0: دیکھا ہوا ہے. پہلے پرکرما کر دینا ہے, سجدہ کر دینا ہے, اور سارا دن بھی ہندو لوگ متھا ٹیک دین. بھائی حد ہو گئی, ایک پاسے تے اس دا پتلا جلانا ہے, یہ بےزتی کرنی ہے, پھر متھا ٹیکن دا کی مطلب؟ کیوں متھا ٹیک دے؟ سارا دن پرکرما پہ کر دیو, سارا دن متھا پہ ٹیک دیو. اچیتن من وچ یہ خیال ہے کہ بندہ تے بھگوان دی طرح سی, پھر اتنی بےزتی کیوں کر رہے ہو؟ سال دے سال اس نو جلا کیوں رہے ہو؟ پھوک کیوں رہے ہو؟ وہ پتلا کیوں جلا رہے ہو؟ ہار گیا. ہارنا ہی شیطانیت ہے, جیت جانا ہی بھگوان ہونا ہے, یہ حقیقت ہے. جد بھی کوئی ہار جانا ہے سنگی ساتھی نہیں لبدے ہوں. تامل ناڈ دے لوگ راون دی پوجا کرتے ہیں, کیرلا دے واسی تمل لوگ. پارلیمنٹ دے وچ بھی آواز اٹھی سی تمل لوگاں دی طرفوں, تمل ایم پیز جنے بھی سن, بھئی اے انیائے اسی نہیں برداشت کر سکتے کہ سال دے سال ساڈا ایک بزرگ خدا پتلا جلایا جائے, وہ بےزتی کیتی جائے, یہ اسی نہیں برداشت کر سکتے. یہ آواز پارلیمنٹ دے اٹھی, ہندوستان دی پارلیمنٹ دے, اور انہوں نے بڑی پرزور منگ کیتی کہ اتری بھارت اگر سال دے سال راون دی بے پتی کرے گا تو اس دا ریئیکشن بھی ہو سکتا ہے تمل ناڈ کیرلا دچ. یہ انہوں نے دھمکی بھی دیتی سی, یہ بھی محض کرتے ہیں. ہندوستان اس طرح دی آواز اٹھ پئی ہے, باویں ہزاراں سال بعد اٹھی ہے, لیکن اٹھی ہے کہ بندہ تے نیک سی, وہ کوئی قصور بھی نہیں, اور اس دے آچرن اخلاق دیتے بھی کوئی آنچ نہیں, اس نے سیتاں تے کوئی ظلم بھی نہیں کیتا, اس دی کوئی عصمت نہیں لوٹی. اور اس گل دا ثبوت ہے کہ اگن پریکشا دے کہندے نے سیتا کامیاب نکلی. اتہاس لمبا چوڑا اتہاس ہے, مختصر جو ہے میں عرض کراں, جو جیت جائے بھگوان بن جاندا ہے, جو ہار جائے شیطان بن جاندا ہے. جیتو دے پیچھے جگت چلدا ہے جو جیت جائے, اور یہ حقیقت ہے. ایسا بھی سماں گرو گوبند سنگھ جی مہاراج نو ویکھنا پیا, صرف جڑے بھی پنجی سنگھ سن انہوں نے بھی بداوا لکھ دیتا, اس دے کول تے ان بھی نہیں لبدا, بک غریبی تن دے کپڑے بھی پٹ گئے, اس گرو دے نال چل کے کی کرنا ہے؟ اے لو بداوا, تسی سڈے گرو نہیں, اسی تھوڑے سکھ نہیں. سکھ میں بہ سنگی بھئے, دکھ میں سنگ نہ کوئے. جس تو دکھ ملے گا منک اس دا ساتھ چھوڑ دے گا, چاہے رب ہے تے چاہے گرو ہی کیوں نہیں. برا دی تے گل چھوڑ دو, پیو دی تے گل چھوڑ دو, پتر دی تے گل ایک پاسے, متر دی تے گل ایک پاسے, چاہے گرو تے پرماتما ہے او دا بھی ساتھ چھوڑیا جا سکتا ہے. اتہاس بداوا لکھ دیتا ہے, اسی تھوڑے سکھ نہیں, تسی سڈے گرو نہیں. سدگر نے بھی قبول کر لیا, ٹھیک, میں تھوڑا گرو نہیں, تسی میرے سکھ نہیں, ٹھیک. دکھ دا ساتھ کون دے؟ رحیم نے ایویں نہیں کہہ دیتا. خیر یہ تے ایویں وچکار جو ہے ایک گل آ گئی, تو میں اتنا سماں جو ہے تھوڑا لے بیٹھا, تو میرے جذبے کئی دفعہ وچے رہ جانے, تو مینوں افسوس بھی ہوندا, میں جڑا گل کہن لگا سی این میں تھڑک کیوں گیا. پھر سوچنا, اچھا گرو تو یہی کہلانا چاہتا سی, تیری مرضی, تیری رحمت, تیری بخشش. میں تھوڑے سامنے مول مدہ جو رکھ رہے ہیں وہ یہ کہ شریر پنج تت دا پتلا ہے, شریر پنج نے, کرم اندرے پنج نے, گیان اندرے پنج نے, مول وکار پنج نے, اور گرو گوبند سنگھ جی مہاراج نے خالصے دی جھولی چ پائیاں نے پنج باڑیاں, اور پنجویں ہے آنند, منزل ہے آنند, پہنچنا ہے آنند تک. آنند سکھ نہیں ہے, آنند سکھ دکھ تو اچھی اوستھا ہے, اتنی محض کر دیا. آنند کوئی سکھ نہیں, سکھ دے چکر چ نہ پینا. ہر سکھ پروار تو مل جاندہ ہے, پدارتھاں تو مل جاندہ ہے, دھن تو مل جاندہ ہے, اور ہر سکھ دے پیچھے دکھ کھڑا ہے. آنند سکھ دکھ تو اچھی اوستھا ہے. ਜਪ ਨਾਲ ਪ੍ਰਾਪਤ ਆਉਂਦੀ ਹੈ। ਤੇ ਮੈਂ ਵਾਅਦਾ ਜ਼ਰੂਰ ਕੀਤਾ ਸੀ ਕਿ ਜਪ ਦੀ ਵਿਧੀ ਤੇ ਜਪ ਦਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ ਉਹ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਣਾ ਹੈ। ਗੁਰੂ ਨੂੰ ਜੋ ਮਨਜ਼ੂਰ ਸੀ ਕੱਲ ਤੇ ਛੋੜਦੇ ਹਾਂ, ਕੱਲ ਫਿਰ ਤੁਹਾਡੇ ਸਾਹਮਣੇ ਇਸ ਵਿਚਾਰ ਨੂੰ ਦੁਹਰਾਵਾਂਗੇ। ਆਨੰਦ ਭਇਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ। ਗੁਰੂ ਮਿਲ ਗਿਆ, ਆਨੰਦ ਮਿਲ ਗਿਆ, ਸੁੱਖ ਦੁੱਖ ਤੋਂ ਉੱਚੀ ਅਵਸਥਾ ਮਿਲਦੀ ਕਿਵੇਂ? ਜਪ ਨਾਲ। ਵਾਸਤਵਿਕ ਜਪ ਕੀ ਹੈ? ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟੀ ਜਾਣਾ, ਰਟੀ ਜਾਣਾ, ਰਟੀ ਜਾਣਾ, ਇਹ ਜਪ ਹੈ। ਵਿਧੀ, ਢੰਗ ਔਰ ਇਸ ਦੀ ਅਵਸਥਾ, ਇਸ ਦੀ ਰੂਪ ਰੇਖਾ, ਤੁਛ ਬੁੱਧੀ ਅਨੁਸਾਰ ਜੋ ਕੁਛ ਦਾਸ ਨੇ ਪੜ੍ਹਿਆ, ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਸੁਣਾ ਦਿਆਂਗਾ। ਜਿਨ੍ਹਾਂ ਦਾ ਅਨੁਭਵ ਹੋਵੇਗਾ ਉਹਨਾਂ ਨੂੰ ਰਸ ਆ ਜਾਏਗਾ, ਔਰ ਜਿਹੜੇ ਇਸ ਮਾਰਗ ਦੇ ਪਾਂਧੀ ਨੇ ਉਹਨਾਂ ਨੂੰ ਸ਼ਾਇਦ ਕੋਈ ਸੋਚ ਸਮਝ ਵੀ ਜੋ ਹੈ ਮਿਲੇ। ਇੱਕ ਪਾਠੀ ਦੀ ਤਰ੍ਹਾਂ ਪਾਤਸ਼ਾਹ ਦੀ ਬਾਣੀ ਦੇ ਜੋ ਕੁਛ ਲਿਖਿਆ ਹੈ ਪੜ੍ਹ ਕੇ ਤੁਹਾਡੇ ਸਾਹਮਣੇ ਜੋ ਹੈ ਰੱਖ ਦਿਆਂਗਾ। ਅਨੁਭਵ ਗੁਰੂ ਗ੍ਰੰਥ ਸਾਹਿਬ ਦਾ, ਗਿਆਨ ਗੁਰੂ ਨਾਨਕ ਦਾ, ਵਿਚਾਰਾਂ ਸਤਿਗੁਰ ਦੀਆਂ, ਪਾਠੀ ਆਪਾਂ ਪੜ੍ਹ ਕੇ ਤੁਹਾਨੂੰ ਜੋ ਹੈ ਸਰਵਣ ਕਰਾ ਦਿਆਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸੈਭੰ ਗੁਰਪ੍ਰਸਾਦ।
3: ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਦਾਸ ਸ਼ਾਮ ਦੇ ਸਮੇਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਪਰਿਪੂਰਨ ਪ੍ਰਮਾਤਮਾ ਨੇ ਬ੍ਰਹਿਮੰਡ ਵਿੱਚ ਜਿਸ ਵਿੱਚ ਅਸੀਂ ਜੀ ਰਹੇ ਹਾਂ ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ। ਕਾਇਨਾਤ ਸਾਰੀ ਪੰਜ ਤੱਤਾਂ ਦੀ, ਔਰ ਉਹ ਪੰਜ ਤੱਤ ਗੁਰਬਾਣੀ ਦੱਸਦੀ ਹੈ, ਅਬ ਤੇਜ ਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰੀ ਪਾਸਾ। ਪੰਜ ਤੱਤਾਂ ਕਰਕੇ ਸਾਰਾ ਸੰਸਾਰ ਬਣਿਆ। ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਹ ਸਰੀਰ ਵੀ ਪੰਜ ਤੱਤ ਦਾ ਪੁਤਲਾ, ਸਰੀਰ ਵੀ ਪੰਜ ਨੇ, ਔਰ ਫਿਰ ਇਸੇ ਤਰੀਕੇ ਨਾਲ ਇਸ ਸਰੀਰ ਨੂੰ ਪ੍ਰਭੂ ਨੇ ਗਿਆਨ ਇੰਦਰੇ ਵੀ ਪੰਜ ਦਿੱਤੇ ਨੇ, ਕਰਮ ਇੰਦਰੇ ਵੀ ਪੰਜ ਦਿੱਤੇ ਨੇ, ਰਸ ਵੀ ਪੰਜ ਦਿੱਤੇ ਨੇ, ਵਿਕਾਰ ਵੀ ਪੰਜ ਨੇ। ਇਸੇ ਹੀ ਪੰਜ ਤੱਤ ਦੇ ਪੁਤਲੇ ਦੀ ਝੋਲੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਰੀਰਕ ਰਹਿਤਾਂ ਝੋਲੀ ਵਿੱਚ ਪਾਈਆਂ, ਜਿਹਨੂੰ ਪੰਜ ਕਕਾਰ ਕਹਿੰਦੇ ਨੇ, ਤੇ ਪੰਜ ਮਾਨਸਿਕ ਰਹਿਤਾਂ ਪਾਈਆਂ, ਜਿਹਨੂੰ ਪੰਜ ਬਾਣੀਆਂ ਕਹਿੰਦੇ ਨੇ। ਮਨ ਦੀ ਰਹਿਤ ਪੰਜ ਬਾਣੀਆਂ, ਤਨ ਦੀ ਰਹਿਤ ਪੰਜ ਕਕਾਰ। ਉਹ ਜਿਹੜੀਆਂ ਪੰਜ ਬਾਣੀਆਂ ਨੇ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ। ਪਹੁੰਚਣਾ ਕਿੱਥੇ ਹੈ? ਆਨੰਦ ਤੱਕ। ਚਾਹੀਦਾ ਕੀ ਹੈ? ਆਨੰਦ। ਲਫ਼ਜ਼ ਮੈਂ ਦੁਹਰਾ ਦਿਆਂ, ਆਨੰਦ ਸੁੱਖ ਨਹੀਂ ਹੈ। ਸੁੱਖ ਦੁੱਖ ਤੋਂ ਜਿਹੜੀ ਉੱਚੀ ਅਵਸਥਾ ਹੈ ਉਸ ਨੂੰ ਆਨੰਦ ਕਹਿੰਦੇ ਨੇ। ਸਦੀਵੀ ਸੁੱਖ ਇੰਜ ਕਹਿ ਲਓ, ਸਦੀਵੀ ਖੇੜਾ, ਸਦੀਵੀ ਖੁਸ਼ੀ। ਔਰ ਆਮ ਇਹ ਜਗਤ ਦੀ ਦੁੱਖ ਸੁੱਖ ਦੀ ਅਵਸਥਾ ਤੋਂ ਉੱਚੀ ਅਵਸਥਾ ਆਨੰਦ। ਆਨੰਦ ਤੱਕ ਪਹੁੰਚਣ ਦਾ ਵਸੀਲਾ ਜਪ, ਔਰ ਦੂਸਰਾ ਪੜਾਉ ਜਾਪ, ਤੀਸਰਾ ਪੜਾਉ ਬੈਰਾਗ ਸਵਈਏ, ਚੌਥਾ ਪੜਾਉ ਚੌਪਈ ਅਰਦਾਸ, ਪੰਜਵੀਂ ਮੰਜ਼ਿਲ ਆਨੰਦ। ਜਪ ਤੋਂ ਯਾਤਰਾ ਆਰੰਭ ਹੋਣੀ ਹੈ, ਅਨੰਤ ਤੇ ਸਮਾਪਤੀ ਹੋਣੀ ਹੈ। ਘਰ ਪਹੁੰਚ ਕੇ ਯਾਤਰਾ ਸਮਾਪਤ ਹੋਵੇਗੀ, ਔਰ ਆਨੰਦ ਹੀ ਘਰ ਹੈ।
0: ਅਨੰਤ ਤੱਕ ਪਹੁੰਚਣਾ ਸਾਡੇ ਮਨ ਨੇ। ਇਹ ਤਨ ਸ਼ਮਸ਼ਾਨ ਤੱਕ ਪਹੁੰਚੇ, ਇਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚਣਾ ਹੀ ਚਾਹੀਦਾ। ਇਹ ਤਨ ਜ਼ਮੀਨ ਤੱਕ ਪਹੁੰਚੇ, ਖਾਕ ਹੋਵੇ, ਉਸ ਤੋਂ ਪਹਿਲੇ ਮਨ ਨੂੰ ਨੂਰ ਹੋ ਹੀ ਜਾਣਾ ਚਾਹੀਦਾ। ਮਨ ਨੂਰ ਹੋਇਆ ਨਹੀਂ, ਤਨ ਖਾਕ ਹੋ ਗਿਆ, ਯਾਤਰਾ ਸਫਲ ਨਹੀਂ ਹੋਈ, ਮਨੁੱਖ ਟਿਕਾਣੇ ਤੇ ਨਹੀਂ ਪਹੁੰਚਿਆ। ਟਿਕਾਣਿਆਂ ਤੇ ਆਨੰਦ ਸੀ, ਆਨੰਦ ਨੂਰ ਹੈ, ਆਨੰਦ ਪ੍ਰਕਾਸ਼ ਹੈ, ਆਨੰਦ ਖੁਸ਼ੀ ਹੈ, ਆਨੰਦ ਸਦੀਵੀ ਹੈ। ਸਾਰੀਆਂ ਖੁਸ਼ੀਆਂ ਨੂੰ, ਸਾਰੇ ਰਸਾਂ ਨੂੰ, ਸਾਰੇ ਦੇਵੀ ਗੁਣਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਆਨੰਦ ਕਾਫੀ ਹੈ, ਸਭ ਕੁਛ ਵਿੱਚ ਆ ਗਿਆ। ਤੇ ਮੈਂ ਫਿਰ ਅਰਜ਼ ਕਰਾਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ, ਸੁੱਖ ਨਹੀਂ ਹੈ। ਦੁਹਰਾ ਦੇ ਹਾਂ, ਸੁੱਖ ਪਰਿਵਾਰ ਤੋਂ ਵੀ ਮਿਲਦਾ ਹੈ, ਆਨੰਦ ਪਰਿਵਾਰ ਤੋਂ ਨਹੀਂ ਮਿਲੇਗਾ। ਔਰ ਜੋ ਸੁੱਖ ਮਿਲਦਾ ਹੈ, ਮਿਲਿਆ ਹੋਇਆ ਸੁੱਖ ਥੋੜੇ ਦਿਨਾਂ ਬਾਅਦ ਦੁੱਖ ਵਿੱਚ ਬਦਲ ਜਾਂਦਾ ਹੈ। ਆਨੰਦ ਪਦਾਰਥਾਂ ਤੋਂ ਵੀ ਮਿਲੇਗਾ, ਸੁੱਖ ਪਦਾਰਥਾਂ ਤੋਂ ਵੀ ਮਿਲੇਗਾ, ਆਨੰਦ ਤੇ ਪਰਮਾਤਮਾ ਤੋਂ ਹੀ ਮਿਲਦਾ ਹੈ। ਔਰ ਜਿਨ੍ਹਾਂ ਪਦਾਰਥਾਂ ਤੋਂ ਸੁੱਖ ਮਿਲਦਾ ਹੈ, ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਆਨੰਦ ਜਿਸ ਦੇ ਸਾਰੇ ਗੁਣ ਆ ਗਏ, ਸਾਰੇ ਰਸ ਆ ਗਏ, ਸਾਰੀ ਸ਼ਕਤੀ ਆ ਗਈ, ਸਾਰਾ ਖੇੜਾ ਆ ਗਿਆ। ਪਹੁੰਚਣ ਦਾ ਵਸੀਲਾ ਹੈ ਜਪ। ਜਿਤਨੇ ਧਾਰਮਿਕ ਕਰਮ ਨੇ, ਇਨ੍ਹਾਂ ਦੀ ਮਹਾਨਤਾ ਵੀ ਜਪ ਕਰਕੇ ਹੈ। ਜਪ ਨੂੰ ਅਲੱਗ ਕਰਦੇ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਰਾਤ ਤੋਂ ਲਾੜੇ ਨੂੰ ਵੱਖ ਕਰ ਦੋ। ਕੀ ਮੈਨੇ ਰੱਖਦੇ ਨੇ ਬਰਾਤੀ? ਕੁਛ ਵੀ ਨਹੀਂ। ਜਪ ਅਲੱਗ ਕਰ ਦੋ, ਦਾਨ ਕੀ ਮੈਨੇ ਰੱਖਦਾ, ਗਿਆਨ ਕੀ ਮੈਨੇ ਰੱਖਦਾ, ਕੁਛ ਵੀ ਨਹੀਂ। ਸੇਵਾ, ਦਾਨ, ਗਿਆਨ, ਹੋਰ ਬਹੁਤ ਸਾਰੇ ਧਾਰਮਿਕ ਕਰਮ, ਇਹ ਤੇ ਬਰਾਤੀਆਂ ਦੀ ਤਰ੍ਹਾਂ ਨੇ। ਮੂਲ ਤੇ ਜਪ ਹੈ ਨਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਤੇ ਪਾਤਸ਼ਾਹ ਤੋਂ ਪੁੱਛੀਏ ਕਿਵੇਂ ਜਪੀਏ? ਤੇ ਸੈਕਨ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ। ਜ਼ਬਾਨ ਨਾਲ ਜਪੋ, ਬਸ ਸਿਰਫ ਰਸਨਾ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇੰਨਾ ਹੀ ਕਹਿਣਾ ਹੈ। ਇਤਨਾ ਕਹਿਣਾ ਤੇ ਬਹੁਤ ਸੌਖਾ ਹੈ, ਕਈ ਸਾਰੀ ਸਾਰੀ ਰਾਤ ਵੀ ਕਰ ਲੈਂਦੇ ਨੇ, ਘੰਟਾ ਘੰਟਾ ਦੋ ਦੋ ਘੰਟਾ ਵੀ ਕਰ ਲੈਂਦੇ ਨੇ। ਮੈਂ ਇਸ ਤਰ੍ਹਾਂ ਔਖਾ ਨਹੀਂ ਹੈ, ਪਰ ਇਹ ਜੋ ਸਤਿਗੁਰਾਂ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾਮ, ਕਿਉਂ? ਜਿਸ ਢੰਗ ਨਾਲ ਆਖਣਾ ਹੈ ਉਸ ਢੰਗ ਨਾਲ ਔਖਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ। ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੰਨ ਸੁਣਨ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਪਾਠ ਕਰਨਾ ਕੋਈ ਬਹੁਤ ਔਖਾ ਨਹੀਂ, ਮੈਂ ਐਸੇ ਅਖੰਡ ਪਾਠੀ ਵੀ ਦੇਖੇ ਨੇ 18-18 ਘੰਟੇ ਰੋਜ਼ ਪਾਠ ਕਰ ਰਹੇ ਨੇ। ਪਰ ਗਾਵੀਏ ਸੁਣੀਏ, ਜ਼ਬਾਨ ਬੋਲੇ, ਪਾਠ ਕਰੇ, ਗਾਇਨ ਕਰੇ, ਕੰਨ ਸੁਣਨ, ਮੈਨੂੰ ਉਮੀਦ ਨਹੀਂ ਇੱਕ ਮਿੰਟ ਵੀ ਹੋ ਸਕੇ, ਇੱਕ ਮਿੰਟ। ਤੁਸੀਂ ਆਖੋਗੇ ਮੈਂ ਅਤਕਥ ਨਹੀਂ ਕਰ ਰਿਹਾ, ਕਤਈ ਨਹੀਂ। ਅਗਰ ਕੋਈ ਇਸ ਯੁੱਗ ਦੇ ਵਿੱਚ ਇੱਕ ਮਿੰਟ ਵੀ ਐਸਾ ਕਰ ਸਕਦਾ ਹੈ, ਉਹਨੂੰ ਫਿਰ ਅੱਜ ਦੇ ਯੁੱਗ ਦਾ ਪ੍ਰਹਿਲਾਦ ਕਹਿਣਾ ਹੀ ਪਏਗਾ। ਉਹ ਫਿਰ ਅੱਜ ਦੇ ਯੁੱਗ ਦਾ ਭਾਈ ਮਨੀ ਸਿੰਘ ਹੈ, ਉਹ ਫਿਰ ਅੱਜ ਦੇ ਯੁੱਗ ਦਾ ਬਾਬਾ ਦੀਪ ਸਿੰਘ ਹੈ, ਉਹ ਤੇ ਫਿਰ ਅੱਜ ਦੇ ਯੁੱਗ ਦਾ ਭਗਤ ਧਰੂ ਹੋ ਗਿਆ। ਇੱਕ ਮਿੰਟ ਵਾਹਿਗੁਰੂ ਵਾਹਿਗੁਰੂ ਐਸਾ ਰਸਨਾ ਉਚਾਰਨ ਕਰੇ, ਕੰਨ ਸੁਣਨ ਤੇ ਮਨ ਵਿੱਚ ਭਰੋਸਾ ਵੀ ਹੋਵੇ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਦੁੱਖ ਪਰ ਹਰ ਸੁੱਖ ਘਰ ਲੈ ਜਾ, ਫਿਰ ਤੂੰ ਸਾਰੇ ਸੁੱਖ ਆਪਣੇ ਘਰ ਵਿੱਚ ਲੈ ਜਾਏਗਾ, ਫਿਰ ਸਾਰੇ ਦੁੱਖ ਤੇਰੇ ਨਿਕਲ ਜਾਣਗੇ। ਭੋਜਨ ਦੀ ਬੁਰਕੀ ਮੈਂ ਮੂੰਹ ਦੇ ਚ ਰੱਖ ਲਵਾਂ, ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ ਔਰ ਸਰੀਰ ਨੂੰ ਤਾਕਤ ਵੀ ਨਹੀਂ ਮਿਲਣ ਲੱਗੀ। ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਵਾਂ, ਥੱਲੇ ਨਾ ਕਰਾਂ, ਪਿਆਸ ਨਹੀਂ ਮਿਟੇਗੀ, ਸਰੀਰ ਦੀ ਲੋੜ ਦੀ ਪੂਰਤੀ ਵੀ ਨਹੀਂ ਹੋਵੇਗੀ। ਜੋ ਸਰੀਰ ਨੂੰ ਚਾਹੀਦਾ ਉਸ ਤੱਤ ਦੀ ਪੂਰਤੀ ਵੀ ਨਹੀਂ ਹੋਵੇਗੀ। ਵਾਹਿਗੁਰੂ ਵਾਹਿਗੁਰੂ ਬਸ ਸਿਰਫ ਮੇਰੀ ਜ਼ਬਾਨ ਗਾਇਨ ਕਰ ਰਹੀ ਹੈ, ਮੈਂ ਸੁਣਦਾ ਨਹੀਂ ਪਿਆ। ਇਹ ਤਾਂ ਇਸ ਤਰ੍ਹਾਂ ਹੈ ਜੈਸੇ ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਿਆ, ਥੱਲੇ ਕੀਤਾ ਹੀ ਨਹੀਂ, ਕਿਆ ਪਿਆਸ ਮਿਟੇਗੀ? ਸਿਰਫ ਮੇਰੀ ਰਸਨਾ ਕਰ ਰਹੀ ਹੈ ਬਾਣੀ ਦਾ ਪਾਠ, ਸਿਰਫ ਮੇਰੀ ਜ਼ਬਾਨ। ਮੈਂ ਅਰਜ਼ ਕਰਾਂ ਇਸ ਨਾਲ ਨਹੀਂ ਆਉਣਾ ਕੁਛ, ਹੁਣੀ ਮੈਂ ਅਰਜ਼ ਕੀਤੀ ਹੈ। ਕਈਆਂ ਦੀ ਸਾਰੀ ਜ਼ਿੰਦਗੀ ਬਾਣੀ ਪੜਦਿਆਂ ਲੰਘ ਜਾਂਦੀ ਹੈ। ਕਥਾ ਕੀਰਤਨ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਔਰ ਮੈਨੂੰ ਇਸ ਜ਼ਿੰਦਗੀ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ ਪੰਜ ਥਾਵਾਂ 'ਤੇ ਵੀ ਕਥਾ ਕਰਨੀ ਪਈ ਹੈ, ਪੰਜ ਪੰਜ ਘੰਟੇ। ਲੇਕਿਨ ਅੱਜ ਵੀ ਇਸ ਉਮਰ ਦੇ 'ਚ ਵੀ ਮੈਨੂੰ ਔਖਿਆਈ ਲੱਗਦੀ ਹੈ। ਇੱਕ ਮਿੰਟ ਦਾ ਉਹ ਜਪ ਜਿਸ ਦਾ ਜ਼ਿਕਰ ਗੁਰੂ ਨਾਨਕ ਕਰਦੇ ਨੇ, ਇੱਕ ਮੈਂ ਅਤਕਥਨੀ ਨਹੀਂ ਕਰ ਰਿਹਾ, ਜੋ ਤੁਹਾਨੂੰ ਸੁਣਾ ਰਿਹਾ ਇੱਕ ਪਾਠੀ ਦੀ ਤਰ੍ਹਾਂ ਸਤਿਗੁਰ ਦੀ ਬਾਣੀ, ਉਸ ਦੇ ਵਿਚਾਰ। ਮੇਰੀ ਸਟੱਡੀ ਹੈ, ਸਤਿਗੁਰ ਮੈਥੋਂ ਇਹ ਡਿਊਟੀ ਲੈ ਰਿਹਾ, ਬਾਕੀ ਜਿਹੜੀ ਅਵਸਥਾ ਹੈ ਉਹ ਗੱਲ ਕੁਛ ਹੋਰ ਹੈ। ਉਹ ਮੈਂ ਅਰਜ਼ ਕਰਾਂ ਉਹ ਇੱਕ ਮਿੰਟ ਵੀ ਕਰਨਾ ਔਖਾ ਹੈ। ਇੱਕ ਮਿੰਟ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ। ਕਲਗੀਧਰ ਪਿਤਾ ਦੇ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਜ਼ਬਾਨ ਵਾਹਿਗੁਰੂ ਕਰੇ ਤੇ ਕੰਨ ਸੁਣ ਲੈਣ। ਤੇ ਸੁਣੇਗਾ ਤੇ ਬੰਦਾ ਤਾਂ ਜੇ ਧਿਆਨ ਹੈ, ਵਰਨਾ ਕਿਸ ਤਰ੍ਹਾਂ ਸੁਣੇਗਾ? ਇਸ ਸਭ ਕੁਝ ਨੂੰ ਗਲਤ ਸਮਝਣਾ, ਗੁਰੂ ਗ੍ਰੰਥ ਸਾਹਿਬ ਕੋਈ ਤਸਦੀਕ ਨਹੀਂ ਕਰਦੇ। ਧਿਆਨ ਇੱਥੇ ਜੋੜੋ, ਧਿਆਨ ਤਸਵੀਰ ਦੇ ਜੋੜੋ, ਧਿਆਨ ਪਾਲਕੀ ਦੇ ਜੋੜੋ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚ ਜੋੜੋ, ਜਲਦੇ ਹੋਏ ਦੀਵੇ ਚ ਜੋੜੋ। ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ, ਇਸ ਤਰ੍ਹਾਂ ਦੀ ਇੱਕ ਪੰਕਤੀ ਵੀ ਨਹੀਂ ਹੈ। ਇਹ ਨਹੀਂ ਪਤਾ ਕਿ ਕੁਝ ਸਾਧ ਸਾਡੇ ਵਿੱਚੋਂ ਤਸਵੀਰਾਂ ਵੀ ਬਣਦੇ ਨੇ, ਇਸ ਤਸਵੀਰ ਦੇ ਚ ਧਿਆਨ ਜੋੜੋ। ਇਹ ਗੁਰੂ ਨਾਨਕ ਦੀ ਅਸਲੀ ਤਸਵੀਰ ਹੈ, ਇੰਜ ਵੀ ਕਹਿੰਦੇ ਨੇ। ਔਰ ਕੌਣ ਦੱਸੇ? ਗੁਰੂ ਨਾਨਕ ਨੇ ਤੇ ਫਿਰ 10 ਜਾਮੇ ਧਾਰਨ ਕੀਤੇ, ਫਿਰ ਇਹ ਸ਼ਬਦ ਕੀ ਹੈ ਜੋ ਅਸਲੀ ਤਸਵੀਰ ਹੈ? ਉਹੀ ਇਸੇ ਚ ਧਿਆਨ ਜੋੜੋ। ਫਿਰ ਗੁਰੂ ਦਾ ਸ਼ਬਦ ਕੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੋਇਆ? ਬੋਲੇ ਸਿੱਖ ਪੂਰਨ ਤੌਰ ਤੇ ਸਮਝਦੇ ਨੇ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਇੱਕ ਵਿਚਾਰ ਮੈਂ ਥੋੜਾ ਜਿਹਾ ਦੁਹਰਾ ਵੀ ਦਿਆਂ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਮੂਰਤੀ ਦੇ, ਕਿਸੇ ਤਸਵੀਰ ਦੇ। ਸਾਰੀ ਸਾਧਨਾ ਵੇਖਣ ਤੇ ਖੜੀ ਏ, ਅੱਖਾਂ ਤੇ ਖੜੀ ਏ, ਦਰਸ਼ਨ ਕਰਨਾ, ਵੇਖਣਾ। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼। ਸਾਰੀ ਸਾਧਨਾ ਪੜ੍ਹਨ ਤੇ ਖੜੀ ਏ। ਸਿੱਖ ਜਾਂਦਾ ਗੁਰਦੁਆਰੇ ਵਿੱਚ ਸੁਣਨ ਲਈ ਗੁਰੂ ਕਾ ਸ਼ਬਦ। ਸਾਰੀ ਸਾਧਨਾ ਕੰਨਾਂ ਤੇ ਖੜੀ ਏ, ਸੁਣਨ ਤੇ ਖੜੀ ਏ। ਜੋ ਦਰਸ਼ਨ ਕਰਨ ਲਈ ਨਹੀਂ ਆਇਆ, ਵੇਖਣ ਲਈ ਨਹੀਂ ਆਇਆ, ਉਹ ਮੰਦਰ ਵਿੱਚ ਆਇਆ ਹੀ ਨਹੀਂ। ਔਰ ਜੋ ਪੜ੍ਹਨ ਲਈ ਨਹੀਂ ਆਇਆ, ਮਸਜਿਦ ਵਿੱਚ ਆਇਆ ਹੀ ਨਹੀਂ। ਔਰ ਜੋ ਸੁਣਨ ਲਈ ਨਹੀਂ ਆਇਆ, ਗੁਰਦੁਆਰੇ ਆਇਆ ਹੀ ਨਹੀਂ, ਕਤੇ ਹੀ ਨਹੀਂ ਆਇਆ। ਔਰ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਸੇਵਾ ਨਾਲੋਂ ਹਜ਼ਾਰਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਮਨੁੱਖ ਕਰ ਸਕਦਾ ਹੈ, ਕਿਉਂਕਿ ਸਰੀਰ ਨੇ ਕਰਨੀ ਹੈ।
3: 8 منٹ سننا اوکھا ہوے گا، 8 منٹ سمرن اوکھا ہے، تے گرو گھر دے سمرن کی ہے؟ سننا۔ نانک بھگتاں صدا وگاس، سنیے دکھ پاپ کا ناس۔ سندیاں ہی دکھ ناس ہوندے نے، سندیاں ہی پاپ ناس ہوندے نے، سندیاں ہی منک گیانی بندا ہے، سندیاں ہی سدھ بن جائے گا، پیر بن جائے گا، نات بن جائے گا۔ بڑے گن لکھے نے میرے بادشاہ نے۔ مت وچ رتن جواہر مانک، جے ایک گر کی سکھ سنی، اس گرو دی ایک سکھیا کی ہے؟ ایک دا جپ، انو سونا گاویے سنیے۔ گردوارے چ کوئی ہور گائے گا تو سنے گا، گردوارے چ کوئی ہور بولے گا تو سنے گا، اور ویکتیگت بندگی یہ سنیا ہوا تاں تیرا سفل ہے کہ امرت ویلے تو خود اچارن کر کے سن سکیں، گاویے سنیے۔ اگر ایسا نہیں کر سکیا، اجے گردوارے دے سنن دا تینو پھل نہیں ملیا، یہ بھی میں عرض کر دیں۔ اجے گردوارے تو آ کے جو تو سکھنا چاہیے سی نہیں سکھیا، اجے گردوارے تو آ کے جو تینو پراپت کرنا چاہیے سی تو نہیں پراپت کیتا، اجے صرف تو آ رہے ہیں، صرف گردوارے آیا ہے، اجے گرو دے مارگ تے نہیں چلے۔ گرو دے مارگ تے سرت نے چلنا ہے، تیرے شریر نے تھوڑی چلنا ہے۔ دو مارگ نے، شریر دا سر دا کس وقت میں ذکر کراں گا۔ گاویے سنیے، واہگرو واہگرو واہگرو، ایسا گائن کرنا کنا نال سننا۔ اسے نو گرو نانک دیو جی مہاراج کہندے، دھن میں دھیان، دھیان میں جانے گرمکھ اکتھ کہانی۔ گرمکھ نے اس پرماتما دی اکتھ کہانی نو سمجھ لیا۔ کس طرح؟ دھن دے چ دھیان جوڑ کے، دھن شبد، دھیان سرت، سرت نو شبد دے جوڑیا، دھیان نو آواز دے جوڑیا۔ شبد تو مراد آواز، شبد تو مراد بول، شبد تو مراد منتر، شبد تو مراد واک۔ شبد اے بول سنسکرت دا ہے، گر شبد گرو دا بول، گر منتر گرو دا بول، گر واک گرو دے بچن، کچھ بھی کہہ دو۔ شبد تو مراد آواز، بول۔ میں تے ادھر پنجاب دے کچھ پنڈاں وچ سنیا وی ہے، گرنتھی سنگھ نوں کہندے نیں آوازا لاؤ گرو دا، آوازا، حکم نامے نوں کہندے نیں آوازا لاؤ، گرو دی آواز لاؤ، بول گرو دے نے، یہ شبد گرو دے نے، یہ وچار گرو دی ہے۔ تو صاحب کہندے نیں گاویے سنیے، رسنا گائن کرے، کن سنن، اے دھیان سادھنا ہے۔ اور سندیاں سندیاں کدھرے تڑپ پیدا ہو جائے، پھر منک دی رسنا چل پیندی ہے۔ یہی کارن ہے کہ جد کبیر کول پوچھیا گیا نام کیویں جپیے، سمرن کیویں کریے، کبیر کہن لگے کوئی ڈھنگ نہیں ہے، کوئی طریقہ نہیں ہے، کوئی ٹیکنیک نہیں ہے، کچھ بھی ڈھنگ نہیں ہے۔ کبیر جیسا سنت ایسا آکھے تو پھر کچھ سچائی نہیں، پورن سچائی ہے، مکمل سچائی ہے۔ آپ دے بول نے تج بھرم کرم بد نکھید، رام نام لے ہی بد نکھید، بدی نشید کوئی بدی نہیں ہے، کوئی ڈھنگ نہیں ہے، صاف کہہ دیتا ہے۔ پنکتی ہے گرو گرنتھ صاحب جی دی، بھگت کبیر دی، تج بھرم کرم، ایسے کرم جو بھرم تے کھڑے نے، کرم دھرم کرم بھرم، کسے وقت خلاصہ کراں گا میں تھوڑے سامنے، او کرم جو کھڑے ہی پرما تے نے، لوکی اس نو دھرم آکی جاندا ہے، او کرم بھرم ہے، کرم دھرم نہیں ہے۔ اے مضمون الگ چل پائے گا، وچار رہ جائے گی، اس واسطے اس نو پھر چھیڑاں گے۔ ਕਰਮ ਧਰਮ ਕਰਮ ਭਰਮ ਹੈ ਕਰਮ ਭਰਮ ਲੇਕਿਨ ਆਖੀ ਜਾਂਦਾ ਹੈ ਕਰਮ ਧਰਮ ਇਸ ਵਾਸਤੇ ਸਾਹਿਬ ਕਹਿੰਦੇ ਪਖੰਡ ਹੈ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟੇ ਕਹਿ ਰਿਹਾ ਕਰਮ ਧਰਮ ਇਹ ਕਰਮ ਧਰਮ ਨਹੀਂ ਹੈ ਇਹ ਕਰਮ ਭਰਮ ਹੈ ਫਿਰ ਵਾਸਤਵਿਕ ਐਸਾ ਕਿਹੜਾ ਕਰਮ ਹੈ ਜਿਸ ਕਰਮ ਨੂੰ ਅਸੀਂ ਧਾਰਮਿਕ ਕਹਿ ਸਕੀਏ ਕਰਮ ਧਰਮ ਇਹ ਕਰਮ ਹੀ ਧਰਮ ਹੈ ਇਹ ਕਰਮ ਹੀ ਭਰਮ ਹੈ ਕਰਮ ਤੋਂ ਪਤਾ ਚੱਲਦਾ ਹੈ ਇਹ ਕਰਮ ਰਾਜਨੈਤਿਕ ਹੈ ਕਰਮ ਪਰਿਵਾਰਕ ਹੈ ਕਰਮ ਆਰਥਿਕ ਹੈ ਕਰਮ ਧਰਮ ਹੈ ਆਖਿਰ ਕਰਮ ਤੋਂ ਹੀ ਪਤਾ ਚੱਲੇਗਾ ਨਾ ਇੱਕ ਬੰਦਾ ਦੁਕਾਨ ਤੇ ਬੈਠਾ ਇੱਕ ਬੰਦਾ ਕੋਈ ਬਿਜ਼ਨਸ ਕਰ ਰਿਹਾ ਹੈ ਇੱਕ ਬੰਦਾ ਖੇਤਾਂ ਚ ਕੰਮ ਕਰ ਰਿਹਾ ਹੈ ਕਰਮ ਆਰਥਿਕ ਹੈ ਕਰਮ ਧੰਦਾ ਹੈ ਇਹਦੀ ਕਰਮ ਧੰਦਾ ਹੈ ਇੱਕ ਬੰਦਾ ਪੋਲੀਟੀਸ਼ਨ ਹੈ ਰਾਜਨੈਤਿਕ ਹੈ ਕੁਛ ਬੋਲ ਰਿਹਾ ਰਾਜਨੀਤੀ ਦੇ ਸਾਹਮਣੇ ਔਰ ਪਬਲਿਕ ਦਾ ਸਮਰਥਨ ਜੁਟਾ ਰਿਹਾ ਆਪਣੇ ਪਕਸ਼ ਵਿੱਚ ਕਰਨ ਦੀ ਥਾਂ ਥਾਂ ਤੇ ਭੱਜ ਦੌੜ ਕੇ ਕੋਸ਼ਿਸ਼ ਕਰ ਰਿਹਾ ਕਰਮ ਨੀਤੀ ਹੈ ਕਰਮ ਰਾਜਨੀਤੀ ਸਾਰਾ ਕਰਮ ਉਸਦੀ ਸਾਰੀ ਭੱਜ ਦੌੜ ਕਰਮ ਰਾਜਨੀਤੀ ਹੈ ਕਰਮ ਭਰਮ ਜੋ ਕੁਛ ਕਰਦਾ ਪਿਆ ਇਸ ਨੂੰ ਖੁਦ ਬੋਧ ਵੀ ਨਹੀਂ ਇਸ ਨੂੰ ਪਤਾ ਵੀ ਨਹੀਂ ਕਰਦਾ ਪਿਆ ਕੁਛ ਹੋਰ ਜਾਣ ਕੇ ਸਮਝਦਾ ਕੁਛ ਹੋਰ ਹੈ ਤੇ ਜੋ ਕੁਛ ਕਰਦਾ ਪਿਆ ਉਹ ਐਸਾ ਹੈ ਨਹੀਂ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਜੈਸਾ ਸਮਝਦਾ ਐਸਾ ਹੈ ਨਹੀਂ ਉਸ ਨੂੰ ਕਹਿੰਦੇ ਨੇ ਭਰਮ ਮਾਧਵੇ ਕਿਆ ਕਹੀਏ ਭ੍ਰਮ ਐਸਾ ਕਰਮ ਨੂੰ ਸਮਝਦਾ ਪਿਆ ਧਰਮ ਧਰਮ ਉਹ ਹੈ ਨਹੀਂ ਉਹ ਕਰਮ ਧਰਮ ਹੈ ਨਹੀਂ ਉਹ ਤਾਂ ਭਰਮ ਹੈ ਭੁਲੇਖ ਹੈ ਮੈਂ ਅਰਜ਼ ਕਰਾਂ ਧਾਰਮਿਕ ਦੁਨੀਆਂ ਵਿੱਚ ਕਰਮ ਧਰਮ ਕੋਈ 100 ਦੇ ਵਿੱਚ ਇੱਕ ਕਦਮ ਮਨੁੱਖ ਕਰਦਾ ਹੈ ਬਾਕੀ ਕਰਮ ਭਰਮ ਕਰਮ ਭਰਮ ਚੱਲਦਾ ਹੈ ਮੰਦਰਾਂ ਵਿੱਚ ਕਰਮ ਭਰਮ ਚੱਲਦਾ ਹੈ ਮਸਜਿਦਾਂ ਦੇ ਚਰਚ ਦੇ ਵਿੱਚ ਔਰ ਗੁਸਤਾਖੀ ਮਾਫ ਕਰਮ ਭਰਮ ਹੀ ਚੱਲਦਾ ਹੈ ਗੁਰਦੁਆਰਿਆਂ ਵਿੱਚ ਨਹੀਂ ਤੇ ਹੁਣ ਤੱਕ ਤੇ ਸਮਾਧੀ ਲੀਨ ਹੋ ਗਏ ਹੁੰਦੇ ਹੁਣ ਤੱਕ ਤੇ ਪਰਮ ਪਦ ਦੀ ਪ੍ਰਾਪਤੀ ਹੋ ਗਈ ਹੁੰਦੀ ਜੀਵਨ ਰੋਜ਼ ਰੋਜ਼ ਅਗਾਂਹ ਲੰਘ ਰਿਹਾ ਹੈ ਪਰ ਸਾਡੇ ਨਾਲ ਦੁੱਖ ਹੀ ਚੱਲ ਰਹੇ ਨੇ ਸੁੱਖ ਤੇ ਚੱਲਦਾ ਕੋਈ ਨਹੀਂ ਪਿਆ ਆਨੰਦ ਤੇ ਚੱਲਦਾ ਕੋਈ ਨਹੀਂ ਪਿਆ ਉਮਰ ਦੇ ਵੱਧਦੇ ਹਾਂ ਆਨੰਦ ਦਾ ਜਨਮ ਤੇ ਹੋਇਆ ਹੀ ਨਹੀਂ ਉਮਰ ਵੱਧਦੀ ਜਾ ਰਹੀ ਹੈ ਦੁੱਖ ਵੀ ਵੱਧਦੇ ਜਾ ਰਹੇ ਨੇ ਇੱਕ ਬੱਚਾ ਇਤਨਾ ਦੁਖੀ ਨਹੀਂ ਜਿਤਨਾ ਜਵਾਨ ਹੈ ਔਰ ਇੱਕ ਜਵਾਨ ਇਤਨਾ ਦੁਖੀ ਨਹੀਂ ਜਿਤਨਾ ਬੁੱਢਾ ਹੈ ਉਹਦੇ ਕੋਲ ਸਰੀਰਕ ਪੀੜਾ ਵੀ ਹੈ ਉਹਦੇ ਕੋਲ ਮਾਨਸਿਕ ਪੀੜਾ ਵੀ ਹੈ ਕਿਸੇ ਵਕਤ ਖੁਲਾਸਾ ਕਰਾਂਗੇ ਇਹ ਵੀ ਜਿਤਨਾ ਬੁੱਢਾ ਦੁਖੀ ਹੈ ਤਨ ਕਰਕੇ ਮਨ ਕਰਕੇ ਇਤਨਾ ਜਵਾਨ ਨਹੀਂ ਹੈ ਔਰ ਜਿਤਨਾ ਜਵਾਨ ਪੀੜਤ ਹੈ ਉਤਨਾ ਬੱਚਾ ਬਿਲਕੁਲ ਨਹੀਂ ਹੈ ਅਜੇ ਬੱਚੇ ਕੋਲ ਹਾਸੇ ਹਨ ਅਜੇ ਖੇੜਾ ਹੈ ਅਜੇ ਉਹ ਫੁੱਲ ਦੀ ਤਰ੍ਹਾਂ ਖਿੜ ਸਕਦਾ ਹੈ ਕੁਛ ਦਿਨਾਂ ਦੀ ਗੱਲ ਹੈ ਸਿਵਾਏ ਰੋਣਿਆਂ ਤੋਂ ਹੋਰ ਕੁਛ ਵੀ ਨਹੀਂ ਹੋਵੇਗਾ ਔਰ ਬੁਢੇਪਾ ਮੁਰਦਵੇਂ ਮੁਰਝਾਹਟ ਉਦਾਸੀਨਤਾ ਹੋ ਕੇ ਕਹਿੰਦੀ ਭਲਾ ਇਸ ਤੋਂ ਇਲਾਵਾ ਔਰ ਰਹਿ ਕੀ ਜਾਂਦਾ ਹੈ ਕੁਛ ਵੀ ਨਹੀਂ ਲੰਘਦੀ ਜਾ ਰਹੀ ਉਮਰ ਵੱਧਦਾ ਜਾ ਰਿਹਾ ਹੈ ਇਹ ਸਮਾਂ ਪਰ ਦੁੱਖ ਵੀ ਵੱਧਦੇ ਜਾ ਰਹੇ ਨੇ ਔਰ ਐਸਾ ਹੋਣਾ ਨਹੀਂ ਚਾਹੀਦਾ ਸੀ ਕਰਮ ਭਰਮ ਹੈ ਦੁੱਖ ਤੇ ਵੱਧੇਗਾ ਚਰਚ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਰਮ ਭਰਮ ਹਾਂ ਇਹ ਕਰਮ ਕਰ ਰਿਹਾ ਧਰਮ ਜਾਣ ਕੇ ਜਦਕਿ ਧਰਮ ਨਹੀਂ ਹੈ ਮਾਧਵੇ ਕਿਆ ਕਹੀਏ ਭ੍ਰਮ ਐਸਾ ਔਰ ਸਾਹਿਬ ਕਹਿੰਦੇ ਨੇ ਧਰਮ ਜਾਣ ਕੇ ਕਰ ਰਿਹਾ ਕਰਮ ਧਰਮ ਨਹੀਂ ਹੈ ਤੇ ਪਖੰਡ ਹੈ ਇਹ ਤੇ ਦਿਖਾਈ ਦੇ ਰਿਹਾ ਕਰਮ ਧਰਮ ਹੈ ਨਹੀਂ ਪਾਖੰਡ ਖੰਡਿਤ ਦੋ ਟੁਕੜਿਆਂ ਚ ਦਿਖਾਈ ਕੁਛ ਦੇ ਰਿਹਾ ਹੈ ਕੁਛ ਪਖੰਡ ਸ਼ਬਦ ਇਹ ਵੀ ਸੰਸਕ੍ਰਿਤ ਹੈ ਖੰਡਿਤ ਜੋ ਦਿਖਾਈ ਦੇ ਰਿਹਾ ਉਹ ਨਹੀਂ ਹੈ ਹੈ ਕੁਛ ਹੋਰ ਦਿਖਾਈ ਕੁਛ ਹੋਰ ਦੇ ਰਿਹਾ ਪਖੰਡ ਦਿਖਾਈ ਤੇ ਦੇ ਰਿਹਾ ਹੈ ਇਹ ਗੁਰਦੁਆਰੇ ਆਇਆ ਹੈ ਪਰ ਵਾਕਈ ਗੁਰੂ ਤੱਕ ਆਇਆ ਹੈ ਇਹ ਗੁਰੂ ਨੂੰ ਮਿਲਿਆ ਹੈ ਕਤਈ ਨਹੀਂ ਇਹ ਗੁਰਦੁਆਰੇ ਬੈਠਾ ਵੀ ਪਤਾ ਨਹੀਂ ਕਿਹੜੀ ਦੁਨੀਆਂ ਚ ਬੈਠਾ ਰਿਹਾ ਹੈ

0: ਸਕਾਨੀਆਂ ਨੇ ਜੋ ਬਾਈਬਲ ਦੇ ਚ ਨੇ, ਅਜੇ ਫਿਰ ਵੀ ਪੁਰਾਣ ਦੀਆਂ ਗੱਲਾਂ ਸੁਣਾ ਲਵਾਂਗੇ। ਚਲੋ ਠੀਕ ਹੈ, ਇੰਦਰ ਤੇ ਚੰਦਰਮਾ ਮਿਲ ਕੇ ਕਿਸੇ ਵਿਅਕਤੀ ਦੇ ਨਾਮ, ਆਖਿਰ ਮਮਤਾ ਦੀ ਮਾਰੀ ਹੋਈ ਮਾਂ ਵੀ ਪੁੱਤਰ ਨੂੰ ਕਹਿ ਦਿੰਦੀ ਹੈ ਚੰਨ, ਲੱਗਦਾ ਕੋਈ ਬਹੁਤ ਖੂਬਸੂਰਤ ਸੀ ਉਸਦਾ ਨਾਂ, ਇਸ ਤਰ੍ਹਾਂ ਚੰਦਰਮਾ ਰੱਖ ਦਿੱਤਾ ਹੋਣਾ ਹੈ। ਤੇ ਪਤਾ ਇਹ ਦੋਵੇਂ ਦੇਵਤੇ, ਤੇ ਦੇਵਤੇ ਕਰਦੇ ਕੀ ਨੇ? ਗੌਤਮ ਇੱਕ ਵਕਤ ਦਾ ਬਹੁਤ ਵੱਡਾ ਰਿਸ਼ੀ ਸਨ, ਉਹਦੀ ਪਤਨੀ ਅਹਿਲਿਆ ਉਸ ਤੇ ਮਨ ਮੈਲਾ ਕਰਦੇ ਨੇ, ਉਸਦਾ ਸਤਭੰਗ ਕਰਦੇ ਨੇ ਇੰਦਰ ਤੇ ਚੰਦਰਮਾ ਦੇਵਤੇ। ਤੇ ਜੇ ਦੇਵਤੇ ਹੀ ਕੁਛ ਕਰਦੇ ਨੇ ਤੇ ਦੈਂਤ ਕੀ ਕਰਦੇ ਉਹਨਾਂ ਨੇ? ਪੁਰਾਣਕ ਇਹ ਸਾਖੀਆਂ ਕਈ ਦਫਾ ਸ਼ਰਧਾ ਤੋੜਦੀਆਂ ਨੇ। ਯੁਧਿਸ਼ਠਰ ਕਹਿੰਦੇ ਨੇ ਧਰਮ ਪੁੱਤਰ, ਪ੍ਰਾਚੀਨ ਇਤਿਹਾਸ ਦੇ ਚ ਉਸਨੂੰ ਕਹਿੰਦੇ ਨੇ ਧਰਮ ਪੁੱਤਰ। ਪਰ ਕਮਾਲ ਦਾ ਧਰਮ ਪੁੱਤਰ ਹੈ, ਜੂਆ ਖੇਡਦਾ ਹੈ ਤੇ ਜੂਏ ਦੇ ਚ ਪਹਿਲੇ ਧਨ ਹਾਰਦਾ ਹੈ, ਫਿਰ ਜ਼ਮੀਨ ਹਾਰਦਾ ਹੈ, ਫਿਰ ਮਹਿਲ ਹਾਰਦਾ ਹੈ, ਫਿਰ ਰਾਜਪਾਠ ਹਾਰਦਾ ਹੈ, ਫਿਰ ਪਤਾ ਹੈ ਕਿ ਪਤਨੀ ਹਾਰਦਾ ਹੈ, ਇਤਨਾ ਵੱਡਾ ਜੁਆਰੀ, ਫਿਰ ਆਪਣੀ ਘਰਵਾਲੀ ਵੀ ਹਾਰ ਦਿੰਦਾ, ਦ੍ਰੋਪਦੀ ਨੂੰ ਵੀ ਦਾਅ ਤੇ ਲਾ ਦਿੰਦਾ। ਜੇ ਧਰਮ ਪੁੱਤਰ ਇਹੀ ਕੁਛ ਕਰਦੇ ਨੇ ਤੇ ਅਧਰਮ ਪੁੱਤਰ ਕੀ ਕਰਦੇ ਉਹਨਾਂ ਨੇ? ਫਿਰ ਅਧਰਮ ਪੁੱਤਰ ਕੀ ਕਰਦਾ ਹੋਣਾ ਹੈ? ਇਹ ਤੇ ਧਰਮ ਪੁੱਤਰ ਕਰਦੇ ਪਏ ਨੇ, ਪਤਨੀ ਤੱਕ ਨੂੰ ਵੀ ਦਾਅ ਤੇ ਲਾ ਦੋ, ਹਾਰ ਦਿਓ ਜੂਏ ਦੇ ਵਿੱਚ। ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਖੀਆਂ ਨੇ ਪੁਰਾਣਾਂ ਵਿੱਚ, ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ, ਸੰਗਤ ਦੇ ਸੁਣਾ ਸਕਦਾ ਬੰਦਾ, ਪੜ੍ਹ ਸਕਦਾ ਹੈ, ਪੜ੍ਹਾ ਸਕਦਾ ਹੈ। 500 ਸਫ਼ੇ ਦੇ ਬਾਈਬਲ ਦੇ ਚ ਐਸੇ ਨੇ ਜੋ ਨਾ ਮਨੁੱਖ ਪਰਿਵਾਰ ਵਿੱਚ ਜੋ ਹੈ ਪੜ੍ਹ ਸਕਦਾ, ਨਾ ਕਿਸੇ ਇਕੱਠ ਦੇ ਵਿੱਚ। ਇਕੱਲਾ ਪੜ੍ਹਨਾ ਤੇ ਪੜ੍ਹ ਲਵੇ, ਜਿਵੇਂ ਕੋਕ ਸ਼ਾਸਤਰ ਹੋਵੇ ਉਹ ਪੜ੍ਹਨਾ ਹੋਵੇ, ਜਾਂ ਵਾਤਸਾਇਨ ਦਾ ਕਾਮ ਸੂਤਰ ਹੋਵੇ ਉਹ ਪੜ੍ਹ ਲਓ, ਇਸ ਤਰ੍ਹਾਂ ਦਾ ਹੈਰਾਨਗੀ ਆਉਂਦੀ ਹੈ। ਧਰਮ ਦੀਆਂ ਜਿਤਨੀਆਂ ਗਹਿਰਾਈਆਂ ਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਛੋਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਛੋਇਆ, ਮਹਾਤਮਾ ਬੁੱਧ ਨੇ ਛੋਇਆ, ਇਸ ਤਰ੍ਹਾਂ ਦੀ ਗਹਿਰਾਈ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ। ਬਹੁਤ ਗਹਿਰੇ ਗਏ ਨੇ ਗੁਰੂ ਨਾਨਕ। ਇਹ ਗੱਲ ਵੱਖਰੀ ਹੈ ਕਿ ਇਕਬਾਲ ਨੇ ਕਿਹਾ ਹੈ ਸਾਫ਼, ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਥੀ। ਐ ਗੁਰੂ ਨਾਨਕ, ਤੂੰ ਇਤਨਾ ਗਹਿਰਾ ਗਿਆ, ਤੈਨੂੰ ਕੌਣ ਸਮਝੇ? ਤੂੰ ਹਰ ਮਹਿਫਿਲ ਦੇ ਸੱਚ ਦਾ ਦੀਵਾ ਜਲਾਉਂਦਾ ਗਿਆ, ਲੋਕੀ ਤੇ ਅੰਧੇ ਸਨ, ਤੇਰੀ ਰੋਸ਼ਨੀ ਤੋਂ ਲਾਭ ਨਹੀਂ ਲਿਆ। ਚਾਨਣੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਤੇ ਚਾਨਣਾ ਚਾਹੀਦਾ ਹੈ। ਔਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਨਹੀਂ ਸਮਝੇ ਗਏ, ਗੁਰੂ ਨਾਨਕ ਪੂਰਨ ਤੌਰ ਤੇ ਨਹੀਂ ਸਮਝੇ ਗਏ, ਉਪਨਿਸ਼ਦਾਂ ਦੇ ਰਿਸ਼ੀ ਨਹੀਂ ਸਮਝੇ ਗਏ। ਬਹੁਤ ਗਹਿਰੀਆਂ ਗੱਲਾਂ ਆਖੀਆਂ, ਬਹੁਤ ਗਹਿਰਾਈਆਂ ਨੂੰ ਉਹਨਾਂ ਨੇ ਛੋਇਆ ਹੈ, ਬਹੁਤ ਗਹਿਰੇ ਤਲ ਨੂੰ ਉਹਨਾਂ ਨੇ ਟੁੰਬਿਆ। ਧਰਮ ਦੀ ਬਹੁਤ ਵੱਡੀ ਗਹਿਰੀ ਖੋਜ ਹੋਈ ਹੈ। ਉਪਨਿਸ਼ਦਾਂ ਦੇ ਰਿਸ਼ੀਆਂ ਨੇ, ਮਹਾਤਮਾ ਬੁੱਧ ਨੇ ਔਰ ਗੁਰਮਤ ਗਿਆਨ ਨੇ ਬਕਾਇਦਾ ਇਸ ਨੂੰ ਨਾਭ ਆਖਿਆ, ਧੁਨੀ ਆਖਿਆ, ਧੁਨੀ। ਔਰ ਹੈਰਾਨਗੀ ਦੀ ਗੱਲ, ਨਾਭੀ ਨੂੰ ਧੁਨੀ ਕਿਉਂ ਕਹਿੰਦੇ ਨੇ? ਅੰਦਰ ਜਦ ਬੋਲਣ ਦਾ ਫੁਰਨਾ ਪੈਦਾ ਹੁੰਦਾ ਨਾ, ਬੋਲਣਾ, ਉਸ ਫੁਰਨੇ ਨਾਲ ਹਵਾ ਨਾਭੀ ਨਾਲ ਟਕਰਾਉਂਦੀ ਹੈ ਤੇ ਨਾਫ ਸ਼ਹਿਨਾਈ ਜੈਸੀ ਸਮਝ ਲਓ, ਫਨੀਰੀ ਜੈਸੀ, ਜੈਸੇ ਫੂਕਣ ਦੇ ਨਾਲ ਸ਼ਹਿਨਾਈ ਵੱਜਦੀ ਹੈ, ਸੰਖ ਵੱਜਦਾ ਹੈ, ਮੁਰਲੀ ਬੋਲਦੀ ਹੈ, ਇਹ ਹਾਰਮੋਨੀਅਮ ਵੀ ਹਵਾ ਨਾਲ ਬੋਲੇਗਾ, ਉਂਝ ਨਹੀਂ ਫੂਕਣ ਨਾਲ। ਉਹ ਜੋ ਅੰਦਰ ਫੁਰਨਾ ਪੈਦਾ ਹੁੰਦਾ ਹੈ ਬੋਲਣ ਦਾ ਕਿ ਕਹਿਣਾ ਹੈ, ਉਸ ਫੁਰਨੇ ਨਾਲ ਹਵਾ ਟਕਰਾਉਂਦੀ ਹੈ ਨਾਭ ਨਾਲ, ਤਾਂ ਨਾਭੀ ਦੇ ਚੋਂ ਧੁਨ ਉੱਠ ਪੈਂਦੀ ਹੈ, ਉਹਨੂੰ ਕਹਿੰਦੇ ਨੇ ਪਰਾ, ਇਸ ਕਰਕੇ ਇਸਦਾ ਨਾਮ ਪੈ ਗਿਆ ਧੁਨੀ। ਸਭ ਤੋਂ ਪਹਿਲੇ ਆਵਾਜ਼ ਇੱਥੋਂ ਹੀ ਉੱਠਦੀ ਹੈ, ਨਾਭੀ ਤੋਂ। ਕਹਿੰਦੇ ਨੇ ਆਖਰੀ ਪ੍ਰਾਣ ਵੀ ਇਸੇ ਚ ਹੈ, ਜਦ ਕਹਿੰਦੇ ਨੇ ਬਿਲਕੁਲ ਹੁਣ ਮਰ ਗਿਆ, ਆਖਰੀ ਪ੍ਰਾਣ ਨਾਭੀ ਚ ਆਉਂਦਾ ਹੈ, ਨਾਫ ਦੇ। ਔਰ ਉਸ ਫੁਰਨੇ ਨਾਲ ਜਦ ਪਵਣ ਨਾਭ ਨਾਲ ਟਕਰਾਉਂਦੀ ਹੈ, ਥੋੜੀ ਜਿਹੀ ਨਾਭੀ ਖੁੱਲਦੀ, ਇਸ ਤੋਂ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਹਿਰਦੇ ਤੱਕ ਪਹੁੰਚਦੀ ਹੈ, ਇੱਥੇ ਸ਼ਬਦਾਂ ਦੀ ਬਣਤਰ ਬਣਦੀ ਹੈ, ਇਹਨੂੰ ਕਹਿੰਦੇ ਨੇ ਪਸੰਤੀ। ਉਹ ਹੋਰ ਉੱਪਰ ਉੱਠਦੀ ਹੈ, ਕੰਠ ਤੱਕ ਆਉਂਦੀ ਹੈ, ਪੂਰੀ ਤਰਤੀਬ ਬਣ ਜਾਂਦੀ ਹੈ, ਕੀ ਕਹਿਣਾ ਹੈ। ਇਹਨੂੰ ਕਹਿੰਦੇ ਨੇ ਮੱਧਮਾ, ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ ਹੈ, ਇਸ ਨੂੰ ਕਹਿੰਦੇ ਨੇ ਬੈਖਰੀ, ਰਸਨਾ ਬਿਆਨ ਕਰ ਦਿੰਦੀ ਹੈ। ਪਰਾ ਪਸੰਤੀ ਮੱਧਮਾ ਬੈਖਰੀ, ਜ਼ਬਾਨ ਜੋ ਬੋਲ ਰਹੀ ਹੈ ਇਹ ਧੁਨੀ ਤੋਂ ਆਵਾਜ਼ ਉੱਠ ਰਹੀ ਹੈ, ਜ਼ਬਾਨ ਕਹਿ ਰਹੀ ਹੈ। ਪਰ ਹੁਣ ਜ਼ਬਾਨ ਨੇ ਵਾਹਿਗੁਰੂ ਵਾਹਿਗੁਰੂ ਜੋ ਜਪਣਾ ਹੈ, ਧਿਆਨ ਨੂੰ ਬੈਖਰੀ ਤੋਂ ਪਰਾ ਤੱਕ ਲੈ ਜਾਣਾ ਹੈ, ਧੁਨੀ ਤੱਕ ਲੈ ਜਾਣਾ ਹੈ। ਇੰਜ ਉਲਟੀ ਉਲਟੀ ਗੰਗਾ ਜਮਨ ਮਿਲਾਉ, ਭਗਤ ਕਬੀਰ ਕਹਿੰਦੇ ਨੇ। ਇਸ ਤਰ੍ਹਾਂ ਹੁਣ ਉਲਟਾਣਾ ਹੈ, ਵਾਹਿਗੁਰੂ ਵਾਹਿਗੁਰੂ ਇਸ ਨੂੰ ਸੁਣਨਾ ਹੈ। ਇੱਕ ਦਿਨ ਐਸਾ ਆਵੇਗਾ ਧਿਆਨ ਕੰਠ ਤੱਕ ਪਹੁੰਚ ਜਾਏਗਾ, ਕਿਉਂਕਿ ਸੁਣ ਜੋ ਰਿਹਾ ਹੈ ਔਰ ਪਤਾ ਚਲੇਗਾ ਜੋ ਮੇਰੀ ਜ਼ਬਾਨ ਕਹਿ ਰਹੀ ਹੈ ਇਸ ਦੀ ਬੁਨਿਆਦ ਹੋਰ ਥੱਲੇ ਇਹਦੇ ਕੰਠ ਤੋਂ ਆ ਰਿਹਾ ਹੈ। ਜਦ ਧਿਆਨ ਇੱਥੇ ਤੱਕ ਜਾਵੇ ਕਹਿੰਦੇ ਵਾਹਿਗੁਰੂ ਆਖਣ ਵਿੱਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ, ਉਸ ਤੋਂ ਪਹਿਲੇ ਨਹੀਂ। ਅਗਰ ਅਜੇ ਧਿਆਨ ਰਸਨਾ ਤੱਕ ਹੀ ਹੈ ਵੀ ਜ਼ਬਾਨ ਪਈ ਬੋਲਦੀ ਹੈ ਵਾਹਿਗੁਰੂ ਵਾਹਿਗੁਰੂ ਤੇ ਸੁਣ ਰਹੇ ਹਾਂ, ਧਿਆਨ ਇੱਥੇ ਹੀ ਹੈ, ਅਜੇ ਧਿਆਨ ਗਹਿਰਾ ਨਹੀਂ ਹੈ। ਜਿਸ ਧਿਆਨ ਸਾਧਨਾ ਦੀ ਮੈਂ ਗੱਲ ਕਰ ਰਿਹਾ ਇਹ ਕੋਈ ਹਜ਼ਾਰਾਂ ਚ ਇੱਕ ਅੱਧ ਕਰਦਾ ਹੋਵੇਗਾ, ਇਹ ਵੀ ਮੈਂ ਅਰਜ਼ ਕਰਾਂ। ਕਥਾ ਕੀਰਤਨ ਬਥੇਰੇ ਸੁਣਦੇ ਆਉਣਗੇ, ਬਥੇਰੇ ਕੱਢਦੇ ਆਉਣਗੇ, ਬਹੁਤ ਪਾਠ ਕਰਦੇ ਆਉਣੇ ਨੇ, ਔਰ ਕਿਧਰੇ ਤੁਹਾਡੀ ਸ਼ਰਧਾ ਟੁੱਟੇ ਨਾ, ਇਸ ਨੂੰ ਮੈਂ ਬਹੁਤ ਖੁਲਾਸੇ ਦੇ ਰੂਪ ਵਿੱਚ ਵੀ ਨਹੀਂ ਲੈਣਾ, ਕਿਉਂਕਿ ਹਰ ਮਨੁੱਖ ਦਾ ਆਪਣਾ ਆਪਣਾ ਹਾਜ਼ਮਾ ਹੁੰਦਾ ਹੈ ਨਾ, ਕਿੰਨਾ ਕੁ ਹਜ਼ਮ ਕਰ ਸਕਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਕਰਮ ਨੇ ਕੋਈ ਰਸ ਨਹੀਂ ਦਿੱਤਾ ਔਰ ਲਗਾਤਾਰ 10-20 ਸਾਲ ਤੋਂ ਕਰਦੇ ਰਹੀ ਹੋਏ ਤਾਂ ਫਿਰ ਇਤਨਾ ਸੋਚ ਲੈਣਾ ਚਾਹੀਦਾ ਹੈ ਕਰਮ ਭਰਮ ਸੀ, ਕਰਮ ਧਰਮ ਨਹੀਂ ਸੀ, ਬਸ ਇੰਨਾ ਸਮਝ ਲੈਣਾ ਚਾਹੀਦਾ। ਧਿਆਨ ਜਦ ਕੰਠ ਦੇ ਚ ਆ ਜਾਏ ਮਧਮਾ ਦੇ ਚ, ਵਾਹਿਗੁਰੂ ਆਖਣ ਦੇ ਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ। ਐਸਾ ਹੋਵੇ ਤਾਂ ਕਹਿੰਦੇ ਨੇ ਇਹਦੀ ਰਸਨਾ ਤੇ ਵਾਹਿਗੁਰੂ ਵਸ ਗਏ, ਪ੍ਰਭ ਜੀ ਵਸੇ ਸਾਧ ਕੇ ਰਸਨਾ, ਸਾਧ ਸਾਧਨਾ ਕਰ ਰਿਹਾ ਰਸਨਾ ਤੇ ਵਸ ਗਏ, ਪ੍ਰਭ ਜੀ ਵਸੇ ਸਾਧ ਕੇ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਇਸ ਤਰ੍ਹਾਂ ਦੇ ਮਨੁੱਖ ਦਾ ਵਾਹਿਗੁਰੂ ਆਖਿਆ ਹੋਇਆ ਗਹਿਰਾ ਹੈ, ਧਿਆਨ ਉਸਦਾ ਗਹਿਰਾ ਹੈ, ਔਰ ਜਦ ਕਹਿੰਦਾ ਹੈ ਤੇ ਉਸਨੂੰ ਰਸ ਆਉਂਦਾ ਹੈ, ਸਵਾਦ ਆਉਂਦਾ ਹੈ। ਜਦ ਉਹ ਸੁਖਮਨੀ ਪੜਦਾ ਤਾਂ ਨਿਰਾ ਪੜਦਾ ਨਹੀਂ, ਉਹ ਜਪਦਾ ਹੈ। ਇੱਕ ਹੈ ਗੁਰਬਾਣੀ ਪੜ੍ਹਨੀ, ਇੱਕ ਹੈ ਜਪਣੀ। ਪੜ੍ਹਨੀ ਹੈ ਕੰਠ ਕਰਨ ਵਾਸਤੇ, ਪੜ੍ਹਨੀ ਹੈ ਅਰਥ ਬੋਧ ਵਾਸਤੇ, ਜਪਣੀਏ ਬਾਣੀ ਦਾ ਰੂਪ ਹੋ ਜਾਈਏ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਤੇ ਮੈਂ ਅਰਜ਼ ਕਰਦਿਆਂ ਪੜ੍ਹਨਾ ਜਪਣਾ ਨਹੀਂ ਹੈ ਤੇ ਜਪਣਾ ਪੜ੍ਹਨਾ ਨਹੀਂ ਹੈ, ਇਹਨੂੰ ਕਿਧਰੇ ਇੱਕ ਨਾ ਸਮਝ ਲੈਣਾ, ਬਿਲਕੁਲ ਨਹੀਂ ਹੈ ਇੱਕ। ਪਹਿਲੇ ਪੜ੍ਹਨਾ ਹੈ ਕੰਠ ਕਰਨ ਲਈ ਯਾਦ ਹੋਵੇ, ਪਹਿਲੇ ਪੜ੍ਹਨਾ ਚਲੋ ਥੋੜਾ ਜਿਹਾ ਅਰਥ ਬੋਧ ਦਾ ਪਤਾ ਚਲੇ, ਫਿਰ ਜਪਣਾ ਹੈ ਬਾਣੀ ਦਾ ਰੂਪ ਹੋ ਜਾਈਏ, ਜੋ ਬਾਣੀ ਹੈ ਇਸਦਾ ਰੂਪ ਹੀ ਹੋ ਜਾਈਏ। ਇਹ ਤਾਂ ਹੋਵੇਗਾ ਕਿ ਮਨੁੱਖ ਜਪੇਗਾ, ਪੜ੍ਹਨ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਜਪਣ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਪਤਾ ਚੱਲ ਜਾਂਦਾ ਇਹ ਬਾਣੀ ਪੜ੍ਹ ਨਹੀਂ ਰਿਹਾ ਜਪ ਰਿਹਾ, ਪਰ ਇਹ ਬਾਣੀ ਪੜ੍ਹ ਰਿਹਾ, ਬਸ ਪੜ੍ਹ ਰਿਹਾ। ਥੋੜਾ ਜਿਹਾ ਕੰਠ ਕਰਨ ਵਾਸਤੇ ਜਾਂ ਅਰਥ ਬੋਧ ਵਾਸਤੇ, ਜਾਂ ਉਂਝ ਹੀ ਚਲੋ ਰਸਮ ਹੈ ਨਿਤਨੇਮ ਹੈ ਪੜ੍ਹ ਰਿਹਾ। ਹਜ਼ਾਰਾਂ ਮਨੁੱਖਾਂ ਦੇ ਇਕੱਠ ਦੇ ਜੋ ਪੜ੍ਹਨ ਵਾਲੇ ਨੇ, ਤੁਹਾਨੂੰ ਕੋਈ ਇੱਕ ਦੋ ਜਪਣ ਵਾਲੇ ਮਿਲਣਗੇ। ਜਪਣਾ ਔਖਾ ਹੈ, ਪੜ੍ਹਨਾ ਇਤਨਾ ਔਖਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, 18-18 ਘੰਟੇ ਵੀ ਤੁਹਾਨੂੰ ਪੜ੍ਹਨ ਵਾਲੇ ਮਿਲਣਗੇ, 18 ਮਿੰਟ ਜਪਣ ਵਾਲੇ ਨਹੀਂ ਮਿਲਣਗੇ। ਕਠਿਨ ਹੈ, ਔਖਾ ਹੈ। ਸਾਰੀ ਸਾਰੀ ਰਾਤ ਕੀਰਤਨ ਕਰਨ ਵਾਲੇ ਮੈਂ ਕਹਿ ਲਿਆ, ਪੜ੍ਹਨ ਵਾਲੇ ਮਿਲਣਗੇ, ਕੀਰਤਨ ਜਪਣ ਵਾਲੇ ਮੁਸ਼ਕਿਲ। 18 ਮਿੰਟ ਵੀ ਨਹੀਂ, ਕਠਿਨ ਹੈ, ਔਖਿਆ ਹੀ ਹੈ। ਧਿਆਨ ਜਦ ਕੰਠ ਦੇ ਚਲਾ ਜਾਏ, ਥੋੜਾ ਜਿਹਾ ਗਹਿਰਾ ਚਲਾ ਗਿਆ, ਇੱਕ ਬੋਧ ਆਉਂਦਾ ਹੈ ਤੇ ਵਾਹਿਗੁਰੂ ਜੋ ਮੈਂ ਕਹਿ ਰਿਹਾ ਇਹ ਤੇ ਥੱਲੋਂ ਆ ਰਿਹਾ, ਮੇਰਾ ਜ਼ਬਾਨ ਥੋੜੀ ਪਈ ਬੋਲਦੀ ਹੈ ਤੇ ਥੱਲੋਂ ਗਹਿਰਾਈ ਚੋਂ ਆ ਰਿਹਾ। ਔਰ ਫਿਰ ਰਸਨਾ ਨੂੰ ਰਸ ਆਉਣ ਲੱਗ ਪੈਂਦਾ ਤਾਂ ਧਿਆਨ ਗਹਿਰਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇਸੇ ਤਰ੍ਹਾਂ ਕੰਨ ਸੁਣਨ ਤੇ ਜ਼ਬਾਨ ਬੋਲ ਰਹੀ ਹੋਵੇ ਕੱਲ ਤੋਂ ਜ਼ਰੂਰ ਕਰਨਾ। ਮੈਂ ਅਕਸਰ ਇਸ ਨੂੰ ਇੰਝ ਬਿਆਨ ਕਰਦਾ ਹੁੰਦਾ, ਹਰ ਘਰ ਦੇ ਵਿੱਚ ਜੈਸੇ ਰਸੋਈ ਹੁੰਦੀ ਹੈ ਭੋਜਨ ਬਣਾਉਣ ਵਾਸਤੇ, ਹਰ ਘਰ ਦੇ ਵਿੱਚ 4-6 ਫੁੱਟ ਜਗ੍ਹਾ ਐਸੀ ਚਾਹੀਦੀ ਹੈ ਜਿੱਥੇ ਭਜਨ ਕਰ ਸਕੀਏ। ਰੂਹ ਦੀ ਖੁਰਾਕ ਜਿੱਥੇ ਸਰੀਰ ਦਾ ਭੋਜਨ ਬਣੇ ਉਹ ਕਿਚਨ ਬਹੁਤ ਸੋਹਣਾ ਹੈ, ਖੁੱਲੀ ਜਗ੍ਹਾ। ਜਿੱਥੇ ਰੂਹ ਦਾ ਭੋਜਨ ਬਣੇ, ਆਤਮਾ ਦਾ ਭੋਜਨ ਬਣਾਈ ਹੈ ਘਰ ਦੇ ਵਿੱਚ, ਉਹ ਰਸੋਈ ਵੀ ਚਾਹੀਦੀ ਹੈ। ਸਾਡੇ ਜਦ ਇੱਕ ਸੂਖਸ਼ਮ ਸਰੀਰ ਹੈ, ਇੱਕ ਅਸਥੂਲ ਸਰੀਰ ਹੈ, ਤੇ ਦੋ ਕਿਚਨ ਚਾਹੀਦੇ ਨੇ ਹਰ ਘਰ ਵਿੱਚ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੱਥੇ ਸਰੀਰ ਦੀ ਤ੍ਰਿਪਤੀ ਵਾਸਤੇ ਭੋਜਨ ਬਣਦਾ ਹੈ ਉਸ ਕਿਚਨ ਨਾਲੋਂ, ਉਸ ਰਸੋਈ ਨਾਲੋਂ ਉਹ ਰਸੋਈ ਮਹਾਨ, ਖੁੱਲ੍ਹੀ, ਸਵੱਛ ਤੇ ਸੁੰਦਰ ਚਾਹੀਦੀ ਹੈ, ਜਿੱਥੇ ਰੂਹ ਦਾ ਜੋ ਹੈ ਗਜ਼ਾ ਬਣਾਉਣੀ ਹੈ। ਲੋਕੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਨੇ ਪਰ ਮਿਆਨੀ ਦੇ ਵਿੱਚ ਜਿਹੜੀ ਘਰ ਦੇ ਬਿਲਕੁਲ ਜਗ੍ਹਾ ਫਾਲਤੂ ਹੈ ਕਿਸੇ ਕੰਮ ਦੀ ਨਹੀਂ, ਉੱਥੇ ਉੱਥੋਂ ਹੀ ਸਪਸ਼ਟ ਹੁੰਦਾ ਇਹ ਗੁਰੂ ਤੋਂ ਉੱਥੇ ਹੀ ਰਹਿ ਜੋ ਸਾਡੇ ਕੰਮ ਦੀ ਕੋਈ ਜਗ੍ਹਾ ਨਹੀਂ। ਉੱਥੋਂ ਹੀ ਪਤਾ ਚੱਲ ਜਾਂਦਾ ਕਿ ਕਿੰਨੀ ਵੈਲਿਊ ਪੈ ਦਿੰਦੇ ਨੇ, ਕਿਤਨੀ ਅਹਿਮੀਅਤ ਪੈ ਦਿੰਦੇ ਨੇ। ਸਰੀਰ ਜਿਸ ਭੋਜਨ ਨਾਲ ਤ੍ਰਿਪਤ ਹੁੰਦਾ ਹੈ ਜਿਤਨੀ ਅਹਿਮੀਅਤ ਉਸਨੂੰ ਦਿੱਤੀ ਉਸ ਰਸੋਈ ਨੇ ਉਤਨੂੰ ਵੀ ਨਹੀਂ ਦਿੱਤੀ, ਉਹ ਵੀ ਰਸੋਈ ਹੈ ਇੱਕ, ਉੱਥੇ ਆਤਮਾ ਦਾ ਭੋਜਨ ਤਿਆਰ ਹੋਵੇਗਾ। ਪਰ ਇਹ ਮੈਂ ਅਰਜ਼ ਕਰਾਂ ਬਹੁਤੇ ਘਰਾਂ 'ਚ ਰਸੋਈ ਹੈ ਵੀ ਕੋਈ ਨਹੀਂ, ਕੋਈ ਨਹੀਂ ਬਣਾਈ ਨਹੀਂ। ਤਾਂ ਹੋਇਆ ਕੀ ਹੈ, ਤਨ ਜ਼ਿੰਦਾ ਹੈ ਰੂਹ ਮਰ ਗਈ ਹੈ, ਅੱਖਾਂ ਜੀਵਾਂ ਵਿਸਰੇ ਮਰ ਜਾ ਮਰ ਗਈ ਹੈ, ਉੱਥੇ ਆਖਿਆ ਹੀ ਨਹੀਂ ਕਦੇ, ਜਪਿਆ ਹੀ ਨਹੀਂ, ਰੂਹ ਤੇ ਮੁਰਦਾ ਹੈ। ਉਹ ਰੂਹਾਨੀਅਤ ਉਹ ਤੇ ਹੈ ਹੀ ਕੋਈ ਨਹੀਂ, ਉਹ ਤੇ ਮੁਰਦਾ ਹੋ ਚੁੱਕੀ ਹੈ। ਨਾ ਘਰ ਦੇ ਵਿੱਚ ਰਸੋਈ ਹੈ, ਨਾ ਇਸ ਤਰ੍ਹਾਂ ਦਾ ਭੋਜਨ ਛਕਣਾ ਹੈ। ਬਹੁਤ ਕਿਧਰੇ ਮਜਬੂਰੀ ਹੋਵੇ, ਘਰ ਦੇ ਵਿੱਚ ਕੋਈ ਸਾਧਨ ਨਹੀਂ, 4 ਫੁੱਟ ਜਗ੍ਹਾ ਵੀ ਇਸ ਤਰ੍ਹਾਂ ਦੀ ਨਹੀਂ, ਚਲੋ ਗੁਰਦੁਆਰੇ ਬੈਠ ਕੇ ਕਰ ਲਏ। ਹੈ ਇਹ ਵਿਅਕਤੀਗਤ ਬੰਦਗੀ, ਸਮੂਹਕ ਬੰਦਗੀ ਨਹੀਂ ਹੈ। ਸਮੂਹਕ ਬੰਦਗੀ ਕਥਾ ਕੀਰਤਨ, ਵਾਹਿਗੁਰੂ ਵਾਹਿਗੁਰੂ ਇਹ ਸਮੂਹਕ ਬੰਦਗੀ ਨਹੀਂ ਜੋ ਵਾਜੇ ਜੋੜੇ ਜੋੜੀਆਂ ਤੇ ਛੇਣੇ ਲੈ ਕੇ ਵਾਹਿਗੁਰੂ ਵਾਹਿਗੁਰੂ ਇੰਜ ਜੋ ਹੈ ਉੱਚਾ ਉੱਚਾ ਅਲਾਪਣ ਲੱਗ ਪੈਂਦੇ ਨੇ, ਮੇਰੀ ਆਤਮਾ ਕਦੀ ਉਹਨਾਂ ਨਾਲ ਸਹਿਮਤ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਤੇ ਵਿਅਕਤੀਗਤ ਬੰਦਗੀ ਹੈ। ਇੱਥੇ ਕੀਰਤਨ ਕਰੋ, ਕਥਾ ਕਰੋ, ਗੁਰਬਾਣੀ ਦਾ ਪਾਠ ਕਰੋ, ਜਪ ਕਰੋ। ਵਾਹਿਗੁਰੂ ਇਹ ਵਿਅਕਤੀਗਤ ਬੰਦਗੀ ਹੈ, ਵਿਅਕਤੀਗਤ। ਸਮੂਹਕ ਬੰਦਗੀ, ਵਿਅਕਤੀਗਤ ਬੰਦਗੀ। ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਇਜਾਜ਼ਤ ਨਹੀਂ, ਕੀਰਤਨ ਹੋਵੇਗਾ ਸਰ। ਉੱਥੋਂ ਪ੍ਰੇਰਨਾ ਲੈ ਕੇ ਜਾਓ, ਫਿਰ ਵਿਅਕਤੀਗਤ ਬੰਦਗੀ, ਵਾਹਿਗੁਰੂ ਵਾਹਿਗੁਰੂ ਇਹ ਜਪੋ। ਔਰ ਵਾਕਈ ਇਹ ਗੁਰਦੁਆਰੇ ਤੋਂ ਪ੍ਰੇਰਨਾ ਲੈ ਆਇਆ, ਇਹਨੂੰ ਫਲ ਮਿਲ ਗਿਆ, ਪਹਿਚਾਣ ਕੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਬਸ ਇਹ ਪਹਿਚਾਣ ਹੈ। ਇਹ ਰਸੋਈ ਘਰ ਦੇ ਚਾਹੀਦੀ ਹੈ 4 ਫੁੱਟ। ਅਗਰ ਰੋਜ਼ ਰੋਜ਼ ਉਸੇ ਥਾਂ ਤੇ ਬੈਠ ਕੇ ਜਪ ਜਾਰੀ ਰਿਹਾ, ਯਕੀਨ ਜਾਣੋ ਜਗ੍ਹਾ ਵੀ ਚਾਰਜ ਹੋ ਜਾਏਗੀ। ਔਰ ਜਿੱਥੇ ਤੱਕ ਦਾਸ ਦਾ ਨਿੱਕਾ ਜਿਹਾ ਅਨੁਭਵ, ਅਗਰ ਉੱਥੇ ਕੋਈ ਦੁਸ਼ਟ ਵੀ ਬੈਠ ਗਿਆ ਨਾ ਉਸ ਥਾਂ ਤੇ, ਉਹਦੀ ਜ਼ਬਾਨ ਤੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਉਸ ਜਗ੍ਹਾ ਦਾ ਇਤਨਾ ਅਸਰ ਹੈ। ਔਰ ਜੇ ਇੱਕ ਦਫਾ 4 ਫੁੱਟ ਜਗ੍ਹਾ ਨੂੰ ਅਸੀਂ ਚਾਰਜ ਕਰਨ ਦੇ ਸਫਲ ਹੋ ਗਏ, ਮੰਦਰ ਬਣਾਉਣ ਦੇ ਸਫਲ ਹੋ ਗਏ, ਤਾਂ ਸਾਰਾ ਘਰ ਮੰਦਰ ਬਣ ਜਾਏਗਾ, ਸਾਰਾ ਘਰ ਧਰਮਸ਼ਾਲ ਬਣ ਜਾਏਗਾ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਇਆ। ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਤੂੰ ਗੁਰਦੁਆਰੇ ਨੂੰ ਵੀ ਆਪਣਾ ਘਰ ਬਣਾ ਲਵੇਂ। ਮੈਂ ਲਵਸ ਫਿਰ ਦੁਹਰਾ ਦਿਆਂ, ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਗੁਰਦੁਆਰਾ ਵੀ ਤੇਰਾ ਘਰ ਹੋਵੇ। ਘਰ ਨੂੰ ਗੁਰਦੁਆਰਾ ਬਣਾ, ਗੁਰਦੁਆਰਿਆਂ ਨੂੰ ਘਰ ਨਾ ਬਣਾ। ਜਿਹੜੀਆਂ ਹਰਕਤਾਂ ਤੂੰ ਘਰ ਦੇ ਵਿੱਚ ਕਰਦਾ ਹੈ ਤੇ ਉਹ ਵੀ ਗੁਰਦੁਆਰੇ ਕਰਨ ਲੱਗ ਪਿਆ, ਤੂੰ ਗੁਰਦੁਆਰਾ ਤੇ ਘਰ ਬਣ ਗਿਆ ਨਹੀਂ। ਤੂੰ ਘਰ ਦੇ ਚ ਵੀ ਇਸ ਢੰਗ ਨਾਲ ਜੀ ਕੇ ਘਰ ਗੁਰਦੁਆਰਾ ਬਣ ਜਾਏ, ਤੇਰੇ ਘਰ ਦੇ ਕੋਲੋਂ ਕੋਈ ਲੰਘੇ ਅਗਲਿਆਂ ਨੂੰ ਮਹਿਕ ਮਿਲੇ ਧਰਮ ਦੀ, ਘਰ ਘਰ ਅੰਦਰ ਧਰਮਸਾਲ, ਘਰ ਹੀ ਧਰਮਸਾਲ ਹੋ ਜਾਏ। ਚਲੋ ਸਾਰਾ ਘਰ ਨਹੀਂ ਧਰਮਸਾਲ ਬਣਾ ਸਕਦਾ, ਸਾਰੇ ਘਰ ਨੂੰ ਰੂਹਾਨੀ ਕਿਚਨ ਨਹੀਂ ਬਣਾ ਸਕਦਾ, ਤੂੰ 4 ਫੁੱਟ ਜਗ੍ਹਾ ਤੇ ਰੱਖ ਜਿੱਥੇ ਚੌਕੜਾ ਮਾਰ ਕੇ ਤੂੰ ਵਾਹਿਗੁਰੂ ਵਾਹਿਗੁਰੂ ਜਪ ਸਕੇ, ਔਰ ਉਸ ਜਗ੍ਹਾ ਨੂੰ ਮਹਿਫੂਜ਼ ਰੱਖ ਲੈ, ਉੱਥੇ ਹੋਰ ਕੁਛ ਨਾ ਹੋਵੇ। ਪੁਰਾਣਾ ਨਿਜ਼ਾਮ ਤੇ ਇਹ ਕਹਿੰਦਾ ਸੀ ਕਿ ਰਸੋਈ ਨੂੰ ਪਵਿੱਤਰ ਰੱਖੋ, ਤਨ ਦੀ ਖੁਰਾਕ ਜਿੱਥੇ ਬਣੇ ਤੇ ਮਨ ਦੀ ਜਿੱਥੇ ਬਣਨੀ ਉਹਨੂੰ ਤੇ ਪਵਿੱਤਰ ਰੱਖਣਾ ਹੀ ਹੈ, ਸਾਫ ਰੱਖਣਾ ਹੀ ਹੈ, ਦੋਵੇਂ ਪਵਿੱਤਰ ਰੱਖ। ਧਿਆਨ ਜਦ ਕੰਠ ਦੇ ਚ ਆਵੇ ਮਧਮਾ ਦੇ ਚ, ਰਸਨਾ ਨੂੰ ਰਸ ਆਉਣ ਲੱਗ ਪੈਂਦਾ। ਵਾਹਿਗੁਰੂ ਵਾਹਿਗੁਰੂ ਇਹ ਜਪ ਜਾਰੀ ਰਹਿ ਤੇ ਧਿਆਨ ਚਲਾ ਜਾਏ ਹਿਰਦੇ ਤੱਕ, ਇਸ ਤਰ੍ਹਾਂ ਦਾ ਮਨੁੱਖ ਅਨਹਦ ਦੀ ਧੁਨੀ ਸੁਣਨ ਲੱਗ ਪੈਂਦਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਤੂਰੇ ਸ਼ਹਿਨਾਈਆਂ ਅਨਹਦ ਦੀਆਂ ਸ਼ਹਿਨਾਈਆਂ ਵਜਣ ਲੱਗ ਪਈਆਂ। ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ, ਅਨਹਦ ਦਾ ਵਾਜਾ ਵਜਣ ਲੱਗ ਪਏਗਾ, ਤੂੰ ਚਿੰਤਨ ਤੇ ਕਰ। ਹਰ ਤੀਜੇ ਚੌਥੇ ਸ਼ਬਦ ਦੇ ਚ ਅਨਹਦ ਸ਼ਬਦ ਦਾ ਜ਼ਿਕਰ ਆ ਜਾਏਗਾ ਗੁਰੂ ਗ੍ਰੰਥ ਸਾਹਿਬ ਦੇ ਚ। ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਸ਼ਬਦ, ਜੈਸੇ ਦੋ ਹੱਥਾਂ ਦੇ ਟਕਰਾਓ ਤੋਂ, ਪੱਥਰ ਨਾਲ ਪੱਥਰ ਟਕਰਾਵੇ, ਸੋਨੇ ਨਾਲ ਸੋਨਾ, ਲੋਹੇ ਨਾਲ ਲੋਹਾ, ਜਾਂ ਲੋਹਾ ਪਿੱਤਲ ਨਾਲ, ਦੋ ਚੀਜ਼ਾਂ ਦੇ ਟਕਰਾਓ ਤੋਂ ਜੋ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ, ਪਰ ਜੋ ਬ੍ਰਹਿਮੰਡ ਦੇ ਚ ਵਿਆਪਕ ਹੈ ਉਹਨੂੰ ਕਹਿੰਦੇ ਨੇ ਅਨਾਹਤ। ਉਸੇ ਤੋਂ ਸਾਰਾ ਜਗਤ ਪੈਦਾ ਹੋਇਆ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ, ਇਹ ਨਾਦ ਹਰ ਮਨੁੱਖ ਦੇ ਅੰਦਰ ਵੱਜ ਰਿਹਾ, ਘੱਟ ਘੱਟ ਵਾਜੇ ਨਾਦ, ਸੁਣਾਈ ਕਿਉਂ ਨਹੀਂ ਦਿੰਦਾ, ਧਿਆਨ ਨਹੀਂ ਅੰਦਰ ਮੁਖੀ। ਜਦ ਹਿਰਦੇ ਤੱਕ ਧਿਆਨ ਪਹੁੰਚ ਜਾਏ ਪਸੰਤੀ ਤੱਕ, ਇਹ ਅਨਹਦ ਦੀਆਂ ਧੁਨੀਆਂ ਸੁਣਾਈ ਦੇਣ ਲੱਗਦੇ ਹਨ। ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜੈ ਬਸਤ ਭਵਾਨੀ, ਆਹਤ ਸ਼ਬਦ ਸਾਡੇ ਨੇ ਅਸੀਂ ਬੋਲਦੇ ਹਾਂ, ਅਨਾਹਦ ਬੋਲ ਪਰਮਾਤਮਾ ਦੇ ਨੇ, ਬ੍ਰਹਮ ਵਾਕ ਉਹਨੂੰ ਕਹਿੰਦੇ ਨੇ, ਬ੍ਰਹਮ ਬੋਲ ਬ੍ਰਹਮ ਦਾ ਸ਼ਬਦ, ਬ੍ਰਹਿਮੰਡ ਦੀ ਧੁਨੀ ਹੈ। ਮਨੁੱਖ ਗਾਹੇ ਬਗਾਹੇ ਸੁਣਦਾ ਹੈ, ਬਹੁਤੇ ਤੇ ਨਹੀਂ, ਇਸ ਤਰ੍ਹਾਂ ਦੇ ਮਨੁੱਖਾਂ ਦੇ ਨਾਲ ਧਰਤੀ ਜ਼ਰੂਰ ਭਰੀ ਪਈ ਹੈ, ਬਹੁ ਗਿਣਤੀ ਚ ਨਾ ਸਹੀ ਪਰ ਫਿਰ ਵੀ ਹਨ। ਔਰ ਇਸ ਤਰ੍ਹਾਂ ਦੇ ਪੁਰਸ਼ ਦਾਸ ਨੂੰ ਮਿਲੇ ਨੇ, ਕਈਆਂ ਨੇ ਤੇ ਹੈਰਾਨਗੀ ਨਾਲ ਪੁੱਛਿਆ ਕੀ ਹੈ, ਸਾਡੀ ਸਮਝ ਤੋਂ ਪਰੇ ਇਹ ਕੀ ਹੈ, ਕਿਉਂਕਿ ਕਲਗੀਧਰ ਪਿਤਾ ਨੇ ਖੁਦ ਇਹ ਲਿਖਿਆ ਹੈ। ਐਸਾ ਹੋ ਸਕਦਾ ਹੈ ਕਿ ਮਨੁੱਖ ਹੈਰਾਨ ਹੋ ਕੇ ਪੁੱਛੇ, ਇਹ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਵਗਤ ਅਬੋਧ। ਸ੍ਰੀ ਮੁਖਵਾਕ ਪਾਤਸ਼ਾਹੀ ਦੱਸੇ ਇਹ ਕੀ ਹੈ, ਕੌਣ ਹੈ, ਇਹ ਕਿਸ ਦੀ ਆਵਾਜ਼ ਹੈ। ਐਸਾ ਪ੍ਰਸ਼ਨ ਅਭਿਆਸੀ ਦੇ ਅੰਦਰ ਪੈਦਾ ਹੋ ਸਕਦਾ ਹੈ, ਕਿਉਂਕਿ ਜ਼ਿੰਦਗੀ ਚ ਪਹਿਲੀ ਦਫ਼ਾ ਤੇ ਹੋਣਾ, ਇਸ ਤਰ੍ਹਾਂ ਪਹਿਲੇ ਤੇ ਇਸਦਾ ਕੋਈ ਅਨੁਭਵ ਹੈ ਨਹੀਂ, ਤੋ ਹੈਰਾਨ ਹੋ ਕੇ ਕਹਿ ਸਕਦਾ ਹੈ ਕੀ ਹੈ। ਲੇਕਿਨ ਅਜੇ ਵੀ ਇਸਨੇ ਮੰਜ਼ਿਲ ਨੂੰ ਨਹੀਂ ਛੋਇਆ, ਅਜੇ ਵੀ ਅਨਾਹਦ ਨੂੰ ਸੁਣਦਾ ਪਿਆ, ਅਜੇ ਵੀ ਉਸ ਪਰਮ ਅਨੰਤ ਤੱਕ ਨਹੀਂ ਪਹੁੰਚਿਆ। ਕਹਿੰਦੇ ਨੇ ਧਿਆਨ ਜਦ ਪਹੁੰਚੇ ਕਿੱਥੇ, ਪਰਾ ਤੱਕ, ਨਾਭੀ ਤੱਕ, ਜਿੱਥੋਂ ਇਹ ਧੁਨ ਉੱਠਦੀ ਪਈ ਹੈ, ਧੁਨੀ ਤੱਕ ਇਹ ਧੁਨ ਪਹੁੰਚ ਜਾਏ, ਜਿੱਥੋਂ ਧੁਨੀ ਉੱਠ ਰਹੀ ਹੈ ਵਾਹਿਗੁਰੂ ਵਾਹਿਗੁਰੂ ਸੁਣ ਕੇ ਇਹੀ ਧੁਨੀ ਫਿਰ ਉੱਥੇ ਪਹੁੰਚੇ, ਉਲਟੀ ਗੰਗਾ ਜਾਮਨ ਮਿਲਾ, ਧੁਨ ਨਾਲ ਇਸ ਤਰ੍ਹਾਂ ਧੁਨ ਟਕਰਾਵੇ। ਕਹਿੰਦੇ ਨਾਭੀ ਪੂਰੀ ਖੁੱਲ ਜਾਂਦੀ ਹੈ, ਇਹ ਦੋ ਹਾਲਤਾਂ ਦੇ ਵਿੱਚ ਖੁੱਲਦੀ ਹੈ, ਦੋ ਹਾਲਤਾਂ ਚ, ਇੱਕ ਜਦ ਮੌਤ ਆਉਂਦੀ ਹੈ ਅੰਤਿਮ ਸਮੇਂ, ਇਹ ਨਾਭ ਖੁੱਲਦੀ ਹੈ। ਜ਼ਿਕਰ ਕਰਦੇ ਨੇ ਮੇਰੇ ਪਾਤਸ਼ਾਹ, ਆਜ ਕਾਲ ਖੁੱਲੇ ਤੇਰੀ ਗਾਂਠੜੀ, ਅੱਜ ਕੱਲ ਦੇ ਚ ਗੰਢ ਖੁੱਲਣ ਵਾਲੀ ਹੈ, ਇਹ ਨਾਭ ਖੁੱਲਣ ਵਾਲੀ ਹੈ। ਇਸੇ ਦੇ ਚ ਹੈ ਚੋਟ ਜੋ ਮੌਤ ਕਰਦੀ ਹੈ, ਤੇ ਨਾਭ ਖੁੱਲਦੀ ਹੈ, ਆਖਰੀ ਪ੍ਰਾਣ ਨਿਕਲਦਾ ਹੈ, ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਉਹ ਇਹ, ਹੱਥ ਮਰੋੜੇ ਤਨ ਕਪੇ سیاو ہوا سیت، این مٹھیاں بند ہون گیا، دنگیاں وجن گیا، کمبڑی چھڑے گی، سمجھ لو گنڈ کھل گئی، آخری پران گیا، موت ہو گئی شریر دی، ختم. یہ پراکرتک روپ وچ ہر ایک دی گنڈ کھل دی ہے، پر اس سمے کھل دی کوئی ہوش نہیں آتا، بے ہوشی جی کھل دی ہے. اور چونکہ پیڑا اتنی زبردست ہوں دی ہے تو پرکرتی بے ہوش کر دیں دی ہے. جیسے آپریشن کرن لگے ہیں ڈاکٹر بے ہوش کر دا ہے، اس جگہ نو سن کر دا ہے، یقین جانو ایک شریر دے چ جیون چیتنا نو کڈ کے دوسرے چ پانا ہے، یہ تو بہت بڑا آپریشن پرکرتی کر دی ہے، پرماتما کر دا ہے، تو پرکرتی بے ہوش کر دیں دی ہے. اس سمے کوئی بھی ہوش چ نہیں آتا، اور اسہ پیڑا ہے جو نہیں منک سہار سکتا، اسہ پیڑا، اتھا پیڑا، اس پیڑا کر کے ہے تو بے ہوشی، پر پھر بھی جڑی شریر دی حالت بنتی ہوئے، ہاتھ مروڑے تن کپے سیاؤ ہوا سے، این مٹھیاں بند ہون گیا، دندیاں وجن گیا، کمڑی چھڑے گی. شریرک آچاریہ کہہ دیندے نے یہ گیا آخری پران، ختم، یہ گنڈ کھل گئی، ناف کھل گئی. ایک ادوں کھلتی ہے واہگرو واہگرو، یا کوئی بھی دھن جو اپنے اپنے اوتاراں تو جو انہاں نوں منتر ملے اچارن کرتے ہیں. واہگرو واہگرو دی اے دھنی جد واقعی دھنی تک پہنچتی ہے، نابی تک پہنچتی ہے، یہ دھنی جد دھنی تک پہنچتی ہے، نابی دھنی زبان جو کہہ رہی ہے دھنی، یہ جد دھنی دھنی تک پہنچتی ہے دھیان دے آسرے تے، بنا دھیان تو نہیں، جتنا دھیان گہرا جائے گا اتنی دھن گہری جائے گی، جیسے جیسے دھیان گہرا جانا جائے گا بس اس دے آسرے تے دھن بھی گہری جا رہی ہے، کنٹھ تک آ گئی ہے، ہردے تک آ گئی ہے، ہوں یہ دھنی دھنی تک آ گئی ہے، نابھی تک آ گئی ہے، دھیان گہرا چلا گیا. اس حالت وچ بھی کہندے نے یہ ناف پوری کھلتی ہے، تن دی موت نہیں آتی، من دی موت ہو جاتی ہے. وہ جد تن دی موت آتی ہے سیم اہی حالت ابیاسی دی بنتی ہے جد من دی موت آتی ہے، بالکل مٹھیاں بند ہو گیا، دندیاں وجدیاں، کمبنی چھڑتی ہے، جد دھنی دھنی تک پہنچ گئی. گرو نانک دی یہ حالت ہوئی ترپتا جی وید نو بلا لیا گیا، کی ہو گیا میرے بچے نو، کمبڑی چھڑی ہوئی ہے، پہلے تے کمبل تے کمبل پایا ماتا ترپتا نے، کمبڑی چل رہی ہے، رجائیاں پائیاں، اگ بالی، اتنی ٹھنڈ نہیں سی پر کمبڑی، دندیاں بج رہی ہیں، اور مٹھیاں انج بند، دندیاں بج رہی ہیں، کمبڑی چھڑی ہوئی ہے. ترپتا جی نے سنیا سی تے اس طرح دے پرش بھی دیکھے سن انتم سمے جنہ دی یہ گنڈ کھلتی ہے، تو بھجی ہوئی گئی وید نو بلا لیا، ویکھو تے صحیح میرے لال نو کی ہویا. کہندے نے نبز ویکھی وید نے اور متھا دیکھیا، اکھاں دیکھیاں، جو آیوروید دا ڈھنگ ہے شریر دی جانچ پڑتال کرن دا. اے وید کہن لگا ماتا ترپتا نو، ماں جی جتھے تک میرا گیان کہندا ہے گرو نانک دی نبض ٹھیک چل رہی ہے، دل دی دھڑکن بھی بالکل ٹھیک ہے، اور میں متھے تے بھی ہاتھ لا کے ویکھے، اس دا تاپمان بھی بالکل ٹھیک ہے، برابر ہے، میں ہاتھ پیر بھی دیکھے نے، انہاں دی چال بھی ٹھیک ہے، انہاں دا تاپمان بھی ٹھیک ہے، جو میرا گیان ہے اس دے مطابق اے روگی نہیں نے. تو ترپتا جی کہن لگی اچھا پھر میں کوئی ہور وید بلا کے لیا، کمبنی چھڑی ہوئی ہے، دندیاں وجڑیاں پیاں نے، مٹھیاں بند نے، تو کہنا روگی نہیں نے، یہ مطلب ہے تینوں سمجھ نہیں آئی. کہندے نے وید نے ہاتھ جوڑے، ماں جی میری توہین نہ کرو، میں صحیح کہہ رہا ہوں، یہ روگی نہیں میں، انہوں تھوڑا ملا رہے ہو، میں نے سمجھ نہیں، میں نے سمجھ ہے پوری، پر تھوڑی تسلی لئی میں پھر دیکھ دا. ادو گرو نانک نے وید نو کہہ دیتا نہ وقت ضائع کر، جو کچھ مینو ہو رہا ہے وہ تیری پکڑ تو پرے ہے، وہ تیری پہنچ تو پکڑ پرے ہے. وید بلایا وید بھی پکڑ ڈڈولے ماں، یہ بولا وید نہ جانے کر کرے جے مائیں گلت کچھ ہو رہا ہے، یہ نبز پیا ویکد، یہ شریر کی کریا پیا دیکھد. مختصر میں عرض کراں، سیم یہی حالت ایک دن محمد صاحب دی ہوئی، حدیثاں میں پڑھ رہا سی ایک دن، یہ روز بندگی کرن لئی ایک غار دے جاندے سن، گفا دے وچ، اتھے ہی ایسا ہو گیا، ناف کھل گئی اور گھبرائے، انہاں نوں گھبراہٹ چھائی، محمد صاحب اے کی ہو گیا، آنند بڑا، پرکاش بڑا، رس بڑا، لیکن شریر نو کمبڑی، دندیاں وجن ہٹکی، جو این موت دے سمے آندا ہے، بالکل اوہی حالت. اس حالت دے لڑکھن آندے ہوئے گھر پہنچے، آپ دی پتنی خدیجہ، جو کہندے سوئم عبادت گزار سی، خدا دے وچ وشواس کرن والی سی، انہیں دیکھیا اے حالت، انہوں نے بھی انیکاں کمبل پائے، پجی ہوئی گئی، حکیم نو بلا لیا، دیکھو تے صحیح حضرت نو کی ہو گیا ہے. اور حکیم اسی طریقے نال جانچ پڑتال کرتا ہے جویں وید نے گرو نانک دیو جی مہاراج دی کیتی سی، پلے حکیم نے کچھ نہیں کیا، کچھ بھی نہیں کیا، انہیں بھی کہہ دیتا کہ میری پکڑ تو پرے ہے، اگر کچھ ہے تو میری پہنچ تو پرے ہے، میری جانکاری تو پرے ہے.
1: ایک اوہنکار ستنام کرتا پرکھے نربھو نرویر اکال مورت اجونی سیبھنگ گر پرساد. گھر ہی میں امرت بھرپور ہے، من مکھاں ساد نہ پایا، جیوں کستوری مرگ نہ جانے بھرم دا بھرم بھلایا. منکھ دے پراناں وچ جڑی پربل پیاس ہے وہ جیون دی ہے، سدیوی جیون دی ہے. پھر جیون تو بعد جیون لئی ساریاں لوڑاں ساریاں منگاں، لیکن پربل تے پرتھم پیاس جیون دی ہے. بھے وی کیول موت دا ہی ہے، اور کوئی بھے نہیں. جتھے بھی منک بھے بھیت ہووے سمجھ لو کچھ نہ کچھ اس دے ختم ہون والا ہے، یا ختم ہون دی سمبھاونا ہے. بھے اسے دے ہے، چاہت لالسا جیون دی، اور پربل بھے موت دا. جے بھارت دے سناتن چنتن نو ویکھیے، اپنشتاں دے رشیاں نو ویکھیے، پرانک پرسنگاں نو دیکھیے، تو جیون دا داتا، پدارتھاں دا داتا وشنو، موت دے دین والا شیو جی. برہمے نے سنسار بنایا، او دا کوئی مندر نہیں، بن گیا سنسار سو بن گیا، جنم ہو گیا سو ہو گیا. ہن تے لالسا جیون دی تے بھے موت دا، تو سارے دیش دے وشنو دی پوجا، شیو جی دی پوجا ہندو جگت دے. ਵਿਸ਼ਨੂੰ ਨਾਲ ਲਕਸ਼ਮੀ ਹੈ, ਜੀਵਨ ਤੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ। ਪਰ ਸ਼ਿਵਜੀ ਦੇ ਗਲੇ ਵਿੱਚ ਤੇ ਫਨੀਅਰ ਨਾਗ ਨੇ, ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਹੈ। ਸ਼ਮਸ਼ਾਨ ਘਾਟ ਦਾ ਸ਼ਿਵਜੀ ਦਾ ਵਸੇਵਾ ਹੈ, ਮੌਤ ਦਾ ਦੇਵਤਾ ਸ਼ਮਸ਼ਾਨ ਨਾਲ ਸੰਬੰਧਿਤ ਹੈ, ਜੀਵਨ ਦਾ ਦੇਵਤਾ ਲਕਸ਼ਮੀ ਨਾਲ ਪਦਾਰਥਾਂ ਨਾਲ ਸੰਬੰਧਿਤ ਹੈ, ਇੱਕ ਪ੍ਰਤੀਕ ਹੈ। ਲਾਲਸਾ ਪਰਬਲ ਜੀਵਨ ਦੀ ਹੈ, ਭੈ ਪਰਬਲ ਮੌਤ ਦਾ ਹੈ। ਜੀਵਨ ਦੇ ਦੇਵਤੇ ਦੀ ਪੂਜਾ ਇਸ ਵਾਸਤੇ ਜੀਵਨ ਬਣਿਆ ਰਹਿ ਬਣਿਆ ਰਹਿ ਬਣਿਆ ਰਹਿ। ਮੌਤ ਦੇ ਦੇਵਤੇ ਦੀ ਪੂਜਾ ਇਸ ਵਾਸਤੇ ਕਿ ਕਮ ਸੇ ਕਮ ਮੌਤ ਸਾਡੇ ਘਰ ਨਾ ਆਵੇ। ਇੱਕ ਦੀ ਪੂਜਾ ਇਸ ਵਾਸਤੇ ਤੂੰ ਸਾਡੇ ਘਰ ਆ, ਕਿਉਂਕਿ ਉਸ ਨਾਲ ਲਕਸ਼ਮੀ ਹੈ। ਇੱਕ ਦੀ ਪੂਜਾ ਇਸ ਵਾਸਤੇ ਕਮ ਸੇ ਕਮ ਤੂੰ ਸਾਡਾ ਘਰ ਛੋੜ ਦੇਈਂ, ਕਿਉਂਕਿ ਤੇਰੇ ਗਲੇ ਵਿੱਚ ਸੱਪ ਨੇ, ਮੁਰਦਿਆਂ ਦੀ ਖੋਪੜੀ ਹੈ, ਔਰ ਤੇਰਾ ਵਸੇਬਾ ਸ਼ਮਸ਼ਾਨ ਦਾ ਹੈ। ਬਹੁਤ ਸੁੰਦਰ ਇਹ ਪ੍ਰਤੀਕ ਚੁਣਿਆ। ਮਨੁੱਖ ਦੀ ਕਮਜ਼ੋਰੀਆਂ ਨੂੰ ਖੂਬ ਸਮਝਿਆ ਤੇ ਨਾਪਿਆ ਗਿਆ। ਲਾਲਸਾ ਜੀਵਨ ਦੀ ਹੈ ਔਰ ਭੈ ਕੇਵਲ ਮੌਤ ਦਾ ਹੈ। ਮਨੁੱਖ ਕਿਤਨਾ ਜੀਵਣਾ ਚਾਹੁੰਦਾ ਹੈ, ਕਿਤਨੀ ਜੀਵਨ ਦੀ ਲਾਲਸਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਸੁੰਦਰ ਚਿਤਰਨ ਕੀਤਾ ਹੈ। ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਵੇ, ਜੇ ਕਿਧਰੇ ਉਮਰ ਚਾਰ ਜੁਗਾਂ ਦੀ ਹੋ ਜਾਏ, ਲੱਖਾਂ ਸਾਲ ਦੀ ਹੋ ਜਾਏ, ਤੇ ਫਿਰ ਹੋਰ ਦਸ ਗੁਣਾ ਵੱਧ ਹੋ ਜਾਏ, ਹੋਰ ਦਸੋਣੀ ਹੋਏ। ਸਿਰਫ ਜੀਵਨ ਹੀ ਇਤਨਾ ਲੰਬਾ ਨਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਨੌ ਖੰਡ ਪ੍ਰਿਥਵੀ ਵਿੱਚ ਪੂਜਾ ਤੇ ਪ੍ਰਤਿਸ਼ਠਾ ਹੋਵੇ, ਪ੍ਰਤਿਭਾਸ਼ਾਲੀ ਹੋਵੇ, ਜਾਣਿਆ ਜਾਏ, ਸਮਝਿਆ ਜਾਏ, ਪੂਜਿਆ ਜਾਏ, ਸਤਿਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ। ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਹੈ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀ ਰਥ ਜਗਲੇ। ਪ੍ਰਾਣਾਂ ਵਿੱਚ ਹੋਰ ਵੀ ਪਿਆਸ ਹੈ, ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ, ਮਹਾਨ ਆਖਣ, ਪੂਜਨ। ਪਰ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ। ਜੇ ਨੌ ਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ, ਲੱਖਾਂ ਸਾਲ ਦੀ ਉਸਦੀ ਆਯੂ ਹੋ ਜਾਏ, ਜੇ ਉਹ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦਰਅਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ ਬਸ ਇਹਨਾਂ ਹੀ ਦੋਹਾਂ ਉਲਝਣਾਂ ਵਿੱਚ ਮਨੁੱਖ ਦਾ ਜੀਵਨ ਬਤੀਤ ਆਉਂਦਾ ਹੈ, ਔਰ ਬਾਰ ਬਾਰ ਬਤੀਤ ਆਉਂਦਾ ਹੈ, ਬਾਰ ਬਾਰ ਜੰਮਦਾ ਹੈ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਵਿੱਚ, ਇੱਕ ਦਿਨ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਦਿ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਅੰਮ੍ਰਿਤ ਦੀ, ਅੰਮ੍ਰਿਤ ਮ੍ਰਿਤਿਯੂ ਤੋਂ ਰਹਿਤ, ਜਿਸ ਵਿੱਚ ਮੌਤ ਨਹੀਂ। ਕੋਈ ਐਸੀ ਔਸ਼ਧੀ, ਕੋਈ ਐਸਾ ਜਲ, ਕੋਈ ਐਸੀ ਜੜੀ ਬੂਟੀ, ਕੋਈ ਐਸੀ ਸੌਗਾਤ ਕਿਧਰੋਂ ਪ੍ਰਾਪਤ ਹੋਵੇ ਜਿਸ ਨਾਲ ਮੌਤ ਨਾ ਆਵੇ। ਅੰਮ੍ਰਿਤ ਜੀਵਨ ਮ੍ਰਿਤੂ ਤੋਂ ਰਹਿਤ ਹੋ ਜਾਏ, ਜੀਵਨ ਅੰਮ੍ਰਿਤ ਹੋ ਜਾਏ। ਹਰ ਮਨੁੱਖ ਜੀਵਨ ਨੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਹੈ, ਔਰ ਹਰ ਮਨੁੱਖ ਹੀ ਕਿਉਂ, ਮੌਤ ਤੇ ਪਸ਼ੂ ਪਕਸ਼ੀਆਂ ਨੂੰ ਵੀ ਨਹੀਂ ਚਾਹੀਦੀ। ਉਹਨਾਂ ਦੇ ਅੰਦਰ ਵੀ ਭੈ ਤੇ ਸਿਰਫ ਇਸੇ ਦਾ ਹੀ ਹੈ। ਜੀਵਨ ਦੀ ਲਾਲਸਾ ਜੀਵਾਂ ਵਿੱਚ ਬੜੀ ਪ੍ਰਬਲ ਦਿਖਾਈ ਦਿੰਦੀ ਹੈ, ਬੜੀ ਪ੍ਰਬਲ ਦਿਖਾਈ ਦਿੰਦੀ ਹੈ। अमृत दी चाहत अमृत दी मंग प्रथम मंग है, सिरमौर मंग है, परबल मंग है। सतगुरु की बाणी का फरमान, घर ही में अमृत भरपूर है, मन मुखा साद न पाया, ज्यों कस्तूरी मृग न जाने, भ्रम दा भरम भुलाया। वो अमृत दा कुंड इसे जीवन सागर दे अंदर है और इसे जीवन दा रेड़का पाना पेगा। जप तप द्वारा इसे अमृत दे कुंभ नो बाहर प्रगट करना पेगा। इस अमृत दे कुंभ नो कोई प्रगट कर सके इहदे लई एक प्रेरणा चाहिए, जिम्मेवारी चाहिए, इस दे लई एक तड़प चाहिए है, इस दे लई साधना चाहिए है। तो जैसे असी देखते हैं हैंड पंप ना जद गेड़न दे नाल पानी ना निकले उपरों पानी पाते हैं फिर पानी निकलना आरंभ होता है। आदि काल तो महापुरुष कोशिश करते रहने बारों अमृत पिलाण दी ताकि अंदर दा अमृत प्रगट हो जाए बाहर आ जाए। एक विधि रही है बारों अमृत दा संबंध स्थापन करके जीवन दे अंदरों अमृत नू प्रगट करना। यह साधना धार्मिक जगत विच आदि काल तो चली आ रही है। आबे हयात अमृत इसकी तलाश आदि काल तो चली आ रही है और यही प्यास मनुख दे प्राणा विच है। वख वख रहबरी पुरुषां ने अपने ढंग नाल जरूर ऐसा जल जिस विच उन्होंने मंत्र पढ़े, जिस विच उन्होंने अपनी अध्यात्मक तरंगा प्रवेश कीतियां, आबे हयात चरणामृत इस तरह की प्रथा बहुत लंबे समय तो चली आ रही है। आबे जमजम कह दईए या चरणामृत कह दईए, ये बहुत पुराने समय तो चले आ रहे हैं। कहिंदे जप तप का असर पानी पर बहुत ज्यादा पैंदा है, पानी सारियां दी प्यास बुझांदा है, पीण दे काम आउंदा है, लेकिन पानी वाइब्रेशन नू अध्यात्मक तरंगा नू खुद पी जांदा है। ऐसा बहुत लंबे समय तो जपीश्वर अध्यात्मी लोगां दी समझ दे ते पकड़ विच आया। फिर ए भी देखा गया कि जिस मनुख दा जीवन अमृतमय हो गया है वो जिथे कदम रखता है वो धूड़ भी अक्सीर हो जाती है, वो चरण धूड़ भी महान हो जाती है, उसते भी असर पैंदा है। भारत विच चरणामृत दी रसम बहुत पुरानी है, बहुत पुरानी है। सनातनी मंदिरां विच ते प्रसाद भी चरणामृत चरण अमृत, चरणां दा धोता होया जल केड़े चरणा दा जो जीवन अमृतमयी हो गया उसके पैर अमृतमयी ने, उसके हथ अमृतमयी ने, क्यों कि उसका जीवन अमृतमयी है, उसकी सोचनी अमृतमयी है, उसकी दृष्टि अमृतमयी है, उसके बचन अमृतमयी ने। इस वास्ते उसके बचना दियां लहरां जल नू छू जान तो जल अमृतमयी है और वो जल किधरे अमृतमयी जिसका जीवन हो गया उसके चरणा नू छू जान तो वो जल चरण अमृत है, चरणामृत है, चरण अमृत। तो बहुत पुराने समय तो चरणामृत दी प्रथा भारत विच प्रचलित सी और अजे भी सनातन जगत विच है। गुरु घर विच भी यही प्रथा सी, चरण धोए रह रास कर चरणामृत सिखां पिलाया। भाई साहब भाई गुरदास जी ऐसा बयान करते हैं। सिखी दा दायरा वधन लग पिया, तो चरणामत देने वाले कुछ होर प्रतिष्ठित लोग लबणे सन, तो धरन गुरु अमरदास जी महाराज ने 22 मंजियां बख्शिश कीतियां। मंजी नो छोटे तख्त नो परशियन विच मसनद कहिंदे ने, ते मसनद दा ही पंजाबी उच्चारण हो गया मसंद। 22 मसंदा दी प्रथा धन गुरु अमरदास जी महाराज ने चलाई। इन्हां विच 3 बीबियां सन, 19 पुरुष सन। वख वख इलाकियां विच इस सिखी दा प्रचार करके चरणामृत पिला के गुरु घर नाल जोड़ी गए और इस तरह सिखी दा वादा होंदा गया। मनुख दी कमजोरी सहजे सहजे इन्हां मसंदां दा कुछ जप तप घटिया, क्योंकि बाहरों पूजा प्रतिष्ठा वधी, अंदरों जप तप घटता गया। ये कोई विरला ही है कि जितनी पूजा प्रतिष्ठा वधे, धन संपदा वधे, उतना ही उसके हृदय विच धर्म वधे, जप तप वधे, बंदगी वधे, ताकि संतुलन कायम रहे। ऐसा अक्सर घट होता है। जैसे धन वधदा है धर्म घटता है, जैसे बाहर दे सुख वधदे ने अंदरूनी सुखां नाल सहजे सहजे मनुख संबंध तोड़दा है। मसंदा ने भी ऐसा ही किया। धन दे घर विच अंबार लग गए, पूजा प्रतिष्ठा 4 कुंटां च होण लग पई। सहजे सहजे गुरु दे सिख बनाण दी थां ते इन्हां दे अंदर ये लालसा जागी, अपने सिख बनाई है, अपने सिख बनाई है, अपनी सिखी दा वादा करिए। लिहाजा कार भेट जो मिलती सी गुरुद्वारे बनाण लई, सरोवर बनाण लई, धर्मशालावां बनाण लई, लंगर चलाण लई, उस कार वेट नूं भी इह पूरे दा पूरा खुद अपने कोल रखण लग पए, गुरु तक नहीं पहुंचांदे सन। इन्हां विच कुछ कने थे गुरु होण दे दावे भी कर दिते, सहजे सहजे भ्रष्ट होंदे गए, लोभ दे मारे होए वासना विच ग्रसे गए, और वासना दे ग्रसे होए परबल हंकार विच डुबदे गए। धन गुरु गोविंद सिंह जी महाराज तक पहुंच के ए मसन जुलम ते दुराचार दी इंतहा तक पहुंच गए सन। लिहाजा इस प्रथा नूं धन गुरु गोविंद सिंह जी महाराज ने खत्म कर दिता। आखिया नहीं, कल्ला मनुख चाहे रसक है, अनुभवी है, ज्ञानी है, कई दफा हो सकता उसका हाजमा कमजोर होवे और पूजा प्रतिष्ठा नूं हजम ना कर सके, बाहर दी धन संपदा नूं हजम ना कर सके। असी हुण भी देखते हैं जगत विच कोई मनुख मेहनत करके धन कमा ते लैंदा है, लेकिन धन दी सही वरतों, धन दी हिफाजत और धन दा विस्तार, धन दी वरतों किसे किसे नूं जो है आउंदी है। अध्यात्मक आनंद थोड़ा बहुत प्राप्त करके जब मसन चोटी दे धनाड हो गए, हंकारी हो गए, दुराचारी हो गए, अत्यंत लोभी हो गए, तो धन गुरु गोविंद सिंह जी महाराज नूं ये प्रथा खत्म करनी पई। चरणामृत दी थां ते खंडे बाटे दा अमृत और बाणी दा अमृत ये प्रचलित आपने कीता, और ये अधिकार एक नूं नहीं पंजां नूं दित्ता। पंज आइंदा अमृत छकाया करनगे। केड़े पंज? जो गुरु नूं प्यारे ने, ते जिन्हां दे अंदर गुरु दा प्यार है, रोम रोम विच गुरु दा प्यार है। ऐसे पंज जो गुरु नूं प्यारे ने, ते गुरु दा प्यार जिन्हां दे अंदर है, ओह वारी वारी पंज बाणियां पढ़न। जपजी साहब, जाप साहब, सवैये, चौपाई ते आनंद साहब। पंज अपनी दृष्टि नूं बाटे हुए दे जो पानी है उस दे च रखन, ताकि हिरदे नूं जोड़ के पड़ी हुई ये बाणी दृष्टि दे राही उस बाणी दा पानी विच प्रवेश करन, ताकि वो पानी पानी ना रहे, वो पानी अमृत बन जाए। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ। ਔਰ ਉਸ ਸੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰ ਵਿਧੀ ਅਨੁਸਾਰ ਤਿਆਰ ਕਰਦੇ ਨੇ। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਉਤਪਤੀ ਦਾ ਖੇਲ ਰਚਾਏ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ ਹੈ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੇ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਵਿੱਚ ਚਰਨਾਮਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤਾਂ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ, ਇਹ ਦੇਖਣ ਲਈ ਕਿ ਵਾਕਈ ਬੱਚਾ ਨਿਪੁੰਨ ਹੋ ਗਿਆ, ਛਕਾਇਆ ਪਹਿਲੇ ਅੰਮ੍ਰਿਤਮਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ। ਔਰ ਇਸ ਤਰ੍ਹਾਂ ਪੰਜ ਪਿਆਰੇ ਤਿਆਰ ਕੀਤੇ, ਫਿਰ ਦੇਖਣਾ ਚਾਹਿਆ ਵਾਕਈ ਇਹ ਪਿਆਰ ਨਾਲ ਭਰ ਗਏ ਨੇ, ਇਹ ਮਹਾਨ ਹੋ ਗਏ ਨੇ, ਔਰ ਜੋ ਕਾਰਜ ਮੈਂ ਚਾਹੁੰਦਾ ਇਸ ਨੂੰ ਇਹ ਕਰ ਸਕਣਗੇ। ਤੋ ਆਖਿਆ ਹੁਣ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਮੈਨੂੰ ਸੀਸ ਭੇਟ ਕੀਤਾ ਸੀ, ਮੈਂ ਸਰਬੰਸ ਭੇਟ ਕਰਾਂਗਾ, ਮੈਂ ਸਭ ਕੁਛ ਭੇਟ ਕਰਾਂਗਾ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ, ਸਭ ਹੀ ਇਨਹੀ ਕੋ, मेरे घर विच मन करके तन करके धन करके जो कुछ भी है सब कुछ थोड़ा सब कुछ थोड़ा। और जब पंजा ने अमृत छकाया है गुरु गोविंद सिंह जी महाराज दी मंग बड़े सुंदर बोल ने सर्वलोक ग्रंथ विच सतगुर इना पंजा कोल अमृत दी दात मंगदे ने पंजा नू साफ कहने ने सिख सो रहत पंच जो मिले मम स्वरूप सो जानो भले सिख पंचो में मेरो वासा पूरन करो धरो जय आसा। इना पंजा विच मेरी झलक है ये पंजा दा स्वरूप मेरा ही स्वरूप है इना विच ते मेरे विच कोई भेद नहीं रहा। धन गुरु गोबिंद सिंह जी महाराज इना पंजा को अमृत दी दात मंगदे ने अब अमृत छकाओ जैसे तुम लीन हो। जिस तरह ये अमृत लेने ने गुरु नानक पासों प्राप्त किया से इस तरह मैं थोड़े कोलों प्राप्त करना है। और वाकई जद पंजा ने छकाया सतगुर प्रसन्न होए हाँ तुसी संपन्न हो गए वाकई तैयार हो गए और तुसी सिखी दा सही प्रचार कर सकोगे। वाकई जो गुरु नू प्यारे ने ते गुरु दा प्यार जिन्हां दे रोम रोम दे चे ओही अमृत छका सकदे ने और ओही विधि पूर्वक गुरु नाल जो है जोड़ सकदे ने। धन गुरु गोबिंद सिंह जी महाराज दी जिस ते बख्शिश है प्यार नाल भरिया होया हिरदा है वो गुरु दा प्यारा है। अमृत छक के उदी दृष्टि अमृतमयी हो जाती है उसके बोल अमृतमयी हो जाते ने उसका जीवन अमृतमयी हो जाता है क्योंकि अमृत छकदे हाँ उसनों रहत बहत धारण करनी पैंदी है। उस रहत की जो व्याख्या है वो इस प्रकार है रहनी रहे सोई सिख मेरा ओ साहिब

ਉਹਨਾਂ ਸੋਗ ਦੀ ਨਿਸ਼ਾਨੀ ਸੀ, ਦੁੱਖ ਦੀ ਨਿਸ਼ਾਨੀ ਸੀ, ਮੌਤ ਦਾ ਪ੍ਰਤੀਕ ਸੀ। ਸਹਿਜੇ ਸਹਿਜੇ ਜਦ ਅਧਿਆਤਮਕ ਜੀਵਨ ਰਿਹਾ ਨਾ ਤੇ ਮੁੰਡਨ ਆਮ ਹੋ ਗਿਆ। ਜਨਮੇਜੇ ਨੇ ਕੁਛ ਬ੍ਰਾਹਮਣਾਂ ਦਾ ਮੁੰਡਨ ਕੀਤਾ ਸੀ, ਇਹਨਾਂ ਕਰਕੇ ਇੰਜ ਕਹਿ ਲਓ ਸਾਰੇ ਦੇਸ਼ ਦਾ ਮੁੰਡਨ ਹੋ ਗਿਆ। ਕੇਸ ਇੱਕ ਐਸੀ ਸੁਰੱਖਿਆ ਨੇ, ਜਦ ਕੋਈ ਨਾਮ ਜਪਦਾ ਹੈ, ਬਾਣੀ ਪੜਦਾ ਹੈ, ਤੋ ਮਸਤਕ ਦੇ ਚ ਜੋ ਸ਼ਕਤੀ ਜਮਾ ਆਉਂਦੀ ਹੈ, ਰਸ ਜਮਾ ਆਉਂਦਾ, ਉਹ ਛੇਤੀ ਖਾਰਜ ਨਾ ਹੋ ਜਾਏ, ਚਲਾ ਨਾ ਜਾਏ। ਕੇਸ ਮਦਦ ਕਰਦੇ ਨੇ, ਕੇਸਾਂ ਦੇ ਚੋਂ ਵੀ ਨਿਕਲੇ ਨਾ, ਜਲਦੀ ਨਾ ਖਾਰਜ ਹੋਵੇ, ਤੋ ਦਸਤਾਰ ਮਦਦ ਕਰਦੀ ਹੈ। ਇਸ ਵਾਸਤੇ ਬਾਕੀ ਪਹਿਰਾਵਾ ਜੋ ਅਸੀਂ ਤਨ ਤੇ ਪਹਿਨਦੇ ਹਾਂ ਉਹ ਸਮਾਜਿਕ ਹੈ, ਦਸਤਾਰ ਧਾਰਮਿਕ ਹੈ, ਧਾਰਮਿਕ ਹੈ। ਕੇਸ ਰਹਿਤ ਦੇ ਚ ਸਿਰਮੌਰ ਨੇ ਰਿਸ਼ੀ ਮੁਨੀਆਂ ਦਾ ਰੂਪ ਨੇ, ਮੁਖੜੇ ਦਾ ਦਾੜਾ ਪ੍ਰਕਿਰਤੀ ਦਾ ਦਿੱਤਾ ਹੋਇਆ ਪੁਰਸ਼ ਨੂੰ ਸ਼ਿੰਗਾਰ ਹੈ। ਜੈਸੇ ਅਸੀਂ ਦੇਖਦੇ ਹਾਂ ਸ਼ੇਰਨੀ ਦੇ ਗਲ ਵਿੱਚ, ਇਹ ਲੰਬੇ ਲੰਬੇ ਵਾਲ ਨਹੀਂ, ਬਬਰ ਸ਼ੇਰ ਦੇ ਜੋ ਹੈ ਗਰਦਨ ਵਿੱਚ ਨੇ। ਜਿਤਨਾ ਖੂਬਸੂਰਤ ਮੋਰ ਹੈ, ਮੋਰਨੀ ਉਤਨੀ ਖੂਬਸੂਰਤ ਨਹੀਂ। ਇਹ ਲੰਬੇ ਲੰਬੇ ਪੰਖ ਪ੍ਰਕਿਰਤੀ ਦਾ ਦਿੱਤਾ ਹੋਇਆ ਸ਼ਿੰਗਾਰ ਹੈ। ਇਸੇ ਤਰੀਕੇ ਦੇ ਨਾਲ ਨਰ ਮੁਰਗਾ, ਤੋਤਾ, ਕਬੂਤਰ ਮਦੇਨ ਨਾਲੋਂ ਜ਼ਿਆਦਾ ਖੂਬਸੂਰਤ ਨੇ, ਪ੍ਰਕਿਰਤੀ ਨੇ ਸ਼ਿੰਗਾਰਿਆ ਹੈ। ਦਾੜਾ ਕੁਦਰਤ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ। ਇਸ ਵਾਸਤੇ ਆਦ ਕਾਲ ਤੋਂ ਪੁਰਸ਼ ਦੀ ਸ਼ਿੰਗਾਰ ਵਿੱਚ ਰੁਚੀ ਨਹੀਂ ਰਹੀ, ਇਸਤਰੀ ਦੀ ਹੀ ਸ਼ਿੰਗਾਰ ਵਿੱਚ ਰੁਚੀ ਰਹੀ, ਕਿਉਂਕਿ ਉਸਨੇ ਪੁਰਸ਼ ਦਾ ਮੁਖੜਾ ਸ਼ਿੰਗਾਰਿਆ ਹੋਇਆ ਵੇਖਿਆ। ਤੋ ਇੱਥੋਂ ਪ੍ਰੇਰਿਤ ਹੋ ਕੇ ਉਸਨੇ ਆਪਣਾ ਮੁਖੜਾ ਵੀ ਆਪਣੇ ਢੰਗ ਨਾਲ ਸੰਵਾਰਨਾ, ਸ਼ਿੰਗਾਰਨਾ ਆਰੰਭ ਕੀਤਾ। ਇਸ ਨੂੰ ਤੇ ਮਨੋ ਵਿਗਿਆਨਿਕ ਵੀ ਤਸਲੀਮ ਕਰਦੇ ਨੇ। ਖੈਰ, ਦੁਨੀਆਂ ਦਾ ਸਭ ਤੋਂ ਖੂਬਸੂਰਤ ਪੁਰਸ਼ ਅਗਰ ਕੋਈ ਹੈ ਤਾਂ ਦਾੜੇ ਕੇਸ ਵਾਲਾ ਹੈ, ਐਸਾ ਅੱਜ ਦੇ ਕੁਛ ਵਿਚਾਰਕ ਵੀ ਮੰਨਦੇ ਨੇ। ਤੋ ਸੀਸ ਦੇ ਇਹ ਕੇਸ ਰਹਿਤਾਂ ਵਿੱਚ ਸਿਰਮੌਰ ਰਹਿਤ ਨੇ ਰਿਸ਼ੀ ਮੁਨੀਆਂ ਦੀ ਰੂਪ ਰੇਖਾ। ਕੜਾ ਸਰਬ ਲੋ ਹਰ ਵਕਤ ਬਦਨ ਨੂੰ ਛੂੰਹਦਾ ਰਹਿ, ਇਸ ਨਾਲ ਸਰੀਰ ਦੀ ਅਰੋਗਤਾ ਤੇ ਰਹਿੰਦੀ ਹੈ, ਲੇਕਿਨ ਖਲਾਅ ਵਿੱਚ ਜੋ ਅਨੰਤ ਬੇਸ਼ੁਮਾਰ ਮਲੀਨ ਰੂਹਾਂ ਘੁੰਮ ਰਹੀਆਂ ਨੇ, ਉਹਨਾਂ ਤੋਂ ਵੀ ਬਚਾਓ ਹੁੰਦਾ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਤਾਂਤਰਿਕ ਯੋਗਾ, ਖਾਸ ਕਰਕੇ ਕਾਲਾ ਤਾਂਤਰਿਕ, ਇਸਦਾ ਉਸ ਪੁਰਸ਼ ਦੇ ਕੋਈ ਅਸਰ ਨਹੀਂ ਜਿਸ ਨੇ ਆਪਣੇ ਹੱਥ ਵਿੱਚ ਕੜਾ ਪਹਿਨਿਆ ਹੋਇਆ। ਅੱਜ ਤੇ ਅਸੀਂ ਦੇਖਦੇ ਹਾਂ ਅਨੁਮਤੀ ਵੀ ਹੈ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕੜਾ ਪਹਿਨਾਉਂਦੇ ਨੇ ਤਾਂ ਕਿ ਕਿਸੇ ਤੰਤਰ ਵਿਧੀ ਦਾ ਜਾਂ ਕਿਸੇ ਰੂਹ ਦਾ ਪਰਛਾਵਾਂ ਇਹਨਾਂ ਤੇ ਨਾ ਪਵੇ। ਅੱਜ ਤੇ ਨਵਜਾਇਦ ਬੱਚੇ, ਨਵੇਂ ਜਨਮੇ ਬੱਚਿਆਂ ਲਈ ਮਾਵਾਂ ਕੜੇ ਮੰਗਦੀਆਂ ਨੇ, ਅਨੁਮਤੀ ਹੈ। ਐਸਾ ਦਿਖਾਈ ਦੇ ਰਿਹਾ ਕਿ ਸਹਿਜੇ ਸਹਿਜੇ ਸ਼ਾਇਦ ਸਾਰੀ ਦੁਨੀਆਂ ਇਸ ਕੜੇ ਨੂੰ ਧਾਰਨ ਕਰ ਲਵੇ। ਕੜਾ ਦਾਏ ਹੱਥ ਵਿੱਚ ਪਾਇਆ ਜਾਂਦਾ ਹੈ, ਕਿਸੇ ਵੀ ਕੰਮ ਨੂੰ ਕਰਨ ਲੱਗੇ ਆ ਦਾਇਆ ਹੱਥ ਅੱਗੇ ਆਉਂਦਾ ਹੈ। ਇਹ ਕੜਾ ਪ੍ਰਤੀਕ ਹੈ, ਤੂੰ ਗੁਰੂ ਦਾ ਸਿੱਖ ਹੈ ਔਰ ਤੇਰੇ ਹੱਥ ਵਿੱਚ ਗੁਰੂ ਦੀ ਦਿੱਤੀ ਹੋਈ ਇਹ ਨਿਸ਼ਾਨੀ ਹੈ। ਇਸ ਵਾਸਤੇ ਤੇਰੇ ਹੱਥ ਕਦੀ ਗਲਤ ਕੰਮ ਨੂੰ ਨਹੀਂ ਪੈਣੇ ਚਾਹੀਦੇ। ਤੂੰ ਅੰਮ੍ਰਿਤ ਪੀਤਾ ਹੈ, ਅੰਮ੍ਰਿਤ ਛਕਿਆ ਹੈ, ਲਿਹਾਜ਼ਾ ਤੇਰੇ ਇਸ ਹੱਥ ਵਿੱਚ ਸ਼ਰਾਬ ਦੀ ਬੋਤਲ ਨਾ ਹੋਵੇ। ਤੇਰੇ ਹੱਥ ਕਿਸੇ ਤੇ ਜਬਰ ਨਾ ਕਰਨ, ਤੇਰੇ ਹੱਥ ਕਿਸੇ ਦਾ ਹੱਕ ਨਾ ਖੋਵਣ। ਤੂੰ ਗੁਰੂ ਦੀ ਨਿਸ਼ਾਨੀ ਹੱਥ ਵਿੱਚ ਪੈਣੀ ਹੋਈ ਹੈ। ਕਛਹਿਰਾ ਇੱਕ ਐਸਾ ਪਰਦਾ ਔਰ ਇਸਦਾ ਇਤਨਾ ਮਨੋਵਿਗਿਆਨਕ ਮਨ ਦੇ ਅਸਰ ਹੈ ਕਿ ਸਹਿਜੇ ਸਹਿਜੇ ਅੱਜ ਤੇ ਸਾਰੀ ਦੁਨੀਆਂ ਨੇ ਧਾਰਨ ਕਰ ਲਿਆ ਹੈ। ਭਾਵੇਂ ਉਹ ਰੂਪ ਨਾ ਹੋਵੇ ਜੋ ਕਲਗੀਧਰ ਨੇ ਸਾਨੂੰ ਦਿੱਤਾ ਹੈ, ਪਰ ਕੁਛ ਨਾ ਕੁਛ ਕਛਹਿਰੇ ਦੀ ਬਨਾਵਟ ਜੈਸਾ ਹੀ ਕਛਹਿਰਾ ਸਾਰੀ ਦੁਨੀਆਂ ਨੇ ਅੱਜ ਧਾਰਨ ਕਰ ਲਿਆ ਔਰ ਇਸ ਨੂੰ ਸਰੀਰ ਦੀ ਔਰ ਮਨ ਦੀ ਇੱਕ ਖਾਸ ਲੋੜ ਸਮਝ ਲਿਆ ਗਿਆ। ਕੰਘਾ ਕੇਸਾਂ ਦੀ ਸਫਾਈ ਲਈ ਤੇ ਹੈ,
लेकिन इस दे नाल जप तप करने तो बाद जो थोड़ी जिया दिमागी थकावट या शरीरक थकावट हो सकती है इस कंगे दे बार बार सिर ते फेरन नाल मस्तक हौला हो जाता है और थकावट दूर हो जाती है और नाले केस समर जाते हैं। कृपान ठीक है अज हाइड्रोजन बम तो भी मनुख अगे लंगे और कुछ तर्कशील ऐसा कहते हैं कि इस एटम बम हाइड्रोजन बम दे समाने विच ये निक्की जी कृपान की मैंने रख दी है जो सिख जगत ने पहनी हुई है जो कलगीधर ने दिती है और पहनना लाजमी करार देता है। दरअसल ये कृपान एक प्रतीक है मन दे ते इस दा असर है कि तू केवल संत नहीं सिपाही भी है केस संत दा स्वरूप पेश कर देने कृपान सिपाही दा रूप पेश कर दिए। इस तरह धन गुरु गोविंद सिंह जी महाराज ने मनुख नो संत सिपाही बनाया। गुरु नानक देव जी महाराज तो लेके धन गुरु तेग बहादुर साहब जी महाराज तक यतनशील रहे मनुख नो संत बनाने देच। इसे ही संत नो धन गुरु गोविंद सिंह जी महाराज ने सिपाही बनाया। जद कोई संत सिपाही बनता है उस दे हथों मजलूम दी रक्षा होंदी है मुल्क दी तामीर होंदी है कमजोरां दी उसारी होंदी है। और जद कोई केवल सिपाही है संत नहीं है उस दे हथ मजलूमां दी गर्दन कटते ने। चीन दे एक प्रसिद्ध संत ने कहा है सिपाही दे सैनिक दे जिथे पैर जम जांदे ने टिक जांदे ने जमीना उत्थे उजड़ जांदियां ने बर्बाद हो जांदियां ने। सिपाही दे कदम बर्बादियां नू जन्म देंदे ने जन्म देंदे ने बर्बादियां नू। अगर सिपाही संत पहले है तो उदे कदमां नाल तामीर होंदी है मनुखता दी उदे कदमां नाल धरती जरखैज होंदी है। ठीक आखे है चीनी संत कन्फ्यूशियस ने कि जिथे रुक जांदे ने सैनिक दे पैर सिपाही दे पैर उत्थे कंडे ही कंडे रह जांदे ने उजाड़ ही उजाड़ रह जांदा है बर्बादियां ही बर्बादियां जन्म लैंदियां ने। पर जिथे ओ सिपाही जो संत पहले है उहदे कदमां दे राही तामीर आउंदी है उहदे हत्थां दे राही उसारी आउंदी है और धरती हरी भरी आउंदी है मनुख नूं इंसाफ मिलदा है कमजोर दी रक्षा होंदी है और जालम दे पैर रुकदे ने। तो इस तरह धन गुरु गोविंद सिंह जी महाराज ने संत नूं सिपाही बनाया और सिपाही दा प्रतीक है शस्त्र तो शस्त्र पहना दिता। कृपान इस वास्ते पहननी है कि इस छोटी जी कृपान नाल कोई मैदानी जंग विच लड़ना नहीं पर ये छोटी जी कृपान एहसास करांदी रहे कि असी सिपाही हाँ सिपाही हाँ और इस तरह दा अंदर वीर रस बनिया रहे तो फिर मनुख अपनी भी रक्षा कर सकदा है कौम दी भी रक्षा कर सकदा है देश दी भी रक्षा कर सकदा है और किसी तरह दा भी कोई हथियार होवे उस नाल रक्षा करेगा। लेकिन सिपाही होण दा भाव ते बनिया रहे अंदर वीर रस ते बनिया रहे ओ ते ताही हो सकदा है कि हर वक्त मनुख ने कोई शस्त्र पहनिया होवे। तो इस तरह कृपान पहनण दी धारण करण दी सानू ताकीद कीती गई। भाई साहब भाई नंद लाल कहने निशाने सिखें ई पंज हरफ काफ के हर गिज ना बाशद ई पंज माफ कलाकार दो काच कंगा बिना बिना केस हेच अस्त ई जुमला निशान। अज देश साइंस युग दे विज्ञानिक युग दे तरक खड़ी होंदी है कि नाखून कटदे हो ये भी प्राकृतिक ने ते की होया अगर केस कटे जा रहे ने की होया अगर केसा दा मुंडन है आखिर नाखूना दा भी ते मुंडन कर दे ही है। नाखूना दा वो हिस्सा कटिया जांदा है जो मुर्दा ने मर चुके ने
ਜਿਵੇਂ ਘਰ ਵਿਚ ਕੋਈ ਪ੍ਰਾਣੀ ਮਰ ਗਿਆ ਚਲਾਣਾ ਕਰ ਗਿਆ ਤਾਂ ਮੁਰਦੇ ਨੂੰ ਘਰ ਵਿਚ ਤੇ ਨਹੀਂ ਰੱਖਦੇ ਪਰ ਘਰ ਵਿਚ ਰੱਖਾਂਗੇ ਤਾਂ ਬਦਬ ਘਰ ਵਿਚ ਰੱਖਾਂਗੇ ਤਾਂ ਗਲਾਜ਼ਤ ਘਰ ਵਿਚ ਰੱਖਾਂਗੇ ਤਾਂ ਸਾਰਾ ਘਰ ਮਰਗਟ ਬਣੇਗਾ ਇਸ ਵਾਸਤੇ ਮੁਰਦੇ ਨੂੰ ਮਰਗਟ ਘਾਟ ਲੈ ਜਾਂਦੇ ਹਾਂ ਔਰ ਜਲਾ ਕੇ ਖਾਕ ਕਰਦੇ ਹਾਂ ਨਾਖੁਨ ਜੋ ਮੁਰਦਾ ਹੋ ਜਾਂਦੇ ਨੇ ਮਹਿਲ ਨਾਲ ਭਰ ਜਾਂਦੇ ਨੇ ਔਰ ਬਿਮਾਰੀਆਂ ਦੇ ਉਹ ਜਨਮਦਾਤੇ ਬਣਦੇ ਨੇ ਜ਼ਿੰਦਾ ਨਾਖੁਨ ਉਹ ਜੋ ਮਾਸ ਦੇ ਨਾਲ ਜੁੜਿਆ ਹੋਇਆ ਹੈ ਜ਼ਿੰਦਾ ਹੈ ਉਸਨੂੰ ਕਟਾਂਗੇ ਤਾਂ ਖੂਨ ਨਿਕਲੇਗਾ ਉਸਨੂੰ ਕਟਾਂਗੇ ਤਾਂ ਪੀੜ ਹੋਵੇਗੀ ਪਰ ਜੋ ਅੱਗੇ ਵੱਧ ਚੁੱਕਿਆ ਹੈ ਮਹਿਲ ਨਾਲ ਭਰ ਗਿਆ ਹੈ ਇਹ ਤੇ ਮੁਰਦਾ ਹੈ ਇਸ ਨਾਖੁਨ ਨੂੰ ਕੱਟਣਾ ਮਹਿਲ ਨੂੰ ਕੱਟਣਾ ਹੈ ਪਰੇ ਸੁੱਟਣਾ ਹੈ ਪ੍ਰਕਿਰਤੀ ਨੇ ਜਦ ਉਸਨੂੰ ਖਤਮ ਕਰ ਦਿੱਤਾ ਹੈ ਮੁਰਦਾ ਕਰ ਦਿੱਤਾ ਹੈ ਤਾਂ ਮੁਰਦਾ ਤੇ ਸਰੀਰ ਤੋਂ ਅੰਗ ਤੋਂ ਇੱਕ ਪਾਸੇ ਕਰਨਾ ਪਏਗਾ ਜੈਸੇ ਘਰ ਦੇ ਵਿਹੜੇ ਤੋਂ ਮੁਰਦੇ ਨੂੰ ਇੱਕ ਪਾਸੇ ਕਰਦੇ ਹਾਂ ਹਾਂ ਕੇਸ ਵੀ ਕੁਛ ਮਰਦੇ ਨੇ ਪਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ ਦਾੜੇ ਦੇ ਕਿਹੜੇ ਵਾਲ ਮੁਰਦਾ ਹੋ ਚੁੱਕੇ ਨੇ ਸਿਰ ਦੇ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ ਇਹ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲਦਾ ਇਹ ਕੰਘੇ ਨੂੰ ਪਤਾ ਚੱਲਦਾ ਜੈਸੇ ਜੈਸੇ ਅਸੀਂ ਕੰਘਾ ਫੇਰਦੇ ਹਾਂ ਮੁਰਦਾ ਕੇਸ ਝੜ ਜਾਂਦੇ ਨੇ ਨਿਕਲ ਜਾਂਦੇ ਨੇ ਜੈਸੇ ਨਾਖੁਨ ਰੋਜ਼ ਵੱਧਦੇ ਨੇ ਰੋਜ਼ ਨਵੇਂ ਕੇਸ ਪੈਦਾ ਹੁੰਦੇ ਨੇ ਔਰ ਪੁਰਾਣੇ ਝੜਦੇ ਨੇ ਇਹ ਕੇਸਾਂ ਦਾ ਜਨਮ ਤੇ ਮਰਨ ਜੀਵਨ ਭਰ ਚੱਲਦਾ ਰਹਿੰਦਾ ਹੈ ਕੁਝ ਤੇ ਸਿਆਣੇ ਕਹਿੰਦੇ ਨੇ ਕਿ ਮੁਰਦੇ ਦੇ ਵੀ ਕੇਸ ਵੱਧਦੇ ਨੇ ਔਰ ਨਾਖੁਨ ਵੱਧਦੇ ਨੇ ਖੈਰ ਜੋ ਕੁਛ ਵੀ ਹੈ ਜੋ ਕੇਸ ਮੁਰਦਾ ਨੇ ਕੰਘੇ ਦੇ ਰਾਹੀਂ ਝੜ ਜਾਂਦੇ ਨੇ ਨਿਕਲ ਜਾਂਦੇ ਨੇ ਔਰ ਜੋ ਜ਼ਿੰਦਾ ਨੇ ਉਹ ਸਵਰ ਜਾਂਦੇ ਨੇ ਸਵਰ ਜਾਂਦੇ ਨੇ ਪ੍ਰਕਿਰਤੀ ਕੇਸਾਂ ਨੂੰ ਇੱਕ ਸੀਮਾ ਤੱਕ ਰੱਖਦੀ ਹੈ ਚਾਹੇ ਉਹ ਮੁਖੜੇ ਦੇ ਨੇ ਚਾਹੇ ਉਹ ਸਿਰ ਦੇ ਨੇ ਅਸੀਂ ਦੇਖਦੇ ਹਾਂ ਜੋ ਕੇਸਾਂ ਦਾ ਮੁੰਡਨ ਕਰਦੇ ਨੇ ਆਖਰੀ ਦਮਾਂ ਤੱਕ ਕੇਸ ਉਹਨਾਂ ਦੇ ਵੱਧਦੇ ਨੇ ਦਾੜਾ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਦਾੜਾ ਆ ਗਿਆ ਫਿਰ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਆ ਗਿਆ ਲੇਕਿਨ ਇਸ ਮੁੰਡਨ ਨੂੰ ਕੋਈ ਛੋੜ ਦੇਵੇ ਤਾਂ ਦਾੜੀ ਇੱਕ ਸੀਮਾ ਤੇ ਆ ਕੇ ਰੁਕ ਜਾਂਦੀ ਹੈ ਔਰ ਜੀਵਨ ਭਰ ਉੱਥੇ ਹੀ ਜੋ ਹੈ ਰੁਕੀ ਰਹਿੰਦੀ ਹੈ ਉਸ ਤੋਂ ਅੱਗੇ ਜੋ ਹੈ ਨਹੀਂ ਜਾਂਦੀ ਕੇਸ ਭਾਵੇਂ ਨਵੇਂ ਜਨਮ ਦੇ ਰਹਿੰਦੇ ਨੇ ਮੁਰਦਾ ਝੜਦੇ ਰਹਿੰਦੇ ਨੇ ਲੇਕਿਨ ਲੰਬਾਈ ਇੱਕ ਸੀਮਾ ਤੱਕ ਹੀ ਆਖਰੀ ਦਮਾਂ ਤੱਕ ਜੋ ਹੈ ਰਹਿੰਦੀ ਹੈ ਪ੍ਰਕਿਰਤੀ ਨੇ ਇਸ ਤਰ੍ਹਾਂ ਨਾਪ ਤੋਲ ਕੇ ਹਰ ਇੱਕ ਨੂੰ ਜੋ ਹੈ ਕੇਸ ਦਿੱਤੇ ਹੋਏ ਨੇ ਕੇਸਾਂ ਦਾ ਮੁੰਡਨ ਪ੍ਰਕਿਰਤੀ ਨਾਲ ਜੰਗ ਹੈ ਔਰ ਇਸ ਜੰਗ ਵਿੱਚ ਹਾਰ ਹੀ ਆਉਂਦੀ ਹੈ ਜਿੱਤ ਨਹੀਂ ਆਉਂਦੀ ਕਿਉਂਕਿ ਆਖਰੀ ਦਮਾਂ ਤੱਕ ਕੇਸ ਨਿਕਲਦੇ ਰਹਿੰਦੇ ਨੇ ਵੱਧਦੇ ਰਹਿੰਦੇ ਨੇ ਜੈਸੇ ਜੈਸੇ ਸਿਰ ਵਿੱਚ ਆਤਮ ਜੋਤੀ ਖਤਮ ਆਉਂਦੀ ਗਈ ਨਾਮ ਅਭਿਆਸ ਖਤਮ ਆਉਂਦਾ ਗਿਆ ਕੇਸਾਂ ਦੀ ਕਦਰ ਵੀ ਘਟਦੀ ਗਈ ਅੱਜ ਵੀ ਅਸੀਂ ਦੇਖਦੇ ਹਾਂ ਕਿ ਰਾਮਲੀਲਾ ਵਿੱਚ ਰਾਮ ਪੇਸ਼ ਕਰਨਾ ਹੈ ਸਟੇਜ ਤੇ ਵਿਸ਼ਵਾਮਿੱਤਰ ਨੂੰ ਪੇਸ਼ ਕਰਨਾ ਹੈ ਵਿਸ਼ਿਸ਼ਟ ਜੀ ਨੂੰ ਪੇਸ਼ ਕਰਨਾ ਹੈ ਤਾਂ ਜੋੜੇ ਵੀ ਚਾਹੀਦੇ ਨੇ ਦਾੜੀਆਂ ਵੀ ਚਾਹੀਦੀਆਂ ਨੇ ਔਰ ਅਕਸਰ ਬਾਜ਼ਾਰ ਤੋਂ ਨਕਲੀ ਜੋੜੇ ਨਕਲੀ ਦਾੜੀਆਂ ਖਰੀਦ ਕੇ ਲਿਆਈਆਂ ਜਾਂਦੀਆਂ ਨੇ ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਡੇ ਸਿਰ ਤੇ ਜੋੜਾ ਅਸਲੀ ਹੈ ਰਾਮ ਵਰਗਾ ਸਾਡੇ ਮੁਖੜੇ ਤੇ ਦਾੜਾ ਅਸਲੀ ਹੈ ਵਿਸ਼ਵਾਮਿੱਤਰ ਜੈਸਾ ਵਿਸ਼ਿਸ਼ਟ ਜੈਸਾ ਅਵਤਾਰਾਂ ਦਾ ਸਰੂਪ ਰਿਸ਼ੀ ਮੁਨੀਆਂ ਦਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ ਹੈ ਹਾਂ ਜਦ ਕੋਈ ਰਿਸ਼ੀ ਹੋਣ ਤੋਂ ਮੁਨੀ ਹੋਣ ਤੋਂ ਸੰਤ ਹੋਣ ਤੋਂ ਥੱਲੇ ਜਾਂਦਾ ਹੈ ਮਨੁੱਖਤਾ ਤੋਂ ਥੱਲੇ ਗਿਰਦਾ ਹੈ ਤੇ ਜਦ ਥੱਲੇ ਹੀ ਗਿਰ ਗਿਆ ਤਾਂ ਫਿਰ ਹੁਣ ਕੇਸਾਂ ਦੀ ਲੋੜ ਵੀ ਨਹੀਂ ਅੱਜ ਸਾਰੀ ਦੁਨੀਆਂ ਵਿੱਚ ਕੇਸਾਂ ਦਾ ਮੁੰਡਨ ਹੈ ਥੋੜੀ ਜਿਹੀਆਂ ਕੌਮ ਜਿਸ ਨੂੰ ਅਸੀਂ ਸਿੱਖ ਕਹਿੰਦੇ ਹਾਂ ਕੇਸ ਇਸ ਕੋਲੇ ਦਿਖਾਈ ਦਿੰਦੇ ਨੇ ਜਾਂ ਕੋਈ ਥੋੜਾ ਜਿਹਾ ਸਾਧੂ ਸਮਾਜ ਵੈਸੇ ਬਗੌਰ ਮੁਤਾਲਾ ਕਰੀਏ ਮੁਹੰਮਦ ਸਾਹਿਬ ਕੇਸਾਧਾਰੀ ਸਨ ਹਜ਼ਰਤ ਈਸਾ ਕੇਸਾਧਾਰੀ ਸਨ ਔਰ ਇਸੇ ਤਰੀਕੇ ਨਾਲ ਭਾਰਤ ਦੇ ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼ ਕੇਸਾਧਾਰੀ ਸਨ
और सिर्फ केसाधारी ही नहीं, बहुत अवतारी पुरुष शस्त्रधारी भी सन, जैसे धनुषबाण श्री राम कोल है, जैसे सुदर्शन चक्र श्री कृष्ण कोल है, जैसे तलवार मोहम्मद साहब दे जो है हथ दे चाहे, और इसे तरीके नाल परशुराम कोल कुल्हाड़ा है, बरछा है, हनुमान दे कोल गदा है, गदा विष्णु जी कोल भी है, और इस तरीके नाल असी देखते हैं बहुते अवतारी पुरुष पैगंबरी पुरुष शस्त्रधारी ने केसाधारी ने जैसे जैसे पैगंबरां नू अवतारा नू मनना घटदा गया, उन्हां दा सत्कार सन्मान घटदा गया, क्योंकि जितनी मिकदार विच मनुख दा अहंकार वधदा है उतनी ही मिकदार विच अवतार दा सत्कार घटदा है। ते जिस दे लई कोई सत्कार नहीं रहा आदर नहीं रहा उस दे पिछे चलन दी लोड़ की है। हां कदी कदी नकली राम बन के चलो सामने एक तमाशा कर देता, नकली जूड़ा सिर ते रख के नकली दाड़ा मुखड़े ते लगा के इस तरह नकल पेश कर देती, लेकिन ये पेश करना भी इस गल दा सबूत है कि जूड़ा केस इना अवतारी पुरुषां ने धारण कीते हुए सन, और जे इना दी उस जमाने विच लोड़ सी तो अज भी लोड़ है, अगर अज लोड़ नहीं है तो फिर जूड़े तो बिना ही राम पेश करना चाहिदा है, दाड़े तो बिना विश्वामित्र ते विशिष्ट नो स्टेज ते पेश करना चाहिदा है। ऋषि मुनियां दा स्वरूप, पैगंबरां दा स्वरूप, गुरु अवतारां दा स्वरूप धन गुरु गोविंद सिंह जी महाराज ने सानू प्रदान कीता, और प्रदान करके साफ आग देता खालसा मेरो रूप है खास, खालसे मैं हूं करो निवास। जिवें चंगी औलाद मां बाप दे नाम नो रोशन कर दी है, तिवें धन गुरु गोविंद सिंह जी महाराज कहते हैं ऐ खालसा तेरा जीवन इतना उच्चा है और तू ऐसा संत स्वरूप बनया, तू मैनू चार चंद ला दिते ने, तू मैनू सजा दिता है मान नाल सतगुर। इथे तक कहिंदे ने इन ही की कृपा के सजे हम है, नहीं तो मोह से गरीब करोड़ परे हैं। किसी नू शक ना पवे कि खुशामद कीती जा रही है या गल वधा के आखी जा रही है, तो महाराज कहिंदे या में रंच न मिथ्या बाकी पार ब्रह्म गुरु नानक साखी।

एक ओंकार सतनाम करता पुरुख निर्भो निरवैर अकाल मूरत अजोनी सैभं गुरुप्रसाद हर अमृत वेले वत्ते का बीजिया भगत खाए खर्च रहे निखुट्टे नाही अमृत वेला सच नाम वड़े आई विचार। धन गुरु ग्रंथ साहिब जी महाराज दी बाणी ने अमृत वेले दी अपनी एक महानता अपने बोलां विच अपने शब्दां विच दर्शाई है। दरअसल देखा जाए प्रकृति ने जो साडे शरीर की यह सिरजना की है इस दे च रुत दा ते वक्त दा अपना प्रभाव है। मौसमी फिजां चारों पासे प्राकृतिक मंडल उदास दिखाई देंदा है। झड़ रहे ने पत्ते और चल रही ने हवावां डोल दियां हुई शाखां अपना शिंगार बदल रही ने उदास दिखाई दे रही नगन दिखाई दे रही ने ये शाखां दरख्तां दियां। हो बहु मनुख ते मन की प्रकृति भी कुछ इस तरह ही जो है देखने को मिलती है। जर्रा जर्रा पत्ता पत्ता खिड़िया होया है। मौसमे बहार है। धरती ने मानो बड़ा सुंदर शिंगार कीता है। किधरे पीले रंग दा किधरे गुलाबी रंग दा किधरे चिट्टे रंग दा इतने सुंदर शिंगारमई वस्त्र धरती दा चप्पा चप्पा सुहावना हो जांदा है। ए मौसमे बहार मनुख दे मन दे उत्ते भी अपना एक खास असर पांदा है। गर्मी दी रुत आ गई है। मन दी हालत कुछ और हो गई है। ठंड आ गई है। शरीर ठिठर रहा है। तो रुत तो और समय तो मन प्रभावित है तन प्रभावित है। सर्दी आ गई है सानू कपड़े बदलने पैंदे ने मोटे कपड़े गर्म कपड़े लभने पैंदे ने और गर्मी मजबूर कर देंदी है गर्म कपड़िया नू एक पासे करन ते। हू बहु जो समा है दिन दे चार पैर रात दे चार पैर जिथे रुत दा असर है मौसम दा तन ते मन ते असर है उथे चार पैरां दा जिसनू समा कहिंदे ने वक्त कहिंदे ने इस दा भी मन दे उत्ते तन दे उत्ते अपना प्रभाव है। आद काल तो संत जना दी पकड़ विच आई एक गल कि रात दा जो चौथा पैर है अगर मनुख समय सिर वाकई रात दे पहले पैर दे अंत होंदे होंदे सौ गया तो शरीर दी नींद रात दे चौथे पैर दे आरंभ होंदिया संपूर्ण हो जाती है अखां खुल जांदियां। एक गल वखरी है अगर मनुख समय दे मुताबिक सुता नहीं तो फिर मुश्किल है कि अमृत वेले ए उठ सके। वक्त सिर सौ गया नियम पूर्वक तो प्रकृति जगा देंदी है। असी देखते हां प्रकृति पंछियों नू जगा देंदी है पशुओं नू जगा देंदी है क्योंकि उन्हां दी नींद स्वाभाविक है प्राकृतिक है। रात दे पहले पैर दे अंत होंदे आउंदियां चिड़िया पंछी पशु करीबन करीबन सो जांदे ने। रात दा चौथा पैर आरंभ होया चहचहांदे हुए पंछी उठ बैठदे ने गऊआं उठ बैठदियां ने बछड़े बोलन लग पैंदे ने गऊआं दे। सारे दा सारा पशु पक जगत समय तो प्रभावित है। वक्त सुलांदा है वक्त जगा देंदा है। मनुख ने अपनी नींद नू प्राकृतिक नहीं रहन दिता और किधरे किधरे अपने जागण नू भी प्राकृतिक नहीं रहन दिता। वैसे तो देखा जाए इहदा खान पान पैरान भी प्राकृतिक नियम के मुताबिक नहीं है। यही कारण है कि जैसे मनुख प्रकृति तो दूर होंदा गया
ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪਰਮਾਤਮਾ ਦੇ ਨਿਕਟ ਆਉਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਉਣਾ ਹੀ ਪਏਗਾ, ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ ਔਰ ਉਹਦੀ ਨਿਯਮਾਵਲੀ ਨੂੰ ਜ਼ਿੰਦਗੀ ਦਾ ਅੰਗ ਬਣਾਉਣਾ ਹੀ ਪਏਗਾ। ਤੋ ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸਨ, ਹਰ ਵਕਤ ਮਨ ਨਾਲ ਜਿਨ੍ਹਾਂ ਦੀ ਗੋਲ ਰਹਿੰਦੀ ਸੀ, ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ ਪੁਰਸ਼, ਉਹਨਾਂ ਦੀ ਪਕੜ ਵਿੱਚ ਆਇਆ ਰਾਤ ਦਾ ਚੌਥਾ ਪੈਰ ਭਜਨ ਲਈ ਬੜਾ ਸਹਾਇਕ ਹੈ, ਬਹੁਤ ਸਹਾਇਕ ਹੈ, ਮਦਦ ਕਰਦਾ ਹੈ। ਕਹਿੰਦੇ ਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤੋ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ। ਇਹ ਨੀਂਦ ਉਸ ਭੋਜਨ ਨੂੰ ਪਚਾ ਦਿੰਦੀ ਹੈ ਔਰ ਜਦ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ, ਭਾਰ ਹਲਕਾ ਆਉਂਦਾ ਹੈ, ਆਲਸ ਮੱਧਮ ਆਉਂਦਾ ਹੈ, ਇਹ ਜਾਗ ਪੈਂਦਾ ਹੈ। ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ, ਮਨ ਭਜਨ ਵੀ ਚਾਹੁੰਦਾ ਹੈ। ਇਹ ਸਮਾਂ ਕਹਿੰਦੇ ਨੇ ਸੌ ਲੁਕਮੇ ਦਿਨ ਦੇ ਤੇ ਇੱਕ ਲੁਕਮਾ ਸਵੇਰ ਦਾ। ਸਾਰੀ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਹੈ, ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋਂ ਰੁੱਤ ਹੋਏ। ਇੱਕ ਤੇ ਬੀਜ ਠੀਕ ਹੋਵੇ ਮੁਕੰਮਲ ਹੋਵੇ ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ। ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ ਉਹ ਪ੍ਰਫੁੱਲਤ ਵੀ ਨਹੀਂ ਹੁੰਦਾ, ਉਹ ਪੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ। ਤੋ ਇਹ ਜੋ ਰਾਤ ਦਾ ਚੌਥਾ ਪੈਰ ਹੈ ਇਸ ਨੂੰ ਸਾਡੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਇਹ ਬ੍ਰਹਮ ਮਹੂਰਤ ਹੈ, ਬ੍ਰਹਮ ਦੇ ਚਿੰਤਨ ਦਾ ਸਮਾਂ ਹੈ, ਬ੍ਰਹਮ ਨਾਲ ਜੁੜਨ ਦਾ ਵਕਤ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਆਖਿਆ, ਐਸਾ ਸਮਾਂ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ ਹੈ। ਇਸ ਨੂੰ ਇਸਲਾਮ ਦੇ ਮਹਾਨ ਬਾਣੀ ਮੁਹੰਮਦ ਸਾਹਿਬ ਨੇ ਕਿਹਾ ਅਲਲ ਸੁਬਾ, ਅੱਲਾ ਦੀ ਸੁਬਾ, ਅੱਲਾ ਦੀ ਸਵੇਰ, ਉਹ ਸੁਬਾ ਜੋ ਸੁਭਾਵਕ ਅੱਲਾ ਨੂੰ ਚੇਤੇ ਕਰਾ ਦਿੰਦੀ। ਥੋੜੀ ਜਿਹਾ ਵੀ ਕਿਸੇ ਮਨੁੱਖ ਦੇ ਅੰਦਰ ਅੰਤਰਮੁਖੀ ਹੋਣ ਦੀ ਜਾਗ੍ਰਿਤੀ ਹੈ ਤਾਂ ਇਹ ਸਮਾਂ ਬਹੁਤ ਮਦਦ ਕਰਦਾ ਹੈ, ਬਹੁਤ ਮਦਦ ਕਰਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਅੰਤਿਸ਼ਕਰਨ ਦੀ ਧਰਤੀ ਵਿੱਚ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋ ਛੱਡਦਾ ਹੈ ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ, ਉਹ ਲੋਕ ਪਰਲੋਕ ਆਪਣਾ ਸੁਹੇਲਾ ਕਰ ਲੈਂਦਾ। ਇਸ ਸਮੇਂ ਜੋ ਜਾਗਿਆ ਹੈ ਔਰ ਇਸ ਸਮੇਂ ਜੋ ਬੰਦਗੀ ਵਿੱਚ ਲੀਨ ਹੋਇਆ, ਦੁਨੀਆ ਭਰ ਦੇ ਬੰਦਗੀ ਦੇ ਵਿੱਚ ਪੁੱਗੇ ਹੋਏ ਪੁਰਸ਼ ਸੰਤ ਜਨ ਉਸ ਸਾਧਕ ਤੋਂ ਫਿਦਾ ਜਾਂਦੇ ਨੇ, ਅਵਤਾਰੀ ਪੁਰਸ਼ ਵੀ ਜੋ ਹੈ ਸਦਕੇ ਜਾਂਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਤੇ ਕਹਿੰਦੇ ਨੇ ਸ਼ਬਦ ਕੁਰਬਾਨੇ ਖਾਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ, ਇੱਕੋ ਹੀ ਆਰਜ਼ੂ ਰਹਿ ਗਈ ਏ ਹੇ ਗੁਰਦੇਵ, ਅੰਮ੍ਰਿਤ ਵੇਲੇ ਜਿਹੜੀਆਂ ਸੰਗਤਾਂ ਤੁਹਾਡੇ ਮਾਰਗ ਤੇ ਚੱਲ ਪੈਂਦੀਆਂ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ, ਉਹ ਕਦਮ ਬੜੇ ਪਾਵਨ ਨੇ, ਉਹ ਚਾਲ ਬਲੀ ਮਹਾਨ ਹੈ। ਅੰਮ੍ਰਿਤ ਵੇਲੇ ਦੀ ਚਾਲ ਗੁਰੂ ਦੀ ਤਰਫ਼, ਦਰਅਸਲ ਪਰਮਾਤਮਾ ਦੀ ਚਾਲ ਹੈ, ਇਹ ਪਰਮਾਤਮਾ ਦੀ ਤਰਫ ਚੱਲਣਾ ਹੈ ਔਰ ਇਹ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਵਸੀਲਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜੀ ਜਿਹਾ ਵੀ ਜਿਸ ਕਿਸੇ ਦੇ ਅੰਦਰ ਜਾਗ੍ਰਿਤੀ ਪੈਦਾ ਹੋਈ ਹੈ ਉਸਨੇ ਇੱਕ ਗੱਲ ਸਮਝ ਲਈ ਹੈ ਕਿ ਅੰਮ੍ਰਿਤ ਵੇਲੇ ਜੋ ਸੁੱਤਾ ਰਹਿ ਗਿਆ ਮਾਨੋ ਉਹਦੀ ਨੀਂਦ ਹਰਾਮ ਹੈ, ਉਹ ਹਰਾਮ ਸੋਇਆ ਹੈ। ਬੇਦਾਰੀ ਅਸਤ ਜ਼ਿੰਦਗੀ ਐ ਸਾਹਿਬਾਨ ਸ਼ੌਕ ਗੋਇਆ ਹਰਾਮ ਕਰਦਨ ਆਈਂਦਾ ਖੁਆਬ ਸੁਬਾ। ਥੋੜੀ ਜਿਹਾ ਵੀ ਬੇਦਾਰੀ ਜਾਗ੍ਰਿਤੀ ਕਿਸੇ ਦੇ ਅੰਦਰ ਪੈਦਾ ਹੋਈ ਹੈ ਉਸ ਮਨੁੱਖ ਨੇ ਆਈਂਦਾ ਦੇ ਵਾਸਤੇ
ਅੰਮ੍ਰਿਤ ਵੇਲੇ ਦਾ ਸੌਣਾ ਮਨ ਨੂੰ ਹਰਾਮ ਕਰ ਛੱਡਦਾ, ਭਾਵ ਨਹੀਂ ਸੌਂਦਾ। ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ, ਉਸ ਸਮੇਂ ਤੋਂ ਲਾਭ ਉਠਾਉਂਦਾ ਹੈ। ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ। ਆਪ ਕਹਿੰਦੇ ਨੇ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ। ਹੇ ਪਰਿਪੂਰਨ ਪ੍ਰਮਾਤਮਾ, ਮਨ ਦੀ ਇਹ ਭਾਵ ਦਸ਼ਾ ਬਣੀ ਹੈ ਕਿ ਪੈਰ ਦੀ ਉਂਗਲੀਆਂ ਦੇ ਨਾਖੁਨ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਸਮੁੱਚੇ ਸਰੀਰ ਦੇ ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਣ ਮੇਰੇ ਸਰੀਰ ਦੇ। ਮੇਰੀ ਇਹ ਚਾਹਤ, ਮੇਰੀ ਇਹ ਮੰਗ, ਫਿਰ ਇਹਨਾਂ ਟੁਕੜਿਆਂ ਨੂੰ ਕੀ ਕਰੀਏ। ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਇਹਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ, ਉੱਥੇ ਨਿਛਾਵਰ ਕਰੋ। ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ, ਕੀ ਕਰੀਏ। ਆਪ ਅਗਾਂਹ ਚੱਲ ਕੇ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਨ ਪਿਸਾਏ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ, ਬੱਚੀਆਂ ਰਹਿਣ ਜੋ ਹੱਡੀਆਂ ਉਹਨਾਂ ਨੂੰ ਪੀ ਦੇਣਾ। ਫਿਰ ਪਵਨ ਰਾਣੀ ਦੇ ਚਰਨਾਂ ਚ ਬੇਨਤੀ ਕਰਨੀ, ਜੋਦੜੀ ਕਰਨੀ, ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ। ਆਪ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਨ ਪਿਸਾਏ, ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰੀਏ। ਤੋ ਪਵਨ ਉਡਾ ਕੇ ਲੈ ਜਾਏ, ਆਖਰ ਪਵਨ ਹਰ ਵਕਤ ਤੇ ਇਸ ਖਾਕ ਨੂੰ ਔਰ ਹੱਡੀਆਂ ਦੇ ਚੂਰੇ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ, ਕਿਧਰੇ ਨਾ ਕਿਧਰੇ ਤੇ ਸੁੱਟੇਗੀ। ਤੋ ਭਾਈ ਜੀ ਕਹਿੰਦੇ, ਹਾਂ ਇਹ ਸੁੱਟੇ, ਪਰ ਕਿੱਥੇ ਸੁੱਟੇ ਹੈ। ਜਤ ਕਥ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਜਿੱਧਰ ਕਿਧਰੇ ਕਿਸੇ ਵੀ ਸ਼ਹਿਰ ਦੇ ਚ, ਕਿਸੇ ਵੀ ਕਸਬੇ ਚ, ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ, ਪਵਨ ਰਾਣੀ ਨੂੰ ਕਹਿਣਾ, ਮੇਰੀ ਮਾਂਸ ਦੀ ਖਾਕ ਤੇ ਹੱਡੀਆਂ ਦੇ ਚੂਰੇ ਨੂੰ ਉਸਦੇ ਕਦਮਾਂ ਦੇ ਚ ਵਿਛਾਵੇ, ਉਸਦੇ ਰਸਤੇ ਦੇ ਚ ਵਿਛਾਵੇ। ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ, ਤਹੇ ਪਦ ਪਾਵਕਤ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹੇ ਪਥਤ ਉਧਾਰੀਏ। ਇਹ ਪਰਿਪੂਰਨ ਪ੍ਰਮਾਤਮਾ, ਇਸ ਤਰੀਕੇ ਨਾਲ ਮੈਂ ਪਥਤ ਦਾ ਵੀ ਉਧਾਰ ਹੋ ਜਾਏਗਾ। ਦਰਅਸਲ ਅੰਮ੍ਰਿਤ ਵੇਲੇ ਗੁਰੂ ਦੀ ਦਿਸ਼ਾ ਔਰ ਜਾਣ ਵਾਲੇ ਮਨੁੱਖ ਦੇ ਕਦਮ ਅਤਿਅੰਤ ਪਾਵਨ ਨੇ, ਮਹਾਨ ਹੈ। ਚਾਹ ਨਾਲ, ਉਮੰਗ ਨਾਲ ਜੋ ਸਮੇਂ ਸਤਸੰਗ ਦੀ ਤਰਫ ਚੱਲ ਪਿਆ, ਜੁੜ ਕੇ ਕੀਰਤਨ ਸੁਣ ਰਿਹਾ ਜਾਂ ਬੈਠ ਕੇ ਵਾਹਿਗੁਰੂ ਮੰਤਰ ਦਾ ਜਪ ਕਰ ਰਿਹਾ, ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ, ਬੇਸ਼ਕੀਮਤ ਹੈ ਔਰ ਬੇਮਿਸਾਲ ਹੈ। ਆਪ ਕਹਿੰਦੇ ਨੇ, ਚਰਨੋਂ ਦੁੱਖ ਹੋਏ ਸੁਰਸਰੀ, ਤਜ ਬੈਕੁੰਠ ਜਗਤ ਵਿੱਚ ਆਈ। ਸੁਰਸਰੀ ਗੰਗਾ, ਮਿਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ, ਵਿਸ਼ਨੂੰ ਦੇ ਚਰਨਾਂ ਦਾ ਜਲ ਹੈ, ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ। ਐਸਾ ਸਾਡੇ ਦੇਸ਼ ਦੇ ਚ ਪ੍ਰਚਲਨ ਹੈ ਇਸ ਮਿਥ ਦਾ। ਕਰਮੰਡਲ ਦਾ ਪਾਣੀ ਵਿਸ਼ਨੂੰ ਦੇ ਚਰਨਾਂ ਤੇ ਡੋਲੇ ਹੈ ਬ੍ਰਹਮੇ ਨੇ, ਇਹ ਜਲ ਆਣ ਕੇ ਗਿਰਿਆ ਸ਼ੰਕਰ ਦੀਆਂ ਜਟਾਵਾਂ ਚ ਔਰ ਉਸਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ।
ठीक, जैसे गंगोत्री बहुत उच्ची एक चोटी, जद निकल दी है धारा छोटियां छोटियां जी लग दिया ने, वाकई जैसे शंकर दिया जटावां, और उना दे चों टपक दा होया ए बूंद बूंद गंगा दा जल। खैर इस मिथ नू जो रूप देता है भाई साहब भाई गुरदास जी ने, वो काबले सुनीद है। चरणों दुख होए सुरसरी, तज बैकुंठ जगत विच आई, 900 नदी 99 68 तीरथ अंग समाई। इस पृथ्वी देते 12 मास वगण वालियां नदियां भाई गुरदास जी की गिनती के मुताबिक 999 ने, एक घट 1000 जो 12 मास दरिया बगदे ने। भाई जी कहने ने 999 नदियां दे चों गंगा सिरमौर है, उसके जल की अपनी खूबी है। हर नदी का जल अलग अलग है, हर थां की वायु अलग अलग है, हर जगह रेत दे जर्रे अलग तासीर रखते हैं। यही कारण है कि जब कभी किसी का कोई रोग औषधियां नाल ठीक ना होवे तो पुराने हकीम कह दिता करते सन, पानी बदल ले, हवा बदल ले, टिकाणा बदल ले। और ऐसा देखण दे चाया है, वाकई टिकाणे दे बदल दया आब हवा दे बदल दया वह तंदुरुस्त होया है, वह ठीक होया है। हवा किसी शरीर लई अमृतमई हो सकती है, जल किसी शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन, हकीम सन, शरीर शास्त्री सन, उन्हां दी रसना तो निकलिया ते अमृत है, ये ते शरीर लई लाभकारी है। दरअसल आत्म चिंतन करन लई अगर शरीर ठीक नहीं तो फिर मन दा आत्म चिंतन करना भी कठिन है, औखा है। शरीर दा स्वस्थ होना लाजमी एक शर्त है, ते शरीर नू स्वस्थ रखण दे च गंगा दा जल वाकई अमृत दा ही काम करदा सी, एक महान औषधि दा काम करदा सी। बहुत सारियां खूबियां इस विच देखियां गईयां। जड़ी बूटियां नाल स्पर्श करदी होई ए धारा जद मैदानी इलाके विच आउंदी है तो जड़ी बूटियां दा रस ते उनां दी तासीर भी लेके आउंदी है। जद इसका कोई पान करदा इस जल दा तो शरीर नवा नरोआ हुंदा है, शरीर दे इस जल का अमृतमई प्रभाव पैंदा है। एक गल वखरी है, उस जमाने च कहा गया सी इस दे च कपड़ा निचोड़ना और थुक सुटना महापाप है, जबकि अब बड़े बड़े शहरां दे गटर इस गंगा दे च पै रहने, महापाप व्यापक पद्धर ते हो रहा है, महान गुनाह व्यापक पद्धर ते हो रहा है। अमृतमई जल नू किसे हद तक विष बनाया जा रहा है, मनुख ने जैसे अपना जीवन विष बना लिया है, ये अमृतमई हवा नू अमृतमई जल नू थां थां ते विष बनाने दे जो है तुलिया होया है। किधरे दी हवा खराब की थी और किधरे नदी नालियां दे जल दे प्रवाह नू इसने खराब किया है, गंदा किया है, मलिन किया। खैर ये एक अलग विषय है, ये जल अमृतमई है। इस वास्ते भाई साहब भाई गुरदास जी कहते ने 999 नदियां दे चों गंगा सिरमौर है, 900 नदी 99 68 तीरथ अंग समाई। 68 तीरथ इस दे किनारे ते बने हुए ने, देव प्रयाग, रुद्र प्रयाग, करण प्रयाग, ऋषिकेश, हरिद्वार, बनारस, प्रयागराज दा संगम इत्यादि छोटे वड्डे तीरथ इस दे तट ते बने हुए ने। तीर्थां दी शोभा ए बनी हुई है, तीर्थ गंगा दे तट ते सुभायमान दिस रहे ने। थां थां ते तीर्थां ते जाके लोकी अपना तन मन इशनान द्वारा सही करन दी कोशिश दे च लगे रहिंदे ने। तो भाई जी कहिंदे ने 68 तीर्थ गंगा दे तट ते बने हुए ने, 68 तीर्थ अंग समाई। तेह लोकी परवान है महादेव लै सीस चढ़ाई। इस दी महिमा तीन लोकां दे च है।
और शिव जी ने इस नु अपने मस्तक दे स्थान दित्ती। देवी देव सरेवड़े जय जय कार बड़ी बड़े आई। बड़ी महिमा है, बड़ी उपमा है। देवी देवते तक उपासना करते ने, नमस्कार करते ने। जद वगदा होया इतना अमृतमई जल, इतनी वड्डी धारा, तो दिस पैंदा है प्रभु दी बहुत वड्डी बख्शिश, बहुत वड्डी रहमत। कहिंदे ने सालां बद्दी भी गंगा दा जल बोतलां च रख दईए गंदा नहीं हुंदा, बदबूदार नहीं हुंदा, वो अपनी असलियत गवांदा नहीं। ऐसी एक औषधि है, जैसे जैसे पुराना हुंदा जाए उहदे च नवीनता निखार आंदा जांदा है। तो वाकई ये जल जल ना होके अमृत है। लेकिन हुण भाई साहब भाई गुरदास जी जो अपना नजरिया अंकित करते ने, वो भी अपनी महानता रखता है। सन गंगा बैकुंठ लख लख बैकुंठ नाथ लेवलाई। एक गंगा नहीं लखा, और एक ब्रह्मे दे करमंडल दा जल नहीं लखा ब्रह्मन है करमंडल दा जल जो ब्रह्मे दे हथ विच होवे। एक शिव जी नहीं लखा ही शिव जी दे मस्तक दा जल, और एक विष्णु नहीं लखा ही विष्णु दे चरणा दा जल। सन गंगा बैकुंठ लख, और एक बैकुंठ नहीं लखा बैकुंठ, लखा गंगा, लखा विष्णु दे चरणा दा जल, लखा ही शिव जी दे मस्तक दा जल, और लखा ही ब्रह्मिया दे करमंडलां दा जल। सन गंगा बैकुंठ लख लख बैकुंठ नाथ लेवलाई। साधु धूर न पुजने साध संगत सतगुरु शरणाई। अमृत वेले सत्संग विच बैठ के जो अपने मन दी साधना कर रहा है और सुरत शब्द दे जोड़ के बैठा है, भाई गुरदास जी कहिंदे ने उस दे कदमां तों लखां गंगा कुर्बान कीतियां जा सकदियां, सदके कीतियां जा सकदियां। वो इतना महान है। फिर सतगुरु दी बाणी ते खुल के कहिंदी है, जन के चरण तीर्थ कोट गंगा। ऐसा जो पुरुष है उहदे चरणां दी जिहड़ी धूड़ है मानो करोड़ां गंगा दा इशनान है। उसका आत्म चिंतन अमृत वेले दा चरण जिथे रखेगा रेत दे सरियां नूं अक्सीर बना देगा। इतनी महानता है उस समय साधना करन दी। देखिया जाए पंछियां दे खूबसूरत नगमे हैं उसे समय सुनन नूं मिलदे ने, चहचहाट कलोल खेड़ा ते खुशी। ऐसे समय अगर कोई सुत्ता रह गया तो उस तो ज्यादा होर कोई बदकिस्मत नहीं है। और उस समय जो उठ बैठा है आत्म चिंतन लई रूहे जमीन देच, उस तो ज्यादा खुशकिस्मत लभना भी औखा है। वो महान खुशकिस्मत मनुख है। धन गुरु नानक देव जी महाराज दा फरमान, परिपूर्ण परमात्मा दे चरणा दे सब तो वड्डी जिहड़ी भेट है वह भेट अमृत वेला ही है। बस उस समय नूं तू परमात्मा दे अगों रख भाव, उस समा परमात्मा लई है। धन कमाण दा अलग वक्त, भोजन छकण दा अलग, शरीरक क्रियावां दे अलग समय, और समाजिक संबंध, आर्थिक रिश्ते, राजनीति दा वेला, इस दे लई अपने अपने समय ने। पर रात दा चौथा पैर प्रभु नाल मिलन दा समय, ईश्वर नाल जुड़न दा समय। इस समय नूं तू ईश्वर दे ही अर्पण कर, प्रभु दे अर्पण कर। ए समा अपने कोल ना रखें, सुता ना रह जाएं, उठ उस समय। और ए उठना एक बंदगी है, उठना एक इबादत है। यही कारण है कह दिता गया ए सुबह सुबह अल्लाह दी है, ए सुबह ए सवेर ए महूरत ब्रह्म है, ए समा अमृत वेला है, अमृत दी बरखा हुई है। दरअसल कहिंदे ने उस समय माया सुत्ती पई हुंदी है। माया दे सुते रहन तो मुराद ए है, अक्सर लोग सुते पए ने, तो दुनिया जे सुत्ती पई है तो बोल भी बंद ने। करीबन करीबन 90% जो मनुख दे बोल हुंदे ने समाजिक हुंदे ने
ਆਰਥਿਕ ਆਉਂਦੇ ਨੇ, ਰਾਜਨੈਤਿਕ ਆਉਂਦੇ ਨੇ, ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ। ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ। ਨਵੇਂ ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ, ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਹਨਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ, ਨਾਮ ਜੁੜਨ ਦੇ ਚ ਬਾਧਾ ਖੜੀ ਕਰ ਦਿੰਦੀਆਂ ਨੇ। ਤੋ ਜਗਤ ਤੇ ਸੁੱਤਾ ਪਿਆ, ਇਹ ਤਰੰਗਾਂ ਪੈਦਾ ਨਹੀਂ ਹੋ ਰਹੀਆਂ। ਇਹ ਮਨੁੱਖ ਤੋ ਉੱਠ ਬੈਠ, ਆਪਣੇ ਅੰਦਰੋਂ ਅਧਿਆਤਮਕ ਤਰੰਗਾਂ ਪੈਦਾ ਕਰ, ਤਾਂ ਕਿ ਪਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਹੈ ਉਹਦਾ ਤੂੰ ਪਾਤਰ ਬਣ ਸਕੇ ਔਰ ਆਪਣੀ ਝੋਲੀ ਦੇ ਜੋ ਹੈ ਪਾ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਿਹਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੂੰ ਕਰ। ਇਹ ਗੱਲ ਵੱਖਰੀ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ, ਪਰ ਉਹ ਤਰੰਗਾਂ ਉਸ ਵਿਚਾਰ ਨੂੰ ਗਹਿਰਾ ਨਹੀਂ ਜਾਣ ਦੇਣਗੀਆਂ ਜੋ ਚਾਰੋਂ ਪਾਸੇ ਫੈਲੀਆਂ ਹੋਈਆਂ ਨੇ। ਰਾਤ ਨੂੰ ਸਰੀਰ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤੇ ਸਰੀਰ ਦੀ ਚੇਤਨਾ, ਸਰੀਰ ਦੀ ਸ਼ਕਤੀ ਸਾਰੀ ਸੁਕੜ ਰਹੀ ਹੈ, ਮੁਸ਼ਕਿਲ ਹੈ। ਉਸ ਸਮੇਂ ਤੂੰ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕੇ। ਇਹ ਸਮਾਂ, ਇਹ ਵਕਤ ਮਦਦ ਕਰਦਾ ਹੈ। ਜੈਸੇ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ, ਪਰ ਇੱਕ ਨੇ ਸਿਰ ਤੇ ਇੱਕ ਮਨ ਦਾ ਵਜ਼ਨ ਰੱਖਿਆ ਹੋਇਆ ਹੈ, ਤੋ ਕਠਿਨ ਹੋਵੇਗਾ ਉਸ ਨੂੰ ਜੋ ਹੈ ਚੜ੍ਹਨਾ। ਅੰਮ੍ਰਿਤ ਵੇਲੇ ਮਨੁੱਖ ਨਿਰਭਾਰ ਹੁੰਦਾ ਹੈ, ਦਿਲ ਦਿਮਾਗ ਤੇ ਕੋਈ ਬੋਝ ਨਹੀਂ ਆਉਂਦਾ। ਉਹ ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਮਹਿਮਾ ਗਾਇਨ ਕਰਦਿਆਂ ਹੋਇਆਂ ਕਿਹਾ ਹੈ, ਦੁਨੀਆਂ ਦੀਆਂ ਸਾਰੀਆਂ ਬਰਕਤਾਂ ਉਸ ਮਨੁੱਖ ਦੇ ਝੋਲੀ ਵਿੱਚ ਆਉਣ ਪੈਂਦੀਆਂ ਨੇ ਜੋ ਉਸ ਸਮੇਂ ਉੱਠ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ, ਵਾਹਿਗੁਰੂ ਨਾਮ ਦਾ ਚਿੰਤਨ ਕਰਦਾ ਹੈ। ਇਸ ਚਿੰਤਨ ਦੁਆਰਾ ਉਸਦਾ ਪ੍ਰਭੂ ਨਾਲ ਸੰਬੰਧ ਜੁੜਦਾ ਹੈ, ਤੇ ਪ੍ਰਭੂ ਨਾਲ ਸੰਬੰਧ ਜੁੜਨ ਦਾ ਮਤਲਬ ਕੀ ਹੈ? ਮਹਾਂਸ਼ਕਤੀ ਨਾਲ ਸੰਬੰਧ। ਔਰ ਜੈਸੇ ਮਹਾਂਸ਼ਕਤੀ ਨਾਲ ਸੰਬੰਧ ਜੁੜਦਾ ਹੈ, ਮਹਾਂਸ਼ਕਤੀ ਉਸ ਦੇ ਅੰਦਰ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਈਸ਼ਵਰ ਨਾਲ ਜੁੜਿਆ ਹੋਇਆ ਮਨੁੱਖ ਕਮਜ਼ੋਰ ਨਹੀਂ ਹੋ ਸਕਦਾ। ਤਿੱਥੇ ਜੋਤ ਮਹਾਂਬਲ ਸੂਰ, ਤਿਨਮੇ ਰਾਮ ਰਿਹਾ ਭਰਪੂਰ। ਜਿਨ੍ਹਾਂ ਦੇ ਅੰਦਰ ਰਾਮ ਭਰਪੂਰ ਹੋ ਕੇ ਸਮਾ ਜਾਂਦਾ ਹੈ, ਉਹ ਮਹਾਂਬਲੀ ਆਉਂਦੇ ਨੇ, ਯੋਧਾ ਆਉਂਦੇ ਨੇ, ਸੂਰਬੀਰ ਆਉਂਦੇ ਨੇ, ਔਰ ਅੰਮ੍ਰਿਤ ਵੇਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ। ਚੌਥੇ ਪੈਰੇ ਸੁਭਾ ਕੇ ਸੁਰਤਿਆਂ ਉਪਜੇ ਚਾਓ, ਤਿੰਨ ਦਰਿਆ ਵਾਸਿਓ ਦੋਸਤੀ ਮਨ ਮੁਖ ਸੱਚਾ ਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਜੋ ਗਹਿਰੇ ਤਲ ਦੇ ਪ੍ਰਭੂ ਚਿੰਤਨ ਕਰਨ ਵਾਲੇ ਨੇ, ਵਿਚਾਰਕ ਨੇ, ਦਾਰਸ਼ਕ ਨੇ। ਰਾਤ ਦੇ ਚੌਥੇ ਪੈਰ ਉਹਨਾਂ ਦੇ ਅੰਦਰ ਉਮੰਗ ਪੈਦਾ ਹੋ ਜਾਂਦੀ ਹੈ, ਤਰੰਗ ਪੈਦਾ ਹੋ ਜਾਂਦੀ ਹੈ। ਚੌਥੇ ਪੈਰੇ ਸੁਭਾ ਕੇ ਸੁਰਤਿਆਂ ਉਪਜੇ ਚਾਓ, ਤਿੰਨ ਦਰਿਆ ਵਾਸਿਓ ਦੋਸਤੀ ਮਨ ਮੁਖ ਸੱਚਾ ਨਾ। ਉਹਨਾਂ ਦੀ ਦੋਸਤੀ ਇਸ਼ਨਾਨ ਨਾਲ ਹੋ ਜਾਂਦੀ ਹੈ, ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੀ ਰਸਨਾ ਵਿੱਚ, ਮੁਖ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ, ਸੱਚ ਨਾਮ ਹੁੰਦਾ ਹੈ। ਇਸ ਨਾਲ ਉਹ ਆਪਣੇ ਮਨ ਨਾਲ ਸੰਘਰਸ਼ ਕਰਦੇ ਨੇ। ਦਰਅਸਲ ਪਰਮ ਪਦ ਦੀ ਪ੍ਰਾਪਤੀ ਮਨ ਨਾਲ ਸੰਘਰਸ਼ ਕਰਕੇ ਜਿੱਤਣ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ। ਜੋ ਲੋਕ ਐਸਾ ਨਹੀਂ ਕਰਦੇ, ਸੰਘਰਸ਼ਮਈ ਬਿਰਤੀਆਂ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦੀਆਂ ਨੇ। ਜੋ ਇਸ ਸਮੇਂ ਤੋਂ ਲਾਭ ਨਹੀਂ ਉਠਾਉਂਦੇ ਔਰ ਮਨ ਤੋਂ ਪਾਰ ਹੋ ਕੇ ਪਰਮਾਤਮਾ ਦੇ ਅਸਥਾਨ ਤੇ ਨਹੀਂ ਪਹੁੰਚਣਾ ਚਾਹੁੰਦੇ, ਤਾਂ ਬਿਰਤੀ ਦਾ ਪ੍ਰਵਾਹ, ਜੀਵਨ ਸ਼ਕਤੀ ਦਾ ਪ੍ਰਵਾਹ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦਾ ਹੈ। ਐਸੇ ਮਨੁੱਖ ਮਨ ਨਾਲ ਸੰਘਰਸ਼ ਨਾ ਕਰਦੇ ਹੋਏ ਸਮਾਜ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ। ਸੰਘਰਸ਼ ਕਰਨ ਦੀ ਬਿਰਤੀ ਤੇ ਮਨੁੱਖ ਦੇ ਅੰਦਰ ਹੈ। ਸਮਾਜ ਨਾਲ ਸੰਘਰਸ਼ ਕਰਨਾ ਹੈ, ਸੰਸਾਰ ਨਾਲ ਸੰਘਰਸ਼ ਕਰਨਾ ਹੈ। ਅਕਸਰ ਐਸੇ ਲੋਕਾਂ ਨੂੰ ਰਾਤ ਚਾਹੀਦੀ ਹੈ, ਰਾਤ ਦੀ ਤਾਰੀਕੀ ਚਾਹੀਦੀ ਹੈ, ਪਰ ਮਨ ਨਾਲ ਸੰਘਰਸ਼ ਕਰਨਾ ਹੈ, ਉਜਾਲਾ ਚਾਹੀਦਾ ਹੈ। ਅੰਮ੍ਰਿਤ ਵੇਲਾ ਦਿਨ ਦੀ ਸ਼ੁਰੂਆਤ ਹੈ ਔਰ ਸੰਧਿਆ ਸ਼ਾਮ ਦੀ ਰਾਤ ਦੀ ਸ਼ੁਰੂਆਤ ਹੈ। ਕਦੀ ਗੌਰ ਨਾਲ ਦੇਖੀਏ,
ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੇ ਸਵੇਰ ਲੈਣਾ ਚਾਹੁੰਦਾ, ਚਾਨਣਾ ਲੈਣਾ ਚਾਹੁੰਦਾ, ਧਾਰਮਿਕ ਮੰਦਰਾਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਮਸਜਿਦਾਂ ਦੇ ਦਰਵਾਜ਼ੇ, ਮੰਦਰਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਪਰ ਜੋ ਆਪਣੀ ਜ਼ਿੰਦਗੀ ਨੂੰ ਤਾਰੀਕੀ ਨਾਲ ਭਰਦੇ ਨੇ, ਅਚੇਤਪਣਾ ਆਪਣਾ ਵਧਾਉਂਦੇ ਨੇ, ਮਨ ਨੂੰ ਬੇਹੋਸ਼ੀ ਦੀ ਦੁਨੀਆਂ ਚ ਲੈ ਜਾ ਕੇ ਤਾਰੀਕ ਮੰਡਲਾਂ ਵਿਚ ਪਹੁੰਚਦੇ ਨੇ, ਐਸੇ ਸਥਲਾਂ ਦੇ ਬੂਹੇ ਦਰਵਾਜ਼ੇ ਅਕਸਰ ਰਾਤ ਨੂੰ ਖੁੱਲ੍ਹਦੇ ਨੇ। ਸ਼ਰਾਬਖਾਨੇ ਨੇ, ਜੂਏ ਘਰ ਨੇ, ਵੈਸ਼ਿਆਲੇ ਨੇ, ਕਲੱਬ ਥੀਏਟਰ ਨੇ, ਇਹਨਾਂ ਦੀ ਰੌਣਕ ਰਾਤ ਦੀ ਹੈ, ਰਾਤ ਦੀ ਤਾਰੀਕੀ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਰੇ ਜੀਵਨ ਨੂੰ ਮੰਡਿਆ ਹੈ, ਔਰ ਆਪ ਕਹਿੰਦੇ ਨੇ ਕੁਛ ਤਾਰੀਕਮਈ ਹੈ, ਕੁਛ ਪ੍ਰਕਾਸ਼ਮਈ ਹੈ। ਕੁਛ ਪ੍ਰਕਾਸ਼ ਦੀ ਔਰ ਜਾ ਰਿਹਾ ਹੈ, ਕੁਛ ਅੰਧਕਾਰ ਦੀ ਔਰ ਜਾ ਰਿਹਾ ਹੈ। ਕੋਈ ਪ੍ਰਕਾਸ਼ ਦਾ ਪ੍ਰੇਮੀ ਹੈ, ਕੋਈ ਅੰਧਕਾਰ ਦਾ ਪ੍ਰੇਮੀ ਹੈ। ਐਸਾ ਸਿਰਫ ਮਨੁੱਖੀ ਦੁਨੀਆਂ ਚ ਹੀ ਨਹੀਂ, ਪਸ਼ੂ ਪੰਖੀਆਂ ਵਿਚ ਵੀ ਹੈ। ਬਹੁਤ ਸਾਰੀ ਬਨਸਪਤੀ ਹੈ, ਰਾਤ ਨੂੰ ਖਿੜਦੀ ਹੈ, ਦਿਨ ਦੇ ਉਜਾਲੇ ਵਿਚ, ਸੂਰਜ ਦੀਆਂ ਕਿਰਨਾਂ ਵਿਚ ਮੁਰਝਾਈ ਰਹਿੰਦੀ ਹੈ, ਕੁਮਲਾਈ ਰਹਿੰਦੀ ਹੈ। ਰਾਤ ਕੀ ਰਾਣੀ, ਰਾਤ ਕਾ ਰਾਜਾ, ਹਿਮਾਲਿਆ ਦੇ ਬੇਸ਼ਤਰ ਫੁੱਲ, ਔਰ ਇਧਰ ਆਸਾਮ ਦੀਆਂ ਪਹਾੜੀਆਂ ਤੇ ਬਹੁਤ ਸਾਰੇ ਫੁੱਲ ਰਾਤ ਨੂੰ ਖਿੜਦੇ ਨੇ, ਔਰ ਦੁਨੀਆ ਉਹਨਾਂ ਫੁੱਲਾਂ ਨੂੰ ਵੇਖਣ ਵਾਸਤੇ ਜਾਂਦੀ ਹੈ ਜੋ ਰਾਤ ਦੀ ਤਾਰੀਕੀ ਦੇ ਵਿੱਚ ਖਿੜਦੇ ਨੇ, ਔਰ ਦਿਨ ਦੇ ਉਜਾਲੇ ਵਿੱਚ ਕੁਮਲਾ ਕੇ ਝੜ ਜਾਂਦੇ ਨੇ। ਪਰ ਫੁੱਲ ਉਹ ਵੀ ਨੇ ਜੋ ਸਵੇਰ ਹੁੰਦਿਆਂ ਹੀ ਖਿੜਦੇ ਨੇ, ਔਰ ਪੂਰਨ ਉਜਾਲਾ ਹੁੰਦਿਆਂ ਪੂਰਨ ਜੋਬਨ ਤੇ ਆਉਂਦੇ ਨੇ। ਦਿਨ ਨਾਲ ਸੰਬੰਧ ਹੈ, ਪ੍ਰਕਾਸ਼ ਨਾਲ ਸੰਬੰਧ ਹੈ। ਤੋ ਬਨਸਪਤੀ ਕਰੀਬਨ ਕਰੀਬਨ ਇਹ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ, ਕੁਛ ਪ੍ਰਕਾਸ਼ ਨਾਲ ਖਿੜਦੀ ਹੈ, ਕੁਛ ਅੰਧਕਾਰ ਨਾਲ ਖਿੜਦੀ ਹੈ। ਅਗਾਂਹ ਚਲੀਏ, ਪਸ਼ੂਆਂ ਦਾ ਜਗਤ ਦੇਖੀਏ, ਪੰਛੀਆਂ ਦਾ ਜਗਤ ਦੇਖੀਏ, ਉੱਲੂ ਦੀ ਜ਼ਿੰਦਗੀ ਰਾਤ ਦੀ ਹੈ, ਚਮਗਾਦੜ ਦੀ ਉਡਾਰੀ ਰਾਤ ਦੀ ਹੈ, ਬੇਸ਼ਤਰ ਮੱਛਰ ਇਹਨਾਂ ਦੀ ਜ਼ਿੰਦਗੀ ਰਾਤ ਦੀ ਹੈ, ਬਿਮਾਰੀ ਦੇ ਕੀਟਾਣੂ ਇਹਨਾਂ ਦਾ ਜੀਵਨ ਰਾਤ ਦਾ ਹੈ। ਰਾਤ ਨੂੰ ਪ੍ਰਸੰਨ ਹੁੰਦੇ ਨੇ, ਰਾਤ ਨੂੰ ਉਡਾਰੀਆਂ ਲਾਉਂਦੇ ਨੇ। ਔਰ ਅਕਸਰ ਜਿਹੜੇ ਪਸ਼ੂ ਪੰਛੀ ਰਾਤ ਨਾਲ ਆਪਣਾ ਸੰਬੰਧ ਜੋੜਦੇ ਨੇ, ਦੇਖਣ ਵਿੱਚ ਆਇਆ ਹਿੰਸਕ ਨੇ, ਮੱਛਰ ਜੀਵ ਜੰਤੂਆਂ ਦਾ ਖੂਨ ਪੀਂਦੇ ਨੇ, ਬੇਸ਼ਤਰ ਦਰਿੰਦੇ ਰਾਤ ਨੂੰ ਆਪਣੀ ਸ਼ਿਕਾਰ ਤੇ ਜੋ ਹੈ ਚੱਲਦੇ ਨੇ, ਸੱਪ ਰਾਤ ਨੂੰ ਖੁੱਡ ਦੇ ਚੋਂ ਨਿਕਲ ਕੇ ਭਰਮਣ ਕਰਦਾ ਹੈ, ਠੂਵੇ ਰਾਤ ਨੂੰ ਹੀ ਭਰਮਣ ਕਰਦੇ ਨੇ, ਔਰ ਦਰਿੰਦੇ ਰਾਤ ਨੂੰ ਹੀ ਜਾਨਵਰਾਂ ਤੇ ਹਮਲਾ ਕਰਕੇ ਉਹਨਾਂ ਨੂੰ ਚੀਰਦੇ ਨੇ, ਫੜਦੇ ਨੇ। ਲੇਕਿਨ ਐਸਾ ਵੀ ਹੈ, ਕੁਛ ਪਸ਼ੂ ਜਗਤ ਪੰਛੀ ਪੋ ਫੁੱਟਦਿਆਂ ਉੱਠਦੇ ਨੇ, ਔਰ ਦਿਨ ਭਰ ਆਪਣੀ ਚਰਿਆ ਵਿੱਚ ਲੀਨ ਹੋ ਕੇ ਜੀਵਨ ਨੂੰ ਪ੍ਰਕਾਸ਼ ਵਿੱਚ ਬਤੀਤ ਕਰਦੇ ਨੇ, ਸਭ ਕੁਛ ਪ੍ਰਕਾਸ਼ ਦੇ ਜੋ ਹੈ ਕਰਕੇ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਚਿੜੀ ਚਵੱਗੀ ਪੋ ਫੁੱਟੀ, ਵਗਨ ਬਹੁਤ ਤਰੰਗ, ਅਚਰਚ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ। ਇਧਰ ਪੋ ਫੁੱਟੀ, ਇਧਰ ਚਿੜੀ ਨੇ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਪੋ ਫੁੱਟੀ, ਇਧਰ ਸੰਤ ਦੇ ਮਨ ਨੇ ਵੀ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਚਿੜੀਆਂ ਨੇ ਸੰਗੀਤ ਛੇੜਿਆ, ਇਧਰ ਸੰਤ ਨੇ ਵਾਹਿਗੁਰੂ ਦੀ ਧੁਨੀ ਛੇੜੀ, ਇਧਰ ਚਿੜੀ ਬ੍ਰਹਮ ਚਿੰਤਨ ਦੇ ਚਲੀਨ ਹੋਈ, ਰੋਜ਼ ਦੀ ਕਿਰਿਆ ਦੇ ਚਲੀਨ ਹੋਈ, ਇਧਰ ਸੰਤ ਪਰਮ ਆਨੰਦ ਸਮਾਧੀ ਦੇ ਚਲੀਨ ਹੋਇਆ, ਔਰ ਪਰਮ ਆਨੰਦ ਮਾਣਦਾ ਹੋਇਆ ਪ੍ਰਭੂ ਦੀ ਪ੍ਰਸੰਨਤਾ ਦਾ ਪਾਤਰ ਬਣਿਆ। ਅੰਮ੍ਰਿਤ ਵੇਲੇ ਦੀ ਸਵੇਰ ਨਾਲ ਜਿਨ੍ਹਾਂ ਦਾ ਜੀਵਨ ਆਰੰਭ ਆਉਂਦਾ ਹੈ, ਮਾਨੋ ਸਵੇਰ ਦੇ ਉਜਾਲੇ ਦੇ ਪ੍ਰੇਮੀ ਨੇ, ਉਜਾਲੇ ਦੇ ਜੋ ਹੈ ਪੁਜਾਰੀ ਨੇ, ਉਜਾਰੇ ਨੂੰ ਸਜਦਾ ਕਰਦੇ ਨੇ, ਪਰਿਕਰਮਾ ਕਰਦੇ ਨੇ, ਔਰ ਝੁਕੇ ਰਹਿੰਦੇ ਨੇ ਉਜਾਲੇ ਦੇ ਅੱਗੋਂ, ਪ੍ਰਕਾਸ਼ ਦੇ ਅੱਗੋਂ। ਤੋ ਬੇਸ਼ਤਰ ਪਸ਼ੂ ਨੇ, ਪਕਸ਼ੀ ਨੇ, ਜੋ ਦਿਨ ਨਾਲ ਆਪਣਾ ਸੰਬੰਧ ਜੋੜਦੇ ਨੇ। ਜਿੱਥੇ ਪਸ਼ੂ ਜਗਤ, ਕੀੜੇ ਮਕੌੜਿਆਂ ਦਾ ਜਗਤ, ਪੰਛੀਆਂ ਦਾ ਜਗਤ ਇਸ ਤਰ੍ਹਾਂ ਵੰਡਿਆ ਹੋਇਆ, ਮਨੁੱਖੀ ਦੁਨੀਆਂ ਵੀ ਵੰਡੀ ਹੋਈ ਹੈ। ਜਿਹੜੇ ਜੀਵਨ ਪ੍ਰਕਾਸ਼ਮਈ ਨੇ, ਪ੍ਰਕਾਸ਼ ਨਾਲ ਪ੍ਰੇਮ ਕਰਦੇ ਨੇ,
ਇਹ ਅਕਸਰ ਸਵੇਰੇ ਹੀ ਖਿੜਦੇ ਨੇ ਔਰ ਸਵੇਰ ਇਹਨਾਂ ਨੂੰ ਖੇੜਾ ਦਿੰਦੀ ਹੈ। ਪਰ ਜਿਹੜੇ ਜੀਵਨ ਤਾਰੀਖਮਈ ਨੇ ਪੁਰਬਲੇ ਸੰਸਕਾਰਾਂ ਕਰਕੇ, ਇਹ ਰਾਤ ਨੂੰ ਹੀ ਖਿੜਦੇ ਨੇ, ਦਿਨ ਨੂੰ ਕੁਮਲਾਏ ਰਹਿੰਦੇ ਨੇ, ਮੁਰਝਾਏ ਰਹਿੰਦੇ ਨੇ, ਇਹ ਰਾਤ ਨੂੰ ਹੀ ਖਿੜਦੇ ਨੇ। ਰਾਤ ਇਹਨਾਂ ਨੂੰ ਖੇੜਾ ਦਿੰਦੀ ਹੈ, ਰਾਤ ਇਹਨਾਂ ਨੂੰ ਹੁਲਾਸ ਦਿੰਦੀ ਹੈ। ਔਰ ਇਸ ਤਰ੍ਹਾਂ ਦੇ ਲੋਕਾਂ ਨੇ ਕਲੱਬ, ਥੀਏਟਰ, ਜੂਏ ਖਾਨੇ, ਵੈਸ਼ਿਆਲੇ ਤੇ ਸ਼ਰਾਬਖਾਨਿਆਂ ਨੂੰ ਜਨਮ ਦਿੱਤਾ। ਇਹ ਲੋਕ ਹੀ ਇਹਨਾਂ ਦੀ ਰੌਣਕ ਨੇ ਔਰ ਇਹ ਰੌਣਕ ਰਾਤ ਨੂੰ ਬਣਦੀ ਹੈ। ਸਾਰਾ ਜੀਵਨ ਇਸੇ ਤਰੀਕੇ ਦੇ ਨਾਲ ਜੋ ਹੈ ਆਪਸ ਦੇ ਜੋ ਹੈ ਵੰਡਿਆ ਹੋਇਆ, ਇੱਕ ਦਿਨ ਦੀ ਸਵੇਰ ਨਾਲ, ਇੱਕ ਰਾਤ ਦੀ ਤਾਰੀਕੀ ਨਾਲ ਜੋ ਹੈ ਜੁੜਿਆ ਹੋਇਆ। ਤੋ ਇੱਕ ਗੱਲ ਸਪਸ਼ਟ ਹੋ ਗਈ, ਛੋਟੀਆਂ ਛੋਟੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪਲਟੇ ਲਿਆਉਂਦੀਆਂ ਨੇ। ਇਹ ਸਵੇਰ ਦਾ ਥੋੜਾ ਜਿਹਾ ਆਨੰਦ, ਥੋੜੀ ਜਿਹੀ ਆਨੰਦ ਦੀ ਝਲਕ ਵੀ ਜਿਸ ਦੇ ਅੰਦਰ ਪੈਦਾ ਹੋ ਜਾਂਦੀ ਹੈ, ਉਹ ਪੂਰਨ ਪ੍ਰਾਪਤੀ ਦੇ ਮਾਰਗ ਤੇ ਚੱਲ ਪੈਂਦਾ ਹੈ। ਤੇ ਉਸ ਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ, ਮਨ ਨਾਲ ਸੰਘਰਸ਼ ਕੀਤੇ ਬਿਨਾਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰਨੀ ਬਹੁਤ ਔਖੀ ਹੈ। ਬਾਧਾ ਮਨ ਦੀ ਹੈ, ਰਸਤੇ 'ਚ ਰੁਕਾਵਟ ਮਨ ਦੀ ਹੈ, ਹੋਰ ਕੁਛ ਵੀ ਨਹੀਂ। ਰਾਤ ਦੀ ਤਾਰੀਖੀ ਦਾ ਜਿਨ੍ਹਾਂ ਦਾ ਜੀਵਨ ਹੈ, ਕਈ ਦਫ਼ਾ ਇਹਨਾਂ ਦੇ ਮਨ ਇਤਨੇ ਤਾਰੀਖਮਈ ਹੋ ਜਾਂਦੇ ਨੇ, ਪਸ਼ੂ ਪਕਸ਼ੀਆਂ ਦੀ ਤਰ੍ਹਾਂ ਹਿੰਸਕ ਹੋ ਜਾਂਦੇ ਨੇ। ਜੈਸੇ ਉੱਲੂ ਰਾਤ ਨੂੰ ਸੁੱਤੇ ਪੰਛੀਆਂ ਦੇ ਆਲਣਿਆਂ 'ਚ ਜਾ ਕੇ ਅੰਡੇ ਚੁੱਕ ਲੈਂਦਾ ਹੈ, ਛੋਟੇ ਛੋਟੇ ਉਹਨਾਂ ਦੇ ਬੱਚੇ ਚੁੱਕ ਲਿਆਂਦਾ ਹੈ, ਖਾਂਦਾ ਹੈ। ਹੂ ਬਹੁ ਡਾਕੂ, ਕਾਤਲ, ਦੁਰਾਚਾਰੀ, ਇਹਨਾਂ ਸਾਰਿਆਂ ਦਾ ਕਰਮ ਰਾਤ ਦੀ ਤਾਰੀਕੀ ਦੇ 'ਚ ਹੈ। ਇਹਨਾਂ ਨੂੰ ਸਫਲਤਾ ਵੀ ਰਾਤ ਦੀ ਤਾਰੀਕੀ ਦਿੰਦੀ ਹੈ, ਅੰਧਕਾਰ ਦਿੰਦੀ ਹੈ। ਇਹਨਾਂ ਨੂੰ ਆਪਣੇ ਕੰਮ ਦੀ ਪੂਰਤੀ ਲਈ, ਪਾਇਆ ਤਕਮੀਲ ਤੱਕ ਕੰਮ ਨੂੰ ਲੈ ਜਾਣ ਲਈ ਅੰਧਕਾਰ ਚਾਹੀਦਾ ਹੈ, ਹਨੇਰਾ ਚਾਹੀਦਾ ਹੈ, ਰਾਤ ਚਾਹੀਦੀ ਹੈ। ਪਰ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਲਈ

0: ਔਰ ਇਕੌਮ ਇਹ ਦੇਸ਼ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਮਨ ਨਾਲ ਸੰਘਰਸ਼ ਕੱਲਿਆਂ ਹੀ ਕਰਨਾ ਪਏਗਾ। ਇਸ ਵਾਸਤੇ ਸੱਤਵਾਦੀਆਂ ਦੇ ਟੋਲੇ ਨਹੀਂ ਆਉਂਦੇ, ਡਾਕੂਆਂ ਦੇ ਟੋਲੇ ਆਉਂਦੇ ਨੇ, ਦੁਸ਼ਟਾਂ ਦੇ ਗਰੋਹ ਹੁੰਦੇ ਨੇ, ਚੋਰਾਂ ਦੇ ਗਰੋਹ ਹੁੰਦੇ ਨੇ, ਸੰਤਾਂ ਦੇ ਨਹੀਂ। ਤਨਹਾ ਕੱਲੇ ਟਾਵਾਂ ਟਾਵਾਂ ਕਹਿੰਦੇ ਨੇ, ਚੰਦਨ ਤਰ ਨਾ ਬਨ ਬਨ ਸਾਧਨਾ ਪੁਰ ਪੁਰਮਾ। ਹਰ ਜੰਗਲ ਵਿੱਚ ਚੰਦਨ ਦਾ ਬ੍ਰਿਕਸ਼ ਨਹੀਂ ਹੈ, ਹਰ ਗਾਉਂ ਵਿੱਚ ਹਰ ਸ਼ਹਿਰ ਵਿੱਚ ਕੋਈ ਪੂਰਨ ਸੰਤ ਨਹੀਂ ਹੈ। ਕਿਧਰੇ ਕਿਧਰੇ ਜੰਗਲ ਵਿੱਚ ਚੰਦਨ ਹੈ, ਕਿਸੇ ਕਿਸੇ ਸ਼ਹਿਰ ਵਿੱਚ ਕੋਈ ਇੱਕ ਅੱਧ ਸੰਤ ਹੈ, ਬੈਠਾ ਹੈ, ਆਪਣੇ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਵਿੱਚ ਲੀਨ ਹੈ, ਪਰਮਾਤਮਾ ਤੱਕ ਪਹੁੰਚਣ ਦੀ ਜੋ ਹੈ ਕੋਸ਼ਿਸ਼ ਵਿੱਚ ਲੀਨ ਹੈ। ਤੋ ਜਿਹੜੇ ਜਿਹੜੇ ਲੋਕ ਮਨ ਨਾਲ ਸੰਘਰਸ਼ ਨਾ ਕਰ ਸਕੇ, ਉਹ ਸੰਸਾਰ ਨਾਲ ਸੰਘਰਸ਼ ਕਰਨ ਨੂੰ ਤਤਪਰ ਹੋ ਗਏ, ਔਰ ਉਹਨਾਂ ਲਈ ਸਮਾਂ ਮਦਦਗਾਰ ਬਣਿਆ ਰਾਤ ਦੀ ਤਾਰੀਖੀ। ਰਾਤ ਦੀ ਤਾਰੀਖੀ ਤੋਂ ਜੋ ਡਰ ਪੈਦਾ ਹੋ ਗਿਆ, ਜੋ ਖੌਫ ਪੈਦਾ ਹੋ ਗਿਆ, ਦਰਅਸਲ ਰਾਤ ਖੌਫਨਾਕ ਨਹੀਂ ਹੈ। ਰਾਤ ਦੀ ਤਾਰੀਖੀ ਵਿੱਚ ਡਾਕੂ, ਦੁਰਾਚਾਰੀ, ਚੋਰ ਉਸ ਤਾਰੀਖੀ ਦਾ ਲਾਭ ਉਠਾ ਕੇ ਆਪਣਾ ਕੰਮ ਕਰਦੇ ਨੇ। ਇਹੀ ਕਾਰਨ ਹੈ ਰਾਤ ਡਰਾਉਣੀ ਬਣ ਗਈ, ਰਾਤ ਭਿਆਨਕ ਬਣ ਗਈ। ਰਾਤ ਦੀ ਤਨਹਾਈ ਵਿੱਚ ਕਿਸੇ ਇੱਕ ਪਾਸੇ ਜਾਣਾ ਕੋਮਲ ਲੋਕਾਂ ਲਈ ਔਖਾ ਹੋ ਗਿਆ, ਕਠਿਨ ਹੋ ਗਿਆ। ਕਿਉਂ? ਰਾਤ ਦੀ ਤਾਰੀਖੀ ਦੇ ਚੋਰਾਂ ਦੇ ਗਰੋਹ ਹੋ ਸਕਦੇ ਨੇ, ਡਾਕੂਆਂ ਦੇ ਗਰੋਹ ਹੋ ਸਕਦੇ ਨੇ, ਦੁਰਾਚਾਰੀਆਂ ਦੇ ਗਰੋਹ ਹੋ ਸਕਦੇ ਨੇ। ਰਾਤ ਭਿਆਨਕ ਹੋ ਗਈ, ਰਾਤ ਡਰਾਉਣੀ ਹੋ ਗਈ। ਜਿਨ੍ਹਾਂ ਜਿਨ੍ਹਾਂ ਨੇ ਵੀ ਸਮਾਜ ਨਾਲ ਸੰਘਰਸ਼ ਕੀਤਾ, ਕਾਨੂੰਨ ਨਾਲ ਸੰਘਰਸ਼ ਕੀਤਾ ਔਰ ਦੁਨੀਆਂ ਨੂੰ ਦੁਖਦ ਕੀਤਾ, ਉਹਨਾਂ ਨੇ ਰਾਤ ਦੀ ਤਾਰੀਖੀ ਨੂੰ ਵਰਤਿਆ। ਜਿਨ੍ਹਾਂ ਨੇ ਆਪਣੇ ਮਨ ਨਾਲ ਸੰਘਰਸ਼ ਕੀਤਾ ਤੇ ਪਰਮ ਆਨੰਦ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਅੰਮ੍ਰਿਤ ਵੇਲੇ ਤੋਂ ਮਦਦ ਲਈ, ਸੁਬਾਹ ਤੋਂ ਮਦਦ ਲਈ, ਅੱਲਾ ਦੀ ਸੁਬਾਹ, ਬ੍ਰਹਮ ਮਹੂਰਤ ਤੋਂ ਮਦਦ ਲਈ, ਅੰਮ੍ਰਿਤ ਵੇਲੇ ਤੋਂ ਮਦਦ ਲਈ। ਔਰ ਵਾਕਈ ਉਸ ਸਮੇਂ ਨੇ ਮਦਦ ਕੀਤੀ, ਬੜੀ ਭਾਰੀ ਮਦਦ ਕੀਤੀ, ਔਰ ਬਹੁਤ ਵੱਡੀ ਸੌਗਾਤ ਉਸ ਪੁਰਸ਼ ਦੀ ਝੋਲੀ ਚ ਪਾ ਦਿੱਤੀ। ਉਸ ਸਮੇਂ ਨੇ ਸਹਾਇਕ ਬਣ ਕੇ, ਮਦਦਗਾਰ ਕਰਕੇ ਬਣ ਕੇ, ਤਾਂ ਹੋਇਆ ਕਿ ਜੀਵਨ ਅੰਮ੍ਰਿਤਮਈ ਹੋ ਗਿਆ, ਬੋਲ ਅੰਮ੍ਰਿਤਮਈ ਹੋ ਗਏ, ਦ੍ਰਿਸ਼ਟੀ ਅੰਮ੍ਰਿਤਮਈ ਹੋ ਗਈ। ਅੰਮ੍ਰਿਤ ਵੇਲੇ ਨੇ ਰੋਮ ਰੋਮ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦ੍ਰਿਸ਼ਟੀ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਸਰੋਤ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਰਸਨਾ ਨੂੰ ਅੰਮ੍ਰਿਤਮਈ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦਿਲ ਦਿਮਾਗ ਨੂੰ ਅੰਮ੍ਰਿਤਮਈ ਕਰ ਦਿੱਤਾ। ਸੋਚਣੀ ਅੰਮ੍ਰਿਤਮਈ ਹੋ ਗਈ, ਬੋਲਣੀ ਅੰਮ੍ਰਿਤਮਈ ਹੋ ਗਈ, ਵੇਖਣੀ ਅੰਮ੍ਰਿਤਮਈ ਹੋ ਗਈ। ਭਾਵੇਂ ਪ੍ਰਭੂ ਚਿੰਤਨ ਨਾਲ ਇਹ ਸਭ ਕੁਝ ਹੋਇਆ, ਪਰ ਮਦਦ ਅੰਮ੍ਰਿਤ ਵੇਲੇ ਦੀ, ਬ੍ਰਹਮ ਮਹੂਰਤ ਦੀ, ਅਲਲ ਸੁਭਾ ਦੀ। ਕਿੰਨੇ ਖੁਸ਼ਕਿਸਮਤ ਲੋਕ ਨੇ ਉਹ ਜੋ ਇਸ ਸਮੇਂ ਤੋਂ ਲਾਭ ਉਠਾ ਕੇ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਜੁਟ ਪੈਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਂ ਸੰਸਾਰਿਕ ਕਾਮਨਾ ਮਨ ਵਿੱਚ ਰੱਖਣ ਵਾਲੇ ਕਿਸੇ ਵਕਤ ਵੀ ਇਬਾਦਤ ਕਰ ਸਕਦੇ ਨੇ, ਉਹਨਾਂ ਦਾ ਆਪਣੇ ਮਨ ਨਾਲ ਸੰਘਰਸ਼ ਨਹੀਂ ਆਉਂਦਾ, ਬਲਕਿ ਪ੍ਰਭੂ ਦੇ ਕੋਲੋਂ ਕੋਈ ਮੰਗ ਆਉਂਦੀ ਹੈ, ਕੋਈ ਚਾਹਤ ਆਉਂਦੀ ਹੈ। ਉਹ ਚਾਹਤ ਆਪਣੀ ਸ਼ਕਤੀ ਨਾਲ, ਆਪਣੇ ਪਰਿਵਾਰਕ ਬਲ ਨਾਲ ਉਸ ਵਸਤੂ ਨੂੰ ਪਾ ਨਹੀਂ ਸਕਦੇ, ਤਾਂ ਪ੍ਰਾਰਥਨਾ ਦੇ ਅੱਗੋਂ, ਪਰਮਾਤਮਾ ਦੇ ਅੱਗੋਂ ਪ੍ਰਾਰਥਨਾ ਹੈ। ਕਹਿੰਦੇ ਨੇ, ਜਦ ਵੀ ਮਨੁੱਖ ਅਸਫਲ ਹੋ ਜਾਏ ਔਰ ਸਫਲਤਾ ਉਸਨੂੰ ਬਹੁਤ ਕੋਸੋਂ ਦੂਰ ਦਿਖਾਈ ਦੇਵੇ ਔਰ ਆਪਣਾ ਬਲ ਕੰਮ ਕਰਦਾ ਜਾਂ ਨਾ ਦਿਖਾਈ ਦੇਵੇ, ਤਾਂ ਫਿਰ ਉਹ ਈਸ਼ਵਰ ਦੇ ਅੱਗੋਂ ਹੱਥ ਜੋੜਦਾ ਹੈ। ਹੇ ਪਰਿਪੂਰਨ ਪਰਮਾਤਮਾ, ਤੂੰ ਮੇਰੀ ਇਹ ਇੱਛਾ ਪੂਰੀ ਕਰ, ਤੂੰ ਮੇਰੀ ਇਹ ਇੱਛਾ ਪੂਰੀ ਕਰ। ਪਰ ਅੰਮ੍ਰਿਤ ਵੇਲੇ ਜੋ ਉੱਠ ਕੇ ਨਾਮ ਜਪ ਰਿਹਾ, ਉਹ ਪਰਮਾਤਮਾ ਨੂੰ ਇੰਜ ਨਹੀਂ ਕਹਿੰਦਾ, ਮੇਰੀ ਇਹ ਇੱਛਾ ਪੂਰੀ ਕਰ, ਮੇਰੀ ਇਹ ਇੱਛਾ ਪੂਰੀ ਕਰ। ਉਹ ਇੰਜ ਕਹਿੰਦਾ, ਹੇ ਪ੍ਰਭੂ, ਜੋ ਤੇਰੀ ਇੱਛਾ ਹੋਵੇ ਉਸ ਵਿੱਚ ਮੈਂ ਰਾਜ਼ੀ ਹੋਵਾਂ, ਜੋ ਤੇਰੀ ਰਜ਼ਾ ਹੋਵੇ ਉਸ ਵਿੱਚ ਮੈਂ ਰਾਜ਼ੀ ਹੋਵਾਂ। ਬਸ ਇਹੀ ਫਰਕ ਹੈ ਇੱਕ ਸੱਚੇ ਇਬਾਦਤ ਗੁਜ਼ਾਰ ਮਨੁੱਖ ਦੇ ਔਰ ਇੱਕ ਦੁਨੀਆਦਾਰ ਮਨੁੱਖ ਵਿੱਚ, ਇਹ ਫਰਕ ਹੈ। ਇੱਕ ਕਹਿ ਰਿਹਾ, ਹੇ ਪ੍ਰਭੂ, ਮੈਂ ਸਜਦਾ ਕਰ ਰਿਹਾ, ਮੈਂ ਜੋਦੜੀ ਕਰ ਰਿਹਾ, ਮੈਂ ਤੇਰੀ ਇਬਾਦਤ ਕਰ ਰਿਹਾ, ਤੂੰ ਮੇਰੀ ਇਹ ਇੱਛਾ ਪੂਰੀ ਕਰ, ਤੂੰ ਮੇਰੀ ਇਹ ਕਾਮਨਾ ਪੂਰੀ ਕਰ, ਤੂੰ ਮੇਰੀ ਇਹ ਕਾਮਨਾ ਪੂਰੀ ਕਰ। ਕਰੀਬਨ ਕਰੀਬਨ ਅਸੀਂ ਦੇਖਦੇ ਹਾਂ ਇੱਕ ਪਿਤਾ ਵੀ ਸਿਆਣਾ ਹੈ, ਕਿਸ 2-3 ਸਾਲ ਦੇ ਬੱਚੇ ਦੀ ਲੋੜ ਕੀ ਹੈ, 1 ਸਾਲ ਦੇ ਬੱਚੇ ਦੀ ਲੋੜ ਕੀ ਹੈ। ਅਗਰ ਮਾਂ ਨੂੰ ਪਤਾ ਹੀ ਨਹੀਂ, ਪਿਓ ਨੂੰ ਪਤਾ ਹੀ ਨਹੀਂ, ਤਾਂ ਸ਼ਾਇਦ ਇਹ ਮਾਂ ਬਾਪ ਐਵੇਂ ਬਣ ਗਏ ਨੇ, ਇਹ ਮਾਂ ਬਾਪ ਹੈ ਨਹੀਂ। ਇਸ 2-3 ਸਾਲ ਦੇ ਮਾਸੂਮ ਬੱਚੇ ਦੀ ਵਾਸਤਵਿਕ ਲੋੜਾਂ ਕੀ ਨੇ ਮਾਂ ਸਮਝਦੀ ਹੈ, ਪਿਓ ਸਮਝਦਾ ਹੈ, ਔਰ ਇਸ ਬੱਚੇ ਨੂੰ ਮੰਗ ਨਹੀਂ ਕਰਨੀ ਪੈਂਦੀ, ਕਿਉਂਕਿ ਅਜੇ ਵਿਚਾਰਾ ਮੰਗਣ ਜੋਗਾ ਵੀ ਨਹੀਂ। ਮਾਂ ਪੂਰੀ ਕਰਦੀ ਹੈ ਉਸਦੀ ਮੰਗਾਂ ਨੂੰ, ਪਿਤਾ ਪੂਰਾ ਕਰ ਰਿਹਾ ਉਸਦੀ ਜੋ ਹੈ ਲੋੜਾਂ ਨੂੰ। ਜਗਤ ਪਿਤਾ ਪਰਮਾਤਮਾ ਨੂੰ ਕਿਆ ਵਾਕਈ ਨਹੀਂ ਪਤਾ ਕਿ ਸਾਡੀ ਲੋੜਾਂ ਕੀ ਨੇ, ਸਾਡੀ ਚਾਹਤ ਕੀ ਹੈ, ਔਰ ਸਮੇਂ ਦੇ ਮੁਤਾਬਕ, ਉਮਰ ਦੇ ਮੁਤਾਬਕ, ਜੀਵਨ ਦੇ ਮੁਤਾਬਕ ਸਾਡੀਆਂ ਲੋੜਾਂ ਕੀ ਹੋ ਸਕਦੀਆਂ ਨੇ। ਅਗਰ ਇਹ ਸਭ ਕੁਝ ਪਰਮਾਤਮਾ ਨੂੰ ਪਤਾ ਹੀ ਨਹੀਂ, ਤਾਂ ਜੈਸੇ ਉਹ ਪਿਤਾ ਪਿਤਾ ਨਹੀਂ ਕਹਿਲਾ ਸਕਦਾ ਜੋ 2-3 ਸਾਲ ਦੇ ਬੱਚੇ ਦੀਆਂ ਲੋੜਾਂ ਨੂੰ ਨਹੀਂ ਸਮਝਦਾ, ਉਹ ਪਰਮਾਤਮਾ ਵੀ ਕੈਸਾ ਪਰਮਾਤਮਾ ਹੋਵੇਗਾ। ਔਰ ਕਿਉਂ ਕਰ ਉਸ ਨੂੰ ਪਰਮਾਤਮਾ ਆਖਿਆ ਜਾਏ ਜਿਸ ਨੂੰ ਜੀਵਾਂ ਦੀ ਲੋੜਾਂ ਦਾ ਹੀ ਨਾ ਪਤਾ ਹੋਵੇ। ਦਰਅਸਲ ਸਭ ਦੀਆਂ ਲੋੜਾਂ ਦਾ ਉਸਨੂੰ ਪਤਾ ਹੈ, ਸਭ ਦਾ ਉਸਨੂੰ ਪਤਾ ਹੈ, ਔਰ ਸਭ ਦੀ ਝੋਲੀ ਚ ਲੋੜਾਂ ਦੇ ਮੁਤਾਬਕ, ਉਸਦੀ ਲੋੜਾਂ ਦੇ ਮੁਤਾਬਕ ਉਹ ਵਸਤੂਆਂ ਪਾਉਂਦਾ ਹੈ। ਔਰ ਇਹ ਗੁਰੂ ਨਾਨਕ ਦੀ ਸੋਚਣੀ ਬੜੀ ਅਜ਼ੀਮ, ਵਾਕਈ ਉਹ ਕਿਸੇ ਦੀ ਝੋਲੀ ਚ ਦੁੱਖ ਵੀ ਪਾਉਂਦਾ ਹੈ, ਇਹ ਦੁੱਖ ਉਸਦੀ ਲੋੜ ਆਉਂਦੀ, ਉਸ ਤੋਂ ਬਿਨਾਂ ਉਹ ਸੰਭਲੇਗਾ ਨਹੀਂ, ਉਸ ਤੋਂ ਬਿਨਾਂ ਸ਼ਾਇਦ ਉਹ ਸੁਚੇਤ ਨਾ ਹੋ ਸਕੇ, ਉਸ ਤੋਂ ਬਿਨਾਂ ਸ਼ਾਇਦ ਉਸਦੇ ਕਦਮ ਸਹੀ ਮਾਰਗ ਤੇ ਜੋ ਹੈ ਨਾ ਹੋ ਸਕਣ। ਇਸ ਵਾਸਤੇ ਆਤਮ ਚਿੰਤਨ ਕਰਨ ਵਾਲੇ ਪੁਰਸ਼ਾਂ ਦੀ ਬਹੁਤ ਪੁਰਾਣੇ ਸਮੇਂ ਤੋਂ ਇਹ ਸੂਝ ਸਮਝ ਬਣੀ ਕਿ ਹੇ ਪਰਿਪੂਰਨ ਪਰਮਾਤਮਾ, ਜੋ ਤੇਰੀ ਇੱਛਾ ਹੈ ਉਹ ਪੂਰੀ ਹੋਵੇ। ਮਨ ਨਾਲ ਸੰਘਰਸ਼ ਕਰਦੇ ਹੋਇਆਂ ਪਹਿਲੀ ਅਵਸਥਾ ਉਹਨਾਂ ਦੀ ਇਹ ਬਣਦੀ ਹੈ, ਅਗਰ ਵਾਕਈ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਰਹੀ ਹੈ, ਤੇ ਮੈਂ ਫਿਰ ਅਰਜ਼ ਕਰਾਂ, ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼। ਮਨ ਨਾਲ ਸੰਘਰਸ਼ ਕੀ ਹੈ? ਕਾਮ ਨਾਲ ਸੰਘਰਸ਼। ਮਨ ਨਾਲ ਸੰਘਰਸ਼ ਕੀ ਹੈ? ਹੰਕਾਰ ਨਾਲ ਸੰਘਰਸ਼। ਪੱਥਰ ਨਾਲ ਸਿਰ ਮਾਰ ਕੇ ਉਹਦੇ ਸੁਰਾਖ ਕਰ ਦੇਣਾ, ਰਸਤਾ ਬਣਾ ਦੇਣਾ ਆਸਾਨ ਹੈ, ਅਹੰਕਾਰ ਨਾਲ ਸਿਰ ਟਕਰਾ ਕੇ ਤੇ ਅਹੰਕਾਰ ਨੂੰ ਚਿਕਨਾ ਚੂਰ ਕਰਨਾ ਕਠਿਨ ਹੈ, ਔਖਾ ਹੈ। ਅਹੰਕਾਰ ਨੂੰ ਚੂਰ ਕਰਕੇ ਜਿਨ੍ਹਾਂ ਨੇ ਨਿਰੰਕਾਰ ਦਾ ਮਾਰਗ ਬਣਾਇਆ, ਲੋਭ ਨੂੰ ਮਿੱਟੀ ਵਿੱਚ ਮਿਲਾ ਕੇ ਜਿਨ੍ਹਾਂ ਨੇ ਸੰਤੋਖ ਦਾ ਦੀਵਾ ਜਲਾਇਆ, ਕਾਮ ਨੂੰ ਸ਼ਾਂਤ ਕਰਕੇ ਜਿਨ੍ਹਾਂ ਨੇ ਆਪਣੇ ਅੰਦਰ ਰਾਮ ਨੂੰ ਪ੍ਰਗਟ ਕੀਤਾ, ਇਹ ਬਹੁਤ ਵੱਡੇ ਮਹਾਂਬਲੀ ਲੋਕ ਨੇ। ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ। ਕੌਣ ਹੈ ਐਸਾ ਵਿਆਪਕ ਮਹਾਂਬਲੀ ਜੋ ਇਨ੍ਹਾਂ ਪੰਜਾਂ ਨਾਲ ਸੰਘਰਸ਼ ਕਰਕੇ ਜਿੱਤ ਨੂੰ ਜੋ ਹੈ ਪ੍ਰਾਪਤ ਹੋਇਆ ਹੋਵੇ? ਤੋ ਜਦ ਕੋਈ ਕਾਮ ਨੂੰ ਜਿੱਤ ਲੈਂਦਾ ਹੈ ਰਾਮਮਈ ਹੋ ਜਾਂਦਾ ਹੈ, ਲੋਭ ਨੂੰ ਜਿੱਤ ਲੈਂਦਾ ਹੈ ਸੰਤੋਖਮਈ ਹੋ ਜਾਂਦਾ ਹੈ, ਹੰਕਾਰ ਨੂੰ ਜਿੱਤ ਲੈਂਦਾ ਹੈ, ਨਿਰੰਕਾਰ ਦੀ ਸ਼ਕਲ ਸੂਰਤ ਜੋ ਹੈ ਧਾਰਨ ਕਰ ਲੈਂਦਾ ਹੈ। ਐਸਾ ਸੰਘਰਸ਼ ਉਸਨੂੰ ਮਹਾਨ ਬਣਾ ਦਿੰਦਾ ਹੈ, ਅਤੀ ਜੋ ਹੈ ਉੱਤਮ ਬਣਾ ਦਿੰਦਾ ਹੈ। ਤੋ ਮਾਰਗ ਜ਼ਿੰਦਗੀ ਵਿੱਚ ਇਹ ਦੋ ਨੇ। ਅਕਸਰ ਐਸਾ ਦੇਖਿਆ ਜਾਂਦਾ ਜੈਸੇ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਚੱਲਦਾ ਹੈ, ਮਨੁੱਖ ਖੱਡ ਦੀ ਤਰਫ ਨਿਵਾਣ ਦੀ ਤਰਫ ਆਪਣੇ ਆਪ ਚੱਲ ਪੈਂਦਾ ਹੈ, ਕਿਸੇ ਸਹਾਰੇ ਦੀ ਲੋੜ ਨਹੀਂ, ਕਿਸੇ ਸਹਾਇਕ ਦੀ ਲੋੜ ਨਹੀਂ, ਕਿਸੇ ਮਦਦਗਾਰ ਦੀ ਲੋੜ ਨਹੀਂ, ਜੀਵਨ ਦਾ ਵੇਗ ਆਪਣੇ ਆਪ ਨਿਵਾਣ ਦੀ ਤਰਫ ਜਾਂਦਾ ਹੈ। ਪਰ ਜੀਵਨ ਨੂੰ ਬੁਲੰਦੀਆਂ ਤੇ ਲੈ ਜਾਣਾ ਹੈ, ਚੜ੍ਹਾਈਆਂ ਤੇ ਲੈ ਜਾਣਾ ਹੈ, ਸਹਾਰੇ ਦੀ ਲੋੜ ਹੈ, ਆਸਰਾ ਚਾਹੀਦਾ ਹੈ। ਇੱਕ ਸਮੇਂ ਦਾ ਆਸਰਾ, ਵਕਤ ਦਾ ਆਸਰਾ, ਇੱਕ ਪ੍ਰਭੂ ਦਾ ਆਸਰਾ, ਪਰਮਾਤਮਾ ਦਾ ਆਸਰਾ। ਇੱਕ ਅੰਮ੍ਰਿਤ ਵੇਲੇ ਜਾਗਣਾ ਤੇ ਇੱਕ ਪਰਮਾਤਮਾ ਦਾ ਆਸਰਾ ਮਿਲ ਸਕੇ। ਅਰਦਾਸ ਜੋਦੜੀ ਤਿਸੇ ਅੱਗੇ ਨਾਨਕਾ ਖਲੇ ਕੀਜੇ ਅਰਦਾਸ। ਖੜੇ ਹੋ ਕੇ ਉਸ ਦੇ ਅੱਗੋਂ ਤੂੰ ਅਰਦਾਸ ਕਰ, ਜੋਦੜੀ ਕਰ, ਹੇ ਪ੍ਰਭੂ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੇ ਘਰ ਬਾਰ ਮਨਾ। ਹੇ ਪ੍ਰਭੂ ਉਹ ਪੰਜ ਨੇ, ਮੈਂ ਕੱਲਾ, ਤੂੰ ਮੇਰਾ ਸਹਾਇਕ ਬਣ, ਤੂੰ ਮੇਰੇ ਨਾਲ ਹੋ, ਤਾਂ ਮੈਂ ਇਨ੍ਹਾਂ ਪੰਜਾਂ ਨਾਲ ਮੱਥਾ ਮਾਰ ਸਕਦਾ, ਮੈਂ ਕੱਲਿਆਂ ਨਹੀਂ। ਇਸ ਵਾਸਤੇ ਕਹਿੰਦੇ ਨੇ ਕੀਤੀ ਹੋਈ ਬੰਦਗੀ ਉਹ ਸਫਲ ਸਮਝ ਲਓ ਅਗਰ ਅੰਦਰੋਂ ਅਰਦਾਸ ਪੈਦਾ ਹੋ ਗਈ। ਇਹ ਤਿੰਨ ਪੜਾਓ ਨੇ, ਪ੍ਰਿਆਸ, ਅਰਦਾਸ, ਪ੍ਰਸਾਦ। ਪ੍ਰਥਮ ਤੇ ਪ੍ਰਿਆਸ ਹੀ ਹੈ ਮਨ ਨਾਲ ਸੰਘਰਸ਼ ਕਰਨ ਦਾ, ਅੰਮ੍ਰਿਤ ਵੇਲੇ ਉੱਠਣਾ ਹੈ, जप है, तप है, सत्संग है, बाणी दा पाठ है, सतपुरुषां दी सोबत है, ए प्रयास है। लेकिन ये प्रयास लंबे समय तक चलदा रहे ते प्राप्ति कुछ भी ना होवे तो कहिंदे ऐसी हालत विच अंदरों अरदास पैदा होंदी, मेरा प्रयास अगर मैनूं सफलता दिला सकदा है अध्यात्मक, तो फिर परमात्मा दा मुल पै गया, मेरा प्रयास ईश्वर दा मुल है, इतना मैं प्रयास करांगा तो परमात्मा दी प्राप्ति हो जाएगी? नहीं। जद भी किसी नूं परमात्मा मिले है, परम आनंद मिले है, जगत दे तमाम श्रेष्ठ पुरुषां ने कहा है वो मिले है प्रसाद है, प्रसाद बख्शिश है, रहमत है, साडा प्रयास कुछ भी नहीं, उहदा प्रसाद है, उहदी बख्शिश है। इहदी बैरूनी रूपरेखा गुरु घर विच बड़ी सोहनी देखण नूं मिलदी है। पहले कथा कीर्तन दा सुनना है, सेवा करनी है, दान पुन करना है, ये सारे दा सारा प्रयास है। ये फिर प्रयास लै जांदा है अरदास तक, और अरदास तो बाद की है हत्थां च पै जांदा है प्रसाद, प्रसाद तो बाद फिर कुछ नहीं। प्रसाद लेके जाओ अपने घर नूं, प्रसाद अखी है, प्रसाद दे अखरी अर्थ बख्शिश, रहमत। जद भी कोई समाधि लीन होया, जद भी किसी दी जिंदगी विच मिठास भरी है, उसने यही आख्या है प्रसाद बख्शिश रहमत। तो पहले ते प्रयास है, उद्यम है, और जब मनुख थकदा है, टूटदा है, इस प्रयास दी सफलता नहीं मिलदी, अंदरों अरदास जागदी है, हे परिपूर्ण परमात्मा तू रहमत कर, बख्शिश कर। जैसे ए अरदास निकलदी है जिंदगी च एको ही दफा निकलदी है, क्योंकि पूर्ण हो जांदी है, बिरथी कदे ना हो वही जन की अरदास, रोम रोम उसका अमृत नाल भर जांदा है, और वो कह उठदा है तेरा प्रसाद तव प्रसाद, तव प्रसाद, गुर प्रसाद, गुर प्रसाद, हे गुरु ये तेरा प्रसाद है, तेरी बख्शिश है, हे प्रभु तव प्रसाद ये तेरी रहमत है, तेरी बख्शिश है। धन ने ओ पुरुष जो समय अनुसार अमृत वेले नु समझ के उस वक्त उठ बैठ देने ते मन नाल संघर्ष करन लई राजी हो जांदे ने, वाहिगुरु मंत्र दे जप द्वारा अपने आप नु अरदास तक लै जांदे ने, ते परमात्मा दे प्रसाद दे पात्र बन जांदे ने। सतगुरु ए प्रसाद सारयां दी झोली च पावे और सारयां दी जिंदगी नूं अमृतमई बनावे।
1: एक ओंकार सतनाम करता पुरख निर्भव निर्वैर अकाल मूरति आजूनी सैभ गुर प्रसाद। परिपूर्ण परमात्मा अनंत शक्तियां का मालिक है, अनंत कला धारनी है, और अनंत गुण उस तो प्रगट होंदे ने। जेड़ा जेड़ा गुण, जेड़ी जेड़ी कला और जेड़ी जेड़ी शक्ति दी झलक भगतां दी दृष्टि विच पई, भगतां ने उसी ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि का रूप हो जाता है। एक खिड़िया होया गुलाब का फूल, उसनू एक बिल्ली वेख रही है, उदे वेखण का अपना ढंग है, पर उसे खिड़े हुए गुलाब के फूल नू जब एक कुत्ता वेखदा है तां उदी दृष्टि अपनी है। जो रूप बिल्ली नू दिखाई दे रहा है जरूरी नहीं कि उही रूप कुत्ते नूं दिखाई दे रहे। उस खिड़े हुए गुलाब दे फुल नूं जब एक बकरी वेखदी है ते कई दफा मूंह विच पाण दी कोशिश करदी है उहनूं एक घास ही दिखाई देंदा है और कुछ नहीं। उसे फुल नूं एक सप वेखदा है, एक आम साधारण मनुख वेखदा है, वो किसी होर ढंग नाल वेखदा है, ਪਰ ਉਸੇ ਫੁੱਲ ਨੂੰ ਜਦ ਇੱਕ ਕਵੀ ਵੇਖਦਾ ਹੈ, ਸ਼ਾਇਰ ਵੇਖਦਾ ਹੈ, ਉਹ ਫੁੱਲ ਦੀ ਸੁੰਦਰਤਾ ਕੋਮਲਤਾ ਦੇ ਬਹੁਤ ਗਹਿਰੇ ਤਲ ਵਿਚ ਖੋ ਜਾਂਦਾ ਹੈ ਔਰ ਕਵੀ ਦੇ ਅੰਦਰੋਂ ਅਗੰਮੇ ਗੀਤ ਫੁੱਟ ਪੈਂਦਾ ਹੈ। ਫੁੱਲ ਤਾਂ ਆਹੀ ਹੈ ਪਰ ਵੇਖਣ ਵੇਖਣ ਦੀ ਦ੍ਰਿਸ਼ਟੀ ਵੱਖ ਹੋਣ ਕਰਕੇ ਫੁੱਲ ਦਾ ਰੂਪ ਵੀ ਵੱਖ ਹੋ ਜਾਂਦਾ ਹੈ। ਤੋ ਜਿਤਨੀਆਂ ਦ੍ਰਿਸ਼ਟੀਆਂ ਨੇ ਉਤਨੀਆਂ ਹੀ ਸ੍ਰਿਸ਼ਟੀਆਂ ਨੇ, ਜਿਤਨੀਆਂ ਨਜ਼ਰਾਂ ਨੇ ਉਤਨੇ ਹੀ ਨਜ਼ਾਰੇ ਨੇ। ਜੇ ਸ੍ਰਿਸ਼ਟੀ ਦੇ ਅਨੇਕਾਂ ਰੂਪ ਹੋ ਸਕਦੇ ਨੇ ਤੋ ਤੱਕਣੀ ਵੱਖ ਵੱਖ ਹੋਣ ਦੇ ਨਾਤੇ ਪਰਮਾਤਮਾ ਦੇ ਵੀ ਵੱਖ ਵੱਖ ਰੂਪ ਭਗਤਾਂ ਦੇ ਸਾਹਮਣੇ ਆਏ ਤੇ ਭਗਤਾਂ ਨੇ ਪਰਮਾਤਮਾ ਦੇ ਵੱਖ ਵੱਖ ਰੂਪਾਂ ਦੀ ਚਰਚਾ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਇਹ ਕਥਨੀਆਂ ਇਤਨੀਆਂ ਨੇ ਵੱਖ ਵੱਖ ਰੂਪਾਂ ਦੇ ਜਿਨ੍ਹਾਂ ਨੂੰ ਪੂਰਨ ਰੂਪ ਦੇ ਵਿਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਕਥ ਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ, ਲੇਕਿਨ ਹੇ ਈਸ਼ਵਰ ਤੇਰੀ ਕਥਾ ਅਜੇ ਮੁੱਕੀ ਨਹੀਂ, ਖਤਮ ਨਹੀਂ ਹੋਈ। ਕਥਾ ਕਰਨ ਵਾਲਾ ਤੇ ਖਤਮ ਹੋ ਜਾਂਦਾ ਹੈ ਲੇਕਿਨ ਤੇਰੀ ਗੱਲ ਮੁੱਕਦੀ ਨਹੀਂ, ਤੇਰੀ ਕਥਾ ਮੁੱਕਦੀ ਨਹੀਂ, ਕਿਉਂਕਿ ਤੂੰ ਅਨੰਤ ਗੁਣਾ ਅਨੰਤ ਕਲਾ ਤੇ ਅਨੰਤ ਸ਼ਕਤੀਆਂ ਦਾ ਮਾਲਕ ਹੈ। ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਜਿਹੜੀ ਸ਼ਕਤੀ ਜਿਹੜੀ ਜਿਹੜੀ ਕਲਾ ਔਰ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਹੈ ਭਗਤਾਂ ਨੇ ਉਸ ਦਾ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਪਜੀ ਸਾਹਿਬ ਦੀ ਉਚਾਰਨ ਕੀਤੀ ਸਤੋਰੀ ਵਿਚ ਉਨ੍ਹਾਂ ਕੁਛ ਇੱਕ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ। ਗਾਵੇ ਕੋ ਤਾਣ ਵਾ ਕਿਸੇ ਤਾਣ, ਜੇ ਕਿਸੇ ਕੋਲ ਸਮਝਣ ਦਾ ਤਾਣ ਹੈ ਕਥਨ ਕਰਨ ਦਾ ਤਾਣ ਹੈ ਤਾਂ ਉਹ ਕਹਿ ਰਿਹਾ ਹੈ ਹੇ ਪ੍ਰਮਾਤਮਾ ਤੂੰ ਇੱਕ ਤਾਣ ਹੈ, ਤੂੰ ਇੱਕ ਸ਼ਕਤੀ ਹੈ। ਪਰ ਇਹ ਸ਼ਕਤੀ ਕਿਤਨੀ ਹੈ, ਕੇਤਾ ਤਾਣ ਸਵਾਲਿਓ ਰੂਪ। ਸਾਹਿਬ ਕਹਿੰਦੇ ਨੇ ਇਹ ਸ਼ਕਤੀ ਕਿਤਨੀ ਹੈ ਅੰਦਾਜ਼ੇ ਤੋਂ ਪਰੇ, ਕਿਸ ਦੇ ਕੋਲ ਇਹ ਕੁਵਤ ਹੈ, ਕਿਸ ਦੇ ਕੋਲ ਇਹ ਸ਼ਕਤੀ ਹੈ ਕਿ ਉਸ ਸ਼ਕਤੀ ਨੂੰ ਨਾਪ ਸਕੇ, ਤੋਲ ਸਕੇ, ਗਿਣ ਸਕੇ। ਕਿਉਂਕਿ ਬੰਦੇ ਕੋਲ ਪੈਮਾਨੇ ਤਿੰਨ ਨੇ, ਕੁਛ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਤੋਲ ਕੇ ਅੰਦਾਜ਼ਾ ਲਾ ਲੈਂਦਾ ਹੈ ਇਤਨੀ ਹੈ, ਕੁਛ ਐਸਾ ਹੈ ਜਿਸ ਨੂੰ ਗਿਣਨਾ ਪੈਂਦਾ ਹੈ ਤੇ ਕੁਛ ਐਸਾ ਹੈ ਜਿਸ ਨੂੰ ਨਾਪਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੇ ਪ੍ਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ, ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿਚ ਨਹੀਂ ਆਉਂਦਾ। ਜੋ ਤੇਰੇ ਗੁਣ ਨੇ ਉਹ ਗਿਣਤੀ ਵਿਚ ਨਹੀਂ ਆਉਂਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਔਰ ਜਿਤਨਾ ਕਿ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ, ਅਤੁਲ ਕਿਉਂ ਤੋਲਿਆ ਜਾਏ। ਤੂੰ ਜਿਹੜਾ ਤੋਲਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਨਾਪਿਆ ਨਾ ਜਾ ਸਕੇ ਉਹ ਅਸੀਮ ਹੈ। ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿਚ ਆ ਜਾਏ, ਜੋ ਸਾਡੇ ਨਾਪ ਵਿਚ ਆ ਜਾਏ, ਜੋ ਸਾਡੀ ਗਿਣਤੀ ਵਿਚ ਆ ਜਾਏ, ਉਹ ਸਾਡੀ ਪਕੜ ਵਿਚ ਆ ਗਏ, ਉਹ ਸਾਡੇ ਕੋਲ ਹੈ। ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ, ਜਿਸ ਨੂੰ ਅਸੀਂ ਤੋਲ ਲਿਆ, ਜਿਸ ਨੂੰ ਅਸੀਂ ਨਾਪ ਲਿਆ। ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ ਹੈ, ਨਾ ਤੋਲਿਆ ਗਿਆ ਹੈ, ਔਰ ਨਾ ਹੀ ਉਹਦੀ ਗਿਣਤੀ ਹੋ ਸਕੀ। ਸਾਰਿਆਂ ਦਾ ਫਰਮਾਨ ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਧਕ ਬਲ ਹੈ, ਉਹ ਕਹਿ ਰਿਹਾ ਹੇ ਪ੍ਰਮਾਤਮਾ ਤੂੰ ਤੇ ਇੱਕ ਤਾਣ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ, ਸਭ ਕਦਮ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ, ਸਿਰਮੌਰ ਰਹੀਆਂ ਨੇ। ਉਨ੍ਹਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ। ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ, ਜਾਂ ਸ਼ੰਕਰ ਦੀ, ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਂ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਛ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿਚ ਮਿਲਿਆ, ਇਹ ਤਨ ਦਾਨ ਵਿਚ ਮਿਲਿਆ, ਇਹ ਮਨ ਦਾਨ ਵਿਚ ਮਿਲਿਆ, ਇਹ ਇੰਦਰੇ ਦਾਨ ਵਿਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੌਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ ਸਭ ਦਾਨ ਵਿਚ ਮਿਲੇ ਨੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ, ਕਿਉਂਕਿ ਤਨ ਹੀ ਨਾ ਹੋਵੇ, ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿਚ ਮਿਲਿਆ, ਮਨ ਸਾਨੂੰ ਦਾਨ ਵਿਚ ਮਿਲਿਆ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸ ਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ, ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਉ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਦੇ ਵਿੱਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ, ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਹੈ ਔਰ ਤੂੰ ਦਿੱਤਾ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ ਹੈ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ ਹੈ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ? ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ, ਨਾ ਮਨ, ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਸਹਿਨ ਮੇ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦਿੱਤੇ, ਤਾਜ ਮਹਿਲ ਖੜਾ ਕਰ ਦਿੱਤਾ, ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ, ਉਹ ਵੀ ਤਾਮੀਰ ਕਰ ਸਕਦਾ ਹੈ, ਹਰ ਮਨੁੱਖ ਤਾਮੀਰ ਕਰ ਸਕਦਾ ਹੈ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ। ਇਸ ਵਾਸਤੇ ਹਿਰਦਾ ਰਾਮ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਹੈ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦੇ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹ ਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ ਇਹ ਪਰਮਾਤਮਾ ਜੀ ਤੂੰ ਕਬੂਲ ਕਰਨਾ ਚਾਹੇ ਮੈਂ ਤੇਰੇ ਕਦਮਾਂ ਵਿਚ ਰੱਖਦੇ ਹਾਂ, ਮੈਂ ਤੇਰੇ ਅੱਗੋਂ ਅਰਪਣ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਹੈ ਪਰਮਾਤਮਾ ਤੇਰੀ ਹੈ, ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ। ਸਾਹਿਬ ਕਹਿੰਦੇ ਕੁਛ ਮੇਰਾ ਵੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ। ਅਸੀਂ ਸ਼ਕਲ ਸੂਰਤ ਵਿਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ, ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਵਿਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦਿੱਤੇ ਵੀ ਮੇਰੇ ਦੀ ਮੋਹਰ ਲਾ ਛੱਡਦਾ। ਧਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਧਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦਿੰਦਾ ਇਹ ਮੇਰੀ ਆਤਮਾ ਹੈ ਤੇਰਾ, ਲੇਕਿਨ ਮੈਂ ਮੇਰੇ ਦੀ ਮੋਹਰ ਲਾ ਬੈਠਾ, ਮੈਂ ਆਪਣਾ ਦਾਵਾ ਜਿਤਾ ਬੈਠਾ, ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਵਿਚ ਮਿਲਿਆ, ਦਾਨ ਵਿਚ ਮਿਲਿਆ, ਤਨ ਹੈ ਮਨ ਹੈ ਧਨ ਹੈ, ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾ ਦੇਣ ਵਾਲਾ ਹੈ, ਦਰਅਸਲ ਦਾਤਾ ਦੇਣ ਵਾਲਾ ਨਹੀਂ ਦਾਤੇ ਦਾ ਗਿਆਨ ਕਰਾਉਣ ਵਾਲਾ ਹੈ, ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ, ਇਸ ਵਾਸਤੇ ਸਾਡੇ ਦੇਸ਼ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ, ਬੜੀ ਬਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ, ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਜੋ ਕੁਝ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ। ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ। ਇਹ ਕਿਉਂ ਨੇ, ਇਹ ਕਿੱਥੋਂ ਨੇ, ਇਨ੍ਹਾਂ ਦਾ ਮੂਲ ਕਾਰਨ ਕੀ ਹੈ ਤੇ ਇਨ੍ਹਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਯਾ ਆਗੇ ਅੰਤ ਨਾ ਪਾਓ ਤਾਂ ਕਾ ਕਨਸ ਛੇਦ ਕਿਆ ਵਡਾ ਭਇਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ, ਸੰਸਾਰ ਕਿਵੇਂ ਆਲਮੇ ਵਜੂਦ ਵਿਚ ਆਇਆ, ਇਹਦੀ ਬਣਤਰ ਕੀ ਹੈ, ਉਹ ਕਿੱਥੇ ਤੱਕ ਪਸਰੇ ਹੋਇਆ, ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾਰਜਨ। ਇਹ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ। ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ, ਫਿਲੋਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ, ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ, ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ। ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ।
2: ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ। ਸ਼ਿਵ ਜੀ ਦੇ ਗਾਉਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾਹ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿੱਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ, ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਨ੍ਹਾਂ ਦਾ ਕਹਿਣਾ ਸੀ, ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿੱਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ, ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਉਨ੍ਹਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪ੍ਰਮਾਤਮਾ ਤੇ ਨਾਲ ਨਹੀਂ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਰ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਐ ਬੰਦੇ, ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈਏ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ ਤਾਂ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ। ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ। ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ। ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਮੇਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪਰਮਾਤਮਾ ਤੈਨੂੰ ਇਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ। ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸਹਿਬੰ ਗੁਰਪ੍ਰਸਾਦ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਕਿਉਂਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸ ਵਿਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸ ਵਿਚ ਸੰਸਾਰ ਦੀ ਪਕੜ ਉਸ ਵਿਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸ ਵਿਚ ਨਹੀਂ, ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹਤੇ ਕਰਤਾ ਹੈ ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ, ਉਸ ਨੂੰ ਚਾਨਣਾ ਮਿਲਦਾ ਹੈ, ਤਾਂ ਸੁਭਾਵਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ ਪੰਜ ਸੱਤ ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਨ੍ਹਾਂ ਦੇ ਵਿੱਚੋਂ ਇੱਕ ਨਿਰਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ, ਬੜਾ ਦੁਖੀ ਹੈ, ਬਹੁਤ ਬੇਚੈਨ ਹੈ।
2: آرام کر رہے انہ منکھاں وچوں ایک لکڑ دا وپاری ہوا دے تیز جھونکے جوں درخت نال چھوندے نے درخت دیاں ٹہنیاں جھول دیاں نے جڑا نرتکار سی وہ نرت دی دنیا وچ کھو جاندا ہے وہ کہندا ہے کہ میتھوں بھی زیادہ اے سندر درخت نرت کر رہی ہے ایدی شاخاں وچ کتنی لچک ہے ایدے پتے کس ڈھنگ نال جھوم رہے نے نرت ویکھ کے درخت دا وہ نرتکار بسمات دی دنیا وچ کھو جاندا ہے انہوں درخت نچدا ہویا پرتیت ہوندا ہے دوسرا سنگیتکار ہے جد پون دے تیز جھونکے درخت نال سپرش کر دے نے شان شان دی آواز بلند ہوندی ہے او سنگیتکار سرگم دی دنیا وچ کھو جاندا ہے سوراں دی دنیا وچ کھو جاندا ہے سنگیت دی دنیا وچ کھو جاندا ہے بسماد ہو جاندا ہے کہندا ہے صرف میں ہی نہیں گاؤں گا یہ درخت بھی گاؤں گا گیت سنگیت یہ دے وچوں بھی نکلتا ہے نرتکار نو ایسا پرتیت ہویا ہے درخت نچ رہے ہیں پر سنگیتکار نو ایسا پرتیت ہویا ہے جیسے پتے پتے وچوں سنگیت دا جنم ہو رہا ہے اداسین مہاتما لیٹے ہویا ہے وہ دیکھتا ہے درخت دی طرف ایک سکا پتا تیز ہوا دے جھونکے نال ٹوٹ کے زمین تے آ گردا ہے اکھاں دے ہنجو آ گئے سنت دے اور کہندا ایک دن سنسار دے درخت نالوں میں اس طرح ٹوٹ جاواں گا جویں کہ پتا ٹوٹے جویں ہن پتے دا جڑنا اس درخت نال بڑا اوکھا ہے تیویں مرے ہوئے منکھ دا مڑ کے کٹمب سنبندیاں نال سنسار نال جڑنا بہت اوکھا ہے بہت اوکھا ہے ہور بیراگ دی دنیا چ کھو گیا ہور سنسار تو اپرام ہو گیا بھئی اتھے تے سارے پتے جھڑ جاندے نے اتھے پتے سدیوی درخت نال نہیں رہندے ایک ایک کر کے ساریاں نو جھڑنا پینا ہے اس واسطے کسے پرم کھوج کسے پرم دیش دی اندر طلب رکھ کے اگمی دنیا وچ کھو گیا اے سنت چوتھا جو لیٹے ہویا ہے آرام کر رہے اس درخت دے تھلے وہ ایک وپاری ہے لکڑ دا وہ اس سوچاں وچ غلطان ہو گیا کہ اس درخت نو اگر میں خرید لواں اے وچ عمارتی لکڑ کتنی نکلے گی اس وچ جلاؤ لکڑ کتنی ہوے گی اور اس وچ جڑا باقی دا ملبہ ہے شاخاں ادا کولا بن سکے گا کہ نہیں میں کنے دا اے درخت خریداں اے کتنے دا بکے گا مینوں کی کچھ بچے گا درخت نو ویکھ کے وپار دی دنیا وچ کھو گئے پنجواں جو آرام کر رہا ہے ایک نوجوان ہے ہنے ہنے گھروں لڑ کے آیا ہوا دے تیز جھونکیاں نال جد شاخاں شاخاں نال ٹکراندیاں نے پتے پتے نال ٹکراندے نے کھڑاک پیدا ہوندا ہے کہندا ہے جھگڑا تے ایتھے بھی شروع شاخاں شاخاں نال لڑ رہی نے پتے پتے نال لڑ رہے نے صرف ساڈے گھر دے چ ہی لڑائی نہیں ایتھے درخت وچ بھی بہت وڈی لڑائی ہے ہن جیسی جیسی درشٹی ہے منکھ دی ویسی ویسی سرشٹی دکھائی دیندی ہے درخت اکو ہی ہے پر ساریاں نو وک وک روپ کر کے پرتیت ہو رہا ہے سنسار تے اک ہے لیکن نظراں وک وک ہون کر کے نظارے وک وک دکھائی دیندے نے جیسی سرشٹی ہوندی ہے جیسی درشٹی ہوندی ہے ویسی ہی منکھ دی سرشٹی بن جاندی ہے وک وک سرشٹی کر کے پرماتما دے انیکاں روپ جگت دے چ پرچلت ہوئے اسلام تے عیسائیت نے اس پریپورن پرماتما نو پتا کر کے آکھے فادر کہندے نے پدر کہندے نے سمچا اسلام کہندا ہے او جڑی پرم شکتی ہے او پدر ہے او فادر ہے دراصل اگر اسی پرماتما نو سنبندھی بنانا چاہیے جیسے کو ہے بھی ساڈا سنبندھی گوڑ بنیادی سنبندھی ہے تے کوئی ساڈے کول پچھے تسی پرماتما نال سنبندھ استھاپن کیتا ہے پر او تھوڑا کہو جیاں دا سنبندھی کون لگدا ہے کی لگدا ہے جیسے نال چل دے ہوئے منکھ بارے کوئی پوچھ لے وے کون ہے تے اسی کہہ دئیے سنبندھی ہے پر ایدے نال سوال دا صحیح مینے جواب نہیں ملدا. وہ پوچھ سکدا ہے سنبندی تے ہے پر کی لگدا ہے پتر لگدا ہے متر لگدا ہے پرا لگدا ہے دوست لگدا ہے آیا کی لگدا ہے رشتے دا ذکر کرنا پیندا ہے سنبندی دا ذکر کرنا پیندا ہے کیسا سنبند ہے سنبندی چرچا کرنی پیندی ہے وہ جو پرم شکتی ہے وہ جو پرماتما ہے وہ دے نال سنبند جوڑنا ہے پر یہ سنبند کیسا ہوئے گا کیونکہ منک دی دنیا دے جڑے سنبند نے وہ دے چ ماں ہے باپ ہے پتنی ہے بچے نے براہ نے دوست نے پڑوسی نے بس یہی سنبندی ہے اس پری پورن پرماتما نال کیسا سنبند جوڑیے تو اسلام کہندے نے پتا دا سنبند جوڑ عیسائیت بھی کہندی ہے فادر ہے پرارتھنا کرنگے پریر کرنگے عبادت کرنگے وہ پتا دے اگوں جھکنگے اور اس پتا دے کولوں انج یاچنا کرنگے جیسے کہ ایک معصوم بچہ پیو کول منگدا ہے. اسلام عیسائیت دی سمچی عبادت پتا پتر دے آلے دولے گھمدی ہے. ایک پتر پیو دی پوجا کر رہے ہیں ایک پتر پتا دی پرکرما کر رہے ہیں ایک پتر پتا نو مہان جان کے وہ دے اگوں یاچنا کر رہے ہیں اے بندگی اے عبادت اس رشتے دے اتے کھڑی ہے. پر ہور تھوڑا جہاں اگاں جائیے بھارت دا پرانا سناتن مت اس دا ایک انگ اس پرم شکتی نو پرماتما نو ماں کر کے پوجدا ہے ماتا کر کے پوجدا ہے. جتھے اسلام کہندا ہے وہ پتا ہے عیسائیت کہندی ہے وہ فادر ہے وہ باپ ہے اتھے بھارت دا ایک طبقہ کہندا نہیں وہ ماں ہے. لہذا ماتا ماتا دی چرچا تے گیت چلدے نے. ماتا دے بہت سارے مندر بھی سڑے دیش دے موجود نے جیسے کہ ویشنو دیوی نینا دیوی کالی دیوی سرستی دیوی درگا دیوی اتیادک انت دیویاں سڑے دیش دے اس بھاونا کر کے اجاگر ہوئیاں کہ منک نے منیا وہ پرماتما ماتا ہے ماں ہے. تو ماں جان کے پوجا شروع ہوئی ماں جان کے پرتشٹھا شروع ہوئی اور ماں جان کے بندگی پرکرما عبادت یہ سب کچھ ارچا بندن چل پیا. ایک طبقے نے اس ڈھنگ نال پرماتما نو منیا. اگاں چلیے صوفی سنت جڑے نے پریپورن پرماتما نال جو رشتہ استھاپن کردے نے وہ ہے محبوب تے محبوبہ دا. اس واسطے سبے مسلمان صوفی کلام نو پسند نہیں کردے. متصلی مسلمانہ نے تے صوفیاں نو کسے حد تک قتل بھی کیتا. اورنگزیب نے سرمد نو قتل کیتا. ملتان دے مسلم حکمران نے شمس تبریز دی پٹھی کھل لوا دیتی. قریباً قریباً جتنے بھی صوفی پیدا ہوئے متصدی مسلمانہ دے مار دی شکار ہوں دے رہے. جیسے کہ سرمد دی قبر اسی جامع مسجد دے کول ویکھدے ہاں اس نے اورنگزیب نے قتل کر دیتا سی. یہ کھلے خیالاں دا مالک صوفی کلام دے اندر جو رشتہ پرماتما دا ملدا ہے وہ ہے محبوب تے محبوبہ دا. کسے تھاں وہ پرماتما نو محبوب بناندے نے خود محبوبہ بندے نے کسے تھاں پرماتما نو محبوبہ سمجھدے نے خود محبوب بندے نے. اس رشتے دے آلے دوالے انہاں دی بندگی انہاں دی عبادت گھمدی ہے. تھوڑا جہا ہور اگاں چلیے کچھ ہور بھی سنبند ملتے ہیں. بھگت کبیر جی مہاراج نے پریپورن پرماتما نال جو سنبند جوڑے ہے وہ ہے اے کہ میں داس ہاں تو مالک ہے. بھگت لوگ جن نے بھی ہوئے نے سارے دیش دے قریباً قریباً اپنے آپ نو داس کہندے رہے نے پرماتما نو مالک کہندے رہے. اسی تیرے زر قریب غلام ہاں کہو کبیر غلام گھر کا جیوائے پامے مار. جتنے بھی بھگت ہوئے نے سب اپنے آپ نو غلام آکھدے رہے نے داس آکھدے رہے نے تو مالک ہیں اسی تیرے غلام. غرض کے انہاں رشتیاں دے آلے دوالے پریپورن پرماتما دا سنبند چلدا رہے. کچھ ایسے بھی بھگت ہوئے جنہاں نے کہہ دیتا تو راجا ہے اسی تیری پرجا. ਇਹ ਪ੍ਰਮਾਤਮਾ ਤੂੰ ਰਾਜਾ ਹੈ। ਰਾਜਾ ਜਾਣ ਕੇ ਉਸਦੀ ਪੂਜਾ ਹੋਈ ਔਰ ਨਿਹਕਲੰਕ ਰਾਜਾ ਕਰਕੇ ਆਖਿਆ, ਤੂੰ ਨਿਸ਼ਕਲੰਕ ਰਾਜਾ ਹੈ, ਤੇਰੇ ਤੇ ਕੋਈ ਕਲੰਕ ਨਹੀਂ, ਤੂੰ ਰਾਜਾ ਹੈ, ਅਸੀਂ ਤੇਰੀ ਰਈਅਤ ਹਾਂ, ਅਸੀਂ ਤੇਰੀ ਪਰਜਾ ਹੈ। ਤੂੰ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ ਇਸ ਢੰਗ ਨਾਲ ਜੈਸੇ ਕੋਈ ਪਰਜਾ

ਵੱਖ ਵੱਖ ਰਿਸ਼ਤਿਆਂ ਦੇ ਉੱਤੇ ਸਮੁੱਚੇ ਸੰਸਾਰ ਦੇ ਵਿੱਚ ਵੱਖ ਵੱਖ ਮਜ਼ਹਬ ਤੇ ਸੰਪਰਦਾਵਾਂ ਮੌਜੂਦ ਨੇ। ਜੈਸੇ ਕਿ ਮੈਂ ਅਰਜ਼ ਕਰ ਚੁੱਕਿਆ ਕਿ ਇਸਲਾਮ ਤੇ ਈਸਾਈਅਤ ਦਾ ਰਿਸ਼ਤਾ ਪਿਓ ਪੁੱਤਰ ਦੇ ਰਿਸ਼ਤੇ ਤੇ ਖੜਾ ਹੈ। ਸਨਾਤਨ ਮਤ ਦੇ ਇੱਕ ਧੜੇ ਦਾ ਪਰਮਾਤਮਾ ਨਾਲ ਰਿਸ਼ਤਾ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ। ਸੂਫੀਆਂ ਦਾ ਰਿਸ਼ਤਾ ਮਹਿਬੂਬ ਤੇ ਮਹਿਬੂਬਾ ਦਾ ਰਿਸ਼ਤਾ ਔਰ ਭਗਤਾਂ ਦਾ ਜੋ ਬਹੁਤ ਤਾਦਾਦ ਦੇ ਸਾਡੇ ਦੇਸ਼ ਵਿਚ ਪੈਦਾ ਹੋਏ ਦਾਸ ਤੇ ਮਾਲਕ ਦਾ ਰਿਸ਼ਤਾ ਹੈ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ ਹਾਂ, ਅਸੀਂ ਤੇਰੇ ਦਾਸ। ਇਹਨਾਂ ਦੇ ਚੋਂ ਮੀਰਾਂ ਵੀ ਹੈ ਜੋ ਥਾਂ ਥਾਂ ਤੇ ਆਪਣੇ ਆਪ ਨੂੰ ਦਾਸੀ ਕਹਿੰਦੀ ਹੈ, ਗੁਲਾਮ ਕਹਿੰਦੀ ਹੈ। ਤੂੰ ਮਾਲਕ ਹੈ, ਮਾਨੇ ਚਾਕਰ ਰਾਖੋ, ਚਾਕਰ ਰਾਖੋ, ਚਾਕਰ ਰਾਖੋ ਜੀ। ਇਹ ਗੀਤ ਮੀਰਾਂ ਦਾ ਬੜਾ ਪ੍ਰਚਲਿਤ ਹੈ। ਹੇ ਪ੍ਰਭੂ, ਮੈਨੂੰ ਚਾਕਰ ਰੱਖ ਲੈ, ਗੁਲਾਮ ਰੱਖ ਲੈ, ਦਾਸ ਰੱਖ ਲੈ। ਤੂੰ ਮਾਲਕ ਹੈ, ਮਾਲਕ ਹੈ, ਮੈਂ ਤੇਰੀ ਚਾਕਰ। ਵਰਸ ਕੇ ਸਮੁੱਚਾ ਭਗਤੀ ਜੀਵਨ ਦਾਸ ਤੇ ਮਾਲਕ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦਾ। ਕੁਛ ਐਸੇ ਵੀ ਨੇ ਜੋ ਕਹਿਣ ਤੋਂ ਸਾਡਾ ਮਿੱਤਰ ਹੈ। ਚੀਨ ਦਾ ਪ੍ਰਸਿੱਧ ਸੰਤ ਲਾਓਤਸੇ, ਉਹ ਕਹਿੰਦਾ, ਹੇ ਈਸ਼ਵਰ, ਜਿਸ ਧਾਤੂ ਤੋਂ ਤੂੰ ਬਣਿਆ ਉਸੇ ਧਾਤੂ ਤੋਂ ਮੇਰਾ ਜਨਮ ਹੈ। ਫਰਕ ਸਿਰਫ ਇਹ ਹੈ, ਤੂੰ ਪਹਿਲੇ ਹੈ, ਅਨਾਦੀ ਹੈ, ਮੈਂ ਬਾਅਦ ਦੇ ਚਾਂ। ਇੱਕੋ ਹੀ ਧਾਤੂ, ਇੱਕੋ ਹੀ ਅੰਸ ਹੋਣ ਕਰਕੇ ਤੂੰ ਮੇਰਾ ਵੱਡਾ ਭਰਾ ਹੈ, ਮੈਂ ਛੋਟਾ। ਤੋ ਭਰਾਤਾ ਦੇ ਰਿਸ਼ਤੇ ਦੇ ਆਲੇ ਦੁਆਲੇ ਲਾਓਤਸੇ ਦੀ ਬੰਦਗੀ ਘੁੰਮਦੀ ਹੈ, ਲਾਓਤਸੇ ਦੀ ਇਬਾਦਤ ਘੁੰਮਦੀ ਹੈ। ਵੱਖ ਵੱਖ ਸੰਸਾਰ ਦੇ ਭਗਤਾਂ ਨੇ, ਸੰਤਾਂ ਨੇ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਾਲ ਵੱਖ ਵੱਖ ਸਥਾਪਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰੀਏ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛੀਏ ਕਿ ਉਹ ਅਕਾਲ ਪੁਰਖ ਤੁਹਾਡਾ ਕੀ ਲੱਗਦਾ, ਪਰਮਾਤਮਾ ਦੇ ਨਾਲ ਤੁਸੀਂ ਕਿਹੜਾ ਰਿਸ਼ਤਾ ਸਥਾਪਨ ਕੀਤਾ। ਤੋ ਬਾਣੀ ਪੜ੍ਹਨ ਤੋਂ ਪਤਾ ਚੱਲਦਾ ਹੈ, ਇੱਕ ਰਿਸ਼ਤਾ ਗੁਰੂ ਨਾਨਕ ਨੇ ਨਹੀਂ ਮੰਨਿਆ, ਬਲਕਿ ਸਾਰੇ ਹੀ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਿਰੂਪਣ ਕਰ ਦਿੱਤੇ ਨੇ। ਉਹਨਾਂ ਦਾ ਫਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂਬੋ ਕਿਹਾ ਕਾੜਾ ਜੀ। ਵਿਗਿਆਨਕ ਤੱਥ ਵੀ ਸਾਡੇ ਸਾਹਮਣੇ, ਅਗਰ ਕਿਸੇ ਬੱਚੇ ਦੀ ਮਾਂ ਹੋਵੇ ਤੇ ਪਿਓ ਨਾ ਹੋਵੇ, ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ। ਪਿਓ ਹੀ ਕੋਈ ਨਹੀਂ, ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ, ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ। ਜੀਵਨ ਦੀ ਪਰਵਰਿਸ਼ ਦੇ ਵਿਚ ਕਾਫੀ ਖਾਮੀਆਂ ਰਹਿ ਜਾਂਦੀਆਂ ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ, ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ, ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਆਵੇ, ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਣ, ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ, ਜਿਹਨੂੰ ਬੰਦਾ ਰਾਜ਼ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ਼ ਹੁੰਦੇ ਨੇ ਵਿਅਕਤੀਗਤ, ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ,

ਤੇ ਨੂੰਹ ਦੇ ਰਾਣੀ ਤੇ ਜਠਾਣੀ ਪਰਜਾਈ ਤੇ ਨਿਨਾਹਣ ਮੁਸ਼ਕਿਲ ਹੈ ਇੱਕ ਦੂਸਰੇ ਨੂੰ ਸਹਿਣ ਕਰਨ ਬਰਦਾਸ਼ਤ ਕਰਨ। ਯੂਰਪ ਦੀ ਦੁਨੀਆ ਤੇ ਸਾਰੇ ਪਰਿਵਾਰ ਟੁੱਟ ਗਏ ਨੇ ਔਰ ਏਸ਼ੀਆ ਵਿੱਚ ਬਹੁਤੇ ਪਰਿਵਾਰ ਕਲ ਕਲੇਸ਼ ਦੇ ਦਲਦਲ ਵਿੱਚ ਫਸੇ ਹੋਏ ਨੇ ਇਸਤਰੀ ਦੀ ਈਰਸ਼ਾ ਕਰਕੇ। ਪਰ ਪੁਰਸ਼ ਦਾ ਤਰਕ ਫੈਲਾਓ ਇਸ ਦੇ ਅੰਦਰ ਬੜੇ ਪ੍ਰਬਲ ਹੰਕਾਰ ਨੂੰ ਜਨਮ ਦਿੰਦਾ ਹੈ। ਤੋ ਪੁਰਸ਼ ਦਾ ਜੋ ਬੁਨਿਆਦੀ ਔਗੁਣ ਹੈ ਅਹੰਕਾਰੀ ਹੈ, ਬਹੁਤ ਅਹੰਕਾਰੀ ਹੈ। ਪ੍ਰਬਲ ਅਹੰਕਾਰ ਕਰਕੇ ਇਸ ਦਾ ਵੀ ਘਰ ਵਿੱਚ ਕਲੇਸ਼ ਮਚਾਉਣਾ ਸੁਭਾਵਿਕ ਹੋ ਜਾਂਦਾ ਹੈ। ਹੰਕਾਰ ਤੇ ਜੈਲਸੀ, ਇਸ ਦਾ ਟਕਰਾਓ ਕਿਸੇ ਵਕਤ ਇਸਤਰੀ ਤੇ ਪੁਰਸ਼ ਦਾ ਟਕਰਾਓ ਹੋ ਜਾਂਦਾ ਹੈ ਔਰ ਦੂਰੀਆਂ ਨੂੰ ਜੋ ਹੈ ਜਨਮ ਦਿੰਦਾ ਹੈ। ਲੇਕਿਨ ਫਿਰ ਵੀ ਅਗਰ ਦੋਵੇਂ ਸਤਸੰਗੀ ਹੋਵਨ, ਸਤਪੁਰਸ਼ਾਂ ਤੋਂ ਪ੍ਰੇਰਨਾ ਲੈਣ ਵਾਲੇ ਹੋਵਨ, ਤਾਂ ਫਿਰ ਦੋਵੇਂ ਆਪਣੇ ਗੁਣਾਂ ਦੀ ਸਹੀ ਵਰਤੋਂ ਕਰਕੇ ਪਰਿਵਾਰ ਨੂੰ ਸਵਰਗ ਬਣਾ ਸਕਦੇ ਨੇ, ਸੰਸਾਰ ਨੂੰ ਸਵਰਗ ਬਣਾ ਸਕਦੇ ਨੇ। ਪ੍ਰਾਚੀਨ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਧਾਰਮਿਕ ਜਗਤ ਵਿੱਚ ਸ਼ਾਇਦ ਕੁਛ ਇਨ੍ਹਾਂ ਹੀ ਕਮਜ਼ੋਰੀਆਂ ਕਰਕੇ ਇਸਤਰੀ ਨਿੰਦਣੀ ਰਹੀ ਹੈ ਔਰ ਨਰਕ ਦੀ ਦੁਆਰੀ ਕਹਿੰਦੇ ਰਹੇ ਨੇ ਸਾਡੇ ਦੇਸ਼ ਦੇ ਆਦਰਸ਼। ਇਹ ਤੇ ਨਰਕ ਦੁਆਰੀ ਹੈ। ਇਸ ਵਾਸਤੇ ਸਨਾਤਨ ਮਤ ਦੇਸ਼ ਤੇ ਕਿਸੇ ਹੱਦ ਤੱਕ ਇਸ ਨੂੰ ਸ਼ੂਦਰ ਮੰਨਿਆ ਗਿਆ ਹੈ। ਇਹ ਜਨੇਊ ਪਹਿਨਣ ਦਾ ਅਧਿਕਾਰ ਨਹੀਂ ਰੱਖਦੀ, ਇਹਨੂੰ ਵੇਦ ਪਾਠ ਕਰਨ ਦਾ ਅਧਿਕਾਰ ਵੀ ਨਹੀਂ ਦਿੱਤਾ ਔਰ ਇਸ ਨੂੰ ਐਸਾ ਮੰਨ ਲਿਆ ਹੈ ਕਿ ਬੁੱਧਹੀਨ ਹੈ, ਸ਼ੂਦਰ ਹੈ। ਹੈਰਾਨਗੀ ਦੀ ਗੱਲ ਹੈ, ਮਹਾਂਕਵੀ ਤੁਲਸੀ ਵੀ ਇਸ ਨੂੰ ਪਸ਼ੂਆਂ ਦੀ ਸ਼੍ਰੇਣੀ ਵਿੱਚ ਖੜਾ ਕਰਦੇ ਨੇ। ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਇਹ ਪਾਂਚੋਂ ਤਾੜਨ ਹਿਤਕਾਰੀ। ਜੇਸੇ ਸ਼ੂਦਰ ਨੂੰ ਪਸ਼ੂ ਨੂੰ ਤਾੜਦੇ ਰਹੀਏ ਤਾਂ ਠੀਕ ਰਹਿੰਦੇ ਨੇ, ਇਸ ਤਰ੍ਹਾਂ ਸ਼ੂਦਰ ਨੂੰ ਤੇ ਪਸ਼ੂ ਨੂੰ ਜਿਵੇਂ ਤਾੜਦੇ ਹਾਂ ਉਸੇ ਤਰ੍ਹਾਂ ਇਸਤਰੀ ਨੂੰ ਤਾੜਦੇ ਰਹੀਏ ਤਾਂ ਉਹ ਠੀਕ ਰਹਿੰਦੀ ਹੈ। ਪਸ਼ੂਆਂ ਦੀ ਦੁਨੀਆਂ ਵਿੱਚ ਖੜਾ ਕੀਤਾ ਇਸ ਮਹਾਨ ਚਿੰਤਕ ਨੇ, ਇਸ ਮਹਾਨ ਕਵੀ ਨੇ, ਸਾਡੇ ਦੇਸ਼ ਦੇ ਪ੍ਰਾਚੀਨ ਰਿਸ਼ੀਆਂ ਨੇ, ਮੁਨੀਆਂ ਨੇ। ਇਹ ਘੋਰ ਨਰਕ ਦੀ ਦੁਆਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਫਰਮਾਨ ਕਰਦੇ ਨੇ, ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ। ਇਹ ਤੇ ਮੋਕਸ਼ ਦੁਆਰੀ ਹੈ, ਇਸ ਤੋਂ ਬਿਨਾਂ ਮੁਕਤੀ ਕਿੱਥੇ? ਹੈਰਾਨਗੀ, ਮੋਕਸ਼ ਦੁਆਰੀ ਕਿੱਥੇ? ਨਰਕ ਦੁਆਰੀ ਕਿਧਰੇ? ਮੋਕਸ਼ ਦੁਆਰੀ ਜਿਨ੍ਹਾਂ ਨੇ ਨਰਕ ਦੁਆਰੀ ਆਖਿਆ ਉਹਨਾਂ ਕੋਲ ਸਭ ਤੋਂ ਵੱਡਾ ਤਰਕ ਇਹ ਸੀ ਕਿ ਇਸਤਰੀ ਨੂੰ ਅਸੀਂ ਕਿਧਰੇ ਵੀ ਅਵਤਾਰੀ ਦੁਨੀਆਂ ਵਿੱਚ ਨਹੀਂ ਦੇਖਦੇ। ਅੱਜ ਤੱਕ ਜਿਤਨੇ ਅਵਤਾਰ ਆਏ ਕਰੀਬਨ ਕਰੀਬਨ ਉਹ ਪੁਰਸ਼ ਤਨ ਧਾਰਨ ਕਰਕੇ ਆਏ। ਜੇ ਆਪਣੇ ਦੇਸ਼ ਦੇ ਪ੍ਰਾਚੀਨ ਸਿਰਮੋਹਰ ਅਵਤਾਰੀ ਪੁਰਸ਼ਾਂ ਨੂੰ ਦੇਖੀਏ, ਵਿਸ਼ਨੂੰ ਨੇ, ਸ਼੍ਰੀ ਰਾਮ ਨੇ, ਸ਼੍ਰੀ ਕ੍ਰਿਸ਼ਨ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਬੜੇ ਬੜੇ ਭਗਤ ਨੇ, ਰਿਸ਼ੀ ਨੇ, ਮੁਨੀ ਨੇ, ਪੁਰਸ਼ ਰੂਪ ਵਿੱਚ ਨੇ। ਇਸਤਰੀਆਂ ਦੇ ਕੋਈ ਬਹੁਤ ਵੱਡੀ ਗ੍ਰੰਥਕਾਰ ਵੀ ਦੇਖਣ ਨੂੰ ਨਹੀਂ ਮਿਲੀ। ਸਾਹਿਤ ਤਰ੍ਹਾਂ ਤਰ੍ਹਾਂ ਦੀ ਕਲਾ ਦੇ ਜਨਮਦਾਤੇ ਵੀ ਪੁਰਸ਼, ਸੰਗਤਰਾਸ਼, ਚਿੱਤਰਕਾਰ, ਕਵੀ, ਦਾਰਸ਼ਨਿਕ, ਫਿਲੋਸਫਰ, ਚੋਟੀ ਦੇ ਸਾਇੰਟਿਸਟ, ਚੋਟੀ ਦੇ ਰਾਜਨੇਤਕ, ਹਰ ਦੁਨੀਆ ਵਿੱਚ ਹਰ ਪਾਸੇ ਅਸੀਂ ਪੁਰਸ਼ ਨੂੰ ਅਗਰਸਰ ਦੇਖਦੇ ਹਾਂ, ਅੱਗੇ ਦੇਖਦੇ ਹਾਂ। ਤੋ ਪੁਰਾਣੇ ਲੋਕਾਂ ਕੋਲ ਇਹ ਤਰਕ ਸੀ ਕਹਿਣ ਵਾਸਤੇ ਕਿ ਪਸ਼ੂ ਦਾ ਮਤਲਬ ਹੈ ਪਛੜਿਆ ਹੋਇਆ,
तो चूंकि

0: स्त्री भी पछड़ी हुई है। पशु पशु का मतलब है पछड़े होया, पुरुष तो पछड़ी हुई है, पुरुष दे पीछे है। इस वास्ते आद काल तो ऐसा भी रहा कि स्त्री पुरुष दे पीछे ही चले, क्योंकि ये पछड़ी हुई है, हर तल ते पछड़ी हुई है, हर पक्ष ते पछड़ी हुई है, पीछे जो है चले। ऐसा भी जमाना लंगे है, दौर लंगे है, जिथे स्त्री केवल धन सी, घरेलू साजो समान दी तरह, वस्तुआ दी तरह स्त्री भी एक वस्तु सी। जैसे कोई धनवान गिणिया जांदा सी, इस दे कोल हाथी ज्यादा ने, घोड़े ज्यादा ने, मकान ज्यादा ने, जमीन ज्यादा है, सोना चांदी ज्यादा है, तो धनवाना दी गिनती दे च ओ भी आउंदा सी, इस दे कोल स्त्रियां ज्यादा ने, इहदे कोल 400 स्त्रियां ने, इहदे कोल 600 स्त्रियां ने। दूर सतयुग त्रेते दी ते गल की करने, इस दौर दे च भी ऐसे नवाब महाराजे होए ने, 400-400 राणियां और 600-600 बेगमां रखण वाले मौजूद, और इन्हां दी आम जो है चर्चा एक धन से। किसे हद तक ऐसा दौर भी लंघे है चीन देश, स्त्री नो पुरुष ने मार देता है तो ये जुर्म भी नहीं समझिया जाता सी। जैसे कोई अपने सोने नो चिकड़ दे सुट देवे, जैसे कोई अपने घर नो आप ही आग लावे, कोई अपनी धन संपदा नो साड़ देवे, तो अपना धन सी आप फूके है, कोई जुर्म नहीं। स्त्री एक धन सी खत्म कर देता है, कोई जुर्म नहीं। ऐसा दौर भी लंघे है, और ऐसी भी धारणावां रही ने कि स्त्री दे अंदर आत्मा ही नहीं है, चेतना ही नहीं है। गर्ज के आदि काल तो स्त्री नु पशु कहण दा, पछड़े होया कहण दा तर्कशील लोगां कोल जिहड़ा तर्क सी ओए है कि एक कोई बहुत वड्डी ग्रंथकार नहीं बन सके, अवतारी दुनिया दे च नहीं दिखाई देंदी, और ना ही कोई चोटी दी विज्ञान कवित्री, संग तराशी संगीत कला दी दुनिया दे च, ज्ञान दी दुनिया दे च, सुधार दी दुनिया दे च, अवतार दी दुनिया दे च पुरुष ही पुरुष अग्गे दिखाई दे रहे ने। इस वास्ते स्त्री दे पछड़े होण दा ये सब तो वड्डा सबूत है, ये पछड़ी हुई है, ये पछड़ी हुई है। आया धन गुरु नानक देव जी महाराज दा जमाना, आपने इस तर्क नो बड़े सोहने ढंग नाल जुठलाया है, परे सुटिया है, ये गलत है, ये सही नहीं है। सो क्यों मंदा आखिए जित जम्मे राजा, बड़ी क्रांतिकारी पंक्ति धन गुरु नानक देव जी महाराज दी। आप कह रहे ने स्त्री किस तरह अवतार बन दी, उसका समा उसकी शक्ति ते अवतार नु जन्म देने दे च लग गई। वो आप किस तरह ग्रंथकार बन दी, उसका समा उसकी शक्ति ते किसी ग्रंथकार नु जन्म देने दे च लग गई। जैसे हर पुरुष अवतार नहीं आउंदा, ग्रंथकार नहीं आउंदा, साइंटिस्ट नहीं आउंदा, कलाकार नहीं आउंदा, हर स्त्री कलाकार नु अवतार नो संत नो जन्म देने वाली भी नहीं आती। जो किसी संत नो जन्म दे सकी है, वाकई उसकी कुख ऐसी ही सी, महान सी। जो किसी अवतार नो जन्म दे सकी है, और अवतार ने किसी ऐसी स्त्री दी कुख चुनी है, तो जितना अवतार पूजनीक है उसकी मां उतनी ही पूजनीक है, जितना संत पूजनीक है उसकी मां उतनी ही पूजनीक है, जितना कोई ग्रंथकार चित्रकार या वैज्ञानिक पूजनीक है उतनी ही उसनु जो है जन्म देने वाली जो है पूजनीक है, क्योंकि उसका समा उसकी शक्ति ग्रंथकार नु जो है जन्म देने दे जो है लग गई। बाबा फरीद कहंदे ने तिन धन जने दी माओ आए सफल से, धनता दे योग है ओ मां। जिसने किसे ऐसे पुरुष नु जन्म देता है जिसने अपनी जीवन यात्रा नु सफल कीता है, जो फकीर सी, जो संत सी, जो अवतार सी, इसनु जन्म देता है, पूजन योग है ओ मान, धनता दी योग है ओ मान। तो धन गुरु नानक देव जी महाराज ने इस तरह स्त्री नु पुरुष दे बराबर ते खड़ा कर देता, अवतार दी बराबरी ते अवतार दी मां नु खड़ा कीता, ग्रंथकार दी बराबरी ते ग्रंथकार दी मां नु खड़ा कीता, और ऐलानिया के आ सो क्यों मंदा आखिए जित जम्मे राजान। यहूदियां दे धार्मिक मंदिर स्त्री लई बंद ने, इस्लाम दियां मस्जिदां स्त्री लई बंद ने, वेद पाठ स्त्री नहीं कर सकती, जनेऊ स्त्री जो है नहीं पहन सकती, और जैन धर्म ने ते इत्थे तक कह दिता स्त्री शरीर विच स्त्री दे चोले विच मुक्ति नहीं हो सकती, स्त्री नो एक जन्म ते पुरुष दा लेके ही मोक्ष गति नु प्राप्त करना होवेगा। स्त्री साधना करे, जप तप करे, उसका अगला जन्म पुरुष दा होवेगा, फिर साधना करे तो साधना दी सफलता नाल उसनु मुक्ति मिलेगी, स्त्री चोले ते मुक्ति ही नहीं है। धन गुरु नानक देव जी महाराज दा फरमान, स्त्री पुरुष नालों बहुत छेती मुक्त हो सकती है, क्योंकि इस दे अंदर भावना प्रधान है, और इस दी भावना प्रधान अवतारा नू, ग्रंथकारा नू, भक्ता नू जन्म देंदी है। ए महान है, ए पूजनीक है, सो क्यों मंदा आखिए जित जम्मे राजा।
1: उच्चारण करो जी, वाहे गुरु जी का खालसा, वाहे गुरु जी की फतेह। भगत धन्ना जी का जन्म पिंड तुवान जिला टांक उस धरती ते होया है। जदों आपां जयपुर तो कोटे नू जाइए जां कोटे नू राजस्थान विच जयपुर नू जाइए ते रस्ते दे दरमियान एक शहर आउंदा है जिसनू टांक कहा जांदा है। इस टांक शहर तो थोड़ा जा अंदर नू जा के पिंड तुआन है। ऐद की सबब बनिया सन्मान योग भाई साहब भाई इंद्रजीत सिंह जी खालसा और दास नू भगत धन्ना जी दे उस अस्थान ते कीर्तन औत कथा करन दा सुभाग मिल गया जिस थां ते भगत धन्ना जी ने पार ब्रह्म परमेश्वर दी भगती कीती है। भाई साहब नाथ दे नाल सन, कई बिगे जमीन अज भी भगत धन्ना जी दे नाम ते बोलदी है। भगत धन्ना जी दा ओ खूह है कि जिस खूह दे उपर उन्हां ने पार ब्रह्म परमेश्वर दी भगती और परिपूर्ण परमात्मा ने उस भगत उस महापुरख दे कारज अराज कीते सन। भाई साहब पिछले साल नाल सांसी कठे सी ते उथे भी विचारां भगत धन्ना जी बारे होईयां। मैं सिर्फ उन्हां दे जीवन संबंधी एक अर्ज करनी चाहना हां कि आम तौर ते भगत जी दा जिक्र भाई गुरदास साहब जी दी उस पौड़ी नू आधार बना के कीता जांदा है जिस विच ठाकुर दी पूजा दा जिक्र कीता गया है। इहदे विच कोई शक नहीं कि जदों इंसान परमार्थ दे मार्ग ते चलदा है ते कई वारी कितना समा ओहदा कर्म कांडां दे रूप विच ही बतीत हो जांदा है। इहनू ध्यान नाल मेरी बेनती नू सरवण करियो। पर ओ कर्म कांड तो उदो मुक्त हो जांदा है जदो ओदे अंदर सच्चा ज्ञान ते समर्थ गुरु कोलो ओनू गुरु दीख्या मिल जाए ਸ਼ਬਦ ਦੀ ਰੋਸ਼ਨੀ ਵਿੱਚ ਜੀਣ ਲੱਗ ਪਵੇ ਤੇ ਉਹ ਬਾਹਰ ਮੁਖੀ ਕਰਮ ਕਾਂਡਾਂ ਤੋਂ ਸਦੀਵ ਕਾਲ ਲਈ ਮੁਕਤ ਹੋ ਜਾਂਦਾ ਹੈ। ਦਾਸ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਨੇ, ਭਾਵੇਂ ਵਿਦਵਾਨਾਂ ਨੇ ਗਿਣਤੀ ਚਾਰ ਕੀਤੀ ਹੈ, ਉਹ ਰਾਗ ਆਸਾ ਵਿੱਚ ਤਿੰਨ ਸ਼ਬਦ ਮੰਨਦੇ ਨੇ ਤੇ ਇੱਕ ਰਾਗ ਤਨਾਸਰੀ ਵਿੱਚ ਉਹਨਾਂ ਦਾ ਸ਼ਬਦ ਮੰਨਿਆ ਜਾਂਦਾ ਹੈ। ਪਰ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ ਤੇ ਰਾਗ ਆਸਾ ਦੇ ਦੋ ਸ਼ਬਦਾਂ ਦੇ ਬਿਲਕੁਲ ਦਰਮਿਆਨ, ਭਗਤ ਧੰਨਾ ਜੀ ਦੇ ਦੋ ਸ਼ਬਦਾਂ ਦੇ ਬਿਲਕੁਲ ਦਰਮਿਆਨ ਇੱਕ ਸ਼ਬਦ ਹੈ ਜਿਹਦਾ ਸਰਲੇਖ ਹੈ ਮਹੱਲਾ ਪੰਜਵਾਂ। ਉਹਦੇ ਵਿੱਚ ਹੈਰਾਨਗੀ ਦੀ ਗੱਲ ਇਹ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ ਨਾਨਕ ਪਦ ਦੀ ਵਰਤੋਂ ਨਹੀਂ ਕੀਤੀ ਪਰ ਉਸ ਦਾ ਸਰਲੇਖ ਮਹੱਲਾ ਪੰਜਵਾਂ ਹੈ। ਭਗਤ ਧੰਨਾ ਜੀ ਦਾ ਉਹ ਪਵਿੱਤਰ ਸ਼ਬਦ ਜਿਸ ਵਿੱਚ ਆਰੰਭਤਾ ਵਿੱਚ ਭਗਤ ਜੀ ਦਾ ਬਚਨ ਹੈ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧੰਨ ਹੀ ਧੀਰੇ। ਮੈਂ ਸਿਰਫ ਬਾਣੀ ਤੇ ਫੋਕਸ ਕੇਂਦਰਿਤ ਹੋ ਕੇ ਕੁਛ ਬੇਨਤੀਆਂ ਕਰਨੀਆਂ, ਕਿਉਂਕਿ ਭਗਤ ਧੰਨਾ ਜੀ ਦਾ ਅੰਦਰ ਆਪਾ ਉਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹੈ। ਜਿਹੜਾ ਸ਼ਬਦ ਹੈ ਇਹ ਗੁਰੂ ਦਾ ਆਪਾ ਹੈ, ਇਹ ਨਿੱਜ ਸਵਰੂਪ ਹੈ ਗੁਰੂ ਦਾ। ਭਗਤ ਧੰਨਾ ਜੀ ਦੇ ਤਿੰਨ ਸ਼ਬਦਾਂ ਵਿੱਚੋਂ ਇੱਕ ਸ਼ਬਦ ਗੁਰੂ ਅਰਜੁਨ ਦੇਵ ਜੀ ਦਾ, ਤੇ ਜਿਸ ਸ਼ਬਦ ਵਿੱਚ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਉਹਨਾਂ ਭਗਤਾਂ ਮਹਾਂਪੁਰਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਉਸ ਵਕਤ ਦੇ ਸਵਰਨ ਜਾਤੀ ਵਾਲੇ ਉੱਚੀ ਜ਼ਾਤ ਵਾਲੇ ਨੀਵਾਂ ਕਹਿੰਦੇ ਸਨ। ਕੇਵਲ ਨੀਵਾਂ ਹੀ ਨਹੀਂ ਕਿ ਜੇ ਉਹ ਪਰਮਾਤਮਾ ਦੀ ਭਗਤੀ ਸਮਰਪਿਤਤਾ ਦਾ ਜ਼ਿਕਰ ਕਰਦੇ ਸਨ ਤੇ ਉਹਨਾਂ ਭਗਤਾਂ ਮਹਾਂਪੁਰਖਾਂ ਨੂੰ ਉੱਚੀ ਜ਼ਾਤ ਵਾਲੇ ਜ਼ਲੀਲ ਵੀ ਕਰਦੇ ਸਨ। ਦੇਖੋ ਥੋੜਾ ਜਿਹਾ ਬਾਣੀ ਦੀ ਰੋਸ਼ਨੀ ਚ ਇਹ ਦਾਸ ਨੇ ਪਿਛਲੇ ਸਾਲਾਂ ਵਿੱਚ ਵੀ ਇੱਕ ਵਾਰ ਅਰਜ਼ ਕੀਤੀ ਸੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਧੰਨਾ ਜੀ ਪਰਮਾਤਮਾ ਦੀ ਭਗਤੀ ਕਿਵੇਂ ਕਰਨ ਲੱਗੇ? ਉਹਨਾਂ ਦਾ ਪਵਿੱਤਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਭਗਤ ਧੰਨਾ ਜੀ ਨੂੰ ਕਰਨੀ ਕਮਾਣੀ ਵਾਲੇ ਮਹਾਂਪੁਰਖਾਂ ਦੇ ਜੀਵਨ ਬਾਰੇ ਪਤਾ ਲੱਗਾ। ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ, ਉਹਨਾਂ ਦੇ ਪਵਿੱਤਰ ਜੀਵਨ ਸੰਬੰਧੀ ਇਹ ਸਮਾਚਾਰ ਮਿਲਿਆ ਕਿ ਉੱਚੀ ਜ਼ਾਤ ਵੇਲੇ ਉਹਨੂੰ ਅੱਧੀ ਕੌਡੀ ਦਾ ਛੀਂਬਾ ਕਹਿੰਦੇ ਨੇ। ਗੱਲ ਧਿਆਨ ਨਾਲ ਸੁਣਿਓ, ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਅੱਧੀ ਕੌਡੀ ਦਾ ਛੀਪਾ ਕਹਿੰਦੇ ਨੇ, ਪਰ ਅੱਜ ਉਸ ਦਾ ਅੰਦਰ ਪਰਮਾਤਮਾ ਦੇ ਨਾਮ ਵਿੱਚ ਸ਼ਬਦ ਵਿੱਚ ਇੰਨਾ ਕੁ ਲੀਨ ਹੋਇਆ ਕਿ ਗੁਰੂ ਨੇ ਅੱਧੀ ਕੌਡੀ ਦੇ ਛੀਂਬੇ ਨੂੰ ਅੱਜ ਲੱਖਾਂ ਦਾ ਬਣਾ ਦਿੱਤਾ ਹੈ। ਉਹਦੀ ਅਰਦਾਸ ਮਾਲਕ ਦੇ ਦਰ ਤੇ ਸੁਣੀ ਗਈ। ਦੂਸਰਾ ਬਚਨ ਕਿ ਭਗਤ ਕਬੀਰ ਸਾਹਿਬ ਜੀ ਨੂੰ ਬਨਾਰਸ ਦੀ ਧਰਤੀ ਤੇ ਸਵਰਨ ਜਾਤੀ ਵਾਲੇ ਜੁਲਾਹ ਕਹਿ ਕੇ ਪੁਕਾਰਦੇ ਨੇ। ਜਦੋਂ ਉਹ ਸੱਚ ਦੀ ਗੱਲ ਵੀ ਕਰਦੇ ਨੇ, ਅਖੌਤੀ ਉੱਚੀ ਜ਼ਾਤ ਵਾਲੇ ਉਹਦੀ ਸੱਚ ਦੀ ਆਵਾਜ਼ ਨੂੰ ਵੀ ਦਬਾਉਣ ਦਾ ਯਤਨ ਕਰਦੇ ਨੇ, ਪਰ ਉਸ ਮਹਾਂਪੁਰਖ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਆਪਣੀ ਕਿਰਤ ਜ਼ਰੂਰ ਕੀਤੀ ਪਰ ਤਮੇ ਤੇ ਲਾਲਚ ਦੀ ਬਿਰਤੀ ਨੂੰ ਤਿਆਗ ਕੇ ਕੇਵਲ ਪਰਮਾਤਮਾ ਨੂੰ ਗਾਇਆ, ਜਿਸ ਨੂੰ ਲੋਕ ਜੁਲਾਹ ਕਹਿੰਦੇ ਸਨ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਧੰਨਾ ਜੀ ਨੂੰ ਦੱਸਿਆ ਗਿਆ ਕਿ ਉਹ ਗੁਣਾਂ ਦੀ ਖਾਣ ਬਣ ਗਏ ਕਬੀਰ ਜੀ। ਤੀਸਰਾ ਬਚਨ ਕਿ ਭਗਤ ਰਵਿਦਾਸ ਜੀ ਨੇ ਉਹਨਾਂ ਦੀ ਬਿਰਾਦਰੀ ਦੇ ਲੋਕਾਂ ਦੇ ਘਰਾਂ ਵਿੱਚੋਂ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨੇ, ਪਸ਼ੂਆਂ ਦਾ ਚਮੜਾ ਉਤਾਰਿਆ ਜਾਂਦਾ, ਪਰ ਸਤਿਗੁਰੂ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਨੇ ਕਿਹਾ, ਭਾਈ ਸੰਸਾਰ ਦੇ ਲੋਕੋ ਕਿ ਦੇਖੋ ਕਿ ਜਿਹੜਾ ਘਰ ਘਰ ਦੇ ਵਿੱਚ ਜਾ ਕੇ ਮਰੇ ਹੋਏ ਪਸ਼ੂਆਂ ਦਾ ਚਮੜਾ ਉਤਾਰਨ ਦਾ ਕੰਮ ਕਰਦਾ ਹੈ, ਉਹਦੇ ਖਿਰਦੇ ਵਿੱਚ ਪਰਮਾਤਮਾ ਦੀ ਭਗਤੀ ਵਸ ਗਈ ਤੇ ਉਹਨਾਂ ਨੇ ਸਾਧ ਸੰਗਤ ਵਿੱਚੋਂ ਪਰਮਾਤਮਾ ਦੇ ਦੀਦਾਰ ਨੂੰ ਪਾਇਆ। ਚੌਥਾ ਬਚਨ ਹੈ ਕਿ ਉਹ ਭਗਤ ਸਹਿਨ ਜੀ ਜਿਨ੍ਹਾਂ ਨੂੰ ਲੋਕ ਨਾਈ ਸ਼ਬਦ ਵਰਤਦੇ ਸਨ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਕਿਸੇ ਜ਼ਾਤ ਬਿਰਾਦਰੀ ਨੂੰ ਕੇਂਦਰਿਤ ਰੱਖ ਕੇ ਨਹੀਂ, ਪਰ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਉਹ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਲੈ ਲੋਕ ਬੁੱਤੀਆਂ ਕਰਨ ਵਾਲਾ ਨਾਈ ਕਹਿੰਦੇ ਨੇ, ਪਰ ਹਜ਼ੂਰ ਨੇ ਕਿਹਾ ਦੇਖੋ ਕਿ ਅੱਜ ਉਹ ਮਹਾਂਪੁਰਖ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਸ਼੍ਰੋਮਣੀ ਭਗਤਾਂ ਦੇ ਵਿੱਚ ਉਹਦੀ ਸ਼ਮੂਲੀਅਤ ਹੋ ਗਈ। ਇਸ ਬਚਨ ਨੂੰ ਧਿਆਨ ਨਾਲ ਪੜਿਓ। ਨਾਮਦੇਵ ਜੀ ਲਈ ਸ਼ਬਦ ਛੀਮਾ ਵਰਤਿਆ ਗਿਆ, ਕਬੀਰ ਸਾਹਿਬ ਲਈ ਜੁਲਾਹਾ ਵਰਤਿਆ ਗਿਆ, ਭਗਤ ਰਵਿਦਾਸ ਜੀ ਲਈ ਸ਼ਬਦ ਚਮਾਰ ਵਰਤਿਆ ਗਿਆ, ਸੈਣ ਜੀ ਲਈ ਭਗਤ ਸ਼ਬਦ ਨਾਈ ਵਰਤਿਆ ਗਿਆ। ਪਰ ਸੱਚ ਇਹ ਵੇ ਕਿ ਇੱਕ ਹਲ ਵਾਹਣ ਵਾਲਾ ਜ਼ਿਮੀਂਦਾਰ ਜਿਹਦੇ ਲਈ ਸ਼ਬਦ ਗੁਰੂ ਅਰਜੁਨ ਦੇਵ ਜੀ ਨੇ ਜਾਟਰੋ ਵਰਤਿਆ ਹੈ, ਇੱਕ ਜੱਟ ਉਸ ਦੇ ਮਨ ਵਿੱਚ ਇਹਨਾਂ ਮਹਾਂਪੁਰਖਾਂ ਦੇ ਜੀਵਨ ਦੀਆਂ ਸਾਖੀਆਂ, ਇਹਨਾਂ ਦੀ ਪਰਮਾਤਮਾ ਵਿੱਚ ਅਭੇਦਤਾ, ਇਹਨਾਂ ਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਨੂੰ ਦੇਖ ਕੇ ਇੱਕ ਹਲ ਵਾਹਣ ਵਾਲਾ ਜ਼ਿਮੀਂਦਾਰ ਪਰਮਾਤਮਾ ਦੀ ਭਗਤੀ ਵੀ ਜੁੜਿਆ। ਉਹਨੇ ਇੰਨੀ ਭਾਵਨਾ ਨਾਲ ਪਰਮਾਤਮਾ ਦੀ ਭਗਤੀ ਕੀਤੀ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਨੇ ਉਹਨੇ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਕੀਤੇ ਤੇ ਜੋ ਕੁਝ ਉਹਨੇ ਆਪਣੀ ਜ਼ਬਾਨ ਤੋਂ ਕਿਹਾ ਪਰਮਾਤਮਾ ਨੇ ਉਸ ਭਗਤ ਦੇ ਹਰ ਕਾਰਜ ਨੂੰ ਸਿਰੇ ਲਾ ਦਿੱਤਾ। ਇਹ ਪਵਿੱਤਰ ਸ਼ਬਦ ਹੈ ਕਿ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇੱਥੇ ਸ਼ਬਦ ਛੀਪਰੋ ਵਰਤਿਆ ਹੈ ਕਿ ਛੀਂਬਾ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਤੇ ਮਹਾਰਾਜ ਕਹਿੰਦੇ ਨੀਚ ਕੁਲਾ ਜੋਲਾਰਾ ਭਇਓ ਗੁਣੀ ਗਖੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾਂ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਚਾਰ ਮਹਾਂਪੁਰਖਾਂ ਦਾ ਜੀਵਨ ਸੁਣ ਕੇ ਤੇ ਇੱਥੇ ਇੱਕ ਦਾਸ ਅਰਜ਼ ਕਰਨੀ ਚਾਹੇਗਾ। ਤੁਸੀਂ ਬਾਣੀ ਪੜਨ ਵਾਲੇ ਸਮਝਣ ਵਾਲੇ ਬੈਠੇ ਹੋ ਤੇ ਭਾਈ ਸਾਹਿਬ ਜੀ ਦੇ ਅੰਦਰ ਦੀ ਇੱਕ ਸਿੱਖ ਹੈ ਕਿ ਜਿਨ੍ਹਾਂ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਉਹਨਾਂ ਭਗਤਾਂ ਮਹਾਂਪੁਰਖਾਂ ਦਾ ਜੀਵਨ ਤੇ ਉਹਨਾਂ ਦੀ ਰਚਨਾ ਵਿੱਚੋਂ ਕੋਈ ਸੰਗਤ ਨਾਲ ਸਾਂਝ ਪਾਈ ਜਾਏ। ਮੈਂ ਕਈ ਵਾਰੀ ਸੋਚਣਾ, ਕਿਉਂਕਿ ਸਾਨੂੰ ਜੋ ਕੁਝ ਸ਼ੁਰੂ ਤੋਂ ਸੁਣਾਇਆ ਗਿਆ ਅਸੀਂ ਉਹਨੂੰ ਆਪਣੇ ਦਿਮਾਗ ਵਿੱਚ ਫੀਡ ਕਰ ਲਿਆ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦਾ ਯਤਨ ਨਾ ਕੀਤਾ। ਕਿਉਂਕਿ ਅੱਜ ਜੋ ਮੈਂ ਬੋਲਾਂਗਾ ਆਪ ਸੁਣੋਗੇ, ਜੀ ਸਦਕੇ ਸੁਣੋ, ਪਰ ਇੱਕ ਬੇਨਤੀ ਹੈ ਕੋਈ ਵੀ ਬੋਲੇ ਖੁਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਸਾਂਝ ਪਾਓ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ, ਸੱਚ ਇਹ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡੇ ਜੀਵਨ ਦੀ ਅਗਵਾਈ ਕਰੇ, ਸਾਨੂੰ ਉਸ ਖਜ਼ਾਨੇ ਦੀ ਜਾਣਕਾਰੀ ਮਿਲੇਗੀ। ਹੁਣ ਅੱਜ ਤੱਕ ਸਾਡੇ ਨੇੜੇ ਸੁਲਤਾਨਪੁਰ ਹੈ, ਸ਼ਾਇਦ ਦਾਸ ਨੇ ਅਰਜ਼ ਪਿਛਲੇ ਦਿਨੀ ਵੀ ਇੱਥੇ ਸਮਾਗਮ ਸੀ, ਕੀਰਤਨ ਦਰਬਾਰ ਉੱਥੇ ਕੀਤੀ ਹੋਵੇ। ਅੱਜ ਤੱਕ ਮੈਂ ਬਾਬਾ ਕਾਲੂ ਜੀ ਦੀ ਯਾਦ ਵਿੱਚ ਕਦੀ ਕਿਸੇ ਪ੍ਰੋਗਰਾਮ ਨੂੰ ਅਟੈਂਡ ਨਹੀਂ ਕੀਤਾ। ਹੋ ਸਕਦਾ ਕੀਰਤਨੀਏ ਗੁਰਸਿੱਖ ਬੈਠੇ ਨੇ, ਸ਼ਾਇਦ ਇਹਨਾਂ ਨੇ ਵੀ ਨਾ ਕੀਤਾ ਹੋਵੇ। ਬਾਬਾ ਕਾਲੂ ਜੀ ਦੀ ਯਾਦਗਾਰ ਕਿਤੇ ਜ਼ਿਆਦਾ ਨਹੀਂ ਮਿਲਦੀ, ਉਹਨਾਂ ਦੀ ਯਾਦ ਵਿੱਚ ਕਿਤੇ ਗੁਰਮਤ ਸਮਾਗਮ ਨਹੀਂ ਦੇਖੇ। ਕਾਰਨ ਇੱਕੋ, ਕਿਉਂਕਿ ਸਾਡੇ ਦਿਮਾਗ ਵਿੱਚ ਇੱਕੋ ਗੱਲ ਪਾ ਦਿੱਤੀ ਗਈ, ਉਹ ਝਿੜਕਦੇ ਰਹੇ, ਉਹ ਮਾਰਦੇ ਰਹੇ, ਉਹਨਾਂ ਨੂੰ ਸਮਝ ਨਾ ਪਈ। ਪਰ ਇੱਕ ਮੈਂ ਬੇਨਤੀ ਕਰਾਂਗਾ, ਉਹ ਪਿਤਾ ਨੇ, ਪਿਤਾ ਆਪਣੇ ਪੁੱਤਰ ਦੇ ਜੀਵਨ ਨੂੰ ਚਾਹੁੰਦਾ ਹੈ ਆਪਣੀ ਬਿਰਤੀ ਨਾਲ ਕਿ ਬਹੁਤ ਤਰੱਕੀ ਕਰੇ, ਪਰ ਸੱਚ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਚ ਦੇਖਿਓ, ਜਿੱਥੇ ਧਰਤੀ ਨੂੰ ਧਨ ਕਿਹਾ ਗਿਆ, ਮਾਂ ਨੂੰ ਧਨ ਕਿਹਾ ਗਿਆ, ਕੁੱਲ ਨੂੰ ਧਨ ਕਿਹਾ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਦੇ ਪਿਤਾ ਨੂੰ ਵੀ ਨਮਸਕਾਰ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ ਕਿ ਧਨ ਧਨ ਪਿਤਾ। ਹੁਣ ਕੀ ਆਪਾਂ ਬਾਬਾ ਕਾਲੂ ਸਾਹਿਬ ਜੀ ਨੂੰ ਧਨ ਧਨ ਨਹੀਂ ਕਹਾਂਗੇ? ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਰੇ। ਇਹ ਚਾਰ ਸ਼ਬਦ ਨੇ ਕਿ ਪਿਤਾ ਧਨ, ਕੁੱਲ ਧਨ, ਮਾਂ ਧਨ, ਤੇ ਚੌਥਾ ਸ਼ਬਦ ਫਿਰ ਕਿਹਾ ਗਿਆ ਗੁਰੂ ਨੂੰ ਧਨ। ਹੁਣ ਇਹ ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬਾਣੀ ਪਰਮਾਨੰਦ ਦੀ ਦਰਜ ਹੈ, ਪਰ ਧੰਨਾ ਜੀ ਨੂੰ ਇਹ ਪਰਮਾਨੰਦ ਬਾਰੇ ਕਿਉਂ ਨਾ ਗੁਰੂ ਅਰਜੁਨ ਦੇਵ ਨੇ ਵਿੱਚ ਅੰਕਿਤ ਕੀਤਾ? ਬਾਣੀ ਭਗਤ ਰਾਮਾਨੰਦ ਜੀ ਦੀ ਵੀ ਦਰਜ ਹੈ, ਪਰ ਚਾਰਾਂ ਭਗਤਾਂ ਨੂੰ ਵਿਸ਼ੇਸ਼ ਕਰਕੇ ਹਜ਼ੂਰ ਨੇ ਆਪਣੇ ਸ਼ਬਦ ਵਿੱਚ ਉਦਾਹਰਣ ਵਜੋਂ ਲਿਆ, ਪਰਮਾਨੰਦ, ਰਾਮਾਨੰਦ, ਭਗਤ ਪੀਪਾ ਜੀ, ਭਗਤ ਬੇਣੀ ਜੀ, ਭਗਤ ਤਰਲੋਚਨ ਜੀ, ਬਾਬਾ ਫਰੀਦ ਸਾਹਿਬ ਜੀ, ਉਹਨਾਂ ਦੇ ਵੀ ਅੰਮ੍ਰਿਤ ਬਚਨ ਦਰਜ ਨੇ। ਪਰ ਚਾਰ ਭਗਤ ਕਿਉਂ ਚੁਣੇ ਗਏ? ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਨ ਜੀ। ਦਰਅਸਲ ਮੇਰਾ ਮਨ ਇਹ ਗੱਲ ਕਹਿੰਦਾ ਹੈ ਕਿ ਧੰਨ ਗੁਰੂ ਅਰਜੁਨ ਦੇਵ ਜੀ ਦਾ ਇਹ ਸ਼ਬਦ ਦਰਜ ਕਰਨ ਦਾ ਇੱਕੋ ਕਾਰਨ ਸੀ ਕਿ ਇੱਕ ਜ਼ਿਮੀਦਾਰਾ ਕਰਨ ਵਾਲਾ, ਉਹਨੂੰ ਇਹ ਗੱਲ ਦੱਸੀ ਗਈ ਕਿ ਜਿਨ੍ਹਾਂ ਨੂੰ ਪਿੰਡਾਂ ਦੇ ਲੋਕ ਨੀਚ ਕਹਿੰਦੇ ਨੇ, ਦੇਖ ਉਹਨਾਂ ਉੱਪਰ ਪਰਮਾਤਮਾ ਦੀ ਇੰਨੀ ਕਿਰਪਾ ਹੋਈ, ਉਹ ਭਗਤੀ ਕਰ ਕਰਕੇ ਪਰਮਾਤਮਾ ਵਿੱਚ ਅਪੇਧ ਹੋ ਗਏ, ਤੇ ਕਹਿੰਦੇ ਨੇ ਇਹਨਾਂ ਦੇ ਜੀਵਨ ਨੂੰ ਸੁਣ ਕੇ ਇੱਕ ਹਲ ਵਾਹਣ ਵਾਲੇ ਨੇ ਪ੍ਰਤੱਖ ਪਰਮਾਤਮਾ ਦੇ ਦੀਦਾਰ ਪਾ ਲਏ। ਰਾਮਾਨੰਦ, ਪਰਮਾਨੰਦ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਜੀਵਨ ਜਾਂ ਉਹਨਾਂ ਦੀ ਰਚਨਾ ਵਿੱਚ ਕੋਈ ਅੰਤਰ ਹੈ, ਕਿਉਂਕਿ ਉਹਨਾਂ ਸੰਬੰਧੀ ਇਹ ਮਨੌਤ ਹੈ ਕਿ ਉਹ ਸਵਰਨ ਜਾਤੀ ਵਿੱਚੋਂ ਸੰਬੰਧਿਤ ਨੇ। ਪਰ ਇਹਨਾਂ ਭਗਤਾਂ ਨੇ ਇੱਕ ਕ੍ਰਾਂਤੀ ਲਿਆਂਦੀ ਕਿ ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਨੀਵੀਂ ਜਾਤ ਦੇ, ਉਹਨਾਂ ਨੇ ਸੱਚ ਇਵੇਂ ਕਿ ਸਮਾਜ ਦੀਆਂ ਨਫ਼ਰਤ ਦੀਆਂ ਠੋਕਰਾਂ ਖਾਂਦਿਆਂ ਹੋਇਆਂ ਵੀ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਲਿਆ ਹੈ। ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਉਹ ਕਹਿੰਦੇ ਨੇ ਸੱਚ ਇਵੇਂ ਕਿ ਲੋਕ ਮੇਰੀ ਜ਼ਾਤ ਦਾ ਨਾਮ ਲੈ ਕੇ ਮਜ਼ਾਕ ਉਡਾਉਂਦੇ। ਮੈਂ ਸ਼ਹਿਰ ਵਿੱਚ ਲੰਘਣਾ, ਪਿੰਡ ਵਿੱਚ ਲੰਘਣਾ, ਤੇ ਉੱਚੀ ਜ਼ਾਤ ਵਾਲੇ ਲੋਕ ਮੇਰਾ ਨਾਮ ਲੈ ਕੇ ਪੁਕਾਰਦੇ ਨੇ, ਤੇ ਦੇਖੋ ਮਹਾਂਪੁਰਖਾਂ ਨੇ ਬਚਨ ਦਰਜ ਕੀਤੇ। ਪਰ ਕਹਿੰਦੇ ਨੇ ਪਰਮਾਤਮਾ ਮੈਂ ਇਸ ਜ਼ਾਤ ਤੋਂ ਕੁਰਬਾਨ ਜਾਣਾ, ਜੇ ਇਹ ਠੋਕਰਾਂ ਨਾ ਮਾਰਦੇ ਤੇ ਮੇਰੇ ਅੰਦਰ ਤੇਰੀ ਭਗਤੀ ਦਾ ਅਹਿਸਾਸ ਕਿਵੇਂ ਪੈਦਾ ਹੋਣਾ ਸੀ? ਉਹਨਾਂ ਦੇ ਅੰਮ੍ਰਿਤ ਬੋਲ ਨੇ ਕਬੀਰ, ਮੇਰੀ ਜ਼ਾਤ ਕੋ ਸਭ ਕੋ ਹਸਨੇ ਖਾਰ, ਹਰ ਕੋਈ ਮੇਰੀ ਜ਼ਾਤ ਹੱਸਦਾ ਹੈ, ਮਜ਼ਾਕ ਕਰਦਾ ਹੈ। ਕਬੀਰ, ਮੇਰੀ ਜਾਤ ਕੋ ਸਭ ਕੋ ਹਸਨੇ ਖਾਰ, ਬਲਕਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਿੰਗਾਰ। ਕਹਿੰਦੇ ਮੈਂ ਕੁਰਬਾਨ ਕਾ ਇਹਦੇ ਤੋਂ ਕਿ ਜਿਸ ਜਾਤ ਵਿੱਚ ਰਹਿ ਕੇ ਮੈਨੂੰ ਪਰਮਾਤਮਾ ਦੀ ਭਗਤੀ ਮਿਲ ਗਈ। ਸਿਰਫ ਮੇਰੀ ਬੇਨਤੀ ਸੀ ਕਿ ਚਾਰ ਭਗਤਾਂ ਦਾ ਜੀਵਨ ਸੁਣ ਕੇ ਉਹ ਮਹਾਂਪੁਰਖ ਭਗਤੀ ਕਰਨ ਲੱਗਾ। ਅਸੀਂ ਸ਼ਬਦ ਪੜ੍ਹ ਲੈਂਦੇ ਹਾਂ ਕਿਉਂਕਿ ਮੈਂ ਲੜੀ ਜੋੜਨਾ ਚਾਹੁੰਦਾ। ਪਹਿਲਾ ਸ਼ਬਦ ਕਹਿ ਕਿ ਭਰਮਤ ਫਿਰਤ ਬੋ ਜਨਮ ਬਿਲਾਨੇ, ਤਨ ਮਨ ਧਾਨੀ ਧੀਰੇ। ਇਹ ਸਾਰੇ ਸ਼ਬਦ ਵਿੱਚ ਭਗਤ ਜੀ ਨੇ ਕਿਤੇ ਠਾਕੁਰ ਪੂਜਾ ਦਾ ਜ਼ਿਕਰ ਨਹੀਂ ਕੀਤਾ। ਇਸ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਨੇ ਕਿ ਧੰਨੈ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ, ਕਿ ਧੰਨੇ ਨੇ ਧਰਤੀ ਦੇ ਸਹਾਰੇ ਪਰਮਾਤਮਾ ਨੂੰ ਪਾਇਆ। ਤੇ ਦੇਖੋ ਉਹਨਾਂ ਸ਼ਬਦ ਇਹ ਨਹੀਂ ਲਿਖਿਆ ਕਿ ਕਿਸੇ ਪੱਥਰ ਨੂੰ ਪੂਜ ਕੇ, ਉਹਨਾਂ ਸ਼ਬਦ ਵਰਤਿਆ ਕਿ ਮਿਲ ਜਨ ਸੰਤ ਸਮਾਨਿਆ, ਪਰਮਾਤਮਾ ਦੀ ਭਗਤੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਕੇ। ਹੁਣ ਉਸ ਤੋਂ ਬਾਅਦ ਜਿਹੜੀ ਅਗਲਾ ਸ਼ਬਦ ਕਹਿ ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਛੀਪਰੋ ਹੋਇ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਰਾ ਪਯੋ ਗੁਨੀ ਗੁਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਘਾਰ ਦਰਸ਼ਨ ਪਾਇਆ। ਇਹ ਵਿਧ ਸੁਣ ਕੇ ਵਿਧ ਦਾ ਅਰਥ ਸਾਨੂੰ ਰੁਕਣਾ ਪਏਗਾ ਕਿ ਉਹਨੇ ਆ ਵਿਧ ਆ ਸਾਰੇ ਤਰੀਕੇ ਸੁਣੇ, ਇਸ ਘਟਨਾਕ੍ਰਮ ਨੂੰ ਸੁਣਿਆ, ਉਹਨਾਂ ਨੇ ਤਵਾਰੀਖ ਨੂੰ ਸੁਣਿਆ, ਉਹਨਾਂ ਨੇ ਭਗਤਾਂ ਦੇ ਜੀਵਨ ਨੂੰ ਪੜਿਆ ਸੁਣਿਆ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਤੇ ਮਹਾਰਾਜ ਕਹਿੰਦੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ, ਵਡਭਾਗਾ ਇਹ ਸੰਤ ਜਨ ਜਿਨ੍ਹਾਂ ਦੀ ਸੋਭਤ ਕਰਕੇ ਉਹਨਾਂ ਨੇ ਪਾਇਆ। ਮੈਂ ਸਿਰਫ ਉਹਨਾਂ ਦੇ ਸ਼ਬਦਾਂ ਨੂੰ ਆਪਣੇ ਨਿਰਧਾਰਿਤ ਸਮੇਂ ਵਿੱਚ ਸਿਧਾਂਤਕ ਜੋ ਪੱਖ ਹੈ ਉਹ ਅਰਜ਼ ਕਰਨੀ ਚਾਹਾਂਗਾ। ਪਹਿਲੀ ਤੁਕ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਭਗਤ ਜੀ ਦੀ ਕਿ ਹੇ ਪ੍ਰਭੂ, ਐਸ ਜੀਵ ਆਤਮਾ ਨੂੰ ਭਰਮਦਿਆਂ ਭਟਕਦਿਆਂ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ, ਭਰਮਤ ਫਿਰਤ ਬਹੁਤ ਜਨਮ ਬਿਲਾਨੇ, ਇੱਕ ਦੋ ਨਹੀਂ ਬਹੁਤ ਜਨਮ ਹੋ ਗਏ ਨੇ, ਪਰ ਅੱਜ ਵੀ ਇਸ ਅੰਦਰ ਨੂੰ ਸਮਝ ਨਹੀਂ ਪਈ। ਤਨ ਮਨ ਧਨ ਨਹੀਂ ਧੀਰੇ, ਤਿੰਨ ਸ਼ਬਦ ਧਿਆਨ ਦਿਆ। ਜੇ ਮੈਂ ਪਹਿਲੀ ਤੁਕ ਸਿਰਫ ਲੈਣੀ ਤੇ ਦੂਸਰੇ ਦੋ ਸ਼ਬਦਾਂ ਦੀ ਵਿਆਖਿਆ ਕਰਾਂ, ਤਨ ਮਨ ਧਨ ਨਹੀਂ ਧੀਰੇ, ਨਾ ਤਾਂ ਤਨ ਨੇ ਸਦੀਵ ਕਾਲ, ਧੀਰੇ ਦਾ ਅਰਥ ਧੀਰਜ, ਧੀਰਜ ਦਾ ਭਾਵ ਅਰਥ ਟਿਕਣਾ। ਕਹਿੰਦੇ ਨਾ ਤਾਂ ਤਨ ਨੇ ਟਿਕਣਾ, ना बंदे दा मन टिकदा ते ना जिहड़ा ए धन दे अमार लाई बैठा है। सच एवे ना तिना चीजा विचो कोई चीज भी बंदे दे नाल निभण वाली नहीं। बस इन्हां नूं असीं थोड़ा जिहा विचार लईए। तन मन तन नहीं तीरे। मैं दो दो चार चार प्रमाण सिर्फ अर्ज करांगा बाणी विचों। देखो पहली गल, भगत जी कहिंदे आ तन किहड़ा धीरे, इह किहड़ा टिका विच खै। आम तौर ते असीं शब्द वरतने आ कि मौत वेले तन बिनसदा खै, नहीं बेनती खै। जन्म तो शुरू हुंदा है, मरण तक इहदी प्रक्रिया मुकम्मल हुंदी खै। इह तां साडे जिउंदे जी अपना रूप बदली जांदा खै। जो अज मेरे तन कोल खै, अज तो 10 साल पहला स्वरूप नहीं सी। जे रब जिंदगी देगा ते अज तो 10 साल बाद ए चेहरा इस तरह दा नजर नहीं आएगा, क्योंकि तब्दीली कहे ए टिकन वाला नहीं। इन्हें ऐसा ऐसा इनू शब्द ए वरतीए चेंजेबल कहे, इन्हें तब्दील होना कहे। तन आलोक अपनिया तस्वीरां हर जन्मदिन दिहाड़े खिंच के लांदे। ते मेरा ख्याल जिहड़ा 30-32 साल तो तस्वीरां ला रहा है ना, उन्हूं एक एक तस्वीर साल बाद चंगी तरह ध्यान नाल घोक लैनी चाहीदी है कि हर साल मेरे शरीर दे विच कोई ना कोई तब्दीली आ रही है, यह चेंज हो रहा है। बाबा फरीद साहब ने इस तब्दीली दे बारे एक बचन क्या कहन लगे हो, देख फरीद केवल तेरिया अखां च पानी नहीं, केवल तेरी जबान विचों दंद, तेरे मुख विचों दंद नहीं, केवल तेरे शरीर विच जो परमात्मा ने केस दाड़े रूप भी दिते, कले ए तेरे केसां दा रंग काले तो चिट्टिया नहीं होया। ते आ दिन आ गए ने दसंबर दे पोह दा मकीना चढ़ना है। कहन लगे बाहर खेतां विच बगीचे विच जिथे अत दी बर पैंदी है झाती मार के देख, जेड़े पत्ते अज तो 3 महीने पहला हरे कोमल ते लोकां दियां अखां नूं प्रभावित करदे सन, उन्हां पत्तियां दा रंग भी पीला पैण लग पिया। जे पत्ता टिकिया नहीं ते तेरे तन दा की भरोसा, तेरा तां तन भी बनस्पति दी तरह हर साल चेंज हुंदा जा रहा है, तन टिकदा नहीं। बाबा साहिब दा शब्द कह के रुत फिरी वण कंबिया। देखो तब्दीली है, तन मन धानी धीरे। मैं पहली तुक भगत धन्ना जी दी लई ते सच एवे, जे इकले भगत धन्ना जी दी एक एक तुक दी आपां गहराई भी जाइए ते मेरा ख्याल भावे 5 साल निरंतर कथा करदे रहो तां वी उहदा अंत नहीं पाया जा सकदा। हुण आई शब्द कह तन मन तन नहीं धीरे। बाबा जी ने कहा रुत फिरी वण कंबिया, पत झड़े चढ़ पाहे, चारे कुंडा ढूंढियां रहन किथाऊ ना खे। तन भी तब्दीली की कह। उथे शब्द है बाबा जी दा, एक होर भगत फरीद साहब दा, कहन लगे अखी देख पतीणियां, तन मन तन नहीं धीरे। अखां वेखण वालियां पतलियां पै गईयां, चेंज हो गईयां। अखी देख पतीणियां, सुन सुन रीणे कन, सुनदिया सुनदिया कन भी एक दिन बोले हो गए। शाख पकंदी आईया कि जिवें रुख ते पत झड़ावे ते उहदे पत्तियां दा रंग तब्दील हो जांदा है। कहिंदे ने सच एवे कि जिहड़ियां शाखावां तेनू मिलियां सन मना, देख अज तेरे इंद्रियां ते चमड़ी दा रंग भी तब्दील हो गया है। शाख पकंदी आईया होर करेंदी वन, इहनू नैगेटिव अप्रोच नहीं, क्योंकि तुसी सुगड़ सियाने सरोते हो। साडा तन चेंज हो रहा है। भगत धन्ना जी पहली गल गुरु ग्रंथ साहिब च कहिंदे ने, बंदिया इन्हां तिन्ना चीजां दा तेनू मान कै, मन दा तन दा ते धन दा। मैं तेनू दस देवां इह तिन्ने ही तेरे नहीं, ते इन्हां तिन्ना ने तेरा साथ नहीं हो देना, इन्हां ने चेंज होना ही होना है। हां इत्थे इक नुकता होर, बंदा सोचना मैं चेंज नहीं हो रहा, पर वक्त उहनू आहिस्ता आहिस्ता चेंज करदा है। एक बड़ी सोहनी घटना है बाबा फरीद साहब दी, मैं दो बचन होर सांझे करने ने। पहली तुक मैं अर्ज कर लगा, भगत धन्ना जी कहिंदे तन सदीव काल नहीं रहना। बाबा फरीद साहब दा एक होर बचन है, इहनू नैगेटिव अप्रोच बिल्कुल नहीं लैनी, क्योंकि असल च जिहड़ा बचपन है इहदा अपना सुभाग है, जवानी है इहदा अपना जोश दा हड़ है, बुढ़ेपा है इहदा अपना तजर्बा है। आ जिहड़ी साडी जनरेशन गैप है ना, इहदा कारण ही कोवे कि जवानी कदी भी बुढ़ेपे की गल सुनन तैयार नहीं, पर जदों आप बुढ़ेपे आ तो उदो मां बाप कोल नहीं होंगे। पर एक गल कहिंदा मेरे बजुर्ग सच कहिंदे सन, उदो मैं समझिया नहीं क्योंकि अपना तजर्बा करना चाहता है। बाबा साहब नूं पुछिए, वह कहिंदे ने इस करके तन नहीं टिकिया रहना कि इंसान चंगा भला घर बैठा है, सवास चलते पे ने, पर कहिंदे करिए कि तब्दीली इन्नी आ गई। जिन्ना दंदा नूं लोग कहिंदे सन कि मोतियां दी कतार, मोतियां दी लाइन, मोतियां दी पाल, कहिंदे मोतियां वर्गे चमकदे हुए दंद अज मूंह विचों निकल गए। कहिंदे बंदा दुखी क्यों ना होवे कि जेड़े साथी बाद विच आए वह पहला चले गए, दंद जन्म तो बाद आए पर अजे बंदा जिउंदा पै, दंद पहली मूंह विचों निकल गए। महाराज कहना शुरू कर दिंदा भी बंदिया चेते रखिए, तैयारी तेरी शुरू होगी, भुरन लग पे शरीर क्योंकि तन मन तन नहीं धीरे, तेरा तन भुरन लग पिया है, दंद निकल गए ते बंदा समझदा नहीं। अखां दी जोत चमकदी है सच, एवे ऐसता ऐसता अखां दी जोत मध्यम पै गई, कन्नां दी स्रोत खत्म हो गई, इथों तक कि जेड़े पैर पहाड़ां दे शिखर ते चढ़दे सन अज वह बंदा। बाबा साहब ने तां शब्द वरत्या, दुनिया दे लोगो मेरे सराहणे वजू करन वाला पानी दा कूजड़ा है, अज मेरे कोल इन्नी ताकत नहीं मैं उठ के पानी का कुजा हथा नाल पकड़ के मैं वजू कर सका, समर्था नहीं क्योंकि तन चेंजेबल है। बाबा साहब दे शब्द ने दो श्लोक कह लगे, उन्होंने अमृत बचन ने एक ता है, बाबा साहब जी दे अमृत श्लोकों विचों चबन चलन रतन, तन मन तन नहीं तीरे, पहला तुक मैं लई पहला सिर्फ इको शब्द लिया तन, फिर मन, फिर तन, तिने चीजा स्थिर नहीं। बाबा फरीद साहब कहने चबन चलन रतन से सुनियर बह गए, खेड़े मुत्ती ढा तन नहीं तीरे, शरीर ने ढा मारी से जानी चल गए जानी दर ते प्यारे, के जेड़े प्यारे अंग जेड़ी एनर्जी रब ने मेनू जन्म वेले दिती अज तन रो के कहना मेरा ता सारी साथ चल गए। दूसरा बचन उन्हों का कि फरीदा उन्हों का अमृत बोच इन्नी निक्की जंगी है, थल डूंगर पवियोम, अज फरीदा कुजड़ा सह कोहा थियोम, अज वह कुजा सैकड़े को दूर लगता है। एक उर्दू दे अदीब ने बड़ी सोहनी घटना लिखी है, देखो बंदा स्वीकारदा नहीं कि मेरे तन एक दिन खाक दे सपुरद होना है, कदी नहीं बंदा समझदा। ते अज भी मैं बेनती करा कि असी मौत की गल करने हैं पर मौत नूं महसूस नहीं करते। मूले ने भी लिख दिता सी कि मरना सच ते जोना झूठ, पर हकीकत एवे लेख उन्हें दिता पर महसूस उन्हें भी ना किया कि मौत आनी है। वह भी तो बाबा जी दे अमर जीवन नूं छड़ के मौत वाले पासे गया, जिथे बचना चाहता सी मौत उथे कर खलोती हुई सी, सच्चाई नहीं स्वीकार की। कहिंदे एक बादशाह सी, वह एक फकीर नूं मिलने वास्ते गया। फकीर का अर्थ वैसे आपां उर्दू विच मंगता करने खां, फकीर का अर्थ मंगता है, पर असल च हर शब्द जिहड़ा उहदे अर्थ बड़े गहरे ने। जदों फकीर लिखिया जांदा भाई साहब उर्दू दे जानकार ने ते जिन्ने भी शब्द बोलदे ने काफी ज्यादा इन्हां दे उहनां शब्दां विच उर्दू शब्दावली सानूं मिलदी है। हुण जदों असी फकीर लिखने हैं फे काफ ये तेरे, ये फकीर बनता है जे असी पंजाबी च ना लिखीए। असल च फकीर का अर्थ मंगते का अर्थ वह नहीं जिहड़ा बार मुखी मंग रहा है, बाणी विच जदों किते जिक्र मिलेगा ते उहदे विच फकीर दे अर्थ आपां बहु गिनती विच रब दे दर दा आज मंगांगे, मंगता रब दे दर दा। उंज इक विद्वान ने फकीर दे अर्थ कीते, वह कहिंदा जो पहला फेक है जिन्हों आपां फफा कहिंदे, फफा कक्के नूं बिहारी ते रारा फकीर बनेगा, उत्थे फे काफ ये तेरे हरूफ चार ही ने। पहले फे दा अर्थ फखर, कहिंदे फकीर होवे जिहड़ा दुनिया ते फखर नहीं करदा, ਧਨ ਤੇ ਫਖਰ ਨਹੀਂ ਕਰਦਾ ਜਿਹੜਾ ਕੇਵਲ ਇੱਕ ਅੱਲਾਹ ਦੇ ਫਖਰ ਤੇ ਜਿੰਦਾ, ਰੱਬ ਉੱਤੇ ਮਾਣ ਕਰਕੇ ਜਿੰਦਾ। ਦੂਸਰਾ ਅਗਲਾ ਸ਼ਬਦ ਹੈ ਕਾਫ, ਕਾਫ ਦਾ ਅਰਥ ਉਹ ਕਰਦੇ ਨੇ ਕੁਦਰਤ, ਜਿਵੇਂ ਭਾਈ ਸਾਹਿਬ ਕਹਿ ਰਹੇ ਸਨ ਕਿ ਸਾਰਿਆਂ ਵਿੱਚ ਪਰਮਾਤਮਾ ਦਿਸੇ। ਫਕੀਰ ਹੋਵੇ ਕਿ ਜਿਹੜਾ ਰੱਬ ਦੀ ਕਾਦਰ ਦੀ ਬਣਾਈ ਹੋਈ ਕੁਦਰਤ ਵਿੱਚੋਂ ਅੱਲਾਹ ਦੇ ਰੱਬ ਦੇ ਜਲਵੇ ਦੇਖਦਾ। ਤੀਸਰਾ ਹੈ ਯੇ ਦਾ ਅਰਥ ਜਿਹੜਾ ਯਾਦੇ ਖੁਦਾ ਹੈ, ਖੁਦਾ ਦੀ ਯਾਦ ਵੀ ਜਿੰਦਾ ਹੈ, ਜਿਹੜਾ ਰੱਬ ਤੇ ਫਖਰ ਕਰਦਾ, ਕਾਦਰ ਦੀ ਕੁਦਰਤ ਵਿੱਚੋਂ ਕਾਦਰ ਦੇ ਝਲਕੇ ਦੇਖਦਾ, ਪਰਮਾਤਮਾ ਦੀ ਯਾਦ ਵੀ ਜੁੜਦਾ ਹੈ। ਤੇ ਰੇ ਦਾ ਅਰਥ ਕਿ ਉਹ ਇੰਨਾ ਰਹਿਮ ਦਿਲ ਹੈ ਕਿ ਜਦੋਂ ਉਹਦੇ ਉੱਤੇ ਵੀ ਕੋਈ ਵਾਰ ਕਰਦਾ, ਵਾਰ ਕਰਨ ਵਾਲੇ ਦਾ ਵੀ ਭਲਾ ਕਰ ਦਿੰਦਾ। ਫਕੀਰ ਦੇ ਅਰਥ ਬੜੇ ਗਹਿਰੇ ਨੇ। ਕਹਿੰਦੇ ਨੇ ਇੱਕ ਫਕੀਰ ਬੜਾ ਮਸਤਾਨਾ, ਰੱਬ ਦੀ ਯਾਦ ਜੁੜਿਆ ਹੋਇਆ। ਤੇ ਦੇਖੋ ਭਾਈ ਸਾਹਿਬ ਨੇ ਤਾਂ ਗੁਰੂ ਸਾਹਿਬ ਲਈ ਵੀ ਸ਼ਬਦ ਫਕੀਰ ਵਰਤਿਆ, ਇੱਕ ਫਕੀਰ ਵੱਡਾ ਮਸਤਾਨਾ, ਫਕੀਰ ਬੈਠਾ ਹੈ ਤੇ ਉਹ ਆਪਣੀ ਮੌਤ ਚ ਬੋਲਦਾ। ਸੱਚ ਇਵੇਂ ਕਿ ਸਾਡੇ ਅੰਦਰ ਦੀਆਂ ਇੱਛਾਵਾਂ ਹੀ ਸਾਨੂੰ ਮੰਗਤਾ ਬਣਾ ਦਿੰਦੀਆਂ ਨੇ, ਜਿਹਦੇ ਅੰਦਰ ਦੀ ਇੱਛਾ ਮਰ ਜਾਏ ਉਹਦੇ ਵਰਗਾ ਸ਼ਹਿਨਸ਼ਾਹ ਹੀ ਕੋਈ ਨਹੀਂ। ਆ ਸੁਲਤਾਨਪੁਰ ਦੀ ਧਰਤੀ ਹੈ। ਪੁਰਾਤਨ ਜਨਮ ਸਾਖੀ ਚ ਇੱਕ ਬਚਨ ਲਿਖਿਆ ਹੈ ਕਿ ਜਦੋਂ ਹਜ਼ੂਰ ਵਹੀਂ ਤੋਂ ਬਾਹਰ ਨਿਕਲੇ ਤੇ ਸ਼ਮਸ਼ਾਨ ਭੂਮੀ ਜਾ ਬੈਠੇ, ਇੱਕੋ ਸ਼ਬਦ ਕਿਹਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਹਿੰਦੂ ਨਾ ਮੁਸਲਮਾਨ। ਮੈਂ ਇਹਦੇ ਅਰਥਾਂ ਵਾਲੇ ਪਾਸੇ ਨਹੀਂ ਜਾਣਾ ਕਿਉਂਕਿ ਇਹਦੇ ਅਰਥ ਬੜੇ ਗਹਿਰੇ ਨੇ। ਸਿਰਫ ਅਸੀਂ ਲੋਕ ਕਰਮ ਕਾਂਡਾਂ ਦੀਆਂ ਪੰਡਾਂ ਧੁੰਦੇ ਰਹਿ ਜਾਂਦੇ ਹਾਂ, ਵਕਤ ਪੈਣ ਦੇ ਨਾਲ ਅਸਲੀ ਜੀਵਨ ਤੇ ਅਸਲੀ ਅਰਥ ਗਵਾ ਜਾਂਦੇ ਹੁੰਦੇ। ਸੱਚਾਈ ਹੈ। ਦੌਲਤ ਖਾਂ ਨੇ ਕਿਹਾ ਕਿ ਨਾਨਕ ਨੂੰ ਬੁਲਾ ਕੇ ਲਿਆਓ। ਜਦੋਂ ਬੁਲਾਉਣ ਗਏ ਤੇ ਅਹਿਲਕਾਰ ਜਾ ਕੇ, ਨਾਨਕ ਜੋ ਸ਼ਬਦ ਸਨ, ਤੁਹਾਨੂੰ ਨਵਾਬ ਦੌਲਤ ਖਾਂ ਨੇ ਬੁਲਾਇਆ ਹੈ। ਸਤਿਗੁਰੂ ਸ਼ਬਦ ਕਹਿੰਦੇ ਨੇ, ਮੈਨੂੰ ਤੇਰੇ ਨਵਾਬ ਦੀ ਕੀ ਪਰਵਾਹ ਹੈ। ਕਿਆ ਨਵਾਬ ਕੀ ਪਰਵਾਹ ਪੜੀ? ਨਵਾਬ ਸਮਝਦਾਰ ਸੀ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਜਦੋਂ ਸਿੱਖਾਂ ਦੀ ਗਿਣਤੀ ਕੀਤੀ ਤੇ ਉਹਨਾਂ ਨੇ ਨਵਾਬ ਦੌਲਤ ਖਾਂ ਨੂੰ ਗੁਰੂ ਨਾਨਕ ਸਾਹਿਬ ਦਾ ਅੰਨ ਸਿੱਖ ਮੰਨਿਆ ਤੇ ਉਹਨਾਂ ਨੂੰ ਜਿਹੜੀ ਪਦਵੀ ਦਿੱਤੀ ਗਈ ਉਹ ਜਿੰਦ ਪੀਰ ਅਬਨਾਸ਼ੀ ਸੀ। ਉਹ ਸ਼ਬਦ ਹੈ ਕਿ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਅਸਲ ਚ ਦੌਲਤ ਖਾਂ ਜਿਉਂਦੇ ਜੀ ਅਬਨਾਸ਼ੀ ਰੱਬ ਦੇ ਨਾਲ ਜੁੜ ਗਿਆ। ਦੌਲਤ ਖਾਂ ਨੇ ਇੱਕ ਸਿਆਣਪ ਵਰਤੀ, ਆਪਣੇ ਅਹਿਲਕਾਰ ਨੂੰ ਕਹਿੰਦਾ ਕਿ ਉਹਨੂੰ ਇਸ ਪ੍ਰਭਾਵ ਨਾ ਦਿਓ ਕਿ ਮੈਂ ਇੱਕ ਨਵਾਬ ਬੁਲਾ ਰਿਹਾ, ਉਹਨੂੰ ਇੱਕ ਜਾ ਕੇ ਗੱਲ ਕਹੋ, ਯਾ ਨਾਨਕ ਖੁਦਾਏ ਦੇ ਵਾਸਤੇ ਨਵਾਬ ਨੂੰ ਦੀਦਾਰ ਬਖਸ਼। ਜੋ ਨਾ ਜਾ ਕੇ ਸ਼ਬਦ ਕਹਿ ਨਾਨਕ ਕਿ ਖੁਦਾਏ ਦੇ ਵਾਸਤੇ ਤੈਨੂੰ ਨਵਾਬ ਬੁਲਾਉਂਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉੱਠੇ। ਜਦੋਂ ਖੁਦਾ ਦਾ ਵਾਸਤਾ ਆ ਜਾਏ, ਇਹ ਸ਼ਬਦ ਛੋਟੇ ਜਿਹੇ ਨਹੀਂ, ਇਹ ਬੜੇ ਗਹਿਰੇ ਸ਼ਬਦ ਨੇ ਖੁਦਾਏ ਦੇ ਵਾਸਤੇ। ਜਿਹਨੂੰ ਮੁਹੱਬਤ ਗੁਰੂ ਕਰਦਾ, ਦੇਖੋ ਅੱਜ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕੋਈ ਲੋੜਵੰਦ ਬੰਦਾ ਆ ਜਾਏ ਤੇ ਤੁਹਾਡੇ ਉਸ ਹਮਦਰਦ ਮਿੱਤਰ ਦਾ ਜ਼ਿਕਰ ਕਰੇ ਤੇ ਇੱਕੋ ਦਮ ਤੁਹਾਡੀ ਬੋਲੀ ਚੇਂਜ ਹੋ ਜਾਏਗੀ ਕਿ ਮੇਰੇ ਪਿਆਰੇ ਦਾ ਜ਼ਿਕਰ ਕਰ ਰਿਹਾ। ਤੇ ਜਿਸ ਖੁਦਾ ਨੂੰ ਗੁਰੂ ਨਾਨਕ ਮੁਹੱਬਤ ਕਰਦੇ ਨੇ, ਜਦੋਂ ਉਹਨਾਂ ਦਾ ਕੋਈ ਵਾਸਤਾ ਪਾਏ ਤੇ ਗੁਰੂ ਨਾਨਕ ਖੁਦ ਚੱਲ ਕੇ ਚਲੇ ਜਾਂਦੇ, ਆਪ ਤੁਰ ਕੇ ਜਾਂਦੇ। ਨਵਾਬ ਕੋਲ ਗਏ। ਮੈਂ ਸਿਰਫ ਅਰਜ਼ ਕਰ ਰਿਹਾ, ਫਕੀਰੀ ਸ਼ਹਿਨਸ਼ਾਹੀ ਹੈ। ਨਵਾਬ ਦੌਲਤ ਖਾਂ ਬੈਠੇ, ਮਹਾਰਾਜ ਝੁਕੇ ਨਹੀਂ। ਹਜ਼ੂਰ ਨੇ ਦਸ ਪੰਜਾ ਆਪਣਾ ਹੱਥ ਵਧਾਇਆ, ਨਵਾਬ ਦੌਲਤ ਖਾਂ ਨੂੰ ਹੱਥ ਮਿਲਾਇਆ। ਥੱਲੇ ਬੈਠਿਆ ਹੋਇਆ ਨੇ ਕਿਹਾ, ਦੇਖੋ ਖਾਨ ਸਾਹਿਬ ਕਿ ਅੱਜ ਨਾਨਕ, ਕੱਲ ਤੱਕ ਮੋਦੀ ਸੀ, ਅੱਜ ਉਹ ਤੁਹਾਡੇ ਨਾਲ ਦਸ ਪੰਜਾ ਹੱਥ ਮਿਲਾ ਰਿਹਾ ਹੈ, ਇਹ ਤੁਹਾਡੀ ਤੋਹੀਨ ਨਹੀਂ? ਇਹ ਸਿਰ ਝੁਕਾ ਕੇ ਸਜਦਾ ਕਿਉਂ ਨਹੀਂ ਕਰਦਾ? ਤੇ ਕਿਨੇ ਦੌਲਤ ਖਾਂ ਦੇ ਬੋਲਣ ਤੋਂ ਪਹਿਲਾਂ ਹਜ਼ੂਰ ਨੇ ਕਿਹਾ, ਚੇਤੇ ਰੱਖਿਓ, ਖਿਰਸੀ ਬੰਦੇ ਸਿਰ ਝੁਕਾਉਂਦੇ ਹੁੰਦੇ ਨੇ, ਜਿਹਦੇ ਅੰਦਰ ਦੀ ਖਿਰਸ ਮਰ ਜਾਏ ਉਹਨੂੰ ਕਿਸੇ ਨਵਾਬ ਅੱਗੇ ਸਿਰ ਝੁਕਾਉਣ ਦੀ ਕੋਈ ਜ਼ਰੂਰਤ ਨਹੀਂ। ਮੈਨੂੰ ਕੋਈ ਖਿਰਸ ਨਹੀਂ, ਖਿਰਸ ਦਾ ਮਤਲਬ ਤਮਾ, ਲਾਲਚ, ਮੈਨੂੰ ਕੋਈ ਲਾਲਚ ਨਹੀਂ। ਮੈਂ ਬੇਨਤੀ ਕਰਾਂ ਕਿ ਫਕੀਰੀ ਉਹਦੇ ਸਾਹਮਣੇ ਸਿਕੰਦਰ ਦੀ ਸ਼ਹਿਨਸ਼ਾਹੀ ਕੀ ਅਰਥ ਰੱਖਦੀ ਹੈ? ਉਹ ਫਕੀਰ ਬੜਾ ਮਸਤ ਬੈਠਾ ਤੇ ਮੈਂ ਸ਼ੁਰੂਆਤ ਕੀਤੀ ਹੈ, ਤਨ ਮਨ ਧਨ ਨਹੀਂ ਧੀਰੇ, بادشاہ او دے درشن کر لی گیا. فقیر اپنی موج وچ آ کے کچھ بھی بول دیندا ہے. بادشاہ نے سوچیا جے کسے نوکر منتری سنتری نو لے کے گیا فقیر دا کوئی پتہ نہیں زبان تو کی بول دے وے. میں اکلا جاں گا. اپنی اسواری لے کے وہ پہنچ گیا تے فقیر اپنی چونپڑی تو باہر بیٹھا ہے تے انہیں باہر چٹائی سب جی بچھائی. ایک چیلا او دا فقیر نے آواز دے کے کیا او چیلیا چیلا بھج کے آیا. کہنے لگا جیڑی سب تو اج میرے سامنے وچھائی ہے اینو لپیٹ کے اندر رکھ دے. انہیں کیا مہاراج کوئی اتیتھی کوئی مہمان کوئی لوڑ مند مل نہ سکتا ہے؟ کہنے لگے تو سوال نہ کر صرف تو ساڈی گل من. انہیں سب لپیٹی تے اندر رکھ دیتی. بادشاہ آیا فقیر نیتر بند کر کے بیٹھا ہے. انہیں دیکھیا بادشاہ نے کہ نیتر بند نے آواز دے کے کہنے لگا فقیر بابا سلام عرض کرنا. فقیر نے ہاتھ نال اشارہ کر کے کیا بیٹھ جا. وہ من چاہے شاید میرے بول نہیں پہچان سکیا میں کون ہاں. انہیں دوجا شبد کیا بادشاہ نے کہ فقیر بابا کہ میں بادشاہ سلام عرض کرنا. انہاں پھر اشارہ کیتا بیٹھ جا. جدو تیجی وار اندر دے خنکار نو سٹ وجی انہیں کہا تسی اکھاں کھول کے دیکھو میں کون ہاں. فقیر نے اکھاں کھول کے کیا میں تیرے پہلے شبدا تو ہی پہچان گیا سا تو کون ہے تے میں تینوں کہہ رہا زمین اتنے بیٹھ جا. وہ من چاہیا بھی میرا چوڑا اتنا قیمتی ہوں بادشاہ دا چوڑا کوئی معمولی دا نہیں. جہے پیراں تھلے لوگ گلیچے وچھاندے ہوں جتی تھلے وہ فقیر دی زبان چنی جوشی کہ بادشاہ نٹھ کے چونکڑی مار کے نہیں بیٹھا. انہیں اپنے چوگے نو پچھو چکیا چولی چ پا کے وہ پیراں باہر بیٹھ گیا. پٹ زمین اتنے نٹ کے نہیں بیٹھیا. جدو وہ پیراں باہر بیٹھا تے فقیر تاڑی مار کے ہسن لگ پیا. آواز دے کے کہندا او چیلے بھج کے آ اج میں تینوں ایک تماشا دکھاوا. ہر بادشاہ بیٹھا ہے فقیر بولد ہے آ دوڑ کے چیلے نو میں تینوں تماشا دکھاوا. بادشاہ کہندا ایک میں دوجا نو ادا داس تیجا فقیر کتے میرا تے نہیں تماشا بن رہا. سوچیا ضرور پر سمجھیا نہیں. چیتے رکھو سوچن تے سمجھن وچ انتر ہے. انہیں کہا میرا تماشا تا نہیں. چیلنا بھج کے آیا کہن لگا فقیر بابا کدا تماشا. تے اس وقت فقیر نے اس بیٹھے ہوئے بادشاہ وال اشارہ کر کے کیا بیٹا حضرت انسان کا کیسا تکبر تیج ہے. حضرت انسان کا کیسا تکبر تیج ہے خاک کا پتلا بنا مگر خاک سے پرہیز ہے. خاک کا پتلا بنا مگر خاک سے پرہیز ہے. اے مٹی دا پتلا بنیا ہے تے اپنے تن تے نہ مان کر دے جس مٹی وچ کل میں تن نو ملنا ہے اے مٹی تو نبرد کر رہا ہے. اے سمجھدا میرا چن تن چینج نہیں ہونا. شاید یہی کارن بھائی صاحب پڑھتے ہوں نے بابے فرید دے شبد سلوک تے میں تھوڑا جہا اج بھگت جی دے بیٹھی تنا جی دے تین اے پوتر شبد لئے نے تن من تے تن. بابا فرید نو پوچھو تن چینجبل کیویں ہے. او تا ایتھوں تا کہندے نے کہ فریدا خاک نہ نندیا ہے خاکو جیڑ نہ کوئے جیم دیا پیراں تلے مویاں اوپر ہوئے. ادھے ارتھ بھی بڑے گہرے چیتے رکھو کہ جیڑا نمرتا چ رہندا ہے زور والا نیوان دا یتن کردا ہے رب کئی وار یہ کوئی جہا سما لیاؤندا ہے. جنہاں نو بندہ نیوان دا یتن کردا ہے انہاں نو رب شین شائیاں دیندا ہے تے جڑے چکان دا یتن کردے نے انہاں نو پکھاری بنا کے رکھ دیندا ہے. جیوندیاں مٹی پیراں تھلے مریا تے مٹی بندے اتے آ گئے. بابا صاحب نے اسے کر کے تن دا ذکر کردیا کیا فریدا جن لوئن جگ مویا سے لوئن میں ڈٹ کجل ریک نہ سیندیاں سے پنکھی سوئے بخٹ. بھگت تنا جی پہلا شبد کہندے انسان تیرا تن سدیو کال واسطے ستھر نکھی. اے تبدیلی بھی چاہے گا اے چینج ہوے گا اینوں کوئی روک نہیں سکے گا. दूसरी गल जे तन टिका विच नहीं ते मन केड़ा तेरा टिका विच है। जो मन की आप गल करने उंज वैसे जे थोड़ा जो असि ध्यान नाल देखिए मन की गल सारे करने हैं पर मन नू साधन की गल नहीं करते। ये तो सारे कहने मन नहीं टिकदा, जे नहीं टिकदा ते इनू टिकाया किवें जा सकदा है। तन मन तन नहीं धीरे, हुण मन वल झाती मार के देखो आपां जितने इत्थे बैठे हां ना, सच है जे मेरी बेनती इहनू महसूस ना करियो, जो कुछ साडे मन च फुरने उठदे पए ने इहनू कागज़ उत्ते अखरां दी शकल दे दिओ। सच एवे बंदा अपने अंदर दे फुरने खुद किसी दूजे कोल नहीं पढ़ सकता। ए टिकाच कित्थे है? ए इन्ना तेज है, सब तो ज्यादा तेज है अज लाइट दी रफ्तार। जदो आपां अस राकेट भी चढ़दे ने उहनां नूं सूरज दी रोशनी दे पैमाने ते उहनां दी गिनती मिनती हुंदी। सूरज दी लाइट आ लाइट इहदी रफ्तार बहुत तेज है, पर मैं बेनती करा मन सूरज दी लाइट दी स्पीड नूं भी पिछे छड़ जांदा है। एक खिन विच एक सत्ता समुंदरां तों पार भी हो हुंदा है ते एक खिन विच पतालां वल भी चला जांदा। इत्थे टिका कित्थे है? तां ही बाबा साहिब ने कहा कबूं जीड़ा ऊब चढ़त है, कबूं जाए प्याले लोभी जीड़ा थिरना रहता है चारे कुंडा भाले। ये टिकदा कित्थे है? इसे करके सतगुरु ने आ देखो न्याणे ने, कदी न्याणा तुसी जागदा टिकदा देखे? सच एवे बच्चा कदी नहीं टिकदा, वो चंचल माते उहदी, इत्थों तक कुछ नहीं होवेगा। जेड़ा कपड़ा तुसी दोगे वह कपड़े नूं मूंह च पा के चिथी जाएगा, बच्चे का अंग नहीं टकदे। गुरदेव कहिंदे जिस तरह बच्चे का तन नहीं टिकदा, इसे तरह वड्डे वड्डे बंदियां दे मन नहीं टिकदे। काया नगर एक बालक बसिया, तन मन धरनी तीरे। काया नगर एक बालक बसिया, खिन पल थिर ना रहाई, अनक उपाव जतन कर थाके बारंग बार, परमाई टिकदे नहीं पिया। भाई गुरदास साहब का वचन है, उन्हां दी रचना विच कवित है, भगत नामदेव वाहगुरु धन्ना जी दे शब्द दी व्याख्या ली, उन्होंने बड़ा सोहना एक वचन कहा। कह लगे खगपत परबल पराक्रमी परमहंस, शब्द सारे सुन वाले मन नहीं टिकदा। खगपत परबल पराक्रमी परमहंस चातुर चतुर्मुख चंचला चपल है। खगपत खग का अर्थ पंछी, पत का अर्थ राजा पति, पंछियां का राजा गरुड़ है। गरुड़ की उडारी बहुत तेज है, पर भाई साहब कहते गरुड़ पंछी तेरी उडारी भी मन का मुकाबला नहीं कर सकती। मन जिथों तक उडारियां मारदा उत्थे तक गरुड़ पंछी भी नहीं पहुंच सकता। परबल पराक्रमी स्याणा बड़ा है, एदा स्याणा है आ जिहड़ियां सहूलतां सी वरतने पै लाइट जगाईए, किसे दा मन स्याणा बनिया ते लाइट पैदा करके चला गया। इन्ना स्याणा है ए मुरदे बंदे नूं भी जवान दा यतन करदा है। परबल पराक्रमी परमहंस चतुर चलाक बड़े, चतुर्मुख चौं मुआ है, चंचला चपल है। सच एवे के बिजली जेड़ी आसमान भी चमकदी है, मन ता चमकदी कोई बिजली नालों भी ज्यादा चंचल है। मैं सिर्फ बेनती करनी है तन मन धन नहीं धीरे। तीसरा शब्द वरत्या तन, मन भी नहीं टिकदा पिया। धन ने एक दिन महाराज कहिंदे इहने भी किहड़ा टिक जाणा है। एक छोटी जी मैं बेनती करांगा, देखो अज का जिहड़ा साडा ढांचा है ना, यह घर घर का दुखांत है। भाई साहब बैठे ने, असी लोग निकले हां गरीबी विचों ते संघर्ष विचों, यह सच्चाई है। पर जिहड़ियां साडियां आउण वालियां पीढ़ियां ने ना, तुसीं बैठे हो पता नहीं किन्नी मेहनत मुशक्कत मजदूरी करके घर बनांदे हो, ते जिहड़ा कोठी च जमदा है ना उहनूं कोई पता नहीं प्यो दे ढारे दा ते प्यो दी चौंपड़ी दा, उन्हों कोई समझ नहीं, उन्हों एहसास ही नहीं। यही कारण कि अजकल दे नौजवान मैनू बख्श दिया जे, मां बाप घर च ने अपना कमरा खोलिया, बाहर देखने मिलता भाई साहब जाते, कमरा खोलिया कंप्यूटर ऑन किया, अंदरों चिटकनी मार ली, वह पुछदी कोई नहीं मां बाप नूं तुसी कुछ खाए भी हो के नहीं। यह सच्चाई है। तो जिहड़ा बीतरू शब्द गुरु ग्रंथ साहिब चो आया, यह कितों आया है? ਵੀ ਥੁਲਦਾਰ ਸੁਣਦਾ ਬੈਠ ਜਾ। ਕਹਿੰਦੇ ਇੱਕ ਭਗਤ ਮਾਂ ਦੇ ਚਰਨਾਂ ਦੀ ਰੋਜ਼ ਸੇਵਾ ਕਰਦਾ ਸੀ ਤੇ ਰੋਜ਼ ਪਰਮਾਤਮਾ ਦੀ ਭਗਤੀ ਉਹਦੇ ਦਰਸ਼ਨਾਂ ਦੀ ਸਿੱਖ ਰੱਖਣੀ। ਇੱਕ ਦਿਨ ਨੇਮ ਨਾਲ ਮਾਂ ਦੇ ਚਰਨ ਕੁੱਟਣ ਲੱਗਾ, ਕਹਿੰਦੇ ਨੇ ਭਗਵਾਨ ਪ੍ਰਗਟ ਹੋਏ ਤੇ ਉਹਨੇ ਇੱਕੋ ਗੱਲ ਕਹੀ, ਬੀਠੁਲ ਆ ਇੱਟ ਉੱਤੇ ਬੈਠ ਜਾ ਕਿਉਂਕਿ ਮੈਂ ਜੇ ਮਾਂ ਦੇ ਚਰਨਾਂ ਦੀ ਸੇਵਾ ਕਰ ਰਿਹਾ। ਦੇਖੋ ਇੱਕ ਬੜੀ ਵੱਡੀ ਖੇਡ ਸੀ। ਮੈਂ ਸਿਰਫ ਬੇਨਤੀ ਕਰਾਂ ਕਿ ਤਨ ਵੀ ਟਿਕਣਾ ਨਹੀਂ, ਮਨ ਵੀ ਟਿਕਣਾ ਨਹੀਂ, ਤੇ ਮੰਨਾ ਜੋ ਕੁਝ ਇਕੱਠਾ ਕਰੀ ਜਾਂਦਾ ਇਹਨਾਂ ਕਿਹੜੇ ਟਿਕੇ ਰਹਿਣਾ ਹੈ। ਕਿ ਧਨ ਸਦੀਵ ਕਾਲ ਲਈ ਹੈ, ਇੱਥੋਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਕ ਤੁਕ ਹੈ, ਆ ਜਦੋਂ ਭਾਦੋਂ ਚ ਬੱਦਲ ਵਰਸਦਾ ਹੈ ਨਾ ਤੇ ਉਦੋਂ ਬਾਅਦ ਸੂਰਜ ਨਿਕਲਦਾ, ਤੇ ਜਦੋਂ ਸੂਰਜ ਨਿਕਲਦਾ ਉਹਦੀਆਂ ਕਿਰਨਾਂ ਚਮੜੀ ਨੂੰ ਇਸ ਤਰ੍ਹਾਂ ਤੰਗ ਦੁੱਖ ਦਿੰਦੀਆਂ ਨੇ ਜਿਵੇਂ ਸੂਲਾਂ ਚੁੱਭਦੀਆਂ ਹੋਣ, ਤੇ ਸਿਰ ਤੇ ਬੱਦਲ ਆ ਜਾਏ ਤੇ ਅਸੀਂ ਕਹਿੰਦੇ ਹਾਂ ਵਾਹ ਵਾਹ ਠੰਡ ਪੈ ਗਈ। ਭਗਤ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਨੇ ਭਲੇ ਲੋਕੋ, ਜਿਹੜੀ ਬੱਦਲ ਦੀ ਛਾਂ ਅੱਜ ਤੇਰੇ ਸਿਰ ਤੇ ਆਈ ਏ, ਚੇਤੇ ਰੱਖੀ, ਇਹਦਾ ਭਰੋਸਾ ਨਾ ਕਰੀਏ ਕਈਆਂ ਦੇ ਸਿਰ ਤੋਂ ਲੰਘ ਕੇ ਆਈ ਹੈ। ਕਿ ਬੱਦਲ ਦੀ ਛਾਂ ਟਿਕੀ ਰਹੇਗੀ? ਸੱਚ ਇਵੇ ਕਿ ਆ ਸਿਆਲ ਦੀਆਂ ਰਾਤਾਂ ਨੇ ਬਾਹਰ ਕਾਗਜ਼ ਕੋਈ ਬਾਲ ਕੇ ਸੇਕੇ, ਕੱਖ ਬਾਲ ਕੇ ਸੇਕੇ, ਕਿੰਨੀ ਕੁ ਦੇਰ ਤੱਕ ਕੱਖ ਰਾਤ ਚੱਲਣਗੇ? ਕੱਖ ਸਵਾ ਹੁੰਦਿਆਂ ਦੇਰੀ ਨਹੀਂ ਲੱਗਦੀ, ਬੱਦਲਾਂ ਦੀ ਛਾਂ ਉੱਡਦਿਆਂ ਦੇਰੀ ਨਹੀਂ ਲੱਗਦੀ। ਖੜਾਂ ਦਾ ਪਾਣੀ ਉੱਚੇ ਖੇਤਾਂ ਵਿੱਚ ਚੜ ਜਾਏ ਤੇ ਮਤ ਸੋਚ ਕੇ ਪਾਣੀ ਦੀ ਲੋੜ ਨਹੀਂ, ਖੜ ਦੇ ਦਰਿਆ ਚੜਦੇ ਵੀ ਬੜੀ ਛੇਤੀ ਨੇ ਤੇ ਉਤਰਦੇ ਵੀ ਬੜੀ ਛੇਤੀ ਨੇ। ਇਹ ਮਾਇਆ ਦੀ ਕਹਾਣੀ ਤਾਂ ਬੱਦਲਾਂ ਦੀ ਛਾਂ ਏ, ਜਿਹੜੀ ਅੱਜ ਤੇਰੇ ਸਿਰ ਉੱਤੇ ਠੰਡ ਪੀ ਦਿੰਦੀ ਏ, ਕਈਆਂ ਦੀ ਤਜੋਰੀ ਵਿੱਚੋਂ ਪਹਿਲਾਂ ਨਿਕਲ ਕੇ ਆਈ, ਸਦਾ ਲਈ ਨਹੀਂ। ਇਹ ਕੱਖਾਂ ਦੀ ਅੱਗ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਮਿਲ ਖੜਕਾ ਜਲ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਤਨ ਮਨ ਧਾਨੀ ਤੀਰੇ। ਮੈਂ ਪ੍ਰਕਰਨ ਤੋਂ ਦੂਰ ਨਹੀਂ ਜਾ ਰਿਹਾ, ਮੈਂ ਸਿਰਫ ਭਗਤ ਜੀ ਦਾ ਸ਼ਬਦ ਲਿਆ ਹੈ। ਉਹ ਸ਼ਬਦ ਕਹਿ, ਜਿਉ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ ਜਿਵੇਂ ਸ਼ਹਿਦ ਦੀ ਮੱਖੀ। ਇੱਕ ਇੱਕ ਫੁੱਲ ਤੇ ਬੈਠ ਕੇ ਧਨ ਉਹ ਮਕਰੰਦ ਚੂਸਦੀ ਏ ਤੇ ਨਾਲ ਕਹਿੰਦੀ ਏ, ਅੱਜ ਨਹੀਂ ਛਕਣਾ, ਜਦੋਂ ਛੱਤਾਂ ਪੂਰਨ ਤੌਰ ਤੇ ਭਰ ਜਾਏਗਾ ਮੈਂ ਉਦੋਂ ਇਹਦਾ ਰਸ ਮਾਣਾਂਗੀ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਕਹਿੰਦੇ, ਉਹ ਭੋਲੀਏ ਮੱਖੀਏ, ਤੂੰ ਸਿਰਫ ਆਪਣੀ ਸੰਘਰਸ਼ ਕਰ, ਤੂੰ ਮਿਹਨਤ ਕਰ ਕਰਕੇ ਫੁੱਲਾਂ ਉੱਤੋਂ ਮਕਰੰਦ ਚੂਸ, ਚੇਤੇ ਰੱਖੀ ਜਿੱਦਣ ਤੇਰਾ ਸ਼ਹਿਦ ਪੱਕਣਾ ਹੈ ਤੈਨੂੰ ਖਾਣਾ ਨਸੀਬ ਨਹੀਂ ਹੋਣਾ, ਤੇਰੇ ਮੂੰਹ ਦੇ ਵਿੱਚ ਸਵਾਹ ਪਾਣਗੇ ਤੇ ਨਿਚੋੜ ਕੇ ਸ਼ਾਇਦ ਕਿਸੇ ਹੋਰ ਨੇ ਲੈ ਜਾਣਾ। ਸੱਚ ਇਵੇਂ ਸਾਡੇ ਘਰਾਂ ਚ ਇਹੀ ਹੁੰਦਾ, ਮਾਪੇ ਵਿਚਾਰੇ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਇਕੱਠੇ ਕਰਦੇ ਰਹਿੰਦੇ ਨੇ ਤੇ ਜਦੋਂ ਸੁੱਖ ਦਾ ਵੇਲਾ ਹੁੰਦਾ ਉਹ ਪੁੱਤ ਪੋਤੇ ਮੋਟਰਸਾਈਕਲਾਂ ਲੈ ਕੇ ਸਭ ਕੁਝ ਨਿਚੋੜ ਕੇ ਘਰੋਂ ਬਾਹਰ ਲੈ ਜਾਂਦੇ। ਇਹਨੂੰ ਮਹਿਸੂਸ ਨਾ ਕਰਿਓ, ਸੱਚਾਈ ਹੈ। ਬਾਬਾ ਜੀ ਨੇ ਕਿਹਾ, ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲਿਓ ਲਿਓ ਕਰੀਏ ਭੂਤ ਰਹਿਣ ਕਿਉ ਦੀਆ। ਇੱਕ ਸਤਿਗੁਰੂ ਦਾ ਅੰਮ੍ਰਿਤ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ। ਮੈਂ ਤਾਂ ਤੁਕ ਲਈ, ਭਗਤ ਜੀ ਨੇ ਪਹਿਲੀ ਤੁਕ ਗੁਰੂ ਗ੍ਰੰਥ ਸਾਹਿਬ ਚ ਕਹੀ, ਤਨ ਵੀ ਥਿਰ ਨਹੀਂ, ਮਨ ਵੀ ਥਿਰ ਨਹੀਂ, ਤੇ ਧਨ ਜਿਹਨੂੰ ਤੂੰ ਕਹਿੰਦਾ ਇਹ ਕਿਹੜਾ ਥਿਰ ਹੈ? ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਪਵਿੱਤਰ ਸਲੋਕ ਹੈ ਕਬੀਰ ਸਾਹਿਬ ਜੀ ਦਾ। ਉਹ ਸਲੋਕ ਹੈ, ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲਾ ਕਰੋਰ, ਚਲਤੀ ਬਾਰ ਨਾ ਕੱਛ ਮਿਲਿਓ, ਲਈ ਲੰਗੋਟੀ ਤੋਰ, ਲੰਗੋਟੀ ਦਾ ਅਰਥ ਵਾਂਸ ਲਈ। ਭਗਤ ਜੀ ਨੇ ਤਿੰਨ ਗੱਲਾਂ ਪਹਿਲੀ ਤੁਕ ਵਿੱਚ ਕਹੀਆਂ ਤੇ ਅੱਗੇ ਮੈਂ ਦੋ ਸ਼ਬਦ ਤੁਹਾਨੂੰ ਹੋਰ ਸੁਣਾਉਣੇ ਚਾਹੁੰਦਾ। ਇੱਕ ਤਾਂ ਸੁਣਾ ਦਿੱਤਾ, ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ। ਦੂਜਾ ਸ਼ਬਦ ਹੈ ਭਗਤ ਧੰਨਾ ਜੀ ਦੀ ਆਸਥਾ, ਤੇ ਤੀਸਰਾ ਸ਼ਬਦ ਹੈ, ਗੱਲ ਧਿਆਨ ਨਾਲ ਸੁਣਿਓ, ਲੱਗੇਗਾ ਇੰਜ ਕਿ ਸ਼ਬਦ ਇੱਕ ਦੂਜੇ ਦੇ ਵਿਪਰੀਤ ਨੇ, ਪਰ ਥੋੜਾ ਜਿਹਾ ਸਮਝਣ ਦਾ ਤਰੀਕਾ ਜਿਹਾ ਵਿਪਰੀਤ ਨਹੀਂ। ਪਹਿਲਾਂ ਉਹਨਾਂ ਦੀ ਪਰਮਾਤਮਾ ਪ੍ਰਤੀ ਆਸਥਾ ਦੇਖੋ। ਕਹਿੰਦੇ ਨੇ ਉਹ ਭਰਮਣ ਵਾਲੇ ਚਿੱਤ, ਤੂੰ ਭਰਮ ਨਾ, ਤੂੰ ਚਿੰਤਾ ਨਾ ਕਰ, ਪਰਮਾਤਮਾ ਤੈਨੂੰ ਰੋਜ਼ੀ ਦੇਵੇਗਾ। ਕਹਿੰਦੇ ਨੇ ਜਿਸ ਦਿਨ ਮਾਂ ਦੇ ਪੇਟ ਦੇ ਪਾਣੀ ਵਿੱਚ, ਦੇਖੋ ਮੈਂ ਅਰਥ ਕਰ ਰਿਹਾ ਇਹਨੂੰ ਧਿਆਨ ਨਾਲ ਸੁਣਿਓ, ਜਿਸ ਦਿਨ ਮਾਂ ਦੇ ਉਦਰ ਦੇ ਪਾਣੀ ਵਿੱਚ ਤੂੰ ਪੁੱਠਾ ਲਟਕਿਆ, ਤੇਰੇ ਚਾਰ ਚਫੇਰੇ ਤਪਸ਼ ਅੱਗ ਸੀ, ਜੇ ਪਰਮਾਤਮਾ ਨੇ ਮਾਂ ਦੇ ਪੇਟ ਦੀ ਪੱਟ ਵਿੱਚ ਵੀ ਤੈਨੂੰ ਰੋਜ਼ੀ ਦੇ ਦਿੱਤੀ, ਤੂੰ ਚਿੰਤਾ ਕਿਉਂ ਕਰਨਾ? ਪਰਮਾਤਮਾ ਤੈਨੂੰ ਸਾਰੀ ਜ਼ਿੰਦਗੀ ਰੋਟੀ ਦੇਵੇਗਾ। पर अपनी लोड़ पई कह लगे गोपाल तेरा आरता जो जन तुमरी भगत करंते तिनके का स्वारता मैं ता क्या भी किते बपरी।

ਦੇਖਣ ਗਏ ਸਰੋਂ ਸੀ ਉਦੋਂ। ਮੈਂ ਕਈ ਵਾਰੀ ਸੋਚਦਾ ਸਾਂ ਕਿ ਆਪਾਂ ਤਾਂ ਸਿਰਫ ਕਮਰੀ ਬਣਾਉਂਦੇ ਰਹਿ ਗਏ, ਪੂਜਾ ਰੂਮ ਬਣਾ ਲਿਆ, ਬਾਬਾ ਜੀ ਕਾ ਕਮਰਾ ਬਣ ਗਿਆ। ਮੈਂ ਕਹਿੰਦਾ ਜਿਹਨੇ ਰੱਬ ਨੂੰ ਪਾਉਣਾ ਸੀ ਉਹ ਮਾਰੂਥਲ ਵਿੱਚ ਬੈਠਾ ਕੂਕੀ ਗਿਆ, ਲੋਕ ਮੰਦਰਾਂ ਵਿੱਚ ਪੱਥਰ ਪੂਜਦੇ ਰਹੇ, ਰੱਬ ਖੂਹ ਤੇ ਬੈਠਾ ਹੋਇਆ ਪਾ ਕੇ ਚਲਾ ਗਿਆ। ਅੱਜ ਕੱਲ ਕਈ ਵਾਰੀ ਸਿਆਣੇ ਸੁਣਾਉਂਦੇ ਵੀ ਨੇ ਜੋਕ ਵੀ ਜਿੱਥੋਂ ਦੇ ਐਡਰੈਸ ਦਿੱਤੇ ਹੁੰਦੇ ਨੇ ਉੱਥੇ ਬੈਠਾ ਕੋਈ ਨੀ, ਜੇ ਬੈਠਾ ਕਿਸੇ ਹੋਰ। ਤਾਂ ਬੁੱਲੇ ਨੇ ਕਿਹਾ ਸੀ ਬੁੱਲਿਆ ਠਾਕਰ ਦੁਆਰੇ ਨਾ ਜਾਈ, ਇਹਨੂੰ ਨੈਗੇਟਿਵ ਨਾ ਲਿਆ ਜੇ। ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਂਦੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਐਡਰੈਸ ਤਾਂ ਇਹੀ ਹੈ ਨਾ, ਰੱਬ ਰਹਿੰਦਾ ਪਿਆ ਮੰਦਰ ਗੁਰਦੁਆਰਾ। ਭਾਈ ਸਾਹਿਬ ਜ਼ਿਕਰ ਕਰ ਰਹੇ ਸਨ, ਆ ਸ਼ਬਦ ਉਹਨਾਂ ਨੇ ਬੜਾ ਵਰਤਿਆ, ਮੈਂ ਨਹੀਂ ਉਹ ਵਰਤਣਾ। ਉਹ ਸ਼ਬਦ ਸੇ ਬੁੱਲਾ ਕਹਿੰਦਾ ਹੈ ਕਿ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਬਹਾਏ, ਕਹਿਣ ਲੱਗੇ ਬੁੱਲਿਆ ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਉਹ ਰੱਬ ਦਾ ਦਰਵਾਜ਼ਾ ਕੀ ਹੈ, ਕਿਹੜਾ ਦਰ ਹੈ ਉਹਦਾ? ਬਾਹਰ ਦੇ ਪੂਜਾ ਸਥਲ ਬੰਦ ਕੀਤੇ ਜਾਂਦੇ ਨੇ, ਜਿਹਦੇ ਅੰਦਰ ਰੱਬ ਦੇ ਬੂਹੇ ਖੁੱਲ ਜਾਣ ਉਹ ਬਾਹਰ ਦੇ ਮੰਦਰ ਵੀ ਕਮਾ ਕੇ ਆ ਜਾਂਦੇ। ਨਾਮਦੇਵ ਜੀ ਨੇ ਕੀ ਕੀਤਾ, ਪੱਥਰ ਦੇ ਮੰਦਰ ਚੋਂ ਧੱਕੇ ਮਾਰੇ, ਪਰ ਦਿਲ ਮੰਦਰ ਵਿੱਚੋਂ ਠਾਕੁਰ ਨੂੰ ਕੌਣ ਕੱਢੇਗਾ ਜੋ ਦਿਲ ਮੰਦਰ ਵਿੱਚ ਬਿਰਾਜਮਾਨ ਹੈ? ਮੈਂ ਸਿਰਫ ਸੰਖੇਪ ਜਿਹਾ, ਭਗਤ ਜੀ ਕਹਿੰਦੇ ਨੇ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮਾ ਮਾਰਾ। ਅਗਲਾ ਬਚਨ, ਕੁੰਮੀ ਜਲ ਮੈਂ ਕੱਛੂ ਕੁੰਮੀ ਪਾਣੀ ਵਿੱਚ, ਤਨ ਤਿਸ ਬਾਹਰ, ਤਨ ਦਾ ਅਰਥ ਬੱਚਾ, ਉਹਦੇ ਬੱਚੇ ਉਹਦੇ ਅੰਡੇ, ਆਂਡੇ ਬਾਹਰ ਨੇ। ਕੱਛੂ ਕੁੰਮੀ ਕਦੀ ਆਂਡਿਆਂ ਤੇ ਨਹੀਂ ਬਹਿੰਦੀ, ਕਿਉਂਕਿ ਉਹ ਆਂਡਾ ਦੇ ਕੇ ਪਾਣੀ ਚਲੀ ਜਾਂਦੀ ਹੈ, ਫਿਰ ਉਹ ਧਿਆਨ ਨਾਲ ਪਾਣੀ ਸੱਟਦੀ ਆਂਡੇ ਵਾਲੇ ਪਾਸੇ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕੱਛੂ ਆਂਡਾ ਧਿਆਨ ਤਰ ਕਰ ਪਰ ਪੱਕ ਨਦੀ ਵਿੱਚ ਆਣਾ। ਉਹ ਆਂਡੇ ਦਾ ਧਿਆਨ ਟਿਕਾਉਂਦੀ, ਉਹਦੇ ਧਿਆਨ ਨਾਲ ਆਂਡੇ ਵਿੱਚ ਉਹਦਾ ਬੱਚਾ ਵਿਕਾਸ ਕਰਦਾ, ਧਿਆਨ ਨਾਲ ਆਂਡਾ ਤੋੜਦੀ ਏ, ਤੇ ਧਿਆਨ ਨਾਲ ਮਾਂ ਬੱਚੇ ਨੂੰ ਆਪਣੇ ਕੋਲ ਲਿਆਉਂਦੀ। ਦੇਖੋ ਉਸ ਇੱਕ ਮਹਾਂਪੁਰਖ ਦਾ ਅਨੁਭਵ, ਉਹ ਕਿਸੇ ਸਕੂਲ ਚ ਪੜ੍ਹਨ ਤੇ ਨਾ ਗਏ। ਤੇ ਅੱਜ ਸੱਚੀ ਗੱਲ ਇਹ, ਜੇ ਜੇਤਾ ਪੜ੍ਹਿਆ ਤੇਤਾ ਕੜਿਆ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਕਈ ਵਾਰੀ ਗੁਰਮਤ ਸਾਚੀ ਖੁੱਜਤ ਦੂਰ, ਬਹੁਤ ਸਿਆਣਪ ਲੱਗਾ ਧੂਰ। ਇਹ ਗੱਲ ਯਾਦ ਰੱਖਿਓ, ਪ੍ਰੇਮਾ ਭਗਤੀ ਨਾਲ ਤੇ ਪਾਇਆ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਚ ਕੋਈ ਤੁਕ ਦਿਖਾ ਦਿਓ ਜਿੱਥੇ ਕਿਹਾ ਹੋਵੇ ਸਿਆਣਾ ਬਣ ਰੱਬ ਤੈਨੂੰ ਸਿਆਣਪ ਨਾਲ ਮਿਲੇਗਾ। ਪਹਿਲੀ ਪੌੜੀ ਚ ਕਹਿ ਦਿੱਤਾ, ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ, ਨਾ ਤੂੰ ਆਵੇ ਵਸ ਕਿਤੇ ਸਿਆਣਪ ਹੈ। ਮਹਾਰਾਜ ਤੇ ਇਹ ਤੋਂ ਤਾਂ ਕਿਹਾ, ਜਿੰਨਾ ਸਿਆਣਾ ਬਣਨਾ ਰੱਬ ਓਨੀ ਕੁ ਹੋਰ ਰੱਸੀ ਤੇਰੀ ਬਣਾ ਦਿੰਦਾ ਤੇਰੇ ਗੱਲ ਚ ਫਾਈ ਪਾਉਣ ਲਈ। ਬਹੁਤ ਸਿਆਣਪ ਜਮਕਾ ਭਉ ਵਿਆਪ ਹੈ, ਸਿਆਣਪ ਨਹੀਂ ਅੰਦਰ ਦੀ ਭਾਵਨਾ। ਉਹ ਮਹਾਂਪੁਰਖ ਅਗਲਾ ਬਚਨ ਕਹਿੰਦਾ, ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤੇ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਅਗਲੀਆਂ ਤੁਕਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ। ਮਾਂ ਦੇ ਪੇਟ ਵਿੱਚ ਰੱਬ ਰੋਜ਼ੀ ਦਿੰਦਾ, ਉਹ ਧੰਨਿਆ ਚੇਤੇ ਰੱਖੀ ਕੱਛੂ ਕੁੰਮੀ ਦੇ ਬੱਚੇ ਨੂੰ ਪਾਲੀ ਬੈਠਾ ਧਿਆਨ ਨਾਲ। ਤੇ ਤੀਸਰਾ ਸ਼ਬਦ ਕਿਹਾ, ਪੱਥਰ ਦੇ ਕੀੜੇ ਨੇ ਪੱਥਰ ਨੂੰ ਤੋੜ ਕੇ ਦੇਖ, ਰੱਬ ਤਾਂ ਗੁਪਤ ਬੈਠੇ ਹੋਏ ਕੀੜਿਆਂ ਨੂੰ ਵੀ ਰੋਜ਼ੀ ਦੇਈ ਜਾਂਦਾ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ, ਜੀ ਡਰਾਹੀ ਤਿੰਨ ਪ੍ਰਮਾਣ ਦਿੱਤੇ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹਨਾਂ ਇਹ ਤਾਂ ਕਹਿ ਦਿੱਤਾ ਵੀ ਮਾਂ ਦੇ ਉਧਰ ਚ ਰੋਟੀ ਦਿੱਤੀ, ਇਹ ਵੀ ਕਹਿ ਦਿੱਤਾ ਵੀ ਦੇਖ ਉਹ ਕੱਛੂ ਕੁੰਮੀ ਦੇ ਨਿਆਣੇ ਬੱਚੇ ਪਾਲ ਦਿੱਤੇ, ਉਹ ਤਾਂ ਪੱਥਰ ਦੇ ਕੀੜਿਆਂ ਨੂੰ ਰੋਜ਼ੀ ਦਿੰਦਾ। ਹੁਣ ਇੱਥੇ ਆ ਕੇ ਥੋੜੀ ਜਿਹੀ ਗੱਲ ਪੈਂਦੀ ਹੈ, ਕਿਉਂਕਿ ਸਾਡੇ ਲੋਕ ਕਥਾ ਕਰਨ ਵਾਲੇ ਨਾ ਭਾਈ ਸਾਹਿਬ ਸਮਝਦੇ ਨੇ ਮੇਰੀ ਬੇਨਤੀ। ਉਹ ਅੱਜ ਕੱਲ੍ਹ ਇੰਨੇ ਕੁ ਸਿਆਣੇ ਹੋ ਗਏ ਨੇ ਨਾ, ਉਹ ਸਮਝਦੇ ਨੇ ਜਿਹੜਾ ਸਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ। ਇਹ ਸੱਚ ਜੇ ਇਹਨੂੰ ਸੁਖਾਂਤ ਨਾ ਸਮਝੋ, ਉਹ ਫਿਰ ਇਹ ਗੱਲ ਕਹਿੰਦੇ ਨੇ ਬਾਣੀ ਬਦਲ ਦਿਓ। ਇਸ ਤਰ੍ਹਾਂ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ? ਇੱਕ ਦਿਨ ਇੱਕ ਮੌਲਵੀ ਸਾਹਿਬ ਬੋਲ ਰਹੇ ਸਨ,

0: ਮਸਜਿਦ ਵਿੱਚ ਤੇ ਮੇਰੇ ਕੰਨਾਂ 'ਚ ਆਵਾਜ਼ ਪਈ, ਭਾਈ ਸਾਹਿਬ ਇੱਕ ਸ਼ੇਰ ਕਹਿ ਰਹੇ ਸਨ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਆਪਣੇ ਆਪ ਨੂੰ ਬੰਦਾ ਨਹੀਂ ਚੇਂਜ ਕਰਦਾ, ਉਹ ਕਹਿੰਦਾ ਗੁਰੂ ਚੇਂਜ ਹੋ ਜਾਏ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਭਗਤ ਧੰਨਾ ਜੀ ਆਸਥਾ ਇੰਨੀ ਦੱਸ ਰਹੇ ਨੇ ਕਿ ਰੱਬ ਕੀੜਿਆਂ ਨੂੰ ਰੋਟੀ ਦਿੰਦਾ ਪੱਥਰਦਿਆਂ ਨੂੰ, ਪਰ ਆਪ ਤਾਂ ਕਹਿੰਦੇ ਨੇ ਦਾਲ ਸਿੱਧਾ ਮੰਗੂ ਘੀਓ, ਕਿ ਪੱਥਰ ਦੇ ਕੀੜਿਆਂ ਰੋਟੀ ਦੇਣ ਵਾਲਾ ਧੰਨੇ ਨੂੰ ਹੀ ਦਏਗਾ। ਸ਼ਬਦਾਂ ਨੂੰ ਸਾਹਮਣੇ ਰੱਖ ਕੇ ਪੜੋ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ ਜੀੜ ਰਾਹੀ। ਇੱਥੇ ਯਾਦ ਰੱਖਿਓ, ਭਗਤ ਧੰਨਾ ਜੀ ਦੇ ਅੰਦਰ ਦੀ ਆਸਥਾ, ਉਹ ਕਹਿੰਦੇ ਨੇ ਸੰਸਾਰ ਦੇ ਲੋਕੋ, ਜੇ ਥੋੜੀ ਤੋਂ ਥੋੜੀ ਚੀਜ਼ ਦੀ ਲੋੜ ਪਵੇ ਕਿਸੇ ਬੰਦੇ ਦੀ ਮੁਥਾਜੀ ਮਤ ਕਰਿਓ, ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਦੀ ਲੋੜ ਵੀ ਪਏ ਤੇ ਤਾਂ ਵੀ ਪਰਮਾਤਮਾ ਦੇ ਚਰਨਾਂ ਦਾ ਹੀ ਓਟ ਆਸਰਾ ਲਿਆ ਜਾਏ। ਇਹ ਤਮਾ ਨਹੀਂ। ਕਹਿੰਦੇ ਗੋਪਾਲ ਤੇਰਾ ਆਰਤਾ, ਹੁਣ ਠੀਕ ਹੈ ਭਾਵੇਂ ਆਰਤੇ ਦੇ ਅਰਥ ਹੀ ਕਹਿ ਦਿੱਤਾ ਵੀ ਬਾਕੀ ਸਾਰਿਆਂ ਨੇ ਆਰਤੀ ਕੀਤੀ, ਉਹ ਸੀ ਜੱਟ, ਉਹਨੇ ਕਹਿਤਾ ਮੇਰਾ ਆਰਤਾ, ਚੇਤੇ ਰੱਖਿਓ ਇਹ ਗੱਲ ਨਹੀਂ। ਆਰਤ ਦਾ ਅਰਥ ਹੁੰਦਾ ਆਜਿਸ਼, ਮੰਗਤਾ, ਲੋੜਵੰਦ। ਇੱਕ ਗੁਰੂ ਗ੍ਰੰਥ ਸਾਹਿਬ ਚ ਤੁਕ ਆਉਂਦੀ ਹੈ, ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ ਸਾਗਰ ਗਰਤ ਪਰਤ ਗੇ ਲਿਓ ਅੰਗੂਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ ਆਰਤ ਦੁਆਰ ਰਟਤ ਪਿੰਗੂਰੀਆ। ਆਰਤ ਦਾ ਅਰਥ ਦੁਖੀ, ਲੋੜਵੰਦ। ਕਹਿੰਦੇ ਹੇ ਪ੍ਰਭੂ ਧੰਨਾ ਤੇਰੇ ਦਰ ਦਾ ਇੱਕ ਅਰਜ ਮੰਗਤਾ ਹੈ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਨੇ, ਤਿਨਕੇ ਕਾਂ ਸਵਾਰਤਾ, ਤੇ ਮੇਰੇ ਕੁਝ ਕੰਮ ਨੇ ਤੂੰ ਕਰ ਦੇ। ਦੇਖੋ ਨੇ ਕੰਮ ਕੀ ਦੱਸੇ, ਕਹਿੰਦੇ ਦੋ ਚੀਜ਼ਾਂ ਤਾਂ ਖਾਣ ਨੂੰ ਦੇ ਦੇ, ਇੱਕ ਦਾਲ ਤੇ ਦੂਜਾ ਆਟਾ। ਸਿੱਧਾ ਦਰਥ ਆਟਾ ਹੀ ਹੈ, ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਆਟਾ ਦੇ ਦੇ, ਦਾਲ ਦੇ ਦੇ, ਤੇ ਸੁੱਕੀ ਨਹੀਂ, ਕਿਰਪਾ ਕਰੀ ਤੇਰੀ ਭਗਤੀ ਕਰਨੀ ਹੈ, ਘਿਓ ਵੀ ਵਿੱਚ ਪਾ ਕੇ ਦਹੀਂ ਮੈਨੂੰ। ਦੇਖੋ ਲੋੜ ਥੋੜੀ ਜਿਹੀ, ਇਹੀ ਕਾਰਨ ਕਬੀਰ ਸਾਹਿਬ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਤਾਂ ਇੱਥੋਂ ਤੱਕ ਕਿਹਾ ਪਰਮਾਤਮਾ ਤੇਰੇ ਕੋਲੋਂ ਕਾਹਦੀ ਸ਼ਰਮ, ਜਦੋਂ ਤੇਰੂ ਮਿੱਤਰ ਬਣਾ ਹੀ ਲਿਆ, ਪਰ ਹੁਣ ਤਾਂ ਘਰ ਦੇ ਖੇਸ ਵੀ ਤੇਰੇ ਤੋਂ ਮੰਗਾ। ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਸੰਗੇ ਦਾ ਅਰਥ ਲੱਜਿਆ ਸ਼ਰਮ, ਤੇਰੇ ਨਾਲੋਂ ਸੰਗਿਆ ਤੇ ਬਾਪੂ ਮੰਗਣਾ ਕਿਤੇ ਤੋਂ ਹੈ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੂ ਮੰਗੇ, ਦੋ ਸਿਰ ਮੰਗੂ ਚੂਨਾ, ਦੋ ਸਿਰ ਚੂਨਾ ਦਾ ਅਰਥ ਆਟਾ, ਪਾਓ ਪਾਓ ਦਾ ਅਰਥ ਪਾਈਆ, ਪਾਈਆ ਘਿਓ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਘ ਲੂਮਨਾ, ਅੱਧ ਸਿਰ ਮੰਗੂ ਦਾਲੇ ਅੱਧਾ ਸਿਰ ਦਾਲ ਮੋਕੋ ਦੋਨੋਂ ਵਕਤ ਜਿਵਾਲੇ, ਖਾਟ ਮੰਗੂ ਚੌ ਪਾਈ ਚਾਰ ਪਾਵੇਂ ਵਾਲੀ, ਸਿਰਹਾਣਾ ਅਵਰ ਤਲਾਈ। ਹੁਣ ਮੇਰੇ ਵਰਗਾ ਅਰਥ ਇਹੀ ਕਰਕੇ ਕਹੋਗੇ ਵੀ ਦਾਲ ਚੰਗੀ ਛਕ ਲਈ, ਘਿਓ ਛਕ ਕੇ ਹੁਣ ਸੌਣਗੇ। ਉਹ ਕਹਿੰਦਾ ਨਹੀਂ, ਸੌਣ ਵਾਸਤੇ ਨੀ ਮੰਜੀ ਮੰਗਦਾ ਪਿਆ, ਆ ਘਰ ਦੇ ਕਲੇਸ਼ ਪਾਉਂਦੇ ਨੇ, ਉਹਨੂੰ ਸਮਝ ਕੋਈ ਨੀ ਪੈਂਦੀ ਮੈਂ ਭਗਤੀ ਕਰਨਾ, ਮੈਂ ਤਾਂ ਪਾਸਾ ਵੱਟ ਕੇ ਖੇਸ ਲੈ ਕੇ ਪਾਵਾਂਗਾ ਤੇ ਕਰਾਂਗਾ ਲੰਮਾ ਪੈ ਕੇ ਵੀ ਤੇਰੀ ਭਗਤੀ। ਇਸ ਤੁਕ ਨੂੰ ਸਮਝੀ, ਦਾਲ ਦਾ ਜ਼ਿਕਰ ਕੀਤਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੌਪਾਈ ਸਰਹਾਣਾ ਉਪਰ, ਸਰਹਾਣਾ ਅਵਰਤ ਲਾਈ ਉਪਰ ਕੋ ਮੰਗੂ ਖਿੰਦਾ। ਹੁਣ ਜਿਹੜਾ ਮੰਜਾ ਬਿਸਤਰਾ ਲਾਇਓ ਤੇ ਸੌਂਦਾ ਹੀ ਹੈ ਨਾ, ਉਹਨਾਂ ਇਹ ਥੋੜਾ ਕਿਹਾ ਵੀ ਉੱਪਰ ਲੈ ਖੇਡ ਦੇ ਦੀ ਹੁਣ ਮੈਂ ਸੌਵਾਂਗਾ। ਕਹਿਣ ਲੱਗੇ ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ, ਖਿੰਦਾ ਤੇਰੀ ਭਗਤੀ ਕਰਾਂਗਾ ਭਿੱਜ ਕੇ। ਨਾਲ ਕਿਹਾ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ। ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾ ਸਵਾਰਤਾ, ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ। ਪੰਨੀਆਂ ਦਾ ਅਰਥ ਜੋੜਾ, ਸਾਧਨ ਦਾ ਅਰਥ ਕੱਪੜਾ, ਤੇ ਨੀਕਾ ਦਾ ਅਰਥ ਚੰਗਾ ਸੋਹਣਾ। ਹੁਣ ਆਪਾਂ ਜੇ ਚੰਗਾ ਕੱਪੜਾ ਵੀ ਕੋਈ ਪਾ ਲੈਂਦਾ ਨਾ, ਆਪਾਂ ਵੀ ਉਹਨੂੰ ਵੀ ਰੂਹਾਨੀਅਤ ਨਾਲ ਜੋੜ ਕੇ ਵੇਖਦੇ ਹਾਂ ਵੀ ਇਹਨੇ ਏਡੇ ਸੋਹਣੇ ਕੱਪੜੇ ਪਾਏ, ਕਿਹੜਾ ਭਗਤ ਹੋਣਾ, ਕਿਉਂਕਿ ਹਿੰਦੁਸਤਾਨ ਵਿੱਚ ਗੱਲ ਪਾ ਦਿੱਤੀ ਕਿ ਜਿਹੜਾ ਸਿਰ 'ਚ ਸਵਾਦ ਪਾਉਂਦਾ ਉਹ ਬ੍ਰਹਮ ਗਿਆਨੀ। ਉਹ ਨਹੀਂ, ਗੁਰੂ ਕੇ ਸਿੱਖੋ, ਚੇਤੇ ਰੱਖਿਓ, ਕਈ ਵਾਰੀ ਪਾਟੇ ਕੱਪੜੇ ਪਾ ਕੇ ਵੀ ਬੰਦੇ ਨੂੰ ਰੱਬ ਭੁੱਲ ਜਾਂਦਾ, ਪਾਟੇ ਕੱਪੜਿਆਂ ਦੀ ਖੌਮੇ ਵਿੱਚ ਹੀ ਤੁਰਿਆ ਫਿਰਦਾ। ਕਬੀਰ ਸਾਹਿਬ ਨੇ ਤੇ ਇੱਕ ਗੱਲ ਕਹੀ, ਕਹਿਣ ਲੱਗੇ ਨਗਨ ਫਿਰਤ ਜੋ ਪਾਈ ਹੈ ਜੋਗ ਬਨਕਾ ਮਿਰਗ ਮੁਗਤ ਸਭ ਹੋ ਗਏ। ਜੇ ਨੰਗਿਆਂ ਰਹਿ ਕੇ ਰੱਬ ਮਿਲਦਾ ਹੁੰਦਾ ਸਾਰੇ ਮਿਰਗ ਬ੍ਰਹਮ ਗਿਆਨੀ ਨਾ ਬਣ ਜਾਂਦੇ। ਹੁਣ ਕਈ ਇਹ ਵੀ ਪੈਰਾਂ ਨੇ ਜੁੱਤੀ ਨੀ ਪਾਣੀ, ਇਹ ਨਾ ਸਮਝੋ ਵੀ ਮੈਂ ਨਿੰਦਿਆ ਕਰ ਰਿਹਾ। ਤੇ ਗੁਰੂ ਕਲਗੀਧਰ ਜੀ ਦਾ ਇੱਕ ਬਚਨ ਕਹਿਣ ਲੱਗੇ, ਬਾਂਦਰ ਨੂੰ ਕਿਹੜਾ ਹਰ ਸਮਾਈ ਬਾਅਦ ਕੋਈ ਜੁੱਤੀ ਪਵਾਉਂਦਾ, ਉਹ ਤੇ ਜਵਾਂਦਰੂ ਹੀ ਪੈਰਾ ਤੁਰਿਆ ਨੰਗੇ ਪੈਰੀ। ਬਾਂਦਰਾ ਸਦੀਵ ਪਾਏ ਨਾਂਗੇ ਹੀ ਫਿਰਤ। ਦੇਖੋ ਉਹਨਾਂ ਕਿਹਾ, ਮਹਾਰਾਜ ਇਹ ਕਿਰਪਾ ਕਰੋ, ਇੱਕ ਤਾਂ ਕੱਪੜਾ ਚੰਗਾ ਦਿਆ ਜੇ, ਦੂਜੀ ਪੈਰ ਚ ਪਾਉਣ ਵਾਸਤੇ ਜੁੱਤੀ ਵੀ ਚੰਗੀ ਦਿਓ। ਪੰਨੀਆਂ ਛਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ, ਜਿਹੜੇ ਖੇਤ ਨੂੰ ਸੱਤ ਵਾਰੀ ਵਾਹ ਕੇ ਦਾਣਾ ਬੀਜਿਆ ਉਸ ਖੇਤ ਦਾ ਦੇਈ ਮੈਨੂੰ ਅਨਾਜ। ਗਊ ਭੈਸ ਮੰਗੂ ਲਵੇਰੀ, ਭੱਜੀ ਹੋਈ ਗਾਂ ਮੱਝ ਨਹੀਂ। ਤੇ ਤੁਹਾਨੂੰ ਪਤਾ ਜੋ ਕੁਝ ਹਾਲ ਜ਼ਿਮੀਦਾਰ ਕਰਦੇ ਨੇ, ਜਿਹੜੀ ਗਾਂ ਮੱਝ ਭੱਜ ਜਾਂਦੀ ਇਹਨਾਂ ਦੀ ਖੁਰਲੀ ਨਾਲ ਹੀ ਚੇਂਜ ਕਰ ਦਿੰਦੇ ਆ। ਕਹਿੰਦੇ ਪਿਛਲੇ ਪਾਸੇ ਬੰਨੋ, ਉਹਨਾਂ ਨੇ ਕਿਹੜਾ ਦੁੱਧ ਦੇਣਾ। ਕਹਿੰਦੇ ਨੇ ਗਾਂ ਤੇ ਮੱਝ ਲਵੇਰੀ ਦੇਈ, ਹੁਣ ਕੱਪੜੇ ਵੀ ਚੰਗੇ। ਮੈਂ ਬੇਨਤੀ ਕਰਾਂ ਵੀ ਭਾਈ ਸਾਹਿਬ ਉੱਤੇ ਸਨ, ਉਹ ਖੂਹ ਤੇ ਬੈਠਾ ਭਗਤ ਦੇਖੋ ਰੱਬ ਨੂੰ ਕਹਿੰਦਾ ਵੀ ਆਪਣੀ ਗੱਲ ਕੋ ਨਹੀਂ ਬਣਨੀ ਪਿੰਡ ਜਾ ਕੇ, ਆਪਣੀ ਤਾਂ ਤਾਂ ਗੱਲ ਬਣੂਗੀ ਜੇ ਅਰਬੀ ਘੋੜੀ ਉੱਤੇ ਤੇਰਾ ਭਗਤ ਇੱਕ ਵਾਰੀ ਪਿੰਡ ਦੀ ਗੇੜੀ ਦੇਵੇ ਤਾਂ। ਉਹ ਕਹਿੰਦੇ ਨੇ ਕਿਰਪਾ ਕਰਿਓ, ਦੋ ਗਾਂ ਤੇ ਮੱਝ ਲਵੇਰੀ ਦੇਣੀ ਹੈ ਦੁੱਧ ਦੇਣ ਵਾਲੀ, ਤੇ ਜਿਹੜੀ ਘੋੜੀ ਹੋਵੇ ਚੰਗੀ ਅਰਬੀ ਹੋਵੇ। ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੇ ਮੇਰਾ ਖਿਆਲ ਜਦੋਂ ਸ਼ਬਦ ਉਚਾਰਨ ਕੀਤਾ ਭਗਤ ਜੀ ਦਾ ਵਿਆਹ ਨਹੀਂ ਸੀ ਹੋਇਆ। ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਕਹਿੰਦੇ ਜੀਵਨ ਸਾਥੀ ਵੀ ਉਹ ਦਈ ਜਿਹੜਾ ਭਗਤੀ ਕਰਨ ਵਾਲਾ ਨਾਲ ਹੋਵੇ, ਘਰ ਸਤਸੰਗ ਬਣ ਜਾਏ। ਇਹ ਨਾ ਹੋਵੇ ਮੈਂ ਭਗਤੀ ਕਰਦਾ ਰਹਾਂ ਤੇ ਉਹ ਗਾਲਾਂ ਕੱਢੀ ਜਾਏ। ਕਿਉਂਕਿ ਕਬੀਰ ਸਾਹਿਬ ਦੀ ਫੈਮਿਲੀ ਚ ਹੋਇਆ ਕਿ ਸੁਣੋ ਦਰਾਨੀ ਸੁਣੋ ਜਠਾਨੀ, ਅਚਰਜ ਇੱਕ ਭਇਓ ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਜੀਵਨ ਸਾਥੀ ਉਹ ਦਈ ਜਿਹਦੇ ਕੋਲ ਬੈਠ ਕੇ ਪਰਮਾਤਮਾ ਦੀ ਯਾਦ ਆਵੇ। ਤੁਸੀਂ ਉਸ ਭਗਤ ਨੂੰ ਇਹ ਯਾਦ ਪੈ ਕਰ ਦਿਓ ਜਿਹਨੇ ਖਲ ਬੰਨਦਿਆਂ ਰੱਬ ਨੂੰ ਪੁਕਾਰਿਆ। ਚੇਤੇ ਰੱਖਿਓ ਖੇਤ ਬੀਜਦਾ ਆਪਣੇ ਤਨ ਨੂੰ ਖੇਤ ਬਣਾ ਕੇ ਬੀਜ ਗਿਆ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀਓ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਖੈ ਪੀ ਸਚ ਨਾਨਕ ਖੁਸ਼ੀ ਪੀ ਸਚ ਕਵਨ ਵਧਾਈ ਕਹਿ ਸਕੋ ਬੇਅੰਤ ਗੁਣਿਤਾ ਕਰ ਕਿਰਪਾ

परनवत नानक तिनकी शरणा जिन तो नाही विसरिया। परनवत नानक तिनकी शरणा जिन तो नाही विसरिया। परम सम्मान योग जुगह जुग अटल सतगुरु धन धन साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हफ्तावारी दीवान दी हाजरी भर रहे गुरमुख प्यारे सत संगी जनों, आप जी ने हुणे ही बड़े प्यार दे नाल साडे अति सत्कार योग भाई साहिब भाई बख्शी सिंह जी होरां ने सतगुरु ने जो अज अमृत वेले हुक्म दी दात सिख संगत नूं बख्शिश कीती है उस दी विचार असानू सरवण कराई। धन गुरु अमरदास सच्चे पातशाह महाराज जी दे सलोक और गुरु रामदास सच्चे पातशाह जी उन्हां दे पवित्र मुखार बिंद तो उचारण कीती हुई पौड़ी ते धन गुरु रामदास सच्चे पातशाह जी दी पौड़ी नाल इन्हां दो श्लोकां विच गुरु अमरदास जी दे उस पवित्र बचन दी व्याख्या सरवण कराई जो सतगुरु जी ने अपने जीवन दे अंदर कमा के अपने अनुभव दे पवित्र बचन सानू बख्शिश कीते। साध संगत आओ जिमें गुरमुखा ने हुक्म कीता सी पिछले साल भी के श्री ननकाणा साहिब जी दा साका भावा ओ कई वारी सुना भी चुके हैं, आप जी ने कैसे राही भी सुनिया है, पर जो आप जी दा हुक्म धन गुरु नानक साहिब जी दा ओ पवित्र अस्थान जिस थां ते दाते ने रहमतां दा मीह वरसाया उथे कुकर्मी मसंद ने महंत ने इखलाक तो डिग के कियो जियां कणौणियां कारवाइयां कीतियां ते दूसरे पासे उस घर नूं आजाद कराने दे लई सतगुरु दे सिख किन्ने चाओ दे नाल अपने सिर तली दे उत्ते रख के गए ते गुरु नानक साहिब जी दा घर अपने खून दे नाल उन्हां ने उस अस्थान नूं धो के कुकर्मी महंत तो आजाद कराया सी। करो कृपालता धन गुरु नानक साहिब जी दे पावन पवित्र चरण कमलां दी टेक लवो। धन गुरु ग्रंथ साहिब सच्चे पातशाह जी आप बख्शिश कृपा करके विच वरतो अंदर नूं एकाग्रता टिकाओ बख्श के दाता जी इस गुरु प्यारियां दे इतिहास नूं आप विच वरत के दातार जीओ विचार करा लवो। करो कृपा साध संगत असीस बख्शो गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब पावन पवित्र पातशाह जी दे अमृत बचन आपां पढ़ने हां कि जिस धरती ते सतगुरु दे चरण पै जान उस धरती दे भाग इन्ने कु चंगे ने कि उह सुक्की कोई धरती भी मानो पूजन योग हो गई। जिन्हां गुरमुखां ने उस धरती दे जा के दर्शन कीते उन्हां गुरमुखां दे अंदर नूं भी टिका आ गया जिथे सतगुरु के चरण पै। ते गुरु ग्रंथ साहिब कहिंदे ने धरती नूं भी धन कहो
ਜਿਨ੍ਹਾਂ ਨੇ ਜਾ ਕੇ ਉਸ ਧਰਤੀ ਦੀ ਖਾਕ ਆਪਣੇ ਮਸਤਕ ਤੇ ਲਾਈ, ਉਹਨਾਂ ਨੂੰ ਵੀ ਧੰਨ ਕਹੋ। ਤੇ ਕਹਿੰਦੇ ਨੇ ਗੁਰੂ ਕੇ ਸਿਖਾ ਉਸ ਕੁੱਲ ਨੂੰ ਧੰਨ ਕਹੀ ਜਿਸ ਕੁੱਲ ਵਿੱਚ ਗੁਰੂ ਆਇਆ, ਉਸ ਪਿਤਾ ਨੂੰ ਧੰਨ ਕਹੀ ਜਿਸ ਘਰ ਵਿੱਚ ਗੁਰੂ ਆਇਆ, ਤੇ ਉਸ ਮਾਤਾ ਦੇ ਚਰਨਾਂ ਵਿੱਚ ਨਮਸਕਾਰ ਕਰੀ ਜਿਸ ਨੇ ਗੁਰੂ ਨੂੰ ਜਣੇ। ਖਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਸਾ ਧਰਤੀ ਭਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਖਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਕਹਿੰਦੇ ਧੰਨ ਧੰਨ ਪਿਤਾ, ਪਿਤਾ ਨੂੰ ਵੀ ਸਤਿਕਾਰ ਦੇ, ਧੰਨ ਧੰਨ ਕੁੱਲ ਉਸ ਕੁੱਲ ਦਾ ਵੀ ਅਦਬ ਕਰੀ, ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਨੇ ਜਿਸ ਨੇ ਗੁਰੂ ਨੂੰ ਜਨਮ ਦਿੱਤਾ ਉਸ ਮਾਤਾ ਨੂੰ ਵੀ ਨਮਸਕਾਰ ਕਰ। ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਥੋੜਾ ਜਿਹਾ ਆਰੰਭ ਅਰਜ਼ ਕਰਨੀ ਚਾਹੁੰਦਾ ਹਾਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਤ੍ਰਿਪਤਾ ਦੀ ਕੁੱਖ ਰਾਹੀ ਇਸ ਰਾਏ ਪੋਏ ਦੀ ਤਲਵੰਡੀ ਤੇ ਹਜ਼ੂਰ ਦੀ ਆਮਦ ਹੋਈ। ਕਵੀ ਸੰਤੋਖ ਸਿੰਘ ਨੇ ਬੜੇ ਕਮਾਲ ਦਾ ਬਚਨ ਕਿਹਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਲੇ ਪ੍ਰਸੰਗ ਕਵੀ ਜੀ ਲਿਖਦੇ ਨੇ ਤੇ ਕਹਿੰਦੇ ਨੇ ਕਿ ਰਾਏ ਭੋਏ ਦੀ ਤਲਵੰਡੀ ਉੱਥੇ ਮੀਂਹ ਪੈ ਕੇ ਇਸ ਤਰ੍ਹਾਂ ਗਲੀਆਂ ਸਾਫ਼ ਹੋ ਗਈਆਂ, ਚਾਰ ਚਪੇਰੇ ਖਰਿਆਵਲ ਹੋ ਗਈ, ਪਸ਼ੂ ਪੰਛੀ ਜੀਵ ਜੰਤੂ ਪ੍ਰਸੰਨ ਹੋਏ। ਤੇ ਕਹਿੰਦਾ ਇਸ ਤਰ੍ਹਾਂ ਕਿ ਜਿਵੇਂ ਮਾਨੋ ਇੱਕ ਚੱਕਰਵਰਤੀ ਸਮਰਾਟ ਦੇ ਆਉਣ ਤੋਂ ਪਹਿਲਾਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਜਾਏ, ਮੇਰੇ ਗੁਰੂ ਨਾਨਕ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਉਸ ਕਾਦਰ ਨੇ ਕੁਦਰਤ ਰਾਹੀਂ ਇਸ ਸਾਰੇ ਪਿੰਡ ਨੂੰ ਸ਼ਿੰਗਾਰ ਦਿੱਤਾ, ਕਿਉਂਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਨੇ ਆਉਣਾ। ਉੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਆਗਮਨ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਘਰ ਵਿੱਚ ਜਿਸ ਕਮਰੇ ਵਿੱਚ ਵੀ ਬਹਿੰਦੇ ਸਨ ਉਸ ਕਮਰੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਸੀ, ਉਸ ਕਮਰੇ ਦੇ ਅੰਦਰ ਅਨੋਖੀ ਸੁਗੰਧੀ ਮਹਿਕ ਆਉਂਦੀ ਸੀ। ਕਹਿੰਦੇ ਨੇ ਮਾਤਾ ਜੀ ਨੇ ਆਪਣੇ ਤਨ ਦੇ ਪਾਏ ਹੋਏ ਗਹਿਣੇ ਉਤਾਰ ਦਿੱਤੇ, ਪਰ ਮਾਂ ਦਾ ਉਹ ਸਰੂਪ ਜਿੱਥੇ ਉਹਨਾਂ ਬਹਿਣਾ ਅੰਦਰ ਨੂੰ ਟਿਕਾ ਤੇ ਚਾਨਣ ਸੁਗੰਧੀ। ਤੇ ਕਵੀ ਜੀ ਕਹਿੰਦੇ ਨੇ ਜੇ ਕੋਈ ਇਹ ਗੱਲ ਕਹੇ ਵੀ ਇਹ ਕਿਵੇਂ ਹੋ ਸਕਦਾ ਕਿ ਮਾਤਾ ਤ੍ਰਿਪਤਾ ਜੀ ਜਿੱਥੇ ਬਹਿਣ ਉੱਥੇ ਸੁਗੰਧੀ ਤੇ ਪ੍ਰਕਾਸ਼। ਤੇ ਕਵੀ ਜੀ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ ਗੱਲ ਕਰਨ ਤੋਂ ਪਹਿਲਾਂ ਸੋਚਿਓ, ਇਹ ਉਹ ਭਾਗਾਂ ਵਾਲੀ ਅੰਬੜੀ ਹੈ ਜਿਸ ਰਾਹੀਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇਸ ਧਰਤੀ ਤੇ ਆਉਂਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਲੂ ਤੀ ਵੈਸੇ ਜਿਸ ਅੰਦਰ ਅਤ ਸ਼ੋਭਾ ਸੋ ਬਣੇ ਸੋ ਮੰਦਰ, ਜਦਪ ਭੂਖਨ ਸਕਲ ਉਤਾਰੇ। ਭਾਵੇਂ ਮਾਤਾ ਜੀ ਨੇ ਗਹਿਣੇ ਲਾ ਦਿੱਤੇ, ਤਦ ਸੁੰਦਰਤਾ ਅਧਿਕ ਉਜਾਰੇ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕੋ, ਜੇ ਸੁਣ ਕੇ ਕੋਈ ਸ਼ੱਕ ਕਰੇ। ਕਹਿਣ ਲੱਗੇ ਕੋਟ ਬ੍ਰਹਿਮੰਡ ਜਾਸ ਦਾ ਸੋ, ਤੇ ਨਿਵਾਸ ਕਿਨੂ ਜੇ ਥਾਈ, ਕਿਉਂ ਨਾ ਹੋਏ ਤੈ ਸ਼ੋਭ ਸਵਾਈ। ਜਿਸ ਥਾਂ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ, ਉਹਦੀ ਸ਼ੋਭਾ ਪ੍ਰਫੁੱਲਤ ਕਿਉਂ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਰਾਏ ਭੋਏ ਦੀ ਤਲਵੰਡੀ ਤੇ ਹੋਈ। ਸਭ ਤੋਂ ਪਹਿਲੀ ਜਿਹਨੂੰ ਦਾਤ ਮਿਲੀ ਮੈਂ ਉਸ ਅਸਥਾਨ ਸੰਬੰਧੀ ਅਰਜ਼ ਕਰਨੀ। ਸਭ ਤੋਂ ਪਹਿਲਾਂ ਇੱਕ ਮੁਸਲਮਾਨ ਔਰਤ ਹੈ ਜਿਨੇ ਮੇਰੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਮਾਣੇ, ਆਗਮਨ ਵੇਲੇ ਜਿਹਦੇ ਤੇ ਰਹਿਮਤਾਂ ਦਾ ਮੀਂਹ ਵਰਸਿਆ, ਤੇ ਸਿੱਖ ਤਵਾਰੀਖ ਨੇ ਉਸ ਦਾ ਨਾਮ ਦੱਸਿਆ ਸੀ ਦੌਲਤਾਂ। ਦੌਲਤਾਂ ਦਾਈ ਕਿਸੇ ਦੇ ਘਰ ਬੱਚੇ ਦਾ ਜਨਮ ਹੋਣਾ, ਤੇ ਪਹਿਲਾਂ ਕਹਿੰਦੀ ਸੀ ਜਜਮਾਨ ਜੇ ਮਾਲਕ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਗਰੀਬਣੀ ਨੂੰ ਦਾਨ ਪੁੰਨ ਕਰਦਿਆਂ ਕਿਤੇ ਖੱਤ ਖਿੱਚ ਨਾ ਲਈ। ਕਹਿੰਦੇ ਨੇ ਸਿੱਖ ਵਿਦਵਾਨ ਕਿ ਮੇਰੇ ਸੱਚੀ ਸਰਕਾਰ ਦੀ ਜਦੋਂ ਆਮਦ ਹੋਣੀ ਸੀ ਤੇ ਬਾਬਾ ਕਲਿਆਣ ਦਾਸ ਜੀ ਨੂੰ ਇਸ ਦੌਲਤਾਂ ਦਾਈ ਨੇ ਕਿਹਾ ਸੀ। ਕਹਿਣ ਲੱਗੀ ਦੇਖ ਰੱਬ ਨੇ ਅੱਗੇ ਤੈਨੂੰ ਭਗਤੀ ਦਾ ਸਰੂਪ ਧੀ ਦਿੱਤੀ ਏ, ਤੇ ਜੇ ਖੁਦਾ ਤਰੁੱਟ ਕੇ ਤੈਨੂੰ ਇਸ ਵਾਰ ਪੁੱਤਰ ਦੀ ਦਾਤ ਦੇ ਤੇ ਮੈਨੂੰ ਗਰੀਬਣੀ ਨੂੰ ਚਾਰ ਮਣ ਦਾਣੇ ਦੇ ਦੇਈ ਕਿ ਸਿਆਲ ਵਿੱਚ ਪੇਟ ਭਰ ਕੇ ਬੱਚੇ ਰੋਟੀ ਖਾ ਸਕਣਗੇ, ਕਿਉਂਕਿ ਘਟਨਾ ਕੱਤਕ ਦੀ ਪੂਰਨਮਾਸ਼ੀ ਦੀ। ਕਹਿਣ ਲੱਗੇ ਜੇ ਵਾਹਿਗੁਰੂ ਜਾਂ ਖੁਦਾ ਪੁੱਤਰ ਦੀ ਦਾਤ ਦੇ ਤੇ ਕਿਰਪਾ ਕਰੀ ਤਨ ਢੱਕਣ ਨੂੰ ਵਸਤਰ ਦੇ ਦੇਈ, ਸਿਆਲ ਸੌਖਾ ਨਿਕਲ ਜਾਏਗਾ, ਕੁਝ ਟਕੇ ਦੇ ਦੇਈ।
ਕਹਿੰਦੇ ਨੇ ਕਿ ਜਦੋਂ ਮੇਰੇ ਸਾਹਿਬ ਦੀ ਆਮਦ ਹੋਈ ਸਭ ਤੋਂ ਪਹਿਲਾਂ ਦੀਦਾਰ ਇਸ ਦੌਲਤਾਂ ਦਾਈ ਨੇ ਕੀਤੇ ਤੇ ਜਦੋਂ ਬਾਹਰ ਆਈ ਤੇ ਬਾਬਾ ਕਾਲੂ ਜੀ ਨੂੰ ਸ਼ਬਦ ਕਹਿ ਸਨ ਕਹਿਣ ਲੱਗੇ ਜਦੋਂ ਵਧਾਈ ਦਿੱਤੀ ਤੇ ਬਾਬਾ ਕਲਿਆਣ ਦਾਸ ਜੀ ਨੇ ਥਾਲੀ ਭਰੀ ਕੋਈ ਰੁਪਈਆਂ ਦੀ ਦੌਲਤਾਂ ਦੇ ਅੱਗੇ ਕੀਤੀ ਜਨਮ ਸਾਖੀ ਵਿਚ ਇੱਕ ਬਚਨ ਲਿਖਿਆ ਕਹਿੰਦੇ ਨੇ ਹੱਥ ਲਾ ਕੇ ਥਾਲੀ ਨੂੰ ਕਹਿਣ ਲੱਗੀ ਰਹਿਣ ਦੇਵੇ ਮੈਂ ਤਿਆਰ ਮੈਂ ਤਾਂ ਬਹੁਤ ਰੱਜੀ ਸ਼ਬਦ ਕੀ ਕਹਿ ਰਹਿਣ ਦੇਵੇ ਮੈਂ ਤਿਆਰ ਮੈਂ ਤਾਂ ਬਹੁਤ ਰੱਜੀ ਜੇ ਪੁੱਛਿਆ ਬਾਬਾ ਜੀ ਨੇ ਕਿ ਕੀ ਕਾਰਨ ਦੌਲਤਾਂ ਇਹ ਰੁਪਈਏ ਥੋੜੇ ਨੇ ਤੂੰ ਦੋ ਚਾਰ ਦਿਨ ਅਧਿਕ ਤੇਰੇ ਘਰ ਅਨਾਜ ਵੀ ਦਿਆਂਗਾ ਤੇਰੇ ਘਰ ਬਸਤਰ ਵੀ ਭੇਜਾਂਗਾ ਅੱਖਾਂ ਭਰ ਕੇ ਕਹਿੰਦੀ ਨਹੀਂ ਹੁਣ ਮੈਨੂੰ ਦੌਲਤ ਦੀ ਅਨਾਜ ਦੀ ਤੇ ਕੱਪੜਿਆਂ ਦੀ ਲੋੜ ਨਹੀਂ ਮੈਨੂੰ ਸਭ ਕੁਝ ਮਿਲ ਗਿਆ ਕਦੀ ਤੱਕੇ ਉਸ ਦੇ ਭਾਵਨਾ ਦੇ ਸ਼ਬਦ ਬਾਬਾ ਜੀ ਨੇ ਕਿਹਾ ਕੌਣ ਸੀ ਤੈਨੂੰ ਇਹ ਦੇਣ ਵਾਲਾ ਕਹਿੰਦੀ ਹਕੀਕਤ ਨਾਮ ਦੀ ਦੌਲਤਾਂ ਸਾਂ ਮਨ ਕਰਕੇ ਤੇ ਕਰਮਾਂ ਕਰਕੇ ਭੁੱਖੀ ਸਾਂ ਪਤਾ ਨਹੀਂ ਅੱਜ ਤੇਰੇ ਪੁੱਤਰ ਨੇ ਪਹਿਲੀ ਵਾਰ ਜਦੋਂ ਮੁਸਕਰਾ ਕੇ ਤੱਕਿਆ ਅੱਜ ਮੈਨੂੰ ਵਾਕਈ ਅੰਦਰੋਂ ਨੇ ਦੌਲਤਮੰਦ ਕਰ ਦਿੱਤਾ ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ ਏ ਹਾਂ ਹੁਣ ਝੋਲੀ ਅੱਡਾਂਗੀ ਜ਼ਰੂਰ ਪਰ ਉਹਦੇ ਚਰਨਾਂ ਵਿੱਚ ਜਿੰਨੇ ਇੱਕ ਵਾਰੀ ਤੱਕਿਆ ਤੇ ਮੇਰੇ ਅੰਦਰ ਦੀ ਭੁੱਖ ਚਲੀ ਗਈ ਪਿਆਰਿਓ ਪਹਿਲੀ ਦਾਤ ਦੌਲਤਾਂ ਦਾਈ ਨੂੰ ਮਿਲੀ ਉਸ ਤੋਂ ਅੱਗੇ ਤੁਰਿਓ ਪਹਿਲੀ ਸਿੱਖੀ ਨੂੰ ਕਮਾਉਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ ਮੈਂ ਸੰਖੇਪ ਵਿੱਚ ਅਰਜ਼ ਕਰਨੀ ਚਾਹੁੰਦਾ ਉਸ ਸਥਾਨ ਸੰਬੰਧੀ ਉਸ ਘਰ ਵਿੱਚ ਬੇਬੇ ਨਾਨਕੀ ਦੇ ਨਾਲ ਮੇਰੇ ਸਾਹਿਬ ਖੇਡੇ ਨੇ ਤੇ ਜਦੋਂ ਸੁਰਤ ਸੰਭਾਲੀ ਬੇਬੇ ਨੇ ਤੇ ਇੱਕ ਗੱਲ ਕਹਿੰਦੀ ਸੀ ਹਜ਼ੂਰ ਜਦੋਂ ਸੁਲਤਾਨਪੁਰ ਕੋਲ ਗਏ ਨਾ ਤੇ ਕਹਿੰਦੇ ਨੇ ਬੇਬੇ ਜੀ ਚਰਨਾਂ ਨੂੰ ਨਮਸਕਾਰ ਕਰਨ ਲੱਗੇ ਤੇ ਸਾਹਿਬ ਨੇ ਅੱਗੋਂ ਮੱਥਾ ਪਕੜ ਕੇ ਕਿਹਾ ਬੇਬੇ ਤੂੰ ਵੱਡੀ ਥਾਂ ਤੇ ਵੇ ਮੇਰਾ ਫਰਜ਼ ਬਣਦਾ ਝੁਕਣਾ ਤੇ ਨੇਤਰਾਂ ਵਿੱਚ ਨੀਰ ਭਰ ਕੇ ਕਿਹਾ ਸੀ ਮੈਂ ਕੱਲਾ ਤੈਨੂੰ ਵੀਰ ਨਹੀਂ ਮੈਂ ਆਪਣਾ ਪੀਰ ਜਾਣ ਕੇ ਤੈਨੂੰ ਨਮਸਕਾਰ ਕਰਨੀ ਤੂੰ ਮੁਰਸ਼ਦ ਹੈ ਮੇਰਾ ਕਦੀ ਤੱਕਿਓ ਇਹ ਖਿੰਨ ਵਿੱਚੋਂ ਨਿਕਲ ਕੇ ਬੇਬੇ ਨਾਨਕੀ ਨੇ ਸਾਰੀ ਜ਼ਿੰਦਗੀ ਗੁਰੂ ਕੇ ਭਾਣੇ ਗੁਰੂ ਕੀ ਰਜ਼ਾ ਤੇ ਗੁਰੂ ਤੇ ਹੁਕਮ ਵਿੱਚ ਰਹੀ ਜਦੋਂ ਹਜ਼ੂਰ ਵਹੀਂ ਵਿੱਚ ਗਏ ਨੇ ਭਾਵਾਂ ਅੱਜ ਦੇ ਤਾਰਕਿਕ ਵਿਦਵਾਨ ਕਹਿੰਦੇ ਨੇ ਵਹੀਂ ਤੋਂ ਪਾਰ ਚਲੇ ਗਏ ਨਹੀਂ ਪਿਆਰਿਓ ਗੁਰੂ ਸਮਰੱਥ ਹੈ ਜਲ ਇੱਕ ਜੀਵ ਹੈ ਤੇ ਜੇ ਜਪਣ ਵਾਲੇ ਦੀ 84 ਲੱਖ ਜੂਨ ਭਾਈ ਸਾਹਿਬ ਕਹਿੰਦੇ ਨੇ ਸੇਵਾ ਕਰਦੀ ਏ ਮੇਰਾ ਦਾਤਾ ਤੇ ਸਭ ਕੁਝ ਸਿਰਜਣ ਵਾਲਾ ਹੈ ਯਕੀਨ ਕਰਿਓ ਸਾਹਿਬ ਸੱਚੇ ਪਾਤਸ਼ਾਹ ਬਾਰੇ ਲੋਕਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸੰਬੰਧੀ ਕੇ ਪਾਣੀ ਵਿੱਚ ਡੁੱਬ ਗਏ ਤੇ ਬੇਬੇ ਦਾ ਸ਼ਬਦ ਸੀ ਨਹੀਂ ਭੋਲਿਓ ਅੱਖਰ ਸੰਭਲ ਕੇ ਬੋਲੋ ਜਿਹੜਾ ਡੁੱਬਦਿਆਂ ਨੂੰ ਕਿਨਾਰੇ ਲਾਉਣ ਆਇਆ ਉਹਨੂੰ ਵਹੀ ਡੋਬ ਨਹੀਂ ਸਕਦੀ ਕਿਸੇ ਕਿਹਾ ਰੁੜ ਗਏ ਕਹਿਣ ਲੱਗੇ ਨਹੀਂ ਜਿਹੜਾ ਰੁੜਦਿਆਂ ਦੇ ਬੇੜੇ ਕਿਨਾਰੇ ਲਾਉਂਦਾ ਮਜਾਲ ਕੀ ਵਹੀਂ ਦੀ ਰੋੜ ਕੇ ਲੈ ਜਾਏ ਸਾਰੀ ਜ਼ਿੰਦਗੀ ਘਰ ਸੰਤਾਨ ਨਹੀਂ ਬੇਬੇ ਨਾਨਕੀ ਦੇ ਜਿਤਨਾ ਕੁਝ ਸੋਚਿਆ ਪੜਿਆ ਕਿਤੇ ਵੀ ਬੇਬੇ ਨਾਨਕੀ ਨੇ ਜ਼ਿਕਰ ਨਹੀਂ ਕੀਤਾ ਕਿ ਮਾਲਕ ਹਰ ਇੱਕ ਇਸਤਰੀ ਦੇ ਇੱਕ ਅੰਦਰ ਦੀ ਤਾਂਗੇ ਕਿਤੇ ਨਹੀਂ ਕਿਹਾ ਮੇਰੇ ਘਰ ਸੰਤਾਨ ਨਹੀਂ ਬਸ ਇੱਕ ਦਿਨ ਦਾਤ ਮੰਗੀ ਸੀ ਉਹ ਉਦਨ ਮੰਗੀ ਸੀ ਜਿੱਦਨ ਸਰੀਰ ਤਿਆਗਣਾ ਸੀ ਹਜ਼ੂਰ ਸੁਲਤਾਨਪੁਰ ਆਏ ਤੇ ਹੱਥ ਜੋੜ ਕੇ ਕਿਹਾ ਸੀ ਕਿ ਸਤਿਗੁਰੂ ਇੱਕ ਕਿਰਪਾ ਕਰਿਓ ਪੁੱਛਿਆ ਦੱਸ ਬੇਬੇ ਕਹਿਣ ਲੱਗੇ ਤੇਰੀ ਕਿਰਪਾ ਨਾਲ ਮੰਗਣ ਦਾ ਖੁਰਨੇ ਕਦੀ ਨਹੀਂ ਉੱਠਿਆ ਜਦੋਂ ਤੇਰੀ ਯਾਦ ਤੇ ਤੁਸੀਂ ਆ ਗਏ ਸਭ ਕੁਝ ਆ ਗਿਆ ਪਰ ਇੱਕ ਮੈਂ ਦਾਤ ਮੰਗਣ ਲੱਗੀ ਹਾਂ ਮੈਂ ਕੱਲ ਨੂੰ ਸਰੀਰ ਤਿਆਗ ਜਾਣਾ ਆਪਣੇ ਹੱਥੀ ਇਹਨੂੰ ਅੱਗ ਦਾ ਲਾਂਬੂ ਚਿਖਾ ਵਿੱਚ ਲਾ ਕੇ ਜਾਏ ਸਿਰਫ ਇੱਕ ਦਾਤ ਮੰਗੀ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਘਰ ਪਹਿਲਾਂ ਦੌਲਤਾਂ ਦਾਈ ਨੂੰ ਰਹਿਮਤ ਮਿਲੀ ਦੂਸਰੀ ਬੇਬੇ ਨਾਨਕੀ ਨੂੰ ਮਿਲੀ ਤੇ ਤੀਜੀ ਉੱਥੇ ਰਹਿਮਤ ਮਿਲੀ ਸੀ ਰਾਏ ਗੁਲਾਰ ਨੂੰ ਜਨਮ ਸਾਖੀ ਕੱਲ ਪੁਰਾਤਨ ਮੈਂ ਪੜ੍ਹਾਂ ਤੇ ਉਹਦੇ ਵਿੱਚ ਇੱਕ ਬਚਨ ਆਇਆ ਕਹਿੰਦੇ ਨੇ ਕਿ ਜਦੋਂ ਸਾਹਿਬ ਸੱਚਾ ਸੌਦਾ ਕਰਕੇ ਆਏ ਸੱਤ ਦੀ ਛਾਂ ਰਾਏ ਨੇ ਤੱਕੀ ਰੁੱਖ ਦੀ ਛਾਂ ਤੱਕੀ ਤੇ ਇੱਕ ਸ਼ਬਦ ਦੋ ਕੌਤਕ ਵੇਖ ਕੇ ਤੇ ਜਦੋਂ ਖੇਤੀ ਉਜੜੀ ਹਰੀ ਹੋਈ ਵੇਖ ਕੇ ਰਾਏ ਬੁਲਾਰ ਨੇ ਕਹਿ ਸਨ ਕੋਲ ਬੁਲਾ ਕੇ ਬਾਬਾ ਕਾਲੂ ਸ਼ਬਦ ਵੇਖੋ ਕੈਸੇ ਵਰਤੇ ਕਹਿਣ ਲੱਗੇ ਮਤਾ ਨਾਨਕ ਦੇ ਮੂੰਹ ਨੂੰ ਫਿਟਕਾਰਦਾ ਹੋਵੇ ਕਹਿਣ ਲੱਗੇ ਇਹਨੂੰ ਕੁਛ ਕਹੀ ਨਾ ਤੇ ਬਾਬਾ ਜੀ ਨੇ ਪੁੱਛਿਆ ਬਾਬਾ ਕਲਿਆਣ ਦਾਸ ਨੇ ਕਿ ਰਾਏ ਜੀ ਤੁਸੀਂ ਕਿ ਦੇਖਿਆ
ਤੇ ਨੇਤਰ ਭਰ ਕੇ ਕਹਿੰਦੇ ਨੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ ਪਈ, ਇਹਦੇ ਕਰਕੇ ਤਾਂ ਮੇਰਾ ਸ਼ਹਿਰ ਵਸਦਾ। ਇੱਥੇ ਜਦੋਂ ਸੱਚਾ ਸੌਦਾ ਕੀਤਾ ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਜੀ ਕਹਿੰਦੇ ਨੇ ਕਿ ਮੇਰੇ ਸਹਿਬ ਸੱਚੇ ਪਾਤਸ਼ਾਹ ਤੇ ਜਦੋਂ ਪਿਤਾ ਜੀ ਨੇ ਹੱਥ ਚੁੱਕਿਆ ਤੇ ਰਾਏ ਬੁਲਾਰ ਨੇ ਚਿਹਰਾ ਦੇਖਿਆ, ਰਾਤ ਬੰਦੇ ਦੀਆਂ ਭੁੱਬਾਂ ਨਿਕਲ ਗਈਆਂ। ਸਤਿਗੁਰੂ ਨੂੰ ਘਰ ਲਿਆਂਦਾ, ਉੱਚੇ ਸਥਾਨ ਤੇ ਬਿਠਾ ਕੇ ਆਪ ਜ਼ਮੀਨ ਤੇ ਬਹਿ ਗਿਆ ਤੇ ਬਾਬਾ ਕਲਿਆਣ ਦਾਸ ਨੂੰ ਬੁਲਾ ਕੇ ਕਹਿੰਦਾ ਕਿ ਤੇਰਾ ਹੱਕ ਹੈ, ਤੂੰ ਬਾਪ ਹੈ, ਪਰ ਮੈਂ ਇਹਦਾ ਮੁਰੀਦ ਹਾਂ, ਜੇ ਇਹਨੇ ਕੁਝ ਨੁਕਸਾਨ ਕੀਤਾ ਤੂੰ ਮੇਰੇ ਘਰੋਂ ਲੈ ਲੈ। ਤੇ ਬਾਬਾ ਜੀ ਕਹਿਣ ਲੱਗੇ ਪੈਸੇ ਇਹਨਾਂ ਖਰਚੇ ਕੀਤੇ ਤੇ ਲਾਂ ਤੁਹਾਡੇ ਘਰੋਂ। ਤੇ ਰਾਏ ਬੁਲਾਰ ਕਹਿੰਦਾ ਮੈਂ ਗੁਰੂ ਨਾਨਕ ਦੇਵ ਦਾ ਕਰਜਾਈ ਹਾਂ, ਮੈਂ ਇਹਨਾਂ ਦਾ ਕਰਜ਼ ਬੜਾ ਦੇਣਾ। ਤੇ ਬਾਬਾ ਕਲਿਆਣ ਦਾਸ ਕਹਿੰਦੇ ਅੱਜ ਤੀਕਰਾਂ ਤਾਂ ਟਕਾ ਕਦੀ ਘਰ ਨਹੀਂ ਆਉਂਦਾ, ਤੁਹਾਨੂੰ ਕਰਜ਼ਾ ਕਿੱਦਣ ਦੇ ਦਿੱਤਾ। ਉੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬੇ ਕਲਿਆਣ ਦਾਸ ਦੀ ਬਾਂਹ ਪਕੜੀ ਤੇ ਅਸਤਬਲ ਵਿੱਚ ਲਿਜਾ ਕੇ ਕਹਿਣ ਲੱਗੇ ਜਿਹੜੇ ਕੀਮਤੀ ਘੋੜੇ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਿੱਤੀ ਦਾਤ। ਜਿਹੜੇ ਕੀਮਤੀ ਤੂੰ ਹੀਰੇ ਮੋਤੀ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਾਤ। ਪਰਿਵਾਰ ਨੂੰ ਇਕੱਠਿਆਂ ਕਰਕੇ ਕਹਿੰਦਾ ਜਿਹੜਾ ਖੇੜਾ ਪਰਿਵਾਰ ਦਾ ਮੇਰਾ ਨਹੀਂ ਇਹ ਸਾਹਿਬ ਦੀ ਦਾਤ। ਅਖੀਰ ਤੇ ਬੁੱਢਾ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਦੇਖ ਕੇ ਕਹਿੰਦਾ ਬਾਬਾ ਕਲਿਆਣ ਦਾਸ ਆ ਬੁੱਢੜੇ ਦਾ ਸਰੀਰ ਦੇਖਣਾ ਇਹ ਵੀ ਗੁਰੂ ਨਾਨਕ ਦੀ ਦਾਤ। ਸ਼ਬਦ ਉੱਥੇ ਵਰਤੇ, ਕਹਿਣ ਲੱਗੇ ਸੁਣ ਕਾਲੂ ਤੁਝ ਕੋ ਸੁਧ ਨਾਹੀਂ, ਤੈਨੂੰ ਸ਼ਾਇਦ ਇਹ ਖਬਰ ਨਹੀਂ, ਤੈਨੂੰ ਸ਼ਾਇਦ ਪਤਾ ਨਹੀਂ, ਮਾਇਆ ਪਿਖੇ ਜਿੱਤੀ ਜਗ ਮਾਹੀ, ਜਿੰਨੀ ਦੁਨੀਆਂ ਦੀ ਤੂੰ ਮਾਇਆ ਵੇਖਣਾ ਸਭ ਵਰਤੈ ਨਾਨਕ ਅਨੁਸਾਰੀ, ਪਤ ਰਜ਼ਾਏ ਜੋ ਪਤ ਬ੍ਰਤ ਨਾਰੀ, ਔਰ ਜੇ ਮੁਝ ਘਰ ਵਡਿਆਈ ਕਮਲ ਨੈਣ ਕਰੁਣਾ ਤੇ ਪਾਈ, ਮੇਰੇ ਘਰ ਵੀ ਜੋ ਕੋਈ ਤੱਕਣਾ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ। ਜਿਹੜੀ ਅਰਜ਼ ਕਰਨੀ, ਇਸੇ ਤਲਵੰਡੀ ਵਿੱਚ ਰਾਗ ਦਾ ਜਨਮ ਹੋਇਆ, ਇਸੇ ਤਲਵੰਡੀ ਦੇ ਵੜਾਂ ਦੇ ਥੱਲੇ ਮੇਰੇ ਬਾਬੇ ਨੇ ਉਸ ਸਾਈਂ ਦੀ ਸਿਫਤ ਦੇ ਗੀਤ ਗਾਏ। ਇੱਥੇ ਭਾਈ ਮਰਦਾਨਾ ਜੀ ਮਿਲਦੇ ਪਏ ਨੇ, ਸਮਾਂ ਲੰਘਿਆ, ਅਰਜ਼ ਜਿਹੜੀ ਕਰਨੀ ਚਾਹਨਾ। ਸਿੱਖਾਂ ਨੇ ਅਸਥਾਨ ਬਣਾਇਆ, ਸਾਹਿਬ ਬਾਸ਼ੇ ਰਾਏ ਬੁਲਾਰ ਨੇ ਉਸ ਵੇਲੇ ਇਹ ਸਾਹਿਬ ਦੇ ਨਾਮ ਤੇ ਅਸਥਾਨ ਬਣਾ ਦਿੱਤਾ ਸੀ। ਪਹਿਲਾਂ ਸ਼ਬਦ ਧਰਮਸ਼ਾਲਾ ਵਰਤਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਗੁਰੂ ਦੁਆਰਾ ਤੇ ਦੂਸਰਾ ਸ਼ਬਦ ਆਉਂਦਾ ਸੋ ਦਰ। ਅਸੀਂ ਸ਼ਬਦ ਵਰਤਨੇ ਆ ਗੁਰੂ ਘਰ ਤੇ ਸੋ ਦਰ। ਗੁਰਮੁਖੋ ਜਿੰਨੇ ਸੋ ਦਰ ਤੇ ਪਹੁੰਚਣਾ, ਸੋ ਦਰ ਕਿਹੜਾ? ਜਿੱਥੇ ਬੈਠ ਕੇ ਮੇਰਾ ਮਾਲਕ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਕਰਦਾ ਪਿਆ। ਸੋ ਦਰ ਤੇਰਾ ਕਿਹਾ, ਸੋ ਕਰਕੇ ਹਾਂ। ਜੇ ਸੋ ਦਰ ਤੱਕ ਪਹੁੰਚ ਕਰਨੀ ਚਾਹੁੰਦਾ ਤੇ ਗੁਰੂ ਘਰ ਵਿੱਚੋਂ ਨਿਕਲੀ। ਗੁਰੂ ਘਰ ਵਿੱਚੋਂ ਨਿਕਲਣ ਤੋਂ ਬਿਨਾਂ ਸੋ ਦਰ ਕਦੀ ਲੱਭਦਾ ਨਹੀਂ। ਸੋ ਦਰ ਮਿਲਦੀ ਉਹਨੂੰ ਮੈਂ ਜਿਹੜਾ ਗੁਰੂ ਦਰ ਤੇ ਆਉਂਦਾ। ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਚਟਸਾਲ ਸ਼ਬਦ ਵੀ ਵਰਤਿਆ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ, ਇਹ ਵੀ ਵਰਤਿਆ। ਧਰਮਸ਼ਾਲਾ ਵੀ ਸ਼ਬਦ ਆਏ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹਨਾਂ ਦੇ ਅਸਥਾਨ ਕਾਇਮ ਕੀਤਾ ਰਾਏ ਬੁਲਾਰ ਨੇ। ਗੁਰਦੁਆਰੇ ਦਾ ਮਤਲਬ ਕੀ? ਵੈਸੇ ਪੰਥਕ ਮਰਿਆਦਾ ਅਨੁਸਾਰ ਕਹਿੰਦੇ ਨੇ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ ਗੱਲ, ਇਮਾਰਤ ਗੁਰਦੁਆਰਾ ਨਹੀਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ। ਐਵੇਂ ਨੀ ਕੋਈ ਇਕੱਲਾ ਸਥਾਨ ਬਣਾ ਕੇ ਇੱਕ ਮਨੁੱਖ ਰਹੇ ਤੇ ਕਹੀ ਜਾਏ ਵੀ ਗੁਰੂ ਘਰ, ਨਹੀਂ। ਉੱਥੇ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਤੇ ਦੂਸਰੀ ਨਿਸ਼ਾਨੀ ਉੱਥੇ ਗੁਰੂ ਕੀ ਸੰਗਤ ਆਉਂਦੀ ਹੋਵੇ, ਤੀਜੀ ਨਿਸ਼ਾਨੀ ਉੱਥੇ ਥੱਲੇ ਪੰਗਤ ਵੀ ਲੱਗਦੀ ਹੋਵੇ, ਚੌਥੀ ਨਿਸ਼ਾਨੀ ਉੱਥੇ ਕੇਸਰੀ ਨਿਸ਼ਾਨ ਚੱਲਦਾ ਹੋਵੇ, ਤੇ ਪੰਜਵੀਂ ਨਿਸ਼ਾਨੀ ਉੱਥੇ ਸਵੇਰੇ ਸ਼ਾਮ ਨਗਾਰਾ ਵੀ ਵੱਜਦਾ ਹੋਵੇ। ਪੰਥਕ ਮਰਿਆਦਾ ਮੁਤਾਬਕ ਪੰਜ ਨਿਸ਼ਾਨੀਆਂ ਗੁਰੂ ਘਰ ਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸਥਾਨ ਉਹਨਾਂ ਦਾ ਇਹ ਕਾਇਮ ਹੋਇਆ, ਤੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਈ ਵਾਰੀ ਬੰਦਾ ਗੁਰੂ ਦੇ ਨੇੜੇ ਰਹਿ ਕੇ ਜੇ ਕਮਾਈ ਨਾ ਕਰੇ ਤੇ ਮਤ ਇੰਨੀ ਕੁ ਭ੍ਰਿਸ਼ਟ ਜਾਂਦੀ ਏ, ਜਿਹੜੇ ਕੁਕਰਮਾਂ ਤੋਂ ਲੋਕਾਂ ਨੂੰ ਵਰਗਦਾ ਕਈ ਵਾਰੀ ਬੰਦਾ ਉਹੋ ਜਿਹਾ ਕੁਕਰਮ ਆਪ ਕਰਨ ਲੱਗ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਪਿਆਰਿਓ ਜੇ ਗੁਰੂ ਦਰ ਤੇ ਰਹਿ ਕੇ ਜੀਵਨ ਬੰਦੇ ਦਾ ਨਿਖੇਧ ਹੋ ਗਿਆ ਤੇ ਜੀਵਨ ਬਣਾਵਾਂਗੇ ਕਿੱਥੋਂ। ਤੇ ਇੱਕ ਵਾਰੀ ਅਰਜ਼ ਕੀਤੀ ਸੀ ਇੱਕ ਵਿਦਵਾਨ, ਕਹਿੰਦਾ ਸਾਡੇ ਦੋ ਮੂੰਹ ਨੇ। ਉਹ ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ। ਮਸਜਿਦ ਵਿੱਚ ਵੀ ਜਾਣਾ
ਤੇ ਇੱਕ ਨੇ ਥੋੜਾ ਜਿਹਾ ਵੇਰਵਾ ਪਾ ਕੇ ਸ਼ੇਅਰ ਕਿਹਾ, ਉਹ ਕਹਿੰਦਾ ਮਸਜਿਦ ਮੇਂ ਚੰਦਾ ਵੀ ਦੇਤੇ ਹੈ, ਮੈਂ ਖਾਨੇ ਮੇਂ ਸ਼ਰਾਬ ਵੀ ਪੀਤੇ ਹੈ, ਖੁਦਾ ਵੀ ਰਾਜ਼ੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਦੋਗਲੀ ਜੀ ਚਾਲ ਸਾਹਿਬ ਕਹਿੰਦੇ ਨਹੀਂ, ਇੱਕ ਦਾ ਬਣ ਕੇ ਆਈ। ਭਾਈ ਗੁਰਦਾਸ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਦੋਂ ਕਿਤੇ ਅੱਗ ਲੱਗ ਜਾਏ ਤੇ ਬੰਦਾ ਕਹਿੰਦਾ ਵੀ ਅੱਗ ਨੂੰ ਬੁਝਾਉਣਾ ਤੇ ਪਾਣੀ ਲੱਭੋ, ਕਹਿੰਦੇ ਨੇ ਬੇੜੀ ਵਿੱਚ ਅੱਗ ਲੱਗੇ ਬਾਹਰ ਕਿਤੇ ਤੇ ਪਾਣੀ ਵਿੱਚ ਬੁਝਾ ਦਿਆਂਗੇ ਲਿਜਾ ਕੇ, ਤੇ ਜਿਹੜੀ ਬੇੜੀ ਪਾਣੀ ਵਿੱਚ ਚੱਲਦੀ ਹੋਵੇ ਤੇ ਪਾਣੀ ਵਿੱਚ ਅੱਗ ਲੱਗ ਜਾਏ ਤੇ ਪਾਣੀ ਵਿੱਚ ਬੁੱਝੇ ਨਾ, ਉਹਨੂੰ ਕਿੱਥੇ ਜਾ ਕੇ ਬੁਝਾਉਣਗੇ। ਭਾਈ ਸਾਹਿਬ ਕਹਿੰਦੇ ਨੇ ਬੰਦਾ ਚੋਰਾਂ ਤੋਂ ਡਰਦਿਆ ਕਿਤੇ ਕਿਲੇ ਵਿੱਚ ਜਾਂਦਾ, ਤੇ ਜੇ ਕਿਲੇਦਾਰ ਹੀ ਜਾਂਦਿਆਂ ਸਰ ਉਹਨੂੰ ਲੁੱਟ ਲੈ ਤੇ ਉਹ ਜਾਏਗਾ ਕਿੱਥੇ। ਕਹਿਣ ਲੱਗੇ ਬੰਦਾ ਕਿਸੇ ਮਨੁੱਖ ਤੋਂ ਸਰੀਰ ਨੂੰ ਬਚਾਉਣ ਲਈ ਰਾਜੇ ਕੋਲ ਫਰਿਆਦ ਕਰਦਾ ਹੈ ਕਿ ਮੇਰਾ ਕਤਲ ਹੋ ਜਾਣਾ, ਤੇ ਜੇ ਰਾਜੇ ਹੀ ਜਾ ਕੇ ਉਹਦਾ ਸਿਰ ਲਾ ਦੇ ਉਹਨੇ ਫਰਿਆਦ ਕਿੱਥੇ ਕਰਨੀ। ਕਹਿੰਦੇ ਨੇ ਮਨਾ ਕਿ ਮਾਇਆ ਦੀ ਲੇਸ਼ ਲਾਉਣ ਲਈ ਤੂੰ ਗੁਰੂ ਦਰ ਤੇ ਆਉਣਾ, ਵਕਾਰਾਂ ਦੀ ਮੈਲ ਲਾਉਣ ਲਈ ਤੂੰ ਬੇਨਤੀਆਂ ਕਰਨਾ, ਤੇ ਜੇ ਸਾਈਂ ਦੇ ਦਰ ਤੇ ਆ ਕੇ ਵਕਾਰੀ ਬਣ ਗਿਓ ਤੇ ਦੁਨੀਆਂ ਵਿੱਚ ਕਿਹੜੀ ਥਾਂ ਜਿੱਥੇ ਜਾ ਕੇ ਅੰਦਰ ਨੂੰ ਧੋਵੇਂਗਾ। ਭਾਈ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਲਾਗੈ ਆਗ ਕੈਸੇ ਕਹਿ ਬੁਝਾਈਐ, ਬਾਹਰ ਤੇ ਭਾਗ ਓਟ ਲੀਜੀਏ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕੱਟ ਜਾਈਐ, ਚੋਰਨ ਕੋ ਤਰਾਸ ਪਾਏ ਸ਼ਰਨ ਗਏ ਨਰਿੰਦ, ਮਾਰੇ ਮਹੀਪਤ ਜੀਓ ਕੈਸੇ ਕਹਿ ਬੁਝਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਏ, ਤਾਂ ਜੋ ਵਿਆਪੈ ਮਾਇਆ ਕਹੋ ਕੱਟ ਜਾਈਐ। ਜੇ ਉੱਥੇ ਵੀ ਅੰਦਰ ਕੇਵਲ ਉਹ ਬਿਰਤੀ ਰਹੀ, ਕਿਹੜੀ ਜਗ੍ਹਾ ਤੇ ਜਾਏਗਾ? ਅੱਜ ਆਉਣਾ ਉਸ ਅਸਥਾਨ ਵੱਲ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਕੋਈ ਸੁਖੈਣ ਆਇਆ, ਪਰਤ ਕੇ ਸ਼ਹਾਦਤਾਂ ਦੇ ਦੌਰ ਚੱਲੇ, ਤੇ ਇੱਥੋਂ ਤੱਕ ਕਿ ਸਿੱਖਾਂ ਨੂੰ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਦੀ ਵੀ ਪਾਬੰਦੀ ਲਾ ਦਿੱਤੀ ਗਈ। ਹਨੇਰੇ ਸਵੇਰੇ ਆਉਣਾ ਦਰਸ਼ਨ ਕਰਨੇ ਗੁਰੂ ਅਸਥਾਨਾਂ ਤੇ। ਸਮਾਂ ਆਇਆ ਸ਼ੇਰੇ ਪੰਜਾਬ ਦਾ। ਉਸ ਵੇਲੇ ਉਦਾਸੀ ਮਹਾਤਮਾ ਜਿਹੜੇ ਸਨ ਗੁਰੂ ਘਰਾਂ ਦਾ ਪ੍ਰਬੰਧ ਕਰਨ ਲੱਗੇ। ਸ਼ੇਰੇ ਪੰਜਾਬ ਨੇ ਬਹੁਤ ਸਾਰੀਆਂ ਜਗੀਰਾਂ, ਦੌਲਤ, ਜ਼ਮੀਨ ਜਿਹੜੀ ਹੈ ਇਹ ਗੁਰੂ ਘਰਾਂ ਦੇ ਨਾਮ ਲਗਾਈ। ਸ਼੍ਰੀ ਨਨਕਾਣਾ ਸਾਹਿਬ ਇੱਥੇ ਵੀ ਮਹੰਤ ਸਨ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਪੁਜਾਰੀ ਮਹੰਤ ਨੇ। ਮੁੱਕਦੀ ਗੱਲ ਕੀ ਕਿ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਹੈ ਜਾਂ ਸੰਚਾਲਨ ਹੈ ਉਹ ਮਹੰਤ ਦੇ ਹੱਥ ਵਿੱਚ ਹੀ, ਉਹਦੀ ਮਰਜ਼ੀ ਜਿਓ ਜਾਂ ਮਰਜ਼ੀ ਕਰੇ। ਅੰਗਰੇਜ਼ ਦਾ ਸਮਾਂ ਆਇਆ, ਇਹ ਪ੍ਰਬੰਧ ਕਰਦੇ ਰਹੇ, ਪਰ ਅੰਗਰੇਜ਼ ਨੂੰ ਪਤਾ ਸੀ ਕਿ ਗੁਰੂ ਘਰ ਜਿਹੜੇ ਨੇ ਇਹ ਸਿੱਖੀ ਦਾ ਸੋਮਾ ਨੇ, ਤੇ ਜੇ ਕਿਤੇ ਸਿੱਖ ਸੋਮੇ ਨਾ ਉਹ ਟੁੱਟੇ ਰਹਿਣ ਇਹਨਾਂ ਅੰਦਰ ਰੂਹਾਨੀਅਤ ਆਉਣੀ ਨਹੀਂ। ਉਹਨੇ ਵਕਾਰੀ ਮਹੰਤਾਂ ਦਾ ਸਾਥ ਦੇਣਾ ਸ਼ੁਰੂ ਕੀਤਾ। ਧਿਆਨ ਦਿਆ ਜੇ ਸਭ ਤੋਂ ਪਹਿਲੀ ਘਟਨਾ ਜਦੋਂ ਸਿੰਘ ਸਭਾ ਲਹਿਰ ਚੱਲੀ ਏ 12 ਅਕਤੂਬਰ 1920 ਦੀ। ਪਿਆਰਿਓ ਇੱਥੋਂ ਤੱਕ ਹਰਿਮੰਦਰ ਸਾਹਿਬ ਜਦੋਂ ਜਾਂਦੇ ਹੋ ਨਾ ਤੇ ਦਰਸ਼ਨੀ ਡਿਊੜੀ ਅੰਦਰ ਜਾਂਦਿਆਂ ਖੱਬੇ ਹੱਥ ਇੱਕ ਬਹੁਤ ਸੋਹਣੀ ਸੁਨਹਿਰੀ ਅੱਖਰਾਂ ਵਿੱਚ ਘਟਨਾ ਲਿਖੀ ਏ ਕਿ ਕੁਦਰਤੀ ਕੌਤਕ। ਉਹਦੇ ਵਿੱਚ ਕਹਿੰਦੇ ਨੇ ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਪੁਜਾਰੀ ਕੁਕਰਨੀ ਸਨ ਕਿ ਇੱਕ ਵਾਰੀ ਅੱਗ ਦਾ ਗੋਲਾ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਫਟਿਆ, ਚਾਰ ਚੁਫੇਰੇ ਚਾਨਣ ਹੋ ਗਿਆ, ਇਮਾਰਤ ਦਾ ਕੋਈ ਨੁਕਸਾਨ ਨਹੀਂ, ਸੰਗਤ ਵਿੱਚੋਂ ਕਿਸੇ ਦਾ ਨੁਕਸਾਨ ਨਹੀਂ। ਪਰ ਕਹਿੰਦੇ ਨੇ ਇੱਕ ਸੱਜਣ ਨੂੰ ਮੈਂ ਪੜਿਆ, ਕਹਿੰਦੇ ਨੇ ਕਿ ਅੰਗਰੇਜ਼ ਜਿਹੜੇ ਸਨ ਉਹ ਸਰਬਰਾਹਾਂ ਦੇ ਰਾਹੀਂ ਹਰਿਮੰਦਰ ਸਾਹਿਬ ਨੂੰ ਵੀ ਗਹਿਣੇ ਪਵਾਉਣਾ ਚਾਹੁੰਦੇ ਸਨ ਕਿ ਗਹਿਣਾ ਦੇ ਦਿਓ ਜਿੰਨੀ ਭੇਟ ਆਏਗੀ ਤੁਹਾਡੀ। ਉਸ ਦਿਨ ਜਦੋਂ ਇਹ ਘਟਨਾ ਵਾਪਰੀ ਖਮੋਸ਼ ਹੋ ਕੇ ਚਲੇ ਗਏ। ਪਹਿਲੀ ਘਟਨਾ 12 ਅਕਤੂਬਰ 1920 ਦੀ, ਜਲਿਆਂ ਵਾਲੇ ਬਾਗ ਵਾਲੇ ਪਾਸਿਓਂ। ਇੱਥੇ ਗੁਰਮੁਖਾਂ ਨੇ, ਸਿੰਘ ਸਭਾ ਲਹਿਰ ਦੇ ਕੁਝ ਮੋਢੀਆਂ ਨੇ ਅੰਮ੍ਰਿਤ ਪ੍ਰਚਾਰ, ਅੰਮ੍ਰਿਤ ਸੰਚਾਰ ਕੀਤਾ, ਤੇ ਉਹ ਸੱਜਣ ਜਿਹਨੂੰ ਆਪਣੇ ਲੋਕ ਕਈ ਵਾਰੀ ਚੌਥਾ ਪੌੜਾ ਸ਼ਬਦ ਵਰਤਦੇ ਨੇ, ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ। ਤੇ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਤੇ ਪੁਜਾਰੀਆਂ ਨੇ ਅੱਗੋਂ ਇਨਕਾਰ ਕਰ ਦਿੱਤਾ, ਕਹਿਣ ਲੱਗੇ ਤੁਹਾਡੀ ਦੇਗ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਵਾਨ ਨਹੀਂ ਹੋ ਸਕਦੀ। ਤੇ ਉਹਨਾਂ ਨੇ ਕਿਹਾ, ਭਲਿਓ ਅਸੀਂ ਤਾਂ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਲਈਏ। ਕਹਿਣ ਲੱਗੇ ਕੀ ਹੋਇਆ, ਅੰਮ੍ਰਿਤ ਲੈ ਲਿਆ, ਪਰ ਤੁਹਾਡੀ ਜਾਤ ਤਾਂ ਉਹੀ ਹੈ ਨਾ, ਅੱਜ ਵੀ ਅਜੇ ਤੱਕਨੇ ਆ, ਪਤਾ ਨਹੀਂ ਇਹ ਕੋੜ ਦੀ ਬਿਮਾਰੀ ਕਦੋਂ ਅੰਦਰੋਂ ਨਿਕਲੇਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਭਗਤ ਕਬੀਰ ਸਾਹਿਬ ਨੇ ਇੱਕ ਗੱਲ ਡੰਕੇ ਦੀ ਚੋਟ ਤੇ ਕਹੀ ਸੀ, ਕਹਿਣ ਲੱਗੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ,
تو آن باج کاہے نہیں آیا، تم کت برامن ہم کت سود، ہم کت لوگو تم کت دود۔ تے اوتھے ایک گل سپشٹ کر دیتی کہ جات دا ابھیمان نہ کری، برامن ایک جات ہو سکتی ہے، پر جویں گرمکھاں کیا پنڈت ذات نہیں، پنڈت جیڑا ہے وہ اندر دی پدوی ہے، جنوں صاحب کہندے نے سو پنڈت جو من پر بوتا ہے، رام نام آتم میں سوتا ہے، رام نام سار رس پیوے، اس پنڈت کا اپدیش صاحب سچے پادشاہ جی دے انہاں سکھاں کیا کہ دیکھ پروان کرو نہیں منے، اوتھے گرمکھو۔ پھر سردار تیجا سنگھ جی پتر، سردار تیجا سنگھ جی چوٹ کرنا پنتھک آگو آئے، انہاں پجاریاں نوں کہاں کہ تسی دیکھ سویکار کرو، پجاری انکار کر گئے، انہاں کیا دیکھو گرو گرنتھ صاحب نوں تسی بھی گرو ماندے ہو تے اسی بھی ماننے ہاں، جھگڑا نہیں، گرو گرنتھ صاحب دے چرناں وچ کر لو ارداس، تے جیو حکم نامہ گرو گرنتھ صاحب دے دین گے نا آپا دونوں دھیرا سویکار کر لانگے، جے گرو نوں پروان ہویا تے دیکھ لے لیو، جے نہ پروان ہویا تے اسی کدی تہانوں کہاں گے نہیں۔ اوتھے گرمکھو بھائی گربچن سنگھ گرنتھی سن، انہاں نے ارداس کیتی، بھائی صاحب ہوراں نوں پتہ ہے اس گھر دی مریادا ہی آپ جی دے گیات لئی کہ بھائی صاحب بھائی بخشیش سنگھ جی ہوری گرو رام داس جی دے در تے مکھ گرنتھی دی سیوا بھی نبھائی ہے، جتھے گرمکھو کسے نوں حق نہیں کہ پنج سنگھ صاحبان جڑے گرنتھی صاحب نے انہاں تو بنا جا چور بردار تو بنا کوئی چور نہیں پکڑ سکتا۔ مہاراجا پٹیالہ بھوپندر سنگھ گیا سی، چور نو ہاتھ لان دا یتن کیتا تے گرو کے گرنتھی سنگھ نے روک دیتا، کہن لگے ہوویں گا بادشاہ سمراٹ، راجا اپنے کر پرے پاتشاہاں دے پاتشاہ دے گھر وچ تینوں حق نہیں چور نو ہاتھ لا سکے، وہ سیوا اینی اچی سچی اس گھر دی گرو کے گرنتھی نے پجاری نے کیتی ارداس کہ تن گرو رام داس جی کی انہاں دا اج امرت شکنا تیرے گھر وچ پروان ہے، جے پروان تے کی اسی اینا دی دے سبکار کریے، تسی حکم دیو کہ یہ نیویں ذات دے سکھاں وچ رل سکدے نے۔ تے جدو ارداس کر کے حکم نامہ لیا گرو کے وزیر نے، تے صاحب گرو گرنتھ صاحب وچوں بچن آیا سورت محلہ تیجا، نگنیاں نوں آپے بخش لے پائی، ستگر کی سیوا لائے، ستگر کی سیوا اتم ہے پائی، رام نام چتلائے۔ کہن لگے پیاریا کہ دیکھو اس مالک نے کرپا کیتی، ہر جیو آپے بخش ملائے، تے اگلا بچن سی گون ہین ہم اپرادی، پورے ستگر لیے رلائے، کہ پورے گرو نے منا لیا۔ اوتھے پہلی وار ہرمندر صاحب جکارا چڈیا گیا سی، چیتے رکھو کہندنے کہ ادو دیکھ پروان ہو گئی، تے اسے وقت پجاری ہرمندر صاحب چھڈ کے چلے گئے۔ تے پیاریو 12 اکتوبر 1920 نو شری اکال تخت تو پجاری چھڈ کے چلے گئے، تے پنتھ نے پہلا جتھے دار مہنتاں تو بعد بھائی صاحب بھائی سردار تیجا سنگھ پچر نو تھاپیا۔ جدو ادھر یہ گھٹنا واپری پیاریو، اوتھے پھر جڑے باہر رہندے مہنت سن انہاں نے من مرضیاں کیتیاں، سنگھ سبھا لہر گرو کر آزاد کرن دی لہر چلی، گردوارا موومنٹ پہلی گھٹنا شری ترن تارن صاحب دی، جتو ارمبتا ساری اس ساکے دی ہندی۔ پیاریو ایتھوں دے مہنت اینے کو وشائی تے نشائی سن، جیڑیاں گلاں گرو گرنتھ صاحب صاحب نے ورجیاں نے نا، آ جدو رہت مریادا دی گل سی کرنے ہیں، کئی واری کئی کہندے سی گرو گرنتھ صاحب نو ماننے ہاں، آ امرت اے مریادا ضروری ہے، او بھائی سکھو جیڑی مریادا سی پڑھنی آ اے دا آدھار اے دا بیس گرو گرنتھ صاحب دی بانی ہے۔ کدی پڑھیو کہ نشے نو تو ورجیا نہیں گرو گرنتھ صاحب نے، حضور تک کہندے نے مانس بھریا آنیا، مانس بھریا کی دساں، کہندے نے دو گلاں جس بندے نے ساری زندگی وچ کما لیاں نا تے رب او دے انگ سنگ رہندا ہے۔ پوچھا جی کیڑیاں، کہن لگے پر تن پر دارا پر ہری، دو ہی بچن نے نا، کہندے نے ایک پرائی دولت تے دوسری پر دارا پر استری، پر تن پر دارا پر ہری، کہن لگے تاں کہ نکٹ بس ہے نر ہری، واہگرو او دے بالکل انگ سنگ رہندا ہے۔ ترن تارن دے مہنت کی کردے سن، جتھے ڈیوڑی سی ایتھے انہاں نے مجرے کرانے، جتھے کیرتن دیاں تو نہ ہوندیاں ہن ایتھے پیراں وچ گھنگرو بن کے نچن والیاں ناچیاں نے ناچ کرنے، تے جدو آ گرمی دا دن آنا جیٹھ دے مہینہ آنا، تے انہاں پاپیاں نے شراب دیاں بوتلاں تن گرو ارجن دیو سچے پاتشاہ او دے سروور دے پانی وچ ٹھنڈیاں کر کے پیڑیاں، جدو تیاں پہناں نے سنگتاں نے پرکرما وچوں لنگنا
ਤੇ ਇਹਨਾਂ ਦੁਸ਼ਟਾਂ ਨੇ ਗੰਨਿਆਂ ਦੀਆਂ ਗਲੇਰੀਆਂ ਆਪਣੇ ਵੱਲੋਂ ਰੋੜੇ ਤੇ ਕਈ ਵਾਰੀ ਕਬੋਲ ਬੋਲਣੇ। ਸਿੱਖਾਂ ਨੇ ਅੰਦਰ ਨੂੰ ਪੀ ਲੈਣਾ, ਕੁਝ ਕਹਿਣਾ ਕੁਛ ਨਾ। ਇੱਥੇ ਤਰਨ ਤਾਰਨ ਸਾਹਿਬ ਜਿੱਥੋਂ ਸਾਰਾ ਆਰੰਭ ਹੁੰਦਾ ਹੈ ਗੁਰਦੁਆਰਿਆਂ ਦੀ ਸੁਧਾਰ ਦਾ। ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਿੰਘ ਸਭਾ ਲਹਿਰ ਦੇ ਆਗੂ ਸਨ, ਪ੍ਰਚਾਰਕ ਸਨ ਉਹਨਾਂ ਦੇ। ਉਹਨੇ ਸਿਰਫ ਇੰਨੀ ਗੱਲ ਕਹੀ ਕਿ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਨੇ। ਤੇ ਸ਼ਾਮ ਦੇ ਵੇਲੇ ਭਾਈ ਸਾਹਿਬ ਦਾ ਬੱਚਾ ਤੇ ਉਹਨਾਂ ਦੀ ਬੱਚੀ ਦੋਨੋਂ ਭੈਣ ਭਰਾ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵੀ ਜਾਂਦੇ ਸਨ ਤੇ ਲਿਖਦੇ ਨੇ ਸਿੱਖ ਵਿਦਵਾਨ ਕਿ ਉਸ ਬੱਚੇ ਨੂੰ ਪੱਥਰ ਬਣ ਕੇ ਪੁਜਾਰੀਆਂ ਨੇ ਤਰਨ ਤਾਰਨ ਦੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਸੀ ਬੱਚੀ ਦੀ। ਪਤ ਉਹਨਾਂ ਨੇ ਬੇਨਤੀ ਕੀਤੀ, ਉਹਦੇ ਖਿੱਚ ਤੋਂ ਉੱਥੇ ਕੀਤੀ ਤੇ ਇੱਧਰ ਇਹ ਘਟਨਾ 24 ਜਨਵਰੀ ਦੀ ਬਣਦੀ। ਕਹਿੰਦੇ ਨੇ ਉਸ ਵੇਲੇ ਸਾਰੇ ਆਗੂ ਸ੍ਰੀ ਅਕਾਲ ਤਖ਼ਤ ਤੇ ਸਨ ਤੇ ਇਸ ਭਾਈ ਸੰਤ ਸਿੰਘ ਦੀ ਧਰਮ ਪਤਨੀ ਜਿਹਦੇ ਪੁੱਤਰ ਦੀ ਮੌਤ ਹੋ ਗਈ ਉਹਨੂੰ ਸ਼ਹੀਦ ਕੀਤਾ ਪਾਣੀ ਵਿੱਚ ਡੋਬ ਕੇ। ਬੱਚੀ ਦੀ ਪਤ ਲੁੱਟੀ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਉਹਨੇ ਇੱਕ ਗੱਲ ਕਹੀ, ਕੱਲੇ ਇੱਥੇ ਬੈਠੇ ਤੁਸੀਂ ਪ੍ਰੋਗਰਾਮ ਨਾ ਉਲੀਕੀ ਜਾਓ, ਤੁਸੀਂ ਤੇ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਦੁਸ਼ਮਣਾਂ ਦੇ ਕੈਂਪ ਵੀ ਜਾ ਕੇ ਬਚਾਉਂਦੇ ਸੀ, ਪਰ ਤੱਕੋ ਖਾਂ ਤਰਨ ਤਾਰਨ ਦੀ ਧਰਤੀ ਧੰਨ ਗੁਰੂ ਅਰਜਨ ਦੇਵ ਦੇ ਘਰ ਅੰਦਰ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ, ਮੇਰੀ ਧੀ ਦੀ ਉਹਨਾਂ ਨੇ ਪਤ ਬੇਨਤੀ ਕੀਤੀ ਏ। ਜਦੋਂ ਇੰਨੇ ਸ਼ਬਦ ਸੁਣੇ ਉਸ ਵੇਲੇ ਸਿੱਖ ਜਿਹੜੇ ਨੇ ਭਾਈ ਤੇਜਾ ਸਿੰਘ ਪੁੱਚਰ ਕੁਝ ਤਿਆਰ ਹੋਏ, ਅੰਗਰੇਜ਼ ਦਾ ਕੰਟਰੋਲ ਸੀ ਉਹਨੇ ਰੋਕ ਦਿੱਤਾ। ਅਖੀਰ ਤੇ ਫਿਰ ਜਜ਼ਬਾ ਜਦੋਂ ਉੱਠਿਆ ਇਹ ਸਿੱਖ ਤਰਨ ਤਾਰਨ ਸਾਹਿਬ ਗਏ, ਇੱਕ ਪ੍ਰਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ, ਅਸੀਂ ਤੇਰੇ ਦਰ ਤੇ ਕਿਸੇ ਤੇ ਹੱਥ ਨਹੀਂ ਚੁੱਕਣਾ, ਨਿਮਰਤਾ ਨਾਲ ਜਾਵਾਂਗੇ, ਨਮਸਕਾਰ ਕਰਾਂਗੇ, ਮਹੰਤ ਨਾਲ ਗੱਲਬਾਤ ਹੋਵੇਗੀ। ਉਧਰੋਂ ਵਿੱਚ ਵੈਦ ਮੋਹਨ ਸਿੰਘ ਜੀ ਹੋਰੀ ਪੈ ਗਏ ਤਰਨ ਸਾਹਿਬ ਵਾਲੇ। ਮਹੰਤ ਨੇ ਇੱਕ ਇਹੋ ਜਿਹੀ ਚਾਲ ਖੇਡੀ, ਸਾਰੇ ਗੁੰਡੇ ਇਕੱਠੇ ਕਰ ਲਏ, ਕਹਿੰਦਾ ਸਾਰਾ ਦਿਨ ਗੱਲਬਾਤ ਵਿੱਚ ਕੱਢਾਂਗਾ ਤੇ ਸ਼ਾਮ ਨੂੰ ਗੁੰਡੇ ਆ ਕੇ ਕਈਆਂ ਕੁਹਾੜੀਆਂ ਟਕਵਿਆਂ ਨੇਜਿਆਂ ਤਲਵਾਰਾਂ ਨਾਲ ਵਾਰ ਕਰ ਦਿਓ, ਇਹੋ ਜਿਹੀ ਮਾਰ ਮਾਰੋ ਤੇ ਪਰਤ ਕੇ ਕਦੀ ਇਹ ਗੁਰਦੁਆਰਿਆਂ ਵੱਲ ਮੂੰਹ ਨਾ ਕਰ। ਕਹਿੰਦੇ ਜਦੋਂ ਸਿੱਖ ਆਗੂ ਗਏ, ਮਹੰਤ ਸਾਰਾ ਦਿਨ ਗੱਲਬਾਤ ਕਰਦਾ ਰਿਹਾ, ਹਾਂਜੀ ਇਸ ਤਰ੍ਹਾਂ ਕਰਾਂਗੇ, ਜੋ ਹੋਇਆ ਮਾੜਾ ਹੋਇਆ, ਜਿਵੇਂ ਪਖੰਡੀ ਦੰਭੀ ਕਪਟੀ ਆਗੂ ਕਰਦੇ, ਉਹ ਮਗਰਮੱਛ ਦੇ ਅਥਰੂ ਵੀ ਸੱਟੇ। ਜਦੋਂ ਸ਼ਾਮ ਦਾ ਵੇਲਾ ਹੋਇਆ ਉਹਦੇ ਗੁੰਡੇ ਅੰਦਰ ਪਹੁੰਚੇ, ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਜੀ ਅਲਾਦੀਨਪੁਰ ਵਾਲੇ ਤੇ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ ਕੋਟ ਵਸਾਊ ਵਾਲੇ, ਦੋਨੇ ਸਿੱਖ ਅੰਦਰ ਨਮਸਕਾਰ ਕਰਨ ਗਏ ਤੇ ਉਹਨਾਂ ਨਿਹੱਥਿਆਂ ਦੇ ਉੱਤੇ ਇਹਨਾਂ ਮਹੰਤ ਦੇ ਗੁੰਡਿਆਂ ਨੇ ਵਾਰ ਕੀਤੇ। ਕਹਿੰਦੇ ਨੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਤਨ ਉਹਨਾਂ ਟੋਕੇ ਦੇ ਨਾਲ, ਉਹਨਾਂ ਤੇਜ਼ ਧਾਰ ਦੇ ਨਾਲ ਟੋਕੇ ਨਾਲ ਭਾਈ ਸਾਹਿਬ ਤੇ ਵਾਰ ਕੀਤੇ ਤੇ ਭਾਈ ਖਜ਼ਾਰਾ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਭਾਈ ਹੁਕਮ ਸਿੰਘ ਕੋਟ ਵਸਾਊ ਇਹ ਕੁਝ ਦਿਨ ਬਾਅਦ ਸ਼ਹਾਦਤ ਦਾ ਜਾਮ ਪੀਤਾ, ਦੋ ਸਿੱਖ ਸ਼ਹੀਦ ਹੋਏ ਤੇ ਤਰਨ ਤਾਰਨ ਦਾ ਮਹੰਤ ਜਿਹੜਾ ਹੈ ਉਹ ਕਬਜ਼ਾ ਛੱਡ ਕੇ ਚਲਾ ਗਿਆ। ਸਤਿਗੁਰੂ ਦੀ ਕਿਰਪਾ ਹੋਈ, ਪੰਥ ਦੇ ਹੱਥ ਤਰਨ ਤਾਰਨ ਸਾਹਿਬ ਦੀ ਸੇਵਾ ਆ ਗਈ। ਤਵੱਜੋ ਦਿਓ, ਭਾਈ ਖਜ਼ਾਰਾ ਸਿੰਘ ਜਦੋਂ ਸ਼ਹੀਦ ਹੋਏ, ਕਹਿੰਦੇ ਇਹਨਾਂ ਦਾ ਸੰਸਕਾਰ ਕਰਨ ਲਈ ਪਵਿੱਤਰ ਦੇ ਪਿੰਡ ਲਿਆਂਦੀ ਤੇ ਬਜ਼ੁਰਗ ਮਾਈ ਆਪਣੇ ਪੁੱਤਰ ਦੇ ਸਰੀਰ ਦੇ ਕੋਲ ਆਈ। ਅੱਜ ਵੀ ਅਸੀਂ ਉਹਨਾਂ ਮਾਵਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਨ੍ਹਾਂ ਦੇ ਪੁੱਤਰ ਕੁਰਬਾਨੀ ਕਰਨ ਤੇ ਮਾਂ ਦੇ ਮਨ ਵਿੱਚ ਇੱਕ ਚਾਓ ਦਾ ਜਜ਼ਬਾ ਹੋਵੇ। ਪੁੱਤਰ ਦੀ ਲਾਸ਼ ਆਈ ਤੇ ਕਹਿੰਦੇ ਨੇ ਉਸ ਵੇਲੇ ਕਈਆਂ ਸੋਚਿਆ ਬਜ਼ੁਰਗ ਮਾਈ ਏ, ਪਤਾ ਨੀ ਜਵਾਨ ਪੁੱਤਰ ਦਾ ਸਦਮਾ ਜਰੇ ਕੇ ਨਾ ਕਈ ਰੋਕਣ ਲੱਗ ਪਏ। ਪਰ ਕਹਿੰਦੀ ਏ ਧੀਰਜ ਨਾਲ ਥਰਮੇ ਨਾਲ ਕਹਿੰਦੀ ਏ, ਮੈਂ ਆਪਣੇ ਪੁੱਤਰ ਨੂੰ ਸ਼ੀਰ ਦੇ ਕੇ ਪਾਲਿਆ, ਘੱਟੋ ਘੱਟ ਸੰਸਕਾਰ ਕਰਨ ਤੋਂ ਪਹਿਲਾਂ ਮੈਨੂੰ ਚਿਹਰਾ ਤਾਂ ਦੇਖਣ ਦਿਓ, ਮੈਂ ਡੋਲੀ ਨਹੀਂ। ਜਦੋਂ ਦ੍ਰਿੜਤਾ ਨਾਲ ਕਿਹਾ ਤੇ ਭਾਈ ਖਜ਼ਾਰਾ ਸਿੰਘ ਦੇ ਸਰੀਰ ਦੇ ਕੋਲ ਗਈ, ਕਹਿੰਦੇ ਨੇ ਚਾਦਰ ਚੁੱਕ ਕੇ ਨਾ ਚਿਹਰਾ ਦੇਖ ਕੇ ਮਾਈ ਨੇ ਚਿਹਰਾ ਚੁੰਮਿਆ ਤੇ ਇੱਕ ਗੱਲ ਕਹਿੰਦੀ ਏ, ਗੁਰੂ ਅਰਜਨ ਸਾਹਿਬ ਅੱਜ ਮੇਰਾ ਪਿਆਇਆ ਹੋਇਆ ਦੁੱਧ ਸਫਲਾ ਹੋ ਗਿਆ। ਕਹਿਣ ਲੱਗੀ ਪੁੱਤਰ ਅੱਜ ਮੈਂ ਭਾਗਾਂ ਵਾਲੀ ਹੋ ਗਈ ਆ, ਤੇਰੇ ਖੂਨ ਦੇ ਕਤਰਿਆਂ ਨਾਲ ਜੇ ਗੁਰੂ ਅਰਜਨ ਸਾਹਿਬ ਦਾ ਘਰ ਆਜ਼ਾਦ ਹੋ ਗਿਆ, ਮੇਰੇ ਵਰਗਾ ਦੁਨੀਆਂ ਵਿੱਚ ਭਾਗਾਂ ਵਾਲਾ ਕੌਣ ਹੋਣਾ। ਮਾਤਾ ਨੇ ਸਾਹਮਣੇ ਤੱਕਿਆ, ਸੰਸਕਾਰ ਕੀਤਾ ਗਿਆ ਭਾਈ ਖਜ਼ਾਰਾ ਸਿੰਘ ਦਾ। ਧਿਆਨ ਦਿਓ ਫਿਰ ਇਹ ਤੱਕੋ,
ਜਿਸ ਅਸਥਾਨ ਤੇ ਨਮਸਕਾਰ ਕਰਨੀ ਸੀ ਮਹੰਤ ਦਿੰਦਾ ਸਿੱਖਾਂ ਨੂੰ, ਉਸ ਅਸਥਾਨ ਤੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਭੋਗ ਪਾਇਆ ਗਿਆ। ਅੰਤਲੀ ਅਰਦਾਸ ਕੀਤੀ, ਜਦੋਂ ਅਰਦਾਸ ਹੋਈ ਤੇ ਲੈਕਚਰ ਕੀਤੇ ਸਾਰੇ ਆਗੂਆਂ ਨੇ, ਚੇਤੇ ਰੱਖਿਓ ਚੰਗਾ ਆਗੂ ਮਿਲ ਜਾਏ ਤੇ ਕੌਮ ਬਹੁਤ ਅੱਗੇ ਜਾ ਪੈਂਦੀ। ਸੰਤ ਮਹਾਰਾਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਵੇਂ ਜੋ ਮਰਜ਼ੀ ਕੁਝ ਸੰਸਾਰ ਕਹੇ, ਰਹਿੰਦੀ ਦੁਨੀਆਂ ਤੱਕ ਉਸ ਮਹਾਂਪੁਰਸ਼ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ, ਜਿਹੜੇ ਲੋਕ ਕਦੀ ਬਾਣੀ ਦੇ ਨੇੜੇ ਨਹੀਂ ਸਨ ਟੁੱਕਦੇ, ਅੱਜ ਇੱਕ ਨਹੀਂ ਹਜ਼ਾਰਾਂ ਨੌਜਵਾਨ ਮਿਲਣਗੇ ਜਿਹੜੇ ਓਤ ਪੋਤ ਗੁਰੂ ਕੀ ਬਾਣੀ ਵਿਚ ਹੋਏ ਮਿਲਣਗੇ। ਉਸ ਵਕਤ ਦੇ ਆਗੂ ਵੱਲ ਤੱਕ ਸਾਰੇ ਆਏ ਤੇ ਜਿੱਥੇ ਨਨਕਾਣਾ ਸਾਹਿਬ ਦੀ ਹੁਣ ਘਟਨਾ ਆਰੰਭ ਹੋਣੀ, ਭਾਈ ਲਛਮਣ ਸਿੰਘ ਧਾਰੋਵਾਲ ਆਇਆ। ਜਦੋਂ ਇਸ ਗੁਰਮੁਖ ਨੂੰ ਸਮਾਂ ਮਿਲਿਆ, ਉੱਠ ਕੇ ਖੜਾ ਹੋਇਆ, ਇਹਨੇ ਇੱਕੋ ਗੱਲ ਕਹੀ, ਬਜਾਦਾ ਨਹੀਂ ਬੋਲਿਆ, ਕਹਿੰਦਾ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਗਦਰ ਦਾ ਕੂਕਰ ਹਾਂ ਤੇ ਤੇਰੇ ਚਰਨਾਂ ਵਿਚ ਮੈਂ ਇੱਕ ਬੇਨਤੀ ਕਰਨ ਆਇਆ, ਮੇਰੀ ਬੇਨਤੀ ਸਵੀਕਾਰ ਕਰੀ। ਕਹਿਣ ਲੱਗਾ ਦਾਤਿਆ, ਪਹਿਲਾਂ ਤੇਰੇ ਦਰ ਤੇ ਆਇਆ ਸਾਂ ਬੱਚੀਆਂ ਨੂੰ ਲੈ ਕੇ ਕੀਰਤਨ ਕਰਨ, ਪਹਿਲਾਂ ਤਰਨ ਤਰਨ ਆਏ, ਕੀਰਤਨ ਨਹੀਂ ਸੀ ਕਰਨ ਦਿੱਤਾ ਮੰਤਾ ਨੇ। ਕਹਿਣ ਲੱਗੇ ਮੈਨੂੰ ਕੀਰਤਨ ਨਾ ਕਰਨ ਦਿੱਤਾ, ਕਈ ਦੋਸ਼ ਲਾਏ, ਅੱਜ ਭਾਈ ਖਜ਼ਾਰਾ ਸਿੰਘ ਨੇ ਆਪਣੇ ਖੂਨ ਨਾਲ ਤੇਰੇ ਘਰ ਦਾ ਬੂਹਾ ਸਾਡੇ ਲਈ ਖੋਲ ਦਿੱਤਾ, ਮੈਂ ਕੁਝ ਨਹੀਂ ਤੇਰੇ ਚਰਨਾਂ ਚੋਂ ਮੰਗਦਾ, ਸਿਰਫ ਇੱਕ ਦਾਤ ਮੰਗਣ ਆਇਆ, ਕਿਰਪਾ ਕਰਕੇ ਮੈਨੂੰ ਸ਼ਹੀਦੀ ਦੀ ਦਾਤ ਦੇ, ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਾ ਦਿਆਂ ਜਿੱਥੇ ਨਰੈਣੂ ਮਹੰਤ ਦਿਨ ਰਾਤ ਕੁਕਰਮ ਪਿਆ ਕਰਦਾ। ਕਈ ਵਾਰੀ ਸੋਚਣਾ ਸਿੱਖਾਂ ਤੇਰੇ ਪਰਨ ਕੀ ਹੋ ਜਾਏ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮੈਂ ਮਰ ਜਾਵਾਂਗਾ ਆਹ ਕੰਮ ਕਰਾਂਗਾ। ਮੈਂ ਇਹ ਬੇਨਤੀ ਕੀਤੀ, ਬਾਬਾ ਦੀਪ ਸਿੰਘ ਜੀ ਤੁਰੇ ਨੇ ਦਮਦਮਾ ਸਾਹਿਬ ਤੋਂ, ਲੋਕ ਕਹਿੰਦੇ ਨੇ ਮੌਤ ਘੇਰਦੀ ਏ ਤੇ ਦ੍ਰਿੜ ਇਰਾਦੇ ਵਾਲਾ ਪਰਨ ਕਰਕੇ ਤੁਰਿਆ ਕਿ ਖੇ ਦੁਨੀਆਂ ਦੇ ਲੋਕੋ, ਮੈਂ ਮੌਤ ਨੂੰ ਓਨੀ ਦੇਰ ਤੱਕ ਸਵੀਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਚਰਨਾਂ ਵਿਚ ਆਪਣਾ ਸੀਸ ਨਾ ਰੱਖ ਦਿਓ। ਕਿਹੋ ਜਿਹਾ ਅਨੋਖਾ ਪਰਨ ਕੀਤਾ, ਮੈਂ ਓਨੀ ਦੇਰ ਤੱਕ ਜਿੰਦਾ ਰਹਾਂਗਾ। ਤੇ ਕਿਸੇ ਵਿਦਵਾਨ ਨੇ ਸ਼ਬਦ ਵਰਤੇ ਨੇ, ਜਦੋਂ ਤਰਨ ਤਾਰਨ ਨੇੜੇ ਆ ਲਕੀਰ ਖਿੱਚੀ ਸੀ, ਸੰਘਰਾਣਾ ਸਾਹਿਬ ਉੱਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ। ਮੇਰੇ ਗੁਰੂ ਰਾਮਦਾਸ ਗੁਰੂ ਘਰ ਪ੍ਰਸ਼ਾਦ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪ੍ਰਸੀਸ ਪ੍ਰਸ਼ਾਦ ਚੜਾਵਾਂਗਾ, ਆਪਣਾ ਸੀਸ ਲੈ ਕੇ ਆਵਾਂਗਾ। ਖੈਰ ਭਾਈ ਲਛਮਣ ਸਿੰਘ ਨੇ ਅਰਦਾਸ ਕੀਤੀ, ਗੁਰੂ ਅਰਜੁਨ ਦੇਵ ਕਿਰਪਾ ਕਰੋ, ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ, ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾ। ਇੰਨੀ ਗੱਲ ਕਹਿ ਕੇ ਚਲੇ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਵੱਲ। ਨਰੈਣੂ ਮਹੰਤ ਤੋਂ ਪਹਿਲਾਂ ਜਿਹੜਾ ਮਹੰਤ ਸੀ ਉਹ ਕੁਕਰਮੀ ਸੀ, ਉਹ ਕਈ ਗੁਪਤ ਬਿਮਾਰੀਆਂ ਨਾਲ ਖੋ ਕੇ ਦੁਖੀ ਮਰਿਆ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਮਰਿਆ ਤੇ ਨਰੈਣੂ ਮਹੰਤ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜੋ ਮੇਰੇ ਤੋਂ ਪਹਿਲੇ ਨੇ ਕੀਤੇ ਨੇ, ਜੋ ਪੰਥ ਕਹੇਗਾ ਮੈਂ ਉਸ ਗੱਲ ਨੂੰ ਸਵੀਕਾਰ ਕਰਾਂਗਾ। ਪਰ ਪਿਆਰਿਓ ਅੰਦਰੋਂ ਮਨ ਕਾਲਾ ਸੀ। ਤਿੰਨ ਘਟਨਾਵਾਂ ਨੇ ਸਿੱਖਾਂ ਨੂੰ ਹਲੂਣ ਦਿੱਤਾ, ਉਹ ਤਿੰਨ ਤਾਂ ਪ੍ਰਤੱਖ ਹੋਈਆਂ, ਉਂਝ ਪਤਾ ਨਹੀਂ ਕਿੰਨੇ ਕੁ ਕੁਕਰਮ ਇਹਨਾਂ ਕੀਤੇ ਹੋਣੇ ਨੇ। ਪਹਿਲੀ ਘਟਨਾ ਸੀ 1918 ਦੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਨੇੜੇ ਇਸ ਚੰਦਰੇ ਪਾਪੀ ਨੇ ਉਸ ਦਰਬਾਰ ਦੇ ਅੰਦਰ ਲਾਹੌਰ ਤੋਂ ਨੱਚਣ ਵਾਲੀਆਂ ਤੇ ਗਾਉਣ ਵਾਲੇ ਬੁਲਾਏ ਤੇ ਉੱਥੇ ਆ ਕੇ ਉਹਨਾਂ ਨੇ ਨਾਚ ਕੀਤਾ ਸੀ। ਕਦੀ ਤੱਕਿਓ, ਗੁਰਮਤ ਦਾ ਇਹ ਕੋਈ ਸਬਜੈਕਟ ਨਹੀਂ ਨੱਚਣਾ ਗਾਉਣਾ ਟੱਪਣਾ। ਆਪਾਂ ਕਈ ਵਾਰੀ ਦੇਖਦੇ ਹਾਂ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਮੁਖੋ ਸੁਚੇਤ ਰਹੋ ਕਿ ਗੁਰੂ ਕਾ ਸਿੱਖ ਇਕੱਠ ਕਰਦਾ ਜਿੱਥੇ ਗੁਰੂ ਚੇਤੇ ਆਵੇ, ਉਹ ਨਹੀਂ ਇਕੱਠ ਜਿੱਥੇ ਚੰਚਲਤਾਈ ਤੇ ਨਾਚ ਗਾਣਾ ਤੇ ਨਸ਼ਾ। ਜੇ ਨੱਚਣਾ ਹੀ ਹੈ ਤੇ ਸਾਹਿਬ ਕਹਿੰਦੇ ਨੇ ਨਾਚ ਰਹੇ ਮਨ ਗੁਰ ਕੇ ਆ ਗਏ, ਜੇ ਨੱਚਣਾ ਹੀ ਤੇ ਮਨ ਨੂੰ ਟਿਕਾ ਗੁਰੂ ਕੇ ਚਰਨਾਂ ਵਿੱਚ। ਇਹਨੇ ਨਾਚ ਕਰਾਇਆ, ਸ਼ਰਾਬ ਚੱਲਿਆ, ਸਿੱਖਾਂ ਦੇ ਹਿਰਦੇ ਬਲੂੰਦਰੇ, ਪਰ ਕੁਕਰਮੀ ਜਿਹੜਾ ਗੱਲਬਾਤ ਵਿੱਚ ਫਿਰ ਟਾਲ ਗਿਆ। ਦੂਜੀ ਘਟਨਾ ਵਾਪਰੀ ਜਿਹਨੇ ਸਿੱਖਾਂ ਦਾ ਅੰਦਰ ਚੰਗੀ ਤਰ੍ਹਾਂ ਧਰੂ ਦਿੱਤਾ, ਉਹ ਘਟਨਾ ਸੀ ਸਿੰਧੀ ਇੱਕ ਜੱਜ ਰਿਟਾਇਰ ਹੋਇਆ ਤੇ ਮਨ ਵਿੱਚ ਆਇਆ, ਮਣਾ ਸਾਰੀ ਜ਼ਿੰਦਗੀ ਤੋਂ ਕੀਤੀ ਇਹ ਨੌਕਰੀ ਪਰ ਬੇਦਾਗ ਰਹੇ, ਆਪਣੇ ਵੱਲੋਂ ਯਤਨ ਕੀਤਾ ਕੋਈ ਦਾਗ ਨਾ ਲੱਗੇ। ਤੇ ਗੁਰੂ ਨਾਨਕ ਸਾਹਿਬ ਨੂੰ ਸਿੰਧੀ ਬਹੁਤ ਬਹੁਤ ਜ਼ਿਆਦਾ ਸ਼ਰਧਾ ਰੱਖਦੇ। ਮਨ ਵਿੱਚ ਆਇਆ ਕਿ ਪਰਿਵਾਰ ਨੂੰ ਲੈ ਕੇ ਘਰ ਚੱਲਿਆ
ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੱਥਾ ਟੇਕ ਜਾਵਾਂ। ਸ਼ਾਮ ਦੇ ਵੇਲੇ ਪਰਿਵਾਰ ਆਇਆ, ਸਾਹਿਬ ਦੇ ਦਰਬਾਰ ਵਿੱਚ ਨਮਸਕਾਰ ਕੀਤੀ ਤੇ ਲਿਖਦੇ ਨੇ ਸੋਹਣ ਸਿੰਘ ਜੋਸ਼, ਸਾਰੇ ਵਿਦਵਾਨ ਇਹਦੇ ਨਾਲ ਸਹਿਮਤ ਨੇ, ਕਹਿੰਦੇ ਨੇ ਹਨੇਰਾ ਸੀ ਜਦੋਂ ਇਹ ਸਿੰਧੀ ਪਰਿਵਾਰ ਬੈਠਾ ਤੇ ਗੁੰਡੇ ਤੁਰੇ ਫਿਰਦੇ ਸਨ ਮਹੰਤ ਦੇ, ਤੇ ਇਹਨਾਂ ਕਿਹਾ ਵੀ ਸ਼ਾਮ ਦਾ ਵੇਲਾ ਕਮਰਾ ਦੇ ਦਿੱਤਾ, ਦੀਵਾ ਹੈ ਪਰ ਤੇਲ ਨਹੀਂ, ਤੂੰ ਸਾਨੂੰ ਦੀਵਾ ਕੋਈ ਤੇਲ ਵਾਲਾ ਦੇ ਦਿਓ। ਉਸ ਬੱਚੀ ਸੀ ਸਿੰਧੀ ਦੀ ਜਿਹਦੀ ਉਮਰ 13-14 ਸਾਲ ਦੀ, ਲਿਖਦੇ ਨੇ ਕਹਿੰਦੇ ਨੇ ਮਹੰਤ ਨੇ ਕਿਹਾ ਬੱਚੀ ਨੂੰ ਭੇਜੋ, ਅਸੀਂ ਦੀਵਾ ਦੂਸਰਾ ਭੇਜ ਦਿੰਦੇ ਹਾਂ। ਵਿਸ਼ਵਾਸ ਸੀ ਬਾਬਾ ਤੇਰੇ ਘਰ ਵਿੱਚ ਆ ਕੇ ਤਾਂ ਪਾਪੀ ਵੀ ਪਸੀਜ ਜਾਂਦੇ ਨੇ। ਜਦੋਂ ਬੱਚੀ ਗਈ ਉਹਨਾਂ ਦਰਿੰਦਿਆਂ ਨੇ ਬੱਚੀ ਦੀ ਪੱਤ ਲੁੱਟੀ, ਰੋਂਦੀ ਕੁਰਲਾਂਦੀ ਆਈ ਤੇ ਉਸ ਵੇਲੇ ਜਦੋਂ ਸਿੰਧੀ ਬੋਲਣ ਲੱਗਾ ਤੇ ਨਰਾਇਣੂ ਮਹੰਤ ਨੇ ਕਿਹਾ ਖਬਰਦਾਰ ਜੇ ਬੋਲਿਆ ਤੇ ਸਮੇਤ ਬੱਚੀ ਦੇ ਸਾਰੇ ਕਤਲ ਕਰ ਦਿਆਂਗਾ, ਤੇਰਾ ਨਾਮੋ ਨਿਸ਼ਾਨ ਮਿਟ ਜਾਏਗਾ। ਬੱਚੀ ਸਾਰੀ ਰਾਤ ਵਾਪਸ ਲੈ ਗਿਆ ਮਹੰਤ, ਕਹਿੰਦਾ ਸਵੇਰੇ ਸਟੇਸ਼ਨ ਤੇ ਜਾ ਕੇ ਤੁਹਾਡੀ ਬੱਤੀ ਦਿੱਤੀ ਜਾਏਗੀ। ਸਾਰੀ ਰਾਤ ਉਹ ਪਰਿਵਾਰ ਨਨਕਾਣਾ ਸਾਹਿਬ ਬਹਿ ਕੇ ਕੀਰ ਨਹੀਂ ਪਾਉਂਦਾ ਰਿਹਾ। ਹੇ ਧੰਨ ਗੁਰੂ ਨਾਨਕ ਸਾਹਿਬ, ਕੀ ਲੈ ਕੇ ਆਏ ਸਾਂ ਤੇਰੇ ਦਰ ਤੇ ਵੀ ਸਾਡੇ ਕੋਈ ਦਾਗ ਨਹੀਂ, ਅੱਜ ਕੀ ਸਾਡੇ ਨਾਲ ਵਾਪਰ ਗਿਆ। ਸਵੇਰੇ ਉਹ ਬੱਚੀ ਸਟੇਸ਼ਨ ਤੇ ਦਿੱਤੀ ਗਈ। ਮੈਂ ਤਿੰਨ ਕੁ ਘਟਨਾਵਾਂ ਜਿਹੜੀਆਂ ਖਾਸ ਨੇ, ਜਦੋਂ ਉਹ ਗਏ ਉਸੇ ਸਾਲ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤੇ ਸਿੰਧੀ ਜੱਜ ਫਿਰ ਉੱਥੇ ਗਿਆ। ਉਦੋਂ ਹੁੰਦੀ ਸੀ ਸਾਲ ਦੇ ਸਾਲ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਇਹ ਆਰੰਭ ਕੀਤੀ ਸੀ। ਜਦੋਂ ਗਿਆ ਸਿੰਧੀ, ਇਹਨੇ ਕਿਹਾ ਮੈਨੂੰ 2 ਮਿੰਟ ਬੋਲਣ ਦਾ ਸਮਾਂ ਦਿਓ। ਦਿੱਤਾ ਗਿਆ ਸਮਾਂ, ਫਿਰ ਉੱਥੇ ਰੋਣ ਹੀ ਲੱਗ ਪਿਆ। ਕਹਿੰਦਾ ਗੁਰੂ ਕੇ ਸਿੱਖੋ, ਅਸੀਂ ਕਈ ਸਦੀਆਂ ਤੋਂ ਤੁਹਾਡੇ ਆਸਰੇ ਤੇ ਬੈਠੇ ਸਾਂ। ਦੁਸ਼ਮਣ ਆਉਂਦਾ ਸੀ 937 ਸਾਲ ਦੇ ਕਰੀਬ, ਕਾਬਲ ਦੀ ਧਰਤੀ ਤੋਂ ਦੁਸ਼ਮਣ ਨੇ ਹਿੰਦੁਸਤਾਨ ਨੂੰ ਲੁੱਟਿਆ ਤੇ ਜਿੱਦਣ ਕਲਗੀ ਵਾਲੇ ਦੇ ਦੂਲੇ ਸ਼ੇਰ ਅੱਗੇ ਖਲੋਤੇ, ਪਰਤ ਕੇ ਕਾਬਲ ਦਾ ਹੀਆ ਨਹੀਂ ਪਿਆ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੇ ਪੈਰ ਰੱਖ। ਸਿੱਖ ਤਾਂ ਇਹ ਗੱਲ ਕਹਿੰਦੇ ਸਨ ਕਿ ਬੰਦੇ ਨੇ ਪੰਜਾਬ ਗੁਰਾਂ ਦੀ ਧਰਤੀ ਏ ਤੇ ਗੁਰਾਂ ਦੇ ਨਾਂ ਤੇ ਰਹੇ, ਇਹ ਪ੍ਰਣ ਕੀਤੇ ਗਏ ਸਨ। ਧਿਆਨ ਦਿਆ ਜੇ ਤੇ ਜਿੱਦਣ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋਇਆ, ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਮੇਰਾ ਮੂੰਹ ਕਾਬਲ ਵਰ ਲੱਖਣਾ ਜਦ ਲਾਂਬੂ ਲਾਣਾ, ਮੈਂ ਨਹੀਂ ਵੈਰੀ ਤੋਂ ਸਿੱਖਿਆ ਕਦੀ ਮੂੰਹ ਭਵਾਣਾ, ਉਹ ਮੇਰਾ ਨਾਂ ਲੈ ਕੇ ਤੁਸਾਂ ਨੇ ਰਣਜੀਤ ਵਜਾਣਾ, ਮੈਂ ਨਾਲ ਤੁਸਾਂ ਦੇਖੋਵਾਂਗਾ, ਤੁਸੀਂ ਨਹੀਂ ਘਬਰਾਉਣਾ। ਜਦੋਂ ਚਮਰੌਦ ਵਿੱਚ ਸੰਸਕਾਰ ਕੀਤਾ, ਕਿਹਾ ਮੇਰਾ ਮੂੰਹ ਕਾਬਲ ਵਰ ਰੱਖਿਓ ਕਿ ਰਹਿੰਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਦਰਾ ਖੈਬਰ ਨੂੰ ਬੰਦ ਕਰਨ ਵਾਲਾ ਉਹ ਅਖੀਰਲੇ ਸਮੇਂ ਵੀ ਮੂੰਹ ਦੁਸ਼ਮਣ ਵੱਲ ਕਰਕੇ ਪਿਆ ਹੋਇਆ। ਖੈਰ ਜਿਹੜੀ ਅਰਜ਼ ਮੈਂ ਕਰ ਰਿਹਾ, ਕਹਿੰਦੇ ਨੇ ਉਸ ਵੇਲੇ ਸਿੰਧੀ ਨੇ ਇੱਕ ਗੱਲ ਕਹੀ ਸੀ, ਤੁਸੀਂ ਜਾਂਦੀਆਂ ਹੋਈਆਂ ਧਾੜਾਂ ਬਚਾਉਂਦੇ ਰਹੇ, ਕਦੀ ਤੁਹਾਨੂੰ ਵੇਖ ਕੇ ਕਹਿੰਦੇ ਸਨ ਮੋੜੀ ਬਾਬਾ ਕੱਛ ਵਾਲਿਆ ਰਣ ਬਸਰੇ ਨੂੰ ਗਈ, ਇਹ ਅਖਾਣ ਸਨ। ਕਹਿਣ ਲੱਗੇ ਤੁਸੀਂ ਘਰ ਬਚਾਉਂਦੇ ਰਹੇ, ਅੱਜ ਮੇਰੀ ਬੱਚੀ ਦੀ ਪੱਤ ਗੁਰੂ ਨਾਨਕ ਦੇ ਘਰ ਵਿੱਚ ਲੁੱਟੀ ਗਈ ਏ। ਹਰ ਇੱਕ ਸਿੱਖ ਦਾ ਖਿਰਦਾ ਵਰੁੰਦਰਿਆ ਗਿਆ। ਭਾਈ ਲਛਮਣ ਸਿੰਘ ਉਬਾਲਾ ਖਾਦਾ ਅੰਦਰ ਨੇ ਕਿ ਮਨਾ ਹੁਣ ਜੀ ਕੇ ਲੈਣੇ ਕੀ ਏ ਦੁਨੀਆਂ ਤੇ, ਕਾਹਦੇ ਲਈ ਸਿੱਖੀ ਕਮਾਉਣ ਵਾਸਤੇ ਤੁਰ ਤੁਰੇ, ਚੁੱਪ ਕਰ ਗਏ। ਤੀਸਰੀ ਘਟਨਾ, ਪੂਰਨਮਾਸ਼ੀ ਨੂੰ ਜੜਾਂ ਵਾਲੇ ਤੋਂ 6 ਬੀਬੀਆਂ ਆਈਆਂ ਇਸ਼ਨਾਨ ਕਰਨ। ਇਹਨਾਂ ਦਰਿੰਦਿਆਂ ਨੇ ਉਹਨਾਂ ਬੀਬੀਆਂ ਦੀ ਬੇਪਤੀ ਕੀਤੀ। 3 ਘਟਨਾਵਾਂ ਨੇ ਸਿੱਖ ਪੰਥ ਨੂੰ ਹਲੂਣ ਕੇ ਰੱਖ ਦਿੱਤਾ। ਅਖੀਰ ਤੇ ਫੈਸਲਾ ਕੀਤਾ ਗਿਆ ਮਹੰਤ ਨੂੰ ਕੱਢਿਆ ਜਾਏ। ਗੁਰਮੁਖੋ 3, ਵਾਹਿਗੁਰੂ 4, 5 ਤੇ 6 ਮਾਰਚ 1900 3, ਵਾਹਿਗੁਰੂ 4, 5 ਤੇ 6 ਮਾਰਚ 1921 ਮਹੰਤ ਨੇ ਸਿੱਖਾਂ ਨੂੰ ਕਿਹਾ ਤੁਸੀਂ ਆਓ ਮੇਰੇ ਨਾਲ ਗੱਲਬਾਤ ਕਰੋ। ਨਨਕਾਣਾ ਸਾਹਿਬ ਸਿੱਖ ਕਾਨਫਰੰਸ ਰੱਖੀ ਗਈ। ਮਹੰਤ ਨੇ ਦੂਸਰੇ ਪਾਸੇ ਤਿਆਰੀ ਸ਼ੁਰੂ ਕਰ ਦਿੱਤੀ ਕਿ ਜਿੱਦਣ ਇਹ ਸਾਰੇ ਆਗੂ ਇਕੱਠੇ ਹੋ ਕੇ ਆਉਣਗੇ, ਉਦਨ ਮੈਂ ਆਪਣੇ ਗੁੰਡਿਆਂ ਨੂੰ ਕਿਹਾ ਤੁਸੀਂ ਸਟੇਜ ਤੇ ਇੱਕੋ ਧਮਾਲਾ ਕਰਿਓ, ਸਾਰੇ ਮਾਰ ਕੇ ਖਤਮ ਕਰ ਦਿਓ, ਪਰਤ ਕੇ ਨਨਕਾਣੇ ਵੱਲ ਮੂੰਹ ਕੋਈ ਨਾ ਕਰੇ। ਕਹਿੰਦੇ ਨੇ ਇੱਧਰ ਭਾਈ ਵਰਿਆਮ ਸਿੰਘ ਇੱਕ ਸੁਰੀਆ ਸੀ ਸਿੱਖਾਂ ਦਾ, ਕਰਤਾਰ ਸਿੰਘ ਝੱਬਰ ਦਾ, ਜਿਹੜਾ ਰਹਿੰਦਾ ਸੀ ਨਾਲ ਮਹੰਤ ਦੇ, ਉਹਨੇ ਜਾ ਕੇ ਦੱਸਿਆ, ਕਹਿੰਦਾ ਉਹ ਗੁਰੂ ਕੇ ਸਿੱਖੋ, ਤੁਸੀਂ ਮਹੰਤ ਤੇ ਯਕੀਨ ਨਾ ਕਰਿਓ, 4-5-6 ਮਾਰਚ ਦੀ ਮੀਟਿੰਗ ਨੂੰ, ਕਾਨਫਰੰਸ ਨੂੰ ਇਹਨੇ ਤੁਹਾਡੇ ਸਾਰਿਆਂ ਦੇ ਮਾਰਨ ਦਾ ਬੰਦੋਬਸਤ ਕੀਤਾ, ਤੇਲ ਦੇ ਪੀਪੇ, ਟਕਵੇ, ਕੁਹਾੜੀਆਂ, ਬੰਦੂਕਾਂ, ਛਵੀਆਂ ਆਉਂਦੀਆਂ ਨੇ, ਇਹਨੇ ਤੁਹਾਡੇ ਟੁਕੜੇ ਕਰ ਦੇਣੇ ਜੇ। ਜਦੋਂ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ, ਉਸ ਵੇਲੇ ਗੁਰਮੁਖੋ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਲੈਲਪੁਰ,
ਭਾਈ ਟਹਿਲ ਸਿੰਘ ਹੋਰੀ ਇਹ ਤਿੰਨ ਚਾਰ ਆਗੂ ਇਕੱਠੇ ਹੋਏ, ਕਹਿਣ ਲੱਗੇ ਕਿ ਇੰਨਾ ਵੱਡਾ ਕਾਰਾ ਵਾਪਰ ਜਾਣਾ ਹੈ, ਪੰਥ ਦਾ ਨੁਕਸਾਨ ਹੋਵੇਗਾ, ਆਪਾਂ ਮਹੰਤ ਤੇ ਪਹਿਲ ਕਿਉਂ ਨਾ ਕਰ ਦਈਏ। ਪਹਿਲ ਕਿਵੇਂ? ਉਹਨੇ ਕਿਹਾ ਸੀ 4, 5, 6 ਮਾਰਚ 1921 ਨੂੰ ਇਕੱਠ ਹੋਣਾ ਹੈ। 19 ਤੇ 20 ਫਰਵਰੀ ਨੂੰ ਮਹੰਤ ਨੇ ਇੱਕ ਮੀਟਿੰਗ ਰੱਖੀ ਸੀ ਲਾਹੌਰ ਸਿੱਖ ਸਨਾਤਨ ਧਰਮ ਦੀ। ਇਹਨਾਂ ਕਿਹਾ ਮਹੰਤ ਨੇ ਜਾਣਾ 19 ਨੂੰ ਲਾਹੌਰ ਤੇ ਆਪਾਂ ਕੰਮ ਕਰੀਏ।

ਦੀ ਸੀ ਜਥੇ ਦੀ, ਸਾਰੇ ਜਥੇ ਦੇ ਜਾਣ ਦੀ, ਤੇ ਭਾਈ ਸਾਹਿਬ ਭਾਈ ਮੰਗਲ ਸਿੰਘ ਇਹਦਾ ਸੱਸ ਤੇ ਸਹੁਰਾ ਵੀ ਕਿਤੇ ਸਬੱਬੀ ਆ ਗਏ। ਕਹਿੰਦੇ ਨੇ ਸਰਦਾਰ ਲਛਮਣ ਸਿੰਘ ਹੋਰਾਂ ਨੇ ਸ਼ਾਮ ਨੂੰ ਇਸ਼ਨਾਨ ਕੀਤਾ ਕੇਸੀ, ਤੇ ਭਾਈ ਮੰਗਲ ਸਿੰਘ ਨੂੰ ਕਹਿੰਦੇ ਨੇ ਬੇਟਾ ਮੈਂ ਨਨਕਾਣਾ ਸਾਹਿਬ ਸ਼ਹਾਦਤ ਦਾ ਜਾਮ ਪੀਣ ਚੱਲਿਆ, ਇਹ ਹੀ ਸ਼ਬਦ ਕਹੇ, ਬਾਕੀ ਤੂੰ ਪਿੱਛੋਂ ਘਰ ਰਹੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਆਇਆ, ਕਹਿੰਦਾ ਬਾਪੂ ਜਿਨੇ ਰੁਲਦੇ ਨੂੰ ਸੀਨੇ ਨਾਲ ਲਾਇਆ, ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਣਗਾ। ਸੱਸ ਸਹੁਰੇ ਨੇ ਰੋਕਿਆ ਤੇ ਅੱਗੋ ਹੱਸ ਕੇ ਕਿਹਾ, ਕਹਿੰਦਾ ਨਹੀਂ, ਜਿਨੇ ਮੇਰੇ ਵਰਗੇ ਯਤੀਮ ਨੂੰ ਗਲੇ ਨਾ ਲਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੋੜਿਆ, ਜਿੱਥੇ ਇਹਦਾ ਖੂਨ ਡੁੱਲੇਗਾ ਉੱਥੇ ਪਹਿਲਾਂ ਮੈਂ ਸ਼ਹਾਦਤ ਦਾ ਜਾਮ ਪੀਆਂਗਾ। ਘਰ ਵਾਲੀ ਅਜੇ ਚੂੜਾ ਉਹਨੇ ਪਾਇਆ ਤੇ ਸ਼ਬਦ ਵਰਤੇ, ਕਹਿਣ ਲੱਗੀ ਸਵਾਮੀ ਜਿੱਥੇ ਤੂੰ ਜਾਏਗਾ। ਕਦੀ ਤੱਕਿਓ ਅੱਜ ਦਾ ਜਦੋਂ ਸਮਾਜ ਕਈ ਵਾਰੀ ਤੇਕਣਾ, ਨੌਜਵਾਨ ਮੁੰਡੇ ਅਸੀਂ ਦੇਖਦੇ ਹਾਂ ਘਰਾਂ ਵਿੱਚ ਬਜ਼ੁਰਗਾਂ ਦਾ ਹਾਲ, ਅਸਾਂ ਲੋਕਾਂ ਨੇ ਕੀ ਕੀਤਾ। ਗੁਰਮੁਖੋ ਜਿੰਨੇ ਮਰਜ਼ੀ ਤੀਰਥ ਨਾਲੋ, ਜਿੰਨੇ ਮਰਜ਼ੀ ਪ੍ਰਸ਼ਾਦ ਚੜਾ ਦਿਓ, ਜਿਸ ਨੇ ਜਨਮ ਜਨਮ ਦੇਣ ਵਾਲੀ ਮਾਂ ਤੇ ਬਾਪ ਦੀ ਕਦਰ ਨਹੀਂ ਕੀਤੀ ਉਹਨੂੰ ਰੱਬ ਨੇ ਨਹੀਂ ਜੇ ਬਖਸ਼ਣਾ। ਕਦੀ ਭਾਈ ਗੁਰਦਾਸ ਦਾ ਬਚਨ ਪੜਿਓ, ਕਹਿੰਦੇ ਨੇ ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਕਿ ਮਾਇਆ ਟੂਣੇ ਕਰਨ ਵਾਲੀ ਹੈ ਕੀ ਟੂਣਾ ਕੀਤੇ, ਜੰਮੇ ਸਾਈ ਵਿਸਰਿਆ ਵਿਆਹਾਂ, ਮਾਂ ਪਿਓ ਵੀ ਸਾਰੇ ਉੱਥੇ ਤੱਕਿਓ। ਕਦੀ ਭਾਈ ਮੰਗਲ ਸਿੰਘ ਉਹਨਾਂ ਦੀ ਸੁਪਤਨੀ ਭਾਈ ਲਛਮਣ ਸਿੰਘ ਤਿਆਰ ਹੋਏ, ਇੱਕ ਪਿੰਡ ਜਰਗਦੇ ਹੋਏ ਨੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ, ਧਿਆਨ ਦਿਆ ਜੇ ਉਹਨਾਂ ਨਾਲ ਅੱਠ ਕੁ ਸਾਲ ਦਾ, ਕੋਈ 12 ਸਾਲ ਕਹਿੰਦੇ ਨੇ, ਕੋਈ 7 ਸਾਲ ਦਾ ਕਹਿੰਦੇ ਨੇ। ਉਹਨਾਂ ਦੇ ਬੱਚੇ ਦਾ ਨਾਮ ਸੀ ਭਾਈ ਦਰਬਾਰਾ ਸਿੰਘ ਨੇ, ਸਾਰਾ ਦਿਨ ਇਹਨੇ ਜਥੇ ਵਿੱਚ ਨਾਮ ਲਿਖਾਇਆ ਸੀ ਭਾਈ ਕੇਹਰ ਸਿੰਘ ਨੇ, ਤੇ ਕੇਹਰ ਸਿੰਘ ਫੌਜ ਵਿੱਚ ਭਰਤੀ ਸੀ। ਕਹਿੰਦੇ ਨੇ ਇੱਕ ਵਾਰੀ ਨਾ ਇਹਦੇ ਬਾਰੇ ਪ੍ਰਸਿੱਧ ਸੀ ਕਿ ਸ਼ੇਰ ਕਿਤੇ ਜੰਗਲ ਵਿੱਚ ਗਏ ਅੰਗਰੇਜ਼ ਨਾਲ, ਤੇ ਸ਼ੇਰ ਕਿਤੇ ਪੈ ਗਿਆ, ਅੰਗਰੇਜ਼ ਡਰ ਕੇ ਦੌੜ ਕੇ ਉੱਤੇ ਚੜ ਗਿਆ ਰੁੱਖ ਦੇ, ਤੇ ਭਾਈ ਕੇਹਰ ਸਿੰਘ ਥੱਲੇ ਖਲੋਤੇ। ਅੰਗਰੇਜ਼ ਕਹਿੰਦਾ ਵੈਲ ਕੇਹਰ ਸਿੰਘ ਪਿਛਾਂ ਆ ਜਾ, ਸ਼ੇਰ ਤੈਨੂੰ ਮਾਰ ਪੈਗਾ। ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਨੇ ਜੇ ਉਹ ਸ਼ੇਰ ਏ ਤੇ ਮੈਂ ਕੇਹਰ ਹਾਂ, ਕੇਹਰ ਦਾ ਅਰਥ ਵੀ ਸ਼ੇਰ ਹੁੰਦਾ। ਕਹਿਣ ਲੱਗਾ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੈ, ਤੇ ਉਹ ਤਸਵੀਰ ਵੀ ਵਿੱਚ ਉਸ ਕਿਤਾਬ ਦੇ ਦਿੱਤੀ ਹੈ ਸ਼ਿਕਾਰ ਖੇਡਦੇ ਦੀ। ਕਹਿੰਦੇ ਨੇ ਜਦੋਂ ਸ਼ੇਰ ਨੇ ਮੂੰਹ ਖੋਲਿਆ ਤੇ ਭਾਈ ਕੇਹਰ ਸਿੰਘ ਨੇ ਉਹਦੇ ਮੂੰਹ ਵਿੱਚ ਬੰਦੂਕ ਪਾ ਕੇ ਗੋਲੀ ਚਲਾ ਕੇ ਸ਼ੇਰ ਨੂੰ ਢੇਰ ਕਰ ਦਿੱਤਾ। ਇੰਨਾ ਉਹਨਾਂ ਦਾ ਅਦਬ ਹੋਇਆ। ਭਾਈ ਸਾਹਿਬ ਭਾਈ ਕੇਹਰ ਸਿੰਘ ਤਿਆਰ ਹੋਏ ਤੇ ਇਹਨਾਂ ਦੇ ਘਰ ਹੋਇਆ ਬੱਚਾ। ਜਦੋਂ ਬੱਚਾ 22 ਦਿਨ ਦਾ ਸੀ ਭਾਈ ਦਰਬਾਰਾ ਸਿੰਘ ਕਹਿੰਦੇ ਨੇ ਉਹਦੀ ਮਾਂ ਚਲਾਣਾ ਕਰ ਗਈ, ਭਾਈ ਕੇਹਰ ਸਿੰਘ ਦੇ ਘਰੋਂ ਚਲਾਣਾ ਕਰ ਗਈ। ਤੇ ਭਾਈ ਕੇਹਰ ਸਿੰਘ ਦੀ ਮਾਂ ਨੇ, ਦਰਬਾਰਾ ਸਿੰਘ ਦੀ ਦਾਦੀ ਨੇ ਰੂਹ ਦੇ ਵਿੱਚ ਦੁੱਧ ਲਾ ਲਾ ਕੇ ਵੱਟੀਆਂ ਨਾਲ ਦੁੱਧ ਪਿਆ ਪਿਆ ਕੇ ਪੂੜੀਆਂ ਨਾਲ ਆਪਣੇ ਪੋਤੇ ਨੂੰ ਪਾਲਿਆ, ਸੀਨੇ ਨਾਲ ਲਾਇਆ। ਅੱਜ ਜਦੋਂ ਪਿਓ ਬਾਪੂ ਤੁਰ ਲੱਗਾ ਭਾਈ ਕੇਹਰ ਸਿੰਘ, ਤੇ ਬੱਚਾ ਆ ਕੇ ਪੁੱਛਦਾ ਬੇਬੇ, ਸ਼ਬਦ ਸਿੱਧੇ ਜੇ ਵਰਤੇ, ਬੇਬੇ ਅੱਜ ਬਾਪੂ ਕਿੱਥੇ ਚੱਲੇ ਹੈ। ਪੰਜਾਬੀ ਵਿੱਚ ਜੇ ਸ਼ਬਦ ਵਰਦੇ ਸਾ ਬਾਪੂ ਜਾਂ ਚਾਚਾ। ਕਹਿਣ ਲੱਗਾ ਬਾਪੂ ਕਿੱਥੇ ਚੱਲੇ ਹੈ, ਤੇ ਕਹਿਣ ਲੱਗੀ ਪੁੱਤਰ ਤੇਰਾ ਬਾਪੂ ਸ਼ਹੀਦ ਹੋਣ ਚੱਲੇ ਹੈ। ਹੱਸ ਕੇ ਕਿਹਾ ਸ਼ਹੀਦ ਹੋਣ ਚੱਲੇ ਹੈ? ਕਹਿੰਦਾ ਬੇਬੇ ਫਿਰ ਮੈਂ ਵੀ ਜਾਣਾ। ਉਹਨੇ ਹੱਸ ਕੇ ਕਿਹਾ, ਕਹਿੰਦੀ ਪੁੱਤਰ ਨਹੀਂ, ਤੇਰੇ ਬਾਪੂ ਜਾਣਾ। ਦਹੀਂ ਰਾਤ ਮਾਂ ਨੇ ਜਮਾਇਆ ਸੀ, ਆਪ ਪਾਣੀ ਭਰ ਕੇ ਭਾਈ ਕੇਹਰ ਸਿੰਘ ਨੂੰ ਇਸ਼ਨਾਨ ਲਈ ਦਹੀਂ ਦਿੱਤਾ, ਤੇ ਅਸੀਂ ਇਸ਼ਨਾਨ ਕੀਤਾ, ਕੁਝ ਦਹੀਂ ਬਚ ਗਿਆ। ਤੇ ਜਦੋਂ ਭਾਈ ਕੇਹਰ ਸਿੰਘ ਬਸਤਰ ਪਿਆ ਪਾਉਂਦਾ, ਤੇ ਛੋਟੇ ਜਿਹੇ ਬੱਚੇ ਦਰਬਾਰਾ ਸਿੰਘ ਨੇ ਕੱਪੜੇ ਲਾ ਕੇ ਨਾ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਹ ਦਹੀਂ ਆਪਣੇ ਕੇਸਾਂ ਵਿੱਚ ਪਾਇਆ। ਕਹਿੰਦਾ ਬੇਬੇ ਮੈਨੂੰ ਵੀ ਨਿਭਾ ਦੇ, ਮੈਂ ਬਾਪੂ ਨਾਲ ਜ਼ਰੂਰ ਜਾਵਾਂ। ਕਹਿੰਦੇ ਨੇ ਬਹਿਲਾ ਮਾਈ ਨੇ ਟਾਲਿਆ, ਅਖੀਰ ਤੇ ਇਸ਼ਨਾਨ ਕਰਾ ਦਿੱਤਾ, ਕੱਪੜੇ ਵੀ ਸੋਹਣੇ ਪਾ ਦਿੱਤੇ। ਤੇ ਜਦੋਂ ਭਾਈ ਸਾਹਿਬ ਭਾਈ ਕੇਹਰ ਸਿੰਘ ਤੁਰਨ ਲੱਗੇ ਨਾ, ਤੇ ਮਾਈ ਨੂੰ ਕਹਿੰਦੇ ਨੇ ਮਾਂ ਅਸੀਸ ਦੇ, ਤੇਰਾ ਪੁੱਤਰ ਉਸ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਲੇਖੇ ਲੱਗ ਜਾਏ। ਕਹਿੰਦੇ ਨੇ ਮਾਈ ਪਿਆਰ ਦੇਣ ਲੱਗੀ, ਮਾਈ ਦਾ ਕੱਦ ਛੋਟਾ ਸੀ, ਭਾਈ ਕੇਹਰ ਸਿੰਘ ਉੱਚੇ ਸਨ, ਤੇ ਚੌਂਕੀ ਇੱਕ ਪੀੜੀ ਲਿਆਂਦੀ ਤੇ ਰੱਖ ਕੇ ਉਹ ਛੋਟਾ ਜਿਹਾ ਬੱਚਾ ਦਾਦੀ ਨੂੰ ਕਹਿੰਦਾ ਬੇਬੇ ਪੀੜੀ ਤੇ ਖਲੋ ਕੇ ਮੇਰੇ ਬਾਪੂ ਦੇ ਸਿਰ ਤੇ ਹੱਥ ਰੱਖ। ਜਦੋਂ ਹੱਥ ਰੱਖੇ ਤੇ ਪੀੜੀ ਖਸਕਾ ਕੇ ਕਿਧਰ ਨੂੰ ਮੇਰੇ ਸਿਰ ਤੇ ਵੀ ਪਿਆਰ ਦੇ, ਮਾਈ ਨੇ ਰੋਕਿਆ। ਕਹਿਣ ਲੱਗਾ ਨਹੀਂ ਮੈਂ ਸ਼ਹੀਦ ਹੋਣਾ। ਤੇ ਉਸ ਵਕਤ ਭਾਈ ਕੇਹਰ ਸਿੰਘ ਕਹਿੰਦੇ ਨੇ ਦਰਬਾਰਾ ਬੇਟੇ ਸ਼ਬਦ ਵਰਤੇ, ਦਰਬਾਰਾ ਸਿੰਘ ਰਸਤਾ ਬੜਾ ਦੂਰ ਦਾ, ਮੈਂ ਤੈਨੂੰ ਚੁੱਕਣਾ ਨਹੀਂ। ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਆਸਰੇ ਜਾਵਾਂਗਾ, ਸਾਰੇ ਰਾਹ ਚ ਮੈਨੂੰ ਚੁੱਕੀ ਨਾ, ਪਰ ਮੈਨੂੰ ਆਪਣੀ ਉਂਗਲ ਪਕੜਾ ਕੇ ਨਾਲ ਲੈ ਜਾ। ਬੱਚੇ ਨੇ ਜਿੱਦ ਕੀਤੀ, ਕਹਿੰਦੇ ਛੋਟੀ ਜੀ ਦਸਤਾਰ ਬੰਨੀ, ਤਿੱਲੇ ਵਾਲੀ ਕੱਢਵੀ ਜੁੱਤੀ, ਦਾਦੀ ਨੇ ਪੋਤੇ ਨੂੰ ਪਾਈ ਚੂੜੀਦਾਰ ਪਜਾਮਾ। ਕਦੀ ਤੱਕੋ ਮਾਈ ਦੇ ਘਰ ਸਿਰਫ ਇੱਕ ਪੁੱਤਰ ਤੇ ਪੋਤਾ ਸੀ, ਦੋਨਾਂ ਨੂੰ ਬੂਹੇ ਤੋਂ ਬਾਹਰ ਤੋਰਿਆ।
ਕਿੰਨੀ ਦੇਰ ਤੱਕ ਮਾਈ ਵਹਿੰਦੀ ਰਹੀ ਆਪਣੇ ਪੁੱਤਰ ਦੀ ਪਿੱਠ, ਆਪਣੇ ਪੋਤੇ ਦੀ ਪਿੱਠ? ਕਹਿੰਦੇ ਨੇ ਸਾਰੇ ਰਾਹ ਵਿੱਚ ਭਾਈ ਸਾਹਿਬ ਭਾਈ ਕੇਰ ਸਿੰਘ ਦੀ ਉਂਗਲ ਪਕੜ ਕੇ ਗਿਆ, ਬੱਚਾ ਰਾਹ ਵਿੱਚ ਹੱਸਦਾ ਖੇਡਦਾ ਸ਼ਬਦ ਸੁਣਾਉਂਦਾ ਗਿਆ, ਕਿਤੇ ਵੀ ਨਹੀਂ ਕਿਹਾ ਬਾਪੂ ਮੈਨੂੰ ਤੰਘਾੜੇ ਚਾੜ ਲੈ, ਧਿਆਨ ਦਿਆ ਜੇ। ਇੱਧਰ ਭਾਈ ਲਛਮਣ ਸਿੰਘ ਸ਼ਾਮ ਨੂੰ ਇਸ਼ਨਾਨ ਕੀਤਾ ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਨਾਲ ਤੁਰੇ, ਆਪਣੀ ਘਰ ਵਾਲੀ, ਉਹਦਾ ਨਾਮ ਸੀ ਬੀਬੀ ਇੰਦਰ ਕੌਰ, ਉਹ ਵੀ ਨਾਲ ਆਈ ਘਰ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਰੂਪ ਸੀ, ਦੇਗ ਬਣਾ ਕੇ ਅਰਦਾਸ ਕੀਤੀ, ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਦਰਬਾਰ ਤਰਨ ਤਾਰਨ ਇੱਕ ਅਰਦਾਸ ਕਰਕੇ ਆਇਆ, ਮੇਰੀ ਕੀਤੀ ਅਰਦਾਸ ਨੂੰ ਭਾਗ ਲਾਈ, ਮੈਂ ਆਪਣੇ ਖੂਨ ਨਾਲ ਤੇਰੇ ਘਰ ਵਿੱਚ ਹੱਥ ਨਹੀਂ ਚੁੱਕਣਾ, ਪਰ ਮਹੰਤ ਦੀ ਬੇਅਦਬੀ ਦਾ ਜਿਹੜਾ ਕਲੰਕ ਉਹ ਧੋਣਾ ਹੈ, ਤੇਰਾ ਘਰ ਆਜ਼ਾਦ ਹੋਵੇ, ਜਿੱਥੇ ਮਰਦਾਨੇ ਦੀ ਰਬਾਹ ਵੱਜੀ ਏ ਉੱਥੇ ਬਾਬਾ ਜੀ ਤੇਰੇ ਕੀਰਤਨ ਦੀਆਂ ਧੁਨਾਂ ਉੱਠਣ। ਤੇ ਅਰਦਾਸ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਬਚਨ ਆਇਆ ਸੂਹੀ ਮਹੱਲਾ ਚੌਥਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚਾਈ। ਦੇਖਿਓ ਕਦੀ ਗੁਰੂ ਜੀ ਬੋਲ ਕੇ ਦੱਸਦੇ ਪਏ ਨੇ ਭਾਈ ਲਛਮਣ ਸਿੰਘ, ਜੇ ਤੇਰੀ ਭਾਵਨਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਦਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਲਛਮਣ ਸਿੰਘ ਇਹ ਪਰਵਾਹ ਨੀ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾ ਦੁੱਖ ਵੀ ਸੁਖ ਬਣਾਈ। ਲਛਮਣ ਸਿੰਘ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖਾਂ ਭਰ ਕੇ ਕਹਿੰਦਾ ਮੈਨੂੰ ਇਹ ਵੀ ਸਵੀਕਾਰ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਧੋਵਾਂ, ਜੋ ਦੇਵੈ ਸੋ ਖਾਈ। ਅਖੀਰ ਤੇ ਕਹਿੰਦਾ ਬਾਬਾ ਕਰੀ ਕਿਰਪਾ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲਿਹੋ ਵਡਿਆਈ, ਮੈਨੂੰ ਗਰੀਬ ਨੂੰ ਆਪਣੇ ਚਰਨਾਂ ਨਾਲ ਜੋੜ ਲਈ। ਗੁਰਮੁਖੋ ਇਹ ਮਰਜੀਵੜਾ ਸ਼ਮਾ ਤੋਂ ਕੁਰਬਾਨ ਹੋਣ ਵਾਲਾ ਪਰਵਾਨਾ ਘਰੋਂ ਤੁਰਿਆ ਹੈ, ਜਿਹਨੂੰ ਤਵਾਰੀਖ ਲੈਂਦੀ ਦੁਨੀਆਂ ਤੱਕ ਯਾਦ ਕਰਦੀ ਰਹੇਗੀ। ਆਏ ਰਾਤ ਨੂੰ ਤੁਰੇ, ਰਸਤੇ ਵਿੱਚ ਇੱਕ ਪਿੰਡ ਤੋਂ ਹੋਰ ਸਿੰਘ ਰਲਨੇ ਸਨ, ਉਹਦਾ ਨਾਮ ਸੀ ਨਿਜ਼ਾਮਪੁਰ ਦੇਵਾ ਸਿੰਘ ਵਾਲਾ। ਭਾਈ ਸਾਹਿਬ ਭਾਈ ਲਛਮਣ ਸਿੰਘ ਉਸ ਪਿੰਡ ਵਿੱਚ ਗੁਰਦੁਆਰੇ ਜਥਾ ਗਿਆ, ਕਿਸੇ ਦੇ ਘਰ ਜਥੇ ਨੂੰ ਕਹਿੰਦੇ ਨੇ ਆਓ ਅੱਜ ਤੁਸੀਂ ਨਾਲ ਨਵੇਂ ਰਲੇ ਹੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਫਿਰ ਹੁਕਮ ਲੈ ਲਈ। ਪਿਆਰਿਓ ਇੱਥੇ ਜਦੋਂ ਨਾਲ ਸਾਥੀ ਹੋਰ ਰਲੇ, ਹੁਕਮਨਾਮਾ ਲਿਆ ਤੇ ਕਿਹੋ ਜਿਹਾ ਕ੍ਰਿਸ਼ਮਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਫਿਰ ਉਹੀ ਹੁਕਮ ਆ ਗਿਆ ਕਿ ਪਿਆਰਿਓ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੁਰ ਪਿਆ ਜਥਾ, ਇੱਧਰ ਇਹ ਪਹੁੰਚ ਗਏ ਤੇ ਦੂਜੇ ਪਾਸੇ ਜਿਹੜੇ ਜਥੇ ਰੋਕੇ ਸਨ ਭਾਈ ਦਲੀਪ ਸਿੰਘ, ਉਹ ਨਨਕਾਣਾ ਸਾਹਿਬ ਦੇ ਨੇੜੇ ਆ ਗਏ। ਝੱਬਰ ਨੂੰ ਰੋਕ ਦਿੱਤਾ ਸੀ, ਬੂਟਾ ਸਿੰਘ ਨੂੰ ਰੋਕ ਦਿੱਤਾ ਸੀ, ਕਹਿਣ ਲੱਗੇ ਆ ਕੇ ਕਹਿੰਦੇ ਨੇ ਮੈਂ ਲਛਮਣ ਸਿੰਘ ਦਾ ਜਥਾ ਲੱਭ ਕੇ ਰੋਕਣਾ। ਭਾਈ ਸਾਹਿਬ ਨੇ ਜਿੱਥੇ ਕਿਹਾ ਸੀ ਵੀ ਚੰਦਰ ਕੋਟ ਦੀ ਝਾਲ ਤੇ ਅਸੀਂ ਜਥੇ ਦੋ ਮਿਲਾਂਗੇ, ਤੇ ਭਾਈ ਲਛਮਣ ਸਿੰਘ ਕਹਿੰਦੇ ਨੇ ਉਧਰ ਜਾਂਦਿਆਂ ਸਮਾਂ ਫਾਸਲਾ ਥੋੜਾ ਜ਼ਿਆਦਾ ਦੁਰਾਡਾ, ਆਪਾਂ ਇੱਥੇ ਰੋਕਦੇ ਹਾਂ। ਦੋ ਆਦਮੀਆਂ ਨੂੰ ਕਿਹਾ ਤੁਸੀਂ ਜਥੇ ਨੂੰ ਚੰਦਰ ਕੋਟ ਤੋਂ ਇੱਥੇ ਲੈ ਆਓ। ਜਦੋਂ ਉਧਰ ਭਾਈ ਦਲੀਪ ਸਿੰਘ ਸਾਰੀ ਰਾਤ ਲੱਭਦੇ ਰਹੇ, ਭਾਈ ਲਛਮਣ ਸਿੰਘ ਦਾ ਜਥਾ ਨਹੀਂ ਲੱਭਾ। ਗੁਰਮੁਖੋ ਉਸ ਵੇਲੇ ਕਿਹੋ ਜਿਹਾ ਜਜ਼ਬਾ ਸੀ ਗੁਰਮੁਖਾਂ ਵਿੱਚ, ਕਹਿੰਦੇ ਨੇ ਇੱਥੇ ਨਨਕਾਣਾ ਸਾਹਿਬ ਕਾਰਖਾਨੇ ਦੇ ਮਾਲਕ ਸਨ ਭਾਈ ਉੱਤਮ ਸਿੰਘ, ਉਹ ਬੜੇ ਪੰਥ ਦਰਦੀ ਸਨ। ਭਾਈ ਦਲੀਪ ਸਿੰਘ ਲੱਭਦੇ ਰਹੇ, ਲੱਭਿਆ ਨਹੀਂ ਭਾਈ ਲਛਮਣ ਸਿੰਘ ਨੂੰ ਜਥਾ, ਉਹਦਾ ਜਥਾ, ਤੇ ਭਾਈ ਲਛਮਣ ਸਿੰਘ ਦੇ ਆਦਮੀ ਲੱਭਣ ਆਏ, ਜਥਾ ਹੁੰਦਾ ਤੇ ਮਿਲਦਾ। ਵਾਪਸ ਜਾ ਕੇ ਕਹਿੰਦੇ ਨੇ ਭਾਈ ਲਛਮਣ ਸਿੰਘ ਜੀ ਜਥਾ ਲੱਭਾ ਨਹੀਂ। ਇੱਧਰ ਦਲੀਪ ਸਿੰਘ ਕਾਰਖਾਨੇ ਵਿੱਚ ਆ ਕੇ ਭਾਈ ਬਰਿਆਮ ਸਿੰਘ ਸਨ, ਜਿਹੜੇ ਸੂਹੀਏ ਸਨ ਆਪਣੇ ਸਿੱਖਾਂ ਦੇ, ਉਹਨਾਂ ਨੂੰ ਕਹਿੰਦੇ ਨੇ ਵੀ ਆ ਚਿੱਠੀ ਪਕੜ, ਜੇ ਲਛਮਣ ਸਿੰਘ ਹੋਰੀ ਕਿਤੇ ਮਿਲ ਜਾਣ ਤੇ ਚਿੱਠੀ ਦਿਖਾ ਕੇ ਉਹਨਾਂ ਨੂੰ ਰੋਕੀ। ਕਹਿੰਦਾ ਬਲ ਤਾਂ ਰੋਗੇ ਹੋਣੇ ਨੇ। ਇੱਧਰ ਭਾਈ ਲਛਮਣ ਸਿੰਘ ਗੁਰਮੁਖੋ ਤੁਰੇ ਨੇ, ਨਨਕਾਣਾ ਸਾਹਿਬ ਵੱਲ ਤੁਰਦਿਆਂ ਅਖੀਰ ਦੀ ਅਰਦਾਸ ਕੀਤੀ। ਜਦੋਂ ਪਹੁੰਚੇ ਨੇੜੇ ਤੇ ਭਾਈ ਸਾਹਿਬ ਭਾਈ ਟਹਿਲ ਸਿੰਘ ਜਿਹੜੇ ਸਨ ਨਾ, ਉਹਨਾਂ ਦੀ ਜੇਬ ਵਿੱਚ 18 ਰੁਪਈਏ ਸਨ। ਭਾਈ ਇੰਦਰ ਸਿੰਘ, ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਭਾਈ ਲਛਮਣ ਸਿੰਘ ਦੀ ਨੂੰਹ ਤੇ 5-6 ਬੀਬੀਆਂ ਹੋਰ ਸਨ। 18 ਰੁਪਈਏ ਕੱਢ ਕੇ ਭਾਈ ਟਹਿਲ ਸਿੰਘ ਨੇ ਦਿੱਤੇ। ਕਹਿਣ ਲੱਗਾ ਭੈਣੋ ਇੱਕ ਕੰਮ ਕਰਿਓ, ਸ਼ਹੀਦ ਅਸੀਂ ਹੋ ਜਾਣਾ, ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਖੁਸ਼ੀ ਏ, ਆ 18 ਰੁਪਈਆਂ ਨਾਲ ਅਖੰਡ ਪਾਠ ਸਾਹਿਬ ਜ਼ਰੂਰ ਕਰਾ ਦਿਆ ਜੇ। ਜੇ ਵਿੱਚੋਂ 18 ਰੁਪਈਏ ਦਿੱਤੇ, ਬੀਬੀਆਂ ਤੰਬੂ ਸਾਹਿਬ ਵੱਲ ਚਲੀਆਂ ਗਈਆਂ। ਭਾਈ ਲਛਮਣ ਸਿੰਘ ਜਦੋਂ ਗੁਰੂ ਘਰ ਦੇ ਨੇੜੇ ਗਏ ਤੇ ਇਸ ਤੋਂ ਪਹਿਲਾਂ ਜਿਹੜੀ ਰਾਤ ਲੰਘੀ ਏ, ਮਹੰਤ ਨੂੰ ਨਹੀਂ ਸੀ ਪਤਾ ਵੀ ਜਥੇ ਆਉਣੇ ਨੇ। ਮਹੰਤ ਲਾਹੌਰ ਜਾਣ ਨੂੰ ਤਿਆਰ ਸੀ,
ਇਸ ਚੰਦਰੇ ਨੇ ਦੋ ਤਿੰਨ ਮਕਾਨ ਬਣਾਏ ਸਨ ਐਸ਼ੋ ਇਸ਼ਰਤ ਲਈ। ਕਹਿੰਦੇ ਨੇ ਜਦੋਂ ਮਹੰਤ ਗੱਡੀ ਵਿਚ ਬੈਠਾ ਹੈ ਤੇ ਇੱਕ ਮੁਸਲਮਾਨ ਮਿਰਾਸ਼ਨ ਨੇ ਸ਼ਬਦ ਵਰਤੇ ਸਨ, ਕਹਿੰਦੀ ਮੰਤਾ ਕਿੱਧਰ ਜਾਣਾ ਪਿਆ, ਆ ਨੀਲੀਆਂ ਪੱਗਾਂ ਵਾਲੇ ਆ ਗਏ ਨੀ ਕਬਜ਼ਾ ਕਰਨ ਵਾਸਤੇ। ਮਹੰਤ ਨੇ ਤੁਰਦੀ ਗੱਡੀ ਵਿਚੋਂ ਛਾਲ ਮਾਰੀ ਤੇ ਤੇਲ ਦੇ ਪੀਪੇ, ਸੁੱਕੀਆਂ ਲੱਕੜਾਂ, ਸ਼ਰਾਬ ਦੇ ਬੋਤਲਾਂ, ਡਰੰਮ ਤੇ ਅਸਲਾ ਸਾਰਾ ਲੈ ਆਂਦਾ ਤੇ ਆਪਣੇ ਸਾਥੀਆਂ ਨੂੰ ਕਿਹਾ, ਸੱਜਣੋ ਜਦੋਂ ਅੰਦਰ ਆਉਣ ਉਦੋਂ ਕੁਝ ਨੀ ਕਹਿਣਾ, ਅੰਦਰ ਵੜਨ ਮੱਥਾ ਟੇਕਣ ਪਹਿਲਾਂ ਤਾਂ ਲਕਸ਼ਮਣ ਸਿੰਘ ਨੂੰ ਲਿਆ ਜੇ ਜਿੰਨੇ ਅੱਤ ਚੁੱਕੀ ਹੋਈ। ਕਹਿੰਦਾ ਫਿਰ ਇੱਕੋ ਦਮ ਮਾਰਨਾ ਨਹੀਂ, ਗੋਲੀ ਮਾਰ ਕੇ ਕਰਿਆ ਜੇ ਫੱਟੜ, ਤੇ ਜਦੋਂ ਫੱਟੜ ਹੋ ਜਾਣ ਤੇ ਰੱਖ ਕੇ ਲੱਕੜ ਉੱਤੇ ਟੋਕਿਆਂ ਨਾਲ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਿਆ ਜੇ, ਤੇ ਹੋਇਆ ਇਹ ਕੁਛ ਹੀ। ਐਵੇਂ ਨਹੀਂ, ਕਹਿੰਦੇ ਨੇ ਇੱਧਰ ਭਾਈ ਲਕਸ਼ਮਣ ਸਿੰਘ ਉਹਦਾ ਤਿਆਰੀ ਕੀਤੀ, ਅੰਦਰ ਪ੍ਰਵੇਸ਼ ਕਰਨਾ ਸੀ, 5:44 ਤੇ ਦਸ਼ ਜਥਾ ਅੰਦਰ ਗਿਆ। ਉਸ ਤੋਂ ਪਹਿਲਾਂ ਚਿੱਠੀ ਮਿਲ ਗਈ ਪੰਥ ਦੀ, ਭਾਈ ਵਰਿਆਮ ਸਿੰਘ ਨੇ ਕਿਹਾ ਰੋਕਿਆ ਵੀ ਆ ਚਿੱਠੀ ਦਿੱਤੀ ਹੈ ਦਲੀਪ ਸਿੰਘ ਨੇ, ਤੁਸੀਂ ਰੁਕ ਜਾਓ। ਭਾਈ ਲਕਸ਼ਮਣ ਸਿੰਘ ਥੋੜੇ ਜੇ ਵਿਚਾਰਨ ਲੱਗੇ ਤੇ ਭਾਈ ਤਹਿਲ ਸਿੰਘ ਕਹਿੰਦਾ, ਭਾਈ ਸਾਹਿਬ ਜੀ ਹੁਕਮਨਾਮਾ ਲੈ ਕੇ ਆਏ ਸਾਂ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਏ, ਆਪ ਜਲਾਈ, ਆਪ ਤੁਰ ਕੇ ਆਏ ਆ, ਹੁਣ ਕਿਉਂ ਸੋਚਣਾ ਹੋਇਆ। ਭਾਈ ਸਾਹਿਬ ਨੇ ਜਕਾਰਾ ਛੱਡਿਆ ਤੇ ਜਥਾ ਅੰਦਰ ਨੂੰ ਚੱਲ ਪਿਆ। ਜਦੋਂ 5:44 ਤੇ ਅੰਦਰ ਜਥਾ ਪ੍ਰਵੇਸ਼ ਕੀਤਾ, ਮਹੰਤ ਦੇ ਗੁੰਡੇ ਸ਼ਰਾਬ ਵਿਚ ਤੁੱਤ ਸਨ, ਬੰਦੂਕਾਂ ਉਹਨਾਂ ਦੇ ਹੱਥ ਵਿਚ, ਕਈਆਂ ਦੇ ਨਾਂ ਵੀ ਦਿੱਤੇ ਨੇ, ਦਸਾਂ ਨੰਬਰੀਆਂ ਦੇ ਰਾਂਝਾ, ਰਿਆਣਾ, ਲੱਦੂ ਆਦਿਕ। ਕਹਿੰਦੇ ਨੇ ਬੰਦੂਕਾਂ ਇਹਨਾਂ ਭਰੀਆਂ, ਕੁਝ ਰਾਤ ਨੂੰ ਆ ਟੋਕੇ, ਕੁਹਾੜੀਆਂ, ਛਵੀਆਂ, ਬਰਸ਼ੇ, ਤਲਵਾਰਾਂ ਤਿੱਖੀਆਂ ਕਰਦੇ ਰਹੇ। ਸਭ ਤੋਂ ਪਹਿਲਾਂ ਕਹਿੰਦੇ ਨੇ ਆਪਾਂ ਵਾਰ ਨਹੀਂ ਕਰਨਾ, ਕਿਸੇ ਤੇ ਹੱਥ ਨਹੀਂ ਚੁੱਕਣਾ, ਆਪਣੇ ਗੁਰਸਿੱਖ ਜਥਾ ਕਹਿੰਦਾ। ਭਾਈ ਲਕਸ਼ਮਣ ਸਿੰਘ ਦੀ ਡਿਊਟੀ ਲੱਗੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੋਗੇ, ਆਸਾ ਦੀਵਾਰ ਦਾ ਪਾਠ ਕਰੋਗੇ। ਭਾਈ ਤਹਿਲ ਸਿੰਘ ਦੀ ਡਿਊਟੀ ਲੱਗੀ, ਤੁਸੀਂ ਬਾਹਰ ਦਰਵਾਜ਼ੇ ਵਿਚ ਖਲੋਵੋਗੇ। ਜਿਹੜੇ ਜਥੇ ਦੇ ਗਏ ਸਨ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਨੇਤਰ ਬੰਦ ਕਰਕੇ ਪਾਠ ਸਰਵਣ ਕਰੋਗੇ। ਪਹਿਲਾਂ ਨੇਮ ਨਿਭਾਵਾਂਗੇ, ਫਿਰ ਆਪਾਂ ਦੂਜੀ ਸਾਰੀ ਸੇਵਾ ਸੰਭਾਲਣੀ। ਜਥਾ ਅੰਦਰ ਗਿਆ, ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ ਨੇ ਕੀਤੀ ਨਮਸਕਾਰ, ਅੱਖਾਂ ਭਰ ਰਹੀਆਂ, ਸਤਿਗੁਰੂ ਕਈ ਸਾਲਾਂ ਤੋਂ ਬਾਅਦ ਅੱਜ ਮੱਥਾ ਟੇਕਣ ਆਇਆ ਹਾਂ, ਤੇਰਾ ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਨਾਨਕ ਸਾਹਿਬ। ਮੱਥਾ ਟੇਕ ਕੇ ਬੈਠ ਗਏ ਤਾਬਿਆ, ਜਦੋਂ ਗੁਰੂ ਜੀ ਦੇ ਹਜ਼ੂਰੀ ਬੈਠੇ, ਭਾਈ ਤਹਿਲ ਸਿੰਘ ਬਾਹਰ ਖਲੋਤੇ, ਪਹਿਲੀ ਗੋਲੀ ਭਾਈ ਤਹਿਲ ਸਿੰਘ ਦੇ ਸੀਨੇ ਵਿਚ ਵੱਜੀ ਸੀ। ਮਹੰਤ ਆਪ ਘੋੜੇ ਤੇ ਸਵਾਰ ਹੋ ਕੇ ਆਇਆ, ਮੂੰਹ ਬੰਨਿਆ ਉਹਨੇ, ਪਹਿਲੀ ਗੋਲੀ ਵੱਜੀ, ਭਾਈ ਤਹਿਲ ਸਿੰਘ ਨੂੰ ਛਾਤੀ ਵਿਚ ਗੋਲੀ ਵੱਜੀ ਤੇ ਜਦੋਂ ਡਿੱਗਾ ਤੇ ਇੰਨੀ ਦੇਰ ਨੂੰ ਤਿੱਖੇ ਟੋਕਿਆਂ ਛਵੀਆਂ ਵਾਲੇ ਦੌੜੇ, ਜਿਹੜੇ ਲੱਕੜਾਂ ਦੇ ਮੁੱਢ ਰੱਖੇ ਸਨ ਨਾ, ਭਾਈ ਸਾਹਿਬ ਦੇ ਅਜੇ ਅੰਦਰੋਂ ਸਵਾਸ ਨਹੀਂ ਪੂਰੇ ਹੋਏ, ਗੁਰਮਖੋ ਸਹਿਕ ਦੇ ਨੂੰ ਲੱਕੜ ਦੀ ਮੁੱਢ ਤੇ ਰੱਖ ਕੇ ਟੁਕੜਾ ਸ਼ੁਰੂ ਕਰ ਦਿੱਤਾ। ਕੋਈ ਹੱਥਾਂ ਨੂੰ ਟੁੱਕਣ ਲੱਗ ਪਿਆ, ਕੋਈ ਪੈਰਾਂ ਨੂੰ ਟੁੱਕਣ ਲੱਗ ਪਿਆ। ਜਿੰਨੀ ਕੁ ਦੇਰ ਤੱਕ ਸੁਰਤ ਸੀ, ਅੰਦਰੋਂ ਕੇਵਲ ਗੁਰੂ ਦੀ ਆਵਾਜ਼ ਆਉਂਦੀ ਰਹੀ, ਖਾਏ ਜਾਂ ਸੀ ਨਹੀਂ। ਭਾਈ ਸਾਹਿਬ ਭਾਈ ਤਹਿਲ ਸਿੰਘ ਦੇ ਟੁਕੜੇ ਕੀਤੇ, ਅਗਾਂ ਉਤਰ ਕੇ ਜਦੋਂ ਅੰਦਰ ਗਏ ਤੇ ਦੂਸਰੀ ਗੋਲੀਆਂ ਦੀ ਬਾਛੜ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਤੇ ਕੀਤੀ। ਜਦੋਂ ਗੋਲੀਆਂ ਚੱਲੀਆਂ ਤੇ ਕੁਝ ਸਵਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ, ਭਾਈ ਲਕਸ਼ਮਣ ਸਿੰਘ ਨੇ ਕੁੱਟ ਕੇ ਉੱਤੋਂ ਜਫਾ ਜਿਵੇਂ ਪਾਈਦਾ ਆਪਣੇ ਸਰੀਰ ਨਾਲ ਗੁਰੂ ਦੇਵ ਜੀ ਦੇ ਪਵਿੱਤਰ ਸਵਰੂਪ ਨੂੰ ਢੱਕ ਲਿਆ। ਮੇਰੇ ਦਾਤਿਆ ਮੇਰਾ ਤਨ ਛਲਨੀ ਹੋ ਜਾਏ, ਜਿਵੇਂ ਸਾਹਿਬ ਕਹਿੰਦੇ ਨੇ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਜੈ। ਕਹਿੰਦੇ ਨੇ ਉਸੇ ਵਕਤ ਕਿਹਾ, ਦਾਤਾ ਮੇਰਾ ਤਨ ਛਲਨੀ ਹੋ ਜਾਏ ਪਰ ਤੈਨੂੰ ਗੋਲੀ ਨਾ ਲੱਗੇ। ਕਹਿੰਦੇ ਨੇ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਉਹਨਾਂ ਨੂੰ ਛਲਨੀ ਛਲਨੀ ਕੀਤਾ, ਇੱਕੋ ਦਮ ਫਿਰ ਉਹ ਧੁੱਤ ਹੋਏ ਸ਼ਰਾਬ ਵਿਚ ਆਏ, ਗੋਲੀਆਂ ਦੀ ਬਾਛੜ ਕਰਕੇ ਪਕੜ ਕੇ ਇੱਕ ਇੱਕ ਦੇ ਟੁਕੜੇ ਕਰਨ ਲੱਗੇ। ਤੇ ਜਿਹੜਾ ਬੱਚਾ ਸੀ ਨਾ, ਇਹਨੂੰ ਇੱਕ ਸਿਆੜੇ ਨੇ, ਅਲਮਾਰੀ ਬਣੀ ਸੀ ਚੌਕ ਖੰਡੀ ਵਿਚ, ਬਜ਼ੁਰਗਾਂ ਨੇ ਥਾਂ ਸਾਡਿਆਂ ਨੇ ਦੇਖੇ, ਆਹ ਵਿਚੋਂ ਵੀ ਕਈ ਬੈਠੇ ਹੋਣਗੇ ਜਿਨ੍ਹਾਂ ਦਰਸ਼ਨ ਕੀਤੇ ਨੇ। ਉਸ ਭਾਈ ਦਰਬਾਰਾ ਸਿੰਘ ਨੂੰ ਉਸ ਅਲਮਾਰੀ ਵਿਚ ਡੱਕ ਦਿੱਤਾ, ਵਿਚੋਂ ਜਾਲੀ ਸੀ ਰਾਹ ਨਿਕਲ ਸਵਾਸ ਆਉਂਦੇ ਸਨ। ਕਹਿੰਦੇ ਨੇ ਪਹਿਲਾਂ ਟੁਕੜੇ ਕੀਤੇ, ਫਿਰ ਸਹਿਕਦਿਆਂ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਅੱਗ ਲਾਈ, ਉਸ ਵੇਲੇ ਦਿਨ ਦਾ ਚੜਾਅ ਬਹੁਤ ਹੋ ਗਿਆ। ਮਹੰਤ ਕਹਿੰਦਾ, ਹੁਣ ਇੱਕ ਕੰਮ ਕਰੋ, ਟੁਕੜੇ ਸਮੇਟੋ ਤੇ ਫਟਾਫਟ ਇਹਨਾਂ ਨੂੰ ਅੱਗ ਲਾ ਕੇ ਫੂਕ ਦਿਓ। ਸਿੱਖਾਂ ਗੁਰੂ ਕੇ ਸਿੱਖਾਂ ਦੀਆਂ ਕਿਰਪਾਨਾਂ, ਗਾਤਰੇ, ਕੰਘੇ, ਕੇਸ ਚਾਰ ਚੁਫੇਰੇ ਜ਼ਮੀਨ ਤੇ ਡਿੱਗੇ ਪਏ।
ਜਦੋਂ ਇਹ ਕਹਿੰਦੇ ਨੇ ਜਿਸ ਅਸਥਾਨ ਤੇ ਚਰਨ ਧੋ ਕੇ ਸੰਗਤ ਜਾਂਦੀ ਸੀ ਚੁਬੱਚੇ ਵਿੱਚ, ਉਹ ਭਾਈ ਨਰਾਇਣ ਸਿੰਘ ਨੇ ਲਿਖਿਆ ਜੀ ਗੁਰਮੁਖੋ, ਉਹ ਚੁਬੱਚਾ 16 ਇੰਚ ਡੂੰਘਾ ਸੀ ਤੇ 14 ਇੰਚ ਚੌੜਾ ਸੀ। ਉਹ ਚੁਬੱਚਾ ਜਿਹਦੇ ਵਿੱਚ ਚਰਨ ਧੋਂਦੇ ਸਨ, ਕਹਿੰਦੇ ਨੇ ਉਸ ਚੁਬੱਚੇ ਵਿੱਚੋਂ ਖੂਨ ਜਿਹੜਾ ਭਰ ਕੇ ਇਸ ਤਰ੍ਹਾਂ ਉੱਤੇ ਤਰ ਕੇ ਨਿਕਲਦਾ ਸੀ ਜਿਵੇਂ ਪਰਨਾਲਾ ਮੀਂਹ ਦਾ ਕਿਤੇ ਚੱਲਦਾ ਹੋਵੇ। ਇਹਦਾ ਹਿਸਾਬ ਲਾ ਲਓ ਕਿੰਨੇ ਕੁ ਸਿੱਖਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ। ਇਧਰ ਜਦੋਂ ਇਹਨੇ ਸਫਾਈ ਕਰਾਉਣੀ ਸ਼ੁਰੂ ਕੀਤੀ, ਟੁਕੜੇ ਟੁਕੜੇ ਕਰ ਦਿੱਤੇ, ਤੇ ਜਦੋਂ ਸਫਾਈ ਪੈ ਕਰਾਉਣ ਤੇ ਅਲਮਾਰੀ ਵਿੱਚੋਂ ਆਵਾਜ਼ ਆਈ ਕਿ ਬਾਪੂ, ਦਾਦੀ ਨੇ ਸਾਨੂੰ ਦੋਨਾਂ ਨੂੰ ਪਿਆਰ ਦੇ ਕੇ ਤੋਰਿਆ ਸੀ ਸ਼ਹੀਦ ਹੋਣ ਲਈ, ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਨੇ ਸਫਾਈ ਕਰਨ ਵਾਲੇ ਡਰ ਗਏ, ਇੱਕ ਕਹਿੰਦਾ ਉਹ ਬਲਾਂ ਜੀ ਅੰਦਰ ਕੋਈ, ਤੇ ਉਹ ਲੱਦੂ ਛੀ ਇੱਕ ਬਦਮਾਸ਼ ਉਹਨੇ ਬੁਬਲੀ ਮਾਰੀ, ਕਹਿੰਦਾ ਇੱਥੇ ਲਕਸ਼ਮਣ ਸਿੰਘ ਵਰਗੀਆਂ ਬਲਾਵਾਂ ਝਟਕਾ ਦਿੱਤੀਆਂ ਨੇ, ਇਹ ਕਿਹੜੀ ਬਲਾ ਹੈ। ਕਹਿੰਦੇ ਨੇ ਜਦੋਂ ਅਲਮਾਰੀ ਖੋਲੀ ਬੱਚਾ ਨਿਕਲਿਆ, ਇੱਕੋ ਦਮ ਕਕਿਆ ਕਿ ਉਹ ਬਦਮਾਸ਼ ਦੇ ਗਲੇ ਨੂੰ ਪੈ ਗਿਆ। ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਮਾਰਿਓ, ਮੈਨੂੰ ਉਸ ਤਰ੍ਹਾਂ ਮਾਰਿਓ ਜਿਵੇਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ। ਸੱਚ ਅਸੀਂ ਇਕੱਠਾ ਇਸ਼ਨਾਨ ਕੀਤਾ, ਇਕੱਠੇ ਆਏ ਹਾਂ। ਕਹਿੰਦੇ ਨੇ ਉਧਰ ਚਿਖਾ ਬਲੇ ਪਈ, ਅੱਧ ਸੜੇ ਸਰੀਰ ਪਏ, ਉਧਰ ਇਸ ਬੱਚੇ ਨੂੰ ਦੋ ਟੁਕੜੇ ਕਰਕੇ ਇੱਕੋ ਦਮ ਸਹਿਕ ਦੇਖੋ, ਇਹਨੂੰ ਬਲਦੀ ਕੋਈ ਚਿਖਾ ਦੇ ਵਿੱਚ ਸੱਦ ਦਿੱਤਾ। ਭਾਈ ਸਾਹਿਬ ਭਾਈ ਕੇਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ, ਉਹ ਵੀ ਸ਼ਹੀਦ ਹੋ ਗਿਆ। ਇਧਰ ਗੋਲੀ ਚੱਲਦੀ ਪਈ ਸੀ ਤੇ ਜਿਹੜਾ ਸੱਜਣ ਭਾਈ ਵਰਿਆਮ ਸਿੰਘ ਚਿੱਠੀ ਲੈ ਕੇ ਆਇਆ ਸੀ, ਉਹਨੇ ਭਾਈ ਦਲੀਪ ਸਿੰਘ ਨੂੰ ਕਿਹਾ, ਉਹ ਸੱਜਣਾ ਤੂੰ ਪੰਥ ਨੂੰ ਕੀ ਮੂੰਹ ਦਿਖਾਏਗਾ, ਸਿੱਖ ਤਾਂ ਅੰਦਰ ਗਏ, ਉੱਥੇ ਤਾਂ ਗੋਲੀ ਚੱਲਦੀ ਪਈ। ਭਾਈ ਦਲੀਪ ਸਿੰਘ ਪਿਛਾਣੀ ਭੱਜਿਆ, ਵਾਹ ਮਰਜੀਵੜਿਆ, ਜੇ ਛਾਤੀ ਠੋਕ ਕੇ ਕਿਹਾ ਸੀ ਮੈਂ ਰੋਕਾਂਗਾ, ਮੈਂ ਪੰਥ ਨੂੰ ਜਵਾਬ ਦਿਆਂਗਾ, ਨੰਗੇ ਪੈਰੀ ਦੌੜਿਆ, ਮਹੰਤ ਨੂੰ ਵਾਸਤਾ ਪੈ ਕੇ ਕਿਹਾ, ਕਹਿਣ ਲੱਗੇ ਜ਼ੁਲਮ ਨਾ ਕਰ ਬਾਜ ਆ। ਮਹੰਤ ਨੇ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਦਾ ਸੀਨਾ ਵਿੰਨ ਦਿੱਤਾ, ਤੇ ਕੋਲ ਭੱਠੀ ਸੀ, ਅੱਗ ਬਲਦੀ ਸੀ, ਆਵਾ ਸੀ, ਤੇ ਭਾਈ ਸਾਹਿਬ ਸਹਿਕ ਦੇ ਨੂੰ ਜਿਉਂਦੇ ਭਾਈ ਦਲੀਪ ਸਿੰਘ ਸਾਹੋਵਾਲ ਨੂੰ ਉਸ ਭੱਠੀ ਵਿੱਚ ਸੱਦ ਦਿੱਤਾ। ਕੁਝ ਹੋਰ ਨਾਲ ਸਨ, ਉਹਨਾਂ ਨੂੰ ਭੱਠੀ ਵੀ ਸੱਟਿਆ। ਇਧਰ ਜਦੋਂ ਪਤਾ ਲੱਗਾ ਭਾਈ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਤਾਰਾਂ ਪਾ ਦਿੱਤੀਆਂ, ਸਾਰਾ ਸਿੱਖ ਜਗਤ ਕੁਰਲਾ ਉੱਠਿਆ। ਕਰਤਾਰ ਸਿੰਘ ਝੱਬਰ ਨੂੰ ਖਬਰ ਗਈ, ਮਹੰਤ ਜਿਹੜਾ ਇੱਕੋ ਦਮ ਅੱਧ ਸੜੀਆਂ ਲਾਸ਼ਾਂ ਛੱਡ ਕੇ ਦੌੜਿਆ, ਜਿੰਨੇ ਕੁਛ ਮਾਸ ਦੇ ਟੁਕੜੇ ਸਨ ਉਹ ਸਾੜ ਦਿੱਤੇ। ਕਹਿੰਦੇ ਨੇ ਉਧਰ ਖਬਰ ਗਈ ਝੱਬਰ ਕਿ ਭਾਈ ਲਕਸ਼ਮਣ ਸਿੰਘ ਦਾ ਜਥਾ ਸ਼ਹੀਦ ਕਰ ਦਿੱਤਾ ਗਿਆ। ਕਰਤਾਰ ਸਿੰਘ ਝੱਬਰ ਨੇ ਪੂਰੇ ਇਲਾਕੇ ਵਿੱਚ ਪੱਲੂ ਫੇਰਿਆ, ਕਹਿੰਦਾ ਜਿਹਦੇ ਘਰ ਕੋਈ ਗੰਡਾਸਾ, ਕੋਈ ਕਿਰਪਾਨ, ਬੰਦੂਕ, ਨੇਜਾ, ਜੋ ਕੁਝ ਹੈ ਜਿਹਦੇ ਅੰਦਰ ਗੁਰੂ ਨਾਨਕ ਦਾ ਖੂਨ ਹੈ ਨਾ, ਕਲਗੀ ਵਾਲੇ ਦਾ ਪੁੱਤਰ ਏ, ਘਰ ਛੇਤੀ ਜੀ ਆਓ। ਕਹਿੰਦੇ ਨੇ 2200 ਮਰਜੀਵੜਾ ਘਰ ਘਰ ਵਿੱਚੋਂ ਤਿਆਰ ਹੋ ਗਿਆ ਸੀ, ਨਨਕਾਣਾ ਸਾਹਿਬ ਪਹੁੰਚੇ। ਸਰਦਾਰ ਕਰਤਾਰ ਸਿੰਘ ਝੱਬਰ ਨੇ ਆਪ ਅੱਗੇ ਸਵਾਰ ਹੋ ਕੇ 2200 ਦੇ 200 ਦੇ 11 ਜਥੇ ਬਣਾਏ, ਆਪ ਅੱਗੇ ਤੁਰਿਆ। ਇਧਰ ਸਰਦਾਰ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ, ਭਾਈ ਜੋਧ ਸਿੰਘ ਤੇ ਦੂਸਰੇ ਪਾਸੇ ਮਿਸਟਰ ਕਿੰਗ, ਇਹ ਅੰਗਰੇਜ਼ ਸਾਰੇ ਪਹੁੰਚੇ। ਗੋਰਾ ਗੋਰਾ ਫੌਜ ਲਾ ਤੀ, ਮੰਦ ਕਰ ਦਿੱਤਾ ਇਹਨਾਂ ਨੇ। ਤੇ ਜਦੋਂ ਕਰਤਾਰ ਸਿੰਘ ਝੱਬਰ ਨੇੜੇ ਗਿਆ ਤੇ ਰੋਕ ਦਿੱਤਾ, ਤੇ ਕਹਿਣ ਲੱਗੇ ਸਰਦਾਰ ਬਹਾਦਰ ਮਹਿਤਾਬ ਸਿੰਘ ਵਕੀਲ ਅੱਖਾਂ ਭਰ ਕੇ ਕਹਿੰਦਾ ਕਿ ਝੱਬਰ ਸਾਹਿਬ ਰੁਕ ਜਾਓ, ਅੱਗੇ ਗੋਲੀਆਂ ਚੱਲਦੀਆਂ ਪਈਆਂ ਨੇ। ਝੱਬਰ ਨੇ ਕਿਹਾ, ਕਹਿਣ ਲੱਗਾ ਇਹ ਵਕਾਲਤ ਹੁਣ ਜਾ ਕੇ ਅੰਗਰੇਜ਼ਾਂ ਦੀ ਕਚਹਿਰੀ ਵਿੱਚ ਕਰੀ, ਹੁਣ ਤਾਂ ਬਸ ਇੱਕੋ ਧਾਰ ਕੇ ਆਇਆ, ਜਾਂ ਮਰਾਂਗੇ ਜਾਂ ਮਾਰਾਂਗੇ। ਇੰਨੀ ਗੱਲ ਕਹੀ ਅੱਗੇ ਤੁਰਿਆ ਅੰਗਰੇਜ਼ ਆਇਆ, ਕਹਿੰਦਾ ਝੱਬਰ ਬੰਦੂਕਾਂ ਦੇ ਮੂੰਹ ਤੇਰੇ ਵੱਲ ਨੇ। ਕਹਿੰਦਾ ਅਫਸੋਸ, ਜੇ ਇਨਸਾਫ ਕਰਦਾ ਤੇ ਬੰਦੂਕਾਂ ਦੇ ਮੂੰਹ ਮਹੰਤ ਵੱਲ ਹੁੰਦੇ, ਪਰ ਕਿਹੋ ਜਿਹਾ ਕਠੋਰ ਏ, ਸਾਡੇ ਹੀ ਮਰੇ ਤੇ ਸਾਡੇ ਵਾਲੀ ਬੰਦੂਕਾਂ ਦੇ ਮੂੰਹ। ਕਹਿਣ ਲੱਗਾ ਮੈਂ ਅੰਦਰ ਜਾਵਾਂਗਾ। ਕਹਿੰਦੇ ਉਸ ਵੇਲੇ ਨੇ ਕਿਹਾ, ਤੂੰ ਇੱਕ ਰਾਤ ਰੁਕ, ਇੱਕ ਸ਼ਬਦ ਕਹਿ, ਇੱਕ ਰਾਤ ਰੁਕ ਦੇ। ਸਰਕਾਰ ਦੀ ਨੀਤੀ ਸੀ ਵੀ ਸਭ ਕੁਝ ਸਮੇਟ ਦਿਆਂਗੇ, ਜਿਵੇਂ ਆ 84 ਵਿੱਚ ਹੋਇਆ, ਕੀ ਨੀ ਕੀਤਾ ਹਕੂਮਤ ਨੇ। ਅੱਜ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਏ, ਇਹਨੂੰ ਭੁੱਲ ਜਾਓ, ਇਹ ਵਿਸਰ ਜਾਏ, ਜਿੰਨੀ ਦੇਰ ਤੱਕ ਸਿੱਖ ਦਾ ਬੱਚਾ ਰਹੇਗਾ 84 ਦਾ ਕਤਲੇਆਮ ਭੁੱਲੇਗਾ ਨਹੀਂ। ਚੇਤੇ ਰੱਖਿਓ, ਭੁੱਲ ਸਕਦੇ ਹੀ ਨਹੀਂ। ਤੇ ਜੇ ਚਾਹੀਏ ਕਿ 84 ਦਾ ਇਨਸਾਫ, ਸੁਰਜੀਤ ਪਾਤਰ ਨੇ ਇੱਕ ਕਵਿਤਾ ਲਿਖੀ ਸੀ, ਉਹ ਕਹਿੰਦਾ ਕਿ ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਆਸ ਕਰਨੇ ਆ ਉਸ ਤੋਂ, ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ, ਸੂਲੀ ਤੇ ਜੋ ਚੜੇ ਨੇ ਉਹ ਉਤਰਨੇ ਨਹੀਂ। ਕਹਿਣ ਲੱਗੇ ਰਾਜ ਪਲਟਣਗੇ, ਸੂਰਜ ਚੜ੍ਹਨ ਲੈਣਗੇ। ਉੱਥੇ ਉਹਨੇ ਇੱਕ ਗੱਲ ਕਹੀ, ਕਹਿੰਦਾ ਨਹੀਂ, ਇਹਨਾਂ ਨੂੰ ਕਹੋ ਜਿਹੜੇ ਫੈਸ ਅਸੀਂ ਚਾਹੁੰਦੇ ਹਾਂ ਸਾਨੂੰ ਉੱਥੋਂ ਮਿਲੇਗਾ ਇਨਸਾਫ। ਕਹਿਣ ਲੱਗਾ ਨਹੀਂ, ਇਸ ਅਦਾਲਤ ਵਿੱਚ ਬੰਦੇ ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ,
ਇਹਨਾਂ ਨੂੰ ਆਖੋ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖਲੋਤੇ ਰਹਿਣਗੇ? ਕਹਿੰਦਾ ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚੋਂ ਵੀ ਦੀਵੇ ਬੁੱਝ ਰਹਿਣਗੇ। ਉਸ ਵੇਲੇ ਦੇ ਹਾਲਾਤ ਉਹਨੇ ਕਹੇ, ਕਦੀ ਤੱਕਿਓ ਸਿੱਖ ਕਦੀ ਭੁੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਵਕਤੀ ਤੌਰ ਤੇ ਜ਼ਬਾਨ ਨੂੰ ਤਾਲੇ ਲੱਗ ਸਕਦੇ ਨੇ, ਪਰ ਤਵਾਰੀਖ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤਾਂ ਸੀਸ ਚੁੱਕਣ ਦੀ ਪਾਬੰਦੀ ਸੀ, ਪਰ ਕਿੱਥੇ ਗਿਆ ਜੋ ਔਰੰਗਜ਼ੇਬ? ਚੇਤੇ ਰੱਖਿਓ ਜਿਹਦਾ ਸੀਸ ਲੱਥਾ ਸੀ ਉਹਦਾ ਨਿਸ਼ਾਨ ਝੁਲਦਾ ਪਿਆ, ਜਿਹੜਾ ਚੁੱਕਣ ਨਹੀਂ ਸੀ ਦਿੰਦਾ ਉਹਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਸੱਚ ਕਦੀ ਰੁਕਦਾ ਨਹੀਂ। ਕਰਤਾਰ ਸਿੰਘ ਝੱਬਰ ਨੂੰ ਕਹਿੰਦਾ ਇੱਕ ਰਾਤ ਰੁਕ, ਤੇ ਝੱਬਰ ਪੁੱਛਦਾ ਕਹਿੰਦਾ ਉਹ ਸਿੰਘੋ, ਇਹ ਕਹਿੰਦਾ ਇੱਕ ਰਾਤ? ਪਿੱਛੋਂ ਆਵਾਜ਼ ਆਈ, ਕਹਿਣ ਲੱਗੇ ਉਹ ਮਿਸਟਰ ਕਿੰਗ, ਚੇਤੇ ਰੱਖ ਜੇ ਤੇਰੇ ਪੁੱਤਰ ਦੀ ਲਾਸ਼ ਦੇ ਟੁਕੜੇ ਹੋਣ ਤੇ ਤੈਨੂੰ ਰੋਕ ਕੇ ਕਹੀਏ ਇੱਕ ਰਾਤ ਰੁਕ ਜਾ, ਰੁਕ ਜਾਏਗਾ? ਅੰਗਰੇਜ਼ ਦੀਆਂ ਅੱਖਾਂ ਭਰ ਰਹੀਆਂ। ਕਹਿੰਦੇ ਨੇ ਉਸੇ ਵੇਲੇ, ਕਹਿੰਦਾ ਚਾਹੁੰਦੇ ਕੀ ਹੋ? ਕਹਿਣ ਲੱਗੇ ਅਸੀਂ ਚਾਬੀ ਚਾਹੁੰਦੇ ਹਾਂ। ਨਨਕਾਣਾ ਸਾਹਿਬ ਦੀ ਚਾਬੀ ਦਿੱਤੀ, ਜਦੋਂ ਦਰਵਾਜ਼ਾ ਅੰਦਰ ਜਾ ਕੇ ਖੋਲਿਆ, ਵੱਡੇ ਵੱਡੇ ਰਾਸ ਜਿਹੜੇ ਸਨ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਅੰਦਰ ਥਾਂ ਥਾਂ ਤੇ ਟੁਕੜੇ ਮਾਸ ਦੇ ਕੜੇ ਕੰਘੇ ਕੇਸ ਖਿਲਰੇ ਪਏ। ਦਰਵਾਜ਼ਾ ਬੰਦ ਕਰ ਦਿੱਤਾ ਤੇ ਜਿਹੜੇ ਜਿਹੜੇ ਪਰਿਵਾਰ ਵਿੱਚੋਂ ਜਥੇ ਦੇ ਸਿੱਖ ਆਏ ਸਨ ਉਹਨਾਂ ਨੂੰ ਸਨੇਹ ਭੇਜੇ, ਆ ਜਾਓ। ਖੋਪੜੀਆਂ ਨੇ, ਲੱਤਾਂ ਨੇ, ਬਾਹਾਂ ਨੇ, ਆਪਣੇ ਆਪਣਿਆਂ ਦੇ ਅੰਗ ਹੀ ਪਹਿਚਾਣ ਲਵੋ। ਗੁਰਮੁਖੋ, ਦੂਜੇ ਦਿਨ ਫਿਰ ਪੰਥ ਲਈ ਦਰਵਾਜ਼ਾ ਖੋਲਿਆ। ਇਹ 23 ਫਰਵਰੀ ਦੀ ਘਟਨਾ ਹੈ। ਜਦੋਂ ਦਰਵਾਜ਼ਾ ਖੋਲਿਆ, ਅੱਜ ਸਾਰਾ ਸਿੱਖ ਜਗਤ ਆਇਆ। ਜਦੋਂ ਦਰਵਾਜ਼ਾ ਖੁੱਲਿਆ, ਅੰਦਰ ਪ੍ਰਵੇਸ਼ ਕੀਤਾ, ਜਿਹੜੀ ਅਰਜ਼ ਕਰਨੀ ਥੋੜੀ ਜਿਹੀ ਇਕਾਗਰਤਾ ਦਿਆ ਜੇ। ਅੰਦਰ ਪ੍ਰਵੇਸ਼ ਕੀਤਾ, ਥਾਂ ਥਾਂ ਤੇ ਦੇਖਿਆ ਵੀ ਖੂਨ ਦੇ ਧੱਬੇ ਨੇ ਤੇ ਭਾਈ ਸਾਹਿਬ ਦਾ ਸਰੀਰ ਕੁਝ ਕਹਿੰਦੇ ਨੇ ਜੰਡ ਨਾਲ ਅੱਧ ਸੜਿਆ ਪਿਆ ਸੀ, ਪਹਿਚਾਣਿਆ ਨਹੀਂ ਗਿਆ ਉਹ ਲਾਸ਼ ਕਿਹੜੀ। ਅੰਦਰ ਲੰਘੇ ਤੇ ਉਹ ਮਾਈ ਵੀ ਆਈ ਜਿਹਦਾ ਪੁੱਤਰ ਤੇ ਪੋਤਰਾ ਸੀ। ਭਾਈ ਨਾਰਾਇਣ ਸਿੰਘ ਕਹਿੰਦੇ ਨੇ ਮੈਂ ਅੱਖਾਂ ਨਾਲ ਉਸ ਮਾਈ ਨੂੰ ਤੱਕਿਆ ਕਿ ਉਹ ਟੁਕੜੇ ਲੱਭੇ ਪਈ, ਮਾਸ ਦੇ ਟੁਕੜੇ ਪੋਲੇ ਤੇ ਉਹਦੇ ਵਿੱਚੋਂ ਇੱਕ ਲੱਤ ਲੱਭੀ ਜਿਹਦੀ ਸੱਜੀ ਲੱਤ ਤੇ ਫੁਲਵੈਰੀ ਸੀ। ਤੇ ਭਾਈ ਸਾਹਿਬ, ਭਾਈ ਕੇਰ ਸਿੰਘ ਜਦੋਂ ਫੌਜ ਵਿੱਚ ਭਰਤੀ ਸਨ ਨਾ ਤੇ ਇੱਕ ਰਾਤ ਲੱਤ ਸਨੋਹ ਵਿੱਚ ਰਹਿਣ ਕਰਕੇ ਫੁਲਹਿਰੀ ਹੋ ਗਈ ਸੀ। ਕਹਿੰਦੇ ਨੇ ਉਸੇ ਵਕਤ ਪਿੰਨੀ ਤੋਂ ਥੱਲੇ ਉਹ ਲਾਸ਼ ਉਹ ਲੱਤ ਚੁੱਕੀ ਤੇ ਬੁੱਢੀ ਸੀਨੇ ਨਾਲ ਲਾ ਕੇ ਕਹਿੰਦੀ ਲੋਕੋ, ਆਹ ਵੇਖੋ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਪੁੱਤਰ ਦੀ ਲੱਤ। ਸਾਰਾ ਦਿਨ ਉਸ ਲੱਤ ਨੂੰ ਛਾਤੀ ਨਾਲ ਲਾ ਕੇ ਰੱਖਿਆ, ਪੋਤੇ ਨੂੰ ਲੱਭਦੀ ਰਹੀ, ਪਰ ਪੋਤਾ ਲੱਭਣਾ ਕਿਤੋਂ ਸੀ? ਪਿਆਰਿਓ, ਉਸ ਵੇਲੇ ਫਿਰ ਸਿੱਖ ਪੰਥ ਇਕੱਠੇ ਹੋਏ, ਵੱਡੇ ਵੱਡੇ ਰਾਸ ਉਹਨਾਂ ਦੇ ਅੰਦਰ ਵਹਿ ਤੁਰੇ। 4 ਲਾਸ਼ਾਂ ਅੱਧ ਸੜੀਆਂ ਮਿਲੀਆਂ, ਜਿਹੜੀਆਂ ਪਛਾਣੀਆਂ ਨਹੀਂ ਗਈਆਂ। 119 ਖੋਪੜੀਆਂ ਸੜੀਆਂ ਹੋਈਆਂ ਮਿਲੀਆਂ ਮੇਰੇ ਗੁਰੂ ਨਾਨਕ ਦੇ ਘਰ ਵਿੱਚੋਂ ਤੇ 7 ਖੋਪੜੀਆਂ ਬਾਹਰ ਮਿਲੀਆਂ ਆਵੇ ਵਿੱਚੋਂ। 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, 126 ਖੋਪੜੀਆਂ, 4 ਲਾਸ਼ਾਂ ਅੱਧ ਸੜੀਆਂ ਤੇ ਜਦੋਂ ਨਿੱਕੇ ਨਿੱਕੇ ਮਾਸ ਦੇ ਟੁਕੜੇ ਚੁਣ ਲੱਗੇ ਤੇ 3 ਵੱਡੇ ਟੋਕਰੇ ਨਿੱਕੇ ਨਿੱਕੇ ਮਾਸ ਦੇ ਹੋਏ ਸਨ, ਜਿਵੇਂ ਮਾਸ ਕਿਸੇ ਨੇ ਬੱਕਰੀ ਭੇਡ ਦਾ ਵੱਢਿਆ ਹੋਵੇ। 3 ਟੁਕੜੇ ਮਾਸ ਦੇ ਤੇ ਜਿਹੜੀਆਂ ਛੋਟੀਆਂ ਛੋਟੀਆਂ ਹੱਡੀਆਂ ਸਨ, 10 ਟੋਕਰੇ ਛੋਟੀਆਂ ਛੋਟੀਆਂ ਹੱਡੀਆਂ ਦੇ ਹੋਏ ਸਨ, ਛੋਟੇ ਛੋਟੇ ਅਸਤ। ਸ਼ਾਮ ਦੇ ਵੇਲੇ ਇੱਕੋ ਚਿਖਾ ਬਣਾਈ ਗਈ। ਭਾਈ ਹੀਰਾ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਗਏ, ਕੁਝ ਨਿਸ਼ਾਨ ਸਨ ਗੋਲੀਆਂ ਦੇ ਤੇ ਕਹਿੰਦੇ ਨੇ ਜਦੋਂ ਹੁਕਮਨਾਮਾ ਲਿਆ ਨਾ, ਰੁਮਾਲਾ ਚੋਕੇ ਰੁਮਾਲ ਤੇ ਸੂਹੀ ਰਾਗ ਵਿੱਚ ਆ ਗਿਆ ਕਿ ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੋ ਸੋ ਲੋਰੂ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾਹੀਂ ਦੋਸ਼। ਸਰੀਰ ਭੁੱਜ ਕੇ ਕਾਲੇ ਹੋ ਚੁੱਕੇ ਸਨ ਤੇ ਮੇਰਾ ਗੁਰੂ ਕਹਿ ਰਿਹਾ ਸੀ ਇਹ ਕਾਲਖ ਉਹ ਨਹੀਂ, ਕਾਲੀ ਕੋਇਲ ਤੂੰ ਕਿਤ ਕਿਉਂ ਕਾਲੀ, ਆਪਣੇ ਪ੍ਰੀਤਮ ਕੇ ਖੋ ਫਿਰ ਹੈ ਜਲ। ਭਾਈ ਸਾਹਿਬ ਨੇ ਹੁਕਮਨਾਮਾ ਲਿਆ, ਉੱਤੇ ਰੁਮਾਲ ਪਾ ਦਿੱਤਾ। ਸ਼ਾਮ ਦੇ ਵੇਲੇ ਪਿਆਰਿਓ, ਸੂਰਜ ਛਿਪਣ ਤੋਂ ਪਹਿਲਾਂ ਲੱਕੜਾਂ ਇਕੱਠੀਆਂ ਕਰਕੇ ਚਿਖਾ ਚੁਣੀ, ਪਹਿਲਾਂ ਪਿਆਰਿਓ 4 ਲਾਸ਼ਾਂ ਅੱਧ ਸੜੀਆਂ ਰੱਖੀਆਂ, ਫਿਰ 126 ਖੋਪੜੀਆਂ ਟਿਕਾਈਆਂ। ਕਿਹੋ ਜਿਹਾ ਖਿਰਦਾ ਹੋਵੇਗਾ, ਕਿਵੇਂ ਚੁੱਕਦੇ ਹੋਣਗੇ? ਕਹਿੰਦੇ ਨੇ ਥਾਂ ਥਾਂ ਵੈਰਾਗ ਤੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਪਈ ਆਏ। 126 ਲਾਸ਼ਾਂ ਵਾਹਿਗੁਰੂ, 4 ਲਾਸ਼ਾਂ, 126 ਖੋਪੜੀਆਂ, ਉੱਤੇ 3 ਟੋਕਰੇ ਮਾਸ ਦੇ, 10 ਟੋਕਰੇ ਹੱਡੀਆਂ ਦੇ। ਤੇ ਪ੍ਰੋਫੈਸਰ ਭਾਈ ਜੋਧ ਸਿੰਘ ਨੇ ਅਰਦਾਸ ਕੀਤੀ, ਅਰਦਾਸ ਤੋਂ ਪਹਿਲਾਂ ਛੋਟੀ ਜਿਹੀ ਤਕਰੀਰ ਕੀਤੀ। ਉਦਵਾਰੀਆ ਸਮਾਜੀਆਂ ਬੜੀ ਚੁੱਕੀ ਸੀ ਆਤ, ਸਿੱਖ ਝੂਠ ਬੋਲਦੇ ਨੇ, ਜਿਹੜੀ ਅਰਦਾਸ ਵਿੱਚ ਕਹਿੰਦੇ ਨੇ ਬੰਦ ਬੰਦ ਕਟਾਏ ਕੱਟੇ ਜਾਂਦੇ ਨੇ ਬੰਦ ਬੰਦ। ਤੇ ਭਾਈ ਸਾਹਿਬ ਪ੍ਰੋਫੈਸਰ ਜੋਧ ਸਿੰਘ ਕਹਿੰਦੇ ਨੇ
ਜਿਹਨੂੰ ਛੱਕ ਹੈ ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ ਹੈ। ਅਸੀਂ ਕੇਵਲ ਬੰਦ ਬੰਦ ਕੱਟਣ ਦੀ ਸਾਖ ਹੀ ਸੁਣਾਉਂਦੇ ਨਹੀਂ, ਅਸੀਂ ਕਟਾਨੇ ਵੀ ਹੁੰਦੇ ਹਾਂ। ਜਿਹਨੇ ਤੱਕਣਾ ਇਸ ਚਿਖਾ ਨੂੰ ਦੇਖ ਸਕਦਾ ਹੈ। ਸ਼ਾਮ ਦੇ ਵੇਲੇ ਲੱਕੜਾਂ ਰੱਖ, ਪਰਿਵਾਰ ਕਿਸੇ ਦਾ ਬੱਚਾ ਕਿਸੇ ਦਾ ਭਰਾ ਸੀ, ਇੱਥੋਂ ਤੱਕ ਕਿ ਕਈ ਅਜੇ ਵਿਆਹ ਹੋਏ ਸਨ ਕੁਝ ਦਿਨਾਂ ਦੇ, ਸਾਰੇ ਜੀ ਇਕੱਠੇ ਹੋਏ। ਜਦੋਂ ਲਾਂਬੂ ਲਾਇਆ ਉਸ ਵੇਲੇ ਕੁਝ ਮਤੇ ਪਾਸ ਕੀਤੇ, ਅੱਜ ਦਾ ਪ੍ਰਬੰਧਕ ਉਹਨੂੰ ਚੇਤੇ ਰੱਖੇ। ਉਸ ਵੇਲੇ ਮਤਾ ਸੀ ਸਭ ਤੋਂ ਪਹਿਲਾਂ ਕਿ ਬਾਬਾ ਕਰਤਾਰ ਸਿੰਘ ਬੇਦੀ ਨਾਲ ਪੰਥ ਵਿੱਚੋਂ ਉਹਨੂੰ ਛੇਕਿਆ ਜਾਏ, ਉਹਦੇ ਨਾਲ ਸਾਂਝ ਨਾ ਪਾਈ ਜਾਏ, ਉਹਨੇ ਮਹੰਤ ਦਾ ਸਾਥ ਦਿੱਤਾ ਸੀ, ਮਹੰਤ ਵਿਰੁੱਧ ਕਾਰਵਾਈ ਕੀਤੀ ਜਾਏ। ਤੀਜਾ ਮਤਾ ਸੀ ਕਿ ਸਾਰੀਆਂ ਥਾਵਾਂ ਤੇ ਕਾਲੀਆਂ ਦਸਤਾਰਾਂ ਬਣ ਕੇ ਸ਼ਹੀਦਾਂ ਦੇ ਭੋਗ ਪਾਏ ਜਾਣ। ਚੌਥਾ ਮਤਾ ਸੀ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਈ ਜਾਏ। ਤੇ ਪੰਜਵਾਂ ਮਤਾ ਸੀ ਅੱਜ ਤੋਂ ਬਾਅਦ ਪ੍ਰਣ ਕੀਤਾ ਜਾਏ ਕਿ ਗੁਰੂ ਨਾਨਕ ਦੇ ਘਰ ਦਾ ਪ੍ਰਬੰਧ ਸੁੱਚੇ ਸੱਚੇ ਅੰਮ੍ਰਿਤਧਾਰੀ ਸਿੱਖ ਕਰਿਆ ਕਰਕੇ। ਕਦੀ ਦੇਖਿਓ ਕਿਹੋ ਜੀ ਸੁੱਚੀ ਸੋਚ ਸੀ। ਉਹ ਜਦੋਂ ਸ਼ਹਾਦਤ ਹੋਈ ਫਿਰ ਉਸ ਸ਼ਾਮ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਨੇ ਕਿਹਾ ਸਤਿਗੁਰੂ ਅਰਦਾਸ ਕੀਤੀ ਤੇਰੇ ਦਰ ਤੇ ਕਬੂਲ ਹੋ ਗਏ ਨੇ। ਤੇ ਹੁਕਮਨਾਮਾ ਆਇਆ ਸੀ ਵਡਹੰਸ ਮਹੱਲਾ ਪੰਜਵਾਂ ਜੋ ਲੋੜੀਂਦੇ ਰਾਮ ਸੇਵਕ ਸੇਈ ਕਾਂਢਿਆ ਨਾਨਕ ਜਾਣੈ ਸੰਤ ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰਾ। ਉਸ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਣਿਆ ਇਹ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਪਿਆਰਿਓ ਆਓ ਆਪਣੇ ਸ਼ਹੀਦਾਂ ਨੂੰ ਕਦੀ ਭੁੱਲੀਏ ਨਾ। ਕਈ ਵਾਰੀ ਸੌੜੀ ਸੋਚ ਵਾਲੇ ਜਦੋਂ ਸ਼ਹੀਦੀ ਦੀ ਗੱਲ ਚੱਲਦੀ ਹੈ ਕਹਿੰਦੇ ਨੇ ਮਾਰਨ ਕੱਟਣ ਦੀ ਗੱਲ ਕਰ ਦਿੱਤੀ। ਨਹੀਂ, ਮਾਂ ਕੇਵਲ ਪੁੱਤਰ ਨੂੰ ਜਨਮ ਦਿੰਦੀ ਏ, ਕੌਮ ਸ਼ਹੀਦ ਨੂੰ ਜਨਮ ਦਿੰਦੀ ਏ। ਸ਼ਹੀਦ ਜਿਹੜੇ ਨੇ ਉਹ ਡਿੱਗਦੇ ਨੇ ਪਰ ਡਿੱਗਦੇ ਖਤਮ ਹੋਣ ਲਈ ਨਹੀਂ, ਉਹ ਡਿੱਗਦੇ ਨੇ ਡਿੱਗੀ ਹੋਈ ਕੌਮ ਨੂੰ ਚੁੱਕਣ ਦੇ ਲਈ, ਉਹ ਖੂਨ ਰੋੜਦੇ ਨੇ। ਇਸ ਕਰਕੇ ਕਿ ਖੂਨ ਇਹ ਵਾੜੀ ਦਿੱਤੀ ਰਹੇ। ਸਿਰਫ ਕੁੰਦਨ ਜੀ ਦੀ ਇੱਕ ਕਵਿਤਾ ਉਹਨਾਂ ਨੇ ਬੜੀ ਸੋਹਣੀ ਕਹੀ, ਜਦੋਂ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਤੇ ਸਾਈ ਮੀਆਂ ਮੀਰ ਰੋਇਆ ਸੀ ਤੇ ਪੁੱਛਿਆ ਦਾਤਾ ਇਹ ਕੀ ਮਾਜਰਾ, ਕਹਿਣ ਲੱਗੇ ਅੱਜ ਤਾਂ ਖੇਡ ਸ਼ੁਰੂ ਹੋਈ ਹੈ। ਕਹਿੰਦੇ ਕਿਉਂ? ਕਹਿੰਦੇ ਅੱਜ ਮੈਂ ਸ਼ਹਾਦਤ ਦਾ ਬੀਜ ਪਾ ਕੇ ਚੱਲਿਆ, ਅਜੇ ਤੇ ਬਾਗ ਬਣ ਕੇ ਫੁੱਲ ਤੇ ਫਲ ਲੱਗਣੇ ਨੇ। ਤੇ ਸਾਈ ਜੀ ਕਹਿੰਦੇ ਨੇ ਕਿੰਨਾ ਕੁ ਚਿਰ ਬਾਗ? ਕਹਿਣ ਲੱਗੇ ਰਹਿੰਦੀ ਦੁਨੀਆਂ ਤੱਕ ਪ੍ਰਫੁੱਲਤ ਰਹੇਗਾ, ਮੇਰੇ ਲਾਏ ਬੂਟੇ ਨੂੰ ਮੇਰੀ ਸੰਤਾਨ ਦੇ ਸ਼ਹੀਦੀ ਦੇ ਬੂਟੇ ਨੂੰ ਪਾਣੀ ਦੀ ਲੋੜ ਨਹੀਂ ਖੂਨ ਦੀ ਲੋੜ ਪਏਗੀ, ਜਦੋਂ ਕੁਮਲਾਂਦਾ ਦਿਸੇਗਾ ਸਿੱਖ ਖੂਨ ਪਾ ਕੇ ਫਿਰ ਹਰਿਆ ਕਰ ਲੈਣਗੇ। ਉੱਥੇ ਸ਼ਬਦ ਵਰਤੇ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕਹਿਣ ਲੱਗੇ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਦੂਹ ਸਾਰੀ, ਜਦੋਂ ਟੁੱਟੇ ਜੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਕਹਿ ਲੱਗੇ ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾਨੇ ਇਸ ਦੇ ਢੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਸ਼ਹੀਦਾਂ ਦਾ ਖੂਨ ਉਹ ਹਮੇਸ਼ਾ ਕੌਮ ਨੂੰ ਜਾਗਦਾ ਰੱਖਦਾ ਤੇ ਰਹੇਗੀ। ਪਰ ਗੁਰੂ ਕਿਰਪਾ ਕਰੇ ਆਪਾਂ ਆਪਸ ਵਿੱਚ ਮਿਲ ਬੈਠ, ਸ਼ਬਦ ਗੁਰੂ ਦੀ ਰੋਸ਼ਨੀ ਲੈ ਕੇ ਜੀਵਨ ਜੀਏ। ਪਿਆਰਿਓ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਸਮਾਂ ਵੀ ਕੁਛ ਥੋੜਾ ਜਿਹਾ ਜ਼ਿਆਦਾ ਹੋਇਆ, ਕਿਰਪਾ ਕਰਕੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਪਿਛਲੇ ਸਾਲ ਤੋਂ ਆਪ ਜੀ ਦੇ ਦਰਸ਼ਨ ਦੀਦਾਰੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਜੈਤ ਸ੍ਰੀ ਕੀ ਵਾਰ ਆਰੰਭ ਕੀਤੀ ਸੀ, 13 ਪੌੜੀਆਂ ਹੋਈਆਂ ਨੇ ਅੱਗੋ ਜਿਵੇਂ ਮੇਰੇ ਮਾਲਕ ਨੂੰ ਪਾਇਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਜ਼ੁਰਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਪਰਵਿੰਦਰ ਸਿੰਘ ਜੀ, ਭਾਈ ਅਰਨਾਮ ਸਿੰਘ ਜੀ, ਭਾਈ ਪ੍ਰਹਿਲਾਦ ਸਿੰਘ, ਜਿੰਨੇ ਵੀ ਸੇਵਾ ਕੀਤੀ, ਭਾਈ ਸੁਖਜਿੰਦਰ ਸਿੰਘ ਜੀ, ਸਭ ਦਾ ਧੰਨਵਾਦ। ਇੰਨੇ ਦਿਨ ਪਿਆਰ ਦਿੱਤਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ

ਭਗਤ ਰਵਿਦਾਸ ਜੀ ਕਹਿੰਦੇ ਆ ਸਭ ਕੁਛ ਉਹ ਮਾਲਕ ਕਰਨ ਦੇ ਸਮਰੱਥ ਹੈ, ਪਰਮਾਤਮਾ ਵਿੱਚ ਬੜੀ ਵੱਡੀ ਤਾਕਤ ਹੈ, ਉਹ ਸਭ ਕੁਝ ਕਰ ਰਿਹਾ ਹੈ। ਲੋੜ ਹੈ ਕੁਛ ਵੀ ਜੇ ਪ੍ਰਾਪਤ ਕਰਨਾ ਹੈ, ਉਸ ਕੁਦਰਤ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰੀ ਗਈ ਹੈ। ਸਭ ਕੁਛ ਹੈ ਉਹਦੇ ਘਰ, ਘਾਟਾ ਹੋਇਆ, ਕੋਈ ਥੋੜੀ ਬਖਸ਼ਿਸ਼ ਪ੍ਰਾਪਤ ਕਰ ਰਿਹਾ, ਕੋਈ ਬਹੁਤੀ। ਸੋ ਬੜਾ ਸਮਰੱਥ ਹੈ ਉਹ ਮਾਲਕ। ਜਿਹੜੇ ਚਾਹੁੰਦੇ ਨੇ ਉੱਚੇ ਹੋਣਾ ਉਹਨਾਂ ਨੂੰ ਉੱਚਿਆਂ ਕਰ ਦਿੰਦਾ, ਜਿਨ੍ਹਾਂ ਦਾ ਸੋਚ ਦਾ ਪੱਧਰ ਉੱਚਾ ਹੋ ਜਾਂਦਾ, ਸੁਰਤ ਮੰਡਲ ਉੱਚਾ ਹੋ ਜਾਂਦਾ, ਇੱਦਾਂ ਕਹਿ ਲਓ ਵਿਚਾਰ ਮੰਡਲ ਜਿਨ੍ਹਾਂ ਦਾ ਬਹੁਤ ਉੱਚਾ ਹੋ ਜਾਂਦਾ, ਉਹਨਾਂ ਦੇ ਸਿਰ ਤੇ ਛਤਰ ਝੁੱਲਦਾ। ਉਹ ਬਾਹਰਲਾ ਛਤਰ ਨਹੀਂ, ਉਹ ਅੰਦਰਲਾ ਛਤਰ ਹੈ। ਵਿਕਾਰਾਂ ਤੋਂ ਉਹ ਬਚੇ ਰਹਿੰਦੇ ਹੈ, ਉਹਨਾਂ ਨੂੰ ਸੋਝੀ ਸਮਝ ਹੋ ਜਾਂਦੀ ਹੈ। ਸੋ ਕਰਨ ਵਾਲਾ ਉਹ ਪਰਮਾਤਮਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਓ ਸਾਰੇ ਰਲ ਕੇ ਪੜੀਏ।

ਪਿੱਛੇ ਸੰਗਤ ਦੇ ਬਹਿਣ ਨੂੰ ਜਗ੍ਹਾ ਘੱਟ ਜਾਏਗੀ। ਜਿਹੜੇ ਜ਼ਿਆਦਾ ਪਿੱਛੇ ਬਹਿਣਗੇ ਉਹਨਾਂ ਨੂੰ ਸਮਝ ਵੀ ਨਹੀਂ ਆਉਣੀ, ਜ਼ਿਆਦਾ ਪਿੱਛੇ ਚਲੇ ਜਾਣਗੇ। ਜਿਹੜੇ ਆ ਬੈਠੇ ਹੋ ਪਿੱਛੇ, ਥੋੜਾ ਥੋੜਾ ਜੇ ਅੱਗੇ ਨੂੰ ਹੋ ਜਾਓ, ਪਿੱਛੇ ਵਾਲਿਆਂ ਨੂੰ ਥੋੜਾ ਥਾਂ ਮਿਲ ਜਾਏ। ਜਿਨ੍ਹਾਂ ਦੇ ਵਿਚਾਲੇ ਜਗ੍ਹਾ ਹੈ ਉਹ ਥੋੜਾ ਗੈਪ ਘਟਾ ਲਓ।

Bye.

0: ਯਾਦ ਕਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਬਾਲੀਏ ਸੰਗਤ ਆ ਰਸਤੇ ਚ ਹੀ ਬਾਲੋ ਬਸ ਜਿੱਥੇ ਜਿੱਥੇ ਕੋਈ ਖੜਾ ਇੱਥੇ ਹੀ ਬਿਠਾ ਦਿਓ ਭੈਣਾਂ ਨੂੰ ਭੈਣਾਂ ਵਾਲੇ ਪਾਸੇ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਪਿੱਛੇ ਪਿੱਛੇ ਨੂੰ ਹੋ ਕੇ ਭਾਈ ਖੁੱਲੇ ਖੁੱਲੇ ਬੈਠੋ ਜਿੰਨੀ ਕੁ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ ਤਾਂ ਕਰਕੇ ਜਿੱਥੇ ਇੱਕ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਇਕੱਠ ਜਦੋਂ ਜ਼ਿਆਦਾ ਹੁੰਦਾ ਨਾ ਫਿਰ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ। ਤੁਹਾਡੇ ਪ੍ਰੇਮ ਨੂੰ ਵੇਖ ਕੇ ਸੁਣਨ ਦੇ ਉਤਸ਼ਾਹ ਨੂੰ ਵੇਖ ਕੇ ਅੰਦਰ ਚਾਅ ਚੜ੍ਹਦਾ ਹੈ ਕਿ ਅੱਜ ਕੱਲ੍ਹ ਇੰਟਰਨੈਟ ਦਾ ਸਾਧਨ ਹੈ ਆਹੀ ਦੀਵਾਨ ਜਦੋਂ ਯੂਟਿਊਬ ਤੇ ਚੱਲਦਾ ਹੁੰਦਾ ਤੇ ਟੀਵੀ ਦੀ ਸਕਰੀਨ ਤੇ ਵੀ ਲਾ ਲੈਂਦੇ ਨੇ ਕਈ ਫੋਨ ਤੇ ਵੀ ਲਾ ਲੈਂਦੇ ਆਪਣੇ ਬੈੱਡ ਤੇ ਆਪਣੇ ਘਰ ਚ ਆਪਣੇ ਰਜਾਈ ਚ ਬਹਿ ਕੇ ਵੀ ਬੰਦਾ ਸੁਣ ਸਕਦਾ ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ ਕਈ ਵਾਰੀ ਧੱਕੇ ਵੀ ਵੱਜਦੇ ਆ ਸੰਗਤ ਵਿੱਚ ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ ਕੋਈ ਪਰਸ ਕੱਢ ਕੇ ਲੈ ਜਾਂਦਾ ਜੁੱਤੀਆਂ ਹੀ ਨਹੀਂ ਲੱਭਦੀਆਂ ਕਈ ਵਾਰੀ ਨਿਆਣੇ ਗਵਾਚ ਜਾਂਦੇ ਆ ਏਦਾਂ ਵੀ ਹੋ ਜਾਂਦਾ ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਲੈ ਰੱਖਣਾ ਬੜੀ ਵੱਡੀ ਗੱਲ ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ ਲੋਕੀ ਇਸ ਪਾਸੇ ਤੁਰਦੇ ਨਹੀਂ ਜੀ ਅੱਜ ਦੇ ਸਮੇਂ ਵਿੱਚ ਇੰਨੇ ਵੱਡੇ ਉਤਸ਼ਾਹ ਨਾਲ ਆਉਣਾ ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ ਬਸ ਕੋਈ ਨਹੀਂ ਹੁਣ ਨਾ ਬਿਠਾ ਦਿਓ ਤੁਸੀਂ ਵੀ ਬਹਿ ਜਾਓ ਸੰਗਤ ਬਾਅਦ ਹੁਣ ਨਹੀਂ ਬਿਠਾ ਆਹ ਜਗ੍ਹਾ ਬਥੇਰੀ ਅੰਮ੍ਰਿਤ ਛੱਕ ਕੇ ਆਉਣਗੇ ਜਿਹੜੇ ਇੰਨੀ ਜਗ੍ਹਾ ਹੀ ਵਾਧੂ ਬਸ ਜਿਹੜੇ ਸਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ ਕਿਉਂਕਿ ਸਮਾਂ ਥੋੜਾ ਹੁੰਦਾ ਹੈ ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਿਤਾ ਵੀ ਪੜ੍ਹੀ ਉਹ ਵੀ ਵਧੀਆ ਲੱਗਦੀਆਂ ਹੁੰਦੀਆਂ ਫਿਰ ਕਈ ਕੁਝ ਰਹਿ ਜਾਂਦਾ ਹੈ ਰਹਿ ਤੇ ਜਾਣਾ ਹੀ ਹੈ ਮੈਂ ਪੱਖੋਵਾਲ ਦੇ ਅੱਜ ਜਦੋਂ ਦੀਵਾਨ ਚ ਆ ਰਿਹਾ ਸੀ ਤੇ ਮੈਂ ਕੱਲ੍ਹ ਵੀ ਗੱਲ ਕੀਤੀ ਅੱਜ ਵੀ ਮੈਂ ਕਰਦਾ ਸੀ ਵੀ ਇੱਥੇ ਦੀਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਹੈ ਪਰ ਕਈ ਜਗ੍ਹਾ ਚਾਅ ਨਾਲ ਜਾਈਦਾ ਤੇ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ ਪਰ ਇੱਥੇ ਇੱਦਾਂ ਲੱਗਦਾ ਵੀ ਪੰਜ ਸੱਤ ਦਿਨ ਚੱਲਣਾ ਚਾਹੀਦਾ ਪ੍ਰੋਗਰਾਮ ਮਜਬੂਰੀ ਹੋ ਜਾਂਦੀ ਹੈ ਜੀ ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ ਕੱਲ੍ਹ ਅਸੀਂ 12-13 ਘੰਟੇ ਸਫ਼ਰ ਕਰਕੇ MP ਵਿੱਚ ਜਾਣਾ ਗਵਾਲੀਅਰ ਦੇ ਇਲਾਕੇ 'ਚ ਦੀਵਾਨ ਨੇ ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ ਸਾਰੇ ਪਾਸੇ ਜਾਣਾ ਪੈਂਦਾ ਪਰ ਜਿੱਦਾਂ ਮਨ ਲੱਗਿਆ ਹੁੰਦਾ ਰਾਹ ਪੈਰੀ ਲੱਗ ਜਾਂਦਾ ਪੱਕਾ ਟਾਈਮ ਪਤਾ ਲੱਗ ਜਾਂਦਾ ਇੰਨਾ ਟਾਈਮ ਜਾਣ ਤੇ ਲੱਗਦਾ ਇੰਨਾ ਆਉਣ ਤੇ ਲੱਗਦਾ ਜਦੋਂ ਕੁ ਤੱਕ ਉਹ ਆਨੰਦ ਜਿਹਾ ਬਣਦਾ ਉਹਨੇ ਨੂੰ ਦੀਵਾਨ ਮੁੱਕ ਜਾਂਦੇ ਆ ਤੇ ਦਿਨ ਦੇ ਦੀਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ 'ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦਾ ਰਾਤ ਦੇ ਦੀਵਾਨਾਂ 'ਚ ਭਾਵੇਂ 3 ਵੀ ਹੋ ਜਾਣ 3:30-4 ਤੱਕ ਵੀ ਚਲੇ ਜਾਈਦਾ ਕੋਈ ਫਰਕ ਨਹੀਂ ਪੈਂਦਾ ਰਾਤ ਨੂੰ ਫਿਰ ਇੱਥੇ ਦਿਨੇ ਕੰਮਾਂ ਕਾਰਾਂ ਵਾਲੇ ਹੁੰਦੇ ਆ ਸਾਰੇ ਸਾਰਿਆਂ ਨੂੰ ਕਾਹਲ ਵੀ ਹੁੰਦੀ ਹੈ ਤਾਂ ਕਰਕੇ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਹੈ ਹਾਂਜੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਅੱਗੇ ਨੂੰ ਆਉਣ ਉੱਥੇ ਹੀ ਭਾਈ ਚੱਲੋ ਪਹਿਰੇਦਾਰੋ ਸਿੰਘੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਹੀ ਭਾਈ ਚੱਲਿਆ ਕਰੋ ਬਸ ਹੁਣ ਨਾ ਹਿਲਜੁਲ ਹੋਵੇ ਹਾਂਜੀ ਅੱਜ ਇੱਕ ਗੱਲ ਤੁਸੀਂ ਨੋਟ ਕਰਿਓ ਆ ਵੀ ਉਤਸ਼ਾਹ ਇੱਕ ਹੋਰ ਵੀ ਮੈਂ ਦੋ ਇੱਕ ਤੇ ਥੱਲੇ ਤੁਹਾਡੇ ਚੁੱਭਦੀ ਬੜੀ ਜਗ੍ਹਾ ਉੱਚੀ ਨੀਵੀਂ ਜਗ੍ਹਾ ਹੈ ਕਈ ਰੋੜੇ ਰਾੜੇ ਵੀ ਵਿੱਚ ਹੈ ਨੇ ਕਿਉਂਕਿ ਮੈਂ ਤੁਰ ਕੇ ਉਹਨਾਂ ਮੈਨੂੰ ਪਤਾ ਹੈ ਰੋੜੇ ਰਾੜੇ ਜੇ ਵੀ ਚੁੱਭਦੇ ਆ ਇਹਦੀ ਵੀ ਮਾਫੀ ਮੰਗਦਾ ਮੈਂ ਵੀ ਅੱਗੇ ਤੋਂ ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾਲ ਇਹਨੂੰ ਸੁਹਾਗਾ ਸੁਹੂਗਾ ਮਾਰ ਕੇ ਵੀ ਇੱਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ ਬਹਿਣ ਚੌਖਾ ਲੱਗਦਾ ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ ਦੂਜੀ ਇਸ ਗੱਲ ਦੀ ਬਈ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜ੍ਹੀ ਬਹੁਤ ਸਖਤਾਈ ਕੀਤੀ ਜਾਂਦੀ ਹੈ ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਹੈ ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ ਕੋਈ ਸ਼ਰਾਰਤੀ ਬੰਦੇ ਨਾ ਆ ਜਾਣ ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਕਈ ਵਾਰੀ ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ, ਇਦਾਂ ਦਿੱਕਤ ਕਈ ਵਾਰੀ ਆ ਜਾਂਦੀ ਹੈ। ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾਂ ਨੂੰ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ। ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ। ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋਵਾਲ, ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ। ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ, ਏਦਾਂ ਹੀ ਅਸੀਂ ਦੀਵਾਨ ਲਾਏ, ਕਦੇ ਲੋੜ ਹੀ ਨਹੀਂ ਸੀ ਪੈਂਦੀ। ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ। ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ, ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ। ਮੈਂ ਸ਼ਰਿਆਮ ਇਹ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ। ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ, ਆਪਣਾ ਬਚਾਅ ਕਰਨ ਵਾਸਤੇ। ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ, ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ। ਤੇ ਕੋਈ ਕਿਤੇ 19-21 ਹੋ ਜਾਂਦੀ ਹੈ ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ। ਇਸ ਕਰਕੇ ਮਜਬੂਰੀ ਬਸ ਅਸੀਂ ਆਪਣੇ ਬਚਾਅ ਲਈ ਢਾਲ ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ। ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ। ਇਹਨੂੰ ਸਾਡੀ ਮਜਬੂਰੀ ਸਮਝਿਓ ਭਾਈ, ਇਹ ਸਾਨੂੰ ਕੋਈ ਇਹਦਾ ਚਾਅ ਨਹੀਂ ਕਿ ਸਾਡੇ ਨਾਲ ਬੰਦੇ ਬੋਡੀ ਗਾਰਡ। ਮੈਨੂੰ ਤੇ ਸ਼ਰਮ ਆਉਂਦੀ, ਸੱਚ ਕਹਿੰਦਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਛ ਕਰਦਿਆਂ, ਪਰ ਇਹ ਮੇਰੀ ਮਜਬੂਰੀ। ਸੋ ਅਗਲੀ ਗੱਲ ਜਿਹੜੀ ਕਰਨੀ, ਅੱਜ ਕੱਲ੍ਹ ਇੱਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਦੇ ਹੈ, ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ। ਅੱਜ ਕੱਲ੍ਹ ਪ੍ਰਚਾਰਕਾਂ ਨੇ ਰੌਲੇ ਪਾ ਦਿੱਤੇ, ਵਿਵਾਦ ਪੰਥ ਚ ਫੁੱਟ ਪੈ ਗਈ, ਇੱਦਾਂ ਸੁਣਦੇ ਹੋ ਨਾ ਤੁਸੀਂ? ਆਮ ਗੱਲਾਂ ਨੇ ਅੱਜ ਕੱਲ੍ਹ। ਇਹ ਸੋਚੋ ਭਲਾ ਵੀ ਹੁਣ ਕਿਉਂ ਇੱਦਾਂ ਕਿਹਾ ਜਾ ਰਿਹਾ। ਜਿੰਨੇ ਬੰਦੇ ਅੱਜ ਕੱਲ੍ਹ ਜਿਹੜਾ ਵੀ ਬੋਲਦਾ, ਕੋਈ ਵਿਦਵਾਨ ਬੋਲਦਾ, ਫਿਲੋਸਫਰ ਬੋਲਦਾ, ਤਾਂ ਇਹੀ ਬੋਲੀ ਬੋਲਦਾ, ਇੱਦਾਂ ਭਲਾ ਅੱਜ ਕੱਲ੍ਹ ਕਿਉਂ ਕਿਹਾ ਜਾ ਰਿਹਾ? ਉਹਦਾ ਕਾਰਨ ਇੱਕ ਇਹ ਹੈ, ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਵਾਂ ਨੂੰ ਮੰਨਣ ਵਾਲੇ ਲੋਕ, ਪਰੰਪਰਾਵਾਦੀ ਲੋਕ, ਉਹਨਾਂ ਦੀ ਗਿਣਤੀ ਸੀ 95%। ਤੇ ਗੁਰਬਾਣੀ ਤੇ ਗੁਰਮਤ ਦੇ ਸਹੀ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5%। ਇੱਕ ਪਾਸੇ 5%, ਦੂਜੇ ਪਾਸੇ ਕਿੰਨੇ ਸੀ? 95%। ਆਪੀ ਸ਼ਾਂਤੀ ਹੈ, ਪੰਜਾਂ ਨੂੰ ਕਿਹੜਾ ਪੁੱਛਦਾ ਆ ਕੋ ਸਤਨਾਮ। ਸ਼ਾਂਤੀ ਬਹੁਤ ਸੀ ਸਾਡੇ ਪੰਥ, ਕੋਈ ਰੌਲਾ ਨਹੀਂ ਸੀ, ਕੋਈ ਪ੍ਰੋਬਲਮ ਨਹੀਂ ਸੀ। ਬਾਬਿਆਂ ਦੀਆਂ ਗੱਡੀਆਂ ਸੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਝੰਡੀ ਜੀ ਲਾਈ ਜਾਂਦੇ ਨੇ, ਉਧਰੋਂ ਬਾਬਾ ਜੀ ਝੰਡੀ ਜੀ ਲਾਈ ਆਉਂਦੇ ਨੇ, ਐ ਚੱਲਦਾ ਸੀ, ਐ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ। ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨੀ ਭਾਈ, ਅੱਗੇ ਅੱਗੇ ਗੱਲ ਨੀ ਕਰਨੀ ਇਹਨਾਂ ਦੇ ਅੱਗੇ, ਇਹਨਾਂ ਤੋਂ ਡਰ ਕੇ ਰਹੀਏ ਭਾਈ, ਇਹ ਵੱਡੇ ਬੰਦੇ ਹੁੰਦੇ ਆ, ਏਦਾਂ ਪਰੇ ਹਟ ਜਾਓ ਪਰੇ ਹਟ ਜਾਓ, ਐਂ ਚੱਲਦਾ ਸੀ। ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ ਮੀਡੀਏ, ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ ਅੱਗੇ, ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ, ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ, ਸਿਸਟਮ ਇੱਦਾਂ ਦਾ, ਮੀਡੀਏ ਵਿੱਚ ਵੀ ਇੱਦਾਂ ਦਾ ਕੁਝ ਹੋ ਜਾਂਦਾ। ਪਰ ਸੋਸ਼ਲ ਮੀਡੀਆ ਆ ਗਿਆ, ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ ਚ ਆਈ ਵੀ ਜਾਰੇ ਬੰਦੇ ਤੇ ਲੁੱਟਦੇ ਆ, ਗਲਤ ਹੈ। ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜਿਹੇ, ਉਹ ਵੀ ਵਧਣੇ ਸ਼ੁਰੂ ਹੋ ਗਏ। ਪਹਿਲਾਂ ਸੀ 5%, ਦੂਜੇ ਪਾਸੇ ਸੀ 95, ਹੁਣ ਇੱਧਰ ਵਾਲੇ 5 ਤੋਂ ਹੌਲੀ ਹੌਲੀ 10 ਹੋਏ, ਉਧਰ ਵਾਲੇ ਥੋੜੇ ਥੋੜੇ ਤੜਫਣ ਲੱਗੇ ਵੀ 90 ਹੋ, ਵੀ ਆਹ 5, ਫਿਰ 5 ਤੋਂ 10 ਹੋ ਗਏ, 10 ਤੋਂ ਹੁਣ ਹੌਲੀ ਹੌਲੀ 15%, ਫਿਰ 20। ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ, ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਹੈ ਉਹ 30-35% ਹੋ ਚੱਲੇ ਹੈ। ਤੇ ਜੇ ਐਂ ਚੱਲਦਾ ਰਿਹਾ ਤੇ 2-3-4 ਸਾਲਾਂ ਵਿੱਚ 50-50 ਹੋ ਜਾਣਗੇ। ਤੇ ਦੂਜਾ ਜਿਹੜਾ ਗਰੁੱਪ ਹੈ ਪਿੱਟ ਸਿਆਪਾ ਉਹਨਾਂ ਨੇ ਪਾਇਆ, ਹਾਏ ਵਿਵਾਦ ਛਿੜ ਗਏ ਕਿਉਂਕਿ ਅੱਗੇ ਕੋਈ ਰੌਲਾ ਹੀ ਨਹੀਂ ਸੀ। ਆਖੋ ਸਤਨਾਮ। ਸੁਣੋ ਨਾ, ਇਹ ਏਦਾਂ ਹੈ ਭਾਈਏ ਵੀ ਇੱਕ ਹੀ ਸਰਪੰਚ ਸੀ, ਹਰ ਵਾਰੀ ਖੜਦਾ ਸੀ, ਜਿੱਤ ਜਾਂਦਾ ਸੀ, 25 ਸਾਲਾਂ ਦਾ ਇੱਕੋ ਹੀ ਸੀ, ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ। ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ, ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ, ਆਹ ਕੀ ਹੋਣ ਲੱਗ ਪਿਆ। ਜਦੋਂ ਹੁਣ ਨਾ ਪਹਿਲਾਂ ਇਦਾਂ ਹੀ ਚੱਲਦਾ ਸੀ ਜੀ ਪਿੰਡਾਂ ਦਾ। ਚਲੋ ਭਾਈ ਦੀਵਾਨ ਲਵਾ ਲਈਏ ਬਾਬਿਆਂ ਦੇ, ਕਹਿੰਦੇ ਹਾਂ ਚਲੋ ਦਾਨ ਪੁੰਨ ਹੀ ਹੋ ਜੂ ਭਾਈ, ਹੋਰ ਨੀ ਕੁਛ ਕਰੋ, ਸਿੱਧਾ ਸੁੱਧਾ ਪਿੰਡ ਚ ਇਕੱਠਾ ਕਰ ਲਓ, ਦੀਵਾਨ ਲਵਾ ਲਓ। ਮੁੜ ਕੇ ਐ ਨੀ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ, ਕਿੰਨੇ ਲੋਕ ਬਦਲ ਗਏ, ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ, ਫਰਕ ਕੀ ਪਿਆ, ਸੁਣਿਆ ਕੀ, ਮਾਇੰਡ ਡਿਵੈਲਪ ਹੋਇਆ ਕਿ ਨਹੀਂ, ਕੋਈ ਨੁਕਤਾ ਸਮਝ ਚ ਆਇਆ ਕਿ ਨਹੀਂ ਆਇਆ, ਇਹ ਕੋਈ ਨੀ ਸੀ ਸੋਚਦਾ। ਇੱਕ ਪਾਸੇ ਸੀ ਨਾ, ਇੱਕ ਪਾਰਟੀ ਦਾ ਬੜਾ ਜ਼ੋਰ ਹੈ, ਇੱਕ ਧਿਰ ਹੈ, ਇੱਕ ਕਾਬਜ ਧਿਰ ਹੈ ਸਾਡੇ ਉੱਤੇ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਜਥੇਦਾਰ ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ ਧਿਰ ਹਨ। ਪਰ ਜਦੋਂ ਅੱਜ ਕੱਲ੍ਹ ਦੇ ਨਵੇਂ ਬੱਚੇ, ਮੈਂ ਆਪਣੀ ਗੱਲ ਨਹੀਂ ਕਰਦਾ, ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ, ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ, ਜਥੇਦਾਰਾ ਗਲਤ ਫੈਸਲੇ ਕਰਦਾ, ਸਿਰਸੇ ਵਾਲੇ ਨੂੰ ਮਾਫ਼ ਕਰਨਾ ਤੇਰਾ ਗਲਤ ਫੈਸਲਾ ਹੈ, ਜਥੇਦਾਰ ਠੱਗ ਨੇ, ਇਦਾਂ ਦੀਆਂ ਗੱਲਾਂ ਨੀ ਕਰਦੇ, ਲੁੱਟ ਕੇ ਖਾ ਕੇ ਐ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ, ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆ ਬੋਲਣ ਕਿਉਂ ਲੱਗ ਗਏ ਲੋਕ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ, ਆਹ ਅੱਗੇ ਤੇ ਕੋਈ ਬੋਲਦਾ ਹੀ ਨਹੀਂ ਸੀ, ਸਾਡਾ ਦਬਦਬਾ ਸੀ, ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਪਿੱਟ ਸਿਆਪਾ ਜ਼ਿਆਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਏ ਜੀ, ਰੌਲਾ ਪੈ ਗਿਆ ਜੀ, ਪੰਥ ਚ ਫੁੱਟ ਪੈ ਗਈ ਜੀ, ਇਹਨਾਂ ਨੂੰ ਐਂ ਲੱਗਦਾ ਫੁੱਟ ਪੈ ਗਈ। ਪਰ ਜਿੱਦੇ ਗੁਰਮੁਖੋ ਐਂ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ, ਦੂਜੇ 35 ਹੈ, ਦੂਜੇ ਪਾਸੇ 65 ਹੈ, ਹੌਲੀ ਹੌਲੀ 50 ਹੋ ਗਿਆ, ਹੋਰ ਪਊ, ਅਜੇ ਹੋਰ ਪਊ, 65-50 ਹੋ ਗਿਆ, ਫਿਰ ਜੇ ਇੱਧਰੋਂ ਵੱਧ ਕੇ 60 ਹੋ ਗਿਆ, ਘਟਣਾ ਸ਼ੁਰੂ ਹੋ ਜੂ, ਫਿਰ 65-70, ਜਿੱਦੇ 80 ਕੁ ਪਹੁੰਚ ਜਾਓਗੇ ਸਾਰੇ ਚੁੱਪ ਕਰਕੇ ਬਹਿ ਜਾਣਗੇ ਵੀ ਹੁਣ ਨੀ ਸਾਡੀ ਚੱਲਦੀ ਆ ਖੋ ਸਾਹਿਬ,
1: ਮੇਰੀ ਵਾਹ
0: ਉਹਦੇ ਗੱਲ ਐਂ ਚੱਲਦਾ ਰਿਹਾ ਜੀ, ਤਾਂ ਰੌਲਾ ਹੈ, ਹੋਰ ਕੋਈ ਰੌਲਾ ਨਹੀਂ ਪੰਥ ਵਿੱਚ ਪਾਈ, ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ, ਕੋਈ ਰੌਲਾ ਨਹੀਂ, ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦੀਵਾਨ ਟਿਕ ਕੇ ਬਹਿ ਕੇ ਸੁਣਦਾ, ਅੱਧਾ ਸੁਣਨਾ, ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ, ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ, ਬਸ ਕਈ ਬੰਦੇ ਗੁਰਬਾਣੀ ਨੂੰ ਸਮਝਣ ਲੱਗ ਪਏ ਆ, ਉਹ ਫਿਰ ਕਹਿੰਦੇ ਆ ਯਾਰ ਗੁਰਬਾਣੀ ਚ ਤੇ ਏਦਾਂ ਲਿਖਿਆ, ਗੁਰੂ ਸਾਹਿਬ ਤੇ ਐਂ ਕਹਿੰਦੇ ਆ, ਇਹ ਐਂ ਸੁਣਾਉਂਦੇ ਆ, ਗੁਰਬਾਣੀ ਨੂੰ ਆਪ ਪੜ੍ਹਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵੱਧ ਰਹੀ। ਸੋ ਇਸੇ ਤਰ੍ਹਾਂ ਹੌਲੀ ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ, ਚੇਂਜ ਹੋ ਸਕਦਾ, ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ, ਭਰਾਵਾਂ ਨੂੰ, ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ, ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾਂ ਨਹੀਂ, ਉਹਦੇ ਵਿੱਚ ਕੋਈ ਲੌਜਿਕ ਹੈ, ਗੱਲ ਬਣਦੀ ਹੈ ਕਿ ਨਹੀਂ ਬਣਦੀ, ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਕਰੀਏ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ, ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ, ਤੇ ਤੁਸੀਂ ਜਵਾਬ ਕੀ ਦਿੱਤਾ ਸੀ, ਬੋਲੋ ਜੀ, ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ, ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ, ਸੱਚ ਸੱਚ ਝੂਠ, ਇੱਕ ਗੱਲ ਦਿਮਾਗ ਚ ਪੱਕੀ ਰੱਖੋ, ਆਹ ਗੱਲ ਜੇ ਦਿਮਾਗ ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ, ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ, ਅਸਲ ਹੁੰਦਾ ਹੈ ਟੀਚਾ, ਅਸਲ ਹੁੰਦਾ ਹੈ ਨਿਸ਼ਾਨਾ, ਪਰਖਿਆ ਜਾਂਦਾ ਹੈ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ, ਉਦਾਂ ਗਲਤ ਠੀਕ ਕੁਛ ਨਹੀਂ ਹੁੰਦਾ, ਨਿਸ਼ਾਨਾ ਨਿਸ਼ਾਨਾ ਕੀ ਹੈ, ਉੱਥੇ ਪਰਖਿਆ ਜਾਂਦਾ ਹੈ ਵੀ ਇਹ ਸੱਚ ਸੱਚ ਹੈ, ਇਹ ਝੂਠ ਝੂਠ ਹੈ, ਉੱਥੇ ਪਰਖਿਆ ਜਾਂਦਾ ਹੈ। ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ, ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ। ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ, ਨਜ਼ਰੀਆ ਹੁੰਦਾ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ, ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ, ਦ੍ਰਿਸ਼ਟੀ। ਜਿਹੜੇ ਸਤਿਪੁਰਖ ਹੁੰਦੇ ਹੈ ਉਹ ਦ੍ਰਿਸ਼ਟੀ ਦਿੰਦੇ ਹੈ, ਦ੍ਰਿਸ਼ਟੀ ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐ ਕਹਿਣਾ ਹੈ, ਸੁਣਿਓ, ਅੰਨੇ ਬੰਦੇ ਨੂੰ ਐ ਕਹਿਣਾ ਹੈ ਇੱਧਰ ਨੂੰ ਹੋ ਜਾ, ਐ ਨੂੰ ਮੁੜ ਜਾ। ਅੰਨਾ ਬੰਦਾ ਹਰੇਕ ਵਾਰੀ ਪੁੱਛੂ ਵੀ ਹੁਣ ਕਿੱਧਰ ਨੂੰ ਜਾਵਾਂ, ਹੁਣ ਸੱਜੇ ਨੂੰ ਹੋ ਜਾ, ਹੁਣ ਕਿੱਧਰ ਨੂੰ ਜਾਵਾਂ, ਕਹਿੰਦੇ ਹੁਣ ਖੱਬੇ ਨੂੰ ਹੋ ਜਾ। ਇਹ ਤੇ ਇਹ ਹੋ ਗਿਆ ਉਹਨੂੰ ਦੱਸਣਾ। ਇੱਕ ਹੁੰਦਾ ਵੀ ਉਹਨੂੰ ਤੁਸੀਂ ਅੱਖਾਂ ਦਿਓ, ਦੱਸਣ ਦੀ ਲੋੜ ਹੀ ਨਾ ਪਵੇ, ਅਗਲਾ ਆਪ ਹੀ ਤੁਰੇ ਆਖੋ ਸਤਨਾਮ। ਇਹਨੂੰ ਸਮਝਿਓ, ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਆ ਦ੍ਰਿਸ਼ਟੀ, ਸਾਨੂੰ ਦ੍ਰਿਸ਼ਟੀ ਦਿੰਦੇ ਆ ਵੀ ਤੈਂ ਟਾਈਮ ਤੇ ਫੈਸਲਾ ਕਰਨਾ। ਮੈਂ ਜੇ ਤੈਨੂੰ ਐਂ ਕਹਿਤਾ, ਅੱਛਾ ਜੇ ਗੁਰੂ ਸਾਹਿਬ ਨੇ ਦੇ ਦਿੱਤਾ ਸਿਧਾਂਤ ਵੀ ਸੱਚ ਬੋਲੀ, ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦੇ ਦਿੱਤਾ ਵੀ ਤੈਂ ਸੱਚ ਹੀ ਬੋਲਣਾ, ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆਰਿਓ। ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ, ਗੁਰੂ ਨੇ ਕਿਹਾ ਸੀ ਸੱਚ ਬੋਲੋ, ਮੈਂ ਸੱਚ ਬੋਲਤਾ। ਸਿਧਾਂਤ ਇਸ ਨੁਕਤੇ ਨੂੰ ਸਮਝੋ, ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ, ਨਜ਼ਰੀਆ ਦਿੰਦੇ ਐ ਤੁਹਾਨੂੰ। ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਹੈ, ਤੂੰ ਵੇਖ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ, ਇਰਾਦਾ ਵੇਖਣਾ ਪੈਣਾ। ਮੈਂ ਫਿਰ ਪੁੱਛਦਾ ਤੁਹਾਨੂੰ, ਮੈਂ ਕੱਲ ਵਾਲੀ ਗੱਲ ਫਿਰ ਦੁਹਰਾਉਣਾ, ਕਈ ਨਵੇਂ ਸਰੋਤੇ ਹੋਣਗੇ। ਗੰਗੂ ਨੇ ਮਰਿੰਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ, ਕਾਹਦਾ ਸੱਚ ਹੈ ਫਿਰ ਹੁਣ ਅੱਗੇ ਦੱਸੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚਦੇ ਪੀਰ ਬਣੇ ਐ, ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਹੈ ਉੱਚਦਾ ਪੀਰ, ਹੈ ਕੌਣ ਸੀ ਭਲਾ, ਇਹ ਝੂਠ ਹੈ ਕਿ ਸੱਚ ਹੈ ਪਿਆਰੇ? ਉਹ ਝੂਠ ਹੈ ਕਿ ਸੱਚ ਹੈ? ਉੱਚਦਾ ਪੀਰ ਸੀ ਗੁਰੂ ਗੋਬਿੰਦ ਸਿੰਘ, ਇਹ ਸੱਚ ਹੈ ਕਿ ਝੂਠ ਹੈ? ਝੂਠ ਹੈ, ਪਰ ਕਿੰਨਾ ਪਿਆਰਾ ਹੈ, ਆਖੋ ਸਤਨਾਮ। ਕਿਉਂ ਭਲਾ, ਕਿਉਂ? ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ, ਸਿੰਘਾਂ ਦਾ ਨਿਸ਼ਾਨਾ ਚੰਗਾ। ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ, ਤੁਹਾਨੂੰ ਇਰਾਦੇ ਵੇਖਣੇ ਪੈਣਗੇ। ਜੇ ਆ ਨੁਕਤਾ ਤੁਹਾਡੇ ਦਿਮਾਗ ਚ ਆ ਜੇ, ਅਸੀਂ ਤੇ ਕਿੱਡੀ ਲੁੱਟ ਚ ਫਸੇ ਪਏ ਆ। ਹੁਣ ਮੇਰੀ ਸੁਣਿਓ, ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ, 10,000 ਰੁਪਈਆ ਲਾਉਂਦਾ, ਇਹ ਠੀਕ ਹੈ ਕਿ ਗਲਤ ਹੈ? ਬੋਲੋ, ਦੱਸੋ ਜੀ, ਠੀਕ ਹੈ। ਪਰ ਬਾਹਰੋਂ ਉਹ 1,00,000 ਰੁਪਈਆ ਮੰਗਾਉਂਦਾ, ਧੀ ਨੂੰ 10,000 ਹੀ ਦਿੰਦਾ, ਹੁਣ ਭਲਾ ਇਹ ਠੀਕ ਰਿਹਾ ਕਿ ਗਲਤ ਰਿਹਾ? 90 ਆਪ ਖਾ ਗਿਆ, ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ? ਗਲਤ ਹੋ ਗਿਆ। ਠੀਕ ਗਲਤ ਇਰਾਦੇ ਦੇ ਹਿਸਾਬ ਨਾਲ, ਬੰਦੇ ਦਾ ਇਰਾਦਾ 90,000 ਕਮਾਉਣ ਦਾ ਹੈ, ਫਿਰ ਤੈਂ ਠੀਕ ਕਿਵੇਂ ਕਹਿਤਾ? ਹੁਣ ਆਈ ਨਾ ਗੱਲ ਪਕੜ ਚ, ਐਦਾਂ ਬੇੜਾ ਬਹਿੰਦਾ ਸਾਡਾ। ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ, ਠੀਕ ਗਲਤ ਕਿਵੇਂ ਪਤਾ ਲੱਗੂ? ਹੁਣ ਤੁਸੀਂ ਮੈਨੂੰ ਸੁਣੋ, ਬੋਲਦੇ ਨੂੰ ਐ ਕਹੀ ਜਾਓ ਵੀ ਕਮਾਲ ਹੈ, ਵੀ ਸਾਰਾ ਕੁਝ ਹੀ ਠੀਕ ਹੈ, ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ? ਐ ਠੀਕ ਨਾ ਕਹੋ ਤੁਸੀਂ, ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਪੈਣਾ। ਮੇਰਾ ਨਿਸ਼ਾਨਾ ਕੀ ਹੈ, ਮੇਰਾ ਏਮ ਕੀ ਹੈ, ਮੇਰਾ ਟੀਚਾ ਕੀ ਹੈ, ਮੇਰੇ ਟੀਚੇ ਦੇ ਨਾਲ, ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਗੇ, ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ। ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ? ਸਮਝ ਆ ਗਈ ਗੱਲ? ਹੁਣ ਦੱਸੋ ਬਈ, ਗਰੀਬਾਂ ਦੇ ਨਾਂ ਤੇ ਤੁਸੀਂ, ਕੋੜੀਆਂ ਦੇ ਨਾਂ ਤੇ ਤੁਸੀਂ 50,000 ਰੁਪਈਆ ਮੰਗਾ ਲਓ ਤੇ 5,000, ਹੁਣ ਜਦੋਂ 5,000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ? ਠੀਕ। ਤੇ ਜਦੋਂ ਉਹਨੂੰ 45,000 ਖਾਂਦਾ ਵੇਖੋਗੇ, ਇਰਾਦਾ ਉਹਦਾ ਮਾੜਾ, ਉਦੋਂ ਕੀ ਬਣ ਗਿਆ?
1: ਗਲਤ।
0: ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ, ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ। ਐ ਗਲਤ ਠੀਕ ਨਹੀਂ ਹੁੰਦਾ, ਸਿੱਧਾ ਹੀ ਵੀ ਆਹ ਗਲਤ ਹੈ ਆਹ ਠੀਕ ਹੈ। ਸਾਰੇ ਨੇ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ, ਸਾਰੀ ਪਿਕਚਰ। ਐ ਗਲਤ ਠੀਕ ਕਿਵੇਂ? ਹੁਣ ਐ ਵੇਖਿਓ ਵੀ ਉਹ ਮੁੰਡਾ ਫਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ, ਕਿੱਡੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ, ਇਹ ਗਲਤ ਹੈ ਕਿ ਠੀਕ ਹੈ? ਦੱਸਿਓ ਭਲਾ, ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੇ ਕੁੱਟ ਰਿਹਾ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਅੱਜ ਤਾਂ ਕੁੱਟ ਖਾ ਰਿਹਾ ਹੁਣ ਤੁਹਾਨੂੰ ਕੀ ਲੱਗੂ ਫਿਰ ਠੀਕ ਹੈ ਐ ਸਾਫ ਲੱਗੂ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਓ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਬਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁੱਕਰ ਗਿਆ ਪਰਸੋਂ ਵਿੱਚ ਉੱਥੇ ਇੱਕ ਵੀਰ ਦੀ ਪੋਸਟ ਪੜ੍ਹੀ ਸੀ ਮੈਂ ਆਹ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਹ ਸਿਧਾਂਤ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾ ਦਿੱਤਾ ਤੁਸੀਂ ਫਿਰ ਤੇ ਪੰਗਾ ਪੈ ਜਾਓ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਹੈ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜ ਵੀ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜਿਹੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐਂ ਕਰਤਾ ਮੈਂ ਤੇ ਐਂ ਕਹਿਤਾ ਮੈਂ ਤੇ ਬਚਨ ਕਰਤਾ ਐ ਹੁੰਦੇ ਨਹੀਂ ਕਈ ਗਾਂ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇੱਦਾਂ ਦੀ ਬੋਲ ਦਿੰਦੇ ਹਾਂ ਆਪਾਂ ਵੀ ਬਚਨ ਕਰਿਆ ਐਂ ਕਰਿਆ ਆਹ ਕਰਿਆ ਇੱਦਾਂ ਗੱਲਾਂ ਕਰਦੇ ਹਾਂ ਨਾ ਹੁਣ ਸੁਣੋ ਵੀ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਹਾਂ ਪਹਿਲਾਂ ਆ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰਤਾ ਰੱਚਾ ਹਾਂ ਨਾਲ ਮਾਇਆ ਰੱਚਾ ਪਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਮਾਇਆ ਵਿੱਚ ਰਚ ਗਿਆ ਮਾਇਆ ਮਤਲਬ ਮਟੀਰੀਅਲ ਪਦਾਰਥਵਾਦ ਆ ਪੰਚਮ ਪਾਤਸ਼ਾਹ ਦਾ ਬਚਨ ਛੋਟਾ ਜਿਹਾ ਸੁਣੋ ਧਿਆਨ ਨਾਲ

0: ਪਰਮਾਤਮਾ ਨੂੰ ਭੁੱਲ ਗਿਆ, ਮਟੀਰੀਅਲ ਵਿੱਚ ਸੁਰਤ ਫਸ ਗਈ। ਮਾਇਆ ਨੋਟਾਂ ਨੂੰ ਨਹੀਂ ਜੀ ਕਹਿੰਦੇ, ਆ ਜਿਹੜੇ ਜੇਬਾਂ 'ਚ ਨੋਟ ਪਾਏ ਆ ਇਹਨਾਂ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਮਾਇਆ ਦੀ ਡੈਫੀਨੇਸ਼ਨ ਗੁਰੂ ਸਾਹਿਬ ਦੱਸਦੇ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਿਹੜੀ ਚੀਜ਼ ਸੱਚ ਤੋਂ ਦੂਰ ਕਰੇ ਉਹ ਮਾਇਆ। ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਤਲ ਕਰਦਾ ਵੇਖਿਆ, ਸੁਣੋ, ਕਤਲ ਕਰਦਾ ਤੁਸੀਂ ਵੇਖਿਆ, ਤੁਹਾਨੂੰ ਪਤਾ ਹੈ, ਤੁਸੀਂ ਸੱਚੇ ਗਵਾਹ ਬਣ ਸਕਦੇ ਹੋ ਨਾ। ਪਰ ਘਰ ਵਾਲੀ ਪਤਾ ਕੀ ਕਹਿੰਦੀ ਹੈ, ਛੱਡੋ ਜੀ ਪਰੇ ਨਿਆਣੇ ਨਿੱਕੇ ਨਿੱਕੇ ਨੇ, ਕਾਹਨੂੰ ਪੰਗਾ ਲੈਣਾ ਹੈ, ਤੂੰ ਚੁੱਪ ਕਰ ਗਿਆ, ਸੱਚ ਭੁੱਲ ਗਿਆ, ਸਮਝ ਲੈ ਘਰ ਵਾਲੀ। ਇੱਥੇ ਬੱਚੇ ਕੀ ਬਣ ਗਏ ਫਿਰ ਸਾਡੇ ਲਈ? ਮਾਇਆ, ਇਹ ਹੈ ਮਾਇਆ। ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਸਾਡੇ ਇਲਾਕੇ ਵਿੱਚ ਇੱਕ ਬਾਬਾ ਆਉਂਦਾ ਹੁੰਦਾ ਸੀ ਢੱਡਰੀਆਂ ਦੇ ਨੇੜੇ ਨਾ, ਲੌਂਗੋਵਾਲ ਦੇ ਏਰੀਏ ਦਾ ਸੀ ਉਹ, ਤੇ ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ। ਤੇ ਮੇਰੇ ਪਿਤਾ ਨੇ ਕਹਿਣਾ ਹੋਰ ਕਿਸੇ ਬਾਬੇ ਨੂੰ ਗਰਾਹੀ ਦੇਣੀ ਦੇਣੀ ਨਹੀਂ ਦੇਣੀ, ਉਹਨੂੰ ਜ਼ਰੂਰ ਮੈਂ 500 ਰੁਪਈਆ ਦਊਂਗਾ। ਉਦੋਂ 500 ਦਾ ਨੋਟ ਨਵਾਂ ਨਵਾਂ ਆਇਆ ਸੀ, ਤੇ ਉਹ 500 ਰੁਪਈਆ ਉਹਨੂੰ ਦਿਆ ਗਿਆ। ਤੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ, ਮੈਂ ਕਿਹਾ ਇਸ ਬਾਬੇ ਨੂੰ ਜ਼ਰੂਰ ਦਿੰਦੇ ਹੋ ਗਰਾਹੀ, ਹੋਰ ਨਹੀਂ ਕਿਸੇ ਨੂੰ ਦਿੰਦੇ? ਉਹ ਮੈਨੂੰ ਕਹਿੰਦੇ ਵੀ ਮੈਂ ਇਹਨੂੰ ਤਾਂ ਗਰਾਹੀ ਦਿੰਦਾ ਵੀ ਬਾਬਾ ਮਾਇਆ ਨੂੰ ਹੱਥ ਲਾਉਂਦਾ। ਤੇ ਕਰਦਾ ਕੀ ਸੀ ਉਹ, ਜੇਬ ਐ ਅੱਗੇ ਕਰ ਦਿੰਦਾ ਸੀ, ਉਹਦੇ ਬਟਨ ਜਿਹਾ ਲੱਗਿਆ ਹੁੰਦਾ ਇੱਥੇ ਜੇਬ ਦੇ ਉੱਤੇ, ਤੁੱਕੀ ਜੀ ਲੱਗੀ ਹੁੰਦੀ ਇੱਥੇ, ਉਹ ਬਟਨ ਜਿਹਾ ਖੋਲ ਜਿਆ ਕਰੇ, ਐ ਐ ਐ ਜੇਬ ਕਰ ਦਿਆ ਕਰੇ, ਵਿੱਚ ਨੋਟ ਪਾ ਦਿਓ ਤੁਸੀਂ। ਤੇ ਉਹਦੇ ਨਾਲ ਦਿਆਂ ਨੇ ਦੱਸਿਆ ਸੀ, ਕਹਿੰਦੇ ਘਰੇ ਜਾ ਕੇ ਆਪ ਹੀ ਗਿਣਦਾ, ਇੱਥੇ ਇਦਾਂ ਪਵਾਉਂਦਾ। ਤੇ ਮੈਂ ਜਦੋਂ ਹੁਣ ਇਹ ਗੱਲਾਂ ਪੁਰਾਣੀਆਂ 95 ਦੀ ਗੱਲ ਹੋਊ, ਸ਼ਾਇਦ 97 ਦੀ ਹੋਵੇ, ਤੇ ਜਦੋਂ ਮੈਂ ਬਾਹਰ ਵਿਦੇਸ਼ਾਂ 'ਚ ਗਿਆ ਤੇ ਉੱਥੇ ਫਿਰ ਮੈਂ ਵੇਖਿਆ ਵੀ ਇੱਥੇ ਤੇ ਨੋਟ ਵੈਸੇ ਹੀ ਲੋਕ ਘੱਟ ਵਰਤਦੇ ਆ, ਹਰ ਜਗ੍ਹਾ ਹੀ ਕਾਰਡ ਯੂਜ ਕਰਦੇ ਆ, ਸ਼ਾਪਿੰਗ ਕਰਦੇ ਨੇ ਤਾਂ ਜੇ ਕਿਤੇ ਕੋਈ ਟੈਕਸ ਆਪਣਾ ਟੋਲ ਪਲਾਜ਼ੇ ਜਿਵੇਂ ਲੱਗੇ ਆ ਸਾਡੇ ਇੱਥੇ ਟੋਲ ਕਟਾਉਂਦੇ ਆ ਤਾਂ ਵੀ ਉਹੀ ਵਰਤਦੇ ਆ। ਫਿਰ ਇਸ ਹਿਸਾਬ ਨਾਲ ਤੇ ਸਾਰੀ ਬ੍ਰਹਮ ਗਿਆਨੀ ਨੇ ਮਾਇਆ ਨੂੰ ਤੇ ਹੱਥ ਹੀ ਨਹੀਂ ਲਾਉਂਦਾ ਕੋਈ। ਤੇ ਸਾਡੇ ਵੀ ਇੱਦਾਂ ਹੀ ਹੋ ਜਾਣਾ ਨਾ, 5-7 ਸਾਲਾਂ 'ਚ ਐਂ ਹੋ ਜੂ ਭਾਈ, ਮਸ਼ੀਨਾਂ ਹੀ ਹੋਣਗੀਆਂ, ਹੋਰ ਕੀ ਹੋਊ। ਨੋਟ ਨਾਟ ਕਿੰਨਾ ਕੁ ਚਿਰ ਚੱਲਣਗੇ? ਬੰਦ ਹੋ ਜਾਣਗੇ। ਜਿਹੜੇ ਹਿਸਾਬ ਨਾਲ ਬੈਂਕਿੰਗ ਦਾ ਸਿਸਟਮ ਚੱਲ ਰਿਹਾ ਹੈ, ਸਾਰਾ ਕੁਝ ਬੈਂਕ ਦੇ ਥਰੂ ਹੋ ਰਿਹਾ ਹੈ, ਆਉਣ ਵਾਲੇ ਸਮੇਂ 'ਚ ਕਿੰਨੇ ਕੁ ਨੋਟ, ਕਿੰਨਾ ਚਿਰ ਨੋਟ ਚੱਲਣਗੇ? ਇੱਥੇ ਵੀ ਮੈਨੂੰ ਲੱਗਦਾ ਮਸ਼ੀਨਾਂ ਜੀਆਂ ਰੱਖਣੀਆਂ ਪੈਣਗੀਆਂ ਵੀ ਨੋਟ ਨਾ ਰੱਖੋ, ਆਪ ਤਾਂ ਦੱਸੋ ਵੀ 10 ਘਟਾਣੇ ਨੇ ਕਿ 5 ਘਟਾਣੇ ਨੇ। ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਐਂ ਹੋਵੇ। ਪਿੱਛੇ ਜੇ ਨੋਟਬੰਦੀ ਹੋਈ ਸੀ ਨਾ, ਜਦੋਂ ਕਿੰਨਾ ਮੁਸ਼ਕਲ ਜਿਹਾ ਸਮਾਂ ਆ ਗਿਆ ਸੀ, ਤੇ ਉਦੋਂ ਸਾਡੇ ਉੱਥੇ ਇੱਕ ਬਾਬਾ ਆਇਆ ਮੇਰੇ ਕੋਲ, ਰੋਣ ਹੀ ਲੱਗ ਪਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਨੋਟ ਕਿਤੇ ਮਿਲਦੇ ਨਹੀਂ, ਲੋਕੀ ਲਾਈਨਾਂ 'ਚ ਲੱਗੇ ਆ। ਕਹਿੰਦਾ ਮੈਂ ਭੋਗ ਤੇ ਕੀਰਤਨ ਕਰਨ ਗਿਆ, ਮੈਨੂੰ ਵਾਹਵਾ ਰੱਖ ਤੇ ਕਿਸੇ ਨੇ 10-10 ਦੇ ਨੋਟ, ਤੇ ਹੁਣ ਭੋਗ ਤੇ ਰੱਖ ਤੇ। ਕਹਿੰਦਾ ਇੱਕ ਆਇਆ 500-500 ਦੇ 2 ਰੱਖ ਕੇ ਸਾਰੇ ਚੱਕ ਕੇ ਲੈ ਗਿਆ। ਕਹਿੰਦਾ ਮੈਂ ਹੁਣ ਕਚੀਚੀਆਂ ਵੱਟਾਂ ਉੱਥੇ ਬੈਠਾ ਵੀ ਮੈਂ ਇਹਨਾਂ ਨੂੰ ਕਿੱਥੇ ਬਦਲੂ, ਵੀ ਤੂੰ ਤੇ ਸਾਰੇ ਲੈ ਗਿਆ ਚੱਕ ਕੇ। ਸੋ ਜਿਵੇਂ ਹੁਣ ਆ ਪਿੱਛੇ ਜੇ ਮਸਲਾ ਇਦਾਂ ਦਾ ਚੱਲਿਆ, ਹੋ ਸਕਦਾ ਹੈ ਕਿ ਆਉਣ ਵਾਲੇ 5-7-10 ਸਾਲਾਂ ਵਿੱਚ ਜਿਹੜੀ ਨੋਟ ਵਗੈਰਾ ਖਤਮ ਹੋ ਜਾਣ ਇੱਥੇ। ਹੁਣ ਉਹ ਹੈ ਪਖੰਡ ਹੈ, ਮਾਇਆ ਨੂੰ ਹੱਥ ਨਹੀਂ ਲਾਉਂਦਾ। ਮੇਰਾ ਪਿਓ ਕਹਿੰਦਾ ਵੀ ਆਪਾਂ ਇਹਨੂੰ, ਪਿਤਾ ਕਹਿੰਦੇ ਵੀ ਇਹਨੂੰ ਇਹਨੂੰ ਪੈਸੇ ਦੇਣੇ ਆ, ਪਰ ਬੰਦੇ ਦਾ ਇਰਾਦਾ ਨਹੀਂ ਵੇਖਿਆ, ਐਂ ਵੇਖ ਲਿਆ ਵੀ ਆਹ ਨੋਟਾਂ ਨੂੰ ਹੱਥ ਨਹੀਂ ਲਾਉਂਦਾ। ਇਰਾਦਾ ਉਹਦਾ ਉਹੀ ਹੈ, ਇਰਾਦਾ ਤੇ ਦੂਜੇ ਬਾਬਿਆਂ ਵਾਲਾ ਹੀ ਹੈ, ਕੰਮ ਤੇ ਸੇਮ ਹੀ ਕਰਦਾ, ਬਸ ਅਗਲਾ ਘੁਮਾ ਕੇ ਗੱਲ ਫੜ ਲੈਂਦਾ, ਫੜਦੇ ਫੜਨਾ ਦੇ ਗਲੇ ਨੇ ਗੱਲ ਹੀ ਹੁੰਦਾ ਨਾ। ਸੋ ਮਾਇਆ ਦਾ ਅਰਥ ਹੈ ਮਟੀਰੀਅਲ। ਜਿਹੜਾ ਬੰਦਾ ਮਟੀਰੀਅਲ ਦੇ ਪਿੱਛੇ ਲੱਗ ਕੇ, ਪਦਾਰਥ ਦੇ ਪਿੱਛੇ ਲੱਗ ਕੇ, ਪਰਿਵਾਰ ਦੇ ਪਿੱਛੇ ਲੱਗ ਕੇ ਸੱਚ ਛੱਡ ਦਵੇ ਵੀ ਛੱਡ ਪਰੇ ਯਾਰ ਮੈਂ ਇੰਨਾ ਵੀ ਸੱਚ ਨਾ ਬੋਲ, ਅਗਲਾ ਕਹਿੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲੇ ਹੀ ਰਹਿ ਜੇ, ਚਾਰ ਕੁ ਰੱਖ ਲੈ, ਅਰਥੀ ਨੂੰ ਮੋਢਾ ਲਾਣ ਲਈ ਚਾਰਕ ਤਾਂ ਰੱਖ ਲੈ, ਹਰੇਕ ਨਾਲ ਹੀ ਪੰਗਾ ਲੈ ਕੇ ਬਹਿ ਜਾਂਦਾ, ਕਦੇ ਉਹਨੂੰ ਕਹਿ ਦਿੰਦਾ ਕਦੇ ਉਹਨੂੰ ਕਹਿ ਦਿੰਦਾ ਵੀ ਤੇਰੇ ਨਾਲ ਹਰ ਕਿਸੇ ਦੀ ਵੀ ਨਹੀਂ ਬਣਦੀ, ਅਗਲਾ ਸੋਚ ਹੀ ਸਕਦਾ ਨਾ। ਪਰ ਜਿਹੜੀ ਚੀਜ਼ ਤੁਹਾਨੂੰ ਸੱਚ ਬੋਲਣ ਤੋਂ ਰੋਕ ਦੇਵੇ, ਜਿਹੜੀ ਚੀਜ਼ ਦਾ ਮੋਹ ਆਵੇ, ਸਮਝ ਲਓ ਉਹ ਮਾਇਆ। ਉਹ ਪੁੱਤ ਵੀ ਹੋ ਸਕਦਾ, ਘਰ ਵਾਲੀ ਵੀ ਹੋ ਸਕਦੀ ਹੈ, ਜਾਇਦਾਦ ਵੀ ਹੋ ਸਕਦੀ ਹੈ, ਪੈਸਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਉਹਨੂੰ ਮਾਇਆ ਕਹਿੰਦੇ। ਲਓ ਹੁਣ ਮਾਇਆ ਦੇ ਵਿੱਚ ਫਸਿਆ, ਹੁਣ ਅਗਲੀ ਪੰਕਤੀ ਸੁਣੋ।
1: ਆਵੇ ਜਾਏ ਪਵਾਈ ਐ ਬਹੁ ਜੂਨੀ ਨੱਚਾ,
0: ਕਹਿੰਦੇ ਬਹੁ ਜੂਨੀਆਂ ਵਿੱਚ ਨੱਚਦਾ ਰਹਿੰਦਾ ਬੰਦਾ, ਆਉਂਦਾ ਜਾਂਦਾ ਰਹਿੰਦਾ, ਆਉਂਦਾ ਜਾਂਦਾ ਮਤਲਬ ਵੀ ਕਦੇ ਤੇ ਵਧੀਆ ਜਿਹੀਆਂ ਗੱਲਾਂ ਕਰਨ ਲੱਗ ਜਾਂਦਾ, ਕਦੇ ਬਹੁਤ ਭੈੜਾ ਬਣ ਜਾਂਦਾ, ਇੱਕ ਦਿਨ ਵਿੱਚ ਕਈ ਕਈ ਜੂਨਾਂ ਭੋਗਦਾ, ਸਵੇਰੇ ਵਧੀਆ ਸੀ ਦੁਪਹਿਰੇ ਕੁਝ ਹੋਰ ਹੀ ਬਣਿਆ ਫਿਰਦਾ, ਸ਼ਾਮ ਨੂੰ ਭਾਵ ਕੇ ਕਦੇ ਕੁੱਤਾ ਕਦੇ ਕਾਂ ਕਦੇ ਸੂਰ ਕਦੇ ਗਧਾ, ਇੱਕ ਹੀ ਬੰਦਾ ਇਹਦੇ ਵਿੱਚ ਕਈ ਕੁਛ ਆਈ ਜਾਂਦਾ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ, ਇਹਦੀ ਇਨਸਾਨੀਅਤ ਮਰਦੀ ਰਹਿੰਦੀ ਹੈ, ਆਉਂਦਾ ਜਾਂਦਾ ਰਹਿੰਦਾ, ਕੀ ਜੂਨਾਂ ਚ ਫਿਰਦਾ, ਕੌਣ ਰੱਬ ਨਾਲੋਂ ਟੁੱਟ ਕੇ ਜਿਹੜਾ ਮਟੀਰੀਅਲ ਨਾਲ ਜੁੜਿਆ ਹੋਇਆ। ਹੁਣ ਅਗਲੀ ਪੰਕਤੀ ਸੁਣੋ,
1: ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ।
0: ਹੁਣ ਇੱਥੇ ਲਿਆਇਓ ਸੁਣਿਓ ਗੱਲ, ਇਹ ਪੰਕਤੀ ਦਾ ਸੰਬੰਧ ਇਹਦੇ ਨਾਲ ਹੈ, ਆ ਪ੍ਰਕਰਨ ਚੱਲ ਰਿਹਾ ਗੁਰਬਾਣੀ ਦੇ ਸ਼ਬਦ ਦਾ, ਇਸ ਪ੍ਰਕਰਨ ਦੇ ਨਾਲ ਇਸ ਪੰਕਤੀ ਦਾ ਸੰਬੰਧ ਹੈ। ਫਿਰ ਸੁਣੋ ਇਹ ਪੰਕਤੀ ਦੁਬਾਰਾ, ਇਹ

0: ਇਹੋ ਜਿਹਾ ਜਿਹੜਾ ਬੰਦਾ ਮਾਇਆ ਵਿੱਚ ਫਸਿਆ ਹੋਇਆ ਕਹਿੰਦੇ ਬਚਨ ਕਰ ਕਰਕੇ ਮੁੱਕਰਦਾ ਹੈ ਖਿਸਕਦਾ ਹੀ ਰਹਿੰਦਾ ਉਹਨੂੰ ਕੋਈ ਨਹੀਂ ਹੁੰਦਾ ਵੀ ਮੈਂ ਫਲਾਣੇ ਨੂੰ ਹੁਣ ਵੇਖੋ ਘਰ ਵਾਲੀ ਦੇ ਨਾਲ ਸਾਥ ਨਿਭਾਉਂਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੀ ਕੀਤਾ ਭਲਾ ਉਹਨੇ ਬਚਨ ਪਰ ਹੁਣ ਬਾਹਰ ਧੱਕੇ ਖਾਂਦਾ ਖਿਸਕ ਗਿਆ ਫਸ ਗਿਆ ਨਾ ਕਿਸੇ ਹੋਰ ਪਾਸੇ ਭਾਵ ਕਹਿੰਦੇ ਬਚਨ ਤੋੜਤਾ ਏਦਾਂ ਇਹਨੂੰ ਕਹਿੰਦੇ ਬਚਨ ਕਰਕੇ ਮੁੱਕਰਨਾ ਇਹੋ ਜਿਹੇ ਬੰਦੇ ਝੂਠੇ ਬੰਦੇ ਜਿਹੜੇ ਹੁੰਦੇ ਹੈ ਮਟੀਰੀਅਲ ਵਿੱਚ ਫਸੇ ਹੋਏ ਜਿਹੜੇ ਬੰਦੇ ਹੈ ਇਹ ਬੰਦੇ ਬਚਨ ਕਰ ਕਰਕੇ ਮੁੱਕਰਦੇ ਹੁਣ ਸਾਨੂੰ ਆਹ ਪੰਕਤੀ ਹੈ ਬਚਨ ਕਰੇ ਸੋ ਕਿਸਕ ਜਾਏ ਵੀ ਵੇਖੋ ਜੀ ਬਚਨ ਕਰਕੇ ਜਿਹੜਾ ਮੁੱਕਰ ਜਾਂਦਾ ਹੈ ਪਰ ਦੱਸਿਓ ਪਿਆਰਿਓ ਟੀਚਾ ਵੇਖਣਾ ਪੈਣਾ ਬਚਨ ਨਹੀਂ ਤੁਹਾਨੂੰ ਟੀਚਾ ਕੀ ਹੈ ਤੁਹਾਡਾ ਹੁਣ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੇਖਿਓ ਤੁਸੀਂ ਬੱਚੀ ਦਾ ਰਿਸ਼ਤਾ ਕੀਤਾ ਸੀ ਤੁਸੀਂ ਕਿਹਾ ਸੀ 15 ਤਰੀਕ ਨੂੰ 15 ਜਨਵਰੀ ਨੂੰ ਬਰਾਤ ਲੈ ਕੇ ਆ ਜਿਓ ਕਾਰਡ ਵੀ ਛੱਪ ਗਏ ਵਾਅਦਾ ਹੋ ਗਿਆ ਵਿਚੋਲਾ ਵਿੱਚ ਪੈ ਗਿਆ ਬਚਨ ਕਰਤਾ ਧੀ ਦਾ ਵਿਆਹ ਕਰਾਂਗੇ ਤੇ ਉਦੋਂ ਬਾਅਦ ਤੁਹਾਨੂੰ ਲੱਗ ਗਿਆ ਪਤਾ ਵੀ ਮੁੰਡਾ ਤੇ ਨਸ਼ਾ ਕਰਦਾ ਹੈ ਸਾਡੇ ਨਾਲ ਤੇ ਧੋਖਾ ਬਹੁਤ ਵੱਡਾ ਕੀਤਾ ਹੈ ਇਹ ਕਹਿੰਦਾ ਸੀ ਬਾਹਰੋਂ ਆਇਆ ਹੈ ਇਹ ਤੇ ਪੱਕਾ ਹੀ ਆ ਗਿਆ ਤੇ ਡਿਪੋਰਟ ਕਰਕੇ ਭੇਜਿਆ ਡਿਪੋਰਟ ਕਰਕੇ ਭੇਜਿਆ ਇਹਨੂੰ ਤੇ ਤੁਸੀਂ ਫਿਰ ਵਿਆਹ ਤੋੜਤਾ ਤੇ ਅਗਲਾ ਕਹਿੰਦਾ ਲਓ ਜੀ ਬਚਨ ਕਰਕੇ ਮੁੱਕਰ ਗਏ ਇਹ ਕੀ ਗੱਲ ਹੋਈ ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ ਚਿੱਠੀਆਂ ਪਾਈਆਂ ਨਾ ਦੀਵਾਲੀ ਦੇ ਸੰਬੰਧ ਵਿੱਚ ਉਹਨਾਂ ਨੇ ਬਚਨ ਕੀਤਾ ਵੀ ਸਾਰੇ ਆਓ ਆਪਾਂ ਜੋੜ ਮੇਲਾ ਕਰਾਂਗੇ ਇਦਾਂ ਹੀ ਹੈ ਨਾ ਆਪਾਂ ਜੋੜ ਮੇਲਾ ਕਰਾਂਗੇ ਲੀਡਰ ਨੇ ਸਾਡੀ ਕੌਮ ਦੇ ਉਹ ਆਗੂ ਨੇ ਉਹਨਾਂ ਨੇ ਫੈਸਲਾ ਲਿਆ ਉਸ ਸਾਡੇ ਲੀਡਰ ਦਾ ਸਾਡੇ ਆਗੂ ਦਾ ਇਹ ਫੈਸਲਾ ਬਹੁਤ ਵਧੀਆ ਹੈ ਵੀ ਸਾਰੀ ਕੌਮ ਆਵੇ ਤੇ ਆਪਾਂ ਕੋਈ ਕੌਮ ਦੀ ਬਿਹਤਰੀ ਲਈ ਚੜ੍ਹਦੀ ਕਲਾ ਲਈ ਦੀਵਾਲੀ ਤੇ ਜੋੜ ਮੇਲਾ ਕਰਕੇ ਤੇ ਆਪਾਂ ਕੋਈ ਵਧੀਆ ਪ੍ਰੋਗਰਾਮ ਉਲੀਕੀਏ ਸਿੱਖਾਂ ਨੂੰ ਚਿੱਠੀਆਂ ਭੇਜਦੀਆਂ ਜੋੜ ਮੇਲਾ ਹੋਏਗਾ ਜਦੋਂ ਵੇਖਿਆ ਵੀ ਤੋਪਾਂ ਬੀੜਤੀਆਂ ਅਗਲਿਆਂ ਨੇ ਫੌਜਾਂ ਆ ਗਈਆਂ ਤੇ ਭਾਈ ਮਨੀ ਸਿੰਘ ਨੇ ਸੋਚਿਆ ਉਹ ਛੱਡ ਪਰਾਂ ਕਹਿ ਤੇ ਬੈਠਾ ਵੀ ਜੋੜ ਮੇਲਾ ਹੋਊਗਾ ਜੇ ਨੁਕਸਾਨ ਹੁੰਦਾ ਤੇ ਪਿੱਛੇ ਹਟਣ ਵਿੱਚ ਕੋਈ ਘਾਟਾ ਨਹੀਂ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਆਓ ਮੁੜ ਕੇ ਦੁਬਾਰਾ ਚਿੱਠੀਆਂ ਲਿਖਤੀਆਂ ਵੀ ਇਹਨਾਂ ਦੀ ਨੀਤ ਵਿਗੜ ਗਈ ਹੁਣ ਨਾ ਆਓ ਕਿਉਂ ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ ਟੀਚਾ ਬਹੁਤ ਵਧੀਆ ਵੀ ਕੌਮ ਮਰਵਾਉਣੀ ਨਹੀਂ ਕੌਮ ਨੂੰ ਬਚਾਉਣਾ ਹੈ ਮੇਰੇ ਵਰਗੇ ਤੇ ਕਹਿੰਦੇ ਨੇ ਪੈਂਦੇ ਨੇ ਛਿੱਤਰ ਪੈਣ ਜੋ ਮੈਂ ਇੱਕ ਵਾਰੀ ਕਹਿਤਾ ਬਸ ਕਹਿਤਾ ਆਖੋ ਸਤਨਾਮ ਸਾਡੇ ਵਰਗੇ ਪਿੱਛੇ ਕਿੱਥੇ ਹਟਦੇ ਨੇ ਇੰਨੀ ਅਕਲ ਸਾਨੂੰ ਕਿੱਥੇ ਹੈ ਇੰਨਾ ਦਿਮਾਗ ਸਾਡਾ ਕੰਮ ਕਿੱਥੇ ਕਰਦਾ ਜਦੋਂ ਅਗਲਾ ਕਹਿੰਦਾ ਮੈਂ ਇੱਕ ਵਾਰੀ ਕਹਿਤਾ ਮੀਡੀਏ ਚ ਆ ਗਿਆ ਲੋਕੀ ਤੇ ਕਹਿਣਗੇ ਵੀ ਤੂੰ ਤੇ ਪਹਿਲਾਂ ਐਂ ਕਹਿੰਦਾ ਸੀ ਹੁਣ ਤੂੰ ਕਿਉਂ ਮੁੱਕਰ ਗਿਆ ਏਦਾਂ ਨਹੀਂ ਵੇਖੋ ਗਲਤ ਠੀਕ ਸੱਚ ਝੂਠ ਨਿਸ਼ਾਨਾ ਕੀ ਹੈ ਉੱਥੇ ਪਤਾ ਲੱਗ ਇਹ ਗੱਲ ਮੇਰੇ ਖਿਆਲ ਪਕੜ ਚ ਆ ਗਈ ਅੱਜ ਤੋਂ ਬਾਅਦ ਗਲਤ ਠੀਕ ਨਹੀਂ ਵੇਖਣਾ ਕੀ ਵੇਖਣਾ ਬਈ ਪਿਆਰਿਓ ਇਰਾਦਾ ਕੀ ਵੇਖਣਾ ਜੀ ਬੰਦੇ ਦਾ ਇਰਾਦਾ ਨਿਸ਼ਾਨਾ ਕੀ ਹੈ ਇਹਦਾ ਇਹ ਚਾਹੁੰਦਾ ਕੀ ਹੈ ਇਹ ਜਾਣਾ ਕਿੱਥੇ ਚਾਹੁੰਦਾ ਹੈ ਗਲਤ ਠੀਕ ਤਾਂ ਪਰਖਿਆ ਜਾਏਗਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਨਹੀਂ ਹੁੰਦਾ ਮੈਂ ਫੇਰ ਕਹਿ ਰਿਹਾ ਗੰਗੂ ਨੇ ਕਚਹਿਰੀ 'ਚ ਜਾ ਕੇ ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਆਂ ਨੇ ਝੂਠ ਬੋਲਿਆ ਵੀ ਇਹ ਪੁੱਛਦੇ ਪੀਰ ਨੇ ਪਰ ਉਹ ਸੱਚ ਨਹੀਂ ਸੀ ਚਾਹੀਦਾ ਇਹ ਜਿਹੜਾ ਝੂਠ ਹੈ ਇਹ ਚਾਹੀਦਾ ਸੀ ਸਾਰੀ ਦੀ ਸਾਰੀ ਘਟਨਾ ਨੂੰ ਵੇਖਣਾ ਪੈਣਾ ਸੀ ਤਾਂ ਕਰਕੇ ਗਲਤ ਠੀਕ ਸਾਰੇ ਸੰਦਰਭ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ ਗਲਤ ਠੀਕ ਸਾਰੀ ਪਿਕਚਰ ਤੁਹਾਨੂੰ ਵੇਖਣੀ ਸੋ ਝੂਠ ਨਾਲ ਜੁੜਿਆ ਹੋਇਆ ਬੰਦਾ ਉਹ ਤੇ ਫਿਰ ਧੱਕੇ ਖਾਂਦਾ ਬਹਾਨੇਬਾਜ਼ੀਆਂ ਕਰਦਾ ਰਹਿੰਦਾ ਅੱਗੇ ਸੁਣ ਲਓ ਸ਼ਬਦ ਥੋੜਾ ਜਿਹਾ ਹੈ ਹਾਂਜੀ
1: ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ
0: ਕਹਿ ਲੋ ਵੀ ਝੂਠ ਦੇ ਵਿੱਚ ਹੀ ਖੱਚਤ ਰਹਿੰਦਾ ਹੈ ਉਹਦੇ ਕੰਮ ਨੇ ਜਿਹੜੇ ਕੰਮਾਂ ਚ ਖੱਚਤ ਹੈ ਬਸ ਝੂਠ ਹੀ ਝੂਠ ਅੰਦਰੋਂ ਵੀ ਝੂਠਾ ਜਾਂ ਇਹਨੂੰ ਐਂ ਕਹਿ ਲੋ ਖੱਚਾ ਦਾ ਅਰਥ ਇੱਕ ਟੀਕਾਕਾਰ ਨੇ ਤੇ ਕੀਤਾ ਖੱਚਤ ਰਹਿੰਦਾ ਦੂਜਾ ਕਹਿੰਦਾ ਵੀ ਕੰਮ ਵੀ ਉਹਦੇ ਇਦਾਂ ਦੇ ਹੁੰਦੇ ਨੇ ਤੇ ਮਾਰਦਾ ਵੀ ਖੱਚਾ ਹੀ ਰਹਿੰਦਾ ਆਖੋ ਸਤਨਾਮ ਖੱਚ ਮਤਲਬ ਗੱਪ ਇਹੋ ਜਿਹਾ ਬੰਦਾ ਗੱਪ ਹੀ ਛੱਡਦਾ ਰਹਿੰਦਾ ਖੱਚ ਮਾਰਦਾ ਰਹਿੰਦਾ ਕਿਉਂਕਿ ਝੂਠ ਉਹਦੇ ਅੰਦਰ ਵਸਿਆ ਹੁੰਦਾ ਉਹਦਾ ਟੀਚਾ ਗਲਤ ਹੁੰਦਾ ਸਾਰੀ ਜ਼ਿੰਦਗੀ ਖੱਚਤ ਰਹਿੰਦਾ ਮਾੜੇ ਕੰਮਾਂ ਚ ਹਾਂਜੀ
1: ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ
0: ਬਸ ਨਿਰਵੈਰਾਂ ਨਾਲ ਵੀ ਉਹ ਵੈਰ ਕਰਦਾ ਜਿਹਦੇ ਨਾਲ ਵੈਰ ਨਹੀਂ ਵੀ ਕਰਨਾ ਚਾਹੀਦਾ ਸੀ ਨਾ ਉਹਦੇ ਨਾਲ ਵੀ ਵੈਰ ਵਿੱਢ ਕੇ ਬਹਿ ਜਾਂਦਾ ਹੁਣ ਸਾਹਿਬਜ਼ਾਦਿਆਂ ਨਾਲ ਕਾਹਦਾ ਵੈਰ ਹੈ ਵੇਖੋ ਪਰ ਵੈਰ ਵਿੱਢ ਲਿਆ ਨਾ ਨਿਰਵੈਰਾਂ ਨਾਲ ਵੀ ਵੈਰ ਕਰਦਾ ਬੰਦਾ ਲਾਲਚਾਂ ਵਿੱਚ ਫਸ ਕੇ ਹਾਂਜੀ
1: ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ
0: ਉਹਦੇ ਕਰਮ ਹੀ ਇਹਨਾਂ ਦੇ ਹੁੰਦੇ ਨੇ ਕਿ ਮੁੱਢ ਤੋਂ ਹੀ ਪੁੱਠੇ ਪਾਸੇ ਪਿਆ ਹੋਣ ਕਰਕੇ ਕਹਿੰਦੇ ਪਰਮਾਤਮਾ ਨਿਯਮ ਜਿਹੜੇ ਰੱਬ ਦੇ ਨਿਯਮ ਨੇ ਰੱਬ ਦੇ ਨਿਯਮਾਂ ਮੁਤਾਬਕ ਉਹਦੀ ਜ਼ਮੀਰ ਮਰੀ ਹੋਈ ਹੁੰਦੀ ਹੈ ਮਰਿਆ ਹੋਇਆ ਹੁੰਦਾ ਉਹ ਅੰਦਰੋਂ ਪਰਮਾਤਮਾ ਦੇ ਨਿਯਮ ਜਿਹੜੇ ਨੇ ਨਿਯਮਾਂ ਮੁਤਾਬਕ ਜਦੋਂ ਕੰਮ ਗਲਤ ਕਰਦਾ ਹੈ ਫਿਰ ਅੰਦਰੋਂ ਜ਼ਮੀਰ ਮਰੀ ਵਾਲਾ ਹੁੰਦਾ ਇਹੋ ਜਿਹਾ ਬੰਦਾ ਅੱਗੇ

0: ਜਿਹੜੇ ਐ ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਜੰਮ ਉਹਨੂੰ ਚਿੰਬੜੇ ਰਹਿੰਦੇ ਐ ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹਾਂਜੀ
1: ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ
0: ਬਸ ਪਰਮਾਤਮਾ ਦਾ ਜਿਹੜੀ ਖੇਡ ਹੈ ਨਾ ਪਰਮਾਤਮਾ ਦਾ ਜਿਹੜਾ ਨਿਯਮ ਹੈ ਉਹ ਬੜੇ ਕਮਾਲ ਦੇ ਨੇ ਉਹ ਫਿਰ ਇੱਕ ਨਾ ਇੱਕ ਦਿਨ ਫੈਸਲਾ ਕਰਦੇ ਨੇ ਬਾਹਰੋਂ ਬੰਦਾ ਭਾਵੇਂ ਜਿੰਨੇ ਮਰਜ਼ੀ ਨਜ਼ਾਰੇ ਲੈਂਦਾ ਫਿਰੇ ਅੰਦਰੋਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਜਿੰਨੇ ਬੰਦਾ ਗਲਤ ਕੰਮ ਕਰਦਾ ਜਾਏਗਾ ਉਹਨਾਂ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ ਉਹਨਾਂ ਹੀ ਦਾਗੀ ਹੋਈ ਜਾਂਦਾ ਹੈ ਉਹਨਾਂ ਹੀ ਫਿਰ ਦੁਖੀ ਹੋਣਾ ਪੈਂਦਾ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ ਗੰਗੂ ਵਰਗੇ ਜਿਨ੍ਹਾਂ ਨੇ ਬੇੜਾ ਗਰਕ ਕਰ ਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਭ ਕੁਝ ਖਤਮ ਕਰ ਲਿਆ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਨੂੰ ਬਚਾ ਕੇ ਰੱਖਿਓ ਅੱਜ ਸਾਰੇ ਆਪਾਂ ਬਹੁਤੇ ਸਾਡੇ ਚ ਉਹ ਹੈ ਜਿਹੜੇ ਗੰਗੂ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੇ ਹਾਂ ਉੱਤੋਂ ਉੱਤੋਂ ਨਾ ਐਂ ਕਰਦਾ ਬਦਾਦੀ ਜੀ ਮੈਂ ਤੁਹਾਡੇ ਨਾਲ ਹਾਂ ਜੀ ਮੈਂ ਤੁਹਾਡੇ ਨਾਲ ਹਾਂ ਆਪਾਂ ਵੀ ਐਂ ਕਰਦੇ ਹੱਥ ਐਂ ਜੋੜਦੇ ਹਾਂ ਵੱਡੇ ਵੱਡੇ ਉੱਤੇ ਕਰ ਕਰਕੇ ਬਾਹਾਂ ਮੁਖਾਉਂਦੇ ਹਾਂ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨਾਲ ਪਰ ਸਾਡੇ ਵਿੱਚ ਵੀ ਕੋਈ ਕਦਰ ਨਹੀਂ ਬਿਰਲਾ ਹੈ ਜਿਹੜਾ ਦਿਲੋਂ ਕਰਨ ਵਾਲਾ ਹੈ ਦਿਖਾਵਾ ਗੰਗੂ ਨੇ ਕੀਤਾ ਸੀ ਅਸੀਂ ਵੀ ਬਹੁਤੇ ਦਿਖਾਵੇ ਆਏ ਹਾਂ ਬਹੁਤੇ ਅਸੀਂ ਦਿਖਾਵੇ ਹੀ ਕਰਦੇ ਹਾਂ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਗੰਗੂ ਘਰੇ ਲੈ ਗਿਆ ਗੰਗੂ ਨੇ ਕਦਰ ਨਹੀਂ ਕੀਤੀ ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਘਰੇ ਲੈ ਕੇ ਗਏ ਹਾਂ ਸਵਾ ਕਦਰ ਕਰਦੇ ਹਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਹੁੰਦੇ ਹੈ ਸ਼ਾਮ ਨੂੰ ਸ਼ਰਾਬਾਂ ਚੱਲਦੀਆਂ ਹੁੰਦੀਆਂ ਸ਼ਾਮ ਨੂੰ ਉਸੇ ਘਰਾਂ ਦੇ ਵਿੱਚ ਤੁਸੀਂ ਵੇਖੋ ਕਿਵੇਂ ਨਾਚ ਚੱਲਦੇ ਆ ਕਿਵੇਂ ਡੀਜੇ ਚੱਲਦੇ ਆ ਸਭ ਕੁਝ ਭੁੱਲਿਆ ਹੋਇਆ ਹੁੰਦਾ ਹੈ ਗੰਗੂ ਗੰਗੂ ਨੂੰ ਅਸੀਂ ਕਹਿੰਦੇ ਹਾਂ ਵੀ ਗੰਗੂ ਅਸੀਂ ਬਹੁਤੇ ਗੰਗੂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਾਂ ਤੇ ਅਰਦਾਸ ਕਰਦੇ ਰਹੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਿਓ ਪੰਜ ਬਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਮੇਰੇ ਰੱਬ ਜੀ ਕਹਿੰਦੇ ਸ਼ਿਕਾਰੀ ਨੇ ਪੰਜ ਵਕਾਰ ਨੇ ਬਹੁਤੇ ਜਮ ਇਹ ਵਕਾਰ ਇਹ ਸ਼ਿਕਾਰੀ ਬਹੁਤੇ ਹੈ ਜਿੰਦ ਕੱਲੀ ਹੈ ਮੇਰੇ ਰੱਬ ਜੀ ਸਾਡੇ ਤੇ ਕਿਰਪਾ ਹੀ ਰੱਖਿਓ

ਤਿੰਨ ਵੱਜ ਗਏ ਆ ਆਪਾਂ ਹੁਣ ਸਾਹਿਬਜ਼ਾਦਿਆਂ ਨੂੰ ਯਾਦ ਕਰ ਆ ਪਹਿਲਾਂ ਵੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਇਤਿਹਾਸ ਬਹੁਤ ਸੁਣਿਆ ਸੁਣਾਇਆ ਹੈ ਕੈਸਟਾਂ ਚੋਂ ਸੁਣ ਲਓ ਜਿੱਥੇ ਮਰਜ਼ੀ ਪਰ ਆਹ ਨੁਕਤੇ ਕਹਿਣੇ ਮੈਂ ਜ਼ਰੂਰੀ ਸਮਝਦਾ ਕੱਲ ਤੱਕ ਆਪਾਂ ਸੁਣਿਆ ਸੀ ਜਿਹੜੀ ਰਾਤ ਲੰਘੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਸਫ਼ਰ ਕੀਤਾ ਆਪਾਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਥੋੜ੍ਹੀ ਜਿਹੀ ਗੱਲ ਕਰਾਂਗੇ ਪਰ ਉਹ ਤੋਂ ਪਹਿਲਾਂ ਥੋੜ੍ਹਾ ਜਿਹਾ ਚਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਜੋ ਅੱਜ ਦੀ ਜਿਹੜੀ ਰਾਤ ਲੰਘੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਠ ਪੋਹ ਦੀ ਰਾਤ ਗੁਰੂ ਸਾਹਿਬ ਨੇ ਸਾਰਾ ਦਿਨ ਜੰਗ ਕੀਤਾ ਅੱਠ ਪੋਹ ਦੀ ਰਾਤ ਨੂੰ ਕੱਚੀ ਗੜੀ ਜਿਹੜੀ ਸੀ ਚਮਕੌਰ ਦੀ ਉਹਨੂੰ ਛੱਡਿਆ ਤੇ ਸਾਰੀ ਰਾਤ ਗੁਰੂ ਸਾਹਿਬ ਨੇ ਪੈਦਲ ਸਫ਼ਰ ਕੀਤਾ ਨੰਗੇ ਚਰਨ ਨੇ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਚੱਲਦੇ ਚੱਲਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੱਥ ਵਿੱਚ ਇੱਕ ਸ੍ਰੀ ਸਾਹਿਬ ਮਿਆਨ ਤੋਂ ਬਿਨਾਂ ਇੱਕ ਤਲਵਾਰ ਮਿਆਨ ਤੋਂ ਬਿਨਾਂ ਤੇ ਕਲਗੀ ਜਿਹੜੀ ਸੀ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਰਾਤ ਆਪਣੇ ਉੱਤੋਂ ਲੰਘੀ ਹੈ ਨਾ ਇਹ ਰਾਤ ਸਾਰੀ ਰਾਤ ਜਾਗਦੇ ਰਹੇ ਪੈਦਲ ਸਫ਼ਰ ਕੀਤਾ ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ ਇਹ ਬਹਿਲੌਲਪੁਰ ਪਿੰਡ ਵਿੱਚ ਗੁਰੂ ਸਾਹਿਬ ਦਾ ਇੱਕ ਸੇਵਾਦਾਰ ਰਹਿੰਦਾ ਹੈ ਪੂਰਨ ਮਸੰਦ ਉਹਦਾ ਨਾਮ ਹੈ ਪੂਰਨ ਮਸੰਦ ਇਹ ਅਗਰਾਹੀਆਂ ਕਰਕੇ ਪੈਸਾ ਇਕੱਠਾ ਕਰਕੇ ਸੰਗਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹੇ ਪਰ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਪਤਾ ਤੇ ਪਾ ਲੱਗਦਾ ਹੀ ਫੇਰ ਰਹਿੰਦਾ ਤੇਰੇ ਫੋਲੋ ਇਹ ਸਿਵਲੀਆ ਜਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਮਨਸੂਰ ਦਾ ਯਾਰ ਸੀ ਸਿਵਲੀ ਉਹਨੂੰ ਸਜ਼ਾ ਮਿਲੀ ਵੱਟੇ ਮਾਰਨ ਲੋਕ ਪੱਥਰ ਮਾਰਨ ਇਹਨੂੰ ਪੱਥਰ ਮਾਰੋ ਵੱਟੇ ਮਾਰੋ ਤੇ ਉਹਦੇ ਯਾਰ ਨੇ ਸਿਵਲੀ ਨੇ ਸੋਚਿਆ ਵੀ ਜੇ ਨਾ ਮਾਰਿਆ ਤੇ ਸਰਕਾਰ ਸਜ਼ਾ ਦੇਗੀ ਉਹਨੇ ਕਿਹਾ ਲੋਕੀ ਫੁੱਲ ਮਾਰ ਲੋਕੀ ਪੱਥਰ ਮਾਰਦੇ ਆ ਮੈਂ ਭੀੜ ਵਿੱਚ ਚੱਲ ਜਾ ਕੇ ਫੁੱਲ ਮਾਰ ਦੇਣਾ ਪਤਾ ਕੀ ਲੱਗੂ ਵੀ ਕਿੰਨੇ ਵੱਟੇ ਮਾਰੇ ਕਿੰਨੇ ਫੁੱਲ ਮਾਰੇ ਬਾਂਹ ਤੇ ਐ ਕਰੂੰਗਾ ਹੀ ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਕਰੂ ਕੀ ਹੁਣ ਇਹ ਉਹਦਾ ਤੇ ਧਿਆਨ ਹੀ ਆਪਣੇ ਦੋਸਤ ਵਿੱਚ ਸੀ ਵੀ ਆਹ ਖੜਾ ਇਹ ਵੇਖ ਰਿਹਾ ਕੀ ਬਾਕੀ ਤੇ ਪੱਥਰ ਮਾਰਦੇ ਹੀ ਹੈ ਜਦੋਂ ਬਾਕੀਆਂ ਨੇ ਪੱਥਰ ਮਾਰੇ ਜਦੋਂ ਇਹਨੇ ਫੁੱਲ ਮਾਰੇ ਨਾ ਉਹ ਚੀਕਾਂ ਲੱਗ ਪਿਆ ਮਾਰਨ ਕਹਿੰਦੇ ਕਿਉਂ ਰੋਣਾ ਹੈ ਕਹਿੰਦੇ ਇਸ ਕਰਕੇ ਰੋਣਾ ਵੀ ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ ਤੈਨੂੰ ਤੇ ਪਤਾ ਹੈ ਇਹ ਤੇ ਪਿਆਰ ਨਹੀਂ ਸੀ ਕਰਦੇ ਮੈਨੂੰ ਤੂੰ ਤੇ ਦਾਵਾ ਕਰਦਾ ਸੀ ਪਿਆਰ ਦਾ ਵੀ ਤੇਰੇ ਨਾਲ ਪਿਆਰ ਬਹੁਤ ਹੈ ਮੇਰਾ ਇਹ ਕਿਹੜੇ ਕਦੇ ਕਹਿੰਦੇ ਸੀ ਮਨਸੂਰ ਤੇਰੇ ਨਾਲ ਨਿਭਾਵਾਂਗੇ ਤੈਂ ਤੇ ਕਿਹਾ ਸੀ ਮੈਨੂੰ ਇਹਨਾਂ ਦਾ ਦੁੱਖ ਨਹੀਂ ਲੱਗੇ ਦੁੱਖ ਮੈਨੂੰ ਤੇਰਾ ਲੱਗਿਆ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਜਦੋਂ ਤੂੰ ਮਾਰੇ ਨੇ ਨਾ ਫੁੱਲ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜਰਾ ਨਾ ਹੋਈ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ ਰੂਹ ਜਿਹੜੀ ਹੈ ਇਹ ਅੰਦਰ ਤੱਕ ਰੋਂਦੀ ਹੈ ਫਿਰ ਜਦੋਂ ਤੁਹਾਡਾ ਆਪਣਾ ਤੁਹਾਡੇ ਨਾਲ ਧੋਖਾ ਕਰਦਾ ਤੁਹਾਡਾ ਆਪਣਾ ਤੁਹਾਡੇ ਨਾਲ ਦਗਾ ਕਰਦਾ ਉਹ ਆਪਣੇ ਕਹਿੰਦੇ ਸੀ ਮਹਾਰਾਜ ਆਇਓ ਜੀ ਕਦੇ ਸਾਡੇ ਘਰੇ ਚਰਨ ਪਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਵਿੱਚ ਗਏ ਗਏ ਨਹੀਂ ਕੁਦਰਤੀ ਪਹੁੰਚੇ ਆ ਕਿਉਂਕਿ ਧੁੰਦ ਪੈਂਦੀ ਸੀ ਪਤਾ ਹੀ ਨਹੀਂ ਕਿਹੜਾ ਪਿੰਡ ਆ ਗਿਆ ਹੁਣ ਧੁੰਦ ਪੈਂਦੀ ਵਿੱਚ ਸਵੇਰੇ ਸਵੇਰੇ ਨਾ ਉੱਥੇ ਇੱਕ ਪੰਡਤਾਂ ਦਾ ਪੰਡਿਤ ਬ੍ਰਾਹਮਣ ਸੀ ਕੋਈ ਉਹ ਸਵੇਰੇ ਸਵੇਰੇ ਟੋਭੇ ਤੇ ਨਹਾਉਣ ਆਇਆ ਜਦੋਂ ਇਸ਼ਨਾਨ ਕਰਨ ਆਇਆ ਰਾਮ ਰਾਮ ਰਾਮ ਰਾਮ ਕਰਦਾ ਹੱਥ 'ਚ ਲਾਲਟੈਨ ਫੜ ਕੇ ਨਹਾਉਣ ਜਦੋਂ ਆਇਆ ਤੇ ਗੁਰੂ ਸਾਹਿਬ ਨੂੰ ਵੇਖ ਲਿਆ ਗੁਰੂ ਸਾਹਿਬ ਕਹਿੰਦੇ ਭਾਈ ਆ ਗੱਲ ਸੁਣ ਭਾਈ ਰਾਮ ਦੇ ਆ ਭਗਤ ਆ ਗੱਲ ਸੁਣ ਉਹ ਨੇੜੇ ਆ ਗਿਆ ਹੁਣ ਧੁੰਦ ਦੇ ਵਿੱਚ ਲਾਲਟੈਨ ਦੇ ਨਾਲ ਉਹਨੇ ਐ ਨਾ ਗੁਰੂ ਸਾਹਿਬ ਨੂੰ ਉੱਤੋਂ ਤੋਂ ਲੈ ਕੇ ਐ ਲਾਲਟੈਨ ਨਾਲ ਥੱਲੇ ਤੱਕ ਵੇਖਿਆ
ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਏਡੇ ਏਡੇ ਕੰਡੇ ਵੱਜੇ ਪਏ ਹੈ। ਇਹੋ ਜਿਹੇ ਸਮੇਂ ਤੇ ਨਾ ਉਹ ਤਰਸ ਆ ਗਿਆ, ਉਹਨੂੰ ਵੇਖ ਤਰਸ ਆ ਗਿਆ। ਉਹ ਕਹਿੰਦਾ ਹਾਂਜੀ ਦੱਸੋ ਮਹਾਰਾਜ। ਕਹਿੰਦੇ ਕਿਹੜਾ ਪਿੰਡ ਹੈ? ਕਹਿੰਦੇ ਬਹਿਲੌਲਪੁਰ ਹੈ ਜੀ। ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਜਾਣਦਾ ਹੈ? ਕਹਿੰਦਾ ਹਾਂਜੀ, ਗੁਰੂ ਗੋਬਿੰਦ ਸਿੰਘ ਦਾ ਸਿੰਘ ਸੇਵਾਦਾਰ ਹੈ ਜਿਹੜਾ, ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ। ਮਹਾਰਾਜ ਕਹਿੰਦੇ ਹਾਂ, ਉਸੇ ਦੀ ਗੱਲ ਕਰਦਾ। ਕਹਿੰਦਾ ਮੈਂ ਜਾਣਦਾ ਜੀ, ਉਹਦਾ ਘਰ ਇੱਥੇ ਨੇੜੇ ਹੀ ਹੈ। ਮਹਾਰਾਜ ਕਹਿੰਦੇ ਲੈ ਚੱਲੇਗਾ ਉਹਦੇ ਘਰੇ? ਉਹਨੂੰ ਤਰਸ ਆ ਗਿਆ ਵੀ ਮੈਂ ਨਹਾ ਬਾਅਦ ਚਲੋ ਚਲੋ ਛੱਡ ਕੇ ਆਵਾਂ ਭੱਜ ਕੇ। ਅੱਗੇ ਅੱਗੇ ਤੁਰ ਪਿਆ ਲਾਲਟੈਨ ਲੈ ਕੇ। ਹਵੇਲੀ ਸੀ ਵੱਡੀ, ਪੁਰਾਣੇ ਵੱਡੇ ਦਰਵਾਜ਼ੇ ਲੱਗਦੇ ਸੀ ਜਿੱਦਾਂ, ਉਹ ਦਰਵਾਜ਼ਾ ਖੜਕਾਇਆ, ਥੱਲੇ ਪਸ਼ੂ ਰੱਖੇ ਹੋਏ ਸੀ। ਪਸ਼ੂਆਂ ਦੇ ਵਿੱਚ ਪੂਰਨ ਮਸੰਦ ਉੱਪਰ ਚਵਾਰਿਆਂ 'ਚ ਰਹਿੰਦਾ ਹੈ, ਥੱਲੇ ਜਿਉਣਾ ਇਹਦਾ ਨੌਕਰ ਸੀ। ਕਹਿੰਦੇ ਉਹਦੇ ਨੌਕਰ ਜਿਉਣੇ ਨੇ ਦਰਵਾਜ਼ਾ ਖੋਲਿਆ, ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਰਹਿੰਦਾ ਸੀ। ਦਰਵਾਜ਼ਾ ਖੋਲ ਕੇ ਇਹਨੇ ਆਖਿਆ ਹਾਂਜੀ ਪੰਡਿਤ। ਕਹਿੰਦਾ ਤੁਹਾਡੇ ਘਰ ਤੁਹਾਨੂੰ ਕੋਈ ਮਿਲਣ ਆਇਆ, ਅੰਦਰ ਵਾੜੋ ਮੈਂ ਜਾਂਦਾ। ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਆਪ ਉਹ ਬ੍ਰਾਹਮਣ ਚਲਿਆ ਗਿਆ। ਦਰਵਾਜ਼ਾ ਕਰ ਲਿਆ ਬੰਦ, ਜਿਉਣੇ ਨੇ ਮਹਾਰਾਜ ਨੂੰ ਆਪਣੇ ਵਾਲੀ ਮੰਜੀ ਤੇ ਬਾਹਤਾ, ਡੰਗਰਾਂ ਦੇ ਵਿੱਚ ਮੰਜੀ ਡਾਹੀ ਹੋਈ ਸੀ। ਇਹਨੂੰ ਪਤਾ ਨਹੀਂ, ਜਾਣਦਾ ਬਹੁਤ ਹੈ, ਗੱਲਾਂ ਬਹੁਤ ਸੁਣੀਆਂ ਨੇ, ਸਿਫਤਾਂ ਬਹੁਤ ਸੁਣੀਆਂ ਨੇ, ਦਰਸ਼ਨ ਨਹੀਂ ਸੀ ਕੀਤੇ। ਜਿਉਣੇ ਨੇ ਸਿਫਤਾਂ ਬਹੁਤ ਸੁਣੀਆਂ ਨੇ। ਅੱਜ ਵੇਖਦਾ ਵੀ ਸਾਦੀ ਜੀ ਦਸਤਾਰ ਹੈ, ਚਿਹਰਾ ਦਗ ਦਗ ਕਰਦਾ, ਚੇਤਾ ਰੱਖਿਓ ਪਿਆਰਿਓ। ਜਦੋਂ ਨਿਰਦੋਸ਼ ਚਿੱਤ ਹੋਵੇ, ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ, ਇਹ ਚੇਤਾ ਰੱਖਿਓ। ਨਿਰਦੋਸ਼ ਚਿੱਤ ਵਾਲੇ ਬੰਦੇ ਦਾ ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ, ਜਿਹਦਾ ਚਿੱਤ ਨਿਰਦੋਸ਼ ਹੋਵੇ। ਜਿਹੜਾ ਅੰਦਰੋਂ ਦੋਸ਼ੀ ਹੁੰਦਾ ਹੈ ਬੰਦਾ, ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ, ਰੱਜ ਕੇ ਸੋਹਣਾ ਹੁੰਦਾ ਪਰ ਕਰੂਪ ਲੱਗਦਾ, ਉਹਦਾ ਮੋਹ ਨਹੀਂ ਆਉਂਦਾ। ਨਿਰਦੋਸ਼ ਚਿੱਤ ਬੰਦੇ ਤੁਸੀਂ ਵੇਖਿਓ, ਬੱਚਿਆਂ ਵਰਗੇ ਚਿਹਰੇ ਹੁੰਦੇ ਨੇ, ਪਿਆਰੇ ਲੱਗਦੇ ਨੇ। ਉਹ ਜਿਵੇਂ ਬੱਚਾ ਨਹੀਂ ਪਿਆਰਾ ਲੱਗਦਾ, ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਕਿਉਂਕਿ ਨਿਰਦੋਸ਼ ਚਿੱਤ ਹੁੰਦਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਇੱਦਾਂ ਦਗ ਦਗ ਕਰਦਾ ਚਿਹਰਾ ਤੱਕ ਕੇ, ਇਹ ਕਹਿੰਦਾ ਹੈ ਬਈ ਸਿੱਖ ਤੇ ਬਹੁਤ ਵੇਖੇ ਹੈ ਪਰ ਐ ਨਹੀਂ ਵੇਖਿਆ ਵੀ ਸਾਦੀ ਜੀ ਦਸਤਾਰ ਐ ਜੇ ਢਿੱਲੀ ਜੀ ਬੰਨੀ ਹੋਈ ਹੈ, ਤੇ ਪਜਾਮੀ ਪਾਟੀ ਸਾਰਾ ਵੇਖ ਕੇ ਵੀ ਤੇ ਚਿੱਕੜ ਨਾਲ ਪੈਰ ਨਿਪੜੇ, ਖੂਨ ਨਿਕਲਦਾ ਹੈ, ਇੰਨੇ ਕੰਡੇ ਵੱਜੇ ਹੈ ਵਿੱਚ, ਐਂ ਤੁਰੇ ਆ ਇਹ ਸੱਚੇ ਪਾਤਸ਼ਾਹ। ਇਹ ਕਹਿੰਦਾ ਜੀ ਦੱਸੋ ਜੀ ਹੁਕਮ ਕਰੋ ਕੌਣ ਹੋ? ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ। ਕਹਿੰਦੇ ਜੀ ਉੱਪਰ ਪਏ ਆ ਚਬਾਰੇ ਵਿੱਚ। ਗੁਰੂ ਸਾਹਿਬ ਕਹਿੰਦੇ ਸੱਦ ਫਿਰ। ਕਹਿੰਦੇ ਜੀ ਹੁਣੇ ਹੀ ਬੁਲਾ ਲੈਂਦਾ ਪਰ ਮੈਨੂੰ ਦੱਸਣਾ ਪਊ ਨਾ ਵੀ ਆਇਆ ਕੌਣ ਹੈ, ਤੁਹਾਨੂੰ ਆਪਣਾ ਨਾਮ ਦੱਸਣਾ ਪਊ, ਦੱਸੂ ਤੇ ਜਾ ਕੇ ਕੀ ਵੀ ਕੌਣ ਆਇਆ ਹੈ। ਗੁਰੂ ਸਾਹਿਬ ਨੇ ਫਿਰ ਇੱਥੇ ਦੱਸਿਆ, ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ। ਜਦੋਂ ਸੁਣਿਆ ਗੋਬਿੰਦ ਸਿੰਘ, ਇਹਨੂੰ ਸ਼ੱਕ ਪਹਿਲਾਂ ਹੀ ਪੈਂਦੀ ਸੀ ਵੀ ਆਮ ਸਿੱਖ ਨਹੀਂ, ਮੈਂ ਇੱਦਾਂ ਦਾ ਵੀ ਇੱਦਾਂ ਜੇ ਤਾਂ ਨਹੀਂ ਵੇਖਿਆ, ਕਿਉਂਕਿ ਬਹੁਤ ਖਿੱਚ ਜਿਹਾ ਵੱਖਰਾ ਜਿਹਾ। ਇਹਨੇ ਲਿਬੜੇ ਪੈਰਾਂ ਦੇ ਉੱਤੇ ਮੱਥਾ ਟੇਕਿਆ, ਕਹਿੰਦਾ ਧੰਨ ਭਾਗ ਸੱਚੇ। ਗੁਰੂ ਸਾਹਿਬ ਨੇ ਐਂ ਫੜ ਲਿਆ, ਕਹਿੰਦੇ ਨਾ ਨਾ ਨਾ, ਕਾਹਦੇ ਲਈ ਐਵੇਂ ਡਿੱਗਦਾ ਪੈਰਾਂ ਤੇ? ਭੱਜ ਕੇ ਫਟਾਫਟ ਗੁਰੂ ਸਾਹਿਬ ਦੇ ਚਰਨ ਇਹਨੇ ਸਾਫ਼ ਕੀਤੇ, ਕੱਪੜਾ ਲਿਆਇਆ, ਕੰਡੇ ਕੱਢਦਾ ਹੈ, ਮਹਾਰਾਜ ਦੇ ਪੈਰਾਂ 'ਚ ਲੱਗੇ ਖੂਨ ਸਾਫ਼ ਕਰਦਾ ਹੈ। ਅੱਗ ਬਾਲਤੀ ਨੇੜੇ, ਰਾਤ ਬਲਦੀ ਅੱਗ ਸੀ ਜਿਹੜੀ ਉਹਦੀ, ਫਟਾਫਟ ਧੂਣੀ ਬਾਲਦੀ, ਹੋਰ ਬਾਲਣ ਪਾ ਕੇ ਸੇਕ ਲਓ ਮਹਾਰਾਜ, ਹੱਥ ਸੇਕੋ ਪੈਰ ਸੇਕੋ। ਬਹਿਲੌਲਪੁਰ ਪਿੰਡ ਮਾਛੀਵਾੜੇ ਬਾਅਦ ਚ ਗਏ, ਫਟਾਫਟ ਇਹਨੇ ਅੱਗ ਬਾਲ ਕੇ ਮਹਾਰਾਜ ਨੂੰ ਬਿਠਾ ਕੇ ਫਿਰ ਚੜਿਆ ਚਵਾਲੇ, ਭੱਜ ਕੇ ਪੌੜੀਆਂ ਚੜਿਆ, ਲਓ ਹੁਣੀ ਲਿਆਇਆ ਮੈਂ। ਵਾਜਾ ਮਾਰਦਾ ਇੱਦਾਂ ਦਰਵਾਜ਼ਾ ਖੜਕਾਉਂਦਾ, ਪੂਰਨ ਮਨੋਸੰਦ ਨੂੰ ਵਾਜਾ ਦਰਵਾਜ਼ਾ, ਬੂਹਾ ਖੋਲੋ ਜੀ, ਦਰਵਾਜ਼ਾ ਖੋਲੋ ਛੇਤੀ। ਉਹ ਅੰਦਰੋਂ ਕੱਪੜੇ ਜੇ ਪਾਉਂਦਾ ਬਾਹਰ ਨਿਕਲਿਆ, ਹਾਂ ਬਈ ਕਾਹਦਾ ਰੌਲਾ ਪਾਇਆ? ਕਹਿੰਦੇ ਛੇਤੀ ਚੱਲੋ ਜੀ ਥੱਲੇ, ਥੱਲੇ ਗੁਰੂ ਗੋਬਿੰਦ ਸਿੰਘ ਆਏ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਮੇਰੇ ਘਰੇ? ਕਹਿੰਦੇ ਹਾਂ, ਚਲੋ ਥੱਲੇ। ਕਹਿੰਦੇ ਖੜ੍ਹ ਤੇ ਜਾ, ਕਾਲਾ ਨਾ ਪਏ, ਐਂ ਦੱਸ ਵੀ ਕਿੰਨੇ ਕੁ ਬੰਦੇ ਨੇ, ਕਿਵੇਂ
ਕਹਿੰਦੇ ਕੋਈ ਬੰਦਾ ਨਹੀਂ ਨਾਲ ਇਕੱਲੇ ਹੀ ਨਹੀਂ ਉਹਦੇ ਪਜਾਮੀ ਵੀ ਪਾਟੀ ਪਈ ਚੋਲਾ ਵੀ ਪਾਟਿਆ ਪਿਆ ਚਿੱਕੜ ਨਾਲ ਪੈਰ ਲਿਪੜੇ ਆ ਖੂਨ ਚੱਲਦਾ ਹੈ ਖੂਨ ਚੱਲਦਾ ਹੈ ਮੈਨੂੰ ਲੱਗਦਾ ਕਿਸੇ ਜੰਗ ਦੇ ਵਿੱਚੋਂ ਨਿਕਲ ਕੇ ਆਏ ਆ ਐਂ ਐਂ ਆ ਗਏ ਕਹਿੰਦੇ ਆਪਣੇ ਘਰੇ ਕੌਣ ਲੈ ਆਇਆ ਕਹਿੰਦੇ ਫਲਾਣਾ ਪੰਡਤ ਉਹਨੂੰ ਮਿਲ ਪਏ ਸੀ ਉਹ ਲੈ ਆਇਆ ਸਾਡੇ ਘਰੇ ਉਹ ਛੱਡ ਕੇ ਗਿਆ ਐਡਰੈਸ ਉਹਨੇ ਦਿੱਤਾ ਪਤਾ ਸਾਡੇ ਘਰ ਦਾ ਉਹਨੇ ਦਿੱਤਾ ਉਹ ਤੇ ਐਂ ਸੋਚਣ ਜੇ ਲੱਗ ਗਿਆ ਉਹ ਇਕੱਲੇ ਹੀ ਨਹੀਂ ਕਹਿੰਦੇ ਹਾਂ ਥੱਲੇ ਚੱਲੋ ਜੀ ਤੁਸੀਂ ਖੜੇ ਕੀ ਕਰਦੇ ਹੋ ਥੱਲੇ ਚੱਲੋ ਉਹ ਤੇ ਐਂ ਸੁੰਨ ਜਿਹਾ ਹੋ ਕੇ ਖੜ ਗਿਆ ਕਹਿੰਦਾ ਅੱਛਾ ਫਿਰ ਤੈਨੂੰ ਕੀ ਪੁੱਛਿਆ ਸੀ ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਕਿੱਥੇ ਹੈ ਕਹਿੰਦੇ ਫਿਰ ਤੈਂ ਕੀ ਕਿਹਾ ਕਹਿੰਦੇ ਮੈਂ ਕਹਿਤਾ ਵੀ ਮੈਂ ਬੁਲਾ ਕੇ ਲਿਆਉਣਾ ਕਹਿੰਦੇ ਓਏ ਕਮਲਿਆ ਤੈਂ ਐਂ ਕਿਉਂ ਕਹਿਤਾ ਮੈਂ ਘਰੇ ਹੀ ਹਾਂ ਤੂੰ ਕਹਿ ਦੇਣਾ ਸੀ ਮੈਂ ਘਰੇ ਹੀ ਐਂ ਕਹਿ ਇਹ ਕਿਹੜੀ ਇਹ ਕਿਹੜਾ ਦਿਨ ਹੈ ਜੀ ਇਹ ਅੱਜ ਦੀ ਸਵੇਰ ਜਿਹੜੀ ਅੱਜ ਲੰਘ ਕੇ ਗਈ ਹੈ ਇਹ ਅੱਜ ਵਾਲੀ ਸਵੇਰ ਸੀ ਜਦੋਂ ਪੂਰਨ ਮਸੰਦ ਦੇ ਘਰੇ ਗਿਆ ਨੂੰ ਪੂਰਨ ਮਸੰਦ ਨੇ ਕਹਿਤਾ ਕਹਿੰਦੇ ਜਾ ਕੇ ਕਹਿ ਦੇ ਵੀ ਸਾਨੂੰ ਹੁਣ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ ਹੁਣੇ ਸਾਡੇ ਘਰੋਂ ਬਾਹਰ ਹੋ ਜਾਓ ਤੁਹਾਡੇ ਮਗਰ ਫੌਜਾਂ ਲੱਗੀਆਂ ਸਾਨੂੰ ਖਤਰਾ ਹੋ ਜਾਊ ਹੁਣੇ ਬਾਹਰ ਜਾਓ ਵੇਖੋ ਹੈ ਮਸੰਦ ਹੈ ਪਰ ਇਰਾਦੇ ਮਾੜੇ ਸੀ ਨਾ ਇਹਨਾਂ ਬੰਦਿਆਂ ਦੇ ਉੱਤੋਂ ਤੇ ਗਰਾਹੀਆਂ ਕਰਦੇ ਸੀ ਉੱਤੋਂ ਤੇ ਕਹਿੰਦੇ ਸੀ ਸੇਵਾਦਾਰ ਆ ਸੇਵਾਦਾਰੀ ਨਹੀਂ ਵੇਖੀ ਜਾਣੀ ਇਰਾਦੇ ਵੇਖੇ ਜਾਣਗੇ ਅੰਦਰ ਇਰਾਦਾ ਕੀ ਹੈ ਅੱਜ ਲੱਗ ਗਿਆ ਨਾ ਪਤਾ ਇਰਾਦਿਆਂ ਦਾ ਨਕਲੀਆਂ ਦਾ ਪਤਾ ਕਦੇ ਨਾ ਕਦੇ ਲੱਗ ਹੀ ਜਾਂਦਾ ਹੁੰਦਾ ਹੈ ਜਿਹਦੇ ਕੋਈ ਫਰਕ ਹੋਈ ਉਦੋਂ ਹੀ ਪਤਾ ਲੱਗ ਜੂ ਵੀ ਨਕਲੀ ਕੌਣ ਹੈ ਤੇ ਅਸਲੀ ਕੌਣ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਭਾਈ ਆਪਾਂ ਇਤਿਹਾਸ ਵੀ ਗੱਲ ਕਰਨੀ ਹੈ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਪੰਜ ਪਿਆਰਿਆਂ ਨੂੰ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆ ਰਹੀ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਭਾਈ ਜ਼ਿਆਦਾ ਨਹੀਂ ਜਿੱਥੇ ਬੈਠੇ ਹੋ ਨਾ ਬੀਬੀ ਉਹ ਥੋੜਾ ਥੋੜਾ ਥਾਂ ਬਣਾਓ ਇੱਕ ਜਿਵੇਂ ਰਾਹ ਬਣਾ ਲਓ ਥੋੜਾ ਥੋੜਾ ਹੀ ਬਣਾ ਲਓ ਜ਼ਿਆਦਾ ਨਹੀਂ ਸਿੱਧੇ ਸਿੱਧੇ ਪੰਜ ਪਿਆਰੇ ਨਾਲ ਸੰਗਤ ਜਿਹੜੀ ਆਈ ਹੈ ਉਹ ਅੰਮ੍ਰਿਤ ਛੱਕ ਕੇ ਆ ਜਾਣਗੇ ਟਿਕਾ ਬਣਾ ਕੇ ਰੱਖਿਓ ਹਿਲਜੁਲ ਬਿਲਕੁਲ ਨਾ ਹੋਵੇ ਆਪਾਂ ਇੱਥੇ ਹੀ ਆਪਣਾ ਮਨ ਲੈ ਕੇ ਆਉਣਾ ਵਾਪਸ ਐ ਸਾਹਮਣੇ ਰਵੇ ਸਾਰਾ ਨਕਸ਼ਾ ਬਣਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਥੋੜੇ ਜਿਹੇ ਮਿੰਟ ਗੱਲ ਕਰ ਲਾਂਗੇ ਜੇ ਟਾਈਮ ਬਥੇਰਾ ਹੈ ਤੇ ਇਕਾਗਰਤਾ ਬਣਾ ਕੇ ਰੱਖਿਓ ਹਿਲਜੁਲ ਨਾ ਹੋਵੇ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਹੈ ਜਿਹੜੇ ਸੰਗ ਸਿੰਘ ਸਜੇ ਹੈ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ

ਆਓ ਜੀ ਬਹੁਤ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਮੇਹ ਰੱਖਣ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਸਿੰਘੋ ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਨਾ ਆਕੜ ਬੰਦਾ ਵੈਸੇ ਹੀ ਨਾ ਕਈ ਤੇ ਮਾਫ਼ ਕਰਨਾ ਜੇ ਆਪਣੇ ਮਨ ਨੂੰ ਨਾ ਬਦਲਣ ਨਾ ਮਨ ਨੂੰ ਆਪਣੇ ਮਨ ਨੂੰ ਨਾ ਸਮਝਾਇਆ ਕੱਲ ਵਾਲੇ ਦੀਵਾਨ 'ਚ ਜਿਹੜੀ ਗੱਲ ਆਪਾਂ ਵਾਰ ਵਾਰ ਕਰਦੇ ਸੀ ਵੀ ਗਿਆਨ ਹੈ ਜਿਹੜਾ ਇਹ ਸਾਨੂੰ ਖੁਦ ਲੈਣਾ ਪੈਣਾ ਸਾਨੂੰ ਸਮਝਣਾ ਪੈਣਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਤੇ ਜੇ ਮਨ ਆਪਣੇ ਨੂੰ ਨਾ ਮਾਰਿਆ ਬਦਲਿਆ ਤੇ ਕਈ ਵਾਰੀ ਬੰਦਾ ਅੰਮ੍ਰਿਤ ਛੱਕ ਕੇ ਵੀ ਆਕੜ ਚ ਆ ਜਾਂਦਾ ਹੋਰ ਹਿਸਾਬ ਨਾਲ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਵੀ ਬਸ ਜੀ ਹੁਣ ਤੇ ਬਸ ਜੀ ਹੁਕਮ ਹੀ ਆ ਗਿਆ ਬਸ ਉੱਤੋਂ ਬਸ ਤੇ ਹੋ ਗਏ ਜੀ ਏਦਾਂ ਨੀ ਆਕੜਾਂ ਜੀ ਨਹੀਂ ਹੋਣੀਆਂ ਚਾਹੀਦੀਆਂ ਸਿੱਧੇ ਰਹਿਣਾ ਸਿੱਧੇ ਯਾਨੀ ਕਿ ਆਪਣੇ ਆਪ ਨੂੰ ਬਦਲਣਾ ਹੈ ਮਨ ਬਦਲਣਾ ਕੋਈ ਦਿਖਾਵਾ ਥੋੜਾ ਕਰਨਾ ਵੱਖਰੇ ਨਹੀਂ ਆਪਣੇ ਆਪ ਨੂੰ ਬਸ ਬਦਲਣਾ ਹੈ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨੇ ਨੇ ਉਹ ਵੀ ਚੇਤਾ ਰੱਖਿਓ ਭਾਈ ਕੱਲ ਐਤਵਾਰ ਹੈ ਤੇ ਗੁਰਮਤਿ ਪ੍ਰਚਾਰ ਕੇਂਦਰ ਸੁਖਾਣਾ ਵੱਲੋਂ ਰਾਏਕੋਟ ਸਹਿਜ ਪਾਠ ਕਰਨ ਲਈ ਪੋਥੀਆਂ ਜਿਹੜੀਆਂ ਮਿਲਣਗੀਆਂ ਕੱਲ ਨੂੰ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਜਿਹੜੇ ਗੁਰਦੁਆਰੇ ਅੱਜ ਅੰਮ੍ਰਿਤ ਸੰਚਾਰ ਹੋਇਆ ਪੱਖੋਵਾਲ ਪਿੰਡ 10 ਵਜੇ ਗੁਰਦੁਆਰਾ ਸਾਹਿਬ ਚ ਕੱਲ ਸਹਿਜ ਪਾਠ ਆਰੰਭ ਕਰਾਏ ਜਾਣਗੇ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਨਾਲੇ ਸਹਿਜ ਪਾਠ ਸ਼ੁਰੂ ਕਰੋ ਪੋਥੀਆਂ ਪ੍ਰਾਪਤ ਕਰੋ ਤੇ ਉਦੋਂ ਬਾਅਦ ਫਿਰ ਬਾਣੀ ਦਾ ਪਾਠ ਚੱਲਦਾ ਰਹੇ ਸਾਡੇ ਘਰ ਸਾਲ ਬਾਅਦ ਭੋਗ ਪਾਇਆ ਕਰੋ ਕੋਈ ਮਗਰ ਨਹੀਂ ਪਿਆ ਸਾਨੂੰ ਤੇ ਹੱਥ ਨਹੀਂ ਲਾਉਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਕਹਿੰਦੇ ਬਾਬਾ ਜੀ ਜਾ ਸਕਦੇ ਨੇ ਬਾਬਾ ਜੀ ਭੋਗ ਲਵਾਉਂਦੇ ਨੇ ਬਾਬਾ ਜੀ ਅੰਦਰ ਜਾਂਦੇ ਨੇ ਪਕਾ ਕੇ ਤੁਸੀਂ ਲਿਆਇਓ ਭੋਗ ਬਾਬਾ ਜੀ ਲਵਾਉਣਗੇ ਵੀ ਲੈ ਦੱਸ ਜਿਹੜਾ ਗੁਰੂ ਪੱਕਿਆ ਮੇਰੇ ਹੱਥ ਦਾ ਖਾ ਸਕਦਾ ਤੇ ਮੇਰੇ ਹੱਥੋਂ ਰੋਟੀ ਨਹੀਂ ਖਾ ਸਕਦਾ ਕਹਿੰਦੇ ਲਿਆਇਓ ਤੁਸੀਂ ਖਵਾਉਣਗੇ ਬਾਬਾ ਜੀ ਆਖੋ ਸਤਨਾਮ ਵੀ ਦੱਸ ਜਿਹਦੀ ਕਿਰਤ ਹੈ ਜਿਹਦੀ ਕਮਾਈ ਹੈ ਜਿਹਦੀ ਮਿਹਨਤ ਹੈ ਜਿਹੜਾ ਸਾਰਾ ਦਿਨ ਹਲ ਵਾਹੁੰਦਾ ਰਿਹਾ ਜਿਹੜੀ ਚੁੱਲ੍ਹੇ ਤੇ ਹੱਥ ਸੇਕਦੀ ਰਹੀ ਹੈ ਜਿਹੜੀ ਬੀਬੀ ਹੱਥ ਸਾੜਦੀ ਰਹੀ ਹੈ ਉਹਦੇ ਹੱਥੋਂ ਨਹੀਂ ਖਾਂਦਾ ਬਾਬੇ ਦੇ ਹੱਥੋਂ ਖਾਊਗਾ ਇਹਨਾਂ ਨੇ ਟਕਵੰਜ ਕਹਿ ਜਿਆ ਰਚਿਆ ਜੇ ਤੈਨੂੰ ਭੋਗ ਲਵਾਉਣ ਦਾ ਬਾਲਾ ਹੀ ਚਾਹ ਆਪ ਬਣਾ ਕੇ ਖਵਾ ਖਾ 5-7 ਸਬਜ਼ੀਆਂ ਬਣਾ ਤੈਨੂੰ ਪਤਾ ਲੱਗੇ ਵੀ ਸਬਜ਼ੀ ਕੱਟੀ ਦੀ ਕਿਵੇਂ ਹੈ ਤੇ ਭਾਅ ਕਿਸ ਮਿਲਦੀ ਹੈ ਮੰਡੀ ਚੋਂ ਪਤਾ ਤੇ ਲੱਗੇ ਤੈਨੂੰ ਬਣਾ ਬਣਾ ਕੇ ਖਵਾ ਕੇ ਤਿਆਰ ਕਰਕੇ ਤੇ ਫੇਰ ਖਵਾ ਕਹਿੰਦੇ ਨਹੀਂ ਨਹੀਂ ਕਹਿੰਦੇ ਲਿਆਇਓ ਤੁਸੀਂ ਖਵਾਊ ਮੈਂ ਤੇ ਕਰਨਾ ਕੀ ਹੁੰਦਾ ਅੱਗੇ ਬਹਿ ਕੇ 5-4 ਮਿੰਟ ਤੇ ਬਾਅਦ ਚ ਲਓ ਜੀ ਗੁਰੂ ਸਾਹਿਬ ਨੇ ਛਕ ਲਿਆ ਛਕਣਾ ਆਪ ਹੀ ਹੁੰਦਾ ਬਹਾਨਾ ਗੁਰੂ ਦਾ ਹੁੰਦਾ ਸਾਡੇ ਗੁਰੂ ਜੀ ਕਹਿੰਦੇ ਐ ਗੁਰਬਾਣੀ ਚ ਇਹ ਗੱਲ ਚਲੋ ਵਿਸ਼ਾ ਹੁਣ ਆਪਾਂ ਛੇੜ ਨਹੀਂ ਸਕਦੇ ਜੇ ਛਿੜ ਗਿਆ ਤੇ ਲੰਮਾ ਚੱਲੂ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਇਹ ਚੇਤਾ ਰੱਖਿਓ ਗੱਲ ਗੁਰਬਾਣੀ ਵਿੱਚ ਇਹ ਗੱਲ ਕਲੀਅਰ ਲਿਖੀ ਹੈ ਕਹਿੰਦੇ ਜਿਹੜਾ ਟਕਵੰਜ ਕਰਦਾ ਨਾ ਬੰਦਾ ਵੀ ਮੈਂ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੇ ਰੇ ਸਖਤ ਢੋਰ ਰੱਬ ਨੂੰ ਤੂੰ ਕੌਣ ਖਵਾ ਲਏਗਾ ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ ਸਗਲ ਪ੍ਰਾਧ ਦੇਹ ਲੋ ਰੋਨੀ ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਕਹਿੰਦੇ ਤੁਹਾਡੀ ਸ਼ਰਧਾ ਨਹੀਂ ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਭਾਈ ਸਾਡੀ ਤੇ ਸ਼ਰਧਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਖਵਾ ਰਿਹਾ ਉਹਦੀਆਂ ਦਾਤਾਂ ਅਸੀਂ ਖਾਂਦੇ ਹਾਂ ਅਸੀਂ ਉਹਨੂੰ ਕਿਉਂ ਕੌਣ ਆ ਖਵਾਉਣ ਵਾਲੇ ਨਾਲੇ ਸਰੂਪ ਤੇਰੇ ਪਿੰਡ ਵਿੱਚ 15 ਨੇ ਗੁਰਦੁਆਰੇ ਜਾ ਕੇ ਚੈੱਕ ਕਰ ਲਈ ਸੱਚਖੰਡ ਵਿੱਚ ਵੀ 5-7 ਪਏ ਨੇ ਕਦੇ ਉੱਥੇ ਵੀ ਖਵਾ ਕੇ ਆਇਆ ਕਿ ਜਿਹੜਾ ਪ੍ਰਕਾਸ਼ ਕੀਤਾ ਇੱਕ ਹੀ ਖਾਂਦਾ ਹੈ ਅਗਲਾ ਕਹਿੰਦਾ ਇੱਕ ਨੂੰ ਖਵਾ ਲਿਆ ਬਾਕੀ ਸਾਰਿਆਂ ਨੇ ਆਪ ਹੀ ਖਾ ਲਿਆ ਫਿਰ ਤੇ ਸਾਰੀ ਦੁਨੀਆ 'ਚ ਇੱਕ ਥਾਂ ਦੇ ਭੋਗ ਲਵਾ ਦਿਆ ਕਰੋ ਬਾਕੀਆਂ ਨੂੰ ਤੇ ਆਪੇ ਹੀ ਲੱਗ ਜਾਂਦਾ ਫਿਰ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਇਦਾਂ ਦੀਆਂ ਗੱਲਾਂ ਬਣਾਈਆਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਜਿਹੜੀ ਹੈ ਨਵੀਂ ਜਨਰੇਸ਼ਨ ਧਰਮ ਤੋਂ ਮੁਨਕਰ ਹੋ ਜਾਏਗੀ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਰਹੇ ਅਸਲ ਗੱਲ ਕਰੋ ਕਿ ਸਾਨੂੰ ਸਾਰਿਆਂ ਨੂੰ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਉਹਦਾ ਦਿੱਤਾ ਅਸੀਂ ਖਾਂਦੇ ਹਾਂ ਆ ਜਦੋਂ ਸੰਗਤਾਂ ਛਕਦੀਆਂ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਸੰਗਤਾਂ ਦੇ ਵਿੱਚ ਕੌਣ ਖਾਂਦਾ ਜੀ ਪਰਮਾਤਮਾ ਖਾਂਦਾ ਕਿਸੇ ਲੋੜਵੰਦ ਨੂੰ ਜਦੋਂ ਘਿਓ ਦੇਣਾ ਉਹ ਸਮਝ ਲਓ ਪਰਮਾਤਮਾ ਦੀ ਜੋਤ ਚ ਪੈਂਦਾ ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਜ਼ਰੂਰੀ ਹੈ ਧਰਮ ਦੇ ਨਾਂ ਤੇ ਪਖੰਡ ਨਾ ਕਰੀਏ ਸੋ ਜਿਹਨੇ ਖਾਣਾ ਹੈ ਭਾਈ ਮੰਗ ਕੇ ਖਾਓ ਵੀ ਲਿਆਓ ਭਾਈ ਰੋਟੀ ਬਣਾ ਕੇ ਲਿਆਇਓ ਖੀਰ ਬਣਾ ਕੇ ਲਿਆਇਓ ਕੜਾਹ ਬਣਾ ਕੇ ਲਿਆਇਓ ਆਪਾਂ ਪ੍ਰਸ਼ਾਦਾ ਛਕਣਾ 15-20 ਬੰਦੇ ਆ 50-100 ਅਸੀਂ 1000 ਬੰਦਾ ਗੁਰਦੁਆਰੇ ਚ ਲੈਨੇ ਆ ਭਾਈ ਰੋਟੀਆਂ ਬਣਾ ਕੇ ਲਿਆਇਆ ਕਰੋ ਸਾਨੂੰ ਲੋੜ ਹੈ ਇਹ ਤੇ ਹੋ ਗਈ ਨਾ ਗੱਲ ਸਿੱਧੀ ਤੇ ਸਪਸ਼ਟ
ਇਹ ਨਾ ਕਿਹਾ ਕਰੋ ਵੀ ਗੁਰੂ ਨੂੰ ਖਵਾਵਾਂਗੇ ਬਹਾਨਾ ਗੁਰੂ ਦਾ ਜਿਵੇਂ ਕਹਿੰਦੇ ਮਾਂ ਬੱਚੇ ਦਾ ਪੱਜ ਤੇ ਮਾਂ ਦਾ ਰੱਜ ਇਹ ਕੰਮ ਬਾਬਿਓ ਨਾ ਕਰੋ ਜੋ ਚਾਹੁੰਦੇ ਹੋ ਸਿੱਧਾ ਮੰਗੋ ਆਖੋ ਸਤਨਾਮ ਐਵੇਂ ਗੁਰੂ ਦਾ ਬਹਾਨਾ ਨਾ ਬਣਾਓ ਵੀ ਗੁਰੂ ਦੇ ਨਾਂ ਤੇ ਵੀ ਗੁਰੂ ਖਾਂਦਾ ਗੁਰੂ ਖਾਂਦਾ ਜੇ ਗੁਰੂ ਖਾਂਦਾ ਫਿਰ ਇੱਕ ਨੂੰ ਭੋਗ ਲਵਾਉਂਦੇ ਹੋ ਬਾਣੀ ਤੇ ਕਹਿੰਦੇ ਪੈਂਤੀਆਂ ਦੀ ਹੈ ਬਾਕੀ ਪੈਂਤੀ ਚੌਂਤੀਆਂ ਨੂੰ ਥਾਲਾ ਕੌਣ ਲਵਾਊ ਫਿਰ ਤੁਸੀਂ ਕਹਿ ਦਿਓ ਵੀ ਇੱਕ ਨੇ ਖਾ ਲਿਆ ਸਾਰਿਆਂ ਨੇ ਖਾ ਲਿਆ ਬਸ ਫਿਰ ਐਂ ਕਹਿ ਦੇਣਗੇ ਕੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਪਿਆਰਿਓ ਇਹ ਗੱਲਾਂ ਨੂੰ ਸਮਝਣਾ ਪੈਣਾ ਕੜਾਹ ਪ੍ਰਸ਼ਾਦ ਫਿਰ ਅਗਲਾ ਸਵਾਲ ਵੀ ਕੜਾਹ ਪ੍ਰਸ਼ਾਦ ਕਿਉਂ ਆ ਜਾਂਦਾ ਇੱਥੇ ਇਹ ਦਰ ਪ੍ਰਮਾਣ ਕਹਿੰਦੇ ਨੇ ਗ੍ਰੰਥੀ ਦੱਸਿਓ ਪਿਆਰਿਓ ਸ੍ਰੀ ਹਰਿਮੰਦਰ ਸਾਹਿਬ ਕਦੇ ਭੋਗ ਲੱਗਦਾ ਵੇਖਿਆ ਥਾਲੇ ਬੋਲੋ ਬਈ ਨਹੀਂ ਲੱਗਦਾ ਅਕਾਲ ਤਖਤ ਦੀ ਮਰਿਆਦਾ ਵਿੱਚ ਲਿਖਿਆ ਪ੍ਰਸ਼ਾਦੇ ਦਾ ਨਹੀਂ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ ਦਰ ਪ੍ਰਵਾਨ ਦਾ ਮਤਲਬ ਹੈ ਜਿਵੇਂ ਆਪਾਂ ਕਹਿ ਦਈਏ ਮਾਇਆ ਪ੍ਰਵਾਨ ਕਰ ਲਿਓ ਮਹਾਰਾਜ ਰਮਾਲਾ ਪ੍ਰਵਾਨ ਕਰ ਲਿਓ ਮਹਾਰਾਜ ਪ੍ਰਸ਼ਾਦ ਪ੍ਰਵਾਨ ਕਰ ਲਿਓ ਮਤਲਬ ਵੀ ਪ੍ਰਵਾਨ ਕਰ ਲਓ ਛਕਣਾ ਇਹਨੂੰ ਸੰਗਤ ਨਹੀਂ ਹੈ ਆਖੋ ਸਤਨਾਮ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿਓ ਸੰਗਤ ਵਿੱਚ ਵਰਤਾਵਾਂਗੇ ਸੰਗਤ ਵਿੱਚ ਤੁਸੀਂ ਉਹੀ ਛਕਦੇ ਹੋ ਪਰਮਾਤਮਾ ਹੀ ਛਕਦਾ ਭਾਈ ਸੰਗਤ ਇਹੀ ਗੱਲ ਹੈ ਸੋ ਇਹ ਜਿਹੜੀ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ ਅਕਾਲ ਤਖ਼ਤ ਜਾਇਓ ਕਦੇ ਅਕਾਲ ਤਖ਼ਤ ਵਾਲੇ ਆਪ ਤੇ ਵੈਸੇ ਮੰਨਣ ਭਾਵੇਂ ਨਾ ਮੰਨਣ ਪਰ ਅਕਾਲ ਤਖ਼ਤ ਨੂੰ ਜਾ ਕੇ ਪੁੱਛਿਓ ਅਕਾਲ ਤਖ਼ਤ ਰਹਿਣ ਵਾਲੇ ਬੰਦਿਆਂ ਨੂੰ ਵੀ ਦੱਸਿਓ ਭਾਈ ਥਾਲਾ ਲਵਾਉਂਦੇ ਹੋ ਭੋਗ ਲਵਾਉਂਦੇ ਹੋ ਕਹਿਣਗੇ ਨਹੀਂ ਲਵਾਉਂਦੇ ਭੋਗ ਲਵਾਉਣਾ ਗੁਰਮਤ ਹੈ ਕਿ ਮਨਮਤ ਹੈ ਕੀ ਕਹਿਣਗੇ ਦੱਸੋ ਮਨਮਤ ਇਹ ਕਹਿਣਗੇ ਲੋਕਾਂ ਦੀ ਮਰਜ਼ੀ ਹੈ ਗੁਰੂ ਦੀ ਮਤ ਨਹੀਂ ਹੈ ਗੁਰੂ ਨਹੀਂ ਇਹ ਕਹਿੰਦਾ ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ ਸੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤਕੜੇ ਹੋ ਕੇ ਰਿਹੋ ਭਾਈ ਸਹਿਜ ਪਾਠ ਆਪ ਕਰੋ ਅੱਖਾਂ ਖੁੱਲਣ ਸਾਨੂੰ ਪਤਾ ਲੱਗੇ ਬਾਣੀ 'ਚ ਲਿਖਿਆ ਕੀ ਹੈ ਸਾਰੇ ਭੇਤ ਖੁੱਲ ਜਾਣਗੇ ਜਦੋਂ ਆਪ ਪੜਾਂਗੇ ਫਿਰ ਸਾਰੇ ਝੂਠ ਫੜੇ ਜਾਣਗੇ ਜਿਹੜੇ ਗੱਪ ਕਹਾਣੀਆਂ ਸੁਣਾਉਣ ਵਾਲੇ ਹੈ ਇਹਨਾਂ ਸਾਰਿਆਂ ਦਾ ਪਤਾ ਲੱਗ ਜੂ ਆਪ ਬਾਣੀ ਪੜਿਆ ਕਰੋ ਚਲੋ ਹੁਣ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇੱਦਾਂ ਕਹਿਤਾ ਕਹਿੰਦੇ ਮੇਰੇ ਘਰੋਂ ਹੁਣੇ ਨਿਕਲ ਜਾਓ ਜਿਉਣਾ ਤੇ ਖੜਾ ਹੀ ਰਹਿ ਗਿਆ ਕਹਿੰਦਾ ਯਾਰ ਹੱਦ ਹੋ ਗਈ ਉਦਾਂ ਬੰਦਾ ਗੁਰੂ ਦੇ ਨਾਂ ਤੇ ਇਹ ਸਾਰਾ ਰੋਟੀਆਂ ਖਾਂਦਾ ਹੈ ਗੁਰੂ ਦੇ ਨਾਂ ਤੇ ਸਾਰਾ ਕੁਝ ਕਰਦਾ ਹੈ ਤੇ ਅੱਜ ਇਹ ਵੇਖੋ ਕੀ ਕਹਿ ਰਿਹਾ ਉਹ ਥੱਲੇ ਨੂੰ ਉਤਰਿਆ ਉਹਨੇ ਤੇ ਗੁੰਡੀ ਲਾ ਲਈ ਜਿਉਣਾ ਥੱਲੇ ਨੂੰ ਉਤਰੇ ਗੁਰੂ ਸਾਹਿਬ ਵੱਲ ਵੇਖਦਾ ਵੀ ਮੈਂ ਕਵਾਂ ਕਿਵੇਂ ਵੀ ਜਾਊ ਇੱਥੇ ਪੂਰਨ ਮਸੰਦ ਤੇ ਕਹਿਤਾ ਗਾਂਹ ਲਾ ਤੀ ਮੇਰੀ ਡਿਊਟੀ ਵੀ ਤੂੰ ਕਹਿ ਦੇ ਵੀ ਮੈਂ ਕਿਵੇਂ ਕਵਾਂ ਹੁਣ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਐ ਕਹਿਣ ਦੀ ਵੀ ਘਰੋਂ ਚਲੇ ਜਾਓ ਗੁਰੂ ਸਾਹਿਬ ਨੇ ਸੁਣ ਲਿਆ ਕਹਿੰਦੇ ਜਿਉਣਿਆ ਆ ਜਾ ਮੈਂ ਸੁਣ ਲਿਆ ਸਾਰਾ ਕੁਝ ਆ ਜਾ ਚੰਗਾ ਭਾਈ ਅਸੀਂ ਚੱਲਦੇ ਹਾਂ ਅਸੀਂ ਕਿਹੜਾ ਧੱਕੇ ਨਾਲ ਆਉਣ ਲੱਗੇ ਸੀ ਮੈਂ ਤੇ ਆਇਆ ਹੀ ਤਾਂ ਸੀ ਮੈਨੂੰ ਇਹਨੇ ਕਈ ਵਾਰੀ ਕਿਹਾ ਸੀ ਵੀ ਮੇਰੇ ਘਰੇ ਚਰਨ ਪਾਇਓ ਮੈਂ ਕਿਹਾ ਚੱਲਦੇ ਹਾਂ ਮੈਨੂੰ ਕੀ ਪਤਾ ਸੀ ਵੀ ਅੱਜ ਇਹਨੇ ਐ ਕਰਨੀ ਜੇ ਪਤਾ ਹੁੰਦਾ ਮੈਂ ਆਉਣਾ ਹੀ ਨਹੀਂ ਸੀ ਇੰਨਾ ਕਹਿ ਕੇ ਗੁਰੂ ਸਾਹਿਬ ਨਿਕਲੇ ਉੱਥੋਂ ਜਿਉਣੇ ਨੇ ਇੱਕ ਟਿੰਡ ਸੀ ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰੇ ਉਹ ਇੱਕ ਟਿੰਡ ਵਿੱਚ ਅੱਗ ਪਾਤੀ ਇੱਕ ਰੱਸੀ ਫੜ ਕੇ ਕਹਿੰਦਾ ਮਹਾਰਾਜ ਜਿੱਥੇ ਤੱਕ ਅੱਗ ਜਾਊ ਲੈ ਜਾਓ ਠੰਡ ਬਹੁਤ ਹੈ ਜਿੱਥੇ ਕਿ ਤੱਕ ਜਾਊ ਲੈ ਜਾਓ ਉਹ ਟਿੰਡ ਗੁਰੂ ਸਾਹਿਬ ਦੇ ਮਹਾਰਾਜ ਨੇ ਮਨਾ ਨਹੀਂ ਕੀਤਾ ਉਹ ਐ ਰੱਸੀ ਦੀ ਲਮਕਾਤੀ ਉੱਥੋਂ ਗੁਰੂ ਸਾਹਿਬ ਚੱਲਦੇ ਹੋਏ ਫਿਰ ਮਾਛੀਵੜ ਦੇ ਜੰਗਲ 'ਚ ਗਏ ਕੰਡਿਆਂ ਦੀ ਸੇਜ ਤੇ ਪਏ ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਉਹੀ ਟਿੰਡ 'ਚੋਂ ਅੱਗ ਬੁੱਝ ਗਈ ਜਦੋਂ ਉਹਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ ਇਹ ਜਿਹੜਾ ਇਹ ਸਵੇਰ ਅੱਜ ਵਾਲੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ ਸੋ ਅੱਜ ਦੀ ਜਿਹੜੀ ਰਾਤ ਹੈ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਹੈ ਇਹ ਹੈ ਗੱਲ ਗੁਰੂ ਸਾਹਿਬ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ ਤੇ ਅੱਜ ਦੀ ਜਿਹੜੀ ਰਾਤ ਹੈ ਸਾਹਿਬਜ਼ਾਦੇ ਛੋਟਿਆਂ ਨੇ ਜਿਹੜੀ ਪਹਿਲੀ ਰਾਤ ਹੈ ਸਤਪੋਹ ਦੀ ਉਹ ਤੇ ਕੱਟੀ ਸੀ ਚੱਕ ਢੇਰਾ ਪਿੰਡ ਵਿੱਚ ਜਿਹੜੀ ਰਾਤ ਲੰਘੀ ਹੈ ਇਹ ਕੱਟੀ ਸੀ ਕਾਈ ਨੌਰ ਪਿੰਡ ਵਿੱਚ ਤੇ ਜਿਹੜੀ ਅੱਜ ਵਾਲੀ ਰਾਤ ਹੈ ਪੈਣੀ ਹੈ ਜਿਹੜੀ ਅੱਜ ਵਾਲੀ ਰਾਤ ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ ਅੱਜ ਵਾਲੀ ਰਾਤ ਜਿਹੜੀ ਹੈ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ ਗੰਗੂ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰ ਕੌਰ ਇਹਦੀ ਮਾਂ ਪੁੱਛਦੀ ਹੈ ਇਹ ਕੌਣ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੈ ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ ਕਹਿੰਦੇ ਇਹਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ ਮਰ ਜਾਣਗੇ ਖਤਮ ਹੋ ਜਾਣਗੇ
ਗੰਗੂ ਦੀ ਮਾਂ ਨਹੀਂ ਮੰਨੀ, ਕਹਿੰਦੀ ਇਹ ਪਾਪ ਨਹੀਂ ਕਰਨਾ। ਮਾਤਾ ਜੀ ਸਾਹਿਬਜ਼ਾਦੇ ਆਰਾਮ ਲੱਗੇ ਕਰਨ। ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਈ। ਕਈ ਥੈਲੀ ਵੀ ਕਹਿੰਦੇ ਆ, ਪਰ ਖੁਰਜੀ ਜਿਹੜੀ ਖੱਚਰ ਦੇ ਉੱਤੇ ਰੱਖੀ ਸੀ ਉਹ ਚੱਕ ਲਈ ਇਹਨੇ। ਮਾਤਾ ਜੀ ਨੇ ਵੇਖ ਲਿਆ ਵੀ ਗੰਗੂ ਮਾਇਆ ਚੱਕ ਕੇ ਲੈ ਗਿਆ। ਸਵੇਰ ਹੋਈ ਜਿਹੜੀ ਕੱਲ ਦੀ ਸਵੇਰ ਆ ਰਹੀ ਹੈ, ਕੱਲ ਦੀ ਜਿਹੜੀ ਸਵੇਰ ਆਉਣੀ ਹੈ। ਮਾਤਾ ਜੀ ਨੇ ਵੈਸੇ ਹੀ ਪੁੱਛਿਆ, ਸੁਭਾਵਕ ਪੁੱਛਿਆ ਕਿ ਵੀ ਵੇ ਗੰਗੂ ਕਿਤੇ ਮਾਇਆ ਸਾਂਭ ਕੇ ਰੱਖ ਲਈ। ਕਹਿਣ ਲੱਗਾ ਕਿਹੜੀ ਮਾਇਆ? ਕਹਿੰਦੇ ਜਿਹੜੀ ਰਾਤ ਨੂੰ ਖੁਰਜੀ ਚੱਕ ਕੇ ਲਗਿਆ ਸੀ ਨਾ, ਰਾਤ ਮੈਂ ਤੈਨੂੰ ਵੇਖਿਆ ਸੀ ਚੱਕ ਕੇ ਲਿਜਾਂਦੇ ਨੂੰ, ਵੀ ਉੱਧਰ ਕਿਤੇ ਸਾਂਭ ਲਈ? ਮਾਤਾ ਜੀ ਐ ਪੁੱਛ ਲਈ, ਸੁਭਾਵਕ ਪੁੱਛਿਆ। ਉਹ ਕਹਿੰਦਾ ਇੱਕ ਤੇ ਤੁਹਾਨੂੰ ਘਰੇ ਰੱਖਿਆ, ਦੂਜਾ ਇਲਜ਼ਾਮ ਲਾਉਂਦੇ ਹੋ ਚੋਰ ਆ ਗਿਆ ਹੋਣਾ, ਕੋਈ ਚੋਰ ਚੋਰ ਲੱਗ ਪਿਆ ਕਰਨ, ਰੌਲਾ ਪਾ। ਉੱਚੀ ਉੱਚੀ ਬੋਲੇ। ਮਾਤਾ ਜੀ ਕਹਿੰਦੇ ਚੁੱਪ ਕਰ ਜਾ ਬੋਲ ਨਾ ਗੰਗੂ, ਹੁਣ ਐ ਨਾ ਕਰ, ਕੋਈ ਗੱਲ ਨੀ, ਤੇਰਾ ਸਾਡਾ ਕੀ ਵੰਡਿਆ, ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੁੰਦਾ, ਤੇਰੇ ਕੋਲ ਹੋਈ ਸਾਡੇ ਕੋਲ ਹੋਈ, ਕੋਈ ਗੱਲ ਹੁਣ ਨਹੀਂ, ਹੁਣ ਰੌਲਾ ਨਾ ਪਾ। ਗੰਗੂ ਦਾ ਮਨ ਲਾਲਚੀ ਹੋ ਗਿਆ, ਇਹਨੂੰ ਪਤਾ ਸੀ ਵੀ ਜੇ ਸਾਹਿਬਜ਼ਾਦਿਆਂ ਨੂੰ ਮੈਂ ਫੜਾ ਤਾ ਮੈਨੂੰ ਸਰਕਾਰ ਤੋਂ ਵੀ ਇਨਾਮ ਮਿਲੂ, ਇਹ ਤੇ ਮੈਨੂੰ ਥੈਲੀ ਮਿਲੂ ਹੀ ਮਿਲੂ, ਪਰ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇਗਾ। ਉੱਥੇ ਫਿਰ ਗੰਗੂ ਨੇ ਜਿਹੜੀ ਖੁਰਜੀ ਸੀ ਇਹਨੇ, ਉੱਥੇ ਚੋ ਸੀ ਇੱਕ ਇੱਕ ਨਦੀ, ਉਹਦੇ ਵਿੱਚ ਦੱਬਤੀ ਸੀ ਜਾ ਕੇ, ਸੁੱਕੀ ਨਦੀ ਸੀ ਉਹਦੇ ਵਿੱਚ ਦੱਬ ਆਇਆ। ਮਾਇਆ ਇਹਦੇ ਮੁੜ ਕੇ ਹੱਥ ਨਹੀਂ ਲੱਗੀ ਕਿਉਂਕਿ ਨਦੀ ਦੇ ਵਿੱਚ ਪਾਣੀ ਆ ਗਿਆ, ਵਿੱਚ ਹੀ ਰੁੜ ਰੜ ਗਿਆ, ਇਹਦੇ ਮਾਇਆ ਮਿਲੀ ਨਹੀਂ ਸੀ ਉਹਨੂੰ, ਮਾਇਆ ਜਿਹੜੀ ਸੀ। ਇਹਨੇ ਫਿਰ ਮਰਿੰਡੇ ਜਾ ਕੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ, ਇਹ ਕੱਲ ਵਾਲਾ ਦਿਨ ਹੈ ਭਾਈ ਜਿੱਦਣ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਗੱਡਿਆਂ 'ਚ ਬਿਠਾ ਕੇ ਲੈ ਕੇ ਚਲੇ ਗਏ ਮਰਿੰਡੇ। ਜਿਹੜੀ ਕੱਲ ਰਾਤ ਆਏਗੀ ਇਹ ਰਾਤ ਸਾਹਿਬਜ਼ਾਦਿਆਂ ਨੇ ਮਰਿੰਡੇ ਥਾਣੇ ਵਿੱਚ ਕੱਟੀ ਹੈ, ਮਰਿੰਡੇ ਕੱਲ ਵਾਲੀ ਰਾਤ। ਫਿਰ ਉੱਥੇ ਇੱਕ ਰਾਤ ਰੱਖ ਕੇ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਫਿਰ ਸਰਹੰਦ ਲਿਜਾਇਆ ਗਿਆ। ਚੇਤਾ ਰੱਖਿਓ, ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਹੈ, ਸਮਕਾਲੀ ਲੇਖਕ ਹੈ ਗੁਰੂ ਸਾਹਿਬ ਦੇ ਵੇਲੇ। ਉਹਨੇ ਕਈ ਜਗ੍ਹਾ ਇਹ ਵੀ ਲਿਖਿਆ ਵੀ ਇਦਾਂ ਨਹੀਂ ਵੀ ਸਾਹਿਬਜ਼ਾਦਿਆਂ ਤੇ ਤਸ਼ੱਦਦ ਨਹੀਂ ਹੋਇਆ, ਉਹਨੇ ਕਿਹਾ ਵੀ ਕਈ ਜਗ੍ਹਾ ਕੋਰੜੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਮਾਰ ਦੇ ਰਹੇ, ਕੋਰੜੇ ਇਦਾਂ ਵੀ। ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੋਂ ਤੱਕ ਵੀ ਗੰਡਾ ਸਿੰਘ ਹੋਣਾ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਪੋਟਿਆਂ ਨੂੰ ਵੀ ਅੱਗ ਦੇ ਵਿੱਚ ਲੂਹਿਆ ਗਿਆ, ਅੱਗ ਦੇ ਵਿੱਚ ਇੱਦਾਂ ਅੱਗ ਬਲਦੀ ਦੇ ਨੇੜੇ ਹੱਥ ਕਰ ਕਰਕੇ ਵੀ ਪੋਟੇ ਵੀ ਸਾੜੇ ਗਏ ਗੰਡਾ ਸਿੰਘ ਹੋਣਾ ਨੇ, ਤੇ ਇੱਦਾਂ ਦੀ ਗੱਲ ਵੀ ਲਿਖੀ ਕਿਉਂਕਿ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ। ਪਰ ਦੂਨਾ ਸਿੰਘ ਹੰਡੂਰੀਏ ਨੇ ਜਿਹੜੀ ਗੱਲ ਆ ਚੇਤਾ ਰੱਖਿਓ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਹੈ ਨਾ, ਕਈ ਲਿਖਾਰੀਆਂ ਨੇ ਕਿਹਾ ਰਥਾਂ 'ਚ ਭਾ ਕੇ ਲੈ ਕੇ ਗਏ, ਕਈ ਕਹਿੰਦੇ ਰੱਥ ਵਿੱਚ ਤੇ ਲਿਜਾਂਦੇ ਸੀ ਉਹਨਾਂ ਨੂੰ, ਜਿਹੜੇ ਕੋਈ ਮਹਿਮਾਨ ਨੇ ਜਾਂ ਕੋਈ ਇੱਦਾਂ। ਕਹਿੰਦੇ ਸਾਹਿਬਜ਼ਾਦਿਆਂ ਨੂੰ ਇੱਕ ਖੱਚਰ ਦੇ ਉੱਤੇ ਖੁਰਜੀਆਂ ਵਿੱਚ ਪਾ ਕੇ, ਜਿਵੇਂ ਹੁਣ ਤੁਸੀਂ ਖੱਚਰਾਂ ਨੂੰ ਵੇਖਿਓ, ਜਦੋਂ ਖੱਚਰਾਂ ਨੂੰ ਗਧਿਆਂ ਨੂੰ ਲੱਦਦੇ ਆ ਨਾ, ਲੱਦਦੇ ਆ ਉਹਦੇ ਆਲੇ ਦੁਆਲੇ ਕੱਪੜਾ ਜਿਹਾ ਬੰਨਿਆ ਹੁੰਦਾ ਨਾ, ਬੋਰੀ ਦਾ ਬਣਾਇਆ ਹੁੰਦਾ, ਉਹਦੇ ਵਿੱਚ ਤੁੰਨ ਕੇ ਸਮਾਨ ਲੋਕ ਲੈ ਕੇ ਜਾਂਦੇ, ਏਦਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਪਾ ਕੇ ਨਾ ਬੰਨ ਕੇ ਏਦਾਂ ਵਿੱਚ ਫੇਰ ਕਹਿੰਦੇ ਲੈ ਕੇ। ਮਾਤਾ ਗੁਜਰ ਕੌਰ ਨੂੰ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਦੇ ਉੱਤੇ ਕੱਪੜਾ ਨਹੀਂ ਪਾ ਦਿੰਦੇ ਹੁੰਦੇ, ਬੈਗ ਪੁੱਠਾ ਕਰਕੇ ਪਾ ਦਈਏ, ਤੋਪੜਾ ਕਹਿੰਦੇ ਮਰਚਾਂ ਵਾਲਾ, ਮਰਚਾਂ ਲੱਗੀਆਂ ਸੀ ਉਹਦੇ ਵਿੱਚ, ਸਾਹ ਨਹੀਂ ਸੀ ਆਉਂਦਾ। ਕਹਿੰਦੇ ਇਹਦੇ ਮੂੰਹ ਦੇ ਉੱਤੇ ਏਦਾਂ ਉੱਤੇ ਕਰਕੇ ਤੇ ਹੱਥਾਂ ਨੂੰ ਰੱਸਾ ਪਾ ਕੇ ਸਾਹਿਬਜ਼ਾਦਿਆਂ ਨੂੰ ਏਦਾਂ ਖੱਚਰ ਤੇ ਵਿੱਚ ਤੁੰਨ ਕੇ ਐ ਤੋੜ ਕੇ ਲੈ ਕੇ ਗਏ ਸੀ। ਕਿਤੇ ਕਿਤੇ ਸਪੀਡ ਕਰਕੇ ਤੇਜ਼ ਕਰ ਲੈਂਦੇ ਸੀ, ਮਾਤਾ ਨੂੰ ਭੱਜਣਾ ਪੈਂਦਾ ਸੀ, ਰੱਸਾ ਹੱਥ 'ਚ ਫੜਿਆ ਸੀ, ਐਂ ਭਜਾ ਭਜਾ ਕੇ ਲਿਜਾਂਦੇ, ਬਿਠਾ ਕੇ ਨਹੀਂ ਭਜਾ ਕੇ। 80 ਸਾਲ ਦੀ ਬਜ਼ੁਰਗ ਬੇਬੇ ਨੂੰ ਐ ਭਜਾ ਭਜਾ ਕੇ ਲੈ ਕੇ ਗਏ। ਇਹ ਹੈ
ਪਰਸੋਂ ਨੂੰ ਜਦੋਂ ਸਰਹੰਦ ਪਹੁੰਚਦੇ ਹੁਣ ਜਦੋਂ ਸਰਹੰਦ ਪਹੁੰਚੇ ਦੂਨਾ ਸਿੰਘ ਨੇ ਲਿਖੀ ਹੈ ਗੱਲ ਚੇਤਾ ਰੱਖਿਓ ਪਿੱਪਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਕਹਿੰਦੇ ਸਰਹੰਦ ਬੰਨਿਆ ਹੱਥ ਪਿੱਛੇ ਬੰਨੇ ਹੋਏ ਸੀ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈ ਬੱਚੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਰਹੰਦ ਦੇ ਉਹ ਗੁਲੇਲੇ ਮਾਰਦੇ ਸੀ ਗੁਲੇਲ ਨਾਲ ਉਦੋਂ ਅੱਜ ਕੱਲ੍ਹ ਤੇ ਗੁਲੇਲਾਂ ਨਿਆਣੇ ਖੇਡਦੇ ਨਹੀਂ ਪਰ ਗੁਲੇਲਾਂ ਨਾਲ ਨਿਸ਼ਾਨੇ ਲਾਉਂਦੇ ਕਹਿੰਦੇ ਸਰਹੰਦ ਦੇ ਲੋਕ ਬਾਹਰ ਵੇਖਣ ਵਾਸਤੇ ਆਏ ਤੇ ਬਾਬਾ ਫਤਿਹ ਸਿੰਘ ਨੂੰ ਸੱਤਵਾਂ ਸਾਲ ਚੱਲਦਾ ਛੇ ਦੇ ਨੇ ਸੱਤਵਾਂ ਚੱਲਦਾ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੂੰ ਨੌਵਾਂ ਸਾਲ ਚੱਲਦਾ ਅੱਠ ਦੇ ਨੇ ਨੌਵਾਂ ਚੱਲਦਾ ਕਹਿੰਦੇ ਗੁਲੇਲੇ ਮਾਰਦੇ ਆ ਹੱਥ ਪਿੱਛੇ ਬੰਨੇ ਹੋਏ ਆ ਜਦੋਂ ਇਹ ਰੋੜੀਆਂ ਮਾਰਦੇ ਆ ਨਾ ਗੁਲੇਲੇ ਵਿੱਚ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਸੱਚੀ ਅੱਖ ਦੇ ਵਿੱਚ ਵੱਟੀ ਵੱਜੀ ਜ਼ੋਰ ਨਾਲ ਉਹ ਪੱਥਰ ਜਿਹੜਾ ਮਾਰਦੇ ਆ ਤੇ ਸੱਚੀ ਅੱਖ ਵਿੱਚ ਜ਼ੋਰ ਨਾਲ ਵੱਜਣ ਕਰਕੇ ਅੱਖ ਦੇ ਵਿੱਚੋਂ ਖੂਨ ਵਗਦਾ ਤੇ ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ 6 ਸਾਲ ਦੀ ਉਮਰ ਹੈ ਸੱਤਵਾਂ ਸਾਲ ਚੱਲਦਾ ਹੈ 6-7 ਸਾਲ ਦਾ ਬੱਚਾ ਕਿੱਡਾ ਹੁੰਦਾ ਹੈ ਕਿੰਨੇ ਪਿਆਰੇ ਚਿਹਰੇ ਹੈ ਕਈ ਦਿਨਾਂ ਦੇ ਭੁੱਖੇ ਹੈ ਨਾ ਪਿਤਾ ਦਾ ਪਤਾ ਹੈ ਵੱਡੇ ਭਰਾ ਸ਼ਹੀਦ ਹੋ ਚੁੱਕੇ ਹੈ ਆਨੰਦਪੁਰ ਸਾਹਿਬ ਛੱਡਿਆ ਹੋਇਆ ਮਾਂ ਛੋਟਿਆਂ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲੇ ਸੀ ਕੋਈ ਸਿਪਾਹੀ ਪਹਿਰੇਦਾਰ ਕੋਈ ਨਹੀਂ ਠੰਡ ਦੇ ਝੰਬੇ ਪਏ ਆ ਠੰਡ ਅੱਤ ਦੀ ਸਰਦੀ ਹੈ ਕੱਪੜਾ ਕੋਲ ਕੋਈ ਮੋਟਾ ਨਹੀਂ ਹੱਥ ਇਹ ਪਿੱਛੇ ਬੰਨੇ ਹੋਏ ਹੈ ਤੇ ਜਦੋਂ ਉਹ ਰੋੜੀ ਵੱਜਦੀ ਹੈ ਅੱਖ ਚ ਆ ਕੇ ਤੇ ਸਾਡੇ ਅੱਖ ਦੇ ਵਿੱਚ ਹਿਸਾਬ ਲਾ ਕੇ ਵੇਖੋ ਵੀ ਮਾੜਾ ਜਿਹਾ ਕੋਈ ਵਾਲ ਵੀ ਆ ਜਾਂਦਾ ਨਾ ਤੇ ਬੰਦਾ ਪਹਿਲਾਂ ਹੱਥ ਜਿਹੜਾ ਅੱਖ ਤੇ ਜਾਂਦਾ ਤੇ ਹੱਥ ਬੰਨੇ ਹੈ ਉਹ ਹੱਥ ਫੜਿਆ ਵੀ ਨਹੀਂ ਜਾਂਦਾ ਵੀ ਹੱਥ ਤੇ ਹੱਥ ਹੀ ਰੱਖ ਲੈਣ ਫਿਰ ਉੱਥੋਂ ਖੋਲੇ ਜਦੋਂ ਹੱਥ ਫਿਰ ਫਤਿਹ ਸਿੰਘ ਕਹਿੰਦੇ ਐ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰੱਖ ਕੇ ਏਦਾਂ ਹੀ ਤੁਰ ਗਏ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ 11 ਤੋਂ 25 ਦਸੰਬਰ ਹੁਕਮ ਹੋਇਆ ਕਹਿੰਦੇ ਜੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਉੱਚਾ ਹੈ ਜਿਵੇਂ ਹੁਣ ਇੱਥੇ ਹਵਾ ਘੱਟ ਲੱਗਦੀ ਹੈ ਜੇ ਪਿੰਡ ਦੀ ਟੈਂਕੀ ਤੇ ਚੜ੍ਹ ਜਾਓ ਕਿੰਨੀ ਹਵਾ ਲੱਗੂ ਐ ਉੱਚਾ ਬਣਾਇਆ ਹੋਇਆ ਬਹੁਤ ਉੱਚਾ ਤੇ ਵਜੀਦਾ ਗਰਮੀਆਂ ਦੇ ਵਿੱਚ ਉੱਤੇ ਜਾ ਕੇ ਬੈਠਦਾ ਸੀ ਕੋਲੋਂ ਵਗਦੀ ਸੀ ਨਦੀ ਉਹ ਨਦੀ ਦਾ ਪਾਣੀ ਉੱਤੋਂ ਹਵਾ ਛੋਹ ਕੇ ਪਾਣੀ ਨੂੰ ਠੰਡੀ ਲੱਗਦੀ ਸੀ ਤਾਂ ਕਰਕੇ ਗਰਮੀਆਂ ਵਿੱਚ ਵਜੀਦਾ ਉੱਚੇ ਠੰਡੇ ਬੁਰਜ 'ਚ ਬੈਠਦਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਉੱਤੇ ਸਾਹਿਬਜ਼ਾਦੇ ਬੈਠੇ ਆ ਫਿਰ ਵੇਖੋ ਕਿੱਦਾਂ ਹਵਾ ਪੈਂਦੀ ਹੋਏਗੀ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਏਦਾਂ ਆਪਣੇ ਨੇੜੇ ਲਾ ਕੇ ਰੱਖੇ ਉੱਥੇ ਫਿਰ ਮੋਤੀ ਰਾਮ ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ ਆ ਮੋਤੀ ਮਹਿਰਾ ਉਹਨੇ ਫਿਰ ਉਹ ਹਿੰਦੂ ਜਿਹੜੇ ਰਾਜੇ ਸੀ ਨਾ ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ ਹਿੰਦੂ ਰਾਜਿਆਂ ਨੂੰ ਹਿੰਦੂ ਕੈਦੀ ਮਾਫ਼ ਕਰਨਾ ਜਿਹੜੇ ਹਿੰਦੂ ਕੈਦੀ ਸੀ ਉਹਨਾਂ ਨੂੰ ਉਹਨਾਂ ਦੀ ਸੇਵਾ ਰਸੋਈਆ ਸੀ ਉਹਨਾਂ ਦਾ ਇਹ ਫਿਰ ਘਰੋਂ ਦੁੱਧ ਬਣਾ ਕੇ ਮੋਤੀ ਰਾਮ ਜਿਹੜਾ ਹੈ ਇਹ ਲੈ ਕੇ ਆਇਆ ਪਹਿਰੇਦਾਰਾਂ ਨੂੰ ਘਰ ਵਾਲੀ ਦੇ ਗਹਿਣੇ ਦਿੱਤੇ ਤੇ ਪੌੜੀ ਚੜ੍ਹ ਕੇ ਇਹਨੇ ਜਾ ਕੇ ਮਾਤਾ ਜੀ ਨੂੰ ਫਰਿਆਦ ਕੀਤੀ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ ਹੈ ਤੇ ਗਰੀਬ ਹਾਂ ਕਰਨ ਜੋਗਾ ਕੁਛ ਨਹੀਂ ਪਾਵਰ ਮੇਰੀ ਕੋਈ ਨਹੀਂ ਕਰ ਨਹੀਂ ਕੁਝ ਸਕਦਾ ਪਰ ਇੰਨੀ ਕੁ ਹੈ ਕਿ ਮੈਂ ਤੁਹਾਡੇ ਵਾਸਤੇ ਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਆਇਆ ਨਾਲੇ ਆਪ ਛਕੋ ਤੇ ਨਾਲੇ ਆਪਣੇ ਲਾਲਾਂ ਨੂੰ ਦੁੱਧ ਛਕਾਓ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਅੱਗੇ ਆ ਕੇ ਇਹਨੇ ਫਰਿਆਦ ਕੀਤੀ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗਣਵਾਸ਼ ਹਾਜ਼ਰ ਹੈ ਖੁਦ ਛਕੋ ਛਕਾਓ ਕਵਿਤਾ ਥੋੜ੍ਹੀ ਜਿਹੀ ਆਪਾਂ ਇੱਦਾਂ ਕਰਦੇ ਹਾਂ ਜੇ ਸਾਰੀ ਨਾ ਸੁਣ ਸਕੇ ਕਿਉਂਕਿ ਮੇਰੇ ਮਨ 'ਚ ਇਹ ਹੈ ਵੀ ਆਪਾਂ ਤਿੰਨ ਕਵਿਤਾਵਾਂ ਗਾਉਣੀਆਂ ਉਹ ਨਾਲ ਨਾਲ ਸੁਣਨੀਆਂ ਨੇ
ਪਰ ਚਲੋ ਥੋੜੀਆਂ ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ। ਜਿਹੜਾ ਬੱਚਾ ਰੋਂਦਾ ਬੀਬੀ ਉਹ ਖਿਆਲ ਕਰਿਓ ਮਾੜਾ ਜਿਹਾ, ਕੋਈ ਵੀ ਬੱਚਾ ਰੋਵੇ ਆਪ ਹੀ ਧਿਆਨ ਰੱਖੋ। ਹੁਣ ਹਿਲ ਜੁਲ ਆ ਜਿਹੜੇ 20-25 ਮਿੰਟ ਨੇ ਭਾਈ ਤੁਸੀਂ ਟਿਕਾ ਬਣਾ ਕੇ ਰੱਖਿਓ, ਹਾਜ਼ਰ ਹੋ ਕੇ, ਬਿਲਕੁਲ ਹਾਜ਼ਰ ਹੋ ਕੇ।

ਮਾਤਾ ਜੀ ਦੁੱਧ ਦਾ ਗੜਵਾ ਲੈ ਕੇ ਆਇਆ, ਨਾਲੇ ਆਪ ਛਕੋ ਅਤੇ ਸਾਹਿਬਜ਼ਾਦਿਆਂ ਨੂੰ ਛਕਾਓ। ਕਹਿੰਦੇ ਮਾਤਾ ਜੀ ਨੇ ਆਪ ਦੁੱਧ ਛਕਿਆ, ਸਾਹਿਬਜ਼ਾਦਿਆਂ ਨੂੰ ਛਕਾਇਆ। ਫਿਰ ਇਹ ਦਸ ਪੋਹ ਦੀ ਰਾਤ ਲੰਘਦੀ ਹੈ, ਗਿਆਰਾਂ ਪੋਹ ਹੁੰਦਾ ਹੈ, ਕਚਹਿਰੀ ਲੱਗਦੀ ਹੈ। ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਸਿਪਾਹੀਆਂ ਨੂੰ ਭੇਜਿਆ ਗਿਆ, ਲੈ ਕੇ ਆਓ। ਮਾਤਾ ਜੀ ਨੇ ਸਮਝਾਇਆ, ਬੱਚਿਓ ਸਾਰੇ ਤਰ੍ਹਾਂ ਦੇ ਵੇਖਿਓ, ਸਾਮ ਦਾਮ ਦੰਦ ਭੇਦ ਚਾਰੇ ਤਰੀਕੇ ਵਰਤਦੇ ਹੁੰਦੇ ਨੇ ਲੋਕ, ਤੁਹਾਨੂੰ ਸਾਰੇ ਤਰੀਕਿਆਂ ਨਾਲ ਮਾਤਾ ਜੀ ਨੇ ਪਹਿਲਾਂ ਹੀ ਸਮਝਾਇਆ। ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਖਾਣੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਡਰਾਵੇ ਦੇਣ, ਹੋ ਸਕਦਾ ਤੁਹਾਨੂੰ ਅੱਡ ਅੱਡ ਕਰਕੇ ਕਹਿਣ ਵੀ ਜੋਰਾਵਰ ਮੰਨ ਗਿਆ ਫਤਿਹ ਸਿੰਘ ਤੂੰ ਮੰਨ ਜਾ। ਕਦੇ ਕਹਿੰਦੇ ਫਤਿਹ ਸਿੰਘ ਤੈਨੂੰ ਕਹਿਣਗੇ ਵੀ ਜੋਰਾਵਰ ਸਿੰਘ ਮੰਨ ਗਿਆ, ਕਦੇ ਫਤਿਹ ਸਿੰਘ ਮੰਨ ਗਿਆ, ਏਦਾਂ ਆਸੇ ਏਦਾਂ ਤੁਹਾਨੂੰ ਪਾੜਨਗੇ, ਵੀ ਇੱਕ ਦੂਜੇ ਦੇ ਵਿਰੁੱਧ ਵੀ ਕਰਨਗੇ। ਸਾਰਾ ਕੁਝ ਮਾਤਾ ਜੀ ਨੇ ਸਮਝਾਇਆ ਹੋਇਆ। ਸੋਚ ਦਾ ਪੱਧਰ ਸਾਹਿਬਜ਼ਾਦਿਆਂ ਦਾ ਬਹੁਤ ਉੱਚਾ ਹੈ, ਉਮਰਾਂ ਹੀ ਨਿਆਣੀਆਂ ਨੇ, ਸੋਚ ਬਹੁਤ ਉੱਚੀ ਹੈ। ਹੁਣ ਛਪਾਈ ਲੈਣ ਵਾਸਤੇ ਆਉਂਦੇ ਹੈ, ਮਾਤਾ ਜੀ ਨੇ ਤਿਆਰ ਕਰਕੇ ਛਪਾਈਆਂ ਦੇ ਨਾਲ ਭੇਜਤਾ। ਸਾਰੇ ਰਾਹ ਛਪਾਈ ਸਮਝਾਉਂਦੇ ਗਏ, ਜਾ ਕੇ ਤੁਸੀਂ ਸਲਾਮ ਕਰਿਓ, ਸੂਬੇ ਦੀ ਕਚਹਿਰੀ 'ਚ ਜਾਓਗੇ ਇੱਦਾਂ ਸਲਾਮ ਕਰਦੇ ਹੁੰਦੇ ਹੈ, ਇੱਦਾਂ ਸਮਝਾਉਂਦੇ ਜਾਂਦੇ। ਇਹ ਬੱਚੇ ਨੇ, ਇਹਨਾਂ ਨੇ ਅਧਿਕਾਰੀ ਦੇਣੀ। ਜਦੋਂ ਸਾਹਿਬਜ਼ਾਦੇ ਕਚਹਿਰੀ 'ਚ ਗਏ, ਇਹਨਾਂ ਨੇ ਫਿਰ ਸਲਾਮ ਕਿਹੜੀ ਉੱਥੇ ਗੱਜ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਜ਼ੋਰ ਨਾਲ ਤੇ ਜੋਸ਼ ਨਾਲ ਜਦੋਂ ਜਕਾਰਾ ਲਾਇਆ, ਉੱਥੇ ਹੈਰਾਨ ਹੋ ਗਏ ਸਾਰੇ, ਵੀ ਆਹ ਤੇ ਲੱਗਦਾ ਹੀ ਨਹੀਂ ਸੀ ਵੀ ਇੱਦਾਂ ਕਰਨ। ਸੂਬਾ ਕਹਿੰਦਾ ਛਪਾਈਓ ਕਿਹਾ ਨੀ ਤੁਸੀਂ? ਕਹਿੰਦੇ ਸਾਰੇ ਰਾਹ ਸਮਝਾਉਂਦੇ ਆਏ, ਅਸੀਂ ਤੇ ਸਾਰੇ ਰਾਹ ਇਹਨਾਂ ਨੂੰ ਕਹਿੰਦੇ ਆਏ। ਲਓ ਫਿਰ ਹੁਣ ਉਹਨਾਂ ਨੇ ਉਸੇ ਤਰ੍ਹਾਂ ਹੀ ਪਹਿਲਾਂ ਤੇ ਪਿਆਰ ਦੇ ਨਾਲ ਵਜੀਦਾ, ਸਾਰੇ ਬੰਦੇ ਵੀ ਕੋਈ ਨੀ ਭਾਈ ਬੱਚਿਓ, ਬੜੇ ਸੁੱਖ ਮਿਲਣੇ ਨੇ, ਨਿੱਕੀਆਂ ਤੁਹਾਡੀਆਂ ਜਿੰਦਾਂ ਨੇ, ਉਮਰਾਂ ਛੋਟੀਆਂ ਨੇ, ਪਰ ਉਹ ਤੇ ਪੜ੍ਹਦੇ ਨੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਅਸੀਂ ਤੇ ਤਲੀ ਤੇ ਸਿਰ ਰੱਖੀ ਫਿਰਦੇ ਹਾਂ। ਜੇ ਦੋ ਤਿੰਨ ਲਾਈਨਾਂ ਇਹਦੀਆਂ ਵੀ ਸੁਣ ਲਓ, ਚਲੋ ਵੀ ਅਸੀਂ ਇੱਥੇ ਆਈ ਇਹ ਸੋਚ ਕੇ ਆ ਵੀ ਤੂੰ ਇੱਦਾਂ ਨਾ ਸੋਚ ਵੀ ਤੇਰੇ ਕਹਿਣ ਦੇ ਉੱਤੇ ਜਾਂ ਤੇਰੇ ਸੋਚਣ ਨਾਲ ਜਾਂ ਤੇਰੇ ਇੱਦਾਂ ਕਹਿਣ ਨਾਲ ਅਸੀਂ ਦੱਬ ਜਾਂਗੇ ਜਾਂ ਮੰਨ ਜਾਂਗੇ, ਤੇਰੇ ਲਾਲਚ, ਤੇਰੇ ਦਿੱਤੇ ਹੋਏ ਡਰਾਵੇ, ਇਹਨਾਂ ਨਾਲ ਅਸੀਂ ਡਰਨ ਵਾਲੇ। ਆਪਣੇ ਆ ਦੋ ਤਿੰਨ ਲਾਈਨਾਂ ਸੁਣ, ਅਸੀਂ ਜਜ਼ਬਾ ਇੱਦਾਂ ਦਾ ਰੱਖਣਾ ਪਿਆਰਿਓ, ਸਿੱਖੀ ਨਾ ਛੱਡ ਦਿਆ ਕਰੀਏ ਲਾਲਚ ਵਿੱਚ ਆ ਕੇ, ਸਤਿਗੁਰੂ ਦਾ ਸਿਧਾਂਤ ਨਾ ਛੱਡੀਏ, ਅਣਖ ਨਾਲ ਜਿਉਣਾ ਸਿੱਖੀਏ। ਸੁਣੋ,

ਸਤਿਗੁਰ ਜੀ ਦੀ ਦਿੱਤੀ ਸਿੱਖਿਆ ਸਭ ਜਾਦਿਆਂ ਦੇ ਕੋਲ ਹੈ, ਮਨ ਨਹੀਂ ਡੋਲਿਆ। ਬਹੁਤ ਲਾਲਚ ਦਿੱਤੇ, ਕਹਿੰਦੇ ਮੋੜੋ ਅੱਜ ਕੱਲ ਗੱਲ ਕਰਾਂਗੇ ਫਿਰ ਕਚਹਿਰੀ। ਚੇਤਾ ਰੱਖਿਓ 11 ਪੋਹ ਨੂੰ ਵਾਪਸ ਸਾਹਿਬਜ਼ਾਦੇ ਆ ਜਾਂਦੇ, ਫਿਰ 12 ਪੋਹ ਨੂੰ ਕਚਹਿਰੀ ਲੱਗਦੀ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, 12 ਪੋਹ ਨੂੰ ਸਿਪਾਹੀ ਫਿਰ ਲੈਣ ਆਏ। ਕਹਿੰਦੇ ਅੱਜ ਮੇਨ ਦਰਵਾਜ਼ਾ ਬੰਦ ਕਰਕੇ ਮੋਰੀ ਖੋਲਤੀ ਛੋਟੀ ਤੱਕ, ਵੀ ਅੱਜ ਜਦੋਂ ਅੰਦਰ ਆਉਣਗੇ ਨਾ, ਜਦੋਂ ਹੀ ਇਹ ਸਿਰ ਨੀਵਾਂ ਕਰਨਗੇ ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਸਿਰ ਝੁਕਾਤਾ, ਸਿਰ ਝੁਕਾਤਾ। ਪਹਿਲਾਂ ਪਤਾ ਲੱਗ ਗਿਆ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਨੇ ਵੇਖ ਲਿਆ ਵੀ ਇੱਦਾਂ ਸਿਰ ਨਹੀਂ ਝੁਕਾਉਣਾ। ਮਨੋਬਲ ਡੇਗਣ ਵਾਸਤੇ, ਕੰਫੀਡੈਂਸ ਖਤਮ ਕਰਨ ਵਾਸਤੇ ਇਹਨਾਂ ਨੇ ਫਿਰ ਸਿਰ ਨਹੀਂ ਲੰਘਾਏ, ਪਹਿਲਾਂ ਪੈਰ ਲੰਘਾਏ। ਉਡੀਕਦੇ ਸੀ ਵੀ ਸਿਰ ਆਉਣਗੇ, ਜੁੱਤੀਆਂ ਆ ਗਈਆਂ। ਚਲੋ ਜੀ, ਅੱਜ ਫਿਰ ਬਹੁਤ ਡਰਾਇਆ ਧਮਕਾਇਆ ਕਿ ਜਦੋਂ ਨਾ ਹੀ ਮੰਨੇ ਫਿਰ ਸੁੱਚਾਨੰਦ ਵਰਗੇ ਸਲਾਹ ਦਿੰਦੇ ਆ ਜੀ, ਇਹਨਾਂ ਨੇ ਨਹੀਂ ਮੰਨਣਾ, ਜੇ ਛੱਡ ਦਈਏ ਬੱਚਿਓ ਤੁਹਾਨੂੰ ਫਿਰ ਕੀ ਕਰੋਗੇ। ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ, ਜੰਗਲਾਂ 'ਚ ਜਾਵਾਂਗੇ, ਫਿਰ ਤੁਹਾਡੇ ਨਾਲ ਲੜਾਂਗੇ, ਮੁਕਾਬਲਾ ਕਰਾਂਗੇ ਤੁਹਾਡਾ। ਕਹਿੰਦੇ ਵੇਖਿਆ, ਇਹਨਾਂ ਨੂੰ ਛੱਡਿਓ ਨਾ। ਫਿਰ ਵਜੀਦੇ ਨੇ ਪੁੱਛਿਆ, ਦੱਸੋ ਸ਼ਰ੍ਹਾਂ ਕੀ ਕਹਿੰਦੀ ਹੈ, ਕਾਨੂੰਨ ਕੀ ਕਹਿੰਦਾ ਹੈ ਇਸਲਾਮ ਧਰਮ ਵਿੱਚ ਸ਼ਰ੍ਹਾਂ? ਤੇ ਕਹਿੰਦੇ ਸ਼ਰ੍ਹਾਂ ਕਹਿੰਦੀ ਹੈ ਵੀ ਬੱਚਿਆਂ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ। ਕਾਨੂੰਨ ਕਹਿੰਦਾ ਵੀ ਬੱਚਿਆਂ ਤੇ ਵਾਰ ਨਹੀਂ ਕੀਤਾ, ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ। ਵਜੀਦਾ ਥੋੜਾ ਠੰਡਾ ਪੈ ਗਿਆ ਵੀ ਜੇ ਸ਼ਰ੍ਹਾਂ ਇਹ ਕਹਿੰਦੀ ਹੈ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਤੇ ਮਾਰਾਂਗੇ ਕਿਵੇਂ? ਏਦਾਂ ਤੇ ਇਹਨਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਤੇ ਫਿਰ ਸੁੱਚਾਨੰਦ ਨੇ ਸਲਾਹ ਦਿੱਤੀ, ਕਹਿੰਦਾ ਗੱਲ ਸੁਣ ਜਿਹੜਾ ਕਾਜੀ ਹੈ, ਕਹਿੰਦੇ ਕਾਜੀ ਇਹ ਦੱਸ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਸ਼ਰ੍ਹਾਂ ਕਹਿੰਦੀ ਹੈ? ਕਹਿੰਦੇ ਹਾਂ। ਕਹਿੰਦੇ ਸਪੋਲੀਆਂ ਨੂੰ, ਜੇ ਸਪੋਲੀਆ ਡੰਗ ਮਾਰੇ ਸੱਪ ਨੂੰ ਜਾਂ ਸੱਪ ਦੇ ਬੱਚੇ ਨੂੰ ਮਾਰਨਾ ਮਾੜਾ? ਉਹ ਕਹਿੰਦਾ ਇਹ ਤੇ ਨਹੀਂ ਮਾੜਾ। ਕਹਿੰਦੇ ਬਸ ਫਿਰ ਇੱਥੇ ਬੱਚੇ ਲਿਖੀ ਨਾ, ਬੱਚੇ ਨਾ ਲਿਖੇ, ਇੱਥੇ ਸਪੋਲੀਏ ਲਿਖੇ, ਵੀ ਸਪੋਲੀਆਂ ਦੀਆਂ ਸਿਰੀਆਂ ਫੇਰੀਆਂ ਇਹ ਲਿਖੇ, ਬੱਚੇ ਨਹੀਂ ਲਿਖਿਆ ਸਪੋਲੀਏ ਲਿਖੇ। ਫਿਰ ਕਹਿੰਦੇ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏਗਾ। ਅੱਜ ਭੇਜੇ ਗਏ ਵਾਪਸ, 12 ਪੋਹ ਨੂੰ ਸਾਹਿਬਜ਼ਾਦੇ ਵਾਪਸ ਆਏ, 13 ਪੋਹ ਹੋਇਆ ਫਿਰ ਸਵੇਰ ਹੋਈ। ਫਤਿਹ ਸਿੰਘ ਨੇ ਆ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਲੈਣ, ਇਹ ਕਿਹਾ ਉਹਨਾਂ ਨੇ ਨੀਹਾਂ 'ਚ ਚਿਣ ਦਿੱਤੇ ਜਾਣ। ਤੁਹਾਨੂੰ ਪਤਾ ਹੈ ਜਿਵੇਂ ਬੱਚਾ ਪਾਸ ਹੋ ਕੇ ਆਵੇ ਨਾ ਜਦੋਂ, ਤੇ ਸਭ ਤੋਂ ਪਹਿਲਾਂ ਉਹ ਮਾਂ ਲੱਭਦਾ ਆਪਣੀ, ਜਦੋਂ ਘਰੇ ਆਉਂਦਾ ਭੱਜੇ ਹੀ ਫਿਰਦਾ ਵੀ ਮਾਂ ਨੂੰ ਦੱਸਣਾ, ਪਹਿਲਾਂ ਭੱਜ ਕੇ ਜਾ ਕੇ ਮਾਂ ਨੂੰ ਦੱਸਦਾ ਵੀ ਪਾਸ ਹੋ ਗਿਆ ਮੈਂ, ਮੈਨੂੰ ਇੰਨੇ ਨੰਬਰ ਆਏ, ਮੈਨੂੰ ਇੱਦਾਂ ਹੋਇਆ, ਉਹ ਮਾਂ ਨੂੰ ਦੱਸਦਾ। ਕਹਿੰਦੇ ਫਤਿਹ ਸਿੰਘ ਪੌੜੀਆਂ ਵਿੱਚ ਜਦੋਂ ਆ ਗਿਆ ਭੱਜ ਕੇ ਮਾਂ ਨੂੰ, ਕਹਿੰਦਾ ਮਾਤਾ ਜੀ ਇੱਦਾਂ ਵੀ ਕਿਹਾ, ਸਾਨੂੰ ਫਿਰ ਇੱਦਾਂ ਕਹਿੰਦੇ ਸੀ, ਸਾਨੂੰ ਲਾਲਚ ਦਿੰਦੇ ਸੀ ਪਰ ਅਸੀਂ ਡਰੇ, ਸਾਨੂੰ ਕਹਿੰਦੇ ਸੀ ਤੁਹਾਨੂੰ ਬੜਾ ਕੁਝ ਸਾਡੇ ਲਈ, ਮਾਤਾ ਜੀ ਖਾਣ ਨੂੰ ਵੀ ਉਹਨਾਂ ਨੇ ਰੱਖਿਆ ਸੀ ਵੀ ਖਾ ਲਓ ਜੋ ਮਰਜ਼ੀ ਖਾ ਲਓ, ਅਸੀਂ ਮਾਤਾ ਜੀ ਇੰਨੇ ਦਿਨਾਂ ਦੇ ਭੁੱਖੇ ਹਾਂ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਉਹਨਾਂ ਨੇ ਖਾਣ ਨੂੰ ਵੀ ਕਈ ਕੁਝ ਰੱਖਿਆ, ਏਦਾਂ ਮਾਤਾ ਜੀ ਨੂੰ ਦੱਸਦੇ ਆ। ਫਤਿਹ ਸਿੰਘ ਨੇ ਮਾਤਾ ਜੀ ਨੂੰ ਗੁਲਵਕੜੀ ਪਾਈ, ਸਵੇਰ ਹੋਈ, 13 ਪੋਹ, ਉੱਠੋ ਬੱਚਿਓ, ਫਿਰ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ, ਮੇਰੇ ਬੱਚਿਓ ਉੱਠੋ ਫਿਰ ਆਓ ਅੱਜ ਮਿਸਾਲ ਕਾਇਮ ਕਰ ਦਿਓ, ਇੰਨੇ ਦਿਨਾਂ ਦੇ ਸਮਝਦੇ ਆ ਰਹੇ ਹੋ ਹੁਣ ਵੇਖਿਓ ਬੜੇ ਤਸੀਹੇ ਦਿੱਤੇ ਜਾ। ਮੈਂ ਦੱਸ ਚੁੱਕਿਆ ਵੀ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਵੱਟੀਆਂ ਮਾਰੀਆਂ ਕੋਰੜੇ ਤੱਕ ਮਾਰੇ ਗਏ, ਤਸੀਹੇ ਸ਼ੁਰੂ ਤੋਂ ਹੀ ਦਿੱਤੇ ਗਏ, ਅੱਜ ਹੀ ਨਹੀਂ ਪਹਿਲਾਂ ਵੀ ਨਹੀਂ ਡੋਲੇ, ਕਹਿੰਦੇ ਹੁਣ ਵੀ ਕਾਇਮ ਰਹੇ। ਬਸ ਤੁਰਨ ਲੱਗੇ ਸਿਪਾਹੀ ਲੈਣ ਆਏ, ਮਾਤਾ ਜੀ ਨੇ ਅੱਜ ਗੱਠੜੀ ਖੋਲੀ, ਵਿੱਚੋਂ ਨੀਲੇ ਚੋਲੇ ਕੱਢੇ, ਨੀਲੇ ਚੋਲੇ ਪਵਾ,
ਕਮਰ ਕੱਸਾ ਕਮਰ ਕੱਸੇ ਕਰ ਦਿੱਤੇ ਦਸਤਾਰਾਂ ਸਜਾਈਆਂ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾ ਦਿੱਤੀ ਫਤਿਹ ਸਿੰਘ ਕਹਿੰਦਾ ਮਾਤਾ ਜੀ ਆਹ ਚੋਲੇ ਤੁਸੀਂ ਕਾਢੇ ਪਹਿਲਾਂ ਤੇ ਪਾਏ ਨੇ ਕਿਉਂਕਿ ਕੋਲ ਹੀ ਗੱਠੜੀ ਸੀ ਕੱਪੜਿਆਂ ਨੇ ਮਾਤਾ ਜੀ ਕਹਿੰਦੇ ਵੀ ਇਹ ਚੋਲੇ ਜਿਹੜੇ ਆ ਨਾ ਮੈਂ ਤੁਹਾਨੂੰ ਉਦਣ ਦੇ ਨਹੀਂ ਪਵਾਏ ਅੱਜ ਮੈਂ ਪਵਾਏ ਮੈਂ ਅੱਜ ਵਾਲੇ ਦਿਨ ਦੀ ਉਡੀਕ ਕਰਦੀ ਸੀ ਮੈਨੂੰ ਪਤਾ ਸੀ ਵੀ ਆਹ ਦਿਨ ਆ ਜਾਣਾ ਜ਼ਾਲਮਾਂ ਨੇ ਆਹ ਦਿਨ ਲੈ ਆਉਣਾ ਮੈਂ ਤਿਆਰੀ ਕਰਦੀ ਸੀ ਅੱਜ ਵਾਲੇ ਦਿਨ ਦੀ ਮੈਂ ਅੱਜ ਹੀ ਤੁਹਾਨੂੰ ਪਵਾਉਣੇ ਸੀ ਅੱਜ ਨਵੇਂ ਚੋਲੇ ਪਾਏ ਨੀਲੇ ਰੰਗ ਦੇ ਚੋਲੇ ਪਵਾ ਕੇ ਦਸਤਾਰਾਂ ਸਜਾ ਕੇ ਜਿਵੇਂ ਬੱਚਿਆਂ ਨੂੰ ਸਕੂਲੇ ਭੇਜਦੇ ਹੋ ਤਿਆਰ ਕਰਨ ਲੱਗਿਆ ਆਪ ਹੀ ਮਾਵਾਂ ਤਿਆਰ ਕਰਦੀਆਂ ਫਿਰ ਆਪ ਹੀ ਕਹਿਣਗੀਆਂ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ ਐ ਹੱਥ ਮਾਤਾ ਗੁਜਰ ਕੌਰ ਚੇਤਾ ਕਰਦੀ ਹੈ ਕਹਿੰਦੀ ਨੀ ਜੀਤਾਂ ਤੇਰੇ ਪੁੱਤ ਬਹੁਤ ਸੋਹਣੇ ਸੀ ਮੈਂ ਪਾਲ ਸਕੀ ਜਿੰਨਾ ਚਿਰ ਮੇਰੇ ਤੱਕ ਮੇਰੀ ਵਾਹ ਚੱਲਦੀ ਸੀ ਅੱਜ ਤੱਕ ਮੈਂ ਪਾਲੇ ਐ ਰੀਝ ਨਾਲ ਪਾਲੇ ਐ ਪਰ ਹੁਣ ਵੱਸ ਦੀ ਗੱਲ ਨਹੀਂ ਤੇ ਜੇ ਅੱਜ ਤੂੰ ਜਿਉਂਦੀ ਹੁੰਦੀ ਆ ਕੇ ਵੇਖਦੀ ਤੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਕਚਹਿਰੀ 'ਚ ਜਾਂਦੇ ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਨੂੰ ਹੱਥੀਂ ਤਿਆਰ ਕਰਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਦੋਂ ਤੋਰਨ ਲੱਗੀ ਸਿਪਾਹੀ ਆਏ ਵੇ ਸਿਪਾਹੀ ਉਹ ਮੈਨੂੰ ਲੈ ਜਾਓ ਬੱਚਿਆਂ ਦਾ ਕੀ ਕਸੂਰ ਹੈ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਬੱਧੇ ਹੋਏ ਤੁਰੇ ਫਿਰਦੇ ਹਾਂ ਸਾਡੀ ਮਜਬੂਰੀ ਹੈ ਤੂੰ ਰੋਕ ਨਾ ਤੇ ਜੋਰਾਵਰ ਸਿੰਘ ਫਤਿਹ ਸਿੰਘ ਘੁੱਟ ਘੁੱਟ ਕੇ ਤੇ ਜਾਂਦਿਆਂ ਹੋਇਆਂ ਮਾਤਾ ਅਸੀਂ ਹੁਣ ਨਹੀਂ ਆਉਣਾ ਅੱਗੇ ਤੇ ਜਾਂਦੇ ਸੀ ਮੁੜੇ ਆਉਂਦੇ ਸੀ ਅਸੀਂ ਹੁਣ ਨਹੀਂ ਆਉਣਾ ਕਹਿੰਦੇ ਬੱਚੇ ਸਾਡੇ ਸਕੂਲ ਜਾਂਦੇ ਆ ਸ਼ਾਮ ਨੂੰ ਘਰ ਮੁੜ ਆਉਂਦੇ ਆ ਬੇਬੇ ਵੇਟ ਕਰਦੀ ਹੁੰਦੀ ਹੈ 4 ਵਜੇ ਗੱਡੀ ਦੀ ਆ ਜਾਣੀ ਹੈ 4 ਵਜੇ ਵੈਨ ਆ ਜਾਣੀ ਹੈ ਬੱਚਿਆਂ ਨੇ ਪੜ ਕੇ ਆ ਜਾਣਾ ਕਿੱਡਾ ਵੱਡਾ ਜਿਗਰਾ ਹੋਏਗਾ ਪਤਾ ਹੋਵੇ ਵੀ ਹੁਣ ਦੇ ਗਿਆਂ ਨੇ ਮੁੜਨਾ ਨਹੀਂ ਤੋਰਨੇ ਸੌਖੇ ਨਹੀਂ ਹੁੰਦੇ ਪਰ ਟੀਚੇ ਬੜੇ ਵੱਡੇ ਆ ਉਹਨਾਂ ਦੇ ਨਿਸ਼ਾਨੇ ਬੜੇ ਵੱਡੇ ਆ ਉਹਨਾਂ ਨੂੰ ਪਤਾ ਵੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਹਾਂ ਇਹ ਵਾਰਨੇ ਹੀ ਪੈਣਗੇ ਧੰਨ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ ਜਾਣ ਲੱਗਾ ਕਹਿ ਗਿਆ ਮਾਤਾ ਹੁਣ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ ਆਪ ਸੁਣੋ ਇਹ ਦੁਆ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ

ਹਰ ਬੱਚੇ ਵਾਲੇ ਨੂੰ ਔਖਾ ਹੁੰਦਾ ਭਾਈ, ਜਿੰਨੇ ਪੁੱਤਰਾਂ ਵਾਲੇ ਹੋ, ਜਿੰਨੇ ਧੀਆਂ ਵਾਲੇ ਹੋ, ਜਿਹੜੇ ਬੱਚੇ ਰੋਜ਼ ਤੋਰਦੇ ਹੋ ਨਾ ਸਕੂਲ, ਬੱਚਾ ਤੇ ਬਿਮਾਰ ਨਹੀਂ ਝੱਲਿਆ ਜਾਂਦਾ ਭਾਈ, ਸਦਾ ਲਈ ਤੋਰਨਾ ਕਿਹੜਾ ਸੌਖਾ। ਜੇ ਸੁਣਨ ਵਾਲੇ ਤੁਸੀਂ ਬੱਚਿਆਂ ਵਾਲੇ ਹੋ ਤੇ ਗਾਉਣ ਵਾਲੇ ਵੀ ਤੇ ਬੱਚਿਆਂ ਵਾਲੇ, ਇਹਨਾਂ ਦੇ ਵੀ ਨਿਆਣੇ ਆ, ਏਦਾਂ ਯਾਦ ਆਉਂਦੇ ਬੱਚੇ ਵੀ ਤੋਰਨੇ ਸੌਖੇ ਕਿਤੇ। ਧੰਨ ਸੀ ਮਾਤਾ ਤੇ ਜਦੋਂ ਤੋਰੇ ਹੋਣਗੇ ਕਿਹੜਾ ਸੌਖਾ। ਨਿੱਕੇ ਨਿੱਕੇ ਨਿਆਣੇ ਬਿਮਾਰ ਠਮਾਰ ਹੋ ਜਾਣ ਝੱਲੇ ਨਹੀਂ ਜਾਂਦੇ, ਸਵਾਓ ਤਕੜੇ ਦਿਲ ਕਰਕੇ। ਉਹ ਹਾਲਾਤ ਜਿਹੜੇ, ਉਹ ਸਮਾਂ ਵੀ ਬੇਬੇ ਅੱਜ ਦੇ ਗਿਆ ਨੇ ਮੁੜ ਕੇ ਸੁਣ।

ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਤੇ ਧੰਨ ਉਹ ਮਾਂ ਹੋਣੀ ਹੈ ਜਿਹੜੀ ਕਹਿੰਦੀ ਭੁੱਲ ਜਾਗੀ ਕੋਈ ਗੱਲ ਨੀ, ਸੌਖਾ ਕਿਤੇ ਕੋਈ ਨੀ ਕਹਿ ਸਕਦਾ ਵੀ ਭੁੱਲ ਜਾ ਮੈਨੂੰ, ਕੋਈ ਨੀ ਕਹਿ ਸਕਦਾ। ਧੰਨ ਸੀ ਜਿਗਰਾ ਸਾਹਿਬਜ਼ਾਦਿਆਂ ਦਾ, ਕਹਿੰਦੇ ਕਚਹਿਰੀ ਵਿੱਚ ਪੇਸ਼ ਹੋਏ ਪਿਆਰਿਓ, ਚਾਰ ਵੱਜਣ ਚ ਜੇ ਦੋ ਤਿੰਨ ਮਿੰਟ ਰਹਿੰਦੇ ਆ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਪੰਜ ਸੱਤ ਦਸ ਮਿੰਟ ਅੱਜ ਚਾਰ ਦਸ ਤੇ ਆਪਾਂ ਸਮਾਪਤੀ ਕਰ ਦਿਆਂਗੇ, ਦਸ ਕੁ ਮਿੰਟ ਵੱਧ ਚਾਹੀਦੇ ਆ ਜ਼ਿਆਦਾ। ਹਿਲਜੁਲ ਨਾ ਹੋਵੇ, ਟਕਾ ਰੱਖਿਓ ਬਸ, ਜਿਵੇਂ ਹੁਣ ਤੱਕ ਟਿਕੇ ਰਹੇ ਹੋ ਆ ਇਦਾਂ ਹੀ ਰਹੇ, ਆਪਣੇ ਆਪ ਨੂੰ ਕਾਇਮ ਰੱਖਿਓ। ਲਓ ਜੀ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਆ, ਅੱਜ 13 ਪੂਹ ਹੈ 27 ਦਸੰਬਰ, 21 ਦਸੰਬਰ ਤੋਂ ਲੈ ਕੇ ਅੱਜ 27 ਹੋ ਗਈ, ਪਹਿਲੀ ਰਾਤ 21 ਦੀ ਚੱਕ ਢੇਰਾ, ਦੂਜੀ ਰਾਤ ਕਾਈਨੌਰ ਪਿੰਡ ਵਿੱਚ, 22 ਦੀ 23 ਦੀ ਸਹੇੜੀ, 24 ਦੀ ਮਰਿੰਡੇ, 25 ਤੇ 26 ਸਰਹਰ ਤੇ 27 ਦੀ ਸ਼ਹੀਦੀ। ਇਹ 7 ਦਿਨ ਇੰਨੇ ਨਿਕੰਮੇ ਆ ਅਸੀਂ, ਸਾਡੇ ਤੇ 7 ਦਿਨ ਠੇਕੇ ਨਹੀਂ ਬਣਦੇ, 7 ਦਿਨ ਤੇ ਛੱਡੋ 13 ਪੋਹ ਨੂੰ ਠੇਕੇ ਨਹੀਂ ਬਣਦੇ। ਸਰਹੰਦ ਦੇ ਆਲੇ ਦੁਆਲੇ ਜਾ ਕੇ ਵੇਖਿਓ, ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਈ ਸਭਾ ਤੇ ਜਾਣ ਵਾਲੇ ਬੰਦੇ ਇਦਾਂ ਦੇ ਬੰਦੇ ਹੋਣਗੇ, ਉਹ ਉੱਥੇ ਵੀ ਨਹੀਂ ਹਟਦੇ, ਇਦਾਂ ਦੇ ਬੰਦੇ ਨੇ। ਸ਼ਰਧਾ ਪਿਆਰ ਵਾਲਿਆਂ ਦੀ ਕਮੀ ਕੋਈ ਨਹੀਂ, ਪਰ ਇਦਾਂ ਦੇ ਬੰਦੇ ਵੀ ਹੈ। ਟਰਾਲੀ ਦੇ ਨੇੜੇ ਗੱਡੀ ਲਾ ਕੇ ਵੇਖੀ ਵਿੱਚ ਤਾਸ਼ ਖੇਡਦੇ ਜਾ, ਤਾਸ਼ ਚਲੋ ਚੱਲੀਏ, ਤੇ ਲੋਕੀ ਲੰਗਰ ਲਾ ਕੇ ਬੈਠੇ ਹੈ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰੀਏ, ਕਦੋਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ, ਕਿਵੇਂ ਪਕੌੜੇ ਖਵਾਈਏ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੋ, ਤੇ ਰੱਬ ਰੱਬ ਆ ਰੱਬ ਆਇਆ ਜਿਹੜਾ ਤਾਸ਼ ਖੇਡਦਾ ਵਿੱਚ ਬੈਠਾ ਟਰਾਲੀ ਦੇ, ਇਹ ਟਰਾਲੀ 'ਚ ਰੱਬ ਬੈਠਾ ਹੈ, ਕਿੱਥੇ ਉਹ ਕਿੱਥੇ ਅਸੀਂ, ਥੱਲੇ ਆਉਂਦੇ ਆਉਂਦੇ ਆਉਂਦੇ ਜਮੇ ਹੀ ਗਿਰ ਗਏ। ਕੋਈ ਫਤਿਹਗੜ੍ਹ ਸਾਹਿਬ ਆ ਸਾਹਿਬਜ਼ਾਦਿਆਂ ਦੀ ਗੱਲ ਕੌਣ ਕਰਦਾ ਨਾ ਕਰਨ ਦਿੰਦਾ, ਕਿਹੜੇ ਉੱਥੇ ਤੁਸੀਂ ਦੇਖਦੇ ਹੀ ਜਾ ਕੇ ਬਹਿ ਕੇ ਇੱਦਾਂ ਤੁਸੀਂ ਸੁਣੋ 3-4 ਘੰਟੇ ਸਾਰੀ ਸਾਰੀ ਰਾਤ ਪੁਰਾਣੇ ਵੇਲਿਆਂ 'ਚ ਕਹਿੰਦੇ ਸਭਾ, ਵੀ ਉਹ ਸਭਾ ਦੇ 3 ਦਿਨ ਉਵੇਂ ਸਭਾ ਕਹਿੰਦੇ ਸੀ, ਜੋੜ ਮੇਲਾ ਨਹੀਂ ਕਹਿੰਦੇ ਸੀ, ਸਭਾ ਲੱਗਣੀ ਹੈ 3 ਦਿਨ ਸਭਾ ਤੇ ਜਾਵਾਂਗੇ, ਕਿਉਂਕਿ ਉਹ ਸਭਾ ਲੱਗੀ ਸੀ ਨਾ 3 ਦਿਨ, 11, 12, 13 ਸਭਾ ਸੀ ਉਹਦੀ ਵਜੀਦੇ ਦੀ, ਤੇ ਲੋਕ ਇਹਦੇ ਗੱਡਿਆਂ ਤੇ ਜਾਂਦੇ ਸੀ, ਪੁਰਾਣੇ ਜੇ ਬਿਲਡਿੰਗਾਂ ਹੁੰਦੀਆਂ ਸੀ, ਪੁਰਾਣੇ ਗੁਰਦੁਆਰੇ, ਕੱਚੀ ਗੜੀ, ਕਹਿੰਦੇ ਸਾਰੀ ਰਾਤ ਲੋਕ ਬਹਿ ਕੇ ਇੱਦਾਂ ਹੀ ਰੋ ਕੇ ਸਾਰੀ ਰਾਤ, ਨਾ ਕੁਝ ਖਾਣਾ ਨਾ ਪੀਣਾ, ਭੁੰਜੇ ਹੀ ਬਹਿ ਕੇ ਸਾਰੀ ਰਾਤ, ਤੇ ਸਵੇਰੇ ਉੱਠ ਕੇ ਆ ਜਾਂਦੇ ਸੀ, ਪੁਰਾਣੇ ਲੋਕ ਇੱਦਾਂ ਜਾਂਦੇ ਸੀ। ਅੱਜ ਕੱਲ੍ਹ ਤੇ ਪਕੌੜੇ ਚੱਲਦੇ ਆ, ਜਲੇਬੀਆਂ ਚੱਲਦੇ, ਗਜਰੇਲੇ ਚੱਲਦੇ ਆ, ਕਾਹਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ, ਆ ਦੀਵਾਨ ਤੁਸੀਂ, ਅਸੀਂ ਐਤਕੀ ਫਤਿਹਗੜ੍ਹ ਸਾਹਿਬ ਨਾ ਮੈਂ 25-26-27 ਦਾ ਪ੍ਰੋਗਰਾਮ ਰੱਖਿਆ, ਮੈਂ ਕਿਹਾ ਦੋ ਦੀਵਾਨ ਨਾ ਫਤਿਹਗੜ੍ਹ ਸਾਹਿਬ ਲਾਉਣੇ, ਜਗ੍ਹਾ ਅਸੀਂ ਠੇਕੇ ਤੇ ਲਈ, ਆ ਬਾਬਿਆਂ ਨੇ ਪਤਾ ਨਹੀਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦੇ ਹੀ ਮੁਕਰਾ ਦਿੱਤੇ, ਜਿਨ੍ਹਾਂ ਨੇ ਜਗ੍ਹਾ 2 ਲੱਖ ਰੁਪਈਆ ਠੇਕਾ ਕਿਹਾ ਸੀ ਦੇਣਾ, 2 ਕਿੱਲੇ 3-5-6 ਕਿੱਲੇ ਜ਼ਮੀਨ ਸੀ, ਐ 2 ਦਿਨਾਂ ਦਾ 2 ਲੱਖ ਵੀ ਪ੍ਰੋਗਰਾਮ ਕਰਨਾ ਹੈ ਫਤਿਹਗੜ੍ਹ ਸਾਹਿਬ, ਉਹ ਬੰਦੇ ਹੀ ਮੁਕਰਾ ਦਿੱਤੇ ਵੀ ਸੁਣ ਨਾ ਲਵੇ ਕੋਈ ਅਗਲਾ, ਹੈ ਤੇ ਇਤਿਹਾਸ ਹੀ ਹੈ ਗੁਰੂ ਦਾ, ਨਾ ਸੁਣਾਉਣ ਦਿਓ ਸਾਨੂੰ, ਤੁਸੀਂ ਸੁਣਾਓ, ਸਾਡੇ ਵਰਗੇ ਤੇ ਬੋਲਦੀ ਨਹੀਂ, ਬੋਲੋ ਤੇ ਸਹੀ ਤੁਸੀਂ, ਅਸੀਂ ਤੇ ਅੱਜ ਬੰਦ ਕਰ ਦਿੰਦੇ ਹਾਂ ਪ੍ਰਚਾਰ ਕਰਨਾ ਸ਼ੁਰੂ ਕਰੋ, ਜੇ ਤੁਸੀਂ ਕੀਤਾ ਹੁੰਦਾ ਪੰਜਾਬ ਦਾ ਆਹ ਹਾਲ ਹੁੰਦਾ, ਗੱਲਾਂ ਮਾਰਦੇ ਹੋ ਗੁਰਮਤ ਦੀਆਂ, ਗੁਰਬਾਣੀ ਦੀਆਂ, ਪੰਜਾਬ ਇੱਦਾਂ ਨਸ਼ਿਆਂ 'ਚ ਬੇੜਾ ਰੁੜਦਾ ਪੰਜਾਬ ਦਾ, ਕਾਲਜਾਂ ਦੇ ਵਿੱਚ ਇੱਦਾਂ ਹੁੰਦਾ ਸਾਰਾ ਕੁਛ, ਜੇ ਕਿਤੇ ਸਹੀ ਪ੍ਰਚਾਰ ਕੀਤਾ ਹੁੰਦਾ ਅੱਜ ਨਕਸ਼ਾ ਬਦਲਿਆ ਹੋਣਾ ਸੀ। ਵੇਖੋ ਆਹ ਇੱਕ ਹਫ਼ਤਾ ਹੈ, ਆਹ ਹਫ਼ਤਾ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਜਦੋਂ 13 ਪੋਹ ਨੂੰ ਗਏ, ਮਾਤਾ ਨੂੰ ਜਾਂਦੀ ਵਾਰੀ ਫਤਿਹ ਬੁਲਾ ਗਏ, ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ, ਕਚਹਿਰੀ 'ਚ ਜਾ ਕੇ ਜਦੋਂ ਖੜੇ ਤੇ ਵਜੀਦਾ ਕਹਿੰਦਾ ਬੱਚਿਓ ਖੜੇ ਆ ਕਾਰੀਗਰ ਤਿਆਰ, ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ, ਅੱਜ ਵੀ ਮੰਨ ਜਾਓ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕਿਹਾ ਭੁੱਲ ਜਾ ਇਹ ਨਹੀਂ ਹੋ ਸਕਦਾ, ਕਹਿੰਦੇ ਇੱਥੇ ਮਰ ਜਾਓਗੇ, ਤੁਹਾਡੇ ਲਾਸ਼ਾਂ ਰੁਲਣਗੀਆਂ, ਇੱਥੇ
ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ, ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ, ਇੱਥੇ ਕੋਈ ਨਹੀਂ, ਇੱਥੇ ਤੁਹਾਡਾ ਪਿਓ ਖਤਮ ਕਰਤਾ ਅਸੀਂ। ਕਹਿੰਦੇ ਕਿਉਂ ਇੱਥੇ ਬਹਿ ਕੇ ਕਚਹਿਰੀ 'ਚ ਝੂਠ ਬੋਲਣਾ ਹੈ, ਤੇਰਾ ਕਿਹੜਾ ਬੰਦਾ ਜਿਹੜਾ ਸਾਡੇ ਪਿਤਾ ਦਾ ਸਿਰ ਵੱਢ ਕੇ ਲਿਆਇਆ ਕਿਉਂ ਝੂਠ ਬੋਲਦਾ, ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਦੋਂ ਜਾਂਦੇ ਆ ਉਹਨਾਂ ਦੀਆਂ ਲੱਤਾਂ ਕੰਬਦੀਆਂ। ਵਜੀਦਿਆ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਨਾ ਬੋਲ, ਲੋਕੀ ਤੇਰੇ ਤੋਂ ਇਨਸਾਫ਼ ਦੀ ਆਸ ਰੱਖਦੇ ਆ। ਤੂੰ ਕਹੀ ਜਾਂਦਾ ਸਾਡੇ ਪਿਤਾ ਦਾ ਸਿਰ ਵੱਢ ਲਿਆ, ਝੂਠ ਬੋਲਦਾ ਤੂੰ, ਝੂਠ ਬੋਲਦਾ, ਸਾਡੇ ਪਿਤਾ ਚੜ੍ਹਦੀ ਕਲਾ ਚ ਨੇ। ਬੱਚਿਓ ਤੁਹਾਨੂੰ ਰੋਣਾ ਦਫਨਾਉਣਾ ਕਿ ਤੁਹਾਡੀਆਂ ਅੰਦਰਾਂ ਰੁਣ ਲਗੀਆਂ, ਉਹ ਵੇਖੋ ਉੱਚੀਆਂ ਉੱਚੀਆਂ ਇੱਲਾਂ ਉੱਡਦੀਆਂ ਤੁਹਾਡੀਆਂ ਅੰਦਰਾਂ ਐ ਖਿਲਰ ਜਾਣੀਆਂ। ਆ ਸੋਹਣੇ ਸੋਹਣੇ ਕੋਮਲ ਸਰੀਰ ਨੇ, ਤਰਸ ਕਰ ਲਓ ਆਪਣੇ ਆਪ ਤੇ, ਆਪਣੇ ਆਪ ਵੱਲ ਵੇਖੋ। ਤੇ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ ਅਸੀਂ ਤੇ ਹੋਣਾ ਨਹੀਂ, ਤੂੰ ਹੋਏਗਾ, ਜੇ ਅਸੀਂ ਮਰ ਗਏ ਅਸੀਂ ਸ਼ਹੀਦ ਹੋ ਗਏ ਤੂੰ ਹੋਏਗਾ ਇੱਥੇ। ਇੱਲਾਂ ਆਉਣ ਬੋਟੀਆਂ ਚੁੱਕ ਚੁੱਕ ਕੇ ਆਂਦਰਾਂ ਚੁੱਕ ਚੁੱਕ ਕੇ ਲੈ ਜਾਣ, ਇੱਥੇ ਖੜ ਕੇ ਮਿਣਤੀ ਕਰੀ, ਜਿੰਨੀਆਂ ਉੱਚੀਆਂ ਇੱਲਾਂ ਜਾਣਗੀਆਂ ਆਂਦਰਾਂ ਸਾਡੀਆਂ ਲੈ ਕੇ, ਤੇਰਾ ਰਾਜ ਸਦਾ ਨਹੀਂ ਰਹਿਣਾ, ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੱਲਣਗੇ। ਉਹ ਸਮਾਂ ਦੱਸ ਦਿੰਦਾ ਹੁੰਦਾ ਭਾਈ, ਝੂਠ ਦੀ ਦੁਕਾਨ ਸਦਾ ਚੱਲਦੀ ਨਹੀਂ ਰਹਿਣੀ, ਪਤਾ ਝੂਠੀਆਂ ਕਚਹਿਰੀਆਂ ਸਦਾ ਨਹੀਂ ਰਹਿਣੀਆਂ, ਝੂਠੇ ਬੰਦੇ ਸਦਾ ਨਹੀਂ ਰਹਿਣੇ। ਆ ਸਾਡੀ ਜੁਰਤ, ਸਾਡੀ ਬੜਕ, ਸਾਡੀ ਹਿੰਮਤ, ਸਾਡੀ ਦਲੇਰੀ ਇੱਕ ਦਿਨ ਪ੍ਰਗਟ ਹੋਏਗੀ, ਲੱਗ ਜਾਣਾ ਪਤਾ ਝੂਠ ਕਿੰਨਾ ਚਿਰ ਚੱਲੇਗਾ। ਕਹਿੰਦੇ ਇਹ ਨਹੀਂ ਮੰਨਦੇ, ਬਸ ਐ ਖੜਦੇ ਕਚਹਿਰੀ ਏਦਾਂ ਖੜੇ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿੰਨੀਆਂ ਸ਼ੁਰੂ ਕਰਤੀਆਂ, ਚੱਪਣੀਆਂ ਤੱਕ ਕੰਧ ਆਈ ਜਦੋਂ, ਤੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾਈਆਂ, ਇੱਟ ਨਹੀਂ ਭੰਨੀ, ਚੱਪਣੀਆਂ ਲਾਈਆਂ, ਛੋਟੇ ਛੋਟੇ ਬੱਚਿਆਂ ਦੀਆਂ ਜੇ ਚੱਪਣੀਆਂ ਲਾ ਦਿੱਤੀਆਂ ਜਾਣ, ਐ ਖੂਨ ਚੱਲਦਾ ਉੱਪਰ ਚਿਣਦੇ ਚਿਣਦੇ ਛਾਤੀਆਂ ਤੱਕ ਕੰਧ ਆਈ। ਕਹਿੰਦੇ ਕੰਧ ਡਿੱਗ ਪਈ, ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਵਾਰੀ ਕੰਧ ਬਣਾਈ ਸੀ, ਕਹਿੰਦੇ ਤਿੰਨ ਵਾਰੀ ਡਿੱਗੀ, ਪਰ ਚਲੋ ਜੇ ਇੱਕ ਵਾਰੀ ਵੀ ਮੰਨੀਏ ਵੀ ਕੰਧ ਬਣੀ, ਜਦੋਂ ਡਿੱਗ ਪਈ ਇੱਟਾਂ ਵੱਜੀਆਂ, ਬੇਹੋਸ਼ ਹੋ ਗਏ ਸਾਹਿਬਜ਼ਾਦੇ, ਬੇਹੋਸ਼ ਹੋ ਗਏ, ਕਈ ਦਿਨਾਂ ਦੇ ਭੁੱਖੇ ਐ, ਛਕਿਆ ਕੁਛ ਨਹੀਂ। ਹੁਣ ਕਹਿੰਦਾ ਲੈ ਅੱਜ ਮੰਨਣਗੇ, ਅੱਜ ਇਹ ਜ਼ਰੂਰ ਮੰਨਣਗੇ। ਨੇੜੇ ਗਏ ਸਾਹਿਬਜ਼ਾਦਿਆਂ ਦੇ, ਐ ਨੇੜੇ ਪਹੁੰਚ ਗਏ, ਵਜੀਦਾ ਵੀ ਨੇੜੇ ਆਇਆ ਵੀ ਹੁਣ ਮੰਨਣਗੇ, ਕਿਉਂਕਿ ਸਾਹ ਘੁੱਟਿਆ ਪਿਆ, ਹੁਣ ਮੰਨਣਗੇ। ਇਹਨਾਂ ਨੂੰ ਹੋਸ਼ ਵਿੱਚ ਲਿਆਓ, ਐ ਤਲੀਆਂ ਮਲਦੇ ਆ, ਤਲੀਆਂ ਮਲਦੇ ਆ, ਪਾਣੀ ਦੇ ਛਿੱਟੇ ਦਿੰਦੇ ਨੇੜੇ, ਐ ਚਿਹਰੇ ਤੇ ਹੱਥ ਐ ਹਿਲਾਉਂਦੇ ਆ, ਹਲਾ ਹਲਾ ਕੇ ਏਦਾਂ, ਫਤਿਹ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਜ਼ੋਰਾਵਰ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਬੋਲਿਆ ਨਹੀਂ ਗਿਆ ਨਾ, ਤੇ ਅੱਖਾਂ ਪੱਟੀਆਂ ਮੁੜ ਕੇ, ਅੱਖਾਂ ਨਹੀਂ ਖੋਲੀਆਂ, ਅੱਖਾਂ ਨਹੀਂ ਖੋਲੀਆਂ, ਬੋਲਿਆ ਵੀ ਨਹੀਂ ਗਿਆ, ਬਸ ਸੇਰੀ ਹਾਲਾਤ ਤੇ ਵੀ ਸਿੱਖੀ ਨਹੀਂ ਛੱਡੀ, ਇਸਲਾਮ ਕਬੂਲ ਏਦਾਂ ਕਰਦਾ। ਕਹਿੰਦੇ ਨਹੀਂ ਮੰਨਦੇ, ਹੁਣ ਫਿਰ ਜਲਾਦ ਨੂੰ ਸੱਦਿਆ, ਸਮਾਣੇ ਦੇ ਜਲਾਦਾਂ ਨੇ ਛਾਤੀਆਂ ਤੇ ਬਹਿ ਕੇ, ਜੇ ਸ਼ਾਹ ਰੱਗ ਕੱਟ ਦਿੱਤੀ ਜਾਵੇ ਤੇ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ, ਜਾਨ ਨਿਕਲ ਜਾਂਦੀ। ਮੁਸਲਮਾਨ ਜਿਹੜੇ ਨੇ ਨਾ ਇਹ ਹਰ ਚੀਜ਼ ਨੂੰ ਜਿਵਾ ਕਰਦੇ ਨੇ, ਇਹ ਇਦਾਂ ਨਾ ਇੱਕਦਮ ਨਹੀਂ ਕੱਟਦੇ, ਇਹ ਕਲਮੇ ਪੜ ਪੜ ਕੇ ਇਦਾਂ ਹੌਲੀ ਹੌਲੀ ਕਰਕੇ ਨਾ ਇਦਾਂ ਇਦਾਂ ਕੱਟਦੇ, ਜੇ ਮੁਰਗੀ ਨੂੰ ਵੀ ਕੱਟਦੇ ਨੇ ਨਾ ਇਹ ਐ ਐ ਹੌਲੀ ਹੌਲੀ ਕਰਕੇ ਕੱਟਦੇ, ਇੱਕਦਮ ਨਹੀਂ ਕੱਟਦੇ, ਇਹਨਾਂ ਦਾ ਤਰੀਕਾ ਹੈ। ਫਿਰ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਤੇ, ਸਮਾਣੇ ਦੇ ਜਲਾਦਾਂ ਨੇ ਕਿਹਾ ਸੀ ਸਾਡੇ ਕੇਸ ਮਾਫ਼ ਕਰ, ਇੱਦਾਂ ਕੰਮ ਤਾਂ ਕਰਾਂਗੇ, ਉਹ ਮੰਨਿਆ, ਫਿਰ ਐ ਬਹਿ ਕੇ ਫਿਰ ਹੌਲੀ ਹੌਲੀ ਉਹਨਾਂ ਦੀਆਂ ਸ਼ਾਰਕਾਂ ਕੱਟ ਗਈਆਂ। ਨਾਲ ਵਗਦੀ ਸੀ ਨਦੀ, ਨਦੀ ਦੇ ਕੰਢੇ ਲਾਸ਼ਾਂ ਸਿੱਟਦੀਆਂ ਸੀ, 27 ਪੋਹ ਨੂੰ ਸਾਰਾ ਦਿਨ ਸਵੇਰ ਦੇ 10 ਵਜੇ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ ਸੀ, ਸਾਰਾ ਦਿਨ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਨਦੀ ਕੰਢੇ ਸਿੱਟਦੀਆਂ ਸੀ, ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ ਸਿੱਟਦੀਆਂ, ਵੀ ਏਦਾਂ ਹੀ ਰੁਲਣ ਇਹਨਾਂ ਦੀਆਂ ਲਾਸ਼ਾਂ ਬਾਹਰ ਪਈਆਂ ਲਈਆਂ।
ਮਾਤਾ ਗੁਜਰ ਕੌਰ ਨੂੰ ਦੱਸਿਆ ਇਹ ਜਾਂਦਾ ਹੈ ਇਹਨਾਂ ਨੇ ਰੌਲਾ ਪਾਤਾ ਮਾਂ ਮਾਤਾ ਨੇ ਛਾਲ ਮਾਰ ਲਈ ਮਾਂ ਸਦਮਾ ਨਹੀਂ ਝੱਲ ਸਕੀ ਬੱਚਿਆਂ ਦਾ ਹੋਇਆ ਇਹਦਾ ਨਹੀਂ ਜਦੋਂ ਇਹਨਾਂ ਨੇ ਸਾਹਿਬਜ਼ਾਦੇ ਨਾ ਮੰਨੇ ਫਿਰ ਭੱਜ ਕੇ ਬੰਦੇ ਭੇਜੇ ਵੀ ਜਾਓ ਬੀਬੀ ਨੂੰ ਮਨਾਓ ਜੇ ਮੰਨਦੀ ਹੈ ਜੇ ਨਹੀਂ ਮੰਨਦੀ ਧੱਕਾ ਦੇ ਦਿਓ ਬੁਰਜ ਤੇ ਖੜੀ ਨੂੰ ਉੱਤੋਂ ਥੱਲੇ ਸਿੱਟੋ ਆਪਣੇ ਆਪ ਨਹੀਂ ਮਾਤਾ ਚਲੇ ਗਈ ਕਹਿੰਦੇ ਬੁਰਜ ਦੇ ਉੱਤੇ ਚੜੇ ਉਹਨਾਂ ਨੇ ਜਾ ਕੇ ਆਖਿਆ ਬੇਬੇ ਤੇਰੇ ਪੋਤੇ ਸ਼ਹੀਦ ਹੋ ਗਏ ਉਹ ਨਹੀਂ ਮੰਨੇ ਤੂੰ ਦੱਸ ਇਸਲਾਮ ਕਬੂਲ ਹੈ ਉਹ ਕਹਿਣ ਲੱਗੀ ਜੇ ਨਿੱਕੇ ਨਿੱਕੇ ਬੱਚੇ ਨਹੀਂ ਮੰਨੇ ਮੇਰੇ ਤੋਂ ਕਿੱਥੋਂ ਇਹ ਆਸ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਮੇਰਾ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜਿਹਨੂੰ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਮੇਰਾ ਪੁੱਤ ਹੈ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਉਹਨੂੰ ਜਿਹੜਾ ਉਹ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਆ ਜਿਨ੍ਹਾਂ ਨੂੰ ਸ਼ਹੀਦ ਕਰਕੇ ਆਏ ਉਹ ਮੇਰੇ ਪੋਤੇ ਲੱਗਦੇ ਆ ਜੋਰਾਵਰ ਸਿੰਘ ਫਤਿਹ ਸਿੰਘ ਤੇ ਮੈਨੂੰ ਪੁੱਛਣ ਆਏ ਹੋ ਤੁਸੀਂ ਵੀ ਡੋਲ ਜਾਏਗੀ ਤੂੰ ਮੈਂ ਆਪਣੇ ਪਤੀ ਦਾ ਸੀਸ ਵੇਖਿਆ ਐ ਲੈ ਕੇ ਆਏ ਸੀ ਥਾਲੀ ਚ ਧਰ ਕੇ ਕਿਸੇ ਵਾਸਤੇ ਮੇਰਾ ਪਤੀ ਪੌਣੇ 9 ਸਾਲ ਦਾ ਮੇਰਾ ਪੁੱਤ ਛੱਡ ਕੇ ਚਲਿਆ ਗਿਆ ਸੀ 6 ਸਾਲ ਤੱਕ ਮੇਰੇ ਪਤੀ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਸੀ ਵੇਖਿਆ 45 ਸਾਲ ਦੀ ਉਮਰ 'ਚ ਜਾ ਕੇ ਮੇਰੀ ਕੁੱਖ ਨੂੰ ਭਾਗ ਲੱਗੇ ਸੀ ਮੇਰੇ ਗੋਬਿੰਦ ਸਿੰਘ ਹੋਇਆ ਮੇਰਾ ਪਤੀ 5 ਸਾਲ ਤੋਂ ਬਾਅਦ ਜਾ ਕੇ ਪੁੱਤ ਨੂੰ ਮਿਲਿਆ ਸੀ ਸਾਡਾ ਤੇ ਟੱਬਰ ਹੀ ਇਦਾਂ ਦਾ ਹੈ ਅਸੀਂ ਤੇ ਸਾਰੇ ਹੀ ਇਦਾਂ ਦੇ ਆ ਜਿਹੇ ਜੇ ਪੋਤਿਆਂ ਦੇ ਜਵਾਬ ਨੇ ਉਹੋ ਜਿਹੀ ਦਾਦੀ ਦੇ ਜਵਾਬ ਹੋਣਗੇ ਜਿੰਨੇ ਜੋਗੀ ਹਾਂ ਮੈਂ ਮੇਰੀ ਤੇ ਨਾ ਜਿੰਨੇ ਜੋਗੀ ਹਾਂ ਕਹਿੰਦੀ ਭੁੱਲ ਜਾਓ ਫਿਰ ਕਹਿੰਦੇ ਬੁਰਜ ਤੇ ਬੈਠੀ ਤੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ ਉੱਤੋਂ ਥੱਲੇ ਸਿੱਟਿਆ ਤੇ ਥੱਲੇ ਆ ਕੇ ਇਹਨਾਂ ਨੇ ਕੀ ਕਿਹਾ ਕਹਿੰਦੇ ਬੇਬੇ ਛਾਲ ਮਾਰ ਗਈ ਮਾਤਾ ਨੇ ਬੁਰਜ ਤੋਂ ਛਾਲ ਮਾਰਤੀ ਛਾਲ ਮਾਰੀ ਨਹੀਂ ਧੱਕਾ ਦਿੱਤਾ ਥੱਲੇ ਜਦੋਂ ਮਾਤਾ ਡਿੱਗੀ ਸਿਰ ਵੱਜਣ ਕਰਕੇ ਫਿਰ ਮਾਤਾ ਗੁਜਰ ਕੌਰ ਦੀ ਲਾਸ਼ ਕਹਿੰਦੇ ਦਾਦੀ ਨੂੰ ਪੋਤਿਆਂ ਕੋਲ ਸਿੱਟੋ ਤੇ ਚੱਕ ਕੇ ਤੇ ਲਾਸ਼ ਜਿਹੜੀ ਸੀ ਪੋਤਿਆਂ ਕੋਲ ਸਿੱਟ ਦਿੱਤੀ ਤੇ ਤਿੰਨੇ ਲਾਸ਼ਾਂ ਪਈਆਂ ਸੀ ਸੇਠ ਟੋਡਰ ਮੱਲ ਫਿਰ ਉਦੋਂ ਉਹ ਆਇਆ ਤੇ ਉਹਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਦਾ ਸਰੀਰ ਦਾ ਸੰਸਕਾਰ ਕਰਨ ਦਾ ਫੈਸਲਾ ਲਿਆ ਉਹ ਕਹਿੰਦਾ ਮੈਂ ਅੰਤਮ ਸੰਸਕਾਰ ਕਰਨਾ ਹੈ ਉਹ ਕਹਿੰਦੇ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦੇਣੀ ਕਹਿੰਦੇ ਮੋਹਰਾਂ ਵਿਛਾ ਧਰਤੀ ਉੱਤੇ ਮੁੱਲ ਖਰੀਦ ਜਗ੍ਹਾ ਫਿਰ ਤੂੰ ਕਰ ਸਕਦਾ ਹੈ ਕਹਿੰਦੇ ਮੋਹਰਾਂ ਵਿਛਾ ਕੇ ਦੁਨੀਆ ਵਿੱਚ ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਹੈ ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ ਅੱਜ ਤੱਕ ਇਦਾਂ ਜਗ੍ਹਾ ਨਹੀਂ ਵਿਕੀ ਵੀ ਪੈਸਾ ਵਿਛਾ ਕੇ ਖਰੀਦੀ ਹੋਵੇ ਸੋਨੇ ਦੀਆਂ ਮੋਹਰਾਂ ਐ ਟੇਢੇ ਰੋਕ ਦੀਆਂ ਲਾ ਲਾ ਕੇ ਇਹਨੇ ਜਗ੍ਹਾ ਖਰੀਦੀ ਅੰਗੀਠੇ ਉੱਥੇ ਬਣਾਏ ਫਿਰ ਚਾਰ ਮਜ਼ਦੂਰ ਮਿਲੇ ਚਾਰ ਮਜ਼ਦੂਰ ਬੜਾ ਪੈਸਾ ਦੇ ਕੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਨੂੰ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਕੱਲੇ ਸੇਠ ਟੋਡਰ ਮੱਲ ਨੇ ਚੁੱਕਿਆ ਲੈ ਵੇ ਗੰਗੂ ਪਾਪੀਆ ਲਾਂਤਾਂ ਸੰਭਾਲ ਓਏ ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ ਕਹਿੰਦੇ ਜੋਰਾਵਰ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਨੇ ਤੇ ਫਤਿਹ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ ਚਾਰ ਜਣਿਆਂ ਨੇ ਮੋਢਾ ਨਹੀਂ ਲਾਇਆ ਜਿਵੇਂ ਸੁੱਤਾ

ਆ ਸੁਣੋ ਇੱਕ ਵਾਰ ਪਿਆਰਿਓ, ਜਿੱਥੇ ਇੰਨਾ ਚਿਰ ਬੈਠੇ ਹੋ ਸਿਰਫ ਦੋ ਤਿੰਨ ਮਿੰਟ ਬੈਠੋ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਕਾਗਰਤਾ ਬਣਾਇਓ, ਬਣਾ ਕੇ ਰੱਖਿਓ। 4:13 ਹੋ ਗਏ, ਬਸ 15 ਕੁ ਮਿੰਟ ਤੇ ਆਪਾਂ, ਮੈਂ ਤੁਹਾਨੂੰ ਕਿਹਾ ਸੀ 4:15 ਆਪਾਂ ਭੋਗ ਪਾ ਦਿਆ, ਲੇਟ ਨਹੀਂ ਕਰਦੇ। ਅੱਜ ਵੈਸੇ ਹੀ ਥੋੜੇ ਥੋੜੇ ਬੱਦਲ ਨੇ, ਟਾਈਮ ਬਹੁਤਾ ਜ਼ਿਆਦਾ ਨਹੀਂ ਹੋਇਆ, ਟਾਈਮ ਤੇ ਉਨਾ ਕੀ ਹੋਇਆ, ਬਸ ਆਹ ਦੋ ਤਿੰਨ ਮਿੰਟ ਤੁਸੀਂ ਤਿਆਰ ਵੇ ਗੰਗੂ, ਤੇਰੇ ਵਰਗਿਆਂ ਨੂੰ ਲਾਂਤਾਂ ਹੀ ਪੈਣਗੀਆਂ, ਸੰਭਾਲਣੀ ਬਸ ਆਹੀ ਰਹਿ ਗਿਆ ਤੇਰੇ।

0: ਵਾਸਤਾ ਹੈ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ। ਸਿੰਘ ਸਜੋ, ਬਾਣੀ ਪੜੋ, ਪਖੰਡਵਾਦ ਤੋਂ ਦੂਰ ਹੋਵੋ। ਬਾਬੇ ਬਣਾਉਣਾ ਤੇ ਇਹਨਾਂ ਨੂੰ ਬਾਬੇ ਕਹੋ, ਸਵਾਦ ਆਵੇ ਬਾਬੇ ਕਹਿਣ ਦਾ। ਸਾਡਾ ਬਾਬਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਸਿੰਘੋ, ਗੱਜ ਕੇ ਕਹੋ ਬਾਬਾ ਜੋਰਾਵਰ ਸਿੰਘ ਬਾਬਾ
1: ਫਤਿਹ ਸਿੰਘ,
0: ਆਹ ਨੇ ਸਾਡੇ ਬਾਬੇ। ਆ ਕੋਈ ਪਖੰਡੀ ਬਾਬੇ ਨੇ ਜਿਹੜੇ ਕਹਿੰਦੇ ਮੱਥੇ ਟੇਕੋ ਸਾਨੂੰ, ਜਿਹੜੇ ਆਪਣੇ ਮਗਰ ਲਾਉਣ ਵਾਲੇ ਨੇ, ਇਹਨਾਂ ਦਾ ਖਹਿੜਾ ਛੱਡੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਸੋ ਆਪਣੇ ਨੇੜੇ ਆ ਪਿੰਡ ਰਾਏ, ਕਿਲ੍ਹਾ ਰਾਏਪੁਰ, ਇੱਥੇ ਦੀਵਾਨ ਦਿੱਤੇ ਹੈ, ਹਾਂ ਕੀਤੀ ਹੈ ਅਜੇ ਫਰਵਰੀ ਦੇ ਮਹੀਨੇ, ਹੁਣ ਦਸੰਬਰ ਚੱਲਦਾ ਹੈ, ਫਰਵਰੀ ਦੇ

ਲਾਸਟ ਵੀਕ ਜਾਂ ਫਿਰ ਮਾਰਚ ਦੇ ਸ਼ੁਰੂ ਵਿੱਚ, ਹੁਣ ਤੋਂ ਜਨਵਰੀ ਫਰਵਰੀ ਸਮਝ ਲਓ ਤਕਰੀਬਨ ਦੋ ਕੁ ਮਹੀਨਿਆਂ ਤੱਕ, ਦੋ ਸਵਾ ਦੋ ਮਹੀਨਿਆਂ ਤੱਕ ਕਿਲ੍ਹਾ ਰਾਏਪੁਰ ਵਿੱਚ ਰਾਤ ਦੇ ਦੀਵਾਨ ਤਿੰਨ ਦਿਨ ਹੋਣਗੇ। ਸੰਗਤਾਂ ਚੇਤਾ ਰੱਖਿਓ, ਡੇਟਾਂ ਜਿਹੜੀਆਂ ਨੇ ਤੁਹਾਨੂੰ ਇਸ਼ਤਿਹਾਰਾਂ ਰਾਹੀਂ ਸਾਰਾ ਕੁਝ ਪਤਾ ਲੱਗ ਜਾਏਗਾ। ਸੋ ਬਾਕੀ ਇਸ ਨਗਰ ਦੀ ਸੰਗਤ ਵੱਲੋਂ ਵੀ ਕਿਹਾ ਗਿਆ ਕਿ ਪ੍ਰੋਗਰਾਮ ਸਾਨੂੰ ਅਗਲੇ ਸਾਲ ਦੇ ਵੀ ਫਿਰ ਰੱਖੇ ਜਾਣ। ਚਲੋ ਜਿਉਂਦੇ ਰਹੇ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਜ਼ਰੂਰ ਆ। ਮੈਨੂੰ ਚੰਗਾ ਲੱਗਦਾ ਪੱਖੋਵਾਲ ਦੀਵਾਨ ਲਾਣਾ, ਮੈਨੂੰ ਆਪ ਨੂੰ ਵੀ ਚੰਗਾ ਲੱਗਦਾ। ਸੋ ਆਪਾਂ ਜਿਉਂਦੇ ਰਹੇ ਅਗਲੇ ਸਾਲ ਫਿਰ ਮਿਲਾਂਗੇ, ਪਤਾ ਨਹੀਂ ਕਿੰਨੇ ਵਿੱਚ ਹੋਵਾਂਗੇ ਕਿੰਨੇ ਨਹੀਂ, ਘੜੀ ਦਾ ਪਤਾ ਨਹੀਂ ਹੁੰਦਾ। ਪਰ ਆਓ ਤਕੜੇ ਹੋ ਕੇ ਪਿਆਰਿਓ ਗੁਰਬਾਣੀ ਪੜ੍ਹੋ, ਆਪਣੇ ਮਨ ਨੂੰ ਸਮਝਾਓ, ਕੱਲੀ ਕੱਲੀ ਗੱਲ ਚੇਤਾ ਰੱਖਿਆ ਕਰੋ। ਕੱਲ ਵਾਲਾ ਦੀਵਾਨ ਦੁਬਾਰਾ ਦੁਬਾਰਾ ਸੁਣੋ, ਨੈੱਟ ਦੇ ਉੱਤੇ ਵੀ ਹੁੰਦਾ ਹੈ। ਕਈ ਗੱਲਾਂ ਗਿਆਨ ਦੇਣ ਦਾ ਵਿਸ਼ਾ ਹੈ, ਲੈਣ ਦਾ ਵਿਸ਼ਾ, ਦੇਣ ਦਾ ਵਿਸ਼ਾ ਨਹੀਂ। ਅੱਜ ਵੀ ਜਿਹੜੀ ਗੱਲ ਕਹੀ ਵੀ ਸੱਚ ਤੇ ਝੂਠ ਦਾ ਪਤਾ ਟੀਚੇ ਤੋਂ ਲੱਗਦਾ ਹੈ, ਗਲਤ ਠੀਕ ਕੁਛ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ, ਤਾਂ ਜਾ ਕੇ ਸਾਰਾ ਕੁਝ ਪਤਾ ਲੱਗਦਾ ਹੈ। ਸੋ ਆਓ ਗੁਰੂ ਜੀ ਜਾਣਗੇ, ਫਿਰ ਚੱਲਦੇ ਹਾਂ ਭਾਈ, ਸਤਿਗੁਰ ਜੀ ਅੱਗੇ ਅੱਗੇ ਜਾਣਗੇ, ਫਿਰ ਜਾਣਾ ਦੂਰ ਤੱਕ। ਕਈਆਂ ਨੇ ਗੱਡੀਆਂ ਪੱਖੋਵਾਲ ਦੇ ਕਈ ਪਾਸੇ ਦੂਰਾਂ ਦੂਰ ਦੂਰ ਤੱਕ ਟਰਾਲੀਆਂ ਗੱਡੀਆਂ ਖੜੀਆਂ ਹੈ, ਜਿੱਥੇ ਜਿੱਥੇ ਤੱਕ ਆਰਾਮ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਲਾ ਪਾਇਓ, ਬਿਲਕੁਲ ਕਾਲ ਨਾ ਕਰਿਓ। ਆਪਣੇ ਬੱਚਿਆਂ ਦਾ ਖਿਆਲ ਰੱਖਿਓ, ਬੱਚਿਆਂ ਨੂੰ ਨਾਲ ਸੰਭਾਲ ਕੇ ਰੱਖਿਓ, ਗਹਿਣਿਆਂ ਦਾ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ। ਪਰਮੇਸ਼ਰ ਦੁਆਰ ਜਿਹੜੇ ਹਰ ਮਹੀਨੇ ਦੀਵਾਨ ਤੇ ਹਾਜ਼ਰੀ ਭਰਦੇ ਹੈ, 7 ਜਨਵਰੀ ਦਾ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ, ਚੇਤਾ ਰੱਖਿਓ, 7 ਜਨਵਰੀ ਐਤਵਾਰ ਦਾ ਦੁਪਹਿਰ ਦਾ ਪ੍ਰੋਗਰਾਮ ਹੋਏਗਾ। ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ, ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ। ਸਤਿਗੁਰ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਮਾਂ ਦਿੱਤਾ। ਜੋ ਸੁਣਿਆ ਪੱਲੇ ਬੰਨ੍ਹ ਕੇ ਰੱਖਿਓ ਪਿਆਰਿਓ, ਝੋਲੀ ਪਵਾ ਕੇ ਲਿਜਾਇਓ, ਏਦਾਂ ਹੀ ਨਾ ਹੋ ਜੇ ਝਾੜ ਕੇ ਤੁਰ ਜਾਓ ਕਿਤੇ। ਜੋ ਸੁਣਿਆ ਇਹਨੂੰ ਦਿਮਾਗ ਚ ਰੱਖਿਓ, ਛੱਡਿਓ ਨਾ, ਆਓ ਗੱਜ ਕੇ ਰਾਮ ਕਲੀ ਮੁਹੱਲਾ।

0: ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਪਿਛਲਿਆਂ ਦਿਨਾਂ ਦੇ ਵਿੱਚ ਆਪ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਦੋ ਵੱਡੇ ਸਾਹਿਬਜ਼ਾਦਿਆਂ ਦਾ ਤੇ ਉਹਨਾਂ ਦੇ ਨਾਲ ਹੋਰ ਸ਼ਹੀਦ ਹੋਣ ਵਾਲੇ ਅਨੇਕ ਸਿੰਘਾਂ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਅੱਜ ਮੈਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਬਿਆਨ ਕਰਨੀ ਚਾਹੁੰਦਾ ਹਾਂ। ਇਕਾਗਰਤਾ ਦਾ ਦਾਨ ਝੋਲੀ ਦੇ ਅੰਦਰ ਬਖਸ਼ਦੇ ਹੋਏ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪਣੇ ਧਿਆਨ ਨੂੰ ਇਕਾਗਰ ਕਰਕੇ ਲੈ ਚਲੀਏ ਉੱਥੇ ਸਰਸਾ ਨਦੀ ਦੇ ਕਿਨਾਰੇ ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਹੈ। ਇੱਕ ਪਾਸੇ ਬਿਰਧ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਵਿਛੜ ਕੇ ਇੱਕ ਪਾਸੇ ਚਲੇ ਗਏ ਨੇ। ਦੂਸਰੇ ਪਾਸੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਦੇ ਨਾਲ ਸ਼ਹੀਦ ਭਾਈ ਮਣੀ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਜੀ, ਇਹ ਸਭ ਦਿੱਲੀ ਵੱਲ ਨੂੰ ਮੂੰਹ ਕਰਕੇ ਚੱਲ ਪੈਂਦੇ ਨੇ। ਤੀਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਤੇ ਉਹਨਾਂ ਦੇ ਨਾਲ ਕੁਝ ਗਿਣਤੀ ਦੇ 40 ਕੁ ਸਿੱਖ ਇਹ ਜਾ ਰਹੇ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਅਚਾਨਕ ਇਨ੍ਹਾਂ ਨੂੰ ਆਪਣੇ ਅਨੰਦਪੁਰ ਸਾਹਿਬ ਦੇ ਅੰਦਰ ਆਉਣ ਜਾਣ ਵਾਲਾ ਲੰਗਰ ਦੀ ਸੇਵਾ ਨਿਭਾਉਣ ਵਾਲਾ ਗੰਗੂ ਬ੍ਰਾਹਮਣ ਨਾਮ ਦਾ ਇੱਕ ਵਿਅਕਤੀ ਮਿਲ ਜਾਂਦਾ ਹੈ ਤੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਦੇ ਨਾਲ ਹੋ ਕੇ ਚੱਲ ਪੈਂਦਾ ਹੈ। ਉਸ ਵਕਤ ਤੱਕ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਸੀ। ਸਾਹਮਣੇ ਇੱਕ ਝੁੱਗੀ ਦੇ ਅੰਦਰ ਜਗਦਾ ਹੋਇਆ ਦੀਵਾ ਨਜ਼ਰ ਪੈਂਦਾ ਹੈ। ਉਸ ਝੁੱਗੀ ਦੇ ਅੰਦਰ ਚਲਦਾ ਚਲਦਾ ਗੰਗੂ ਬ੍ਰਾਹਮਣ ਪਹੁੰਚ ਜਾਂਦਾ ਹੈ। ਪੁੱਛਦਾ ਝੁੱਗੀ ਵਾਲੇ ਨੂੰ, ਸੱਜਣਾ ਤੂੰ ਕੌਣ ਹੈ? ਉਹ ਕਹਿੰਦਾ ਹੈ ਕਿ ਮੈਂ ਮਲਾਹ ਦਾ ਕੰਮ ਕਰਦਾ ਹਾਂ ਤੇ ਮੇਰਾ ਨਾਂ ਹੈ ਕਰਮਾ। ਚੀਵਰ ਜਾਤ ਦੇ ਨਾਲ ਮੈਂ ਸੰਬੰਧ ਰੱਖਦਾ। ਕਰਮੇ ਚੀਵਰ ਨੇ ਪੁੱਛਿਆ ਵੀ ਸੱਜਣਾ ਤੂੰ ਕੌਣ ਹੈ? ਇਹਨੇ ਥੋੜਾ ਜਿਹਾ ਠੰਬਰਦਿਆਂ ਹੋਇਆ ਝਿਜਕਦਿਆਂ ਉੱਤਰ ਦਿੱਤਾ। ਕਹਿਣ ਲੱਗਾ, ਮੈਂ ਇੱਕ ਮੁਸੀਬਤ ਦਾ ਮਾਰਿਆ ਹਾਂ। ਮੇਰੇ ਨਾਲ ਕੁਝ ਹੋਰ ਮੁਸਾਫਰ ਨੇ, ਅਸੀਂ ਸਾਰੇ ਮੁਸੀਬਤ ਦੇ ਸਤਾਏ ਹੋਏ ਹਾਂ। ਇਤਨੇ ਸਮੇਂ ਨੂੰ ਚਲਦੇ ਚਲਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਰਮੂ ਝੀਵਰ ਦੀ ਝੁੱਗੀ ਦੇ ਕੋਲ ਪਹੁੰਚ ਜਾਂਦੇ ਨੇ। ਕਰਮੂ ਝੀਵਰ ਨੇ ਮਾਤਾ ਜੀ ਵੱਲ ਵੇਖਿਆ ਤੇ ਪ੍ਰਸ਼ਨ ਕੀਤਾ ਹੈ। ਗੰਗੂ ਨੂੰ ਪੁੱਛਿਆ, ਇਹ ਕੌਣ ਨੇ? ਬਜ਼ੁਰਗ ਮਾਤਾ ਜੀ ਤੇਰੇ ਨਾਲ ਨੇ, ਕੌਣ ਨੇ? ਇਹਨੇ ਫਿਰ ਕੁਝ ਝਿਜਕਦਿਆਂ ਹੋਇਆ ਠੰਬਰਦਿਆਂ ਹੋਇਆ ਜਵਾਬ ਦਿੱਤਾ। ਕਹਿਣ ਲੱਗਾ, ਇਹ ਬਿਰਧ ਮਾਤਾ ਗੁਜਰੀ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ, ਔਰ ਇਹ ਉਨ੍ਹਾਂ ਦੇ ਦੋ ਛੋਟੇ ਪੁੱਤਰ, ਦੋ ਸਾਹਿਬਜ਼ਾਦੇ ਨੇ। ਛੱਜੂ ਚੀਵਰ ਅੱਗੇ ਵਧਿਆ, ਇਹਨੇ ਆਪਣਾ ਮੱਥਾ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਹੈ, ਔਰ ਉਸ ਤੋਂ ਬਾਅਦ ਇਹਨੇ ਆਪਣਾ ਸਿਰ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ ਵੀ ਚੁਕਾਇਆ। ਉਮਰ ਵੱਡੀ ਹੈ, ਬੱਚਿਆਂ ਦੇ ਚਰਨਾਂ ਨੂੰ ਚੁੰਮਦਾ ਨਜ਼ਰ ਪੈ ਰਿਹਾ ਹੈ, ਔਰ ਨਾਲ ਇਹਨੇ ਬਾਹਾਂ ਖੜੀਆਂ ਕਰਕੇ ਇੱਕ ਗੱਲ ਕਹੀ। ਕਹਿਣ ਲੱਗਾ, ਖੁਦਾ ਤੇਰਾ ਸ਼ੁਕਰ ਹੈ ਜੋ ਮੈਂ ਗਰੀਬ ਦੇ ਭਲੇ ਵਾਸਤੇ ਇਨ੍ਹਾਂ ਮਹਾਨ ਪੁਰਸ਼ਾਂ ਨੂੰ ਤੂੰ ਮੇਰੇ ਪਾਸ ਆ ਭੇਜ ਦਿੱਤਾ ਹੈ। ਮਾਤਾ ਜੀ ਪੁੱਛਦੇ ਨੇ, ਬੇਟਾ ਤੂੰ ਕੌਣ ਹੈ? ਇਹ ਕਹਿਣ ਲੱਗਾ, ਜੀ ਹਾਂ ਤੇ ਮੈਂ ਇੱਕ ਹਿੰਦੂ, ਪਰ ਮੁਸਲਮਾਨਾਂ ਦੇ ਜ਼ੋਰ ਜ਼ੁਲਮ ਤੇ ਵਧੀਕੀ ਦੇ ਕਾਰਨ ਮੈਂ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਹੈ, ਪਰ ਮੇਰਾ ਮਨ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ ਕਰਨ ਲਈ ਲੋਚਦਾ ਰਿਹਾ। ਮੇਰਾ ਕੋਈ ਸਬੱਬ ਬਣਿਆ ਹੀ ਨਾ ਜੋ ਮੈਂ ਅਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰ ਆਵਾਂ। ਤੁਸੀਂ ਮੁਸੀਬਤ ਦੇ ਮਾਰੇ ਨਹੀਂ ਮਾਤਾ ਜੀ, ਤੁਸੀਂ ਮੁਸੀਬਤ ਦੇ ਸਤਾਏ, ਮੁਸੀਬਤ ਦੇ ਮਾਰੇ ਨਹੀਂ ਹੋ। ਤੁਸੀਂ ਤੇ ਮੈਂ ਗਰੀਬ ਦਾ ਭਲਾ ਕਰਨ ਵਾਸਤੇ, ਮੈਨੂੰ ਪਵਜਲ ਵਿਚੋਂ ਪਾਰ ਕਰਨ ਵਾਸਤੇ ਇੱਕ ਸਬੱਬ ਬਣਾ ਬਹਾਨਾ ਬਣਾ ਕੇ ਮੇਰੀ ਇਸ ਝੁੱਗੀ ਦੇ ਅੰਦਰ ਪਧਾਰੇ ਹੋ। ਇਹ ਗੱਲਾਂ ਕਰਦਿਆਂ ਕਰਦਿਆਂ ਕਰਮੂ ਝੀਵਰ ਦੀਆਂ ਅੱਖਾਂ ਵਗਣੀਆਂ ਸ਼ੁਰੂ ਕਰਦੀਆਂ ਨੇ। ਇਹਦੇ ਦੋਵੇਂ ਨੇਤਰ ਤਰ ਨੇ, ਵੈਰਾਗ ਪਰ ਆਇਆ, ਇਹਦੇ ਗਲੇ ਦੇ ਅੰਦਰ ਗੱਚ ਆਇਆ। ਇਹ ਮਾਤਾ ਜੀ ਦੇ ਚਰਨਾਂ ਦੇ ਉੱਤੇ ਵਾਰ ਵਾਰ ਨਮਸਕਾਰ ਕਰਦਾ ਹੈ ਤੇ ਨਾਲ ਹੀ ਇੱਕ ਗੱਲ ਕਹਿੰਦਾ ਹੈ, ਕਹਿੰਦਾ, ਮਾਤਾ ਜੀ ਮੈਂ ਜਾਣਦਾ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡਾ ਹਿੰਦੂ ਧਰਮ ਬਚਾਉਣ ਵਾਸਤੇ हिंदुस्तान दी संस्कृति नूं बचाउण वास्ते दिल्ली चांदनी चौक दे अंदर शहादत दा जाम पीता है। मैं जानदा हां ते मैं एहसान मंद वी हां। पता नहीं मेरे वर्गे किन्ने लोग होर मुसलमान बन जाने सन जे गुरु तेग बहादुर पातशाह दिल्ली चांदनी चौक दे अंदर शहादत ना देंदे। एक बेनती मैं होर करदा चला, किसी दियां नाड़ां वाला जनेऊ दिल्ली दे चांदनी चौक दे अंदर कटिया गया है ते प्यारियो ताई किसी दे तेरे तागे दा जनेऊ गल विच पाउण वाला बचिया है, तागे दा जनेऊ ताई बचिया है। किसी दे लाल रंग दा खून दिल्ली चांदनी चौक दे अंदर डुला है ता ही ए मथे दा लाल तिलक बचिया है, वरना नहीं सी बचना। पूरे हिंदुस्तान दे अंदर अल्लाहु अकबर दे नारे गूंजने सन, किसे मंदर दे अंदर कोई टल ना खड़कदा, किसे मंदर दे अंदर कोई गरुड़ पुराण दी कथा ना हुंदी, कोई आरती कोई पूजा अर्चा ना हुंदी, अगर गुरु तेग बहादुर पातशाह दिल्ली चांदनी चौक दे अंदर शहादत ना देंदे। अगर मंदरां दे अंदर अज तस्वीर बना के किसे दी पूजा करनी चाहीदी है ते मैं यही कहांगा, धन गुरु गोबिंद सिंह पातशाह, धन गुरु तेग बहादुर पातशाह महाराज जी वर्गे पैगंबर दी पूजा करो। सिख धर्म मूर्ति दे अंदर विश्वास नहीं रखदा, मूर्ति पूजक धर्म नहीं है, पर तुसी मंदरां दे अंदर मूर्तियां बना के देवियां दियां मूर्तियां देवतियां दियां मूर्तां मूर्तां बना के उन्हां नूं पूजदे हो ते मैं एक बेनती करा, असी ते मूर्ति पूजक नहीं आ, तुसी मूर्ति पूजक हो। अगर मूर्ति नूं पूजना है ते फिर पूजो धन गुरु तेग बहादुर पातशाह महाराज जी दी मूर्त नूं ते या माता गुजरी जी नूं देवी मन के उन्हां दे चरणा दी पूजा करो। ए गल्लां कहिंदा कहिंदा छज्जू चीवर फिर वाहिगुरु करमू चीवर फिर वैराग दे अंदर आ जांदा है। माता जी ने इनू असीसां दित्तियां ने और ये अपनी झुग्गी दे अंदर लै के चला जांदा है। इहदे मन दा विचार बनिया, कहन लगा माता जी तुसी चलदे चलदे आनंदपुर साहब तो आ रहे हो और तुहाडे मगर चार शफेरे फौजां वी ने, मैं ए वी सोवां सुनदा आ रहा कि तुसी लड़दे आ रहे हो। माता जी पेट भोजन दी मंग करदा है, पेट करके भुखे होवोगे तुसी वी और तुहाडे ए दो पोतरे वी। माता गुजरी जी कहन लगे करमू कोई गल नहीं, पार ब्रह्म परमेश्वर दी रजा दे अंदर असी राजी हां, जिवें ओदी मर्जी ओ भुखा रखे राजी रखे, सानू इस गल दा इतराज नहीं है। खैर इन्ने गंगू ब्राह्मण नूं अपनी झुग्गी तो बाहर कढ के एक संदेश दिता है, कहन लगा गंगू इन्हां महान पुरशां दी राखी कर, झुग्गी दे बाहर खड़ा होके ते मैं अपने पिंड जांदा हां, नेड़े मेरा नगर है, मैं हुणे भोजन लै के उथों वापस परत आउंदा हां। चलन लगदा है पर कदम रुक गए। माता गुजरी जी पुछदे ने बेटा की ख्याल तेरे मन दे अंदर चल रहे ने, की सोच रहे माणी मन करके, ए बोल पैंदा है। कहन लगा माता जी मैं ते तुहाडे चरणा दा जरूर शरदालू हां, मैं ते तुहाडे दीदार करके मोया गया, पर मेरे घर वाली उदियां मैं बहुत वार गल्लां सुनदा, ओह गुरु गोबिंद सिंह पातशाह महाराज जी दे विरोध विच गल्लां करदी है, मैं घर जावांगा प्रशादा पानी तैयार करवावांगा, किधरे इस तरह ना होवे कि मेरे घर वाली तुहाडे आउण दी खबर किधरे अहलकारां नूं कर देवे या मुगल हकूमत तक खबर पहुंचा देवे ते तुसी मेरी झुग्गी विचों पकड़े जाओ। माता जी मैं कदी बख्शिया नहीं जावांगा, मैं ये विचार रहा कि घर प्रशादा बनाउण जावांगा किधरे राज भेद खुल ना जाए। नाल ही मन दे अंदर दूसरा विचार बन जांदा है, ये कहन लगा माता जी मेरे नगर दे अंदर एक लक्ष्मी बाई नां दी विधवा औरत रहिंदी है और ओ गुरु गोबिंद सिंह पातशाह गुरु तेग बहादुर पातशाह महाराज जी दे चरणा दी बड़ी श्रद्धालू है, मैं अक्सर ओनू गल्लां बातां करदिआं सुनिआ है ते ओ लक्ष्मी बाई दो चार वार आनंदपुर साहब जाके पातशाह दे दीदार करके भी आई है ते क्यों ना होवे जे मैं लक्ष्मी दे कोल जाके प्रशादा बनवा के ले आवां। माता गुजरी जी ने आग्या दे दिती है, ए जिद करदा है, माता जी ने आग्या दे दिती है। ए करमू चीवर ਗੰਗੂ ਬ੍ਰਾਹਮਣ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਝੁੱਗੀ ਦੇ ਅੰਦਰ ਛੱਡ ਕੇ ਆਪ ਚਲਾ ਜਾਂਦਾ ਬਚਦਾ ਬਚਾਉਂਦਾ ਆਪਣੇ ਨਗਰ ਦੇ ਅੰਦਰ। ਇਹਨੇ ਜਾ ਦਰਵਾਜ਼ਾ ਖੜਕਾਇਆ ਲਛਮੀ ਬਾਈ ਦਾ ਤੇ ਲਛਮੀ ਬਾਈ ਨੇ ਵੇਖਿਆ ਕਿ ਮੇਰੇ ਦਵਾਰ ਦੇ ਸਾਹਮਣੇ ਅੱਧੀ ਰਾਤ ਦਾ ਸਮਾਂ ਤੇ ਖਲੋਤਾ ਮਲਾਹ ਦਾ ਕੰਮ ਕਰਨ ਵਾਲਾ ਕਰਮੂ ਚੀਵਰ। ਪੁੱਛਿਆ, ਕਰਮਿਆ ਇੰਨੀ ਰਾਤ ਬੀਤ ਗਈ, ਤੂੰ ਮੇਰੇ ਦਰਵਾਜ਼ੇ ਦੇ ਸਾਹਮਣੇ ਕੀ ਕਰ ਰਿਹਾ? ਇਹਨੇ ਸਾਰੀ ਗੱਲ ਸੁਣਾਈ ਹੈ। ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਲਛਮੀ ਮੇਰੀ ਝੁੱਗੀ ਦੇ ਅੰਦਰ ਨੇ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਤੈਨੂੰ ਵੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਜੇ ਸੇਵਾ ਕਮਾਉਣੀ ਚਾਹੇ ਕਮਾ ਸਕਣੀ। ਲਛਮੀ ਪੁੱਛਦੀ, ਇਸ ਵਕਤ ਕੀ ਸੇਵਾ ਕਰ ਸਕਨੇ ਆ? ਇਹ ਕਹਿਣ ਲੱਗਾ, ਪ੍ਰਸ਼ਾਦਾ ਤਿਆਰ ਕਰ, ਉਹਨਾਂ ਦਾ ਪੇਟ ਭੁੱਖਾ ਹੈ, ਜਾ ਕੇ ਪਹਿਲਾਂ ਸਭ ਤੋਂ ਪ੍ਰਸ਼ਾਦੇ ਦੀ ਸੇਵਾ ਕਰੀਏ। ਲਛਮੀ ਗਦ ਗਦ ਹੋਈ ਮਾਤਾ ਗੁਜਰੀ ਜੀ ਦਾ ਨਾਂ ਸੁਣ ਕੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਨਾਂ ਸੁਣ ਕੇ। ਇਹਨੇ ਬੜੇ ਚਾਈ ਚਾਈ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਘਰ ਦੇ ਅੰਦਰ ਬਾਜਰਾ ਸੀ, ਬਾਜਰੇ ਦਾ ਆਟਾ ਤਿਆਰ ਕੀਤਾ, ਗੁੰਨਿਆ ਤੇ ਬਾਜਰੇ ਦੀਆਂ ਰੋਟੀਆਂ ਬਣਾਈਆਂ। ਇਹਨੇ ਸਰੋਂ ਦਾ ਸਾਗ, ਜੋ ਰਾਤ ਦਾ ਪਹਿਲਾਂ ਬਣਿਆ ਪਿਆ ਸੀ, ਸਰੋਂ ਦੇ ਸਾਗ ਦੇ ਅੰਦਰ ਮੱਖਣ ਦਾ ਪੇੜਾ ਪਾ ਕੇ ਮੱਖਣ ਨੂੰ ਗਰਮ ਕੀਤਾ ਹੈ। ਸਰੋਂ ਦਾ ਸਾਗ, ਬਾਜਰੇ ਦੇ ਪ੍ਰਸ਼ਾਦੇ ਤੇ ਨਾਲ ਦੁੱਧ ਦਾ ਇੱਕ ਬਰਤਨ ਇਹਨੇ ਕਰਮੂ ਚੀਵਰ ਨੂੰ ਦੇ ਕੇ ਮਾਤਾ ਗੁਜਰੀ ਜੀ ਵੱਲ ਤੋਰ ਦਿੱਤਾ ਹੈ। ਇਹ ਕਰਮੂ ਚੀਵਰ ਲੈ ਕੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਜਾਂਦਾ ਹੈ। ਪ੍ਰਸ਼ਾਦਾ ਪਾਣੀ ਛਕਿਆ, ਕਰਤਾਰ ਦਾ ਕੋਟ ਕੋਟ ਵਾਰ ਧੰਨਵਾਦ ਕੀਤਾ ਹੈ। ਮੈਂ ਹੈਰਾਨ ਹੁੰਦਾ, ਅਸੀਂ 36 ਤਰ੍ਹਾਂ ਦੇ ਭੋਜਨ ਖਾਂਦੇ ਹੋਏ, ਸੀਸ ਮਹਿਲਾਂ ਦੇ ਅੰਦਰ ਰਹਿੰਦੇ ਹੋਏ, ਮਖਮਲੀ ਸ਼ੇਜਾਂ ਦੇ ਉੱਤੇ ਸੌਂ ਕੇ ਦੇਣ ਵਾਲੇ ਖੁਦਾ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਧੰਨ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਆਪਣੇ ਘਰ ਵਿਚ ਨਹੀਂ ਹੋ। ਹੇ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਦੁਨਿਆਵੀ ਨਜ਼ਰ ਦੇ ਨਾਲ ਵੇਖੀਏ ਮੁਸੀਬਤ ਦੇ ਘੇਰੇ ਵਿਚ ਘਿਰੇ ਹੋ, ਪਰ ਪ੍ਰਸ਼ਾਦਾ ਖਾਣ ਤੋਂ ਬਾਅਦ ਦੇਣ ਵਾਲੇ ਦਾ ਕੋਟ ਕੋਟ ਧੰਨਵਾਦ ਕਰ ਰਹੇ ਹੋ। ਨਿਰੰਕਾਰ, ਦਾਣਾ ਪਾਣੀ ਤੇਰਾ, ਟਹਿਲ ਪਾਣੀ ਤੇਰੇ ਸਿੱਖਾਂ ਸੇਵਕਾਂ ਦੀ ਲੇਖੇ ਵਿਚ ਲਾਉਣੀ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ, ਅਰਦਾਸ ਕੀਤੀ ਔਰ ਪੇਟ ਭਰ ਕੇ ਭੋਜਨ ਛਕਿਆ। ਔਰ ਇਸ ਲਛਮੀ ਨੇ ਕਰਮੂ ਚੀਵਰ ਦੇ ਹੱਥ ਇਕ ਕੱਪੜਾ ਵੀ ਭੇਜਿਆ ਸੀ ਉਪਰ ਲੈਣ ਵਾਸਤੇ। ਠੰਡ ਦਾ ਸਮਾਂ ਹੈ, ਇਹਨੇ ਉਪਰ ਲੈਣ ਵਾਲੇ ਕੱਪੜੇ ਭੇਜੇ ਸਨ। ਉਨ੍ਹਾਂ ਕੱਪੜਿਆਂ ਨੂੰ ਵਿਛਾ ਕੇ ਉਪਰ ਲੈ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਰਾਤ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਸਵੇਰ ਦੀ ਆਮਦ ਹੋਈ, ਅਗਲਾ ਦਿਨ ਚੜਿਆ। ਇਹ ਲਛਮੀ ਬਾਈ ਸਵੇਰ ਸਾਰ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਫਿਰ ਦੁਬਾਰਾ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਪਹੁੰਚ ਜਾਂਦੀ ਹੈ। ਔਰ ਨਾਲ ਹੀ ਇਹ ਲਛਮੀ ਬਾਈ ਕੁਝ ਕੱਪੜੇ ਗਲ ਪਾਉਣ ਵਾਲੇ ਵੀ ਲਿਆਈ ਹੈ। ਇਸ ਲਛਮੀ ਨੇ ਆਣ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਨੂੰ ਦੁਬਾਰਾ ਪ੍ਰਸ਼ਾਦਾ ਪਾਣੀ ਛਕਾਇਆ, ਸਾਹਿਬਜ਼ਾਦਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਲਛਮੀ ਬਾਈ ਵੈਰਾਗ ਦੇ ਅੰਦਰ ਆ ਗਏ। ਹੱਥ ਜੋੜ ਕੇ ਕਹਿਣ ਲੱਗੀ, ਮਾਤਾ ਜੀ, ਆਹ ਜਗਤ ਤੇ ਮੇਰਾ ਅਧੂਰਾ ਜਾ ਰਿਹਾ ਹੈ। ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਮੇਰਾ ਗੁਰਮੁਖ ਪਤੀ ਇਸ ਵਕਤ ਮੇਰੇ ਜੀਵਨ ਦੇ ਵਿਚ ਨਹੀਂ ਹੈ। ਉਹ ਸਰੀਰ ਕਰਕੇ ਚਲਾਣਾ ਕਰ ਗਏ ਨੇ, ਆ ਜੀਵਨ ਮੇਰਾ ਅਧੂਰਾ ਹੈ। ਮਾਤਾ ਜੀ, ਮੇਰੀ ਬੇਨਤੀ ਹੈ, ਆਪ ਮੇਰੀ ਅਰਦਾਸ ਪ੍ਰਵਾਨ ਕਰੋ ਤੇ ਮੇਰੇ ਜਨਮ ਤੇ ਮਰਨ ਦਾ ਰੋਗ ਕੱਟ ਦਿਓ। ਮਾਤਾ ਜੀ, ਮੇਰੀ ਤੁਹਾਡੇ ਚਰਨਾਂ ਦੇ ਨਾਲ ਬਣ ਆਵੇ, ਬਸ ਮੈਂ ਗਰੀਬਣੀ ਨਿਮਾਣੀ ਦੀ ਇਕੋ ਹੀ ਅਰਦਾਸ ਹੈ। ਮੈਂ ਗਰੀਬ ਹਾਂ, ਨਿਮਾਣੀ ਹਾਂ, ਪਰ ਤੁਹਾਡੇ ਚਰਨਾਂ ਦੀ ਸ਼ਰਧਾਲੂ ਹਾਂ। ਮਾਤਾ ਜੀ, ਮੇਰੇ ਵੱਲੋਂ ਲਿਆਂਦੀ ਹੋਈ ਤੁਛ ਭੇਟਾ ਲੰਗਰ ਦੀ ਪ੍ਰਵਾਨ ਕਰੋ। ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ, ਗੱਲੀ ਬਾਤੀ ਪੈ ਗਏ ਨੇ ਲਛਮੀ ਦੇ ਨਾਲ, ਗੰਗੂ ਦੇ ਨਾਲ ਤੇ ਕਰਮੂ ਚੀਵਰ ਦੇ ਨਾਲ। ਇਤਨੇ ਸਮੇਂ ਨੂੰ ਗੰਗੂ ਉੱਠਦਾ ਹੈ। ਉਹ ਕਹਿਣ ਲੱਗਾ, ਮਾਤਾ ਜੀ, ਮੈਂ ਬਾਹਰ ਨਿਕਲਦਾ ਤੇ ਹਾਲਾਤ ਦਾ ਜਾਇਜ਼ਾ ਲੈ ਕੇ ਆਉਣਾ। ਹਾਲਾਤ ਦਾ ਜਾਇਜ਼ਾ ਇਹ ਲਿਆ ਕਿ ਨੇੜੇ ਨੇੜੇ ਤੇ ਕੋਈ ਨਹੀਂ ਹੈ, ਪਰ ਦੂਰੋਂ ਆਵਾਜ਼ਾਂ ਆ ਰਹੀਆਂ ਨੇ ਜਿਵੇਂ ਮੁਗਲ ਫੌਜਾਂ ਦੇ ਟੁਕੜੇ ਤੇ ਪਹਾੜੀ ਫੌਜਾਂ ਦੀਆਂ ਟੁਕੜੀਆਂ ਚਾਰ ਚੁਫੇਰੇ ਘੁੰਮਦੀਆਂ ਹੋਣ। ਇਹ ਲਛਮੀ ਕਹਿਣ ਲੱਗੀ, ਮਾਤਾ ਜੀ, ਕਿਉਂ ਨਾ ਹੋਵੇ, ਮੈਂ ਕੱਪੜੇ ਲਿਆਈ ਹਾਂ, ਤੁਸੀਂ ਮੇਰੇ ਵਾਲੇ ਕੱਪੜੇ ਪਾਓ ਇਨ੍ਹਾਂ ਬੱਚਿਆਂ ਦਾ ਥੋੜਾ ਜਿਹਾ ਭੇਸ ਆਪਾਂ ਬਦਲੀਏ, ਆਪਾਂ ਸਾਰੇ ਮੇਰੇ ਘਰ ਵਿਚ ਚੱਲਦੇ ਆ। ਉਹ ਦਿਨ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਸਮੇਤ, ਗੰਗੂ ਬ੍ਰਾਹਮਣ ਦੇ ਸਮੇਤ ਲਛਮੀ ਦੀ ਘਰ ਦੇ ਅੰਦਰ ਜਾ ਕੇ ਬਤੀਤ ਕੀਤਾ ਹੈ। ਲਛਮੀ ਦੇ ਘਰ ਦੇ ਅੰਦਰ ਮਾਨੋ ਸਾਰਾ ਦਿਨ ਸਤਸੰਗ ਜਿਹਾ ਮਾਹੌਲ ਬਣਿਆ ਰਿਹਾ। ਬਾਹਰੋਂ ਦਰਵਾਜ਼ੇ ਬੰਦ ਨੇ, ਕੋਈ ਆਉਂਦਾ ਹੈ ਤੇ ਲਛਮੀ ਅੰਦਰ ਨਹੀਂ ਆਉਣ ਦਿੰਦੀ। ਕਿਸੇ ਨੂੰ ਸਮਝ ਹੀ ਨਹੀਂ ਪਈ ਕਿ ਅੰਦਰ ਕੌਣ ਨੇ। ਸਾਰਾ ਦਿਨ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਕਰਮੂ ਤੇ ਲਛਮੀ ਇਹ ਮਾਤਾ ਗੁਜਰੀ ਜੀ ਤੋਂ ਵਾਰ ਵਾਰ ਸਦਕੇ ਹੋ ਰਹੇ ਸਨ, ਦੀਦਾਰ ਕਰ ਰਹੇ ਸਨ। ਇਨ੍ਹਾਂ ਦੋ ਨੈਣਾਂ ਦੇ ਨਾਲ ਮਾਨੋ ਆਪਣੇ ਭੁੱਖੇ ਤੇ ਪਿਆਸੇ ਮਨ ਨੂੰ ਰਜਾਉਣ ਦਾ ਯਤਨ ਕਰ ਰਹੇ ਸਨ। ਲਛਮੀ ਨੇ ਖੂਬ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ। ਇਤਨੇ ਸਮੇਂ ਨੂੰ ਰਾਤ ਦਾ ਸਮਾਂ ਆਇਆ ਤੇ ਰਾਤ ਦੇ ਸਮੇਂ ਗੰਗੂ ਬ੍ਰਾਹਮਣ ਕਹਿਣ ਲੱਗਾ, ਮਾਤਾ ਜੀ ਮੇਰਾ ਨਗਰ ਸਹੇੜੀ, ਜਿਹਨੂੰ ਅੱਜ ਇਤਿਹਾਸ ਦੇ ਪੰਨਿਆਂ ਤੇ ਕਈ ਖੇੜੀ ਵੀ ਕਹਿੰਦੇ ਨੇ, ਮੇਰਾ ਖੇੜੀ ਨਗਰ ਨੇੜੇ ਹੀ ਹੈ ਤੇ ਮਾਤਾ ਜੀ ਕਿਉਂ ਨਾ ਹੋਵੇ, ਤੁਸੀਂ ਮੇਰੇ ਘਰ ਦੇ ਅੰਦਰ ਚੱਲੋ। ਲਛਮੀ ਵਿਚਾਰੀ ਗਰੀਬ ਨਹੀਂ ਹੈ, ਜਿੰਨੇ ਦਿਨ ਤੁਹਾਡਾ ਦਿਲ ਚਾਹੇ ਤੁਸੀਂ ਮੇਰੇ ਘਰ ਦੇ ਅੰਦਰ ਠਹਿਰੇ ਰਹਿਣਾ, ਮਾਹੌਲ ਸ਼ਾਂਤ ਹੋਏਗਾ, ਠੰਡ ਠੰਡੌਲ ਹੋਏਗੀ ਤੇ ਮਾਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਤੁਹਾਨੂੰ ਤੇ ਇਨ੍ਹਾਂ ਦੋ ਛੋਟੇ ਬੱਚਿਆਂ ਨੂੰ ਛੱਡ ਆਵਾਂਗਾ। ਮਾਤਾ ਗੁਜਰੀ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ। ਰਾਤ ਦਾ ਸਮਾਂ, ਰਾਤ ਦੇ ਸਮੇਂ ਕਰਮੂ ਝੀਵਰ ਤੇ ਲਛਮੀ ਮਾਤਾ ਜੀ ਨੂੰ ਵਿਦਾ ਕਰਨ ਵਾਸਤੇ ਗਏ ਨੇ। ਲਛਮੀ ਤੇ ਜਲਦੀ ਕਰਕੇ ਵਾਪਸ ਆ ਗਈ, ਪਰ ਕਰਮੂ ਝੀਵਰ ਬਹੁਤ ਦੂਰ ਤੱਕ ਜਾਂਦਾ ਹੈ। ਆਖਰ ਮਾਤਾ ਜੀ ਇਹਨੂੰ ਮੋੜ ਦਿੰਦੇ ਨੇ। ਇੱਕ ਬੇਨਤੀ ਵਾਹਿਗੁਰੂ ਕਹਿਣੀ ਮੈਂ ਭੁੱਲ ਗਿਆ ਸਾਂ। ਜਦ ਲਛਮੀ ਦੇ ਘਰੋਂ ਮਾਤਾ ਗੁਜਰੀ ਜੀ ਰੁਖਸਤ ਹੋਣ ਲੱਗੇ, ਜਾਣ ਲੱਗੇ ਤੇ ਕੁਝ ਮੋਹਰਾਂ ਕੱਢ ਕੇ ਮਾਤਾ ਗੁਜਰੀ ਜੀ ਨੇ ਲਛਮੀ ਨੂੰ ਦੇਣੀਆਂ ਚਾਹੀਆਂ। ਲਛਮੀ ਨੇ ਮੋਹਰਾਂ ਲੈਣ ਤੋਂ ਮਨਾ ਕਰ ਦਿੱਤਾ ਹੈ। ਆਖਿਆ, ਮਾਤਾ ਜੀ ਰਸਤੇ ਦੇ ਅੰਦਰ ਚਲਦਿਆਂ ਚਲਦਿਆਂ ਤੁਹਾਡੇ ਕਿਧਰੇ ਕੰਮ ਵਿਚ ਆਉਣਗੀਆਂ। ਮੈਂ ਨਿਮਾਣੀ ਜ਼ਰੂਰ ਹਾਂ, ਗਰੀਬ ਜ਼ਰੂਰ ਹਾਂ, ਕੋਈ ਸੇਵਾ ਨਹੀਂ ਕਰ ਸਕੀ, ਪਰ ਮਾਤਾ ਜੀ ਇੰਨੀ ਖੁਦ ਗਰਜ ਵੀ ਨਹੀਂ ਆ ਕਿ ਤੁਸੀਂ ਇਸ ਵਕਤ ਮੁਸੀਬਤ ਵਿਚ ਘਿਰੇ ਹੋਵੋ ਤੇ ਮੈਂ ਤੁਹਾਡੇ ਕੋਲੋਂ ਧਨ ਲੈ ਕੇ ਆਪਣੇ ਘਰ ਦੇ ਅੰਦਰ ਸੰਭਾਲ ਲਵਾਂ। ਇਹ ਤਮਾਮ ਗੱਲਾਂ ਗੰਗੂ ਸੁਣ ਤੇ ਰਿਹਾ ਸੀ, ਪਰ ਬਾਅਦ ਵਿਚ ਜਾ ਕੇ ਇਸ ਪਾਪੀ ਬੰਦੇ ਦੇ ਮਨ ਨੇ ਪਾਪ ਦੇ ਅੰਦਰ ਇਹਨੂੰ ਗ੍ਰਸ ਦਿੱਤਾ। ਲਛਮੀ ਮਾਤਾ ਗੁਜਰੀ ਜੀ ਕੋਲੋਂ ਅਸੀਸ ਲੈ ਕੇ ਵਾਪਸ ਮੁੜਦੀ। ਕਰਮੂ ਝੀਵਰ ਨੂੰ ਮਾਤਾ ਜੀ ਨੇ ਕਿਹਾ, ਬੇਟਾ ਤੂੰ ਵੀ ਹੁਣ ਵਾਪਸ ਚਲਾ ਜਾ। ਕਰਮੂ ਝੀਵਰ ਨੇ ਰੱਜ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਚਰਨ ਚੁੰਮੇ ਨੇ। ਗਰਮ ਪਾਣੀ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਭੇਟ ਕੀਤਾ, ਛੋਟੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਕੁਝ ਮੋਹਰਾਂ ਕਰਮੂ ਝੀਵਰ ਨੂੰ ਵੀ ਦੇਣੀਆਂ ਚਾਹੁੰਦੇ ਨੇ ਤੇ ਕਰਮੂ ਝੀਵਰ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ। ਕਹਿਣ ਲੱਗਾ, ਮਾਤਾ ਜੀ ਮੇਰਾ ਕੰਮ ਹੈ ਸਵਾਰੀਆਂ ਨੂੰ ਸਾਗਰ ਵਿਚੋਂ, ਦਰਿਆ ਵਿਚੋਂ ਆਰ ਪਾਰ ਕਰਨਾ। ਮੈਂ ਮਲਾਹ ਦਾ ਕੰਮ ਕਰਦਾ ਹਾਂ। ਇੱਕ ਮਲਾਹ ਦੂਸਰੇ ਮਲਾਹ ਕੋਲੋਂ ਮਲਾਈ ਲੈਂਦਾ ਸ਼ੋਭਦਾ ਨਹੀਂ ਹੈ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ, ਫਰਕ ਕੇਵਲ ਇੰਨਾ ਹੈ ਕਿ ਮੈਂ ਛੋਟੀ ਜਿਹੀ ਨਦੀ ਦਾ ਮਲਾਹ ਹਾਂ, ਤੁਸੀਂ ਪਵਜਲ ਦੇ ਮਲਾਹ ਹੋ। ਮਾਤਾ ਜੀ ਤੁਸੀਂ ਮੇਰੀ ਪਾਸ ਆਏ, ਮੈਂ ਤੁਹਾਡੀ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕਿਆ। ਮਾਤਾ ਜੀ ਮੇਰੀ ਇੱਕੋ ਹੀ ਬੇਨਤੀ ਹੈ, ਜਦ ਚੱਲਦਾ ਚੱਲਦਾ ਮੈਂ ਪਵਜਲ ਦੇ ਕਿਨਾਰੇ ਆਵਾਂ ਤੇ ਮੈਨੂੰ ਵੀ ਤੁਸੀਂ ਪਵਜਲ ਵਿਚੋਂ ਬਾਹ ਪਕੜ ਕੇ ਪਾਰ ਕਰ ਦੇਣਾ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ ਨੇ। ਮਾਤਾ ਗੁਜਰੀ ਜੀ ਦੀਆਂ ਅਸੀਸਾਂ ਪਾ ਕੇ ਕਰਮੂ ਝੀਵਰ ਨਿਹਾਲ ਹੋਇਆ ਹੈ, ਇਹ ਰਾਤ ਨੂੰ ਵਾਪਸ ਆ ਜਾਂਦਾ ਹੈ। ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਚਲਦੇ ਚਲਦੇ ਇਹਦੇ ਘਰ ਪਿੰਡ ਸਹੇੜੀ ਦੇ ਅੰਦਰ ਪਹੁੰਚ ਜਾਂਦੇ ਨੇ। ਰਾਤ ਪਹੁੰਚੇ ਨੇ, ਗੰਗੂ ਬ੍ਰਾਹਮਣ ਦੀ ਮਾਂ ਨੇ ਆਓ ਭਗਤ ਮਾਤਾ ਗੁਜਰੀ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ, ਨਮਸਕਾਰ ਕੀਤੀ, ਚਰਨ ਚੁੰਮੇ, ਗਰਮ ਪਾਣੀ ਦੇ ਨਾਲ ਚਰਨ ਧੁਆਏ ਨੇ, ਸਾਫ਼ ਕੀਤੇ ਨੇ, ਬਿਸਤਰ ਵਿਛਾਏ ਨੇ ਔਰ ਬਿਸਤਰਿਆਂ ਦੇ ਅੰਦਰ ਆਰਾਮ ਕਰਨ ਵਾਸਤੇ ਵੀ ਬੇਨਤੀ ਕਰ ਦਿੱਤੀ ਹੈ, ਪ੍ਰਸ਼ਾਦਾ ਪਾਣੀ ਬਣਾ ਰਹੀ ਹੈ। ਅਚਾਨਕ ਗੰਗੂ ਦੇ ਮਨ ਦੇ ਅੰਦਰ ਬੇਈਮਾਨੀ ਦੀ ਲਹਿਰ ਦੌੜਨੀ ਸ਼ੁਰੂ ਹੋਈ, ਵਿਚਾਰ ਉਲਟਾ ਬਣਨਾ ਸ਼ੁਰੂ ਹੋਇਆ। ਆਪਣੀ ਮਾਂ ਦੇ ਕੋਲ ਜਾ ਕੇ ਕਹਿਣ ਲੱਗਾ, ਮਾਂ ਮਾਤਾ ਗੁਜਰੀ ਜੀ ਦੇ ਕੋਲ ਇੱਕ ਥੈਲਾ ਹੈ, ਇੱਕ ਖੁਰਜੀ ਹੈ ਤੇ ਉਹ ਧਨ ਦੀ ਭਰੀ ਹੋਈ ਖੁਰਜੀ ਹੈ। ਮਾਂ ਕਹਿਣ ਲੱਗੀ, ਗੰਗਿਆ ਠੀਕ ਹੈ, ਮੁਸੀਬਤ ਦੇ ਅੰਦਰ ਚੱਲ ਰਹੇ ਨੇ, ਕਿਧਰੇ ਨਾ ਕਿਧਰੇ ਧਨ ਕੰਮ ਆ ਜਾਏਗਾ। ਮਾਂ ਭੋਲੀਆਂ ਗੱਲਾਂ ਕਰਨੀ ਹੈ, ਅੱਜ ਵਕਤ ਹੈ ਕਿ ਇਹ ਧਨ ਉਹਨਾਂ ਕੋਲੋਂ ਹਥਿਆ ਲਈਏ। ਮਾਂ ਨੇ ਵਰਜਿਆ, ਪਰ ਗੰਗੂ ਮਾਂ ਨੂੰ ਸਮਝਾ ਰਿਹਾ, ਕਹਿਣ ਲੱਗਾ, ਮਾਂ ਮੈਂ ਜ਼ਹਿਰ ਦੀ ਪੁੜੀ ਤੈਨੂੰ ਲਿਆ ਕੇ ਦੇਣਾ, ਤੂੰ ਇਨ੍ਹਾਂ ਦੇ ਭੋਜਨ ਦੇ ਅੰਦਰ ਮਿਲਾ ਦੇਵੀਂ, ਇਹ ਭੋਜਨ ਛਕਣ ਤੋਂ ਬਾਅਦ ਸਦਾ ਦੀ ਨੀਂਦ ਸੌ ਜਾਣਗੇ ਤੇ ਆਪਾਂ ਅਮੀਰ ਬਣ ਜਾਵਾਂਗੇ। ਮਾਂ ਨੇ ਵਾਰ ਵਾਰ ਰੋਕਿਆ, ਗੰਗਿਆ ਇਹ ਕਰਮ ਨਾ ਕਰੀ। ਗੰਗੂ ਦੇ ਮਨ ਦੇ ਅੰਦਰ ਪਾਪ ਭਾਰੀ ਏ, ਮਾਂ ਦੇ ਮਨ ਦੇ ਅੰਦਰ ਸ਼ਰਧਾ ਭਾਰੀ ਏ। ਮਾਂ ਤੇ ਪੁੱਤਰ ਦੇ ਸਵਾਲ ਜਵਾਬ, ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਕਾਫੀ ਜ਼ਿਆਦਾ ਹੋਏ, ਮਾਂ ਨਹੀਂ ਮੰਨੀ। ਆਖਰ ਗੰਗੂ ਵੀ ਸਹਿਮਤ ਹੋਇਆ ਔਰ ਉਪਰੋਂ ਉਪਰੋਂ ਸਹਿਮਤ ਹੋਇਆ, ਕਿਉਂਕਿ ਜੇ ਮੈਂ ਮਾਂ ਦੇ ਸਾਹਮਣੇ ਇਸ ਗੱਲ ਦਾ ਇਜ਼ਹਾਰ ਕਰਦਾ ਕਿ ਮੈਂ ਕੰਮ ਕਰਨਾ ਹੀ ਹੈ ਤੇ ਮਾਂ ਕਿਧਰੇ ਮਾਤਾ ਜੀ ਨੂੰ ਜਾ ਕੇ ਦੱਸ ਨਾ ਦਵੇ। ਉਪਰੋਂ ਉਪਰੋਂ ਸਹਿਮਤ ਹੋਇਆ, ਕਹਿਣ ਲੱਗਾ, ਮਾਤਾ ਠੀਕ ਹੈ, ਜਿਵੇਂ ਤੂੰ ਕਵੇਂ ਉਵੇਂ ਠੀਕ ਹੈ, ਮੇਰੇ ਮਨ ਦੇ ਅੰਦਰ ਮੈਲ ਆ ਗਈ ਸੀ, ਪਰ ਇਹ ਰਾਤ ਪਈ, ਇਹਦੀ ਮਾਂ ਵੀ ਸੌ ਗਈ ਤੇ ਧੰਨ ਮਾਤਾ ਗੁਜਰੀ ਜੀ ਵੀ ਆਰਾਮ ਕਰ ਰਹੇ ਨੇ, ਸਾਹਿਬਜ਼ਾਦੇ ਵੀ ਆਰਾਮ ਫੁਰਮਾ ਰਹੇ ਨੇ। ਇਹਨੇ ਧੰਨ ਵਾਲੀ ਖੁਰਜੀ ਚੁੱਕ ਕੇ ਛਪਾ ਲਈ ਏ, ਇਹ ਇਤਿਹਾਸ ਦਾ ਪੰਨਾ ਤੁਸੀਂ ਬਹੁਤ ਵਾਰ ਸੁਣਿਆ, ਇਹਨੇ ਧੰਨ ਵਾਲੀ ਖੁਰਜੀ ਨੂੰ ਛਪਾ ਲਿਆ। ਸਵੇਰ ਹੋਈ, ਮਾਤਾ ਗੁਜਰੀ ਜੀ ਪੁੱਛਦੇ ਨੇ, ਬੇਟਾ ਗੰਗੂ ਆਪਣੇ ਕੋਲ ਇੱਕ ਧੰਨ ਦਾ ਥੈਲਾ ਸੀ, ਮੈਂ ਰਾਤ ਆਪਣੇ ਕੋਲ ਰੱਖ ਕੇ ਸੁੱਤੀ ਸਾਂ, ਕੋਈ ਆਇਆ ਵੀ ਨਹੀਂ, ਪਤਾ ਨਹੀਂ ਇਹ ਧੰਨ ਦਾ ਥੈਲਾ ਕਿੱਧਰ ਗਿਆ। ਗੰਗੂ ਨੇ ਮੌਕਾ ਸੰਭਾਲਦਿਆਂ ਹੋਇਆਂ ਗੱਲ ਉਤੋਂ ਦੀ ਕੀਤੀ, ਆਖਿਆ, ਮਾਤਾ ਜੀ ਇੱਕ ਤੇ ਮੁਸੀਬਤ ਦੇ ਅੰਦਰ ਮੈਂ ਤੁਹਾਨੂੰ ਆਪਣੇ ਘਰ ਦੇ ਅੰਦਰ ਲੈ ਕੇ ਆਇਆ, ਆਪਣੇ ਘਰ ਵਿਚ ਪਨਾਹ ਦਿੱਤੀ, ਉਲਟਾ ਤੁਸੀਂ ਮੈਨੂੰ ਹੀ ਚੋਰ ਠਹਿਰਾ ਰਹੇ ਹੋ, ਤੁਹਾਡੇ ਧੰਨ ਦਾ ਥੈਲਾ ਮੈਂ ਚੁਰਾਇਆ। ਮਾਤਾ ਜੀ ਕਹਿਣ ਲੱਗੇ, ਗੰਗੂ ਪੁੱਤਰ ਗੱਲ ਮੈਂ ਇਹ ਨਹੀਂ ਕਹਿ ਰਹੀ, ਪਰ ਫਿਰ ਵੀ ਚਲੋ ਜੇ ਕੋਈ ਲੈ ਗਿਆ ਹੋਵੇ ਕੋਈ ਗੱਲ ਨੀ, ਨਿਰੰਕਾਰ ਉਹਦਾ ਭਲਾ ਕਰੇ। ਪਰ ਗੰਗੂ ਇਸ ਤਾਕ ਦੇ ਅੰਦਰ ਸੀ ਕਿ ਕੋਈ ਬਹਾਨਾ ਬਣਾ ਕੇ ਇਹਨਾਂ ਨੂੰ ਪਕੜਾਇਆ ਜਾਏ, ਲਾਲਚ ਚੱਲ ਰਿਹਾ ਸੀ ਦੋਹਰਾ। ਤੇ ਜਦ ਬੰਦੇ ਦੇ ਮਨ ਦੇ ਅੰਦਰ ਕਮੀਨਾਪਣ ਬਣਦਾ ਹੈ, ਮਨ ਦੀ ਬੇੜੀ ਡੁੱਬਣੀ ਸ਼ੁਰੂ ਹੁੰਦੀ ਏ, ਤੇ ਇਹ ਮਨ ਢੀਠ ਹੁੰਦਾ ਹੁੰਦਾ ਸਾਰੀਆਂ ਹੱਦ ਬੰਨੀਆਂ ਨੂੰ ਟੱਪ ਕੇ ਪਰਲੇ ਦਰਜੇ ਦਾ ਪਾਪੀ ਵੀ ਬਣ ਜਾਂਦਾ ਏ ਤੇ ਢੀਠ ਵੀ ਬਣ ਜਾਂਦਾ ਹੈ। ਇਹਦੇ ਮਨ ਦੇ ਅੰਦਰ ਦੂਸਰਾ ਪਾਪ ਚੱਲ ਰਿਹਾ ਸੀ, ਇੱਕ ਤੇ ਇਹ ਧਨ ਮੈਨੂੰ ਮਿਲਿਆ ਤੇ ਦੂਸਰਾ ਇਹਨਾਂ ਦੇ ਸਿਰ ਦੇ ਉੱਤੇ ਇਨਾਮ ਵੀ ਬੜਾ ਹੈ, ਮੈਂ ਇਹਨਾਂ ਨੂੰ ਸੂਬਾ ਸਰਹੰਦ ਦੇ ਪਾਸ ਜੇ ਗ੍ਰਿਫਤਾਰ ਕਰਵਾ ਦਵਾਂ, ਇਹਨਾਂ ਦੇ ਸਿਰ ਦੇ ਉੱਤੇ ਆਇਆ ਹੋਇਆ ਇਨਾਮ ਉਹ ਵੀ ਮੇਰੀ ਜੇਬ ਦੇ ਅੰਦਰ ਆ ਜਾਏਗਾ। ਲਾਲਚ ਦੋਹਰਾ ਕੰਮ ਕਰ ਰਿਹਾ ਸੀ। ਮਾਤਾ ਗੁਜਰੀ ਜੀ ਕਹਿਣ ਲੱਗੇ, ਗੰਗੂ ਕੋਈ ਗੱਲ ਨਹੀਂ ਬੇਟਾ, ਮੈਂ ਤੈਨੂੰ ਚੋਰ ਨਹੀਂ ਕਹਿੰਦੀ, ਜਿਹਦੇ ਕਰਮਾਂ ਵਿਚ ਸੀ ਉਹ ਲੈ ਗਿਆ, ਨਿਰੰਕਾਰ ਉਸ ਲੈ ਕੇ ਜਾਣ ਵਾਲੇ ਦਾ ਵੀ ਭਲਾ ਕਰਨ, ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਅਸੀਸ ਦਿੱਤੇ, ਪਰ ਗੰਗੂ ਆਪਣੇ ਸੁਭਾਅ ਦੇ ਮੁਤਾਬਕ ਉਲਟੇ ਪਾਸੇ ਨੂੰ ਜਾ ਰਿਹਾ। ਇਹ ਕਹਿਣ ਲੱਗਾ, ਮਾਤਾ ਜੀ ਤੁਸੀਂ ਮੈਨੂੰ ਚੋਰ ਕਹਿ ਰਹੇ ਹੋ, ਮੇਰੇ ਘਰ ਦੇ ਅੰਦਰ ਆ ਕੇ ਤੁਸੀਂ ਮੈਨੂੰ ਚੋਰ ਬਿਆਨ ਕੀਤਾ, ਮੈਂ ਹੁਣੇ ਜਾਣਾ ਮੋਰਿੰਡੇ ਦੇ ਥਾਣੇ ਦੇ ਅੰਦਰ ਔਰ ਤੁਹਾਨੂੰ ਪਕੜਾ ਦੇਣਾ। ਮਾਤਾ ਜੀ ਕਹਿਣ ਲੱਗੇ, ਗੰਗੂ ਇਹ ਕੈਰ ਨਾ ਕਮਾਈ, ਇਹ ਪਾਪ ਨਾ ਕਰੇ, ਇਹ ਛੋਟੇ ਛੋਟੇ ਬੱਚੇ, ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਜਿਸ ਦਿਨ ਮੈਨੂੰ ਮਿਲੇਗਾ ਤੇ ਗੰਗੂ ਜੋ ਤੈਨੂੰ ਧਨ ਚਾਹੀਦਾ ਮੈਂ ਉਹਨਾਂ ਕੋਲੋਂ ਲੈ ਕੇ ਤੈਨੂੰ ਨਿਹਾਲ ਕਰ ਦਿਆਂਗੇ। ਪਰ ਗੰਗੂ ਪਾਪੀ ਦੇ ਮਨ ਦੇ ਅੰਦਰ ਮਾਤਾ ਜੀ ਦੀਆਂ ਇਨ੍ਹਾਂ ਕਈਆਂ ਹੋਈਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ ਔਰ ਚਲਾ ਜਾਂਦਾ ਹੈ ਮੋਰਿੰਡੇ ਦੇ ਥਾਣੇ ਦੇ ਅੰਦਰ। ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਇਹਨੇ ਖਬਰ ਕੀਤੀ ਔਰ ਖਬਰ ਕੀਤੀ ਕਿ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਮੇਰੇ ਘਰ ਦੇ ਅੰਦਰ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਉਹ ਛੋਟੇ ਛੋਟੇ ਬੱਚੇ ਜਿਹੜੇ ਮਾਤਾ ਜੀ ਦੇ ਨਾਲ ਰਾਹ ਵਿਚ ਆਉਂਦਿਆਂ ਆਉਂਦਿਆਂ ਗੱਲਾਂ ਬਾਤਾਂ ਕਰ ਰਹੇ ਸਨ, ਜਦੋਂ ਗੰਗੂ ਦੇ ਨਾਲ ਗੰਗੂ ਦੇ ਘਰ ਨੂੰ ਆ ਰਹੇ ਸਨ ਤੇ ਉਹ ਬੱਚੇ ਆਪਣੀ ਮਾਂ ਦੇ ਨਾਲ ਗੱਲਾਂ ਕਰ ਰਹੇ ਸਨ, ਮਾਤਾ ਜੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਭਾਵੇਂ ਮਾਤਾ ਗੁਜਰੀ ਜੀ ਬ੍ਰਹਮ ਗਿਆਨੀ ਨੇ, ਭਾਵੇਂ ਮਾਤਾ ਗੁਜਰੀ ਜੀ ਸਰਬ ਕਲਾ ਸੰਪੰਨ ਤੇ ਸਰਬ ਗੁਣ ਸਮਰੱਥ ਨੇ, ਆਮ ਮਾਵਾਂ ਵਰਗੀ ਉਹ ਮਾਂ ਵੀ ਨਹੀਂ ਹੈ, ਆਮ ਔਰਤਾਂ ਵਰਗੀ ਉਹ ਔਰਤ ਨਹੀਂ ਹੈ, ਉਹਨਾਂ ਦੇ ਜੀਵਨ ਦੇ ਸਾਥ ਨਿਭਾਉਣ ਵਾਲੇ ਪਤੀ ਉਹ ਗੁਰੂ, ਉਹਨਾਂ ਦੀ ਕੁੱਖ ਵਿੱਚੋਂ ਇੱਕ ਹੀ ਸੰਤਾਨ ਦਾ ਜਨਮ ਹੋਇਆ ਤੇ ਉਹ ਸੰਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਵਾਹਿਗੁਰੂ, ਉਹਨਾਂ ਦੇ ਸਹੁਰਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਅਰਜਨ ਦੇਵ ਸਾਹਿਬ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ। ਆਮ ਔਰਤਾਂ ਵਰਗਾ ਉਹਨਾਂ ਦਾ ਜੀਵਨ ਨਹੀਂ ਸਨ, ਮਹਾਨ ਸਨ। ਰਸਤੇ ਵਿਚ ਤੁਰੇ ਆ ਰਹੇ ਨੇ, ਬੱਚੇ ਪੁੱਛਦੇ ਨੇ ਮਾਤਾ ਜੀ ਜਾ ਕਿੱਧਰ ਨੂੰ ਰਹੇ ਆ, ਤੇ ਮਾਤਾ ਗੁਜਰੀ ਜੀ ਉਹਨਾਂ ਬੱਚਿਆਂ ਨੂੰ ਧੀਰਜ ਦਿੰਦੇ ਹੋਏ ਇੱਕੋ ਹੀ ਗੱਲ ਕਹਿੰਦੇ ਨੇ, ਬੇਟਾ ਜਿੱਧਰ ਅਕਾਲ ਪੁਰਖ ਵਾਹਿਗੁਰੂ ਲੈ ਕੇ ਚਲੇ ਜਾਣਗੇ ਉਧਰ ਹੀ ਚਲੇ ਜਾਵਾਂਗੇ। ਅਜੇ ਤੇ ਇਸ ਤਰ੍ਹਾਂ ਹੀ ਕਵਾਂਗੇ, ਸਾਡਾ ਘਰ ਕਾਟ ਕੋਈ ਨਹੀਂ ਹੈ, ਜਿੱਥੇ ਨਿਰੰਕਾਰ ਲੈ ਕੇ ਜਾਣਗੇ ਉਧਰ ਨੂੰ ਤੁਰੇ ਜਾਵਾਂਗੇ। ਠੰਡੀ ਬਰਫਾਨੀ ਬਹਾਰ ਹੈ, ਸੀਤ ਲਹਿਰਾਂ ਚੱਲਦੀਆਂ ਨੇ, ਉੱਪਰ ਆਕਾਸ਼ ਦੇ ਅੰਦਰ ਬੱਦਲ ਵੀ ਛਾਏ ਨੇ। ਤੁਰੇ ਜਾ ਰਹੇ ਨੇ ਸਾਹਿਬਜ਼ਾਦੇ ਗੰਗੂ ਦੇ ਨਾਲ। ਇਹ ਗੰਗੂ ਆਪਣੇ ਘਰ ਨੂੰ ਲੈ ਕੇ ਆ ਰਿਹਾ ਹੈ। ਨੁਕੀਲੀਆਂ ਝਾੜੀਆਂ ਦੇ ਨੁਕੀਲੇ ਕੰਡੇ ਕੱਪੜਿਆਂ ਨੂੰ ਲੀਰੋ ਲੀਰ ਕਰਦੇ ਨਜ਼ਰ ਪੈ ਰਹੇ ਨੇ, ਔਰ ਕੋਮਲ ਜਿਸਮ ਨੂੰ ਲਹੂ ਲੁਹਾਣ ਵੀ ਕਰਦੇ ਨੇ। ਇੱਕ ਨੁਕੀਲਾ ਕੰਡਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਬਾਂਹ ਦੇ ਉੱਤੇ ਵੱਜਾ ਹੈ, ਬਿਜਲੀ ਚਮਕੀ ਏ, ਤੇ ਮਾਤਾ ਜੀ ਨੇ ਵੇਖਿਆ ਬੇਟੇ ਦੀ ਬਾਂਹ ਵਿਚੋਂ ਖੂਨ ਵਗ ਰਿਹਾ, ਘੁੱਟ ਕੇ ਗਲਵਕੜੀ ਵਿਚ ਲਿਆ, ਮਸਤਕ ਚੁੰਮਿਆ, ਛਾਤੀ ਦਾ ਨਿੱਘ ਦਿੱਤਾ, ਅਡੋਲ ਤੁਰੇ ਜਾ ਰਹੇ ਨੇ। ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਇਹਨਾਂ ਨੇ ਦਾਦੀ ਦੇ ਨਾਲ ਦੋ ਪਿਆਰ ਦੀਆਂ ਗੱਲਾਂ ਕੀਤੀਆਂ, ਗੱਲੀ ਬਾਤੀ ਪੈ ਗਏ। ਕਹਿਣ ਲੱਗੇ, ਦਾਦੀ ਜੀ ਸਾਡੇ ਪਿਤਾ ਜੀ ਵੀ ਨਜ਼ਰ ਨਹੀਂ ਆ ਰਹੇ, ਉਹ ਸਾਨੂੰ ਛੱਡ ਕੇ ਚਲੇ ਗਏ, ਸਾਡੀ ਮਾਤਾ ਚਲੀ ਗਈ, ਸਾਡਾ ਖੜਾਉਣ ਵਾਲਾ ਪਿਆਰਾ ਖਾਲਸਾ ਸਿੰਘ ਚਲੇ ਗਏ, ਸਾਡੇ ਦੋ ਵੱਡੇ ਵੀਰ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ, ਜੋ ਰੋਜ਼ ਰੋਜ਼ ਸਾਡੀ ਉਂਗਲੀ ਪਕੜ ਕੇ ਸਾਨੂੰ ਬਾਗ ਦੀ ਸੈਰ ਕਰਾਉਣ ਵਾਸਤੇ ਲੈ ਕੇ ਜਾਇਆ ਕਰਦੇ ਸਨ, ਜੋ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਭੇਟ ਕਰਿਆ ਕਰਦੇ ਸਨ, ਅੱਜ ਉਹ ਵੀ ਨਜ਼ਰ ਨਹੀਂ ਆ ਰਹੇ। ਅੱਲਾ ਯਾਰ ਖਾਂ ਜੋਗੀ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਬਾਤਾਂ ਨੂੰ ਕਲਮ ਬੰਦ ਕੀਤਾ ਹੈ। ਬੱਚੇ ਕਹਿੰਦੇ ਨੇ, ਦਾਦੀ ਸੇ ਬੋਲੇ ਪੋਤਰੇ ਸਿਪਾਹੀ ਕਿਧਰ ਗਏ, ਦਰਿਆ ਪੇ ਹਮੇ ਛੋੜ ਕੇ ਰਾਹੀ ਕਿਧਰ ਗਏ, ਅੱਬਾ ਵੀ ਹਮੇ ਛੋੜ ਗਏ ਜਾਨੇ ਜੰਗ ਮੇ, ਇਤਨਾ ਖਿਆਲ ਨਾ ਥਾ ਤੀਰੋਂ ਤੋ ਫੰਗ ਮੇ, ਰਣ ਜੀਤ ਕਰ ਰਣ ਮੇਨੇ ਮੈਦਾਨ, ਰਣ ਨੂੰ ਫਤਿਹ ਕਰਕੇ ਰਣ ਜੀਤ ਕਰ, ਜਿਸ ਗੜੀ ਅਜੀਤ ਆਏਗੇ ਪਿਤਾ ਕੇ ਸਾਥ, ਜਿਸ ਗੜੀ ਜੁਝਾਰ ਆਏਗੇ, ਕਰ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਕਭੀ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ, ਇਕਰਾਰ ਲੇਂਗੇ ਉਨਸੇ ਫਿਰ ਨਾ ਜਾਣਾ ਕਭੀ, ਦਾਗੇ ਜਿਗਰ ਕੋ ਫਿਰ ਨਾ ਬੁਲਾਣਾ ਕਭੀ। ਜਿਸ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਰੁਸਣ ਦੀਆਂ ਗੱਲਾਂ ਕਰ ਰਹੇ ਹੋ, ਉਹ ਪਿਤਾ ਤੇ ਸੱਚਮੁੱਚ ਹੀ ਦੁਨਿਆਵੀ ਤੌਰ ਦੇ ਉੱਤੇ ਤੁਹਾਡੇ ਤੋਂ ਰੁਸ ਚੁੱਕੇ ਨੇ। ਜਿਸ ਪਿਤਾ ਨੂੰ ਨਾ ਮਿਲਣ ਦੀਆਂ ਗੱਲਾਂ ਬੱਚੇ ਕਰ ਰਹੇ ਸਨ, ਉਹ ਪਿਤਾ ਵਾਕਈ ਹੁਣ ਅਗਲੇ ਸਮੇਂ ਦੇ ਅੰਦਰ ਮਿਲਣਗੇ ਨੇ। ਜਿਸ ਅਜੀਤ ਸਿੰਘ ਜੁਝਾਰ ਸਿੰਘ ਦੇ ਨਾਲ ਰੁਸਣ ਦੀਆਂ ਗੱਲਾਂ ਇਹ ਦੋਵੇਂ ਛੋਟੇ ਵੀਰ ਕਰ ਰਹੇ ਨੇ, ਉਹ ਅਜੀਤ ਸਿੰਘ ਤੇ ਉਹ ਜੁਝਾਰ ਸਿੰਘ ਹੁਣ ਕਦੀ ਇਹਨਾਂ ਨੂੰ ਮਿਲਣਗੇ ਵੀ ਨਹੀਂ, ਨਾ ਮਾਂ ਨਾ ਭਾਈ ਨਾ ਪਿਤਾ ਨਹੀਂ ਮਿਲਣਗੇ। ਹੁਣ ਦਾਦੀ ਹੀ ਪਿਤਾ ਹੈ, ਦਾਦੀ ਹੀ ਮਾਂ ਏ, ਦਾਦੀ ਹੀ ਭਾਈ ਏ, ਦਾਦੀ ਹੀ ਸਭ ਕੁਝ ਏ। ਖੈਰ, ਗੰਗੂ ਬ੍ਰਾਹਮਣ ਆਪਣੀ ਕਮੀਨੀ ਹਰਕਤ ਤੋਂ ਮੁੜਿਆ ਨਹੀਂ, ਇਹਨੇ ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਖਬਰ ਕੀਤੀ, ਜਾਨੀ ਖਾਂ ਤੇ ਮਾਨੀ ਖਾਂ। ਮੋਰਿੰਡੇ ਦੇ ਥਾਣੇਦਾਰ ਆਪਣੇ ਅਹਿਲਕਾਰਾਂ ਸਿਪਾਹੀਆਂ ਦੇ ਸਮੇਤ ਚੜ ਕੇ ਆ ਜਾਂਦੇ ਨੇ, ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਘਰ ਵਿਚੋਂ ਕੈਦ ਕਰ ਲਿਆ ਜਾਂਦਾ ਹੈ, ਇਹਨਾਂ ਨੂੰ ਮੋਰਿੰਡੇ ਲੈ ਕੇ ਚਲੇ ਜਾਂਦੇ ਨੇ, ਇਥੋਂ ਸੁਰਹੰਦ ਪਹੁੰਚਾਇਆ ਜਾਂਦਾ ਹੈ। ਅਗਲਾ ਇਤਿਹਾਸ ਦਾ ਪੰਨਾ, ਜੋ ਇਨ੍ਹਾਂ ਸਾਹਿਬਜ਼ਾਦਿਆਂ ਦੇ ਨਾਲ ਹੋਈ ਬੀਤੀ, ਕਿਵੇਂ ਜ਼ੁਲਮੀਆਂ ਨੇ ਜ਼ੁਲਮ ਕਮਾਇਆ, ਉਹ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤ ਦੀ ਭੇਟ ਕਰਾਂਗਾ। ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਤੇ ਦੂਰ ਨੇੜੇ ਬੈਠ ਕੇ ਸੁਣ ਰਹੇ ਸਭ ਸਤਸੰਗੀ ਜਨੋ, ਕੱਲ ਦੇ ਰੋਜ਼ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਪੰਨੇ ਮੈਂ ਆਪ ਸੰਗਤ ਦੇ ਸਨਮੁਖ ਭੇਟ ਕਰਨ ਦਾ ਨਮਾਣਾ ਯਤਨ ਕਰ ਰਿਹਾ ਸਾਂ। ਔਰ ਕੱਲ ਆਪ ਸੰਗਤ ਨੇ ਸੁਣਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਸਮੇਤ ਇੱਕ ਰਾਤ ਕਰਮੂ ਝੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਉਸ ਤੋਂ ਬਾਅਦ ਅੱਗੇ ਲਛਮੀ ਬਾਈ ਦੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਿਆ, ਇੱਥੋਂ ਹੀ ਗੰਗੂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਸਹੇੜੀ ਚਲਾ ਗਿਆ। ਸਹੇੜੀ ਜਾ ਕੇ ਧਨ ਦੀ ਖੁਰਜੀ ਦੇ ਉੱਤੇ ਮਨ ਡੋਲਿਆ ਔਰ ਗੰਗੂ ਦੇ ਘਰ ਵਿੱਚੋਂ ਹੀ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗ੍ਰਿਫ਼ਤਾਰ ਹੋਏ। ਇਹ ਵਾਰਤਾ ਮੈਂ ਕੱਲ ਦੇ ਰੋਜ਼ ਆਪ ਸੰਗਤ ਦੇ ਸਨਮੁਖ ਰੱਖ ਚੁੱਕਾ। ਜਾਨੀ ਖਾਂ ਮਾਨੀ ਖਾਂ ਮੁਰਿੰਡੇ ਦੇ ਹਾਕਮ ਮੁਰਿੰਡੇ ਦੇ ਥਾਣੇਦਾਰ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਔਰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਹ ਲੈ ਕੇ ਆਉਂਦਾ ਹੈ ਸਰਹੰਦ। ਅੱਠ ਪੋਹ ਵਾਲੇ ਦਿਨ ਚਮਕੌਰ ਸਾਹਿਬ ਦਾ ਜੰਗ ਸਮਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੜੀ ਵਿਚੋਂ ਤਾੜੀ ਮਾਰ ਕੇ ਨਿਕਲ ਜਾਂਦੇ ਨੇ। ਨੌ ਪੋ ਨੂੰ ਵਜ਼ੀਰ ਖਾਂ ਸਰਹੰਦ ਵਾਪਸ ਆਉਂਦਾ ਹੈ। ਇਹਨੂੰ ਕੰਨਾਂ ਦੇ ਅੰਦਰ ਖਬਰ ਪਈ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਫੜੇ ਗਏ ਨੇ। ਮਨ ਹੀ ਮਨ ਦੇ ਅੰਦਰ ਬੜਾ ਖੁਸ਼ ਹੋਇਆ, ਹੁਣ ਮੈਂ ਮਾਣਾਈਆਂ ਕਰਾਂਗਾ, ਹੁਣ ਮੈਂ ਇਨ੍ਹਾਂ ਤੋਂ ਈਨ ਮਨਵਾਵਾਂਗਾ, ਇਹ ਮੁਸਲਮਾਨ ਬਣ ਜਾਣਗੇ। ਇਨ੍ਹਾਂ ਦੇ ਮਗਰ ਚਲਦੇ ਚਲਦੇ ਮੋਹ ਦੀ ਜੰਜੀਰ ਵਿਚ ਬੱਝੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਆਪਣੇ ਆਪ ਸਾਡੀ ਮੁੱਠੀ ਦਾ ਸ਼ਿੰਗਾਰ ਬਣ ਜਾਣਗੇ। ਨੌ ਪੋਹ ਵਾਲੇ ਦਿਨ ਵਜ਼ੀਰ ਖਾਂ ਨੇ ਆਰਾਮ ਫਰਮਾਇਆ। ਦਸ ਪੋਹ ਵਾਲੇ ਦਿਨ ਕਚਹਿਰੀ ਲਾਉਣ ਦੀ ਤਜਵੀਜ਼ ਵਿਉਂਤਬੰਦੀ ਘੜੀ ਗਈ। ਯਾਰਾਂ ਪੋਹ ਵਾਲੇ ਦਿਨ ਪਹਿਲੀ ਪੇਸ਼ੀ ਹੁੰਦੀ ਏ ਯਾਰਾਂ ਪੋਹ ਵਾਲੇ ਦਿਨ। ਇੱਕ ਬੇਨਤੀ ਮੈਂ ਰੋਕ ਕੇ ਹੋਰ ਕਰਦਾ ਚੱਲਾਂ, ਸਾਹਿਬਜ਼ਾਦਿਆਂ ਨੂੰ ਲਿਆ ਕੇ ਜਿੱਥੇ ਕੈਦ ਕੀਤਾ ਗਿਆ ਉਹਦਾ ਨਾਂ ਏ ਸੰਮਣ ਬੁਰਜ ਤੇ ਜਾਂ ਠੰਡਾ ਬੁਰਜ। ਉਹ ਠੰਡਾ ਬੁਰਜ ਉਹਨੂੰ ਤਾਂ ਕਿਹਾ ਜਾਂਦਾ ਏ ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਮੁਗਲ ਸਲਤਨਤ ਦੇ ਵੇਲੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਬੁਰਜ ਬਣੇ ਹੁੰਦੇ ਸਨ। ਉਹਦੇ ਵਿਚਕਾਰ ਇੱਕ ਖੂਹ ਹੁੰਦਾ ਸੀ, ਖੂਹ ਦੇ ਚਾਰ ਚੁਫੇਰੇ ਭੋਰੇ ਹੁੰਦੇ ਸਨ, ਕਮਰੇ ਬਣੇ ਔਰ ਇਹਦੀ ਚਨਾਈ ਬਾਹਰੋਂ ਹੁੰਦੀ ਸੀ ਪੱਕੀਆਂ ਇੱਟਾਂ ਦੇ ਨਾਲ ਔਰ ਅੰਦਰਲੇ ਪਾਸੇ ਕੱਚੀ ਮਿੱਟੀ ਦੇ ਨਾਲ ਤਾਂ ਕਿ ਠੰਡਾ ਰਹਿ। ਔਰ ਉਸ ਖੂਹ ਦੇ ਉੱਤੇ ਥੋੜੀ ਜਿਹੀ ਜਗ੍ਹਾ ਛੱਡ ਕੇ ਉੱਪਰ ਬਹਿਣ ਖਲੋਣ ਦੀ ਖਾਣ ਪੀਣ ਦੀ ਜਗ੍ਹਾ ਇਨ੍ਹਾਂ ਮੁਗਲ ਹਾਕਮਾਂ ਨੇ ਬਣਾਈ ਹੁੰਦੀ ਸੀ। ਉਹਦੇ ਚਾਰ ਚੁਫੇਰੇ ਦਰਵਾਜ਼ਾ ਕੋਈ ਨਹੀਂ ਸੀ ਹੁੰਦਾ, ਖੁੱਲੀਆਂ ਡਿਓੜੀਆਂ ਦੇ ਤਰ੍ਹਾਂ ਇਹ ਬਣਾਇਆ ਹੁੰਦਾ ਸੀ। ਇਹਨੂੰ ਤਾਂ ਕਰਕੇ ਕੋਈ ਕਹਿ ਦਿੰਦੇ ਨੇ ਸੰਮਣ ਬੁਰਜ ਤੇ ਕੋਈ ਕਹਿ ਦਿੰਦੇ ਨੇ ਇਹਨੂੰ ਠੰਡਾ ਬੁਰਜ। ਜਿੱਥੇ ਖੂਹ ਹੈ ਖੂਹ ਦੇ ਉੱਤੇ ਜਿਹੜੀ ਬਹਿਣ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਟਿਕਾਇਆ ਗਿਆ। ਚਾਰ ਚੁਫੇਰੇ ਕੜੀ ਨਿਗਰਾਨੀ ਕੜਾ ਪਹਿਰਾ। ਮੋਤੀ ਮਹਿਰਾ ਵਜ਼ੀਰ ਖਾਂ ਦੇ ਲੰਗਰਾਂ ਦੇ ਅੰਦਰ ਸੇਵਾ ਕਰਦਾ ਹੈ ਤੇ ਲੰਗਰ ਦੇ ਅੰਦਰ ਇਹ ਉਨ੍ਹਾਂ ਨੂੰ ਲੰਗਰ ਛਕਾਉਣ ਦਾ ਕੰਮ ਕਰਦਾ ਹੈ ਜਿਹੜੇ ਹਿੰਦੂ ਕੈਦੀ ਤੇ ਹਿੰਦੂ ਅਹਿਲਕਾਰ ਵਜ਼ੀਰ ਖਾਂ ਦੇ ਕੋਲ ਹੁੰਦੇ ਨੇ। ਉਨ੍ਹਾਂ ਨੂੰ ਲੰਗਰ ਛਕਾਉਣਾ ਬਣਾਉਣਾ ਇਹ ਮੋਤੀ ਮਹਿਰੇ ਦੀ ਜ਼ਿੰਮੇਵਾਰੀ ਹੈ। ਇੱਕ ਬੇਨਤੀ ਮੈਂ ਹੋਰ ਰੋਕ ਕੇ ਕਰਦਾ ਚੱਲਾਂ, ਕੁਝ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਸਿੱਖ ਪੰਥ ਦੇ ਅੰਦਰ ਹੋ ਗੁਜ਼ਰੀਆਂ ਨੇ ਜਿਨ੍ਹਾਂ ਦਾ ਇਤਿਹਾਸ ਖੋਜ ਦਾ ਮੁਥਾਜ ਹੈ, ਜਿਨ੍ਹਾਂ ਦੇ ਇਤਿਹਾਸ ਦੇ ਪੰਨੇ ਬਹੁਤ ਜ਼ਿਆਦਾ ਨਹੀਂ ਮਿਲਦੇ, ਕੇਵਲ ਵਣਗੀ ਮਾਤਰ ਚੰਦ ਕੁ ਗੱਲਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਮੋਤੀ ਮਹਿਰੇ ਦਾ ਨਾਂ, ਦੂਸਰਾ ਦੀਵਾਨ ਟੋਡਰ ਮੱਲ ਜੀ ਦਾ ਨਾਂ, ਤੀਸਰਾ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦਾ ਨਾਮ ਲਿਆ ਜਾ ਸਕਦਾ ਹੈ। ਫਿਰ ਵੀ ਭਾਈ ਜੈਤਾ ਜੀ ਦਾ ਕੁਝ ਜੀਵਨ ਚਰਿੱਤਰ ਮਿਲਦਾ ਹੈ ਪਰ ਟੋਡਰ ਮੱਲ ਦਾ ਬੜਾ ਥੋੜਾ ਮਿਲਦਾ ਹੈ ਤੇ ਮੋਤੀ ਮਹਿਰੇ ਦਾ ਵੀ ਬੜਾ ਥੋੜਾ ਮਿਲਦਾ ਹੈ। ਮੋਤੀ ਮਹਿਰਾ ਲੰਗਰ ਖਵਾਉਣ ਦਾ ਕੰਮ ਕਰਦਾ ਹੈ, ਲੰਗਰ ਬਣਾਉਣ ਦਾ ਕੰਮ ਕਰਦਾ ਹੈ ਪਰ ਹਿੰਦੂ ਅਹਿਲਕਾਰ ਤੇ ਹਿੰਦੂ ਕੈਦੀਆਂ ਵਾਸਤੇ। ਇਹ ਲੰਗਰ ਬਣਾ ਕੇ ਲੈ ਕੇ ਆਇਆ ਹਿੰਦੂ ਕੈਦੀਆਂ ਨੂੰ ਖਵਾਉਣ ਵਾਸਤੇ। ਦਰੋਗੇ ਨੇ ਆਵਾਜ਼ ਦਿੱਤੀ ਏ ਭਾਈ ਤਿੰਨ ਕੈਦੀ ਨਵੇਂ ਆਏ ਨੇ, ਲੰਗਰ ਇਨ੍ਹਾਂ ਨੂੰ ਵੀ ਦਿੰਦਾ ਜਾ। ਇਹ ਪੁੱਛਦਾ ਹੈ ਕੌਣ ਨੇ, ਜਿਹੜੇ ਕੈਦੀ ਆਏ ਨੇ ਕੌਣ ਨੇ? ਅਜੇ ਤੱਕ ਮੋਤੀ ਮਹਿਰੇ ਨੂੰ ਪਤਾ ਨਹੀਂ ਹੈ। ਇਹ ਕਹਿਣ ਲੱਗਾ ਤੂੰ ਸੁਣਿਆ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਿਤਾ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਨੇ? ਆਖਿਆ ਉਹ ਕਿੱਥੇ ਨੇ? ਉੱਪਰ ਬੁਰਜ ਦੇ ਅੰਦਰ ਨੇ। ਇਹਦੇ ਮਨ ਦੇ ਅੰਦਰ ਵਿਸ਼ਵਾਸ, ਭਾਵਨਾ ਤੇ ਸ਼ਰਧਾ ਇਹ ਪਹਿਲਾਂ ਤੋਂ ਸੀ। ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਇਹ ਮਿਲਦਾ ਜੁਲਦਾ ਰਹਿੰਦਾ ਸੀ ਔਰ ਮਨ ਦਾ ਵਿਚਾਰ ਸੀ ਕਦੀ ਸਬੱਬ ਬਣੇ ਤੇ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰਾਂ, ਪਰ ਇਸ ਤਰ੍ਹਾਂ ਦਾ ਮੌਕਾ, ਇਸ ਤਰ੍ਹਾਂ ਦਾ ਸਬੱਬ ਕਦੀ ਬਣਿਆ ਨਾ। ਇਹ ਮਨ ਹੀ ਮਨ ਦੇ ਅੰਦਰ ਸ਼ਰਧਾ ਲੈ ਕੇ ਪੌੜੀਆਂ ਚੜ ਜਾਂਦਾ ਹੈ, ਮਾਤਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਦਾ ਹੈ, ਥਾਲ ਰੱਖਿਆ ਹੈ, ਮਾਤਾ ਜੀ ਮੈਂ ਇਥੋਂ ਦਾ ਹਿੰਦੂ ਕੈਦੀਆਂ ਨੂੰ ਲੰਗਰ ਬਣਾ ਕੇ ਖਵਾਉਣ ਵਾਲਾ ਅਹਿਲਕਾਰ ਹਾਂ, ਮੈਂ ਲੰਘ ਰਹੀ ਹਾਂ, ਤੁਹਾਡੇ ਵਾਸਤੇ ਲੰਗਰ ਲੈ ਕੇ ਆਇਆ। ਤੇ ਮਾਤਾ ਜੀ ਨੇ ਮਨਾ ਕਰ ਦਿੱਤਾ, ਮੋਤੀ ਬੇਟਾ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਖਾਣਾ ਪਸੰਦ ਨਹੀਂ ਕਰਦੇ, ਅਸੀਂ ਇਹ ਤੇਰਾ ਲਿਆਂਦਾ ਹੋਇਆ ਲੰਗਰ ਪ੍ਰਵਾਨ ਨਹੀਂ ਕਰਦੇ। ਇਹਨੇ ਮਸਤਕ ਝੁਕਾਇਆ ਮਾਤਾ ਜੀ ਤੋਂ ਅਸੀਸ ਲਈ। ਗੱਲ ਨੂੰ ਮੈਂ ਬਿਲਕੁਲ ਛੋਟੀ ਕਰਕੇ ਬਿਆਨ ਕਰ ਰਿਹਾ। ਇਹ ਵਾਪਸ ਚਲਾ ਜਾਂਦਾ ਹੈ, ਥਾਲ ਜਿਉਂ ਦਾ ਤਿਉਂ ਵੇਖ ਕੇ ਦਰੋਗਾ ਸਵਾਲ ਕਰਦਾ ਹੈ ਵੀ ਲੰਗਰ ਕੈਦੀਆਂ ਨੇ ਛਕਿਆ ਨਹੀਂ, ਖਾਧਾ ਨਹੀਂ? ਤੇ ਇਹਨੇ ਸਾਰੀ ਕਹਾਣੀ ਬਿਆਨ ਕੀਤੀ। ਉਹ ਕਹਿਣ ਲੱਗੇ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਨਹੀਂ ਖਾਣਾ। ਦਰੋਗੇ ਨੇ ਖਬਰ ਪਹੁੰਚਾਈ ਹੈ ਨਵਾਬ ਦੇ ਕੋਲ, ਨਵਾਬ ਦੇ ਕੋਲ ਬੈਠਾ ਹੈ ਸੁੱਚਾ ਆਨੰਦ, ਜਿਹਨੂੰ ਇਤਿਹਾਸ ਦੇ ਪੰਨੇ ਬਾਅਦ ਵਿਚ ਝੂਠਾ ਆਨੰਦ ਕਹਿ ਕੇ ਪੁਕਾਰਦੇ ਰਹਿ, ਲਿਖਦੇ ਰਹਿ। ਸੁੱਚਾ ਆਨੰਦ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ, ਜੇ ਇਸ ਲੰਗਰ ਦਾ ਲੰਗਰ ਨਹੀਂ ਖਾਣਾ ਤੇ ਮੇਰੇ ਘਰ ਚਲਾ ਜਾ, ਮੇਰੇ ਘਰੋਂ ਲੰਗਰ ਲੈ ਕੇ ਆ। ਇਹਦੇ ਘਰੋਂ ਲੰਗਰ ਪਕਵਾ ਕੇ ਦੁਬਾਰਾ ਮਾਤਾ ਜੀ ਦੇ ਕੋਲ ਲਿਆਂਦਾ ਗਿਆ ਤੇ ਮਾਤਾ ਜੀ ਨੇ ਫਿਰ ਲੰਗਰ ਲੈਣ ਤੋਂ ਮਨਾ ਕਰ ਦਿੱਤਾ ਹੈ। ਮੁਖਸਰ ਬੇਨਤੀ ਕਰ ਰਿਹਾ, ਲੰਗਰ ਲੈਣ ਤੋਂ ਫਿਰ ਮਨਾ ਕੀਤਾ। ਇਹ ਦੁਬਾਰਾ ਆਇਆ, ਦਰੋਗੇ ਨੇ ਦੁਬਾਰਾ ਖਬਰ ਫਿਰ ਵਜ਼ੀਰ ਖਾਂ ਨੂੰ ਜਾ ਕੇ ਦਿੱਤੀ ਹੈ ਤੇ ਵਜ਼ੀਰ ਖਾਂ ਅੱਗ ਬਬੂਲਾ ਤੇ ਹੋਇਆ ਹੀ ਸੀ, ਕ੍ਰੋਧ ਦੇ ਅੰਦਰ ਤਿਲ ਮਿਲਾ ਤੇ ਰਿਹਾ ਹੀ ਸੀ। ਇਹਨੇ ਹੁਕਮ ਛੱਡ ਦਿੱਤਾ, ਕਹਿਣ ਲੱਗਾ ਇਹਨਾਂ ਨੂੰ ਭੁੱਖੇ ਹੀ ਰਹਿਣ ਦਿਓ, ਇਹਨਾਂ ਨੂੰ ਜੋ ਵੀ ਲੰਗਰ ਖਵਾਵੇ ਜਾਂ ਕੋਈ ਹੋਰ ਇਹਨਾਂ ਦੀ ਸੇਵਾ ਸੰਭਾਲ ਕਰੇ ਉਹਦੇ ਉੱਤੇ ਵੀ ਕਾਨੂੰਨ ਦੀ ਸਖਤੀ ਹੋਏਗੀ, ਇਹਨਾਂ ਨੂੰ ਭੁੱਖੇ ਰਹਿਣ ਦਿਓ। ਮੋਤੀ ਮਹਿਰਾ ਇਥੋਂ ਆਪਣੇ ਘਰ ਚਲਾ ਜਾਂਦਾ ਹੈ ਰਾਤ ਦੇ ਸਮੇਂ ਵਿਹਲਾ ਹੋ ਕੇ, ਤੇ ਮੋਤੀ ਮਹਿਰੇ ਦੇ ਮਨ ਦੇ ਅੰਦਰ ਉਹੀ ਵਿਚਾਰ ਮਾਲਾ ਬਣ ਕੇ ਲਗਾਤਾਰ ਚੱਲ ਰਹੇ ਨੇ। ਛੋਟੇ ਛੋਟੇ ਬੱਚੇ ਨੇ, ਬਿਰਧ ਮਾਤਾ ਨੇ, ਇਹ ਸਾਰੀ ਰਾਤ ਭੁੱਖ ਦੇ ਅੰਦਰ ਕਿਵੇਂ ਗੁਜ਼ਾਰਨਗੇ? ਇਹੀ ਵਿਚਾਰ ਮਨ ਦੇ ਅੰਦਰ ਚੱਲੀ ਜਾ ਰਿਹਾ। ਤੇ ਮੋਤੀ ਮਹਿਰੇ ਦਾ ਪਿਤਾ ਬਾਲਪਨ ਦੇ ਅੰਦਰ ਹੀ ਸਰੀਰ ਛੱਡ ਗਏ ਸਨ। ਮੋਤੀ ਮਹਿਰੇ ਦੇ ਘਰ ਦੇ ਅੰਦਰ ਇੱਕ ਛੋਟੀ ਉਮਰ ਦਾ ਬਾਲ ਹੈ, ਇੱਕ ਬੱਚਾ ਹੈ, ਬੇਟਾ ਹੈ, ਔਰ ਇੱਕ ਇਹਦੀ ਬਿਰਧ ਮਾਤਾ ਤੇ ਇੱਕ ਪਤਨੀ, ਬਸ ਇੰਨਾ ਹੀ ਪਰਿਵਾਰ ਹੈ। ਇਹਨੇ ਮਾਂ ਦੇ ਨਾਲ ਜਾ ਕੇ ਗੱਲ ਕੀਤੀ, ਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਤਾ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਕੈਦ ਵਿੱਚ ਨੇ, ਮੈਂ ਇਸ ਤਰ੍ਹਾਂ ਲੰਗਰ ਲੈ ਕੇ ਗਿਆ, ਉਹਨਾਂ ਨੇ ਛਕਿਆ ਨਹੀਂ, ਵਾਪਸ ਕੀਤਾ, ਮੇਰਾ ਮਨ ਕਰਦਾ ਹੈ ਮੈਂ ਕੋਈ ਉਹਨਾਂ ਦੀ ਸੇਵਾ ਕਰਾਂ। ਤੇ ਮਾਂ ਕਹਿਣ ਲੱਗੀ, ਵੇਖੀ ਕਿਧਰੇ ਵਜ਼ੀਰ ਖਾਂ ਦਾ ਕਹਿਰ ਸਾਡੇ ਉੱਤੇ ਹੀ ਨਾਮ ਵਰਸਣਾ ਸ਼ੁਰੂ ਹੋ ਜਾਏ। ਇਹਨੇ ਆਪਣੇ ਘਰਵਾਲੀ ਨਾਲ ਗੱਲ ਕੀਤੀ, ਘਰਵਾਲੀ ਨੇ ਹਾਮੀ ਪ੍ਰਗਟਾਈ, ਸਹਿਮਤੀ ਦਿੱਤੀ। ਇਹਨੇ ਆਪਣੇ ਘਰੋਂ ਬਾਜਰੇ ਦੀਆਂ ਰੋਟੀਆਂ ਤਿਆਰ ਕਰਵਾਈਆਂ, ਬਾਜਰੇ ਦੀਆਂ, ਔਰ ਇਹਦੇ ਘਰ ਦੇ ਅੰਦਰ ਗਊ ਸੀ, ਗਊ ਨੂੰ ਚੋ ਕੇ ਇਹਨੇ ਦੁੱਧ ਗਰਮ ਕੀਤਾ, ਦੁੱਧ ਲਿਆ ਹੈ, ਇਹ ਰੋਟੀਆਂ ਤੇ ਦੁੱਧ ਲੈ ਕੇ ਮਾਤਾ ਜੀ ਦੇ ਕੋਲ ਜਾਣ ਦੀ ਤਿਆਰੀ ਕਰਦਾ ਹੈ, ਨਾਲ ਦੀ ਨਾਲ ਹੀ ਰੁਕ ਜਾਂਦਾ ਹੈ। ਮਾਂ ਪੁੱਛਦੀ, ਮੋਤੀ ਬੇਟਾ ਹੁਣ ਕੀ ਹੋਇਆ? ਇਹ ਕਹਿਣ ਲੱਗਾ, ਮਾਂ ਵਜ਼ੀਰ ਖਾਂ ਦਾ ਹੁਕਮ ਇਸ ਤਰ੍ਹਾਂ ਹੈ, ਇਹਨਾਂ ਦੀ ਸੇਵਾ ਜੋ ਕਰੇਗਾ ਉਹਦੇ ਉੱਤੇ ਕਾਨੂੰਨ ਲਾਗੂ ਹੋਏਗਾ, ਕਾਨੂੰਨ ਦੀ ਸਖਤੀ ਵਰਤੀ ਜਾਏਗੀ। ਮੈਂ ਚਾਹੁੰਦਾ ਕਿ ਦਰੋਗੇ ਨੂੰ ਕੋਈ ਰਿਸ਼ਵਤ ਦੇ ਕੇ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਜਾਏ। ਇਹਨੇ ਆਖਿਆ, ਬੇਟਾ ਘਰ ਦੇ ਅੰਦਰ ਕੋਈ ਪੈਸਾ ਤੇ ਨਹੀਂ। ਇਹਨੇ ਆਪਣੀ ਮਾਂ ਦੇ ਵੀ ਗਹਿਣੇ ਲਏ ਤੇ ਘਰਵਾਲੀ ਦੇ ਵੀ ਗਹਿਣੇ ਲਏ, ਔਰ ਉਹ ਗਹਿਣੇ ਚਾਂਦੀ ਦੇ ਸਨ, ਸੋਨੇ ਦੇ ਗਹਿਣੇ ਨਹੀਂ। ਚਾਂਦੀ ਦੇ ਗਹਿਣੇ ਲੈ ਕੇ, ਦਰੋਗੇ ਨੂੰ ਰਿਸ਼ਵਤ ਦੇ ਕੇ, ਚੁੱਪ ਰਹਿਣ ਦਾ ਪਰਨ ਲੈ ਕੇ ਮਾਤਾ ਜੀ ਦੇ ਕੋਲ ਚਲਾ ਜਾਂਦਾ ਹੈ ਔਰ ਇਹ ਦੁੱਧ ਪਿਆ ਕੇ ਆਉਂਦਾ ਹੈ। ਇਕੱਲਾ ਦੁੱਧ ਦਾ ਹੀ ਜ਼ਿਕਰ ਆਉਂਦਾ ਹੈ, ਪਰ ਇਤਿਹਾਸ ਦੇ ਪੁਰਾਣੇ ਪੰਨੇ ਨਾਲ ਬਾਜਰੇ ਦੀਆਂ ਰੋਟੀਆਂ ਦਾ ਵੀ ਜ਼ਿਕਰ ਕਰਦੇ ਨੇ। ਖੈਰ, ਸੇਵਾ ਕੀਤੀ ਭੋਜਨ ਦੇ ਨਾਲ, ਉਹ ਦੁੱਧ ਸੀ ਜਾਂ ਪ੍ਰਸ਼ਾਦੇ ਸੀ, ਇਹ ਪ੍ਰਸ਼ਾਦੇ ਜਾਂ ਦੁੱਧ ਪਚਾਉਣ ਦੇ ਅੰਦਰ ਕਾਮਯਾਬ ਹੋਇਆ। ਕੇਵਲ ਇੱਕ ਮਿੰਟ ਦੀ ਬੇਨਤੀ ਕਹਿ ਕੇ ਅੱਗੇ ਚੱਲਾਂ, ਇਹ ਮੋਤੀ ਮਹਿਰਾ ਬਾਅਦ ਵਿੱਚ ਜਦ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਕੁਝ ਦਿਨ ਬਾਅਦ ਮੋਤੀ ਮਹਿਰੇ ਨੂੰ ਇਹਦੀ ਘਰਵਾਲੀ, ਇਹਦੀ ਮਾਂ ਤੇ ਇਹਦੇ ਬੱਚੇ ਦੇ ਸਮੇਤ ਕੋਲੂ ਦੇ ਅੰਦਰ ਪਾ ਕੇ ਪੀੜਿਆ ਗਿਆ। ਕੇਵਲ ਰੋਟੀ ਖਵਾਉਣ ਦੀ, ਦੁੱਧ ਪਿਆਉਣ ਦੀ ਇੰਨੀ ਵੱਡੀ ਸਜ਼ਾ। ਵਜ਼ੀਰ ਖਾਂ ਕਹਿੰਦਾ, ਲੋਕਾਂ ਨੂੰ ਪਤਾ ਲੱਗੇ ਕਿ ਮੇਰੇ ਹੁਕਮ ਨੂੰ ਤੋੜਨ ਦਾ ਇਹਨਾਂ ਨੂੰ ਨਤੀਜਾ ਕੀ ਭੁਗਤਣਾ ਪੈਂਦਾ। ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਵਾਸਤੇ ਕੋਲੂ ਦੇ ਅੰਦਰ ਸਾਰੇ ਪਰਿਵਾਰ ਨੂੰ ਪੀੜ ਦਿੱਤਾ ਗਿਆ। ਪੁੱਛਿਆ ਵੀ ਗਿਆ ਸੀ ਮੋਤੀ ਮਹਿਰੇ ਨੂੰ, ਤੂੰ ਇਹ ਕੰਮ ਕੀਤਾ? ਉਹਨੇ ਕਬੂਲ ਕੀਤਾ, ਹਾਂ ਮੈਂ ਕੀਤਾ ਹੈ, ਮੈਨੂੰ ਮੇਰੀ ਸੇਵਾ ਦੇ ਉੱਤੇ ਫਖਰ ਹੈ। ਵਜ਼ੀਰ ਖਾਂ ਵੈਸੇ ਵੀ ਦੁਖੀ ਸੀ ਉਹਨਾਂ ਦਿਨਾਂ ਦੇ ਅੰਦਰ, ਕੁਝ ਘਰੇਲੂ ਪਰੇਸ਼ਾਨੀ ਦੇ ਵਿੱਚੋਂ ਵੀ ਉਹਨੂੰ ਗੁਜ਼ਰਨਾ ਪੈ ਰਿਹਾ ਸੀ। ਬਿਲਾਸਪੁਰ ਦੇ ਰਾਜੇ ਦੀ ਗੋਲੀ ਦੀ ਧੀ ਜਿਹਦਾ ਨਾਂ ਸੀ ਜੈਨਾ, ਇਹ ਵਿਆਹੀ ਆ ਰਹੀ ਸੀ ਸਰਹੰਦ ਦੇ ਅੰਦਰ। ਸ਼ਿਕਾਰ ਖੇਡਣ ਵਾਸਤੇ ਨਿਕਲਿਆ ਵਜ਼ੀਰ ਖਾਂ, ਰਸਤੇ ਵਿਚ ਆ ਰਿਹਾ ਡੋਲਾ, ਇਹਨੇ ਵੇਖਿਆ ਡੋਲੇ ਦੇ ਅੰਦਰ ਕੌਣ ਹੈ, ਵਿਖਾਓ। ਜਦ ਵੇਖਿਆ ਤੇ ਉਸ ਰੂਪਵਤੀ ਦਾ ਰੂਪ ਵੇਖ ਕੇ ਵਜ਼ੀਰ ਖਾਂ ਦਾ ਮਨ ਮੋਹਿਆ ਗਿਆ। ਇਹਨੇ ਕਿਹਾ ਡੋਲਾ ਸਿੱਧਾ ਮੇਰੇ ਮਹਿਲਾਂ ਦੇ ਅੰਦਰ ਪਹੁੰਚਾਇਆ ਜਾਏ। ਡੋਲਾ ਮਹਿਲਾਂ ਵਿਚ ਆਇਆ, ਉਹ ਇਹਦੀ ਬੇਗਮ ਬਣ ਗਈ ਜਿਹਦਾ ਨਾਂ ਹੈ ਜੈਨਾ ਬੇਗਮ। ਜੈਨਾ ਬੇਗਮ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਅੰਦਰ ਇਤਰਾਜ਼ ਪ੍ਰਗਟ ਕਰ ਰਹੀ ਸੀ, ਉਹ ਨਹੀਂ ਸੀ ਚਾਹੁੰਦੇ ਬੱਚਿਆਂ ਨੂੰ ਇਹ ਸਜ਼ਾ ਮਿਲੇ। ਜਦ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਇਹਨਾਂ ਦਾ ਪਤੀ ਪਤਨੀ ਦਾ ਤਕਰਾਰ ਵੱਧਦਾ ਜੈਨਾ ਬੇਗਮ ਦਾ ਵਜ਼ੀਰ ਖਾਂ ਦਾ, ਤੇ ਵੇਖਦਿਆਂ ਹੀ ਵੇਖਦਿਆਂ ਜੈਨਾ ਬੇਗਮ ਨੇ ਆਪਣੇ ਪੇਟ ਦੇ ਅੰਦਰ ਕਟਾਰ ਮਾਰ ਲਏ ਤੇ ਇਹਦੇ ਸਾਹਮਣੇ ਦਮ ਤੋੜ ਗਈ, ਮਰ ਗਈ। ਇਸ ਗੱਲੋਂ ਵੀ ਪਰੇਸ਼ਾਨ ਸੀ, ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਜੇ ਤੱਕ ਸਾਡੀ ਮੁੱਠੀ ਵਿਚ ਆਏ ਨੇ, ਕਾਬੂ ਵਿਚ ਨਹੀਂ ਆਏ, ਨਿਕਲ ਗਏ ਨੇ। ਖੈਰ ਪਹਿਲੀ ਪੇਸ਼ੀ ਹੋਈ ਸਾਹਿਬਜ਼ਾਦਿਆਂ ਦੀ 11 ਪੋਹ ਵਾਲੇ ਦਿਨ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ। ਪਹਿਲੀ ਪੇਸ਼ੀ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕੁਝ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ, ਕੁਝ ਥੋੜਾ ਜਿਹਾ ਡਰਾਇਆ ਪਰ ਨਰਮ ਤਰੀਕੇ ਦੇ ਨਾਲ, ਤੇ ਨਾਲ ਲੱਗਦਾ ਕੁਝ ਲਾਲਚ ਵੀ ਦਿੱਤਾ। ਵਜ਼ੀਰ ਖਾਂ ਆਪ ਬੋਲ ਕੇ ਕਹਿਣ ਲੱਗਾ, ਬੱਚਿਓ ਤੁਹਾਡੇ ਪਿਤਾ ਤੁਹਾਨੂੰ ਪਤਾ ਹੈ ਚਮਕੌਰ ਦੇ ਅੰਦਰ ਸ਼ਹੀਦ ਹੋ ਗਏ ਨੇ, ਉਹ ਤੁਹਾਡੇ ਕੋਲੋਂ ਚਲੇ ਗਏ ਨੇ, ਤੁਹਾਡਾ ਆਨੰਦਪੁਰ ਕਿਲਾ ਤੁਹਾਡਾ ਤੁਹਾਨੂੰ ਛੱਡਣਾ ਪਿਆ ਹੈ, ਤੁਹਾਨੂੰ ਖੜਾਉਣ ਵਾਲੇ ਤੁਹਾਡੇ ਨਾਲ ਰਹਿਣ ਵਾਲੇ ਤੁਹਾਡਾ ਖਾਲਸਾ ਉਹ ਕੁਝ ਮਾਰਿਆ ਗਿਆ ਹੈ ਤੇ ਕੁਝ ਖਿੰਡ ਪੁੰਡ ਗਿਆ ਹੈ। ਬੱਚਿਓ ਤੁਸੀਂ ਸਾਡੀ ਗ੍ਰਿਫਤ ਵਿਚ ਹੋ, ਅਜੇ ਵੀ ਵਕਤ ਹੈ, ਤੁਸੀਂ ਦੀਨ ਕਬੂਲ ਕਰ ਲੋ, ਤੁਹਾਨੂੰ ਹੂਰਾਂ ਦੇ ਨਾਲ ਉਮਰ ਆਉਣ ਦੇ ਉੱਤੇ ਵਿਆਹ ਦਿੱਤਾ ਜਾਏਗਾ, ਜਗੀਰ ਦੇ ਦਿੱਤੀ ਜਾਏਗੀ, ਤੁਹਾਨੂੰ ਕਿਸੇ ਇਲਾਕੇ ਦਾ ਅਹਿਲਕਾਰ ਬਣਾ ਦਿੱਤਾ ਜਾਏਗਾ, ਤੁਹਾਨੂੰ ਸੂਬੇਦਾਰੇ ਦਿੱਤੀ ਜਾਏਗੀ, ਆਪ ਸਾਰੀ ਉਮਰ ਆਰਾਮ ਦੇ ਨਾਲ ਸੁੱਖ ਆਰਾਮ ਦੀ ਜ਼ਿੰਦਗੀ ਨੂੰ ਹੰਡਾ ਪਾਓਗੇ। ਪਰ ਸਾਹਿਬਜ਼ਾਦਿਆਂ ਨੇ ਕੜਕ ਆਵਾਜ਼ ਦੇ ਅੰਦਰ ਜਵਾਬ ਦਿੱਤਾ, ਵਜ਼ੀਰ ਖਾਂ ਅਸੀਂ ਉਸ ਪਿਤਾ ਦੇ ਪੁੱਤਰ ਹਾਂ, ਜੇ ਉਹ ਸਾਡੇ ਪਿਤਾ ਲਾਲਚ ਕਰਦੇ ਤੇ ਔਰੰਗਜ਼ੇਬ ਕਹਿ ਹੀ ਰਿਹਾ ਸੀ ਕਿ ਤੁਸੀਂ ਆਰਾਮ ਦੇ ਨਾਲ ਆਨੰਦਪੁਰ ਵਿਚ ਵਸਦੇ ਰਹੋ, ਕਿਸੇ ਦੇ ਵਿਚ ਦਖਲ ਅੰਦਾਜ਼ ਨਾ ਦਿਓ, ਆਪਣੀ ਆਰਾਮ ਪੂਰਵਕ ਜ਼ਿੰਦਗੀ ਨੂੰ ਬਤੀਤ ਕਰੋ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਾਲਚੀ ਹਿਰਦੇ ਦੇ ਮਾਲਕ ਨਹੀਂ ਸਨ, ਜੇ ਉਹ ਲਾਲਚ ਕਰਦੇ ਤੇ ਇਹ ਦਸ਼ਾ ਸਾਡੀ ਬਣਨੀ ਨਹੀਂ ਸੀ। ਅਸੀਂ ਲਾਲਚ ਤੋਂ ਰਹਿਤ ਪਿਤਾ ਦੇ ਪੁੱਤਰ ਹਾਂ, ਲਾਲਚ ਤੋਂ ਰਹਿਤ ਦਾਦੇ ਦੇ ਪੋਤਰੇ ਹਾਂ, ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਇਹਦੇ ਦਿੱਤੇ ਹੋਏ ਲਾਲਚ ਦਾ ਬੱਚਿਆਂ ਦੇ ਉੱਤੇ ਕੋਈ ਬਹੁਤਾ ਅਸਰ ਨਾ ਹੋਇਆ, ਇਹਨੇ ਡਰਾਵੇ ਦਿੱਤੇ ਬੱਚਿਆਂ ਦੇ ਮਨ ਦੇ ਉੱਤੇ, ਡਰ ਦਾ ਅਸਰ ਨਾ ਹੋਇਆ, ਮੰਦ ਮੰਦ ਹੱਸਦੇ ਹੀ ਰਹੇ, ਮੁਸਕਰਾਉਂਦੇ ਹੀ ਰਹੇ, ਆਪਸ ਦੇ ਅੰਦਰ ਪਿਆਰ ਦੀਆਂ ਗੱਲਾਂ ਕਰਦੇ ਹੀ ਰਹੇ ਦੋਵੇਂ ਵੀਰ, ਔਰ ਦਿੱਤੇ ਹੋਏ ਡਰਾਵਿਆਂ ਦਾ ਵੀ ਅਸਰ ਨਾ ਹੋਇਆ। ਪਹਿਲਾ ਦਿਨ ਸੀ, 11 ਪੋਹ ਵਾਲੇ ਦਿਨ ਸਾਹਿਬਜ਼ਾਦੇ ਵਾਪਸ ਪਰਤ ਕੇ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ। ਮੈਂ ਗੱਲ ਨੂੰ ਕੱਟ ਕੱਟ ਕੇ ਬਿਆਨ ਕਰ ਰਿਹਾ ਤਾਂ ਕਿ ਸਮੇਂ ਦੇ ਅਨੁਸਾਰ ਕੁਝ ਤੁਹਾਡੀ ਸੇਵਾ ਦੇ ਅੰਦਰ ਦੋ ਬੋਲ ਕਹਿ ਪਾਵਾਂ। 11 ਪੋਹ ਵਾਲੇ ਦਿਨ ਠੰਡੇ ਬੁਰਜ ਦੇ ਅੰਦਰ ਆ ਜਾਂਦੇ ਨੇ ਸਾਹਿਬਜ਼ਾਦੇ ਵਾਪਸ ਮਾਤਾ ਜੀ ਦੇ ਕੋਲ। ਪੁੱਛਿਆ, ਬੇਟਾ ਕੀ ਗੱਲਾਂ ਬਾਤਾਂ ਹੋਈਆਂ? ਆਖਿਆ, ਮਾਤਾ ਜੀ ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਈ, ਪਰ ਫਤਿਹ ਦਾ ਜਵਾਬ ਕਿੰਨੇ ਦੇਣਾ ਸੀ? ਕੋਈ ਸਿੱਖ ਸੰਗਤ ਥੋੜਾ ਸੀ, ਕਾਫਰਾਂ ਦਾ ਟੋਲਾ ਸੀ, ਤੇ ਕਾਫਰਾਂ ਦੇ ਟੋਲੇ ਵਿੱਚੋਂ ਫਤਿਹ ਦਾ ਜਵਾਬ ਕਿੱਥੋਂ ਆਉਣਾ ਸੀ? ਆਖਿਆ, ਮਾਤਾ ਜੀ ਇਹ ਕੁਝ ਗੱਲਾਂ ਬਾਤਾਂ ਉਸ ਤੋਂ ਬਾਅਦ ਸਾਡੇ ਨਾਲ ਹੋਈਆਂ, ਸਾਨੂੰ ਲਾਲਚ ਦਿੱਤੇ ਗਏ, ਸਾਨੂੰ ਡਰਾਵੇ ਦਿੱਤੇ ਗਏ, ਸਾਨੂੰ ਪਾਤਸ਼ਾਹ ਦੇ ਸ਼ਹੀਦ ਹੋਣ ਦੀ ਖਬਰ ਸੁਣਾਈ ਗਈ, ਪਰ ਅਸੀਂ ਡੋਲੇ ਨਹੀਂ। ਮਾਤਾ ਜੀ ਤੁਹਾਡੀ ਦਿੱਤੀ ਹੋਈ ਸਿੱਖਿਆ ਦੇ ਮੁਤਾਬਕ ਸਾਡੇ ਮਨ ਇੱਕ ਜਗ੍ਹਾ ਦੇ ਉੱਤੇ ਟਿਕੇ ਰਹੇ ਨੇ। 11 ਪੋਹ ਵਾਲੇ ਦਿਨ ਰਾਤ ਨੂੰ ਸੁੱਚਾ ਆਨੰਦ ਇੱਥੇ ਚੱਲ ਕੇ ਆਉਂਦਾ ਹੈ। ਜਿੰਨਾ ਧਰਮ ਦੀ ਦੁਨੀਆਂ ਦੇ ਅੰਦਰ ਮੁਤਸਬੀ ਲੋਕਾਂ ਕੋਲੋਂ ਨੁਕਸਾਨ ਹੋਇਆ, ਇਹਨਾਂ ਮੁਤਸਬੀ ਲੋਕਾਂ ਕੋਲੋਂ, ਇਹਨਾਂ ਆਮ ਲੋਕਾਂ ਕੋਲੋਂ ਨੁਕਸਾਨ ਨਹੀਂ ਹੋਇਆ। ਜਿਨ੍ਹੇ ਪਾਇਆ ਧਰਮ ਦਾ ਬਾਣਾ ਹੁੰਦਾ ਹੈ, ਭਾਵੇਂ ਉਹ ਕੋਈ ਧਰਮ ਹੋਵੇ, ਪਰ ਅੰਦਰ ਬਹੁਤ ਕੱਟੜਪਣ ਮੁਤਸਬ ਹੋਵੇ, ਉਹਨਾਂ ਲੋਕਾਂ ਕੋਲੋਂ ਕਦੀ ਮਨੁੱਖਤਾ ਦਾ ਭਲਾ ਨਹੀਂ ਨੁਕਸਾਨ ਹੀ ਹੋਇਆ। ਕੱਟੜ ਹੋਣਾ ਚਾਹੀਦਾ ਆਪਣੇ ਅਸੂਲਾਂ ਦੇ ਉੱਤੇ। ਇਹ ਕਦੀ ਕੱਟੜਤਾ ਹੋਈ ਕਿ ਦੂਜਾ ਬੰਦਾ ਬੰਦਾ ਹੀ ਨਜ਼ਰ ਨਾ ਆਵੇ।

ਕੋਲੋਂ ਰਾਜ ਲੈ ਲਵਾਂਗੇ। ਇਹਨਾਂ ਦੇ ਅੰਦਰ ਵੜ ਕੇ ਰਾਜਨੀਤੀ ਤੋਂ ਕੰਮ ਲਈਏ। ਸਾਹਮਣੇ ਲੜਨਾ ਇਸ ਵਕਤ ਆਪਣੇ ਵਿਚ ਹਿੰਮਤ ਨਹੀਂ, ਪਰ ਗੁਰੀਲੇ ਤਰੀਕੇ ਦੇ ਨਾਲ ਜੰਗ ਕਰੀਏ। ਇਹਨਾਂ ਦੇ ਅੰਦਰ ਵੜ ਕੇ ਇਹਨਾਂ ਦੀਆਂ ਬੇਗਮਾਂ ਦੇ ਨਾਲ ਵਿਆਹ ਕਰਾ ਕੇ ਇਹਨਾਂ ਤੋਂ ਸਹਿਜੇ ਸਹਿਜੇ ਆਪਾਂ ਰਾਜ ਲੈ ਲਵਾਂਗੇ। ਮਾਤਾ ਗੁਜਰੀ ਜੀ ਅੰਤਰਯਾਮਤਾ ਦੇ ਮਾਲਕ ਸਨ, ਬ੍ਰਹਮ ਗਿਆਨਤਾ ਦੇ ਮਾਲਕ ਸਨ। ਮਾਤਾ ਗੁਜਰੀ ਜੀ ਇਹਦੀ ਬਦ ਨੀਅਤ ਨੂੰ ਜਾਣਦੇ ਸਨ। ਆਖਿਆ, ਸੁਚਿਆ, ਜਿਸ ਗੱਲ ਕਾਰਨ ਤੂੰ ਆਇਆ ਉਹ ਗੱਲ ਤੇਰੀ ਸਿਰੇ ਚੜਨੀ ਨਹੀਂ। ਕਿਉਂ ਨਹੀਂ? ਕਿਉਂਕਿ ਜੇ ਇਹ ਕੰਮ ਕਰਨਾ ਹੁੰਦਾ ਤੇ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਕਿਉਂ ਆਉਂਦੇ? ਸਾਡਾ ਇੰਨਾ ਖਾਲਸਾ ਗਿਣਤੀ ਦੇ ਅੰਦਰ ਸ਼ਹੀਦ ਹੋਇਆ, ਉਹ ਸ਼ਹੀਦ ਕਿਉਂ ਹੁੰਦੇ? ਬਹੁਤ ਸਾਰਾ ਪਰਿਵਾਰ ਖਿੰਡ ਪੁੰਡ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿਛੜ ਗਏ, ਅਸੀਂ ਵੱਖਰੇ ਹੋ ਗਏ, ਵੱਡੇ ਬੇਟੇ ਵੱਖਰੇ ਹੋ ਗਏ, ਤੇ ਅੱਜ ਤੂੰ ਸਾਨੂੰ ਸਲਾਹ ਦੇਣ ਵਾਸਤੇ ਆਏ। ਇਹ ਤੇਰੀ ਸਲਾਹ ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋਏ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ, ਤੇ ਉਦੋਂ ਤੋਂ ਇਹਨਾਂ ਦੇ ਨਾਲ ਰਲ ਕੇ ਰਾਜ ਲੈਣ ਦੀ ਗੱਲ ਕਿਉਂ ਨਾ ਕੀਤੀ? ਤੂੰ ਅੱਜ ਸਲਾਹ ਦੇਣ ਵਾਸਤੇ ਆਏ। ਖੈਰ, ਸੁੱਚਾ ਨੰਦ 11 ਪੋਹ ਨੂੰ ਵਾਪਸ ਚਲਾ ਜਾਂਦਾ ਹੈ। 12 ਪੋਹ ਵਾਲਾ ਸੂਰਜ ਚੜਦਾ ਹੈ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾ, ਮੋਤੀ ਮਹਿਰਾ ਲਗਾਤਾਰ ਦੁੱਧ ਪਿਆਉਣ ਦੀ ਸੇਵਾ ਕਰਦਾ ਰਿਹਾ ਹੈ, ਤੇ ਜਿਸ ਦਰੋਗੇ ਨੂੰ ਰਿਸ਼ਵਤ ਦਿੱਤੀ ਸੀ ਨਾ ਗਹਿਣਿਆਂ ਦੀ, ਉਹ ਦਰੋਗਾ ਵੀ ਆਪਣੇ ਬੁੱਲ ਬੰਦ ਹੀ ਰੱਖਦਾ ਹੈ, ਜ਼ੁਬਾਨ ਖੋਲਦਾ ਨਹੀਂ। ਤੇ ਮੋਤੀ ਮਹਿਰੇ ਨੂੰ ਆਉਣ ਜਾਣ ਦੇ ਅੰਦਰ ਕੋਈ ਰੁਕਾਵਟ ਨਹੀਂ ਸੀ, ਕਿਉਂਕਿ ਅਹਿਲਕਾਰ ਸੀ, ਉਥੋਂ ਦਾ ਲਾਂਗਰੀ ਸੀ, ਕੋਈ ਸ਼ੱਕ ਤੇ ਇਹਦੇ ਤੇ ਕਰਦਾ ਨਹੀਂ ਸੀ। ਇਹ ਤੇ ਖਬਰ ਬਾਅਦ ਵਿਚ ਮਿਲਦੀ ਹੈ ਜਦ ਮੋਤੀ ਦਾ ਪਾਜ ਖੁੱਲਦਾ ਤੇ ਮੋਤੀ ਮਹਿਰੇ ਨੂੰ ਫਿਰ ਸਜ਼ਾ ਮਿਲਦੀ ਹੈ। ਖੈਰ, ਸੁੱਚਾਨੰਦ ਵਾਪਸ ਚਲਾ ਗਿਆ। 12 ਪੋਹ ਦਾ ਸੂਰਜ ਚੜਦਾ ਹੈ ਤੇ 12 ਪੋਹ ਨੂੰ ਦੂਸਰੀ ਪੇਸ਼ੀ ਆਉਣੀ ਹੈ। ਉਸ ਦੂਸਰੀ ਪੇਸ਼ੀ ਨੂੰ ਗੌਰ ਪੂਰਵਕ ਸੁਣਨ ਤੇ ਸਮਝਣ ਦੀ ਕਿਰਪਾਲਤਾ ਜ਼ਰੂਰ ਕਰਿਓ। 17 ਪ੍ਰਤਿਸ਼ਠਿਤ ਹਸਤੀਆਂ ਬਹਿ ਜਾਂਦੀਆਂ ਨੇ ਵਜ਼ੀਰ ਖਾਨ ਦੇ 4 ਛੁਫੇਰੇ, ਉਹਨਾਂ ਦੀ ਗਿਣਤੀ ਹੈ 17। ਉਹਨਾਂ ਦੇ ਅੰਦਰ ਵਜ਼ੀਰ ਖਾਨ ਆਪ ਹੈ, ਉਹਨਾਂ ਦੇ ਅੰਦਰ ਇੱਕ ਕਾਜ਼ੀ ਹੈ, ਇੱਕ ਉਹਨਾਂ ਦੇ ਅੰਦਰ ਸੁੱਚਾਨੰਦ ਹੈ, ਇੱਕ ਮੁਹੰਮਦ ਸ਼ੇਰ ਖਾਨ ਨਵਾਬ ਮਲੇਰ ਕੋਟਲੀਆ ਹੈ, ਤੇ ਬਾਕੀ ਹੋਰ ਉੱਗੇ ਪੰਚ ਸਰਪੰਚ ਅਮੀਰ ਵਜ਼ੀਰ ਵਜ਼ੀਰ ਖਾਨ ਦੇ 4 ਛੁਫੇਰੇ ਬਹਿ ਜਾਂਦੇ ਨੇ। ਗਿਣਤੀ ਇਹਨਾਂ ਦੀ 17। ਵਿਚਾਰ ਵਿਮਰਸ਼ ਹੋਏ, ਆਪਸ ਦੇ ਅੰਦਰ ਗੱਲਾਂ ਬਾਤਾਂ ਸ਼ੁਰੂ ਹੋਈਆਂ। ਇਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਗੱਲ ਜਾ ਰਹੀ ਹੈ ਜਾਂ ਵਿਰੋਧ ਵਿਚ ਜਾ ਰਹੀ ਹੈ, ਇਸ ਤਰ੍ਹਾਂ ਗੱਲਾਂ ਬਾਤਾਂ ਆਰੰਭ ਹੋਈਆਂ। ਸਾਰੇ ਇੱਕ ਪਾਸੇ ਨੇ, ਉਹ ਕਹਿਣ ਲੱਗੇ ਇਹਨਾਂ ਸਾਹਿਬਜ਼ਾਦਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕੋਈ ਨਾ ਕੋਈ ਫਤਵਾ ਦੇ ਕੇ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਖਾਸ ਕਰਕੇ ਸੁੱਚਾਨੰਦ ਬੋਲਦਾ ਹੈ, ਉਹ ਕਹਿਣ ਲੱਗਾ, ਕਦੀ ਤੁੰਮੇ ਤਰਬੂਜ ਨਹੀਂ ਬਣਦੇ ਭਾਵੇਂ ਲੱਖ ਵਾਰ ਪਿਉਂਦਾ ਲਾਈਏ। ਇਹਨੇ ਦੂਜੀ ਉਦਾਹਰਨ ਦਿੱਤੀ, ਕਹਿਣ ਲੱਗਾ, ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਭਾਵੇਂ 100-100 ਮਨ ਉਹਨਾਂ ਵਿਚ ਖੰਡ ਪਾਈਏ। ਔਰ ਇਸ ਤਰ੍ਹਾਂ ਇਹਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗਾ, ਸੱਪਾਂ ਦੇ ਪੁੱਤ ਦੁੱਧ ਪੀ ਕੇ ਵੀ ਦੁੱਧ ਦਾ ਜ਼ਹਿਰ ਹੀ ਬਣਾ ਦਿੰਦੇ ਨੇ, ਉਹ ਮਿੱਤ ਨਹੀਂ ਹੁੰਦੇ, ਕਦੀ ਵੀ ਕਿਸੇ ਦੇ ਮਦਦਗਾਰ ਨਹੀਂ ਬਣਦੇ। ਇਹ ਸਪੋਲੀਏ ਨੇ। ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਸਿਰ ਦਾ ਦਰਦ ਹੈ, ਇਹ 2 ਕੱਲ ਨੂੰ ਨਾਲ ਹੋਰ ਖੜੇ ਹੋ ਜਾਣਗੇ, ਸੰਭਾਲਣਾ ਔਖਾ ਹੋ ਜਾਏਗਾ। ਅੱਜ ਹੀ ਜੰਮਦੀਆਂ ਤਿੱਖੀਆਂ ਸੂਲਾਂ ਦੇ ਸਿਰ ਕੁਚਲ ਦੇਣੇ ਚਾਹੀਦੇ ਨੇ, ਸੁੱਚਾਨੰਦ ਇਸ ਤਰ੍ਹਾਂ ਬੋਲਦਾ। ਦੂਸਰਾ ਬੋਲਦਾ ਹੈ ਮੁਹੰਮਦ ਸ਼ੇਰ ਖਾਨ, ਬਾਕੀ ਕੋਈ ਨਹੀਂ ਬੋਲਿਆ, ਮੁਹੰਮਦ ਸ਼ੇਰ ਖਾਨ ਬੋਲਿਆ। ਤੇ ਮੁਹੰਮਦ ਸ਼ੇਰ ਖਾਨ ਕਹਿਣ ਲੱਗਾ, ਮੇਰਾ ਮਨ ਇਹ ਕਹਿੰਦਾ ਹੈ, ਇਹ ਬੱਚੇ ਨੇ, ਸੀਰ ਖੋਰ ਨੇ, ਨਿਆਣੇ ਨੇ, ਇਹਨਾਂ ਨੂੰ ਮੁਆਫੀ ਮਿਲ ਜਾਣੀ ਚਾਹੀਦੀ। ਸੁੱਚਾਨੰਦ ਫਿਰ ਗੱਲ ਨੂੰ ਕ੍ਰਾਸ ਕਰਦਾ ਹੈ, ਉਹ ਕਹਿਣ ਲੱਗਾ, ਮੁਹੰਮਦ ਸ਼ੇਰ ਖਾਨ, ਤੇਰਾ ਵੱਡਾ ਭਰਾ ਜਿਹਦਾ ਨਾਂ ਨਾਹਰ ਖਾਂ ਹੈ, ਨਾਹਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਤੀਰ ਦਾ ਨਿਸ਼ਾਨਾ ਬਣਾ ਕੇ ਮਾਰਿਆ ਹੈ ਚਮਕੌਰ ਦੇ ਜੰਗ ਦੇ ਅੰਦਰ, ਆਪਣਾ ਭਰਾ ਮਰਵਾ ਕੇ ਤੇ ਇਹਨਾਂ ਬੱਚਿਆਂ ਦੀ ਮੁਆਫੀ ਦੀ ਗੱਲ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਕਹਿਣ ਲੱਗਾ, ਮੈਨੂੰ ਸ਼ਰਮ ਆਉਂਦੀ ਹੈ, ਪਰ ਸਾਡੀ ਪਾਕ ਗ੍ਰੰਥ ਕੁਰਾਨ ਦਾ ਇਹ ਉਪਦੇਸ਼ ਹੈ, ਕੁਰਾਨ ਕਹਿੰਦੀ ਕਿ ਮਾਸੂਮ ਦੀ ਹੱਤਿਆ ਨਾ ਕਰੋ, ਔਰਤ ਦੇ ਉੱਤੇ ਜ਼ੋਰ ਅਜਮਾਇਸ਼ ਨਾ ਕਰੋ। ਮੈਂ ਤੇ ਗੱਲ ਧਰਮ ਦੇ ਨੁਕਤੇ ਨਿਗਾਹ ਤੋਂ ਕਰ ਰਿਹਾ, ਇਹ ਬੱਚੇ ਨੇ, ਇਹਨਾਂ ਦੇ ਨਾਲ ਸਾਡਾ ਬਦਲਾ ਲੈਣ ਦਾ ਕੋਈ ਵਾਸਤਾ ਬਣਦਾ ਨਹੀਂ ਹੈ। ਹਾਂ, ਅੱਜ ਵੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਉਣ, ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰਾਂਗਾ ਜਾਂ ਮਰਾਂਗਾ, ਲੜਾਂਗਾ, ਉਹਨਾਂ ਦੇ ਨਾਲ ਮੇਰੀ ਲੜਾਈ ਇਹਨਾਂ ਬੱਚਿਆਂ ਦੇ ਵਿੱਚ ਲੈਣਾ ਦੇਣਾ ਕੀ? ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਪਾਪ ਸੇ, ਮੁਹੰਮਦ ਸ਼ੇਰ ਖਾਂ ਇਸ ਤਰ੍ਹਾਂ ਕਹਿੰਦਾ।
ਉਹ ਕਹਿੰਦਾ ਬਦਲਾ ਹੀ ਲੈਣਾ।

0: होगा, लेंगे हम पाप से महफूज रखे खुदा हमें ऐसे महापाप से। वो कहने लगा मैनू ते खुदा बचाई रखे ऐसे महापाप तो, मैं तुहाडी हां दे नाल हां प्रगटाउन वास्ते तैयार नहीं हां। पर सुचा नंद कहिंदा है इन्हां नूं सजा मिल जानी चाहीदी। खैर वार वार इस तरह दियां गल्लां बातां होईयां। मुहम्मद शेर खां नूं मुखातब होके वजीर खां बोलदा है, सूबा सरहंद। वो कहन लगा तेरिया गल्लां बातां सानू परवान नहीं है, जद सारे एक तरफा फैसला दे रहे ने तू विरोध विच क्यों दे रहे है? इन्हां दा हिंदू धर्म विचों आउण वाला सुचा नंद ए वी उन्हां दे विरोध विच फैसला सुना रहा है। धर्म दा उपदेशक मौल भी उन्हां दे विरोध विच गल कह रहा है। बाकी सारयां दी एक राय है ते तेरी राय सारयां दे विरोध विच क्यों जा रही है? इहदा मतलब तू अंदरों उन्हां दे नाल मिलिया है। इहदे उत्ते एक दोष आयद किया गया, इतराज लागू किया गया। काफी उत्तर प्रश्न गर्म जोशी दे अंदर होए, सवाल जवाब होए। वजीर खां सूबा मलेरकोटला शेर खां कोलों अस्तीफा मंगदा है। वो कहिंदा मैनू तेरे वलों रिजाइन चाहिदा है, इस नुक्ते नूं समझन दी कृपा करियो। वजीर खां नूं मुखातब होके शेर खां कहिंदा है मलेरकोटलिया नवाब, वो कहन लगा जे अस्तीफा ही देना है रिजाइन करना ही है ते वजीर खां फिर तेरे नां दे उत्ते नहीं, मैं रिजाइन करांगा सीधा औरंगजेब दे नां दे उत्ते, दिल्ली हुक्मरान दे नां दे उत्ते। उहदे अंदर तेरियां तमाम वधीकियां लिखांगा ते लिखण तों बाद अस्तीफा सीधा औरंगजेब दे नां ते करांगा, मैं तेरे नां ते नहीं। एक होर बेनती करां, मुहम्मद शेर खां ने जो अस्तीफा लिखिया सी उह लिखिया भी औरंगजेब दे नां दे उत्ते, और उह लिखिया होया अस्तीफा 1960 तक दिल्ली दी लाइब्रेरी दे अंदर पिया रहा ते 1960 तो बाद दिल्ली दी लाइब्रेरी विचों उनु गायब कर दिता गया एक साजिश दे अधीन। ए गल मैनू कित्थों मिली, दिल्ली दे अंदर रहण वाले एक बजुर्ग कवि और बहुत मन्नी परमन्नी हस्ती सरदार मनोहर सिंह जी मारको, अज तो 7-8 साल पहला दी मैं गल कर रहा, जिउंदे सन, हुण मैं कह नहीं सकदा कि शरीर करके मौजूद ने या शरीर छड़ गए ने, हेयर फिक्सर दा उन्हां दा अपना काम सी। और रिच मैन सन सरदार मनोहर सिंह जी मारको। ए मनोहर सिंह जी मारको ओ महान शख्सियत ने, इन्हां ने 1984 दे अटैक तो पहला श्रोमणी कमेटी कोलों इजाजत लैके सिख रेफरेंस लाइब्रेरी दा अखर अखर माइक्रोफेज तैयार करके इन्हां ने अपने कोल रख लिया सी। ते जद अटैक तो बाद बुद्धिजीवियां दे विचार अखबारां दे अंदर प्रगट होने शुरू होए, चार चपेरियों बयानबाजी शुरू हुई, हरिमंदर साहब दी पवित्रता भंग हुई, सिख रेफरेंस लाइब्रेरी दा इतिहास सड़के राख बनिया, साडा जानी ते माली नुकसान होया, इस तरह दी बयानबाजी आई। ते सरदार मनोहर सिंह जी मारको वालों बयान आया, आख्या सिख संगत जी नुकसान ते वाकई ओ होया है जो कदी पूरा नहीं होना, पर जिथों तक सिख रेफरेंस लाइब्रेरी दा सवाल है उदा मैं इतिहास दा अखर अखर तैयार करके अपने कोल रख लिया है। फिर अगों एक बयान आया, आखिया सरदार मनोहर सिंह जी तुसी दिल्ली दे अंदर रहन वाले हो ते दिल्ली सरकार जे अकाल तख्त नूं पंजाब दे अंदर जाके मलिया मेट कर सकदी है, तुहाडा घर अकाल तख्त तो बहुत वड्डा किला नहीं है, तुहानूं इह बयान पेपर दे अंदर नहीं सी देना चाहीदा। उन्हां ने फिर अगों परतवां जवाब दिता, ਉਹ ਕਹਿਣ ਲੱਗੇ ਮੈਂ ਪੰਜ ਉਤਾਰੇ ਕੀਤੇ ਨੇ, ਪੰਜ ਉਤਾਰੇ, ਪੰਜ ਕਾਪੀਆਂ ਕੀਤੀਆਂ ਨੇ, ਚਾਰ ਉਤਾਰੇ ਕਰਕੇ ਮੈਂ ਵਿਦੇਸ਼ਾਂ ਦੇ ਅੰਦਰ ਭੇਜ ਚੁੱਕਾ, ਜਿਨ੍ਹਾਂ ਵਿੱਚੋਂ ਦੋ ਦੇ ਬਾਰੇ ਮੈਨੂੰ ਪਤਾ ਹੈ, ਇੱਕ ਯੂਕੇ ਦੀ ਲਾਇਬ੍ਰੇਰੀ ਦੇ ਅੰਦਰ ਔਰ ਇੱਕ ਫਰਾਂਸ ਦੀ ਲਾਇਬ੍ਰੇਰੀ ਦੇ ਅੰਦਰ, ਬਾਕੀ ਦੋ ਕਿੱਥੇ ਨੇ ਮੈਂ ਇਹਦੇ ਬਾਰੇ ਗਿਆਨ ਨਹੀਂ ਰੱਖਦਾ। ਉਹਨਾਂ ਆਖਿਆ ਪੰਜਵਾਂ ਮੇਰੇ ਕੋਲ ਹੈ, ਜੇ ਇਹ ਸੜ ਵੀ ਜਾਏਗਾ ਤਬਾਹ ਹੋ ਵੀ ਜਾਏਗਾ ਤਾਂ ਵੀ ਕੋਈ ਗੱਲ ਨਹੀਂ। 1960 ਤੱਕ ਮੁਹੰਮਦ ਸ਼ੇਰ ਖਾਨ ਦਾ ਕੀਤਾ ਹੋਇਆ ਰਿਜ਼ਾਇਨ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਮੌਜੂਦ ਸੀ, ਪਰ 60 ਤੋਂ ਬਾਅਦ ਗਾਇਬ ਹੋਇਆ। ਪਰ ਜੇ ਅੱਜ ਵੀ ਉਹਦਾ ਉਤਾਰਾ ਵੇਖਣਾ ਚਾਹੋ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਉਹਨਾਂ ਦੀ ਜਿਹੜੀ ਨਿੱਜੀ ਘਰ ਦੀ ਲਾਇਬ੍ਰੇਰੀ ਹੈ ਉਹਦੇ ਅੰਦਰ ਅੱਜ ਵੀ ਤੁਹਾਨੂੰ ਮੁਹੰਮਦ ਸ਼ੇਰ ਖਾਨ ਦੇ ਕੀਤੇ ਹੋਏ ਰਿਜ਼ਾਇਨ ਦਾ ਉਤਾਰਾ ਮਿਲ ਜਾਏਗਾ। ਖੈਰ ਮੁਹੰਮਦ ਸ਼ੇਰ ਖਾਨ ਦੇ ਨਾਲ ਗਰਮ ਜੋਸ਼ੀ ਦੇ ਅੰਦਰ ਉੱਤਰ ਪ੍ਰਸ਼ਨ ਹੋਏ। ਵਾਰੀ ਆ ਗਈ ਸਾਹਿਬਜ਼ਾਦਿਆਂ ਦੀ। ਸਾਹਿਬਜ਼ਾਦਿਆਂ ਨੂੰ ਦੁਬਾਰਾ ਪਿਆਰ ਦੇ ਨਾਲ ਪਲੋਸ ਕੇ ਪੁੱਛਿਆ ਗਿਆ, ਬੱਚਿਓ ਅਜੇ ਵੀ ਸਮਾਂ ਹੈ, ਤੁਹਾਨੂੰ ਹੂਰਾਂ ਦੇ ਨਾਲ ਵਿਆਹ ਦਿੱਤਾ ਜਾਏਗਾ, ਤੁਹਾਨੂੰ ਜਗੀਰ ਦਿੱਤੀ ਜਾਏਗੀ, ਬਹੁਤ ਸਾਰਾ ਔਰੰਗਜ਼ੇਬ ਇਨਾਮ ਦੇਵੇਗਾ। ਬਸ ਗੱਲ ਤੇ ਇੰਨੀ ਹੈ, ਤੁਹਾਨੂੰ ਅਸੀਂ ਧਰਮ ਤੋਂ ਤੋੜਦੇ ਨਹੀਂ ਆ, ਧਰਮ ਬਦਲਣਾ ਹੀ ਹੈ, ਚੱਲਦੇ ਤੇ ਰਹੋ ਪਰ ਧਰਮ ਬਦਲ ਕੇ ਚੱਲਦੇ ਰਹੋ। ਉਨ੍ਹਾਂ ਵਿਚੋਂ ਸਾਹਿਬ ਜ਼ੋਰਾਵਰ ਸਾਹਿਬ ਜੀ ਬੋਲੇ ਨੇ, ਇਕ ਕਵੀ ਕਹਿੰਦਾ ਹੈ, ਜ਼ੋਰਾਵਰ ਜ਼ੋਰ ਸੇ ਬੋਲਾ, ਫਤਿਹ ਸਿੰਘ ਸ਼ੋਰ ਸੇ ਬੋਲਾ, ਨਹੀਂ ਹਮ ਝੁਕ ਨਹੀਂ ਸਕਤੇ, ਨਹੀਂ ਹਮ ਰੁਕ ਨਹੀਂ ਸਕਤੇ, ਹਮੇ ਯਹ ਬੇਸ ਪਿਆਰਾ ਹੈ, ਸ੍ਰੀ ਦਸ਼ਮੇਸ਼ ਪਿਆਰਾ ਹੈ, ਹਮੇ ਯਹ ਪੰਥ ਪਿਆਰਾ ਹੈ, ਸ੍ਰੀ ਗੁਰੂ ਗ੍ਰੰਥ ਪਿਆਰਾ ਹੈ। ਇਕ ਕਵੀ ਨੇ ਕਲਮਬੰਦ ਕੀਤਾ ਹੈ ਇਨ੍ਹਾਂ ਬੋਲਾਂ ਨੂੰ, ਜੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਬੋਲ ਕਹਿ। 12 ਉਹ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਦੇ ਅੰਦਰੋਂ ਆਖਰ ਵਾਪਸ ਆ ਜਾਂਦੇ ਨੇ ਤੇ ਹੱਸਦੇ ਹੱਸਦੇ ਮੁਸ਼ਕਰਾਉਂਦੇ ਹੋਏ ਦਾਦੀ ਮਾਂ ਦੇ ਗਲਵਕੜੀ ਵਿਚ ਆਉਂਦੇ ਨੇ ਔਰ ਬੋਲਦੇ ਨੇ, ਬਾਬਾ ਫਤਿਹ ਸਿੰਘ ਜੀ ਤੋਤਲੀ ਜ਼ੁਬਾਨ ਦੇ ਅੰਦਰ, ਮਾਤਾ ਜੀ ਅੱਜ ਫੈਸਲਾ ਸਾਡੇ ਹੱਕ ਵਿਚ ਹੋਇਆ। ਮਾਤਾ ਜੀ ਪੁੱਛਦੇ ਨੇ, ਬੇਟਾ ਗੱਲਾਂ ਬਾਤਾਂ ਕੀ ਹੋਈਆਂ, ਕੀ ਉਹਨਾਂ ਨੇ ਤੁਹਾਨੂੰ ਕਿਹਾ, ਤੁਸੀਂ ਕੀ ਕਿਹਾ, ਸਵਾਲ ਜਵਾਬ ਕਿਸ ਤਰ੍ਹਾਂ ਹੋਏ? ਤੇ ਇਹਨਾਂ ਨੇ ਦੋ ਹੀ ਗੱਲਾਂ ਕੀਤੀਆਂ ਮਾਤਾ ਜੀ, ਉਹਨਾਂ ਵੱਲੋਂ ਦੋ ਸਵਾਲ ਸਨ ਸਾਡੇ ਸਾਹਮਣੇ। ਉਹਨਾਂ ਨੇ ਅਖੀਰੀ ਇਹ ਗੱਲ ਕਹੀ ਸੀ, ਜਾਂ ਦੀਨ ਕਬੂਲ ਕਰੋ, ਇਲਾ ਇਲਾ ਅਲਿਲ ਇਲਾ ਮੁਹੰਮਦ ਰਸੂਲ ਇਲਾ ਕਲਮਾ ਪੜੋ, ਤੇ ਜਾਂ ਫਿਰ ਮੌਤ ਕਬੂਲ ਕਰੋ। ਅਸੀਂ ਦੋਵਾਂ ਵਿਚੋਂ ਮੌਤ ਨੂੰ ਚੁਣ ਲਿਆ ਤੇ ਫੈਸਲਾ ਸਾਡੇ ਹੱਕ ਵਿਚ ਹੋ ਗਿਆ, ਕੱਲ ਨੂੰ ਸਾਨੂੰ ਮੌਤ ਮਿਲ ਜਾਏਗੀ। ਉਹਨਾਂ ਵੱਲੋਂ ਆਪਸ਼ਨ ਸੀ, ਜਾਂ ਦੀਨ ਕਬੂਲ ਕਰੋ ਤੇ ਜਾਂ ਮੌਤ ਕਬੂਲ ਕਰੋ। ਤੇ ਮਾਤਾ ਜੀ ਅਸੀਂ ਮੌਤ ਨੂੰ ਗਲੇ ਲਾ ਕੇ ਆਏ ਹਾਂ, ਅਸੀਂ ਮੌਤ ਨੂੰ ਕਬੂਲ ਕਰ ਲਿਆ। 12 ਪੋ ਵਾਲੇ ਦਿਨ ਇਸ ਤਰ੍ਹਾਂ ਸਾਹਿਬਜ਼ਾਦੇ ਵਾਪਸ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ, ਉਸ ਠੰਡੇ ਬੁਰਜ ਦੇ ਅੰਦਰ। ਸੁੱਚਾ ਨੰਦ 12 ਪੋ ਵਾਲੇ ਦਿਨ ਰਾਤ ਨੂੰ ਫੇਰ ਹਾਜ਼ਰ ਹੋ ਜਾਂਦਾ ਹੈ। ਪਹਿਲੇ ਦਿਨ ਝਿੜਕਾਂ ਖਾ ਕੇ ਗਿਆ ਸੀ ਪਰ ਦੂਜੇ ਦਿਨ ਅੱਜ ਫੇਰ ਹਾਜ਼ਰ ਹੁੰਦਾ ਹੈ। ਇਹਨੇ ਆਣ ਕੇ ਦੁਬਾਰਾ ਪਿਆਰ ਦੇ ਨਾਲ ਚੀਕਣੀਆਂ ਚੋਪੜੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਸਮਝਾਉਣਾ ਸ਼ੁਰੂ ਕੀਤਾ, ਪਰ ਮਾਤਾ ਜੀ ਨੇ ਇਹਨੂੰ ਲਾਹਨਤ ਪਾਈ। ਕਹਿਣ ਲੱਗੇ, ਸੁੱਚਿਆ ਤੇਰੀ ਕਮੀਨੀ ਸੋਚ ਦੇ ਉੱਤੇ ਲਾਹਨਤ ਹੈ, ਤੇਰੇ ਵਾਸਤੇ, ਤੁਹਾਡੇ ਵਾਸਤੇ, ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਸੁੱਚਿਆ, ਮੇਰੇ ਪਤੀ ਸ੍ਰੀ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇੱਕ ਬੇਨਤੀ ਮੈਂ ਕਰਦਾ ਚੱਲਾਂ, ਕਿਸੇ ਦਾ ਨਾੜਾਂ ਵਾਲਾ ਜਨੇਊ ਚਾਂਦਨੀ ਚੌਂਕ ਦੇ ਅੰਦਰ ਕੱਟਿਆ ਤੇ ਤਾਂ ਦੋਹਰੇ ਤੇਰੇ ਧਾਗੇ ਦਾ ਜਨੇਊ ਬਚਿਆ, ਵਰਨਾ ਨਹੀਂ ਸੀ ਬਚਣਾ। ਔਰੰਗਜ਼ੇਬ ਜਿਸ ਤਰ੍ਹਾਂ ਅਤਿਆਚਾਰ ਕਰਦਾ ਆ ਰਿਹਾ ਸੀ, ਜ਼ੋਰ ਜ਼ੁਲਮ ਕਰਦਾ ਆ ਰਿਹਾ ਸੀ, ਇਹਦੇ ਭਾਰੀ ਕਦਮਾਂ ਦੇ ਹੇਠ ਜਿਸ ਤਰ੍ਹਾਂ ਹਿੰਦੁਸਤਾਨ ਦੀ ਜਨਤਾ ਲਤਾੜੀ ਦੀ ਜਾ ਰਹੀ ਸੀ, ਬਚਣ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੋਣਾ। ਹਰ ਮੰਦਰ ਦੇ ਅੰਦਰ ਅੱਜ ਅਗਰ ਟੱਲ ਵੱਜ ਰਿਹਾ, ਅਗਰ ਕਿਧਰੇ ਗਰੜ ਪੁਰਾਣ ਦੀ ਕਥਾ ਹੈ, ਤੇ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਹੈ। ਇਮਾਨਦਾਰੀ ਤੇ ਦਿਆਨਤਦਾਰੀ ਦੇ ਨਾਲ ਇਤਿਹਾਸ ਦੇ ਪੰਨੇ ਵਾਚ ਕੇ ਵੇਖੋ, ਪਾਤਸ਼ਾਹ ਦੇ ਚਰਨਾਂ ਵਿਚ ਨਮਸਕਾਰ ਕਰਨ ਦੇ ਉੱਤੇ ਤੁਹਾਨੂੰ ਮਜਬੂਰ ਹੋਣਾ ਹੀ ਪਏਗਾ। ਖੈਰ ਆਖਿਆ, ਸੁੱਚਿਆ ਤੁਹਾਡੇ ਇਹ ਮੱਥੇ ਦੇ ਲਾਲ ਰੰਗ ਦਾ ਤਿਲਕ ਤਾਂ ਬਚਿਆ, ਮੇਰੇ ਪਤੀ ਤੇਗ ਬਹਾਦਰ ਸਾਹਿਬ ਜੀ ਦਾ ਲਾਲ ਰੰਗ ਦਾ ਖੂਨ ਚਾਂਦਨੀ ਚੌਂਕ ਦੇ ਅੰਦਰ ਡੁੱਲਾ। ਪਰ ਕਹਿੰਦੇ ਨੇ, ਜਦੋਂ ਬੰਦਾ ਢੀਠ ਹੁੰਦਾ ਹੈ ਤੇ ਹੁੰਦਾ ਹੁੰਦਾ ਹੱਦ ਬੱਦੀਆਂ ਨੂੰ ਟਾਪੀ ਜਾਂਦਾ ਹੈ, ਸੀਮਾਵਾਂ ਪਾਰ ਕਰ ਹੀ ਜਾਂਦਾ ਹੈ। ਸੁੱਚੇ ਦੇ ਉੱਤੇ ਇਨ੍ਹਾਂ ਗੱਲਾਂ ਦਾ ਲਾਹਨਤਾਂ ਦਾ ਕੋਈ ਅਸਰ ਨਾ ਹੋਇਆ, ਸੁੱਚਾ ਵਾਪਸ ਚਲਾ ਜਾਂਦਾ ਹੈ। ਕੇਵਲ ਮੁਖਸਰ ਬੇਨਤੀ ਕਹਿ ਕੇ ਮੈਂ ਖਿਮਾ ਮੰਗਾਂ, 13
1: ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਔਰ ਸ਼ਹੀਦ ਦਾ ਅਖਰੀ ਅਰਥ ਹੈ ਸ਼ਹਾਦਤ ਦੇਣਾ, ਮਤਲਬ ਗਵਾਹੀ ਦੇਣਾ। ਪਰ ਇੱਕ ਖਿਆਲ ਕਰਿਓ, ਗਵਾਹੀ ਝੂਠ ਦੀ ਤਰਫ ਖੜੇ ਹੋ ਕੇ ਵੀ ਦਿੱਤੀ ਜਾ ਸਕਦੀ ਹੈ ਤੇ ਗਵਾਹੀ ਸੱਚ ਦੀ ਤਰਫ ਖੜੇ ਹੋ ਕੇ ਵੀ ਭਰੀ ਜਾ ਸਕਦੀ ਹੈ। ਹਰ ਗਵਾਹੀ ਦੇਣ ਵਾਲੇ ਨੂੰ ਕਹਿ ਦਿੰਦੇ ਨੇ ਸ਼ਹਾਦਤ ਦੇਣ ਵਾਲਾ, ਮਤਲਬ ਸ਼ਹੀਦੀ ਦੇਣ ਵਾਲਾ। ਸਹਿਜੇ ਸਹਿਜੇ ਇਹ ਸ਼ਹੀਦ ਲਫ਼ਜ਼ ਕੇਵਲ ਉਹਨਾਂ ਦੇ ਨਾਲ ਹੀ ਜੁੜਦਾ ਗਿਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਬੁਲੰਦ ਕਰਨ ਤੋਂ ਬਾਅਦ ਆਪਣਾ ਆਪਾ ਨੁਸ਼ਾਵਰ ਕਰ ਦਿੱਤਾ ਹੈ। ਸਹਿਜੇ ਸਹਿਜੇ ਸ਼ਹੀਦ ਉਹਨਾਂ ਨੂੰ ਹੀ ਜਾਣਿਆ ਜਾਣ ਲੱਗਾ पर शहीद का अखरी अर्थ है वैसे गवाही भरना। शहीद का अखरी अर्थ है सच की तरफ खड़े होके सच की आवाज नूं बुलंद करन दा यतन करना। जे हकीकत दे अंदर पछोकड़ विच ध्यान मार के वेखो, लोक बाबर नूं माई बाप कहन वाले ते बड़े सन, जां पनाह कहन वालियां दी कोई कमी नहीं सी, रोजी दहिंद मालक पालक कहन वालियां दी कोई घाट नहीं सी। पर जे बाबर दे मूंह ते सामने खड़े होके किसे ने जाबर किया है तो केवल साहिब श्री गुरु नानक देव पातशाह ने किया है। बाबर नूं जाबर कहन वाले सच दी आवाज बुलंदियां तक पहुंचाउण वाले ओ केवल गुरु नानक देव पातशाह ही ने। खैर दास तां आप उन्हां दी सरवण कर रहे हो जिन्हां ने सच नूं हथों नहीं छड्डिया, सच नूं अपने मन विचों कढ़िया नहीं ते सच दे उत्ते पहरा देंदियां देंदियां अपना आपा कुर्बान कर गए, शरीर दा बलिदान दे गए, आप उन्हां दी लगातार लड़ीवार दासतान सरवण करदे आ रहे हो। एक बेनती मैं होर भी करदा चला, अगर सिख कौम दे अंदर शहीदां दी कतार विचारनी आरंभ करिए कि कदों तों शुरू होई ते सब तों पहले शहीद गुरु नानक देव पातशाह महाराज जी दे समय होए जिन्हां दा नाम भाई तारा जी करके आउंदा है, और एमनाबाद दे मैदान दे अंदर उन्होंने शहादत दा जाम पाया है। भाई तारा जी दा दोष केवल इन्ना है कि एमनाबाद बाबर दे हमले तो बाद भाई तारा जी दा मन बड़ा प्रभावित होया ते भाई तारा जी चलदे चलदे अपनी मां दे कोल घर पहुंच गए। पिता इन्हां दा बचपन दे अंदर चलाना कर गया है। मां मैं बाहर जंग दा दृश्य वेख के आया, किसे दी बांह नहीं, किसे दी लत नहीं, किसे दी तौण शरीर दे नाल नहीं, कोई अद मरे ने, कोई जिउंदे ने, कोई तड़फ रहे ने, कोई मुर्दे ने, इस तरह दे मैं लगे हुए ढेर मैदान दे अंदर वेख के आया। ते मां ने अगों जवाब दिता, बेटा फिर ए वक्त है सेवा कमाउण दा, सेवा ही कर। आख्या मां मैं सेवा की कर सकदा, चलो कुछ भी नहीं। ते पुत्र अपने दो चार साथियां नूं नाल लेके उन्हां मुर्दियां दा संस्कार ही कर, जेड़े इस्लामी ने उन्हां नूं दफनाउण दा यतन कर वितकरे तो बगैर, ते जेड़े हिंदू ने उन्हां नूं संस्कारन दा यतन कर। भाई तारा जी ने जंगल दे अंदरों लकड़ां इकट्ठियां करनियां शुरू कीतियां ने अपने तीन साथियां नूं नाल लेके। लकड़ां दी वड्डी चिखा बनाई, मुर्दियां नूं चुक चुक के उहदे उत्ते रखना शुरू कीता है। वड्डे होए अंग उन्हां नूं इकट्ठे कर करके लकड़ियां दे उत्ते रखण दा यतन कर रहे ने। चिखा नूं अग्नि भेट कीती, अग्नि लाई, इतने समय नूं चलदा चलदा मुगल हकूमत दी फौजी टुकड़ी दा एक दस्ता उधर नूं निकल आउंदा है। उन्होंने पुछया, तुसीं कौन हो? इन्हां आख्या, असीं गुरु नानक पातशाह दे सिख हां। और की कर रहे हो? इन्हां आख्या, इह पुछण वाली गल नहीं, तुहाडे सामने मुर्दियां दा संस्कार कर रहे हां। इन्हां आख्या, तुहाडी गलती है, बाबर दे हुक्म दे नाल इन्हां नूं वड्डिया कट्टिया जाए। इन्हां नूं चाहीदा सी कि कुत्तियां बिल्लियां ते इलां कावां वास्ते जिंदा रहन दिता जांदा मैदाने जंग दे अंदर, पै रहिंदे, इन्हां दी कोई संभाल ना लैंदा, पर तुसीं इन्हां नूं संस्कार रहे हो, इहदा मतलब तुसीं मुगल हकूमत दे बागी हो, बगावत दा बिगल वजाउंदे नजर पै रहे हो। इन्हां आख्या, असीं बागी नहीं आ, पर साडा फर्ज बनदा सी तुसीं अपनी ड्यूटी निभा गए, असीं अपने फर्ज नूं पूरियां करन दा यतन कर रहे हैं। खैर इन्हां नाल दे तिन्नां साथियां ने ते अपने गुणा भावें गुणा नहीं सी, उस सेवा नूं गुणा मन के खिमा मंग ले, उह ते बरी हो गए। ते भाई तारा जी ने ना गुणा मन्निया ते ना गुणा दी खिमा मंगी है। भाई तारा जी नूं जिउंदे नूं बल दी चिखा दे अंदर सुट दिता गया। भाई तारा जी इस तरह शहीद होए। बाद विच गुरु अर्जन देव पातशाह महाराज जी शहीदां दे सरताज, उस तो बाद विच गुरु हरगोबिंद साहब जी दे समय अनेक सिख चार जंगां दे अंदर शहादत दा जाम पी गए। फिर ते शहीदां दीयां कतारां लम्मियां ही लम्मियां बनदियां गईयां। खैर जो मैं बेनती करनी सी मुखसर, शहीद अरबी भाषा दा लफज है ते शहीद दा अखरी अर्थ है गवाही देना। ਥੋੜਾ ਜਿਹਾ ਪਿਛੋਕੜ ਦੇ ਅੰਦਰ ਮੈਂ ਤੁਹਾਡੇ ਧਿਆਨ ਨੂੰ ਇਕੱਤਰ ਕਰਕੇ ਲੈ ਕੇ ਜਾਣਾ ਚਾਹਾਂਗਾ। ਦੁਨੀਆਂ ਦੇ ਅੰਦਰ ਸਭ ਤੋਂ ਵਿਸ਼ਾਲ ਮਤ ਗਿਣਤੀ ਕਰਕੇ ਫੈਲਿਆ ਹੋਇਆ ਮਤ ਹੈ ਈਸਾਈ ਮਤ। ਈਸਾਈ ਮਤ ਦੇ ਅੰਦਰ ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ ਗਿਆ ਤੇ ਸਾਰਾ ਈਸਾਈ ਜਗਤ ਅੱਜ ਵੀ ਆਪਣੀ ਆਪਣੀ ਭਾਵਨਾ ਤੇ ਸ਼ਰਧਾ ਲੈ ਕੇ ਹਜ਼ਰਤ ਈਸਾ ਜੀ ਦੇ ਚੁਗਿਰਦੇ ਆਪਣੀ ਭਾਵਨਾ ਦੇ ਨਾਲ ਪਰਿਕਰਮਾ ਕਰਦੇ ਹੋਏ ਮਿਲਦੇ ਨੇ। ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ। ਉਸ ਤੋਂ ਬਾਅਦ ਇਸਲਾਮੀ ਜਗਤ, ਇਸਲਾਮੀ ਜਗਤ ਦੇ ਅੰਦਰ ਸਭ ਤੋਂ ਪਹਿਲੇ ਦੋ ਸ਼ਹੀਦ ਮੰਨੇ ਗਏ ਜਿਨ੍ਹਾਂ ਦੇ ਸਾਹਮਣੇ ਸਾਰਾ ਇਸਲਾਮੀ ਜਗਤ ਅੱਜ ਵੀ ਝੁਕਦਾ ਹੋਇਆ ਨਜ਼ਰ ਪੈਂਦਾ ਹੈ, ਨਮਸਕਾਰ ਕਰਦੇ ਨਜ਼ਰ ਪੈਂਦੇ ਨੇ। ਇਹ ਦੋਵੇਂ ਸਕੇ ਭਾਈ ਨੇ ਔਰ ਦੋਵਾਂ ਦਾ ਜਨਮ ਬੀਬੀ ਫਾਤਮਾ ਦੀ ਕੁੱਖ ਵਿੱਚ ਹੋਇਆ ਔਰ ਇਹ ਦੋਵੇਂ ਰਿਸ਼ਤੇ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਦੋਤਰੇ ਨੇ ਔਰ ਇਹਨਾਂ ਦੋਵਾਂ ਦਾ ਅੰਤ ਜੀਵਨ ਦਾ ਖਾਤਮਾ ਕਰਬਲਾ ਇਮਾਮ ਦੇ ਯੁੱਧ ਦੇ ਅੰਦਰ ਹੋਇਆ। ਹਸਨ ਹੁਸੈਨ ਤੇ ਇਮਾਮ ਹਸਨ ਇਹਨਾਂ ਦੋਵਾਂ ਨੂੰ ਇਸਲਾਮੀ ਜਗਤ ਸ਼ਹੀਦ ਮੰਨਦਾ ਹੈ ਔਰ ਆਪਣੀ ਭਾਵਨਾ ਤੇ ਸ਼ਰਧਾ ਦੇ ਨਾਲ ਇਹਨਾਂ ਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਇਸ ਤੋਂ ਬਾਅਦ ਮੈਂ ਕੇਵਲ ਇਸ਼ਾਰਤਨ ਬੇਨਤੀ ਕਰਦਾ ਹੋਇਆ ਤੁਹਾਡਾ ਧਿਆਨ ਲੜੀ ਵੱਲ ਲਿਆਵਾਂ। ਇਸ ਤੋਂ ਬਾਅਦ ਫਰਾਂਸ ਦੇ ਅੰਦਰ ਰਹਿਣ ਵਾਲੇ ਫਰਾਂਸੀਸੀ ਲੋਕ, ਇਹ ਇੱਕ ਅਨਪੜ ਪੇਂਡੂ ਭੇਡਾਂ ਚਾਰਨ ਵਾਲੀ ਲੜਕੀ ਨੂੰ ਸ਼ਹੀਦ ਮੰਨਦੇ ਨੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਇਸ ਲੜਕੀ ਦਾ ਨਾਮ ਆਉਂਦਾ ਹੈ ਜੌਹਨ ਆਫ ਆਰਕ। ਸਨ 1412 ਦੇ ਅੰਦਰ ਇਸ ਲੜਕੀ ਨੇ ਬਗਾਵਤ ਦਾ ਬਿਗਲ ਵਜਾਇਆ। ਇਹਦੀ ਇੱਕ ਆਵਾਜ਼ ਦੇ ਨਾਲ ਅਨੇਕਾਂ ਆਵਾਜ਼ਾਂ ਆਣ ਕੇ ਮਿਲਦੀਆਂ ਗਈਆਂ। ਹਜ਼ਾਰਾਂ ਲੋਕ ਇਹਦੀ ਆਵਾਜ਼ ਦੇ ਨਾਲ ਸਹਿਮਤ ਹੋਏ, ਇਹਦੇ ਮਗਰ ਲੱਗ ਕੇ ਤੁਰਨਾ ਸ਼ੁਰੂ ਹੋਏ। ਇਸ ਲੜਕੀ ਨੂੰ ਪਕੜਿਆ ਗਿਆ। ਅਨੇਕ ਤਸ਼ੱਦਦ ਕਰਨ ਤੋਂ ਬਾਅਦ, ਤਸੀਹੇ ਦੇਣ ਤੋਂ ਬਾਅਦ ਇਸ ਲੜਕੀ ਨੂੰ ਜਿਉਂਦੀ ਨੂੰ ਸਾੜਿਆ ਗਿਆ। ਸਨ 1412 ਦੇ ਅੰਦਰ ਜੌਹਨ ਆਫ ਆਰਕ ਨੂੰ ਫਰਾਂਸ ਦੇ ਲੋਕ ਸ਼ਹੀਦ ਮੰਨਦੇ ਨੇ ਔਰ ਉਹਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਈਰਾਨ ਦੇ ਅੰਦਰ ਰਹਿਣ ਵਾਲੇ ਈਰਾਨੀ ਲੋਕ ਇੱਕ ਸੂਫੀ ਫਕੀਰ ਮਨਸੂਰ ਨੂੰ ਸ਼ਹੀਦ ਮੰਨਦੇ ਨੇ। ਯੂਨਾਨ ਦੇ ਅੰਦਰ ਰਹਿਣ ਵਾਲੇ ਯੂਨਾਨੀ ਲੋਕ ਇੱਕ ਸੂਫੀ ਸੰਤ ਸੁਕਰਾਤ ਨੂੰ ਸ਼ਹੀਦ ਮੰਨਦੇ ਨੇ, ਜਿਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਪੀਣ ਵਾਸਤੇ। ਉਹ ਗੱਟ ਗੱਟ ਕਰਕੇ ਪੀ ਗਿਆ ਤੇ ਉਹਦੇ ਦਿਲ ਦੀ ਧੜਕਣ ਰੁਕ ਗਈ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ, ਉਹ ਖੂਨ ਵੀ ਜੰਮ ਗਿਆ। ਇਸ ਸੂਫੀ ਮਹਾਨ ਸੰਤ ਨੂੰ, ਸੁਕਰਾਤ ਨੂੰ ਯੂਨਾਨ ਦੇ ਲੋਕ ਸ਼ਹੀਦ ਮੰਨਦੇ ਨੇ। ਸ਼ਹੀਦਾਂ ਦੀ ਦਾਸਤਾਨ ਆਪ ਸਿੱਖ ਧਰਮ ਦੇ ਅੰਦਰੋਂ ਲਗਾਤਾਰ ਸਰਵਣ ਕਰਦੇ ਆ ਰਹੇ ਹੋ। ਬੀਤੇ ਹੋਏ ਕੱਲ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੇ ਸਬੰਧ ਦੇ ਅੰਦਰ, ਦੋ ਪੇਸ਼ੀਆਂ ਦੇ ਸਬੰਧ ਵਿਚ ਖੁੱਲ੍ਹ ਕੇ ਜਾਣਕਾਰੀ ਨੂੰ ਪ੍ਰਾਪਤ ਕੀਤਾ। 13 ਪੋਹ ਦਾ ਦਿਨ ਆਇਆ। 13 ਪੋਹ ਵਾਲੇ ਦਿਨ ਮਾਤਾ ਗੁਜਰੀ ਜੀ ਨੂੰ ਇਹ ਸਮਝ ਆ ਗਈ ਕਿ ਅੱਜ ਬਾਲ ਜਾਣਗੇ ਤੇ ਲੱਗਦਾ ਹੈ ਖੁਦਾ ਦੀ ਨੇਤ ਦੇ ਨਾਲ ਵਾਪਸ ਨਹੀਂ ਆਉਣਗੇ। ਮਾਤਾ ਗੁਜਰੀ ਜੀ ਨੂੰ ਆਪਣੀ ਨੂੰਹ ਰਾਣੀ ਚੇਤੇ ਆਈ, ਇਹਨਾਂ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਜੰਨੀ ਯਾਦ ਆਈ। ਧੀਏ, ਤੇਰੇ ਪੁੱਤਰ ਅੱਜ ਜਾ ਰਹੇ ਨੇ ਤੇ ਜਾ ਰਹੇ ਨੇ ਲਾੜੀ ਮੌਤ ਨੂੰ ਵਿਆਹਣ ਵਾਸਤੇ। ਤੂੰ ਆਪ ਹੁੰਦੀ ਆਪ ਤਿਆਰ ਕਰਕੇ ਨਾ ਬੱਚਿਆਂ ਨੂੰ ਸਜਾ ਕੇ ਤੋਰਦੀ, ਪਰ ਨਾ ਤੂੰ ਕੋਲ ਨਾ ਇਹਨਾਂ ਬੱਚਿਆਂ ਦੇ ਪਿਤਾ ਕੋਲ, ਇਹ ਬੋਝ ਤੁਸਾਂ ਮੇਰੇ ਕੰਧਿਆਂ ਤੇ ਪਾਇਆ। ਇਹਨਾਂ ਬੱਚਿਆਂ ਨੂੰ ਤਿਆਰ ਕਰਕੇ ਹੁਣ ਮੈਂ ਤੋਰਾਂਗੇ। ਮਾਤਾ ਗੁਜਰੀ ਜੀ ਇਹਨਾਂ ਬੱਚਿਆਂ ਨੂੰ ਸੁਭ ਸਿੱਖਿਆ ਸਾਰੀ ਰਾਤ ਕਲੇਜੇ ਦੇ ਨਾਲ ਲਾ ਕੇ ਦਿੰਦੇ ਰਹੇ। ਬੇਟਾ, ਵੇਖਣਾ ਕਿਤੇ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਦਿੱਤੀ ਸਿੱਖਿਆ ਨੂੰ ਵਿਸਾਰ ਨਾ ਦੇਣਾ। ਮਾਤਾ ਜੀ ਨੇ ਦੋ ਬੋਲ ਕਹਿ ਆਖਿਆ, ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਬੇਟਾ, ਇਹਨਾਂ ਦੁਸ਼ਟਾਂ ਨੇ ਤੁਹਾਨੂੰ ਆਰਾਮ ਦੀ ਮੌਤ ਨਹੀਂ ਮਾਰਨਾ। ਇਹਨਾਂ ਦੁਸ਼ਟਾਂ ਨੇ ਬੜੇ ਤਸ਼ੱਦਦ ਕਰਨੇ ਨੇ, ਇਹਨਾਂ ਨੇ ਬੜੇ ਜ਼ੁਲਮ ਕਰਨੇ ਨੇ, ਇਹਨਾਂ ਨੇ ਮਨ ਆਈਆਂ ਕਰਨੀਆਂ ਨੇ। ਤੇ ਬੇਟਾ, ਤੁਸੀਂ ਆਪਣੇ ਦਾਦਾ ਜੀ ਦੇ ਚਰਨਾਂ ਦੇ ਅੰਦਰ ਧਿਆਨ ਨੂੰ ਜੋੜ ਕੇ ਰੱਖਣਾ ਹੈ। ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਤੇ ਨਾਲ ਲੱਗਦਾ ਇਹਨਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ, ਦੋਵਾਂ ਨੇ ਮੰਦ ਮੰਦ ਮੁਸ਼ਕਰਾਉਂਦਿਆਂ ਹੋਇਆਂ ਦਾਦੀ ਦੀ ਗਲਵਕੜੀ ਵਿਚ ਆ ਕੇ ਜਵਾਬ ਦਿੱਤਾ, ਤਨ ਚਿੰਤਾ ਕਛ ਨਾਹੇ ਹਮਾਰੇ ਪਾਛੇ ਤਬ ਚਿੰਤਾ ਉਰ ਭਾਰੀ। ਸਾਨੂੰ ਆਪਣੇ ਤਨ ਦੀ ਮਾਤਾ ਜੀ ਚਿੰਤਾ ਨਹੀਂ ਹੈ, ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਡੇ ਤਨ ਦੇ ਨਾਲ ਉਹਨਾਂ ਜਾਲਮਾਂ ਨੇ ਕੀ ਕਰਨਾ, ਇਸ ਗੱਲ ਦੀ ਮਾਤਾ ਜੀ ਸਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਵੱਧ ਤੋਂ ਵੱਧ ਮੌਤ ਤੇ ਮੌਤ ਨੂੰ ਅਸੀਂ ਖਿੜੇ ਮੱਥੇ ਕਬੂਲ ਕਰ ਲਿਆ, ਤੇ ਜਦ ਕੋਈ ਮੌਤ ਨੂੰ ਕਬੂਲ ਕਰ ਲੈਂਦਾ ਹੈ ਤੇ ਮੌਤ ਦਾ ਵਜ਼ਨ ਤੇ ਮੌਤ ਦਾ ਦੁੱਖ ਘੱਟ ਜਾਂਦਾ ਹੈ। ਮੈਂ ਇੱਕ ਵਿਦਵਾਨ ਦੇ ਬੋਲ ਪੜ੍ਹੇ, ਉਹ ਕਹਿੰਦਾ ਮੈਦਾਨੇ ਜੰਗ ਦੇ ਅੰਦਰ ਉੱਚੀ ਉੱਚੀ ਜਿਹੜੇ ਜੈਕਾਰੇ ਸਿੱਖ ਧਰਮ ਦੇ ਮਰਜੀਵੜੇ ਛਪਾਈ ਲਾਉਂਦੇ ਰਹੇ, ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਰਹੇ, ਉਹ ਕਹਿੰਦਾ ਇਹ ਮਨੋ ਬਲ ਵਧਾਉਣ ਵਾਸਤੇ ਹੈ ਤੇ ਮੌਤ ਨੂੰ ਮਖੌਲ ਕਰਨ ਵਾਸਤੇ ਹੈ। ਜਿੰਨਾ ਕੋਈ ਮੌਤ ਨੂੰ ਮਜ਼ਾਕ ਕਰਦਾ ਮੌਤ ਉਹਨਾਂ ਆਪਣਾ ਵਜ਼ਨ ਘਟਾ ਕੇ ਪੇਸ਼ ਆਉਂਦੀ ਹੈ। ਇਹ ਦੋਵੇਂ ਛੋਟੇ ਵੀਰ ਜਵਾਬ ਦਿੰਦੇ ਨੇ, ਦਾਦੀ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਨੂੰ ਆਪਣੇ ਤਨ ਦੀ ਤੇ ਕੋਈ ਪਰਵਾਹ ਹੀ ਨਹੀਂ, ਤਨ ਨੂੰ ਵੱਧ ਤੋਂ ਵੱਧ ਕੱਟਣਗੇ ਤੇ ਇਸ ਗੱਲ ਦੀ ਸਾਨੂੰ ਪਰਵਾਹ ਨਹੀਂ। ਇੱਕ ਬੇਨਤੀ ਮੈਂ ਇੱਥੇ ਰੋਕ ਕੇ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂ। ਇੱਕ ਵਕਤ ਸੀ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਇੱਕ ਸੇਵਾਦਾਰ ਆਇਆ, ਉਹਨਾਂ ਦਾ ਸੇਵਕ, ਔਰ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ 1173 ਦੇ ਅੰਦਰ, ਅੰਦਾਜ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਤਕਰੀਬਨ 200 ਸਾਲ ਪਹਿਲਾਂ ਕਹਿ ਲਓ। ਬਾਬਾ ਫਰੀਦ ਜੀ ਦੇ ਕੋਲ ਸੇਵਕ ਆਉਂਦਾ ਹੈ ਤੇ ਇੱਕ ਪ੍ਰਸ਼ਨ ਲੈ ਕੇ ਆਉਂਦਾ ਹੈ। ਆਖਿਆ ਭਗਤ ਜੀ ਮਨਸੂਰ ਸ਼ਹੀਦ ਹੋਇਆ, ਸੂਲੀ ਦੇ ਉੱਤੇ ਚੜ ਗਿਆ, ਪਰ ਉਹਨੇ ਚੜਦੇ ਵਕਤ ਕੋਈ ਪਰਵਾਹ ਨਾ ਕੀਤੀ। ਸੁਕਰਾਜ ਜ਼ਹਿਰ ਦਾ ਪਿਆਲਾ ਪੀ ਗਏ, ਪਰ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਅਫਸੋਸ ਦਾ ਚਿੰਨ ਜ਼ਹਿਰ ਪੀਂਦੇ ਵਕਤ ਪ੍ਰਗਟ ਨਾ ਹੋਇਆ। ਆਖਿਆ ਹੋਰ ਅਨੇਕ ਸ਼ਹਾਦਤ ਦਾ ਜਾਮ ਪੀ ਗਏ, ਜੇ ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਉਦੋਂ ਸ਼ਹੀਦ ਹੋਏ ਹੁੰਦੇ ਤੇ ਉਹ ਸਵਾਲ ਕਰਨ ਵਾਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵਿੱਚ ਰੱਖਦਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਹੋਈ ਬਾਅਦ ਵਿੱਚ। ਆਖਿਆ ਭਗਤ ਫਰੀਦ ਜੀ ਕਾਰਨ ਕੀ ਹੈ, ਹੱਸਦੇ ਹੱਸਦਾ ਕੋਈ ਬੰਦ ਕਟਵਾ ਦਿੰਦਾ ਹੈ, ਕੋਈ ਕਿਸ ਤਰ੍ਹਾਂ ਸ਼ਹਾਦਤ ਦਾ ਜਾਮ ਪੀਂਦਾ ਹੈ, ਕੋਈ ਕਿਸ ਤਰ੍ਹਾਂ ਅਨੇਕ ਤਸ਼ੱਦਤ ਤਸੀਹੇ ਸਹਾਰਨ ਦਾ, ਇਹਨਾਂ ਦਾ ਕਾਰਨ ਕੀ ਹੈ, ਇਹਨਾਂ ਨੂੰ ਦੁੱਖ ਨਹੀਂ ਮਿਲਦਾ। ਤੇ ਭਗਤ ਫਰੀਦ ਜੀ ਨੇ ਨਾ ਇੱਕ ਜੁਗਤ ਦੇ ਜ਼ਰੀਏ ਇਹਨਾਂ ਨੂੰ ਜਵਾਬ ਦਿੱਤਾ, ਜੁਗਤ ਦੇ ਜ਼ਰੀਏ। ਭਗਤ ਫਰੀਦ ਸਾਹਿਬ ਨੇ ਨਾ ਇੱਕ ਕੱਚਾ ਨਾਰੀਅਲ ਲਿਆ ਤੇ ਕੱਚਾ ਨਾਰੀਅਲ ਉਹ ਸੇਵਾਦਾਰ ਦੇ ਹਵਾਲੇ ਕੀਤਾ। ਆਖਿਆ ਸੱਜਣਾ ਇਹ ਨਾਰੀਅਲ ਹੈ ਤੇ ਨਾਰੀਅਲ ਦੇ ਅੰਦਰੋਂ ਗਿਰੀ ਬਚਾ ਕੇ ਲਿਆਉਣੀ ਏ ਤੇ ਇਹਦਾ ਖੋਲ ਸਾਰਾ ਲਾਹ ਕੇ ਲਿਆਉਣਾ, ਪਰ ਖਿਆਲ ਕਰੀ ਗਿਰੀ ਟੁੱਟੇ ਨਾ, ਜਿਹੜਾ ਅੰਦਰ ਦਾ ਕੱਚਾ ਖੋਪਾ ਹੈ ਉਹ ਨਾ ਟੁੱਟੇ, ਤੇ ਨਾਰੀਅਲ ਕੱਚਾ, ਆਪ ਜਾਣਦੇ ਹੋ ਜਦ ਕੱਚੇ ਨਾਰੀਅਲ ਨੂੰ ਤੋੜੋਗੇ ਤੇ ਅੰਦਰ ਗਿਰੀ ਤੇ ਟੁੱਟੇਗੀ, ਲਾਜ਼ਮੀ ਟੁੱਟੇਗੀ, ਬਾਹਰੋਂ ਚੋਟ ਕਰੋਗੇ ਚੋਟ ਗਿਰੀ ਤੱਕ ਪਹੁੰਚੇਗੀ। ਇਹ ਸੇਵਾਦਾਰ ਨਾਰੀਅਲ ਦੇ ਖੋਪੇ ਨੂੰ ਬਚਾਉਣ ਦਾ ਯਤਨ ਕਰਦਾ ਹੈ, ਗਿਰੀ ਸਾਲਮ ਵੱਜੇ ਪਰ ਬਚਦੀ ਨਹੀਂ ਹੈ, ਚਕਨਾ ਚੂਰ ਹੋ ਗਈ, ਕਈ ਟੁਕੜਿਆਂ ਦੇ ਅੰਦਰ ਉਹ ਖੋਪਾ ਹੋਇਆ ਤੇ ਟੁੱਟਾ ਹੋਇਆ ਨਾਰੀਅਲ ਲੈ ਕੇ ਸੇਵਾਦਾਰ ਆ ਜਾਂਦਾ ਭਗਤ ਫਰੀਦ ਸਾਹਿਬ ਜੀ ਦੇ ਕੋਲ। ਭਗਤ ਜੀ ਮੈਂ ਤੁਹਾਡੇ ਤੇ ਕੀਤਾ ਸੀ ਇੱਕ ਪ੍ਰਸ਼ਨ ਕਿ ਇਹ ਮਹਾਨ ਚੰਗੇ ਮਹਾਨ ਗੁਰਮੁਖ ਸੰਤ ਪੁਰਸ਼ ਸ਼ਹਾਦਤ ਦਾ ਜਾਮ ਪੀਂਦੇ ਰਹੇ ਪਰ ਇਹਨਾਂ ਨੂੰ ਦੁੱਖ ਨਹੀਂ ਹੋਇਆ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਅੱਗੋਂ ਫੜ ਕੇ ਮੇਰੇ ਹੱਥ ਵਿੱਚ ਨਾਰੀਅਲ ਤੇ ਨਾਰੀਅਲ ਤੋੜ ਕੇ ਮੈਂ ਲਾਇਆ ਆ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਮੈਨੂੰ ਗਿਰੀ ਨੂੰ ਬਚਾ ਨਹੀਂ ਪਾਇਆ। ਭਗਤ ਜੀ ਨੇ ਹੁਣ ਪੱਕਾ ਨਾਰੀਅਲ ਫੜਿਆ ਤੇ ਪੱਕਾ ਨਾਰੀਅਲ ਪਕੜ ਕੇ ਉਹਦੇ ਹਵਾਲੇ ਕੀਤਾ, ਕਹਿਣ ਲੱਗੇ ਸੱਜਣਾ ਚਲੋ ਉਹ ਨਹੀਂ ਬਚਿਆ ਤੇ ਇਹਨੂੰ ਲੈ ਕੇ ਜਾ, ਇਹਨੂੰ ਵੇਖੀ ਇਹਦਾ ਖੋਲ ਵੱਖਰਾ ਤੇ ਗਿਰੀ ਵੱਖਰੀ ਕਰਕੇ ਲਿਆਉਣੀ, ਗਿਰੀ ਟੁੱਟੇ ਨਾ। ਇਹਦਾ ਖੋਲ ਜਦ ਤੋੜਿਆ ਤੇ ਬੜੇ ਆਰਾਮ ਦੇ ਨਾਲ ਟੁੱਟ ਗਿਆ ਤੇ ਖੋਪਾ ਅੰਦਰੋਂ ਸਾਬਤ ਬਚ ਗਿਆ। ਸਾਬਤ ਖੋਪਾ ਲੈ ਕੇ ਭਗਤ ਜੀ ਦੇ ਕੋਲ ਆਇਆ। ਭਗਤ ਜੀ ਮੇਰੇ ਸਵਾਲ ਦਾ ਜਵਾਬ, ਕਹਿਣ ਲੱਗੇ ਇਹੀ ਜਵਾਬ ਹੈ, ਜਿਨ੍ਹਾਂ ਦਾ ਮਨ ਤਨ ਦੇ ਨਾਲ ਜੁੜਿਆ ਹੁੰਦਾ ਹੈ ਤੇ ਜਦ ਤਨ ਨੂੰ ਚੋਟ ਹੁੰਦੀ ਹੈ ਉਹਨਾਂ ਦਾ ਮਨ ਵੀ ਅੰਦਰੋਂ ਟੁੱਟਦਾ ਹੈ, ਮਨ ਵੀ ਦੁਖੀ ਹੁੰਦਾ ਹੈ, ਤੇ ਜਿਨ੍ਹਾਂ ਦਾ ਮਨ ਤਨ ਨਾਲੋਂ ਹਟ ਕੇ ਤੇ ਖੁਦਾ ਵੰਦ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੇ ਤਨ ਨੂੰ ਬਾਹਰੋਂ ਕੱਟੋ ਤਾਂ ਪਰਵਾਹ ਨਹੀਂ, ਤਨ ਨੂੰ ਤੋੜੋ ਤਾਂ ਪਰਵਾਹ ਨਹੀਂ, ਤਨ ਨੂੰ ਸਾੜੋ ਤਾਂ ਪਰਵਾਹ ਨਹੀਂ, ਤਨ ਨੂੰ ਚਰਖੜੀ ਤੇ ਚਾੜੋ, ਤਨ ਨੂੰ ਆਰੇ ਦੇ ਨਾਲ ਕੱਟੋ, ਤਨ ਨੂੰ ਦੇਗ ਵਿੱਚ ਉਬਾਲੋ, तन दे नाल जो मर्जी करो उन्हां नूं अंदर दुख नहीं पहुंचदा क्योंकि जिन्हों दुख पहुंचना है वह तन दे नाल है ही नहीं है तन नूं पहलां तों कट चुका है। किसी ने कहा सी कि जिन्हों तू कटना चाहना है उन्हों मैं बड़ा समा पहलां तों कट चुका और उन्हों कट के शरीर नालों जोड़ चुका परमात्मा दे नाल। साहबजादे कहिंदे ने माता जी तन चिंता कछु नाहे हमारी पाछे तब चिंता उर पारी। चिंता इस गल दी साडे जान तो बाद जालम तुहाडे शरीर दे नाल की करनगे। इम कह लाल उठे ते सबेरे इस तरह दोवें बच्चे उठदे ने और उठ के फिरे मात के चार छुफेरे जिवें एक साधक अपने मुरछद दे चार छुफेरे परिक्रमा करदा है इन्हां दोवां छोटे बच्चियां ने माता गुजरी जी दीआं परिक्रमा कीतीआं ने। इतिहास दे पन्ने पढ़िए पढ़ के खबर मिलदी है इम कह लाल उठे ते सबेरे फिरे मात के चार छुफेरे। माता जी दे चार छुफेरे घूमे ने परिक्रमा कीती है नमस्कार कीती माता गुजरी जी इन्हां नूं कुट के गलवकड़ी दा प्यार देंदे ने निग देंदे ने इन्हां दा मुंह मत्था चुमदे ने। अल्लाह यार खां जोगी साहब लिखदे ने माता गुजरी जी ने ना कलेजे दे नाल ला के उस तों बाद एक गल कही जाने से पहले आओ गले से लगा तो लू आओ एक वारा मैं तुहानू होर घुट के गलवकड़ी दा निग दे दिया आओ एक वारी मैं घुट के अपने सीने दे नाल तुहानू ला लवा जाने से पहले आओ गले से लगा तो लू केसों में कंगी मुंह धुला तो लू प्यारे सरों पे नन्नी सी कलगी सजा तो लू मरने से पहले तुमको दुल्हा बना तो लू। आख्या अज जा रहे हो ते बेटा मैनू लगदा है करतार दा अज पाणा वरत जाना है अज शामा दे वक्त तुसी मुड़ के मेरे कोल नहीं आओगे ते जे जा ही रहे हो लाड़ी मौत नू व्याहुण वास्ते ते आओ अज मैं तुहानू सजा के शिंगार के दुल्हा बना के अपने कोलों तोरा तुसी चाई चाई जाना है। और तेग बहादुर पातशाह महाराज जी दे दादा जी दे चरणा दा ध्यान धर के जाना है। साहिबजादियां नू छपाई लैण वास्ते आउंदा है छपाई नू माता जी ने एक गल कही कहन लगे तेरे घर छोटे छोटे न्याणे बच्चे नहीं है तू लैण वास्ते आया है जुल्म कमाउण वास्ते आया है तेरे घर दे अंदर शीरखोर बच्चे नहीं है। छपाई दा मन वी दरब गया हथ जोड़ कहन लगा माता जी मैं वजीर खान दा अहलकार मैं उदा दिता हुआ नमक खाना मेरे वस तो कहानी बार है जे मैं इन्हां नूं छड के जाना भी चाहवा ते छड के जाना मेरे वस विच नहीं है मैं चला भी जावा मेरी जगह ते कोई दूसरा आण के इन्हां नूं लै जाएगा। दोवें साहिबजादे छपाइयां दे नाल चलदे ने ते चलदे चलदे वजीर खां दी कचहरी दे अंदर पहुंच जांदे ने। वजीर खां है सुचा नंद है धर्म दा उपदेश करन वाला काजी है होर अमीर वजीर ने काजी है कोतवाल है सारे मौजूद ने कचहरी दे अंदर जाके इन्हां नाल फतेह दा नारा बुलंद कीता है फतेह गजाई पर फतेह दा जवाब किधरों आउणा सी। आखसर आपस विच ही दोवां वीरां ने फतेह दी सांझ कीती काजी नूं हुक्म होया वजीर खान दा काजी साहब फतवा सुनाया जाए। काजी फतवा पढ़ के सुनाउंदा है ਉਹ ਕਹਿਣ ਲੱਗਾ ਇਨ੍ਹਾਂ ਬੱਚਿਆਂ ਨੂੰ ਇੱਕ ਵਾਰ ਪੁੱਛ ਲਿਆ ਜਾਏ ਜੇ ਨਾ ਮੰਨਣ ਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਉਹਨਾਂ ਨੇ ਤੇ ਸ਼ਹੀਦ ਨਹੀਂ ਸੀ ਨਾ ਕਹਿਣਾ ਇਹ ਤੇ ਸਤਿਕਾਰ ਵਜੋਂ ਆਪਾਂ ਹੀ ਕਹਿ ਰਹੇ ਨਾ ਕਿ ਸ਼ਹੀਦ ਕਰ ਦਿੱਤਾ ਜਾਏ ਉਹਨਾਂ ਨੇ ਤੇ ਇਹ ਕਹਿਣਾ ਸੀ ਮਾਰ ਦਿੱਤਾ ਜਾਏ ਖਤਮ ਕਰ ਦਿੱਤਾ ਜਾਏ ਤੇ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ। ਕਾਜ਼ੀ ਆਇਆ ਹੈ ਰਾਜ ਮਿਸਤਰੀ ਆ ਗਏ ਜਿਨ੍ਹਾਂ ਨੇ ਚਿਨਾਈ ਕਰਨੀ ਸੀ ਰਾਜ ਮਿਸਤਰੀ ਆ ਗਏ ਕੋਤਵਾਲ ਆਇਆ ਸੁੱਚਾ ਨੰਦ ਵੀ ਸਾਹਮਣੇ ਆਇਆ ਇਹਨੇ ਮੱਥੇ ਦਾ ਤਿਲਕ ਲਾਇਆ ਹੈ ਤੇੜ ਧੋਤੀ ਹੈ ਤੇਰੇ ਧਾਗੇ ਦਾ ਜਨੇਊ ਵੀ ਗਲੇ ਪਾਇਆ ਸਾਹਮਣੇ ਆਣ ਕੇ ਖਲੋ ਜਾਂਦਾ ਵਜ਼ੀਰ ਖਾਂ ਆਉਂਦਾ ਹੈ ਤਿਆਰੀ ਹੋਈ ਕਾਜ਼ੀ ਨੇ ਪੜ ਕੇ ਫਤਵਾ ਸੁਣਾਇਆ ਆਖਰ ਤਿਆਰੀ ਆਰੰਭ ਹੋਈ। ਕਾਜ਼ੀ ਇੱਕ ਵਾਰ ਫਿਰ ਪੁੱਛਦਾ ਕਹਿੰਦਾ ਬੱਚਿਓ ਤੁਹਾਡੀ ਕੋਈ ਆਖਰੀ ਖਵਾਹਿਸ਼ ਮੈਂ ਕੱਲ ਅਰਜ ਗੁਜ਼ਾਰੀ ਸੀ ਕੇਵਲ ਇਸ਼ਾਰਤਨ ਬੇਨਤੀ ਕਰ ਰਿਹਾ ਤੁਹਾਡੀ ਕੋਈ ਆਖਰੀ ਖਵਾਹਿਸ਼ ਇਹ ਕਹਿਣ ਲੱਗੇ ਹਾਂ ਸਾਡੀ ਆਖਰੀ ਖਵਾਹਿਸ਼ ਹੈ ਪੁੱਛਿਆ ਕਿ ਆਖਿਆ ਸਾਡੀ ਆਖਰੀ ਖਵਾਹਿਸ਼ ਇਹ ਹੈ ਕਿ ਜਿਸ ਤਲਵਾਰ ਦੇ ਨਾਲ ਸਾਡੇ ਸਿਰ ਸਾਡੇ ਧੜ ਤੋਂ ਜੁਦਾ ਕੀਤੇ ਜਾਣ, ਉਸ ਤਲਵਾਰ ਨੂੰ ਸਾਡੇ ਸਰੀਰ ਵਿੱਚੋਂ ਨਿਕਲਿਆ ਹੋਇਆ ਖੂਨ ਲੱਗੇਗਾ। ਉਹ ਖੂਨ ਦੇ ਤੁਪਕੇ ਵਗਾਉਂਦੀ ਹੋਈ ਤਲਵਾਰ ਲੈ ਕੇ ਠੰਡੇ ਬੁਰਜ ਦੇ ਅੰਦਰ ਸਾਡੀ ਦਾਦੀ ਦੇ ਕੋਲ ਚਲਾ ਜਾਈ, ਤਾਂ ਕਿ ਦਾਦੀ ਜੀ ਨੂੰ ਸਮਝ ਪਏ ਕਿ ਬੱਚੇ ਮੇਰੀ ਸ਼ੁਭ ਸਿੱਖਿਆ ਦਾ ਪਾਲਣ ਕਰਦੇ ਹੋਏ ਆਪਣੇ ਪ੍ਰਾਣ ਪੰਖੇਰੂ ਛੱਡ ਕੇ ਦਾਦਾ ਜੀ ਦੀ ਗੋਦ ਦੇ ਅੰਦਰ ਜਾ ਬਰਾਜੇ ਨੇ। ਖੈਰ, ਦੀਵਾਰ ਦੀ ਚਨਾਈ ਆਰੰਭ ਹੋਈ, ਅਜੇ ਗੋਡਿਆਂ ਤੱਕ ਹੀ ਦੀਵਾਰ ਗਈ ਹੈ ਤੇ ਸਾਹਮਣੇ ਕੋਤਵਾਲ ਬੋਲਦਾ ਹੈ। ਕੋਤਵਾਲ ਕਹਿਣ ਲੱਗਾ, ਬੱਚਿਓ ਤੁਹਾਨੂੰ ਅਜੇ ਵੀ ਵਕਤ ਦਿੱਤਾ ਜਾਂਦਾ ਹੈ, ਅਜੇ ਵੀ ਮੇਰੇ ਵੱਲੋਂ ਤੁਹਾਨੂੰ ਇੱਕ ਨੇਕ ਸਲਾਹ ਹੈ, ਜੇ ਤੁਸੀਂ ਦੀਨ ਕਬੂਲ ਕਰ ਲਓ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਦੋਵੇਂ ਬੱਚੇ ਨਿਡਰ ਹੋ ਕੇ ਕਹਿਣ ਲੱਗੇ, ਕੋਤਵਾਲ ਤੇ ਕਾਜ਼ੀ, ਇਹ ਤੁਹਾਨੂੰ ਹੱਕ ਹਕੂਕ ਦਿੱਤਾ ਕਿੰਨੇ ਕਿ ਤੁਸੀਂ ਸਾਰਿਆਂ ਧਰਮਾਂ ਦੇ ਦਰਵਾਜ਼ੇ ਕਰੋ ਬੰਦ ਤੇ ਇੱਕ ਹੀ ਧਰਮ ਦਾ ਦਰਵਾਜ਼ਾ ਖੁੱਲਾ ਰਹਿ, ਕੇਵਲ ਇਸਲਾਮ ਦਾ ਹੀ ਦਰਵਾਜ਼ਾ ਖੁੱਲਾ ਰਹਿ, ਇਹ ਹੱਕ ਤੁਹਾਡੀ ਝੋਲੀ ਕਿੰਨੇ ਪਾਇਆ। ਚਾਹੀਦਾ ਇਹ ਹੈ ਕਿ ਬੰਦਾ ਹਰ ਧਰਮ ਦੇ ਅੰਦਰ ਆਪਣੇ ਧਰਮ ਨੂੰ ਮੰਨ ਸਕੇ, ਧਰਮ ਦੀ ਪੂਜਾ ਕਰ ਸਕੇ। ਮੈਂ ਕੇਵਲ ਇੱਕ ਇਸ਼ਾਰੇ ਵਜੋਂ ਬੇਨਤੀ ਕਰਦਾ ਹੋਇਆ ਅੱਗੇ ਚੱਲਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਲਾਹੌਰ ਦੇ ਅੰਦਰ ਇੱਕ ਮੌਲਵੀ ਨਮਾਜ਼ ਅਦਾ ਕਰਨ ਦੇ ਸਮੇਂ ਮਸਜਿਦ ਦੇ ਅੰਦਰ ਆਵਾਜ਼ ਦਿੰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਂਗ ਦਿੰਦਾ ਹੈ। ਨੇੜੇ ਸੀ ਕਿਧਰੇ ਸਿੱਖਾਂ ਦਾ ਘਰ ਤੇ ਸਿੱਖ ਸੀ ਤੰਗ ਸੋਚ ਵਾਲਾ, ਮੁਤਸਬੀ ਜਾਮੇ ਵਾਲਾ। ਉਹਨੇ ਮੌਲਵੀ ਨੂੰ ਵਾਰ ਵਾਰ ਜਾ ਕੇ ਕਹਿਣਾ, ਆਵਾਜ਼ ਨਾ ਦਿਆ ਕਰ, ਸਾਡਾ ਰਾਜ ਏ, ਸਾਡਾ ਰਾਜਾ ਹੈ, ਸਿੱਖ ਰਾਜਾ ਸ਼ੇਰੇ ਪੰਜਾਬ, ਤੂੰ ਉੱਚੀ ਉੱਚੀ ਰੌਲਾ ਹੀ ਪਾਉਂਦਾ ਰਹਿਣਾ। ਮੌਲਵੀ ਨੇ ਆਵਾਜ਼ ਦੇਣੀ ਬੰਦ ਕੀਤੀ, ਪਰ ਚਲਾ ਜਾਂਦਾ ਸ਼ਿਕਾਇਤ ਲੈ ਕੇ ਸ਼ੇਰੇ ਪੰਜਾਬ ਦੇ ਦਰਬਾਰ ਦੇ ਅੰਦਰ। ਆਖਿਆ, ਮਹਾਰਾਜਾ ਸਾਹਿਬ, ਤੁਹਾਡੇ ਇੱਕ ਸਿੱਖ ਨੇ ਮੈਨੂੰ ਇਸ ਕਰਮ ਕਰਨ ਤੋਂ ਵਰਜਿਆ ਹੈ ਕਿ ਮਸਜਿਦ ਦੇ ਅੰਦਰ ਮੈਂ ਬਾਂਗ ਨਾ ਦੇਵਾਂ, ਆਵਾਜ਼ ਨਾ ਦੇਵਾਂ। ਸ਼ੇਰੇ ਪੰਜਾਬ ਨੇ ਸਿਪਾਹੀ ਭੇਜੇ, ਸਿੱਖ ਨੂੰ ਫੜਿਆ ਗਿਆ ਤੇ ਸਿੱਖ ਨੂੰ ਪਕੜ ਕੇ ਲਿਆਂਦਾ ਗਿਆ ਸ਼ੇਰੇ ਪੰਜਾਬ ਦੀ ਕਚਹਿਰੀ ਦੇ ਅੰਦਰ। ਸ਼ੇਰੇ ਪੰਜਾਬ ਨੇ ਫੈਸਲਾ ਸੁਣਾਇਆ, ਉਹ ਕਹਿਣ ਲੱਗਾ, ਸਿੱਖਾ, ਅੱਜ ਤੋਂ ਬਾਅਦ ਇਸ ਮੌਲਵੀ ਦੇ ਰੋਟੀ ਰੋਜੀ ਦਾ ਇੰਤਜ਼ਾਮ ਤੂੰ ਕਰੇਗਾ। ਉਹ ਕਹਿਣ ਲੱਗਾ, ਜੀ ਇਹ ਕੈਸੀ ਸਜ਼ਾ? ਉਹ ਕਹਿਣ ਲੱਗਾ, ਸਜ਼ਾ ਇਹੀ ਹੈ, ਜਦ ਤੂੰ ਉਹਦੇ ਧਰਮ ਦਾ ਲਾਲਣ ਪਾਲਣ ਕਰਨ ਤੋਂ ਰੋਕ ਰਿਹਾ ਹੈ, ਉਹਦੀ ਰੋਟੀ ਦਾ ਜ਼ਰੀਆ ਹੈ ਉਹਨੂੰ ਬਾਂਗ ਦੇਣ ਤੋਂ ਰੋਕ ਰਿਹਾ, ਉਹ ਬਾਂਗ ਨਹੀਂ ਦੇਗਾ, ਬਾਂਗ ਵੀ ਤੂੰ ਦੇਗਾ ਔਰ ਇਹਦੀ ਰੋਟੀ ਦਾ ਇੰਤਜ਼ਾਮ ਵੀ ਤੂੰ ਕਰੇਗਾ। ਧਰਮ ਦੇ ਜਿਹੜੇ ਮਨੁੱਖ ਹੁੰਦੇ ਨੇ, ਲੀਡਰ ਜਨ ਹੁੰਦੇ ਨੇ ਜਾਂ ਡਿਕਟੇਟਰ ਹੁਕਮਰਾਨ ਹੁੰਦੇ ਨੇ, ਉਹਨਾਂ ਨੂੰ ਇੰਨਾ ਖੁੱਲੀ ਸੋਚ ਦੇ ਮਾਲਕ ਬਣ ਕੇ ਚੱਲਣਾ ਚਾਹੀਦਾ ਕਿ ਸਾਰੇ ਧਰਮ ਉਹਨਾਂ ਨੂੰ ਪ੍ਰਵਾਨ ਹੋਣ। ਹਿੰਦੂ ਧਰਮ ਆਪਣੀ ਜਗ੍ਹਾ ਤੇ ਮੁਬਾਰਕ, ਮੁਸਲਮਾਨ ਆਪਣੀ ਜਗ੍ਹਾ ਤੇ ਮੁਬਾਰਕ, ਈਸਾਈ ਆਪਣੀ ਜਗ੍ਹਾ ਤੇ ਮੁਬਾਰਕ ਤੇ ਸਿੱਖ ਆਪਣੀ ਜਗ੍ਹਾ ਤੇ, ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਰਹਿਣ। ਸਾਹਿਬਜ਼ਾਦੇ ਕਹਿਣ ਲੱਗੇ, ਹੱਕ ਹਕੂਕ ਤੁਹਾਨੂੰ ਕਿੰਨੇ ਦਿੱਤਾ ਹੈ ਕਿ ਬਾਕੀ ਧਰਮਾਂ ਦੇ ਦਰਵਾਜ਼ੇ ਰਹਿਣ ਬੰਦ ਤੇ ਕੇਵਲ ਇਸਲਾਮ ਦਾ ਦਰਵਾਜ਼ਾ ਖੁੱਲਾ ਰਹਿ। ਕੋਤਵਾਲ ਥੋੜਾ ਕੜਕਵੀਂ ਆਵਾਜ਼ ਦੇ ਅੰਦਰ ਬੋਲਦਾ ਹੈ, ਇਹ ਕਹਿਣ ਲੱਗਾ, ਦੀਵਾਰ ਦਿਸਦੀ? ਦੀਵਾਰ ਦੇ ਪਾਰ ਤੁਹਾਡੀ ਮੌਤ ਹੈ। ਇਹ ਕਹਿਣ ਲੱਗੇ, ਹਾਂ ਦੀਵਾਰ ਵੀ ਦਿਸ ਰਹੀ ਹੈ ਤੇ ਦੀਵਾਰ ਦੇ ਪਾਰ ਸਾਨੂੰ ਆਪਣੀ ਮੌਤ ਨਹੀਂ, ਦੀਵਾਰ ਦੇ ਪਾਰ ਸਾਨੂੰ ਆਪਣੇ ਦਾਦਾ ਜੀ ਦੀ ਗੋਦ ਦਿਸ ਰਹੀ ਹੈ। ਮਰ ਤੇ ਅਸੀਂ ਬੜਾ ਸਮਾਂ ਪਹਿਲਾਂ ਦੇ ਚੁੱਕੇ ਹਾਂ, ਅਸੀਂ ਆਪਣੇ ਮਨ ਨੂੰ ਖੁਦਾਵੰਦ ਦੇ ਚਰਨਾਂ ਦੇ ਨਾਲ ਜੋੜ ਕੇ ਸਰੀਰ ਦਾ ਮੋਹ ਤਿਆਗਿਆ ਹੈ, ਤੂੰ ਸਾਨੂੰ ਮਾਰਨਾ ਚਾਹੁੰਦਾ ਹੈ, ਅਸੀਂ ਤੇਰੇ ਤੋਂ ਮਰਨਾ ਨਹੀਂ, ਜਿਹਨੂੰ ਮਾਰ ਕੇ ਸਾਨੂੰ ਮਾਰਨਾ ਚਾਹੁੰਦਾ ਹੈ ਉਹਦੇ ਮਾਰਿਆਂ ਅਸੀਂ ਮਰਨਾ ਨਹੀਂ, ਸਰੀਰ ਨੂੰ ਕੱਟ ਕੇ ਤੂੰ ਸਾਨੂੰ ਕੱਟਣਾ ਚਾਹੇਗਾ, ਅਸੀਂ ਕੱਟੇ ਨਹੀਂ ਜਾਣਾ, ਸਾਡੇ ਸਰੀਰ ਨੂੰ ਜਲਾ ਕੇ ਤੂੰ ਸੱਚ ਦੀ ਆਵਾਜ਼ ਨੂੰ ਰਾਖ ਬਣਾਉਣਾ ਚਾਹੁੰਦਾ, ਪਰ ਸੱਚ ਦੀ ਆਵਾਜ਼ ਹੋਰ ਕਈ ਗੁਣਾ ਉੱਚੀ ਹੋ ਕੇ ਭੜਕੇਗੀ। ਖੈਰ, ਮੈਨੂੰ ਇੱਕ ਅਦੀਬ ਦਾ ਲਿਖਿਆ ਬੋਲ ਚੇਤੇ ਆਉਂਦਾ ਹੈ, ਉਹ ਕਹਿੰਦਾ, ਸ਼ੌਕ ਹੈ ਜਿਸੇ ਸ਼ਹਾਦਤ ਕਾ ਵੋ ਜੀਣਾ ਛੋੜ ਦੇਤੇ ਹੈ, ਜਿਸਮ ਆਪਣੇ ਕੋ ਖਲੌਣਾ ਸਮਝ ਕਰ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ। ਇੱਕ ਕਵਿਤਰੀ ਨੇ ਦੋ ਬੋਲ ਲਿਖੇ ਨੇ, ਉਹ ਕਹਿੰਦੀ ਏ ਕਿ ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਖਿੜਦੇ ਨੇ, ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਝੜਦੇ ਨੇ, ਪਰ ਇੱਕ ਫੁੱਲ ਐਸਾ ਖਿੜਿਆ ਸੀ ਐਸੀ ਉਸ ਖੁਸ਼ਬੋਈ ਫੁੱਲ ਮੋਇਆ ਪਰ ਮਹਿਕ ਨਾ ਮੋਏ। ਜਿਹੜੇ ਸ਼ਹੀਦ ਹੋਣ ਵਾਲੇ ਮਹਾਨ ਪੁਰਸ਼ ਨੇ ਉਹ ਸਰੀਰ ਕਰਕੇ ਚਲੇ ਜਾਂਦੇ ਨੇ ਪਰ ਉਹਨਾਂ ਦੀ ਮਹਿਕ ਬਾਕੀ ਰਹਿੰਦੀ ਹੈ। ਉਹਨਾਂ ਦੀਆਂ ਕੀਤੀਆਂ ਕਥਾ ਕਹਾਣੀਆਂ ਦੂਜਿਆਂ ਵਾਸਤੇ ਅੰਮ੍ਰਿਤ ਦਾ ਕੰਮ ਕਰਦੀਆਂ ਨੇ, ਕੌਮ ਦੇ ਅੰਦਰ ਰੂਹ ਫੂਕਣ ਦਾ ਕੰਮ ਕਰਦੀਆਂ ਨੇ, ਜ਼ਿੰਦਗੀ ਦੇਣ ਦਾ ਕੰਮ ਕਰਦੀਆਂ ਨੇ। ਸਾਹਿਬਜ਼ਾਦਿਆਂ ਦੀ ਦੀਵਾਰ ਦੀ ਉਸਾਰੀ ਸ਼ੁਰੂ ਹੋਈ, ਦੀਵਾਰ ਉਸਰਦੀ ਜਾ ਰਹੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਇਹ ਵੱਡੇ ਨੇ ਉਮਰ ਕਰਕੇ, ਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਉਮਰ ਕਰਕੇ ਵੀ ਛੋਟੇ ਤੇ ਕੱਦ ਕਰਕੇ ਵੀ ਛੋਟੇ। ਸਾਹਿਬ ਜ਼ੋਰਾਵਰ ਸਾਹਿਬ ਜੀ ਦੀ ਅੱਖ ਦੇ ਵਿੱਚੋਂ ਨਾ ਹੰਝੂ ਇੱਕ ਆਇਆ ਤੇ ਛੋਟਾ ਵੀਰ ਫਤਿਹ ਸਿੰਘ ਬੋਲੇ, ਕਹਿਣ ਲੱਗੇ, ਵੀਰ ਜ਼ੋਰਾਵਰ ਰੋ ਕਿਉਂ ਰਿਹਾ? ਤੇਰੀ ਅੱਖ ਦੇ ਅੰਦਰ ਹੰਝੂ, ਤੇਰੇ ਰੋਣ ਦਾ ਕਾਰਨ? ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਫਤਿਹ ਸਿੰਘ ਮੈਂ ਤਾਂ ਰੋ ਰਿਹਾ, ਮੇਰਾ ਹੱਕ ਖੁੱਸ ਗਿਆ ਹੈ, ਹੱਕ। ਫਤਿਹ ਸਿੰਘ ਕਹਿਣ ਲੱਗੇ, ਤੇਰਾ ਹੱਕ ਕਿੰਨੇ ਖੋਇਆ? ਜ਼ੋਰਾਵਰ ਸਿੰਘ ਕਹਿਣ ਲੱਗੇ, ਹੱਕ ਖੋਇਆ ਹੈ ਤੂੰ। ਵੀਰ ਤੇਰਾ ਹੱਕ ਮੈਂ ਕਿਵੇਂ ਖੋ ਸਕਦਾ? ਆਖਿਆ ਤੂੰ ਵੇ ਮੇਰੇ ਤੋਂ ਉਮਰ ਵਿਚ ਵੱਡਾ ਤੇ ਕੱਦ ਕਰਕੇ ਵੀ ਵੱਡਾ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਆ ਜਾਣੀ ਏ ਪਹਿਲਾਂ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਆਉਣੀ ਏ ਬਾਅਦ ਵਿਚ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਬਾਅਦ ਵਿਚ ਆਉਣੀ ਏ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਪਹਿਲਾਂ ਆਉਣੀ ਏ, ਕਿਉਂਕਿ ਤੂੰ ਸਰੀਰ ਕਰਕੇ ਛੋਟਾ ਏ, ਕੱਦ ਕਰਕੇ ਛੋਟਾ ਏ, ਤੂੰ ਪਿਤਾ ਦੀ ਗੋਦ ਵਿਚ ਦਾਦਾ ਜੀ ਦੀ ਗੋਦ ਵਿਚ ਜਾ ਬਰਾਜਣਾ ਪਹਿਲਾਂ ਤੇ ਮੈਂ ਜਾਵਾਂਗਾ ਬਾਅਦ ਵਿਚ, ਵੱਡਾ ਸੀ ਮੈਂ, ਜਾਣਾ ਸੀ ਪਹਿਲਾਂ ਮੈਂ, ਪਰ ਤੂੰ ਪਹਿਲਾਂ ਚਲਾ ਜਾਣਾ, ਮੇਰਾ ਹੱਕ ਤੂੰ ਖੋਇਆ ਕਿ ਨਾ ਖੋਇਆ। ਗੱਲਾਂ ਬਾਤਾਂ ਚਲਦੀਆਂ ਗਈਆਂ ਪਰ ਦੀਵਾਰ ਉਸਰਦੀ ਗਈ। ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਉਸ ਦੀਵਾਰ ਦੇ ਅੰਦਰ ਖਿਲਾਰ ਕੇ ਅਖੀਰੀ ਤਲਵਾਰਾਂ ਦੇ ਨਾਲ ਇਨ੍ਹਾਂ ਦੇ ਸੀਸ, ਮੁਬਾਰਕ ਸੀਸ ਧੜ ਦੇ ਨਾਲੋਂ ਜੁਦਾ ਕੀਤੇ ਗਏ। ਦੀਵਾਨ ਟੋਡਰਮੱਲ ਜੀ, ਮੋਤੀ ਮਹਿਰਾ ਜੀ ਤੇ ਬਾਬਾ ਫੂਲ ਜੀ ਦੇ ਦੋ ਪੁੱਤਰ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ, ਇਨ੍ਹਾਂ ਚਾਰਾਂ ਜਣਿਆਂ, ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ ਕੁਦਰਤੀ ਇਨ੍ਹਾਂ ਦਿਨਾਂ ਦੇ ਅੰਦਰ ਸਰਹੰਦ ਆਏ ਨੇ ਮਾਮਲਾ ਭਰਨ ਵਾਸਤੇ। ਇਹ ਦੋ ਗੁਰੂ ਕੇ ਪਿਆਰੇ, ਤੀਜੇ ਮੋਤੀ ਮਹਿਰਾ, ਚੌਥੇ ਦੀਵਾਨ ਟੋਡਰਮੱਲ, ਇਨ੍ਹਾਂ ਨੇ ਲਾਸ਼ਾਂ ਲਈਆਂ ਨੇ ਔਰ ਲਾਸ਼ਾਂ ਲੈ ਕੇ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਇਨ੍ਹਾਂ ਨੇ ਖਰੀਦ ਕੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਉਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਭਾਏ ਮਾਨ ਹੈ। ਦੁਨੀਆਂ ਦੇ ਅੰਦਰ ਜ਼ਮੀਨ ਬੜੀ ਬੜੀ ਮਹਿੰਗੀ ਹੈ, ਕਿਧਰੇ ਖਾਸ ਜਗ੍ਹਾ ਦੇ ਉੱਤੇ ਕੋਈ ਬਿਜ਼ਨਸ ਸੈਂਟਰ ਹੋਵੇ, ਜ਼ਮੀਨਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਇੰਚਾਂ ਦੇ ਪਾ ਦੇ ਉੱਤੇ, ਪਰ ਅੱਜ ਤੱਕ ਵੀ ਕਿਸੇ ਜ਼ਮੀਨ ਦੀ ਕੀਮਤ ਇੰਨੀ ਨਹੀਂ ਪਈ ਹੋਏਗੀ ਜਿੰਨੀ ਉਸ ਜ਼ਮੀਨ ਦੀ ਕੀਮਤ ਪਈ ਹੈ। ਸੋਨੇ ਦੀਆਂ ਮੋਹਰਾਂ ਤੇ ਮੋਹਰ ਹੁੰਦੀ ਕਿੰਨੀ ਛੋਟੀ ਜਿਹੀ, ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕਰਕੇ ਇਸ ਤਰ੍ਹਾਂ ਬਰਾਬਰ ਬਰਾਬਰ ਵਿਛਾ ਕੇ ਤਾਂ ਜ਼ਮੀਨ ਨੂੰ ਖਰੀਦਿਆ ਗਿਆ। ਜਿੰਨੀ ਉਹ ਜ਼ਮੀਨ ਮਹਿੰਗੀ ਖਰੀਦੀ ਗਈ, ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਇੰਨੀ ਮਹਿੰਗੀ ਜ਼ਮੀਨ ਨਾ ਉਦੋਂ ਸੀ ਤੇ ਨਾ ਅੱਜ ਹੈ। ਕਿਸੇ ਅਦੀਬ ਨੇ ਸੱਚ ਹੀ ਲਿਖਿਆ, ਉਹ ਕਹਿੰਦਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਕੋਈ ਲਿਖਣ ਵਾਲਾ ਮੁਸਲਮਾਨ ਹੀ ਅਦੀਬ ਹੈ, ਲਿਖਣ ਵਾਲਾ ਮੁਸਲਮਾਨ ਹੀ ਰਾਈਟਰ ਹੈ। ਇੱਕ ਪਾਸੇ ਉਹ ਰੱਖ ਕੇ ਤੁਲਨਾ ਕਰਦਾ ਹੈ ਕਾਬੇ ਦੇ ਮੰਦਰ ਦੀ, ਮੱਕੇ ਸ਼ਹਿਰ ਦੇ ਅੰਦਰ ਜਿਹੜਾ ਕਾਬੇ ਦਾ ਮੰਦਰ ਹੈ, ਦੂਸਰੇ ਪਾਸੇ ਉਹ ਰੱਖ ਰਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਜਗ੍ਹਾ ਨੂੰ। ਕਹਿੰਦਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਇਸ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਕਹਿਣ ਲੱਗਾ, ਸ਼ਹੀਦਾਂ ਦੀ ਖਾਕ ਦੇ ਉੱਤੇ ਤੇ ਮੈਨੂੰ ਲੱਗਦਾ ਹੈ ਖੁਦਾਵੰਦ ਕਰੀਮ ਆਪ ਵੀ ਕੁਰਬਾਨ ਹੁੰਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਨੇ ਇੱਕ ਬੜਾ ਸੁੰਦਰ ਬੋਲ ਕਿਹਾ ਹੈ। ਉਹ ਕਹਿੰਦਾ, ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਸ਼ਾਮ ਨਾ ਹੈ ਸ੍ਰੀ ਕ੍ਰਿਸ਼ਨ ਜੀ ਦਾ, ਲੜਾਇਆ ਸ਼ਾਮ ਨੇ ਸ਼ਿਸ਼ੋ ਕੋ, ਸ਼ਿਸ਼ ਮੈਨੇ ਸਿੱਖ ਅਰਜਨ ਨੂੰ 17 ਦਿਨ ਲਗਾਤਾਰ ਉਪਦੇਸ਼ ਦਿੰਦੇ ਰਹੇ ਸ੍ਰੀ ਕ੍ਰਿਸ਼ਨ ਜੀ ਸ਼ਸਤਰ ਚੁੱਕਣ ਵਾਸਤੇ। ਮਾਂ ਭਾਰਤ ਦੀ ਧਰਤੀ ਕੁਰੂਕਸ਼ੇਤਰਾ ਦੇ ਅੰਦਰ ਉੱਥੇ ਇੱਕ ਜਗ੍ਹਾ ਹੈ ਜਿਸ ਮੰਦਰ ਦਾ ਨਾਂ ਹੈ ਜੋਤੀ ਸਰੂਪ ਮੰਦਰ। ਉਸ ਮੰਦਰ ਦੇ ਅੰਦਰ ਲਗਾਤਾਰ 17 ਦਿਨ, ਉਦੋਂ ਮੰਦਰ ਨਹੀਂ ਸੀ ਬਾਅਦ ਵਿਚ ਬਣਿਆ, 17 ਦਿਨ ਸ਼ਸਤਰ ਚੁੱਕਣ ਦਾ ਉਪਦੇਸ਼ ਦਿੰਦੇ ਰਹੇ। ਜੋਗੀ ਸਾਹਿਬ ਲਿਖਦੇ ਨੇ, ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ,
0: मगर गोबिंद ने रूह फूक दी औलाद कटाकर। अगा चलदे चलदे कहिंदे ने बस एक ही तीर्थ है हिंद में यात्रा के लिए, कटवाए बाप ने बेटे जहां खुदा के लिए। वो कहिंदा है बस हिंदुस्तान दा एक ही तीर्थ है जिन्हों मैं तीर्थ गिनना, बस एक ही तीर्थ है हिंद में यात्रा के लिए, एक ही तीर्थ है। वो 68 तीर्थां नू तीर्थ गिनदा ही नहीं। ते पुछया केड़ा तीर्थ है, कटवाए बाप ने बेटे जहां खुदा के लिए, जिथे कौम नू जिंदगी देन वास्ते खुदा दे प्यार हित वारी वारी करके पिता ने अपने पुत्रां नू कुर्बान कर दिता है। एक पंजाबी दा अदीब भी कहिंदा है जिन्नू अकल होवे, जिदी सोच होवे, जिदी अकल होवे, जिदी सोच होवे, उन्नू रज के चरखड़ी चाढ़दे ने, लोक बेकदरी दी पट्ठी विच चुन चुन के हीरे साड़दे ने। इन्हां हीरियां नू, दो हीरियां नू तीसरे माता गुजरी जी, इन्हां तिन्हां नू संस्कारिया गया ज्योति स्वरूप गुरुद्वारा साहिब वाली जगह दे उते। साहिबजादियां दा इह दिहाड़ा मनाउणा तां ही मुबारक है और तां ही सफल है जे उन्हां दे चिन्ह कदमां दे उते चलण दा आप यतन करो। चलो बाकी नहीं, गुरबाणी दे नाल जुड़ो, गुरबाणी दे नाल जुड़ के अपने मन नू पवित्र करो। यह सच्ची श्रद्धांजलि है, यह सच्चा मत्था चुकाउणा है उन्हां साहिबजादियां दे ते माता गुजरी जी दे चरणां दे अंदर।
1: साहिबजादियां दा संस्कार होया दवान टोडरमल जी, मोती मेहरा जी, भाई तलोका जी, भाई रामा जी, इन्हां ने मिलके कीता। उस तो बाद धन श्री गुरु गोबिंद सिंह पातशाह महाराज जी, इशारतन बेनती करा, चमकौर दी गड़ी तो निकलदे हुए चलदे चलदे पहुंच जांदे ने नादेड़। चमकौर दी गड़ी दा कुछ इतिहास बाकी है जो मैं कल तो प्रारंभ करांगा, पर जो अज मैं अर्ज करनी है, पातशाह पहुंच जांदे ने नादेड़। नादेड़ गोदावरी दे किनारे दे उत्ते एक वैरागियां दे डेरे दे अंदर माधोदास बैरागी दे नाल गुरु गोविंद सिंह पातशाह दा मेल हुंदा है। ते माधोदास बैरागी गुरु गोविंद सिंह पातशाह महाराज जी दी शख्सियत तो बड़ा मुतासर होया, बड़ा प्रभावित होया, बचन सुने ते बचन सुन के इस माधोदास बैरागी दा मन होर की लिया गया। ए पातशाह गुरु गोविंद सिंह दे सामने अपनियां ताकतां करामातां दी अजमैश ते करदा है, पर दीन दुनी दे मालक दे सामने पानी चढ़दा होया नजर नहीं पै रहा। इहदी कोई ताकत असर विखाउंदी हुई नजर ना पई, चौके पैरी पिया, आखिया पातशाह मैं तेरे घर दा बंदा, बंदे दा मतलब गुलाम, मैं तेरे दर दा गोला, तेरे घर दा गुलाम। मैं इशारतन बेनती करा माधोदास बैरागी नू गुरु गोविंद सिंह पातशाह महाराज जी अमृत छका के इनू बना देंदे ने बंदा सिंह बहादुर। बहादुर नाम बाद विच जुड़दा है, बंदा सिंह दा नां रखिया जांदा है। एक तुहाडे ज्ञात लई मैं होर बेनती करा, 1708 दे अंदर धन श्री गुरु गोविंद सिंह पातशाह महाराज जी शरीर त्याग देंदे ने। 1708 दे प्रारंभ दे अंदर नादेड़ दी धरती दे उत्ते खंडे बाटे दा अमृत तैयार हुंदा है। उत्थे माधोदास बैरागी ने भी अमृत पान कीता है, ते महाराजा पटियाला दे पिछोकड़ दे अंदर जिन्हां बजुर्गां दा नाम है बाबा आला सिंह जी, बाबा आला सिंह जी भी नादेड़ गुरु गोविंद सिंह पातशाह कोलों अमृत छक के आउंदे ने। खैर बंदा सिंह बहादुर नूं गुरु गोविंद सिंह पातशाह महाराज जी ने संदेश दे के तोर दिता है पंजाब दी धरती वल। हुक्मनामे लिख के भेजे गए सिखां दे हाथ दे के, जितने पंजाब दे सिख ने उह सारे बंदा सिंह बहादुर नूं मिलो ते बंदा सिंह बहादुर दी अगवाई दे अंदर इकट्ठे होवो, गुरमता पकावो, जो मशवरा तैयार होवे उहदे अनुसार पंथ अगली कारवाई करनी शुरू करे। ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਿਖੇ ਹੋਏ ਨਗਰਾਂ ਦੇ ਅੰਦਰ, ਪਿੰਡਾਂ ਸ਼ਹਿਰਾਂ ਦੇ ਅੰਦਰ ਪਹੁੰਚਣੇ ਸ਼ੁਰੂ ਹੋਏ। ਇਧਰ ਕੀਰਤਪੁਰ ਸਾਹਿਬ ਜੋ ਆਨੰਦਪੁਰ ਸਾਹਿਬ ਦੇ ਨੇੜੇ ਹੈ ਔਰ ਜੋ 1628 ਦੇ ਅੰਦਰ ਆਬਾਦ ਹੋਇਆ और आबाद करने वाले ने धन गुरु हरगोबिंद पातशाह महाराज जी जिन्हां ने एक पहाड़ी राजे तारा चंद कोलों जमीन लैके इस नगर नूं आबाद कीता। तारा चंद ओ पहाड़ी राजा है जिन्हों ग्वालियर दे किले विचों गुरु हरगोबिंद पातशाह महाराज जी आजाद करवा के लियाए सन। इस नगर दे अंदर कीरतपुर साहब सारे पंजाब दे सिख दूर दुराडियों में आण के जुड़ने शुरू होए। कीरतपुर साहब दे अंदर गिनती सिखां दी काफी वध गई। इधरों महाराष्ट्र विचों बाबा बंदा सिंह जी बहादुर चलदे चलदे आ रहे ने और बंदा सिंह बहादुर दियां बहादुरी दियां कणसोवां खबरां वजीर खां ते बाकी मुसलमाना तक भी पहुंचनियां शुरू होईयां ने। गल नूं मैं होर नेड़े करां। इधरों कीरतपुर साहब तो चलदा चलदा सिंघां दा सारा जथा आ जांदा है खरड़। इधरों बाबा बंदा सिंह जी बहादुर चलदे चलदे पहुंच जांदे ने बनूड़। बनूड़ ते खरड़ दे विचकार इन्हां दोवां जथियां दा आपसी तालमेल हुंदा है। कीरतपुर साहब तों आए हुए सिंह ते उधरों बाबा बंदा सिंह बहादुर दे नाल आए हुए सिंह भारी गिनती दे अंदर इत्थे इकत्तर होए। जकारे छड्डे गए। इतिहास लिखदा है कड़ा प्रसाद दी देग आपसी मलाप दी खुशी दे अंदर वंडी गई। इत्थे बह के गुरमता पकाया गया। अगला कर्म असी की करना है, अगला कदम किस तरह चुकना है, ये सारियां व्योंत बंदियां इत्थे बह के बनाईयां गईयां ने। सिखां दी इस वधदी हुई ताकत नूं सुन के सूबा सरहंद वजीर खां नूं कंबनी छिड़नी शुरू हुई है। जो मैं अर्ज करनी सी वजीर खां दे संबंध विच, जो साहिबजादियां नूं सजा देण वाला है, जिउंदियां नूं दीवारां विच चनवा के शहीद करवाउण वाला है, गल ते मैं इहदी करनी सी। वजीर खां दे कोल खबरां पहुंचियां कि एक बंदा सिंह बहादुर नाम दा सिख है ते सिखां दी रहनुमाई करन वाला है, आगू बन के आया है, कमांडर बन के आया है। इहदी बहादुरी दियां खबरां सुन सुन के वजीर खां कंबना शुरू होया है। इन्हें एक चाल चली, इन्हों ये ते समझ मिल गई कि हुण इन्हां इकत्तर हो के सारे खालसे दे दल ने मेरे उत्ते हमला करना है ते किधरे इस तरह ना होवे मैं ना कोलों हार खा जावां। वैसे भी राजनीति दे चार चरण ने। नंबर एक दे उत्ते शाम, दाम, दंड, भेद। राजनीति दे चार पहलू ने। शाम किसे दी शरण में चले जाना, दाम दाम दे के पैसा दे के खरीद लेना, शाम दाम दंड उनू सजा दे देनी, भेद उन्हां दे विचकार वड़ के उन्हां दे घर नूं पाड़ देना, उन्हां दे घर दे अंदर जाके भेद लैके ते उन्हां नूं खेरू खेरू कर देना। जिथों इस कहावत दा जन्म ही होया कि घर का भेदी लंका टाए, इस तरह दियां कहावतां ने जन्म ही लिया। वजीर खां ने एक चाल चली और राजनीति तो कम लेंदिया होया। जिहड़ा सुचानंद है, जिहड़ा वजीर खां दे अहलकारां विचों मुख अहलकार है, जिहड़ा साहिबजादियां नूं वार वार प्रेरदा रहा कि तुसीं दीन कबूल कर लो, जिस सुचानंद नूं माता गुजरी जी दियां लानतां दा सामना करना पिया। माता जी ने कहा सी सुचिया, तुहाडे हिंदू धर्म नूं बचाउण दी खातर मेरे पति गुरु तेग बहादुर साहब दिल्ली चांदनी चौंक शहीद हो गए ते तू आण के सानू ए सलाह दे रहा है कि अपना धर्म छड के ते इस्लाम कबूल कर लो, तेनू ए कहिंदिया शर्म संकोच नहीं आई? ए सुचानंद दा एक पुत्तर है। वजीर खां सुचानंद दे पुत्तर नूं कमांडर बना के हजार मनुख हजार फौजी उहदे नाल दे के उहनां दे पेस बदल के उन्हां नूं खालसे दी फौज दे अंदर शामिल करन दा यतन करदा है। चाल इन्ने चले, हजार बंदा साडा होएगा। हजार बंदा कोई थोड़ा नहीं है, हजार बंदा जब साडा होएगा कम साडा करनगे, वेशभूषा पहरावा उन्हां वाला रहेगा, नुकसान उन्हां दा करनगे, चाल साडी कामयाब हो जाएगी। तो खैर इन्हां ने आख्या पहरावे बनाओ तुसी सिखां वाले, बोल बाणी रखो सिखां वाली, फतेह भी उस तरह ही बुलाओ, जकारे भी उस तरह ही छड़ो, अंदरों कपट रखो। बाहरों उस तरह दा वेशभूषा लिबास तैयार करके इन्हां हजार फौजियां नूं पवाया गया। सुचानंद दा भतीजा रोंदा होया कलपदा होया पहुंच जांदा है बाबा बंदा सिंह बहादुर दी शरण दे अंदर। और जाके इन्हें नमस्कार कीते, तरले लै मिन्नतां कीतियां, रोया कलपिया और एदा रोना मगरमच्छ दे रोण वर्गा सी, इस तो वध कुछ भी नहीं सी। एदा रोना बनावटी रोना सी। ए कहन लगा, मैं सुचा नंदा पुत्र हां, मैनू मेरे पिता ने ते वजीर खां ने बागी इकरार दे के मरवाउन दा यतन कीता है, ते मैं इना हजार बंदियां नू नाल लेके बगावत करके दौड़दा दौड़दा सिर छपाउन वास्ते तुहाडे पास आ पहुंचा। बाबा बंदा सिंह बहादुर जिथे करामाती ताकतां दे मालक ने उथे दूर अंदेशी भी रखण वाले ने। मन एक बार ठणकिया किधरे कोई चाल ते नहीं है, फिर भी सोचिया हो सकदा है दुखियारा होवे, इनू अपने विच शामिल करो। पर नाल लगदा भाई बाज सिंह ते भाई फतेह सिंह, इन्हां दो कमांडरां नू हुक्म लाया, आखे इन्हां दा ध्यान रखिया जाए, किधरे कोई अंदरों कुछ ही चाल ना चलन। खैर ए हजार बंदा सुचा नंद दा भतीजा लैके बाबा बंदा सिंह बहादुर दी फौज विच आण रलदा है। इन्हां दा मकसद सी कि असीं बाबा बंदा सिंह बहादुर नू मार देंगे, बाबा बंदा सिंह जी ना रहे ते बाकी खालसे नू असीं खिंडा पुंडा देना है, कुछ मार देना है, कुछ दौड़ जाणगे। गल ते बंदा सिंह बहादुर दी, उन्हूं ए साडे बंदे मार देंगे। उधर सरहंद दे अंदर तकरीबन 20,000 फौज दी गिनती इकट्ठी हो जांदी है, ते बाबा बंदा सिंह बहादुर दे कोल कोई बहुत वड्डी गिनती नहीं है। वजीर खान दे कोल तोपां ने, उहदे कोल हाथी फौज है, घोड़ियां दे उत्ते चलन वाली फौज है, ते पैदल अगे लगे चलन वाली फौज भी मौजूद है। बाबा बंदा सिंह बहादुर दे कोल बहुत गिनती दे अंदर फौज ते नहीं है, तोपखाना भी नहीं है, गोली बारूद सिक्का भी नहीं है, पर जो बंदा सिंह बहादुर दे कोल है वो वजीर खान दे कोल नहीं है। बंदा सिंह बहादुर दे कोल गुरु गोविंद सिंह जी दा अटल विश्वास, पातशाह दा कंड दे उत्ते दिता होया रहमत दा थापड़ा है। वजीर खाना दोवां ही बरकतां दोवां ही दातां तो खाली है, ना उहदे कोल खुदावंद करीम दा थापड़ा है रहमत दा, ते ना ही ओनू खुदा दे उत्ते अटल भरोसा है, विश्वास भी नहीं है। बंदा सिंह बहादुर दे कोले दोवें ही चीजां ने। भाई बाज सिंह फतेह सिंह, इन्हां दोवां नू बाबा बंदा सिंह जी वल्लों हुक्म होया कि वजीर खां नू जिउंदियां फड़ना है, बाकी फौजां नू मारो मकावो, पर वजीर खां नू यतन करना है जिउंदा फड़िया जाए। और नाल लगदा एक हुक्म होर सुनाया गया, आखिया सरहंद नू लुटदे वकत, सरहंद नू राख करदे वकत, जे कोई अपनी बोधी विखाए, हिंदू रखदे सन सिर दे उत्ते चोटी, जे कोई अपनी चोटी विखाए, या मुसलमान बिल्कुल निमाणा होके साडी ईन नू मन्ने, ओनू रहन देना है, ते बाकी किसे नू बख्शना नहीं है। वजीर खां दे हमैती बनके हतैशी बनके जिन्ने आउन उन्हां नू बख्शना नहीं, उन्हां नू तलवार दी पेट कर देना है। कमांडर भी दो बनाए, भाई बाज सिंह ना वाहेगुरु कमांडर बनाए, बंदा सिंह बहादुर ने पंज। नंबर एक दे उत्ते भाई बाज सिंह, भाई फतेह सिंह, भाई करम सिंह, भाई धर्म सिंह, भाई आली सिंह ते भाई शाम सिंह। खालसे दी फौज दे ए कमांडर ने जो अगवाई कर रहे ने। चप्पड़ चिड़ी दे मैदान दे अंदर मुठ भेड़ हुई। गल नूं मैं नेड़े करां, चप्पड़ चिड़ी दे मैदान दे अंदर इधरों वजीर खां दी तकरीबन 20,000 फौज, बंदा सिंह बहादुर उन्हां दे एक कुछ गिनती दे सिंह मैदान दे अंदर टकरा जांदे ने। सुचा नंद दा भतीजा जिहड़ा बंदा सिंह बहादुर नूं मारन वास्ते आया सी, बद नीयत लैके आया सी, उन्हें वेख्या खालसे दी अंदर सोच नूं, खालसे दे बुलंद हौंसले नूं, ते उदा अंदर भी हिल गया, कंब गया। उन्हें सोचा मेरी पेश इत्थे जानी नहीं है। चप्पड़ चिड़ी दे मैदान दे अंदर उधरों फौजां भिड़नियां शुरू हुंदियां ने, उधरों सुचा नंद दा भतीजा अपने हजार बंदियां दे समेत दौड़ जांदा है। ओ ना वजीर खां दा साथ दिंदा है ते ना बाबा बंदा सिंह बहादुर दा साथ दिंदा है, इह दौड़दा नजर पिया। कमान बाबा बंदा सिंह बहादुर ने संभाली उस वक्त जद मुगल फौज सिख फौज दे उत्ते पारू हुंदी नजर पई, ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਪਿੱਛੇ ਸਨ। ਮੈਂ ਵੇਖਾਂਗਾ ਮੈਂ ਕਿੱਧਰ ਕਿਸੇ ਖਾਲਸੇ ਦੇ ਦਲ ਨੂੰ ਭੇਜਣਾ ਹੈ। ਕੁਝ ਦਸਤਾ ਉਨ੍ਹਾਂ ਦੇ ਨਾਲ ਸੀ ਪਰ ਫਿਰ ਉਨ੍ਹਾਂ ਨੇ ਫੌਜਾਂ ਦੀ ਕਮਾਨ ਆਪ ਸੰਭਾਲੀ। ਜਦ ਬੰਦਾ ਸਿੰਘ ਬਹਾਦਰ ਨੇ

ਕੱਟਦੀ ਹੋਈ ਇਹਦੀ ਕਮਰ ਤੱਕ ਡੂੰਘੀ ਤਲਵਾਰ ਚੀਰ ਪਾ ਦਿੰਦੀ। ਵਜ਼ੀਰ ਖਾਂ ਘੋੜੇ ਤੋਂ ਡਿੱਗ ਪੈਂਦਾ। ਭਾਈ ਫਤਿਹ ਸਿੰਘ ਤੇ ਭਾਈ ਬਾਜ ਸਿੰਘ ਇਹਨਾਂ ਦੋਵਾਂ ਨੇ ਆਪਣੇ ਕ੍ਰੋਧ ਨੂੰ ਠੰਡਿਆ ਕਰਨ ਵਾਸਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ। ਇਹ ਗੱਲ ਤੇ ਸਾਰਿਆਂ ਸਿੱਖਾਂ ਦੀ ਛਾਤੀ ਦੇ ਅੰਦਰ ਸੀ ਨਾ, ਇਹ ਵਲਵਲਾ ਤੇ ਸਭ ਦੇ ਅੰਦਰ ਸੀ ਕਿ ਇਹ ਕਾਫਰ ਹੈ, ਇਹ ਜ਼ੁਲਮ ਕਰਨ ਵਾਲਾ ਹੈ ਜਿਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਵੀ ਰੱਖਿਆ ਤੇ ਸ਼ਹੀਦ ਵੀ ਕੀਤਾ। ਇਤਿਹਾਸ ਕਹਿੰਦਾ ਹੈ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਵਜ਼ੀਰ ਖਾਨ ਦੇ ਸਰੀਰ ਦੇ ਅਨੇਕ ਟੁਕੜੇ ਕੀਤੇ ਤੇ ਟੁਕੜੇ ਦੇ ਸਰੀਰ ਦੇ ਫਿਰ ਖਲਾਰ ਦਿੱਤੇ। ਕਾਵਾਂ ਕੁੱਤਿਆਂ ਤੇ ਗਿੱਧਾਂ ਦੇ ਖਾਣ ਵਾਸਤੇ ਇਹਦੇ ਸਰੀਰ ਦੇ ਟੁਕੜੇ ਖਲਾਰ ਦਿੱਤੇ। ਇਸ ਪਾਪੀ ਦਾ ਅੰਗ ਅੰਗ ਕਰਕੇ ਕੀਮਾ ਬਣਾ ਕੇ ਸਿੱਖਾਂ ਨੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਦਿੱਤੀ। 14 ਮਈ 1710 ਵਾਲੇ ਦਿਨ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਸਰਹੰਦ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਨੇ। ਸਰਹੰਦ ਨੂੰ ਉਜਾੜਿਆ, ਸਰਹੰਦ ਨੂੰ ਖੂਬ ਲੁੱਟਿਆ ਔਰ ਮਹਿਲ ਮਾੜੀਆਂ ਦਾ ਨੁਕਸਾਨ ਕੀਤਾ, ਇੱਟ ਨਾਲ ਇੱਟ ਖੜਕਾਈ। ਆਖਰ ਉਸ ਤੋਂ ਬਾਅਦ ਸਰਹੰਦ ਦਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਹੀ ਥਾਪ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਗਲੇ ਪਾਸੇ ਨਿਕਲ ਜਾਂਦੇ ਨੇ। ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ ਇਹ ਕਥਾ ਤੁਹਾਡੇ ਸਾਹਮਣੇ ਰੱਖਣੀ ਜ਼ਰੂਰੀ ਸੀ। ਇਹ ਤੇ ਸੁਣਦੇ ਆ ਰਹੇ ਹਾਂ ਕਿ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਨੂੰ ਪਕੜਾਇਆ ਮੁਖਬਰੀ ਕਰਕੇ ਤੇ ਵਜ਼ੀਰ ਖਾਂ ਨੇ ਤੇ ਸੁੱਚਾ ਨੰਦ ਨੇ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇਣ ਦਾ ਯਤਨ ਕੀਤਾ ਔਰ ਸ਼ਹੀਦ ਕੀਤਾ। ਇਨ੍ਹਾਂ ਦੋਵਾਂ ਦਾ ਅੰਤ ਹੁੰਦਾ ਮੈਦਾਨੇ ਜੰਗ ਦੇ ਅੰਦਰ ਔਰ ਗੰਗੂ ਦਾ ਅੰਤ ਹੁੰਦਾ ਉਹਦੇ ਘਰ ਦੇ ਅੰਦਰ। ਉਹ ਮੈਰਜ ਕਰ ਚੁੱਕਾ ਕਿ ਉਹ ਆਪਣੇ ਘਰ ਦੇ ਅੰਦਰ ਕਿਸ ਤਰ੍ਹਾਂ ਮਰਿਆ। ਕੇਵਲ ਇਸ਼ਾਰਤਨ ਬੇਨਤੀ, ਧਨ ਦੀ ਖੁਰਜੀ ਜਿਹੜੀ ਮਾਤਾ ਗੁਜਰੀ ਜੀ ਦੇ ਪਾਸ ਸੀ ਉਹ ਗੰਗੂ ਬ੍ਰਾਹਮਣ ਨੇ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਛਪਾ ਲਈ ਸੀ। ਵਜ਼ੀਰ ਖਾਂ ਕਹਿਣ ਲੱਗਾ ਗੰਗੂ ਦੇ ਕੋਲ ਧਨ ਹੈ, ਇਹਦਾ ਤਨ ਇਹਦੇ ਘਰੋਂ ਲੱਭ ਕੇ ਲਿਆਓ। ਗੰਗੂ ਦੀ ਛਿੱਤਰ ਪਰੇਡ ਹੋਈ, ਮਾਰ ਕੁਟਾਈ ਹੋਈ ਤੇ ਗੰਗੂ ਮੰਨ ਗਿਆ ਕਿ ਹਾਂ ਮੈਂ ਆਪਣੇ ਘਰ ਦੇ ਅੰਦਰ ਵਿਹੜੇ ਵਿੱਚ ਧਨ ਦੀ ਖੁਰਜੀ ਨੂੰ ਦੱਬਿਆ। ਪਰਮਾਤਮਾ ਦੀ ਨੇਤ ਉਹ ਧਨ ਉਥੋਂ ਕੋਈ ਦੂਸਰਾ ਪੁੱਟ ਕੇ ਲੈ ਜਾਂਦਾ ਜਾਂ ਕੀ ਕੌਤਕ ਵਰਤਿਆ। ਗੰਗੂ ਛਪਾਈਆਂ ਨੂੰ ਘਰ ਵਿਚ ਲੈ ਕੇ ਆਉਂਦਾ ਹੈ, ਜਗ੍ਹਾ ਬਿਆਨ ਕਰਦਾ ਇਸ ਜਗ੍ਹਾ ਨੂੰ ਪੁੱਟੋ, ਜਗ੍ਹਾ ਪੁੱਟੀ ਗਈ ਧਨ ਨਹੀਂ ਨਿਕਲਿਆ, ਦੂਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ, ਤੀਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ। ਸਾਰਾ ਹੀ ਵਿਹੜਾ ਪੁੱਟਿਆ ਪਰ ਧਨ ਕਿਧਰੋਂ ਮਿਲਿਆ ਨਹੀਂ। ਛਪਾਈ ਦੁਖੀ ਹੋ ਗਏ ਕਿ ਸਾਨੂੰ ਪਰੇਸ਼ਾਨ ਕਰ ਰਿਹਾ, ਮਿਹਨਤ ਕਰਵਾਈ ਜਾ ਰਿਹਾ, ਮਿੱਟੀ ਪੁਟਾਈ ਜਾ ਰਿਹਾ, ਧਨ ਮਿਲਦਾ ਨਹੀਂ ਤੇ ਕਰਦਾ ਸਭ ਕੁਝ ਜਾਣ ਕੇ। ਛਪਾਈਆਂ ਨੇ ਜ਼ੋਰ ਜ਼ੋਰ ਦੀ ਕੁੱਟਣਾ ਸ਼ੁਰੂ ਕੀਤਾ। ਇਹ ਪਾਪੀ ਕੁੱਟ ਖਾਂਦਾ ਖਾਂਦਾ ਆਪਣੇ ਹੀ ਘਰ ਦੇ ਅੰਦਰ ਮਰ ਜਾਂਦਾ ਹੈ। ਹੁਣ ਮੈਂ ਤੁਹਾਡੇ ਧਿਆਨ ਨੂੰ ਲੈ ਕੇ ਜਾਣਾ ਚਾਹਾਂਗਾ ਚਮਕੌਰ ਦੀ ਗੜੀ ਵੱਲ। ਪਿਛਲਿਆਂ ਦਿਨਾਂ ਦੇ ਅੰਦਰ ਆਪ ਚਮਕੌਰ ਦੀ ਗੜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਸੀ। ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਣ ਵਾਲੇ 40 ਸਿੰਘ, 2 ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਹਰ ਮਰਨ ਵਾਲਾ ਸ਼ਹੀਦ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਕਿ ਹਰ ਮਰਨ ਵਾਲੇ ਦੇ ਨਾਮ ਦੇ ਨਾਲ ਉਹਦੀ ਕੌਮ, ਉਹਦਾ ਦੇਸ਼ ਜਾਂ ਉਹਦਾ ਪਰਿਵਾਰ ਸ਼ਹੀਦ ਦਾ ਲਫ਼ਜ਼ ਜੋੜ ਦਿੰਦੇ ਨੇ। ਪਰ ਪਤਾ ਨਹੀਂ ਕਿੰਨੇ ਲੋਕ ਸਰੀਰ ਕਰਕੇ ਦੋ ਦੋ ਫਾੜ ਹੋ ਕੇ ਕੱਟੇ ਵੱਡੇ ਗਏ, ਡਿੱਗ ਗਏ, ਪਰ ਸਾਰੇ ਉਹ ਦੋ ਫਾੜ ਹੋਣ ਵਾਲੇ ਮਤੀ ਦਾਸ ਦੇ ਬਰਾਬਰ ਥੋੜਾ ਨੇ। ਉਹਨਾਂ ਨੂੰ ਮਤੀ ਦਾਸ ਦਾ ਦਰਜਾ ਦੇਣਾ ਚਾਹੀਏ, ਨਹੀਂ ਦੇ ਸਕਦੇ। ਪਤਾ ਨਹੀਂ ਕਿੰਨੇ ਲੋਕ ਅੱਗ ਦੇ ਅੰਦਰ ਸੜ ਕੇ ਮਰ ਗਏ, ਪਰ ਉਹਨਾਂ ਸਾਰਿਆਂ ਨੂੰ ਨਾ ਭਾਈ ਦਿਆਲਾ ਜੀ ਦਾ ਰੁਤਬਾ ਦੇ ਸਕਦੇ ਆ ਤੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰ ਗਿਣਿਆ ਜਾ ਸਕਦਾ। ਪਤਾ ਨਹੀਂ ਮਸ਼ੀਨਰੀ ਦੇ ਅੰਦਰ, ਕਾਰਖਾਨਿਆਂ ਦੇ ਅੰਦਰ, ਸ਼ੂਗਰ ਮਿੱਲਾਂ ਦੇ ਅੰਦਰ ਕਿੰਨੇ ਲੋਕ ਪੀੜੇ ਗਏ, ਪਰ ਸਾਰੇ ਪੀੜੇ ਜਾਣ ਵਾਲੇ ਕੋਈ ਮੋਤੀ ਮਹਿਰੇ ਦੀ ਬਰਾਬਰੀ ਥੋੜਾ ਹੀ ਕਰਦੇ ਨੇ ਜਿਹੜਾ ਕੋਲੂ ਦੇ ਅੰਦਰ ਪੀੜਿਆ ਗਿਆ। ਪਤਾ ਨਹੀਂ ਕਿੰਨਿਆਂ ਦੇ ਸਰੀਰ ਕੀਮਾ ਕੀਮਾ ਹੋ ਗਏ, ਪਰ ਭਾਈ ਮਣੀ ਸਿੰਘ ਦੀ ਤੇ ਚਰਨ ਧੂੜ ਵਰਗੇ ਵੀ ਨਹੀਂ। ਹਰ ਮਰਨ ਵਾਲਾ ਮਨੁੱਖ ਸ਼ਹੀਦ ਨਹੀਂ ਹੁੰਦਾ। ਇਹ ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ, ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਅਚਨਚੇਤ ਨਹੀਂ ਮਰੇ, ਜਿਨ੍ਹਾਂ ਨੇ ਮੌਤ ਨੂੰ ਆਵਾਜ਼ ਦੇ ਕੇ ਆਪਣੇ ਗਲ ਲਾਇਆ, ਆਪਣੀ ਛਾਤੀ ਲਾਇਆ। ਇਸ ਤਰ੍ਹਾਂ ਨਹੀਂ ਕਿ ਆਫਤ ਆ ਪਈ ਹੈ ਤੇ ਲੜਦਿਆਂ ਲੜਦਿਆਂ ਭੱਜਣ ਦਾ ਕੋਈ ਰਾਹ ਨਾ

ਆ ਦੌੜਨ ਦਾ ਰਸਤਾ ਨਾ ਮਿਲਿਆ ਤੇ ਇਹਨਾਂ ਨੇ ਸੋਚਿਆ ਚਲੋ ਹੁਣ ਮਾਰੀ ਜਾਈਏ ਤੇ ਮਰਨ ਤੋਂ ਬਾਅਦ ਕੌਮ ਨੇ ਇਹਨਾਂ ਦੇ ਨਾਂ ਦੇ ਨਾਲ ਸ਼ਹੀਦ ਲਫ਼ਜ਼ ਜੋੜਿਆ ਹੋਵੇ। ਇਸ ਤਰ੍ਹਾਂ ਦੇ ਸ਼ਹੀਦ ਨਹੀਂ ਹੈ, ਇਹ ਉਹ ਸ਼ਹੀਦ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕਦੀ ਦੋ ਤਰਫੇ ਵਿਚਾਰ ਚੱਲਦੇ ਸਨ। ਹਰ ਸ਼ਹੀਦ ਦੇ ਮਨ ਦੇ ਅੰਦਰ ਵਿਚਾਰਾਂ ਦਾ ਉਥਲ ਪੁਥਲ, ਉੱਤਰ ਪ੍ਰਸ਼ਨ, ਸਵਾਲ ਜਵਾਬ ਇਸ ਤਰ੍ਹਾਂ ਦਾ ਚੱਲਦਾ ਹੈ ਤੇ ਵਿਚਾਰ ਕੀ ਚੱਲਦੇ ਨੇ, ਇੱਕ ਪਾਸੇ ਪਰਿਵਾਰ, ਦੂਜੇ ਪਾਸੇ ਨਿਰੰਕਾਰ, ਇੱਕ ਪਾਸੇ ਪਦਾਰਥ, ਇੱਕ ਪਾਸੇ ਧਨ, ਦੂਸਰੇ ਪਾਸੇ ਧਰਮ, ਇਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਇੱਕ ਪਾਸੇ ਸ਼ਰਧਾ ਤੇ ਭਾਵਨਾ ਹੈ ਤੇ ਦੂਜੇ ਪਾਸੇ ਜ਼ਿੰਦਗੀ ਹੈ, ਸੰਸਾਰ ਹੈ। ਵਿਚਾਰ ਚੱਲਦੇ ਨੇ ਮੇਰੇ ਮਗਰ ਮੇਰੀ ਪਤਨੀ ਹੈ, ਬੱਚੇ ਨੇ, ਧੀਆਂ ਨੇ, ਪੁੱਤਰ ਨੇ, ਮਾਂ ਹੈ, ਪਿਤਾ ਹੈ, ਭੈਣ ਹੈ, ਭਾਈ ਹੈ। ਔਰ ਇਹ ਤੇ ਜਾਣਦੇ ਨੇ ਕਿ ਸ਼ਹੀਦ ਹੋਣ ਤੋਂ ਬਾਅਦ ਗੱਲ ਮੇਰੇ ਤੇ ਮੁੱਕਣੀ ਨਹੀਂ, ਮੇਰੇ ਪਰਿਵਾਰ ਦਾ ਪਤਾ ਨਹੀਂ ਕੀ ਅਸਰ ਹੋਣਾ ਹੈ। ਇੱਕ ਤਰਫਾ ਵਿਚਾਰ ਚੱਲਦੇ ਨੇ ਇਹ, ਤੇ ਦੂਸਰੇ ਪਾਸੇ ਵਿਚਾਰ ਚੱਲਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰਿਆ ਹੈ, ਸਰਬੰਸ ਦਾਨ ਕੀਤਾ ਹੈ, ਤੇ ਕੀਤਾ ਹੈ ਇਸ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਾਸਤੇ। ਹੱਡੀਆਂ ਖਾਦ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਹੱਡੀਆਂ ਦਾ ਚੂਰਾ ਬਣਾ ਕੇ ਉਸ ਜਗ੍ਹਾ ਦੇ ਉੱਤੇ ਵਰਤੋਂ ਵਿੱਚ ਲਿਆਂਦੀਆਂ ਨੇ। ਉਹਨਾਂ ਨੇ ਪਾਣੀ ਦੀ ਜਗ੍ਹਾ ਦੇ ਉੱਤੇ ਖੂਨ ਦੇ ਨਾਲ ਇਸ ਸਿੱਖੀ ਦੇ ਬੂਟੇ ਨੂੰ ਸਿੰਜਿਆ, ਇਹਨੂੰ ਫਲੀ ਫੂਤ ਹੁੰਦਾ ਵੇਖਣ ਲਈ ਯੋਗਦਾਨ ਪਾਇਆ। ਇੱਕ ਪਾਸੇ ਪਾਤਸ਼ਾਹ, ਦੂਜੇ ਪਾਸੇ ਸੰਸਾਰ, ਦੋਵਾਂ ਵਿਚਾਰਾਂ ਵਿੱਚੋਂ ਜਿਹੜਾ ਵਿਚਾਰ ਅੰਦਰ ਭਾਰੂ ਹੋ ਜਾਂਦਾ ਬੰਦਾ ਉਧਰ ਦਾ ਫੈਸਲਾ ਲੈ ਲੈਂਦਾ। ਕਈ ਦੌੜ ਜਾਂਦੇ ਨੇ ਨਹੀਂ ਪਰਿਵਾਰ ਚਾਹੀਦਾ, ਕਈ ਦੌੜ ਜਾਂਦੇ ਨੇ ਇਸ ਪਾਸੇ ਨਹੀਂ ਪਰਿਵਾਰ ਦੀ ਕੋਈ ਪਰਵਾਹ ਨਹੀਂ, ਗੁਰੂ ਕਾ ਪਿਆਰ ਚਾਹੀਦਾ, ਨਿਰੰਕਾਰ ਦੀ ਰਹਿਮਤ ਚਾਹੀਦੀ। ਇਹ ਮੈਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਬਿਆਨ ਕਰਦਾ ਆ ਰਿਹਾ। ਪਿਛਲਿਆਂ ਦਿਨਾਂ ਦੇ ਅੰਦਰ ਕੁਝ ਸਿੱਖਾਂ ਦਾ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜ਼ਿਕਰ ਆਪ ਸੰਗਤਾਂ ਨੇ ਸੁਣਿਆ ਹੈ। ਔਰ ਇੱਕ ਪਿਆਰਾ ਭਾਈ ਸਾਹਿਬ ਸਿੰਘ ਜੀ, ਉਹ ਵੀ ਮੈਂ ਅਰਜ਼ ਕਰ ਚੁੱਕਾ ਕਿ ਉਹਨਾਂ ਨੇ ਸ਼ਹਾਦਤ ਦਾ ਜਾਮ ਚਮਕੌਰ ਦੀ ਗੜੀ ਵਿੱਚ ਕਿਸ ਤਰ੍ਹਾਂ ਪਾਇਆ। ਹੁਣ ਵਾਰੀ ਆਉਂਦੀ ਏ ਭਾਈ ਮੋਹਕਮ ਸਿੰਘ, ਤੇ ਭਾਈ ਮੋਹਕਮ ਸਿੰਘ ਵੀ ਉਹ ਜਿਹੜੇ ਪੰਜਾਂ ਪਿਆਰਿਆਂ ਵਾਲੇ ਭਾਈ ਮੋਹਕਮ ਸਿੰਘ ਨੇ। ਮੋਹਕਮ ਸਿੰਘ ਨਾਮ ਆਮ ਸਿੱਖਾਂ ਦਾ ਵੀ ਹੁੰਦਾ ਹੈ, ਪਰ ਇਹ ਭਾਈ ਮੋਹਕਮ ਸਿੰਘ ਪਿਆਰਾ। ਭਾਈ ਮੋਹਕਮ ਸਿੰਘ ਦੇ ਪਿਤਾ ਦਾ ਨਾਂ ਹੈ ਭਾਈ ਤੀਰਥ ਚੰਦ ਜੀ, ਔਰ ਇਹ ਜਾਤ ਕਰਕੇ ਛਿੰਬਿਆਂ ਦੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ। ਭਾਈ ਮੋਹਕਮ ਸਿੰਘ ਜੀ ਦੇ ਪਿਤਾ ਟੇਲਰ ਮਾਸਟਰ ਦਾ ਕੰਮ ਕਰਦੇ ਨੇ, ਦਰਜੀ ਦਾ ਕੰਮ ਕਰਦੇ ਨੇ। ਔਰ ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਰਹਿਣ ਵਾਲੇ ਨੇ ਦਵਾਰਕਾ ਦੇ, ਮੈਂ ਇਸ਼ਾਰਤਨ ਬੇਨਤੀ ਕਰਦਾ ਚੱਲਾਂ, ਦਵਾਰਕਾ ਦੇ ਰਹਿਣ ਵਾਲੇ ਨੇ। ਦਵਾਰਕਾ ਨਗਰੀ ਬੜੌਦਾ ਰਾਜ ਦੇ ਅੰਦਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਵਸੀ ਹੋਈ ਇੱਕ ਨਗਰੀ ਦਾ ਨਾਂ ਹੈ ਦਵਾਰਕਾ ਨਗਰੀ। ਤੇ ਤੁਹਾਡੇ ਗਿਆਤ ਲਈ ਮੈਂ ਇੱਕ ਹੋਰ ਬੇਨਤੀ ਕਰਾਂ, ਹਿੰਦੂ ਧਰਮ ਦੇ ਅੰਦਰ ਸੱਤ ਪੁਰੀਆਂ ਪਵਿੱਤਰ ਮੰਨੀਆਂ ਗਈਆਂ ਨੇ, ਸੱਤ ਨਗਰ ਬੜੇ ਮਹਾਨ ਪਵਿੱਤਰ ਮੰਨੇ ਗਏ ਨੇ ਹਿੰਦੂ ਇਜ਼ਮ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ, ਜਿਨ੍ਹਾਂ ਵਿੱਚੋਂ ਨੰਬਰ 1 ਦੇ ਉੱਤੇ ਅਯੁੱਧਿਆ, ਫਿਰ ਮਥੁਰਾ, ਫਿਰ ਹਰਿਦਵਾਰ, ਫਿਰ ਕਾਂਚੀ, ਫਿਰ ਉਜੈਨ, ਫਿਰ ਦਵਾਰਕਾ ਤੇ ਇੱਕ ਨਗਰੀ ਦਾ ਨਾਂ ਹੈ ਕਾਂਚੀ। ਉਹਨਾਂ ਵਿੱਚੋਂ ਇੱਕ ਦਾ ਨਾਂ ਦਵਾਰਕਾ ਵੀ ਹੈ। ਦਵਾਰਕਾ ਦੇ ਵਸਨੀਕ ਨੇ ਭਾਈ ਤੀਰਥ ਚੰਦ ਜੀ, ਮੋਹਕਮ ਸਿੰਘ ਦੇ ਪਿਤਾ। ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਗੱਲਾਂ ਬਾਤਾਂ, ਕਥਾ ਕਹਾਣੀਆਂ ਗੁਰੂ ਕੇ ਸਿੱਖਾਂ ਨੇਮੀਆਂ ਪ੍ਰੇਮੀਆਂ ਕੋਲੋਂ ਸਰਵਣ ਕਰਦੇ ਰਹਿੰਦੇ ਨੇ। ਇਹਦੇ ਮਨ ਦੇ ਅੰਦਰ ਇੱਕ ਦਿਨ ਖਿਆਲ ਬਣਿਆ, ਭਾਈ ਤੀਰਥ ਚੰਦ ਜੀ ਦੇ, ਮੋਹਕਮ ਸਿੰਘ ਜੀ ਦੇ ਪਿਤਾ ਦੇ ਮਨ ਵਿੱਚ ਵਿਚਾਰ ਬਣਿਆ ਕਿ ਦਰਜੀ ਦਾ ਕੰਮ ਤੇ ਮੈਂ ਜਾਣਦਾ ਹੀ ਹਾਂ, ਕਿਉਂ ਨਾ ਹੋਵੇ ਕਿ ਸੁੰਦਰ ਪੁਸ਼ਾਕ ਤਿਆਰ ਕੀਤੀ ਜਾਏ, ਇੱਕ ਚੋਲਾ ਤਿਆਰ ਕੀਤਾ ਜਾਏ। ਪਰ ਹੁਣ ਚੋਲਾ ਤਿਆਰ ਕਰਨ ਵਾਸਤੇ ਮਾਪ ਤੇ ਚਾਹੀਦਾ, ਜਿਹਦੇ ਵਸਤਰ ਤਿਆਰ ਕਰਨੇ ਨੇ ਉਹਦੇ ਸਰੀਰ ਦੀ ਪਮਾਇਸ਼ ਤੇ ਚਾਹੀਦੀ, ਮਾਪ ਤੇ ਚਾਹੀਦਾ। ਪਰ ਗੁਰੂ ਗੋਬਿੰਦ ਸਿੰਘ ਦੇ ਤੇ ਕਦੀ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਦੀਦਾਰ ਵੀ ਨਹੀਂ ਕੀਤੇ। ਅੰਦਾਜ਼ੇ ਦੇ ਨਾਲ ਚਲੋ ਚੋਲਾ ਬਣਾ ਲੈਣ, ਕਦੀ ਦੀਦਾਰ ਵੀ ਨਹੀਂ ਕੀਤੇ। ਸੁਣਿਆ ਹੈ ਕਿ ਸਰੀਰ ਪਰਮਾ ਹੈ, ਸਡੋਲ ਨੇ, ਸੁੰਦਰ ਨੇ, ਕੱਦ ਉੱਚਾ ਲੰਮਾ ਹੈ। ਇਹ ਇੱਕ ਦਿਨ ਆਪਣੇ ਘਰ ਦੇ ਅੰਦਰ ਬਹਿ ਕੇ ਕਿਸੇ ਦੇ ਕੱਪੜੇ ਤਿਆਰ ਕਰ ਰਹੇ ਨੇ, ਤੇ ਉਧਰ ਮਨ ਦਾ ਵਿਚਾਰ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਜਾਂਦਾ ਹੈ। ਇਤਨੇ ਸਮੇਂ ਨੂੰ ਪਿੰਡ ਦੇ ਚੌਧਰੀ
और ओ चौधरी है परमार बरादरी दे नाल संबंधित राजपूत घराने दे नाल संबंध रखन वाला। पिंड दा चौधरी राजपूत बरादरी विचों परमार जात दा ए अपने कपड़े लेके भाई तीरथ चंद जी दे कोल आ जांदा है। इन्हें जिवें उस चौधरी नूं वेख्या है एकदम ध्यान पातशाह वल जांदा है, इधर चौधरी वल जांदा है। इहदा नां है हेमराज, राजपूत है नां है हेमराज, इहदे वल ध्यान चला जांदा है। मन विच विचार बनिया कि गुरु गोबिंद सिंह दे शरीर दे संबंध विच सुनिया है उच्चे लंबे ने, चौधरी भी उच्चा लंबा है, सुनिया है परमे कद वाले शरीर वाले ने, चौधरी दा भी इस तरह दा जुस्सा इस तरह दा सडौल शरीर है। इन्हें चौधरी दे सामने अपने मन दा विचार रख दिता। कहन लगा हेमराज जी मेरा मन कहिंदा एक चोला सी के तैयार करके गुरु गोबिंद सिंह पातशाह दी चरण शरण विच लैके जावां भेट करन वास्ते, पर मेरे पास माप नहीं है। जो मैं सुनिया है सुनन दे मुताबक उन्हां दा शरीर तुहाडे शरीर दे नाल जरूर मेल खांदा होएगा। मैं चाहुंदा कि माप तेरा लैके चोला गुरु गोबिंद सिंह पातशाह दा बनावा। चौधरी हेमराज भी शुद्ध बिरती दा मालक है। ए चौधरी हेमराज भी पवित्र मन वाला है और सतसंगी पुरश है, नेक सुभा दा मालक है, पर उपकारी है। चौधरी हेमराज दे शरीर दा माप लेके मुकम सिंह दे पिता भाई तीरथ चंद ने गुरु गोबिंद सिंह पातशाह दे चरणा दा ध्यान तरके चोला बनाउणा आरंभ कीता है। चोला तैयार होया है। चौधरी हेमराज, भाई मुकम सिंह दे पिता भाई मुकम सिंह, ये तिन्ने जिन्हां दा पुराना नाम मुकम चंद है, मैं लफज वरत रहा सिंह बाद विच बन गए सन, तिन्ने जने चलदे चलदे द्वारका नगरी बड़ौदा कोलों आनंदपुर पहुंच जांदे ने गुरु गोबिंद सिंह पातशाह दे कोल। उदों मुकम चंद दी उम्र कोई बहुत वड्डी नहीं है। पातशाह दे दीदार कीते, चोले वाली सारी कहानी कह सुनाई। हेमराज कहन लगा पातशाह इन्हां ने मेरे शरीर विचों तुहानू वेख्या, मेरा माप लेके चोला तुहाडा तैयार कीता है, ते सबब भी यही बने ने, यही मैनूं तुहाडे चरणां विच लेके आए ने। हेमराज ने अमृत छकिया है, नां बन गया हेम सिंह। तीरथ चंद पिता ने अमृत छकिया है, नां बन गया तीरथ सिंह। ते भाई मोकम सिंह ने अमृत पान कीता है, नां बन गया मोकम सिंह। ਇਹ ਕਥਾ ਤੇ ਬਾਅਦ ਦੀ ਏ, ਪਰ ਮੈਂ ਇਸ਼ਾਰਤਨ ਬੇਨਤੀ ਕਰ ਰਿਹਾ। ਇਨ੍ਹਾਂ ਨੇ ਬਾਅਦ ਵਿਚ ਤਿੰਨਾਂ ਨੇ ਅੰਮ੍ਰਿਤ ਛਕਿਆ ਹੈ ਔਰ ਇਨ੍ਹਾਂ ਦੇ ਨਾਮ ਹੀ ਬਦਲ ਜਾਂਦੇ ਨੇ। ਇਹ ਭਾਈ ਮੋਕਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਫੌਜਾਂ ਦੇ ਮੁਖੀਏ ਨੇ ਔਰ ਇਹ ਚਮਕੌਰ ਦੀ ਗੜੀ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸ ਤੋਂ ਅੱਗੇ ਨੰਬਰ ਆਉਂਦਾ ਹੈ ਭਾਈ ਹਿੰਮਤ ਸਿੰਘ ਪਿਆਰਾ। ਇਹ ਵੀ ਪੰਜਾਂ ਪਿਆਰਿਆਂ ਵਿਚੋਂ ਦੋ ਪਿਆਰੇ ਤੇ ਗੁਰੂ ਗੋਬਿੰਦ ਸਿੰਘ ਨਾਲ ਨਿਕਲ ਜਾਂਦੇ ਨੇ। ਇੱਕ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਦੇ ਮੁਖੀਏ ਔਰ ਸਭ ਤੋਂ ਪਹਿਲਾਂ ਸੀਸ ਭੇਟ ਕਰਨ ਵਾਲੇ, ਤੇ ਨੰਬਰ 2 ਦੇ ਉੱਤੇ ਭਾਈ ਧਰਮ ਸਿੰਘ, ਦੋਵੇਂ ਨਿਕਲ ਜਾਂਦੇ ਨੇ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਵਿੱਚੋਂ। ਪਰ ਤਿੰਨ ਪਿਆਰੇ ਸ਼ਹਾਦਤ ਦਾ ਜਾਮ ਪੀਂਦੇ ਨੇ। ਨੰਬਰ 3 ਦੇ ਉੱਤੇ ਵਾਰੀ ਆਉਂਦੀ ਹੈ ਭਾਈ ਹਿੰਮਤ ਸਿੰਘ ਦੀ। ਇਸ਼ਾਰਤਨ ਬੇਨਤੀ ਕਰਾਂ, ਇਹਨਾਂ ਦੇ ਪਿਤਾ ਦਾ ਨਾਂ ਗੁਲਜ਼ਾਰੀ ਚੰਦ ਹੈ, ਇਹ ਝੀਵਰ ਜਾਤ ਦੇ ਨਾਲ ਸੰਬੰਧ ਰੱਖਦੇ ਨੇ। 1661 ਵਿਚ ਇਨ੍ਹਾਂ ਦਾ ਜਨਮ ਹੁੰਦਾ ਹੈ ਤੇ ਜਗਨਨਾਥਪੁਰੀ ਦੇ ਅੰਦਰ ਇਨ੍ਹਾਂ ਦਾ ਜਨਮ ਹੁੰਦਾ ਹੈ। ਜਗਨਨਾਥਪੁਰੀ ਸਮੁੰਦਰ ਦੇ ਕਿਨਾਰੇ ਦੁਰਾਡੇ ਉਹ ਪੁਰੀ ਹੈ, ਉੜੀਸਾ ਸਟੇਟ ਦੇ ਅੰਦਰ ਕਟਕ ਜ਼ਿਲ੍ਹੇ ਦੇ ਅੰਦਰ ਇਹ ਜਗ੍ਹਾ ਪੈਂਦੀ, ਜਿੱਥੇ ਸਨ 1509 ਨੂੰ ਧੰਨ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਪਧਾਰੇ ਸਨ 1509 ਨੂੰ। ਔਰ ਆ ਜਿਹੜਾ ਸ਼ਬਦ ਪੜ੍ਹਦੇ ਹੋ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ, ਇਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉੱਥੇ ਉਚਾਰਿਆ ਸੀ। ਉਹਨਾਂ ਦੀ ਆਰਤੀ ਨੂੰ ਸਾਹਮਣੇ ਰੱਖ ਕੇ ਖੰਡਨ ਕਰਦੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਤੀ ਕਿਵੇਂ ਕਰੀਦੀ, ਇਹ ਸ਼ਬਦ ਸਾਡੀ ਝੋਲੀ ਵਿਚ ਪਾਇਆ। ਇਹ ਗੱਲ ਵੱਖਰੀ ਏ ਕਿ ਆਰਤੀਆਂ ਅਸੀਂ ਅੱਜ ਵੀ ਉਸ ਤਰ੍ਹਾਂ ਹੀ ਕਰ ਰਹੇ ਹਾਂ ਜਿਵੇਂ ਉਹ ਹਿੰਦੂ ਉਦੋਂ ਕਰਦੇ ਸਨ, ਜਿਸ ਕੰਮ ਕਰਨ ਤੋਂ ਪਾਤਸ਼ਾਹ ਨੇ ਵਰਜਿਆ ਸੀ ਕੰਮ ਅੱਜ ਵੀ ਉਹੀ ਕਰ ਰਹੇ ਹਾਂ। ਅੱਜ ਵੀ ਉਸ ਤਰ੍ਹਾਂ ਹੀ ਫੁੱਲਾਂ ਦੀ ਵਰਖਾ ਹੈ, ਆਰਤੀ ਕਰ ਰਹੇ ਹਾਂ, ਜਦਕਿ ਪਾਤਸ਼ਾਹ ਨੇ ਵਰਜਿਆ ਸੀ ਨਹੀਂ। ਖੈਰ, ਉੜੀਸਾ ਦੇ ਅੰਦਰ 1661 ਦੇ ਅੰਦਰ ਇਨ੍ਹਾਂ ਦਾ ਜਨਮ ਹੁੰਦਾ ਹੈ। ਉੜੀਸਾ ਦੇ ਅੰਦਰ ਅੱਜ ਇੱਕ ਮੰਦਰ ਹੈ ਔਰ ਬਹੁਤ ਵੱਡਾ ਹੈ, ਜਿੱਥੇ ਪਾਤਸ਼ਾਹ ਨੇ ਆਰਤੀ ਉਚਾਰੀ ਸੀ। ਇਸ ਮੰਦਰ ਦੀ ਲੰਬਾਈ ਤਕਰੀਬਨ 665 ਫੁੱਟ ਹੈ।
इस मंदिर की चौड़ाई 644 फुट है। एदी बाहरली द्वार की उचाई 24 फुट है और मंदिर जमीन तो लैके कलश तक उपर तक 192 फुट उचा है। इथे एक कलयुग नाम का पंडित रहिंदा सी जिदे नाल गुरु नानक देव पातशाह की गोष्ठी हुई। जिहड़ा पढ़दे हो ना कि सतगुरु नूं कलयुग मिलिया, कलयुग ओ नहीं जिहदा नां समां है, ओ युग नहीं, उहनां युगां नूं गुरबाणी महानता भी नहीं दिंदी। इह कलयुग नां दा ब्राह्मण है, पंडित है और जगन्नाथपुरी दे अंदर पुजारी है मंदिर दे अंदर। ओ कलयुग नाम दा ब्राह्मण मिलदा है। इत्थे विष्णु दी बड़ी वड्डी एक तस्वीर ते तस्वीर बिना किसे सहारे तो इन्हां ने खड़ी कीती सी। लोकां नूं भरम पाउंदे रहे कि विष्णु अपनी करामात दे सहारे आप खड़े ने, पर सी की दीवारां दे नाल चुंबकी शक्ति चार चुफेरे इस लहजे दे नाल फिट कीती सी। ना ओ मूर्ति उपर जा रही है, ना ओ थले आ रही है, ना सज्जे ना खब्बे, इस तरह खलोती सी जिवें हवा दे अंदर खलोती हुंदी, पर चुंबकी ताकत दे नाल। गुरु नानक देव पातशाह महाराज जी ने इत्थे बाणी उचारी। खैर, भाई हिम्मत सिंह 17 सालां दी उम्र दे अंदर आनंदपुर साहब आउंदे ने, 44 सालां दी उम्र दे अंदर शहादत दा जाम पींदे ने, 31 साल इन्हां गुरु गोबिंद सिंह पातशाह दे चरणां विच रह के सेवा निभाई। ते जदों भाई हिम्मत सिंह शहीद हुंदे ने उदों चमकौर दी गड़ी विचों निकल के तकरीबन 38 सिंह शहादत दा जाम पी चुके सन ते गिनती दे 5 ही सिंह बाकी सन उस गड़ी दे अंदर। उन्हां दी दास्तान आउण वाले कल नूं मैं आप संगतां दे रूबरू पेश करन दा नमाना यतन करांगा। धन श्री गुरु ग्रंथ साहिब पातशाह।

0: विशर नाहीं दातार अपना नाम देहो गुण गावा दिन रात नानक चाओ एहो गुण गावा दिन रात नानक चाहो एहो परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों आज आप जी शहीदां दे सिरताज पंचम गुरुदेव श्री गुरु अर्जन देव महाराज जी का शहादत वाला दिन मना रहे हो। आपने हजूर दे पावन पवित्र इलाही बचना दा कीर्तन सरवण कीता है। आओ सतगुरु गुरु अर्जन देव महाराज जी दे पावन पवित्र जीवन नू और हजूर दी इलाही बाणी दी विचार करिए। विचार आरंभन तो पहला आप कृपा करके समूह माई भाई एकाग्रता बख्शो, हजूर दे चरणा विच अपनी हाजरी लवाइए ते गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जिमें पिछले दिने अर्ज की तीसी कि सतगुरु गुरु अर्जन देव महाराज उन्हां दी शहादत दे कारण की सन, सतगुरु गुरु अर्जन देव महाराज जी नू जहांगीर दी मतस्वी नीति है जेड़ा ए नहीं सी चाहुंदा कि गुरु नानक साहिब दे घर अंदर लोक इन्हां दा बादशाह नालों वध अदब करन, नहीं सी चाहुंदा कि इन्हां कोल कोई केंद्री अस्थान होवे जिस दे अंदर दी ए बिरती सी मेरे प्रभाव अधीन आके जो इन्हां ने गुरु ग्रंथ साहिब जी दी रचना कीती है, सिरजना कीती है, उस गुरु ग्रंथ साहिब जी दे अंदर मेरी मर्जी दे मुताबिक शब्द पाए जाए। पर सतगुरु गुरु अर्जन देव महाराज जी ने असूल नाल समझौता नहीं कीता, असूल तो गिरन दी बात नहीं कीती ते सतगुरु गुरु अर्जन देव महाराज उन्हां नू शहीद करन दा जहांगीर ने हुक्म दे दिता है ते लाहौर दी धरती ते मुर्तजा खाए जिस नू ए फरमान जारी करके बादशाह ने कहा कि गुरु अर्जन देव जी दे परिवार नू उन्हां दा घर घाट जब्त कर लिया जाए। सतगुरु गुरु अर्जन देव महाराज जी नू कोशिश करो मनान दी, जुर्माना भर दे जां ओ गुरु ग्रंथ साहिब दी बाणी विच साडे मुताबक कुछ बचन दर्ज कर दे। पर गुरु अर्जन देव महाराज जी उपर इस चीज दा कोई असर नहीं, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਗਏ ਨੇ। ਹਜ਼ੂਰ ਜਿੱਦਣ ਲਾਹੌਰ ਜਾਂਦੇ ਨੇ, ਸਿੱਖ ਵਿਦਵਾਨਾਂ ਨੇ ਇਹ ਸਾਰੀ ਘਟਨਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ। ਗੁਰੂ ਅਰਜਨ ਦੇਵ ਜੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਤਿਕਾਰਯੋਗ ਮਹਿਲ, ਜਿਨ੍ਹਾਂ ਨੂੰ ਆਪਾਂ ਅਦਬ ਨਾਲ ਮਾਤਾ ਗੰਗਾ ਜੀ ਕਹਿੰਦੇ ਹਾਂ, ਤੁਰਨ ਤੋਂ ਪਹਿਲਾਂ ਗੁਰਦੇਵ ਨੇ ਉਹਨਾਂ ਨਾਲ ਬਚਨ ਕੀਤੇ ਨੇ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੋਗ ਨਹੀਂ ਮਨਾਉਣਾ। ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਜਾਣਦੇ ਨੇ ਕਿ ਲਾਹੌਰ ਸ਼ਹਾਦਤ ਹੋਵੇਗੀ, ਪਰਤ ਕੇ ਅਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਡੇ ਜਾਣ ਤੋਂ ਬਾਅਦ ਸੋਗ ਨਹੀਂ ਮਨਾਉਣਾ, ਉਸ ਕਰਤਾਰ ਦੇ ਭਾਣੇ ਵਿੱਚ ਰਹਿਣਾ। ਇਹ ਸਰੀਰਾਂ ਦਾ ਸੰਬੰਧ ਬਣਿਆ, ਇੱਕ ਦੇ ਇਹਨਾਂ ਨੇ ਵਿਛੜਨਾ। ਸ਼ਬਦ ਨਾਲ ਪ੍ਰੀਤ ਕਰਿਓ, ਸਰੀਰ ਸ਼ਬਦ ਨਾਲ ਜੁੜੇ ਹੋਏ ਕਦੀ ਟੁੱਟਦੇ ਨਹੀਂ। ਤੇ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਕੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਨੂੰ ਬੁਲਾਇਆ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਗੁਰਦੇਵ ਜੀ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਤੁਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪਿੱਛੇ ਰਹੇ ਨੇ। ਹਜ਼ੂਰ ਅੰਮ੍ਰਿਤਸਰ ਦਰਬਾਰ ਸਾਹਿਬ ਨਮਸਕਾਰ ਕੀਤੀ ਏ, ਪਰਿਕਰਮਾ ਕੀਤੀਆਂ ਹਰਿਮੰਦਰ ਸਾਹਿਬ ਦੀਆਂ, ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ। ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ। ਤੇ ਤੁਰ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾਹ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਨ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂਗੇ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹੀ ਗੱਲ ਕਹੀ ਸੀ। ਕਹਿਣ ਲੱਗੇ, ਸਜਣੋ, ਮੈਂ ਉਦਨ ਅਰਜ਼ ਕੀਤੀ ਸੀ, ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ। ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਸਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ। ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਦੇ ਖੂਨ ਦੀ ਇੱਕ ਇੱਕ ਬੂੰਦ ਵਿੱਚੋਂ ਉਹਦੇ ਵਰਗੇ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਲਈ ਇਹਨਾਂ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ, ਜਾਸਾਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਪਦੀ ਰੇਤ ਤੇ ਬਿਠਾਇਆ ਜਾਣਾ, ਫਿਰ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਣਾ, ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ। ਤੇ ਮੈਂ ਅਰਜ਼ ਕਰਾਂ, ਮੇਰੇ ਗੁਰੂ ਅਰਜਨ ਦੇਵ ਨੂੰ ਨਿਰੰਤਰ 5 ਦਿਨ ਤਸੀਹੇ ਦਿੱਤੇ ਨੇ, ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ ਤੇ ਕਿੰਨੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਡੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਤ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਵਾਂ, ਵੈਸੇ ਅੱਗ ਦੇ ਨਾਲ ਪਹਿਲਾਂ ਵੀ ਕਈ ਭਗਤਾਂ ਦਾ ਰੱਬੀ ਇਸ਼ਕ ਵਾਲਿਆਂ ਦਾ ਵਾਹ ਪਿਆ, ਪਰ ਜੋ ਕੁਝ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਸ਼ਾਇਦ ਇਹਦੀ ਮਿਸਾਲ ਕਿਤੇ ਦੁਨੀਆਂ ਵਿੱਚ ਮਿਲਦੀ ਹੋਵੇ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਦੇ ਕੇ ਅਰਜ਼ ਕਰਨੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਗਰਮ ਰੇਤਾ ਪਾਇਆ ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਤੋਂ ਪਹਿਲਾਂ ਦੋ ਘਟਨਾਵਾਂ ਹੋਰ ਵੀ ਨੇ। ਇੱਕ ਤਾਂ ਬੜੀ ਪੁਰਾਤਨ ਏ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਤੇ ਜਿਹੜੀ ਹਰਨਾਕਸ਼ ਤੇ ਪ੍ਰਹਿਲਾਦ ਨਾਲ ਸੰਬੰਧਿਤ ਏ, ਤੇ ਦੂਸਰੀ ਘਟਨਾ ਕਹਿੰਦੇ ਨੇ ਨਿਮਰੂਦ ਦੀ ਕਚਹਿਰੀ ਅੰਦਰ ਹਜ਼ਰਤ ਇਬਰਾਹਿਮ ਨਾਲ ਸੰਬੰਧਿਤ ਏ। ਦੋਨੋਂ ਰੱਬੀ ਇਸ਼ਕ ਵਿੱਚ ਭਿੱਜੇ ਨੇ, ਇਬਰਾਹਿਮ ਵੀ ਪਰਮੇਸ਼ਵਰ ਖੁਦਾ ਦੇ ਪ੍ਰੇਮ ਵਿੱਚ ਭਿੱਜੇ, ਪ੍ਰਹਿਲਾਦ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ, ਪਰ ਅੱਗ ਇਹਨਾਂ ਦੋਨਾਂ ਦੇ ਸਾਹਮਣੇ ਆਈ ਏ। ਪਰ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਸਾਬਤ ਤਾਂ ਨਿਕਲ ਗਏ ਨੇ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਬੈਠਾ ਰਿਹਾ, ਜਿਸ ਸ਼ੰਕੇ ਨੂੰ ਗੁਰੂ ਅਰਜਨ ਦੇਵ ਨੇ ਨਿਵਰਤ ਕਰ ਦਿੱਤਾ। ਮੈਂ ਅਰਜ਼ ਕਰਾਂ, ਹਜ਼ਰਤ ਇਬਰਾਹਿਮ ਨੇ ਖੁਦਾ ਦਾ ਜਦੋਂ ਨਾਰਾ ਮਾਰਿਆ ਤੇ ਨਮਰੂਦ ਨੇ ਕਈ ਤਰ੍ਹਾਂ ਦੇ ਤਸ਼ੀਏ ਦਿੱਤੇ ਨੇ। ਮੈਂ ਗੁਰੂ ਅਰਜਨ ਦੇਵ ਜੀ ਵੱਲ ਆਉਣਾ ਚਾਹੁੰਦਾ, ਸਿਰਫ ਦੋ ਤੈਨੂੰ ਉਦਾਹਰਣਾਂ ਦੇ ਕੇ। ਸ਼ਹੀਦਾਂ ਦਾ ਸਰਤਾਜ ਏ ਗੁਰੂ ਅਰਜਨ ਦੇਵ। ਕਹਿੰਦੇ ਨੇ ਨਮਰੂਦ ਨੇ ਇਬਰਾਹਿਮ ਨੂੰ ਕਿਹਾ ਸੀ, ਜੇ ਤੂੰ ਖੁਦਾ ਪ੍ਰਸਤ ਏ, ਜੇ ਤੂੰ ਹੱਕ ਦਾ ਨਾਰਾ ਮਾਰਨਾ ਤੇ ਆ ਬਲਦੇ ਹੋਏ ਅੰਗਿਆਰ ਨੇ, ਮੈਂ ਤਾਂ ਤੈਨੂੰ ਸਮਝਾਂਗਾ ਤੂੰ ਰੱਬੀ ਇਸ਼ਕ ਵਿੱਚ ਭਿੱਜੈ। ਜੇ ਤੂੰ ਤਪਦੇ ਹੋਏ ਅੱਗ ਦੇ ਅੰਗਿਆਰਿਆਂ ਤੇ ਨੰਗੇ ਪੈਰ ਤੁਰ ਕੇ ਦਿਖਾ ਦੇ, ਤੇ ਤਵਾਰੀਖ ਇਹ ਗੱਲ ਕਹਿੰਦੀ ਏ ਕਿ ਨਮਰੂਦ ਨੇ ਭੱਖਦੇ ਹੋਏ ਅੰਗਿਆਰੇ ਜ਼ਮੀਨ ਤੇ ਵਿਛਾ ਦਿੱਤੇ ਨੇ, ਅੱਗ ਦੀਆਂ ਲਪਟਾਂ ਉਹਨਾਂ ਅੰਗਿਆਰਿਆਂ ਵਿੱਚੋਂ ਨਿਕਲਦੀਆਂ ਨੇ, ਤੇ ਹਜ਼ਰਤ ਇਬਰਾਹਿਮ ਉਸ ਖੁਦਾ ਦੀ ਟੇਕ ਲੈ ਕੇ ਕਿ ਯਾ ਖੁਦਾ ਦੇਖੀ ਇਹਨਾਂ ਅੰਗਿਆਰਿਆਂ ਦੇ ਉੱਪਰ ਮੈਂ ਸਾਬਤ ਰਹਿ ਜਾਵਾਂ। ਜਦੋਂ ਉਹਨੇ ਖੁਦਾ ਦੇ ਚਰਨਾਂ ਵਿੱਚ ਅਰਜ਼ ਕੀਤੀ, ਕਹਿੰਦੇ ਨੇ ਤਵਾਰੀਖ ਮੁਤਾਬਕ ਉਹ ਅੱਗ ਦੇ ਅੰਗਿਆਰੇ ਫੁੱਲ ਬਣ ਗਏ, ਤੇ ਇਸ ਤਰ੍ਹਾਂ ਅੱਗ ਦੇ ਅੰਗਿਆਰੇ ਫੁੱਲ ਬਣ ਗਏ ਕਿ ਹਜ਼ਰਤ ਇਬਰਾਹਿਮ ਨੂੰ ਤੁਰਦਿਆਂ ਬਿਲਕੁਲ ਵੀ ਮੁਸ਼ਕਲ ਨਾ ਆਈ। ਹਜ਼ਰਤ ਇਬਰਾਹਿਮ ਤਾਂ ਸਾਫ ਨਿਕਲ ਗਿਆ, ਅੱਗ ਦੇ ਅੰਗਿਆਰਿਆਂ ਨੂੰ ਫੁੱਲ ਬਣਾ ਕੇ ਉਹਨਾਂ ਨੂੰ ਲੰਘ ਗਿਆ ਉਪਰੋਂ। ਪਰ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਇੱਕ ਗੱਲ ਸ਼ੁਰੂ ਕਰ ਦਿੱਤੀ, ਠੀਕ ਹੈ ਇਬਰਾਹਿਮ ਜਿੱਤ ਕੇ ਗਿਆ ਹੈ, ਪਰ ਜੇ ਅੱਗ ਆਪਣਾ ਸੁਭਾਅ ਨਾ ਬਦਲਦੀ ਤੇ ਸ਼ਾਇਦ ਹਜ਼ਰਤ ਇਬਰਾਹਿਮ ਡੋਲ ਜਾਂਦਾ, ਜੇ ਅੱਗ ਦੇ ਅੰਗਿਆਰੇ ਫੁੱਲ ਨਾ ਬਲਦੇ। ਮੈਂ ਅਰਜ਼ ਕਰ ਰਿਹਾ, ਗੁਰੂ ਅਰਜਨ ਦੇਵ ਨੇ ਕੋਈ ਦੁਨੀਆਂ ਦਾ ਸ਼ੰਕਾ ਰਹਿਣ ਹੀ ਨਹੀਂ ਦਿੱਤਾ। ਲੋਕਾਂ ਨੇ ਕਿਹਾ ਦੇਖੋ ਕਰਾਮਾਤ ਸੀ, ਇਬਰਾਹਿਮ ਨੇ ਅੱਗ ਦੇ ਅੰਗਿਆਰੇ ਫੁੱਲ ਬਣਾ ਦਿੱਤੇ। ਤਾਂ ਤਾਂ ਉਹ ਇਹਨਾਂ ਉੱਪਰ ਬੜੇ ਸੁਖੈਨ ਤਰੀਕੇ ਨਾਲ ਨਿਕਲ ਗਿਆ ਤੇ ਜੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਇਬਰਾਹਿਮ ਡੋਲ ਜਾਂਦਾ, ਅੱਗ ਦੇ ਅੰਗਿਆਰਿਆਂ ਤੇ ਨਾ ਤੁਰ ਸਕਦਾ। ਇਹਦਾ ਮਤਲਬ ਕਿ ਰੱਬੀ ਆਸ਼ਕ ਪ੍ਰਵਾਨ ਤਾਂ ਹੋ ਗਿਆ, ਪਰ ਉਹਦੇ ਜਾਣ ਤੋਂ ਬਾਅਦ ਉਹਦੀ ਕਰਨੀ ਤੇ ਲੋਕਾਂ ਨੇ ਸ਼ੱਕ ਕੀਤਾ ਕਿ ਇਹ ਤਾਂ ਅੱਗ ਸੁਭਾਅ ਬਦਲ ਗਈ ਸੀ, ਤੇ ਜੇ ਅੱਗ ਸੁਭਾਅ ਨਾ ਬਦਲਤੀ ਉਹਨੇ ਡੋਲ ਜਾਣਾ ਸੀ। ਦੂਜਾ ਬਾਣੀ ਵਿੱਚ ਪ੍ਰਮਾਣ ਹਜ਼ੂਰ ਨੇ ਦਿੱਤਾ, ਗੁਰੂ ਅਮਰਦਾਸ ਜੀ ਦੀ ਬਾਣੀ ਵੀ ਹੈ, ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਪ੍ਰਹਿਲਾਦ ਨੇ ਵੀ ਇੱਕ ਰੱਬ ਦਾ ਵਾਹਿਗੁਰੂ ਦੇ ਨਾਮ ਦਾ ਨਾਰਾ ਮਾਰਿਆ ਤੇ ਬਾਪ ਨੇ ਅੱਗ ਇਹਦੇ ਸਾਹਮਣੇ ਵੀ ਲਿਆਂਦੀ, ਖੋਲਕਾ ਨੂੰ ਆਪ ਚਿਖਾਂ ਵਿੱਚ ਬਿਠਾਇਆ। ਇਹ ਗੱਲ ਵੱਖਰੀ ਕਿ ਖੋਲਕਾ ਸੜ ਕੇ ਰਾਖ ਹੋ ਗਈ, ਪ੍ਰਹਿਲਾਦ ਬਚ ਗਿਆ। ਦੂਸਰੀ ਉਦਾਹਰਣ ਨੇ ਥੰਮ ਤਪਾਏ ਨੇ ਬਾਣੀ ਵਿੱਚੋਂ ਪਰਮਾਣੇ, ਤਪਦੇ ਥੰਮ ਨੇ ਤੇ ਕਹਿ ਜੇ ਤੂੰ ਹਰਨਾਕਸ਼ ਨੂੰ ਨੀ ਜਪਣਾ, ਜਲੇ ਹਰੀ ਥਲੇ ਹਰੀ ਗਾਉਣਾ, ਤੇ ਇੱਕ ਕੰਮ ਕਰ, ਆ ਤਪਦੇ ਹੋਏ ਥੰਮ ਨੂੰ ਤੂੰ ਜਪੀ ਪਾ ਲੈ, ਵੇਖਾਂਗੇ ਤੇਰਾ ਭਗਵਾਨ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਪ੍ਰਹਿਲਾਦ ਨੇ ਜਦੋਂ ਤਪਦੇ ਹੋਏ ਥੰਮ ਨੂੰ ਆਪਣੇ ਹੱਥਾਂ ਨਾਲ ਗਵਕੜੀ ਪਾਈ, ਕਹਿਣ ਲੱਗੇ ਉਹ ਥੰਮ ਬਿਲਕੁਲ ਠੰਡਾ ਸੀਤ ਹੋ ਚੁੱਕਾ ਸੀ, ਪ੍ਰਹਿਲਾਦ ਵੀ ਪ੍ਰਵਾਨ ਚੜ ਗਿਆ, ਉਹਨੇ ਵੀ ਤਪਦੇ ਥੰਮ ਨੂੰ ਹੱਥ ਪਾਇਆ ਤੇ ਤਪਦਾ ਥੰਮ ਬਿਲਕੁਲ ਠੰਡਾ ਸੀਤ ਹੋ ਗਿਆ। ਪਰ ਲੋਕਾਂ ਦੇ ਮਨ ਵਿੱਚ ਇੱਕ ਗੱਲ ਫਿਰ ਬੈਠ ਗਈ ਕਿ ਜੇ ਕਿਤੇ ਭਗਵਾਨ ਤੂੰ ਥੰਮ ਉੱਤੇ ਕੀੜੀ ਦੇ ਰੂਪ ਵਿੱਚ ਨਾ ਆਉਂਦਾ ਤੇ ਸ਼ਾਇਦ ਪ੍ਰਹਿਲਾਦ ਡੋਲ ਜਾਂਦਾ। ਤੇ ਲੋਕਾਂ ਧਾਰਨਾ ਵੀ ਪੜੀਆਂ ਕਿ ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ ਗਿਰ ਤਰ ਜਲ ਜਵਾਲਾ ਪੈ ਰੱਖਿਓ। ਜਵਾਲਾ ਦਰ ਤੇ ਅੱਗ, ਗਿਰ ਤਰ ਜਰ ਜਲ ਜਵਾਲਾ ਪੈ ਰੱਖਿਓ। ਰਾਜਾ ਰਾਮ ਮਾਇਆ ਫੇਰੀ ਕਿ ਉਸ ਪਰਮੇਸ਼ਵਰ ਨੇ ਇਹਨਾਂ ਦਾ ਸੁਭਾਅ ਹੀ ਚੇਂਜ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਕਹਿਣ ਲੱਗੇ ਅੱਗ ਦਾ ਸੁਭਾਅ ਉਹ ਤਪਦੀ ਸੀ ਬਿਲਕੁਲ ਸ਼ਾਂਤ ਹੋ ਗਈ, ਪਰ ਲੋਕ ਤਾਂ ਫਿਰ ਵੀ ਕਹਿਣ ਲੱਗ ਪਏ ਪ੍ਰਹਿਲਾਦ ਤੂੰ ਪ੍ਰਵਾਨ ਤਾਂ ਚੜ ਗਿਆ, ਪਰ ਜੇ ਕਿਤੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਤੂੰ ਡੋਲ ਜਾਂਦਾ, ਕਿਉਂਕਿ ਉਹਦੇ ਕੋਲੇ ਫੁੱਲ ਬਣ ਗਏ, ਇਹਦਾ ਤਪਦਾ ਹੋਇਆ ਥੰਮ ਜਿਹੜਾ ਉਹ ਠੰਡਾ ਹੋ ਗਿਆ। ਬਾਣੀ ਵਿੱਚੋਂ ਦੋ ਪ੍ਰਮਾਣ ਹੋਰ ਨੇ, ਤਰਕ ਨਹੀਂ, ਪਰ ਲੋਕਾਂ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਗੁਰੂ ਅਰਜਨ ਦੇਵ ਨੇ ਭਗਤ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸਟਿਆ, ਬੰਨ੍ਹ ਕੇ ਜੰਜੀਰਾਂ ਨਾਲ ਸਟਿਆ, ਤੇ ਭਗਤ ਕਬੀਰ ਜੀ ਦੀਆਂ ਜੰਜੀਰਾਂ ਬਾਣੀ ਮੁਤਾਬਕ ਪਾਣੀ ਨੇ ਤੋੜ ਦਿੱਤੀਆਂ। ਉਹ ਖੁਦ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਪਰ ਇੱਕ ਮਨਵੀ ਸਵਾਲ ਸੀ ਕਿ ਜੇ ਉਹ ਲਹਿਰਾਂ ਜੰਜੀਰ ਨੂੰ ਨਾ ਤੋੜਦੀਆਂ ਤੇ ਭਗਤ ਦਾ ਬਚਾਅ ਹੋਣਾ ਸੀ। ਦੂਜਾ ਪ੍ਰਮਾਣ ਹੈ ਉਹਨਾਂ ਦੀ ਬਾਣੀ ਵਿੱਚ ਕਿ ਉਹਨਾਂ ਨੂੰ ਹਾਥੀ ਦੇ ਅੱਗੇ ਸਟਿਆ, ਉਹ ਕਹਿੰਦੇ ਨੇ ਹਾਥੀ ਨੇ ਮੇਰੇ ਸਰੀਰ ਨੂੰ ਤੱਕ ਕੇ ਨਮਸਕਾਰ ਕੀਤੀ, ਕੁੰਚਰ ਪੋਟ ਲੈ ਲੈ ਨਮਸਕਾਰੇ। ਇਹਦਾ ਮਤਲਬ ਹਾਥੀ ਨੇ ਸੁਭਾਅ ਚੇਂਜ ਕਰ ਲਿਆ, ਉਹ ਕਬੀਰ ਅੱਗੇ ਝੁਕਣ ਲੱਗਾ। ਤੇ ਇੱਕ ਸਵਾਲ ਉੱਠਦਾ ਸੀ ਜੇ ਹਾਥੀ ਆਪਣਾ ਸੁਭਾਅ ਚੇਂਜ ਨਾ ਕਰਦਾ ਫਿਰ ਕੀ ਬਣਦਾ। ਸਾਹਿਬ ਨੇ ਬਾਣੀ ਵਿੱਚ ਤੀਜਾ ਪ੍ਰਮਾਣ ਦਿੱਤਾ, ਭਗਤ ਨਾਮਦੇਵ ਉਹਦੇ ਸਾਹਮਣੇ ਵੀ ਆਇਆ। ਸਾਹਿਬ ਦੀ ਬਾਣੀ ਮੁਤਾਬਕ ਹਜ਼ੂਰ ਜੀ ਕਹਿੰਦੇ ਨੇ ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਪੈਰਾਂ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ, ਨਾਮਦੇਵ ਵੀ ਉਸ ਵਕਤ ਗੀਤ ਗਾਉਂਦਾ। ਜਦੋਂ ਇਹਦੇ ਤੇ ਤਸ਼ੱਦਦ ਕੀਤਾ ਤੇ ਇੱਕ ਪੁਕਾਰ ਕੀਤੀ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਵਜਾਏ ਲਾ ਗਰੁੜ ਚੜੇ ਗੋਬਿੰਦ ਆਏ ਲਾ। ਤੇ ਇੱਥੇ ਇੱਕ ਗੱਲ ਪਰਮੇਸ਼ਵਰ ਨੇ ਕਈ ਬਾਣੀ ਵਿੱਚੋਂ, ਕਹੇ ਤਾਂ ਧਰਨ ਅਕੋਡੀ ਕਰੂ, ਕਹੇ ਤਾਂ ਲੇਕਰ ਉਪਰ ਧਰੂ, ਕਹੇ ਤਾਂ ਮੁਈ ਗਊ ਦਿਉਂ ਜੀ ਆਏ, ਸਭ ਕੋਈ ਦੇਖੇ ਪਤੀਆਏ। ਇਹਦਾ ਮਤਲਬ ਇੱਕ ਭਗਤ ਦੀ ਖਿੱਚ ਲਈ, ਜਦੋਂ ਉਹ ਪੁਕਾਰ ਕਰਦਾ ਤੇ ਆਵਾਜ਼ ਆਉਂਦੀ ਹੈ ਨਾਮਦੇਵ ਤੇਰੀ ਖਾਤਰ ਮੈਂ ਧਰਤੀ ਨੂੰ ਵੀ ਗਰ ਕਰ ਸਕਣਾ ਵਾ, ਮਰੀ ਗਾਂ ਜਿੰਦੀ ਕਰ ਦਿੱਤੀ। ਬਾਣੀ ਮੁਤਾਬਕ ਮੈਂ ਅਰਜ਼ ਕਰਾਂ, ਤਿੰਨ ਚਾਰ ਉਦਾਹਰਨਾਂ ਨੇ। ਲੋਕਾਂ ਦੇ ਮਨ ਵਿੱਚ ਇੱਕ ਤਰਕ ਸੀ ਕਿ ਜੇ ਅੰਗਿਆਰੇ ਫੁੱਲ ਨਾ ਬਣਦੇ ਇਬਰਾਹਿਮ ਡੋਲ ਗਿਆ ਸੀ, ਜੇ ਥੰਮ ਠਰਦਾ ਨਾ ਪ੍ਰਹਿਲਾਦ ਡੋਲ ਗਿਆ ਸੀ, ਜੇ ਗੰਗਾ ਦੀਆਂ ਲਹਿਰਾਂ ਜੰਜੀਰ ਨਾ ਕੱਟਦੀਆਂ, ਜੇ ਹਾਥੀ ਸੁਭਾਅ ਨਾ ਬਦਲਦਾ ਤੇ ਕਬੀਰ ਦਾ ਕੀ ਬਣਦਾ। ਤੇ ਕਹਿਣ ਲੱਗੇ ਜੇ ਨਾਮਦੇਵ ਤੇਰੀ ਖਾਤਰ ਉਹ ਭਗਵਾਨ ਇਹ ਸ਼ਬਦ ਨਾ ਵਰਤਦਾ ਤੇਰਾ ਕੀ ਬਣਦਾ। ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ ਜੇ ਤਪਦੀ ਹੋਈ ਲੋਹ ਵੀ ਆਪਣਾ ਸੁਭਾਅ ਨਾ ਬਦਲੇ, ਜੇ ਬਲਦੇ ਹੋਏ ਅੱਗ ਦੇ ਭੱਠ ਵੀ ਸੁਭਾਅ ਨਾ ਬਦਲਣ, ਜੇ ਉਬਲਦੀ ਹੋਈ ਪਾਣੀ ਦੀ ਦੇਗ ਵੀ ਆਪਣਾ ਸੁਭਾਅ ਨਾ ਬਦਲੇ, ਤੇ ਰੱਬ ਨੂੰ ਇਸ਼ਕ ਕਰਨ ਵਾਲਾ ਇਹਨਾਂ ਵਿੱਚੋਂ ਵੀ ਪ੍ਰਵਾਨ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਮਣੇ ਪਹਿਲਾਂ ਉਹਨਾਂ ਨੇ ਤੱਤੀ ਰੇਤੇ ਤੇ ਬਿਠਾਇਆ, ਪਰਤ ਕੇ ਜਦੋਂ ਤੀਜਾ ਦਿਨ ਆਇਆ, ਸਿੱਖ ਵਿਦਵਾਨ ਕਹਿੰਦੇ ਨੇ ਅੱਜ ਪਾਣੀ ਦੀ ਦੇਗ ਉਬਾਲੀ ਗਈ, ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ, ਉਧਰ ਸੂਰਜ ਅੱਗ ਪਿਆ ਸੜਦਾ, ਇਧਰ ਥੱਲੇ ਪਾਣੀ ਦੇ ਅੱਗ ਪਈ ਬਲਦੀ ਏ। ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ ਤੇ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਣ ਲਈ ਕਿਹਾ ਗਿਆ। ਕਦੀ ਤੱਕੋ ਖਾਂ, ਜਿਹੜਾ ਗੁਰੂ ਸਿੱਖਾਂ ਦੇ ਅੰਦਰ ਨੂੰ ਠੰਡ ਦਿੰਦਾ, ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸਤਿਗੁਰੂ ਸਿੱਖਾਂ ਨੂੰ ਰੂਹਾਨੀਅਤ ਦੇ ਸੋਮੇ ਨਾਲ ਜੋੜਦਾ ਪਿਆ, ਉਹ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਮੁਰਤਜਾ ਖਾਂ ਚੇਤੇ ਰੱਖੀ, ਰੰਗ ਦੋ ਤਰ੍ਹਾਂ ਦੇ ਨੇ, ਇੱਕ ਕੁਸੰਬੇ ਦਾ, ਦੂਸਰਾ ਰੰਗ ਮਜੀਠ ਦਾ। ਕੁਸੰਬੇ ਦਾ ਰੰਗ ਤਾਂ ਠੰਡੇ ਪਾਣੀ ਦੇ ਛੱਤੇ ਮਾਰਿਆਂ ਵੀ ਉਤਰ ਜਾਂਦਾ, ਪਰ ਮਜੀਠ ਦਾ ਰੰਗ ਇੰਨਾ ਕੁ ਪੱਕਾ, ਜੇ ਉਹਨੂੰ ਗਰਮ ਪਾਣੀ ਦੇ ਵਿੱਚ ਵੀ ਆਪਾਂ ਬਸਤਰ ਨੂੰ ਪਾ ਦਈਏ ਤੇ ਮਜੀਠੀ ਰੰਗ ਕਦੀ ਵੀ ਗਰਮ ਪਾਣੀ ਦੇ ਪ੍ਰਭਾਵ ਨਾਲ ਉਤਰਦਾ ਨਹੀਂ। ਗੁਰੂ ਅਰਜਨ ਦੇਵ ਉਹਨਾਂ ਨੇ ਕੇਵਲ ਬਾਣੀ ਵਿੱਚ ਕਿਹਾ ਨਹੀਂ, ਮੈਂ ਇੱਕ ਅਰਜ਼ ਹੋਰ ਕਰਨੀ ਏ। ਅੱਜ ਤੀਕਰਾਂ ਸਾਰੇ ਧਰਮ ਇਹ ਕਹਿੰਦੇ ਨੇ ਕਿ ਮਨੁੱਖ ਨੇ ਜੀਵਨ ਕਿਵੇਂ ਜੀਣਾ, ਹਰ ਕੋਈ ਕਹਿੰਦਾ ਕਿ ਜ਼ਿੰਦਗੀ ਮਿਲੀ ਏ, ਮਨੁੱਖਾ ਜਨਮ ਮਿਲਿਆ, ਇਸ ਜੀਵਨ ਨੂੰ ਕਿਵੇਂ ਜੀਣਾ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ, ਕਹਿੰਦਾ ਸ਼ਾਇਦ ਇਹ ਪਹਿਲੀ ਉਦਾਹਰਨ ਮਿਲੇਗੀ ਦੁਨੀਆ ਅੰਦਰ। ਆਮ ਧਰਮ ਕਹਿੰਦੇ ਨੇ ਜਨਮ ਮਿਲਿਆ ਤੇ ਜੀਣਾ ਕਿਵੇਂ ਵੇ, ਉਹ ਕਹਿੰਦਾ ਪਰ ਗੁਰੂ ਅਰਜਨ ਦੇਵ ਕਹਿੰਦਾ ਜੇ ਜਨਮ ਮਿਲਿਆ ਤੇ ਜ਼ਿੰਦਗੀ ਬਤੀਤ ਕਿਵੇਂ ਕਰਨੀ ਏ, ਜੇ ਮੌਤ ਆਵੇ ਤੇ ਮਰਨਾ ਕਿਵੇਂ। ਸਾਹਿਬ ਨੇ ਜੀਵਨ ਦੇ ਜਾਤ ਨਾਲ ਮਰਨ ਦੀ ਜਾਤ ਵੀ ਦੱਸੀ ਏ। ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਇਹੀ ਤਾਂ ਇੱਕ ਮਰਨ ਦੀ ਜਾਚ ਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕੇਵਲ ਜੀਣ ਦੀ ਨਹੀਂ ਮਰਨ ਦੀ ਜਾਚ ਵੀ ਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉਬਲਦੀ ਦੇਗ ਵਿੱਚ ਬਿਠਾਇਆ ਤੇ ਉਸ ਗੁਰੂ ਦਾ ਕਿਰਦਾਰ ਗਾ ਰਿਹਾ ਸੀ, ਸਜਣੋ ਮੇਰਾ ਅੰਦਰ ਤਾਂ ਨਾਮ ਵਿੱਚ ਰੰਗਿਆ। ਤੇ ਸਹਿਬ ਪੜ੍ਹਦੇ ਪਏ ਸਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਹਦੇ ਅੰਦਰ ਨਾਮ ਦਾ ਰੰਗ ਏ, ਮਜੀਤ ਦਾ ਰੰਗ ਏ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵੱਖ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਤੁਸੀਂ ਉਹਦੇ ਅੰਦਰ ਨੂੰ ਕਿਵੇਂ ਡੁਲਾ ਸਕਦੇ ਹੋ, ਜਿਹੜਾ ਆਪ ਕਹਿੰਦਾ ਹੋਵੇ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਸਿੱਖ ਵਿਦਵਾਨ ਕਹਿੰਦੇ ਨੇ ਚਮੜੀ ਦੇ ਫਲੂਏ ਬਣ ਗਏ ਨੇ, ਚਮੜੀ ਜਿਹੜੀ ਏ ਇਹ ਸਾਰੀ ਚੁਲਸੀ ਪਈ ਏ। ਗੁਰੂ ਅਰਜਨ ਦੇਵ ਨੂੰ ਅੱਜ ਫਿਰ ਰਾਤ ਹਵੇਲੀ ਵਿੱਚ ਰੱਖਿਆ ਤੇ ਅਗਲਾ ਦਿਨ ਆਇਆ। ਉਹਨਾਂ ਦੇ ਬਚਨਾਂ ਮੁਤਾਬਕ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਲਾਲੀਏ, ਅੰਦਰ ਨਾਮ ਦੀ ਕਿਰਪਾ ਪਈ ਵਰਸਦੀ ਏ। ਤੇ ਮੇਰੇ ਦਾਤਾ ਜੀ ਅੱਜ ਸਾਰੀ ਰਾਤ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ ਨੇ। ਜਦੋਂ ਦੂਜਾ ਦਿਨ ਚੜਿਆ, ਅੱਜ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੱਗ ਬਾਲੀ ਤੇ ਉੱਤੇ ਗਰਮ ਲੋਹ ਤਪਾਉਣ ਵਾਸਤੇ ਲੋਹ ਰੱਖ ਦਿੱਤੀ ਏ ਤੇ ਲੋਹ ਬਿਲਕੁਲ ਲਾਲ ਸੁਰਖ ਹੋ ਗਈ। ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਜੇ ਤੈਨੂੰ ਅਜੇ ਵੀ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਤੇ ਇਸ ਲਾਲ ਸੁਰਖ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਨੇ ਦੇਖੋ ਅੱਜ ਦੁਨੀਆਂ ਦੇ ਲੋਕੋ, ਉਹ ਸਤਿਗੁਰੂ ਜਿਹੜੇ ਹਰਿਮੰਦਰ ਵਿੱਚ ਕੀਰਤਨ ਕਰਦੇ ਨੇ, ਜਿਹੜੇ ਠੰਡ ਦੇ ਸੋਮੇ ਨੇ, ਲਾਲ ਸੁਰਖ ਹੋਈ ਤਵੀ ਏ ਤੇ ਗੁਰੂ ਅਰਜਨ ਦੇਵ ਜੀ ਉਸ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਨੇ। ਤੇ ਆਇਆ ਪਠਿਆਰਾ, ਰੇਤ ਇੱਕ ਪਾਸੇ ਤਪਦੀ ਪਈ ਏ, ਅੱਜ ਨਾ ਤਾਂ ਤਵੀ ਨੇ ਸੁਭਾਅ ਬਦਲਿਆ, ਇਹ ਵੀ ਲਾਲ ਸੁਰਖ ਏ, ਨਾ ਅੱਜ ਅੱਗ ਨੇ ਸੁਭਾਅ ਬਦਲਿਆ, ਤੇ ਜਿਹੜੀ ਸ਼ੀਸ਼ ਵਿੱਚ ਰੇਤ ਪਾਉਣ ਲੱਗੇ ਨੇ ਇਹ ਵੀ ਉਹੀ ਤਪਦੀ ਪਈ ਏ, ਜਿਹੜੀ ਦਾਣੇ ਭੁੰਨਣ ਵਾਲੀ ਏ ਉਹੋ ਜੀ ਰੇਤ ਸ਼ੀਸ਼ ਵਿੱਚ ਪਾਈਏ। ਤੇ ਕਹਿੰਦੇ ਨੇ ਉਸ ਵਕਤ ਸਾਈ ਮੀਆਂ ਮੀਰ ਆਇਆ, ਆਖਰ ਮੇਰੇ ਗੁਰੂ ਦਾ ਚਰਨਾਂ ਦਾ ਸੇਵਕ ਸੀ। ਕਈ ਵਿਦਵਾਨਾਂ ਨੇ ਇਸ ਘਟਨਾ ਨੂੰ ਰੋਚਕ ਬਣਾਉਣ ਲਈ ਬਚਨ ਵੀ ਕੀਤੇ ਨੇ। मैं रक्त भी सनखोजे अर्ज की। साई मियां मीर गुरु का सिख सी, ए आप गुरु की बाणी पढ़दा सी, ए दी संगत करके ता बीबी कौला नू बाणी दा रंग लगा सी। कहिंदे ने साई मियां मीर ने हरिमंदर साहब दी नींह रखी, ते जिदन नींह रखी सी ना ते गुरु अर्जन देव नू कहा सी दात्या के अज तुसी नींह रखो खां। साहब ने कहा साई जी हरिमंदर दी नींह तू रख, एक दिन समा आउणा है नी मैं भी रखांगा। ते साई ने सुभावक पूछ लिया सी गुरु अर्जन देव जी जिदन तुसी नी रखोगे मैं कोल होवांगा। ते साहब ने एक बचन कहा, कहन लगे साई जी अज तुसी नी रख दियो, देखो खां मेरा सिख बाबा बुढ़ा खुश है, भाई गुरदास खुश है, अज साडे रबाबी कीर्तन पै करदे ने, तुहाडे नी रखण तो पहला रबाब वजदी है, मृदंग वजदे ने, जोड़ियां वजदियां पईयां ने, ते रबाबां वजदियां पईयां ने, चार चफेरे गुरु का लंगर चलदा पिया, ते कड़ा प्रसाद दी देग तैयार है, तुसी नी रख दियो, मैं खुश हां, मेरे सिख खुश ने, ते मेरे घर अंदर साज वजा के कीर्तन कीता जांदा है, ते गुरु का लंगर चलदा है, एक बचन मेनू कर दे, तू नी रखी मैं प्रसन्न, मेरा परिवार खुश, ते जिदन मैं नी रखांगा खोवेगा तू भी मेरे कोल, पर मेरे नाल बचन कर तेरिया अखां विच पानी नहीं, तू भी उस वक्त नी रखदिया देख के प्रसन्न होवेगा। नी मैं नहीं रखनी है, कुछ विद्वाना ने बचन बड़े प्यारे कहे। मैं अर्ज करा के कई घटनावां ऐसियां हुंदियां ने, हर एक विद्वान दे अंदर दी उडारी भी हुंदी है, कोशिश हो करदा है कि इस ढंग नाल घटना नूं बयान करे लिखे कि सुन वाले दे अंदर कुछ धीरज ते टिका आवे। पहली घटना साईं मियां मीर ने एक होर गल कही सी, जिदन हजूर दी बाणी पढ़दा पिया सी ना ते सामने गुरु की बाणी दी ए तुक आ गई कि तन मन काट काट सब अर्पी विच अग्नि आप जलाई, ते साईं ने गुरुदेव दे चरणा विच अर्ज कीती सी कि दाता जी बाणी मैं तेरी पढ़ना वा, पर सिख दे मन विच जे शंका पैदा होवे ते गुरु शंके नू निवृत करदा है। आ जेड़ी बाणी दी तुक पढ़ी है कि तन मन काट काट सब अर्पी विच अग्नि आप जलाई, कि सतगुरु ए एक उडारी है अंदर ख्यालां दी, जां सतगुरु ए दे पिछे असलियत भी है, कि कोई अपने तन मन नू कट्टण लई तैयार हो सकदा है, कि तपदी कोई अग दे विच अपने तन नू कोई साड़ सकदा है। ते गुरुदेव ने एक गल कही सी, साईं जी बाणी विच फोकियां उडारियां नहीं, जो कुछ गुरु की बाणी विच कहे वह गुरु भी करके दिखाएगा ते सिख भी करके दिखाणगे। ते मैं अर्ज करना हुन्ना बाणी दे अर्थ ते सिख दा जीवन करदा है, गल्लां नहीं। कदी देखो खां बाणी विच इक बचन आउंदा है, विशोहे जंबूर खवै ना वंजन गाखड़े, खे दात्या जदो तेरे तो विछड़ जावां ते विछोड़ा आंजे जिवें जंबूरां नाल मेरे मास नूं कोई नोचदा है, पर तू चेते होवें ते जंबूरां नाल भी कोई नोचे मैनूं जंबूरां दी पीड़ नहीं। ते जे कोई पुछे इहदे अर्थ किसे ने कीते ने, हां कीते ने बाबा बंदा सिंह बहादुर ने कीते ने, जे जंबूरां नाल नोचे पर जुड़िया गुरु की बाणी नाल, जदो पढ़ने करवत भला ना करवत तेरी, ला गले सुन बेनती मेरी, कि आरा सामना होवे ते गुरु दे सामने आरा चले ते मनुख नू पीड़ नहीं लगदी, एदे अर्थ कीते ने भाई साहब भाई मती सिंह मती दास ने। पढ़ने के साहब जी बाणी अंदर, जौतन चीरा अंग ना मोरू, पिंड परे तो प्रीत ना तोरू, जे मेरे कुछ टुकड़े टुकड़े कर दे मैं अंगा नू पिछे नहीं खिंचांगा, कि एदे अर्थ किसे ने कीते ने, हां कीते ने भाई साहब भाई मनी सिंह ने, ते लाहौर दी धरती ते कीते। मेरे गुरु दी बाणी विच केवल उडारियां नहीं असलियत है। कहन लगे साई जी ए ताते के तन मन काट काट सब अर्पी विच अग्नि आप जलाई। कहन लगा दात्या किवें हो सकदा है, खजूर ने क्या समा आएगा साई, मैं इस पंक्ति दे अर्थ भी करके दसांगा। कई बारी ऐसियां पंक्तियां हुंदियां ने जिन्हां दे अर्थ उस वेले नहीं, अज गुरु अर्जन देव जी तत्ती तवी ते बैठे ने, ते प्रिंसीपल गंगा सिंह लिखदे ने उस वक्त साईं मियां मीर आया है,
1: ਜਿਹਦੀਆਂ ਭੁੱਬਾਂ ਨਿਕਲ ਗਈਆਂ ਤੇ ਗੁਰੂ ਅਰਜਨ ਦੇਵ ਮੁਸਕਰਾ ਕੇ ਇੱਕ ਗੱਲ ਕਹੀ, ਸਾਈ ਜੀ ਆਪਣੇ ਬਚਨ ਨੂੰ ਚੇਤੇ ਕਰ, ਤੂੰ ਹਰਿਮੰਦਰ ਦੀ ਨੀਂਹ ਰੱਖੀ, ਮੈਂ ਸ਼ਹੀਦਾਂ ਦੇ ਮੰਦਰ ਦੀ ਪਹਿਲੀ ਨੀਂਹ ਰੱਖੀ, ਜਿੱਦਣ ਤੂੰ ਨੀਂਹ ਰੱਖੀ ਮੈਂ ਪ੍ਰਸੰਨ ਸਾਂ, ਤੇ ਅੱਜ ਮੈਂ ਨੀਂਹ ਰੱਖੀ ਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ? ਕਹਿਣ ਲੱਗੇ ਦੂਜੀ ਗੱਲ, ਮੈਂ ਅੱਜ ਉਸ ਪੰਕਤੀ ਦੇ ਅਰਥ ਪਿਆ ਕਰਨ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਸਤਿਗੁਰੂ ਅੱਜ ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਸਤਿਗੁਰੂ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਉੱਪਰ ਫਲੂਵੇ ਹੋ ਚੁੱਕੇ ਸਨ, ਸਾਰੀਆਂ ਜਿਹੜੇ ਇਹ ਪਵਿੱਤਰ ਚਰਨ ਨੇ ਇਹ ਅੱਗ ਨੇ ਬਿਲਕੁਲ ਚਮੜੀ ਨੂੰ ਸਾੜ ਦਿੱਤਾ। ਕਹਿਣ ਲੱਗੇ ਹੱਡੀਆਂ ਨਜ਼ਰ ਪਈ ਆਉਂਦੀਆਂ ਨੇ, ਜਿਵੇਂ ਚੌਂਕੜਾ ਮਾਰਿਆ ਜਿਹੜਾ ਤਨ ਉਸ ਲੋਹ ਦੇ ਨਾਲ ਲੱਗਾ ਉਹਦਾ ਮਾਸ ਲੋਹ ਨੇ ਖਿੱਚ ਲਿਆ, ਤੇ ਜਿੱਥੇ ਜਿੱਥੇ ਗਰਮ ਰੇਤ ਪਈ ਪੈਂਦੀ ਏ ਸਤਿਗੁਰੂ ਦੇ ਤਨ ਵਿੱਚੋਂ ਫਲੂਵੇ ਪੈ ਨਿਕਲਦੇ ਨੇ। ਸਾਈ ਕਹਿੰਦਾ ਦਾਤਿਆ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਜੇ ਤੂੰ ਕਹੇ ਤਾਂ ਮੈਂ ਇਸ ਲਾਹੌਰ ਤੇ ਦਿੱਲੀ ਨੂੰ ਤਬਾਹ ਕਰ ਸਕਣਾ। ਤੇ ਸਿੱਖ ਵਿਦਵਾਨ ਲਿਖਦਾ ਹਜ਼ੂਰ ਨੇ ਅੱਗੋ ਬੜੇ ਪਿਆਰੇ ਬਚਨ ਕਹੇ, ਕਹਿਣ ਲੱਗੇ ਸਾਈ ਜੀ ਮੇਰੇ ਤਨ ਦੇ ਫਲੂਵੇ ਨਾ ਤੱਕੋ, ਤੁਸੀਂ ਤਪਦੀ ਰੇਤ ਨੂੰ ਨਾ ਤੱਕੋ, ਤੂੰ ਪੁੱਛਣਾ ਇੰਨੀ ਗਰਮੀ ਵਿੱਚ। ਹਜ਼ੂਰ ਕਹਿਣ ਲੱਗੇ ਅੱਗ ਵੀ ਤਪਦੀ ਪਈ ਏ, ਲੋਹ ਵੀ ਤਪਦੀ ਪਈ ਏ, ਸੂਰਜ ਵੀ ਤਪਦਾ ਪਿਆ, ਰੇਤ ਵੀ ਤਪਦੀ ਪਈ ਏ, ਜਹਾਂਗੀਰ ਵੀ ਤਪਦਾ ਪਿਆ। ਜਹਾਂਗੀਰ ਸ਼ਹੀਦੀ ਦਾ ਹੁਕਮ ਦੇ ਕੇ ਕਸ਼ਮੀਰ ਨੂੰ ਚਲਾ ਗਿਆ, ਬੈਠਾ ਠੰਡੇ ਇਲਾਕੇ ਵਿੱਚ, ਪਰ ਤਪਦਾ ਉਹੀ ਪਿਆ। ਦੇਖ ਤਾਂ ਅੱਗ ਤਪਦੀ ਏ, ਰੇਤ ਤਪਦੀ ਏ, ਲੋਹ ਤਪਦੀ ਏ, ਇਹ ਸੂਰਜ ਤਪਦਾ, ਮੁਰਤਜਾ ਖਾਂ ਤਪਦਾ, ਚੰਦੂ ਤਪਦਾ, ਜਹਾਂਗੀਰ ਤਪਦਾ ਪਿਆ। ਇੰਨੇ ਤਪਦੇ ਹੋਏ ਮੈਨੂੰ ਤਪਾਣਾ ਚਾਹੁੰਦੇ ਨੇ, ਪਰ ਇੰਨੇ ਤਪਦਿਆਂ ਹੋਇਆਂ ਦੇ ਵਿੱਚ ਬੈਠਾ ਵੀ ਗੁਰੂ ਅਰਜਨ ਦੇਵ ਉਹਦੇ ਅੰਦਰ ਨੂੰ ਕੋਈ ਤਪਾ ਨਹੀਂ ਸਕਿਆ। ਤਨ ਤਪਦਾ ਪਰ ਅੰਦਰ ਠੰਡੇ। ਸਾਹਿਬ ਨੇ ਉੱਥੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਆਪਣੀਆਂ ਪੰਕਤੀਆਂ ਕਹੀਆਂ, ਉਹ ਕਹਿੰਦਾ ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਖਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਕ ਪਿਆ ਚੀਕ ਤੇ ਢਾਹੀ ਮਾਰਦਾ। ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾਹ ਹਮ ਸ਼ਾਂਤ ਹੈ ਹਰ ਨਾਮ ਸੇ। ਮੇਰੇ ਅੰਦਰ ਤਾਂ ਠੰਡ ਏ, ਅੰਦਰ ਦੀ ਠੰਡ ਨੂੰ ਕੋਈ ਖੋ ਸਕਦਾ? ਉੱਥੇ ਗੁਰਦੇਵ ਨੂੰ ਜਦੋਂ ਤੱਤੀ ਤਵੀ ਤੇ ਬਿਠਾਇਆ, ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਾਈ ਮੀਆਂ ਮੀਰ ਇਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਹੁੰਚਾ ਦੇਈ, ਅੱਜ ਇਹਨਾਂ ਦੀਆਂ ਉੱਚੀ ਹਵੇਲੀ ਦੀਆਂ ਦੀਵਾਰਾਂ ਨੇ ਮੇਰੇ ਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਏ, ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਏ, ਪਰ ਮੇਰੇ ਤੱਤੀ ਤਵੀ ਬਹਿਣ ਤੋਂ ਬਾਅਦ ਜਿਹੜੀ ਖਲਕਤ ਨੇ ਨਵੀਂ ਕਰਵਟ ਲੈਣੀ ਏ ਉਹਦੇ ਸਾਹਮਣੇ ਜਹਾਂਗੀਰ ਦੀ ਸਲਤਨਤ ਨੇ ਟਿਕ ਨਹੀਂ ਸਕਣਾ। ਮੇਰੇ ਨਾਲ ਮੇਰੀ ਆਵਾਜ਼ ਨੂੰ ਤਾਂ ਇਹ ਦੇਗ ਵਿੱਚ ਉਬਾਲ ਕੇ ਬੰਦ ਕਰਨਾ ਚਾਹੁੰਦੇ ਨੇ, ਪਰ ਮੇਰੇ ਤੋਂ ਬਾਅਦ ਜਦੋਂ ਹਰ ਗੋਬਿੰਦ ਨੇ ਕਿਰਪਾਨ ਪਕੜੀ ਤੇ ਇਸ ਸਲਤਨਤ ਨੇ ਮੇਰੇ ਪੁੱਤਰ ਦੀ ਕਿਰਪਾਨ ਅੱਗੇ ਖਲੋ ਨਹੀਂ ਸਕਦਾ। ਇਹਦਾ ਮਤਲਬ ਸਾਹਿਬ ਦੇ ਅੰਦਰ ਦੀ ਇਹ ਭਾਵਨਾ ਨੂੰ ਉਸ ਅਦੀਬ ਨੇ ਪ੍ਰਗਟ ਕੀਤਾ। ਸਾਹਿਬ ਨੇ ਕਿਹਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹ ਠੀਕ ਏ ਮੇਰੀ ਜੀਭ ਦੀ ਆਵਾਜ਼ ਤੂੰ ਅੰਦ ਬੰਦ ਕਰ ਦੇਗਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਭਾਵੇਂ ਅੱਗ ਦੀਆਂ ਲਪਟਾਂ ਉੱਚੀਆਂ ਨੇ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਕੋਲ ਤਾਕਤ ਹੈ ਉਹਦੀ ਤਲਵਾਰ ਸਾਹਮਣੇ ਖਲੋ ਜਾਏ? ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਉਣ ਤੋਂ ਬਾਅਦ ਕਹਿਣ ਲੱਗੇ ਹਵੇਲੀ ਵਿੱਚ ਲੈ ਕੇ ਗਏ ਨੇ। ਭਾਈ ਗੁਰਦਾਸ ਨੇ ਆਪਣੀ ਪੌੜੀ ਅੰਦਰ ਇੱਕ ਸ਼ਰਧਾ ਦੀ ਫੁੱਲ ਭੇਟ ਕੀਤੇ ਨੇ ਗੁਰੂ ਅਰਜਨ ਦੇਵ ਨੂੰ, ਭਾਵੇਂ ਉਹਨਾਂ ਨੇ ਰਮਜ਼ ਭਰੇ ਵਚਨ ਕਹੇ ਨੇ। ਕਹਿੰਦੇ ਨੇ ਸਾਧ ਸੰਗਤ ਆਓ ਉਸ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ, ਜਿਸ ਪਰ ਉਪਕਾਰੀ ਗੁਰੂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰੂ ਦਿੱਤਾ, ਜਿਸ ਪਰ ਉਪਕਾਰੀ ਨੇ ਤੁਹਾਨੂੰ ਹਰਿਮੰਦਰ ਸਾਹਿਬ ਵਰਗਾ ਕੇਂਦਰੀ ਅਸਥਾਨ ਦਿੱਤਾ, ਜਿਸ ਪਰ ਉਪਕਾਰੀ ਨੇ ਤੁਹਾਡੀ ਝੋਲੀ ਦੇ ਅੰਦਰ ਕੀਰਤਨ ਦੀ ਦਾਤ ਪਾ ਦਿੱਤੀ। ਭਾਈ ਗੁਰਦਾਸ ਕਹਿੰਦਾ ਮੇਰੇ ਗੁਰੂ ਅਰਜਨ ਦੇਵ ਜੀ ਅੱਜ ਮੈਂ ਤੱਕਣਾ ਵਾਂ ਜਦੋਂ ਤੇਰੇ ਜੀਵਨ ਨੂੰ तेरी प्रीत ता निभ गई। हजूर ने बाणी विच भी बचन कीता है ना, कह लगे सेवक की ओड़क निभ गई प्रीत, जीवत साहब सेवो अपना चलता है राख्यो चीत, जौंदे भी चेते कीता तुरदियां भी प्रीत निभ गई। ते वाकी मेरे साहब जी जेड़े तुसी बचन कहे रते सही, जे मुख ना मुड़न जिनी संयाता साई, झड़कड़ पमदे कच्चे बिरगी जिन्ना कार न आई, जेड़े बचन तुसी कह अगां कू तरांग पिछा फेर ना मोड़ा, नानक सिज अवे हवार बौड़ ना होवी जन मड़ा। जेड़े तुसी बाणी विचे बचन कह के गए के पहला मरन कबूल जीवन की छड़ आस, खो सपना की रेणुका तो आओ हमारे पास, जेड़े बचन साहब जी तुसी कहने उन्हां नू कर दिखाया। भाई गुरदास ने बड़े प्यारे बचन कहे, कहिंदा गुरु अर्जन देव दी प्रीत इस तरह निभ गई जिवें मच्छी पानी विचों पकड़ भी लई जाए ते उन्हूं अग ते रख के कोई भुन भी दे, पर कहन लगे अग नाल सड़ी कोई मच्छी भी पानी दी इंतजार ते पानी नू आवाज़ां पई देंदी है। मेरे दातिया तेरी ओड़क प्रीत इस तरह निभ गई जिवें मच्छी दी पानी नाल निभ गई है। दूजा प्रमाण दिता तैनू शब्द भुलिया नहीं जिवें कंडे खेड़े दी आवाज है, ते मिर्ग उस आवाज दे सामने जांदा है, भावे मिर्ग नू तीर नाल शिकारी विन देंदा है, वो मौत नू कबूल करदा है पर शब्द नू कदी छड़। तू अपने सिद्धांत नू छड़िया नहीं, तू एदे तीर नू बर्दाश्त कीता। वो नतीजा प्रमाण दिता दीवा बलदा है पतंगा किन्नी दूर तो हुंदा है, अपने आप नू अग विच लीन कर देंदा है। गुरु अर्जन देव जी तुसी पतंगे की तरह अपने आप नू कुर्बान कर दिता। चौथा प्रमाण दिता कहन लगे दातिया के अज तकने पए हां, जेड़ी अंतली रात सी अखीरली बड़ी कष्टदायक सी। भाई वीर सिंह लिखदा है आखदा कलम हिर दिल कंबदा पिया है, कलम थिड़कदी पई है, कहिंदा सच पुछो मैं इना कुछ लिख चलिया वा, पर गुरु अर्जन देव जी तेरे तसीए मेरी कलम जदों लिखन लगदी है ते थिड़क थिड़क के जमीन ते डिगदी। ओ कहिंदे ने जेड़ी अंतली रात सी इन्नी कष्ट भरी है, गुरु अर्जन देव महाराज उस प्यारे दे शुक्र भी जुड़े ने, कहिंदे ने सतगुरु तू इस तरह रात बतीत कीती जिवें भवरा कमल दे फुल विच बन्निया पिया है, सारी रात ओ संपट डब्बे विच बजदा है। सतगुरु गुरु अर्जन देव जी तुसी भवरे दी तरह प्रीतम दी याद विच टिके रहे। जेड़े अखीर दे बचन कहे सतगुरु मच्छी दी तरह हिरन दी तरह पतंगे दी तरह भवरे दी तरह, अखीर दी गल कही बबीया जदों पुकारदा है जिन्नी देर तक ओदी आवाज निकलदी है ओ पिया पिया दी रत लाई जांदा है। मेरे गुरु अर्जन देव जी तुसी अंतले समय तक जेड़े सिख तेरे नेड़े सन तू उन्हां नू पपीया बन के शब्द दा उपदेश देंदा रहा। भाई साहब भाई गुरदास ने शरदा पेट करदिया ए बचन कह रहिंदे गुर दरियाओ विच, मीन कुलीन खेत निर्बाणी कुलीन दर से कुल, मच्छी दी कुल दी तरह तेरा प्यार निभ गया। रहिंदे गुर दरियाओ विच मीन कुलीन खेत निर्बाणी, दर्शन देख पतंग ज्यो ज्योति अंदर ज्योत समाणी, शब्द सुरत लिव मिर्ग ज्यो पीड़ पई चित अवर न आनी। ते फिर नाल ओ कहिंदे ने चरण कमल मिल भवर ज्यो, सुख संपत विच रहन विहानी, गुर उपदेश ना विसरै बाबीए ज्यो आख वखाणी, गुरमुख सुख पल प्रम रस सहज समाध साध संग जानी। ते भाई साहब कहिंदे ने गुर अर्जन विदों कुर्बान, मैं गुरु अर्जन देव तो कुर्बान जाना वा। संखेप विच अर्ज करा सतगुरु दूसरे दिन जदों ए तत्ती तवी ते बैठे ने रावी दे किनारे लियांदा गया। ज्ञानी ज्ञान सिंह लिखदा है विद्वान सिख लिखदे ने सतगुरु ने भाई प्राणी दी टेक लई रावी दे किनारे ते आए ने ते साहब दे चरण धोते ने भाई प्राणे ने। गुरदेव दे जदों शरीर नूं तकदा है ते पता नहीं भाई प्राणा पंजा सिखां दियां अखां नीर नाल भिजियां पईयां ने, ते जदों कुछ बोलन लगदे ने ते मेरा गुरु अर्जन देव कहिंदा जे बोलना है ते मेरे नाल बोलो के आपे हर इक रंग है आपे बहुरंगी, ज्योतिष भावै नानका साई गल चंगी। उलामा ना दियो ਇੱਕੋ ਗੱਲ ਕਹੋ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੇ ਬੋਲਣਾ ਚਾਹੁੰਦੇ ਹੋ ਤੇ ਬੋਲੋ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਨੇ ਇੱਥੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਸਿੱਖ ਵਿਦਵਾਨਾਂ ਦੇ ਮੁਤਾਬਕ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਹਜ਼ੂਰ ਉਸ ਪਿਆਰੇ ਦੇ ਚਰਨਾਂ ਵਿੱਚ ਲੀਨ ਹੋ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਕੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀਆ ਰਾਮ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲੈ ਕੇ ਆਂਦਾ। ਤੇ ਜਦੋਂ ਭੱਟਾ ਨੂੰ ਪੁੱਛੀਏ ਕਿ ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇਣੇ, ਤੁਸੀਂ ਤਾਂ ਗੁਰੂ ਦੇ ਕੋਲ ਰਹੇ ਹੋ, ਦੱਸੋ ਖਾਂ ਗੁਰੂ ਕੀ ਉਪਮਾ। ਪਹਿਲੀ ਗੱਲ ਸੱਤੇ ਬਲਵੰਡ ਨੇ ਕਹੀ, ਕਹਿਣ ਲੱਗੇ ਸਾਡੀ ਜ਼ਿੰਦਗੀ ਦਾ ਤਜਰਬਾ ਹੀ, ਅਸੀਂ ਇੱਕ ਵਾਰੀ ਗੁਰੂ ਅਰਜਨ ਦੇਵ ਤੋਂ ਵਿਛੜ ਗਏ ਸਾਂ, ਸਾਰੀ ਜ਼ਿੰਦਗੀ ਠੋਕਰਾ ਖਾਂਦੇ ਰਹੇ। ਜਿੰਨੀ ਦੇਰ ਤੱਕ ਗੁਰੂ ਅਰਜਨ ਦੇਵ ਨੇ ਆਪਣੇ ਬਣਾ ਨਹੀਂ ਲਿਆ, ਸੂਰਜ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਸਾਰੀ ਧਰਤੀ ਨੂੰ ਘੋਖ ਲਈ। ਗੁਰੂ ਅਰਜਨ ਵਰਗਾ ਕੋਈ ਪਾਤਸ਼ਾਹ ਨਹੀਂ ਹੋ, ਗੁਰੂ ਅਰਜਨ ਦੇਵ ਦੇ ਦਰ ਨੂੰ ਛੱਡ ਕੇ ਜਾਈ ਨਾ। ਕਿਹਾ ਸੀ ਉਗਵਣੋ ਤੈ ਆਥਵਣੋ ਚੋ ਚੱਕੀ ਕੀਨ ਲੋਵਾ, ਜਿਨੀ ਗੁਰੂ ਨਾ ਸੋਵਿਓ ਮਨ ਮੁੱਖਾਂ ਪਿਆ ਮੋਵਾ, ਦੁਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ

ਰੋਸ਼ਨੀ ਵਿਚ ਹਜ਼ੂਰ ਦੇ ਅੰਮ੍ਰਿਤ ਬਚਨ ਔਰ ਉਹਨਾਂ ਦੇ ਪਵਿੱਤਰ ਜੀਵਨ ਦੀ ਸਾਂਝ ਆਪ ਜੀ ਨਾਲ ਪਾ ਸਕਾਂ। ਕਰੋ ਕਿਰਪਾ ਸਾਧ ਸੰਗਤ, ਆਪਣੇ ਖਿਆਲਾਂ ਨੂੰ ਸੰਕੋਚ ਕੇ ਸਾਹਿਬ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕਰੀਏ ਕਿ ਆਪ ਬਖਸ਼ਿਸ਼ ਕਿਰਪਾਲਤਾ ਕਰਕੇ ਵਿਚ ਵਰਤੋ, ਸਾਡੇ ਅੰਦਰ ਨੂੰ ਟਿਕਾ ਬਖਸ਼ ਕੇ ਆਪਣੇ ਅੰਮ੍ਰਿਤ ਬਚਨ ਪਵਿੱਤਰ ਇਤਿਹਾਸ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੂੰ ਵੱਖ ਵੱਖ ਨਾਵਾਂ ਨਾਲ ਵੀ ਵਿਦਵਾਨਾਂ ਨੇ ਸੰਬੋਧਨ ਕੀਤਾ, ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ, ਉਹਨਾਂ ਦੀ ਆਮਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਅੰਦਰ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸ਼ਬਦ ਵਰਤਨੇ ਆ ਬੀਬੀ ਭਾਨੀ ਜੀ, ਮਾਤਾ ਭਾਨੀ ਜੀ ਦੀ ਕੁੱਖ ਤੋਂ ਸਾਹਿਬ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਆਮਦ ਹੋਈ ਹੈ। ਤੇ ਪਤਾ ਨੀ ਜੋ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਵਿਚ ਸਵਈਏ ਉਚਾਰਨ ਕੀਤੇ ਨੇ, ਤੇ ਸਭ ਤੋਂ ਪਹਿਲੇ ਸਵਈਏ ਵਿਚ ਉਹਨਾਂ ਗੁਰੂ ਅਰਜੁਨ ਦੇਵ ਜੀ ਦੇ ਆਉਣ ਤੇ ਉਹਨਾਂ ਦੇ ਜੀਵਨ ਸੰਬੰਧੀ ਤੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਕਿੰਨੀ ਕੁ ਪ੍ਰਸੰਨਤਾ ਹੈ, ਉਸ ਨੂੰ ਪਹਿਲੇ ਸਵਈਏ ਦੇ ਅੰਦਰ ਹੀ ਉਹਨਾਂ ਬਿਆਨ ਕੀਤਾ। ਭੱਟਾਂ ਦੇ ਬਚਨ ਅਸੀਂ ਪੜ੍ਹਨੇ ਆ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸ਼ੀ, ਸਤਗੁਰ ਚਰਨ ਕਵਲ ਰਿਧ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਗੱਲ ਕਰਦੇ ਆ। ਸਤਿਗੁਰੂ ਤਾਂ ਹੈ, ਗੁਣਾਂ ਦਾ ਖਜ਼ਾਨਾ ਗੁਣੀ ਨਿਦਾਨ ਹੈ। ਤਾਂ ਹੀ ਭਾਈ ਗੁਰਦਾਸ ਜੀ ਹੋਣਾ ਨੇ ਜਦੋਂ ਗੁਰੂ ਦੀ ਉਪਮਾ ਕੀਤੀ ਤੇ ਉਹਨਾਂ ਨੇ ਆਪਣੀ ਵਾਰ ਦੀ ਇੱਕ ਪੌੜੀ ਵਿਚ ਜ਼ਿਕਰ ਕੀਤਾ ਕਿ ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗਣ ਆਰੇ। ਇਥੋਂ ਤੱਕ ਕਿ ਕਿੰਨੇ ਗੁਣਾਂ ਦੇ ਖਜ਼ਾਨੇ ਨੇ, ਕਿੰਨੇ ਇੰਨੇ ਗੁਣੀ ਨਿਦਾਨ ਨੇ ਕਿ ਜੇ ਔਗਣਾਂ ਨਾਲ ਭਰਿਆ ਹੋਇਆ ਵੀ ਕੋਈ ਸ਼ਖਸ ਗੁਰੂ ਕੀ ਅਧੂਰੀ ਵੀ ਚਲਾ ਜਾਏ ਤੇ ਉਹਦੇ ਔਗਣਾਂ ਨੂੰ ਮਿਟੇ ਕੇ ਉਹਦੇ ਔਗਣਾਂ ਨੂੰ ਖਤਮ ਕਰਕੇ ਉਹਦੇ ਅੰਦਰ ਵੀ ਗੁਣ ਪ੍ਰਗਟ ਕਰ ਦਿੰਦੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ ਅਸੀਂ ਪੜ੍ਹਨੇ ਆ, ਉਹਨਾਂ ਨੇ ਸ਼ਬਦ ਵਰਤੇ ਨੇ, ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ। ਸਤਿਗੁਰ ਗੁਣੀ ਨਿਦਾਨ ਹੈ, ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ। ਸਤਿਗੁਰੂ ਬਚਨ ਦੇ ਸੂਰੇ ਸੂਰੇ ਨੇ, ਬਚਨ ਕੇ ਬਲੀ ਨੇ, ਤੇ ਨਾਲ ਉਹਨਾਂ ਨੇ ਸ਼ਬਦ ਕਹੇ ਨੇ, ਔਗਣਾਂ ਨੂੰ ਲੈ ਲੈਂਦੇ ਨੇ ਤੇ ਜਗਿਆਸੂ ਦੇ ਸਿਰ ਦੇ ਅੰਦਰ ਗੁਣਾਂ ਦਾ ਪ੍ਰਗਾਸ਼ ਕਰ ਦਿੰਦੇ। ਧੰਨ ਗੁਰੂ ਅਰਜੁਨ ਦੇਵ ਜੀ ਦੇ ਸੰਬੰਧੀ ਭੱਟਾਂ ਨੇ ਸਭ ਤੋਂ ਪਹਿਲਾਂ ਇਹ ਬਚਨ ਸਿਵ ਤੋਂ ਸਲਾਹ ਜਦੋਂ ਕੀਤੀ ਤੇ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਨੂੰ ਜੋ ਅਚਲ ਹੈ, ਜੋ ਅਵਨਾਸ਼ੀ ਹੈ, ਉਹਦਾ ਧਿਆਨ ਟਿਕਾ ਕੇ ਅਸੀਂ ਗੁਰੂ ਕੇ ਭੈ ਵਿਚ ਰਹਿ ਕੇ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਵਿਚਾਰ ਸਹਿਜ ਵਿਚ ਏਕੇ ਕਰਨੇ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸ਼ੀ, ਸਤਿਗੁਰ ਚਰਨ ਕਵਲ ਰਿਧ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਕਹਿਣ ਲੱਗੇ ਗੁਰ ਰਾਮਦਾਸ ਘਰ ਕੀ ਉਹ ਪ੍ਰਗਾਸ਼ਾ, ਕਿ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ, ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਪ੍ਰਗਾਸ਼ ਕੀਤਾ, ਚਾਨਣ ਕੀਤਾ। ਗੁਰ ਰਾਮਦਾਸ ਕਰਕੇ ਉਹ ਪ੍ਰਗਾਸ਼ਾ, ਸਕਲ ਮਨੋਰਥ ਪੂਰਨ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੇ ਨਾਲ ਬਚਨ ਸੀ ਕੱਲ ਜੋੜ ਕਰ ਸੁਜਸ ਵਿਖਾਹੇ। ਹੁਣ ਜਦੋਂ ਇਹ ਬਚਨ ਅਸੀਂ ਪੜ੍ਹਨੇ ਹਾਂ, ਸ਼ਹਾਦਤ ਵਾਲੇ ਦਿਨ ਫ੍ਰੀ ਮੌਤ ਸਵੇਰੇ ਇਹ ਅਰਜ਼ ਵੀ ਕੀਤੀ ਸੀ, ਇਹ ਤੁਕ ਬੜੀ ਜਲਦੀ ਪੜ੍ਹ ਦੇਣੀ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਿ ਸਤਿਗੁਰੂ, ਤੁਸੀਂ ਜਨਮ ਤੋਂ ਹੀ ਗੁਰਮਤ ਦੇ ਪਰਿਪੇਖ ਵਿਚ ਬ੍ਰਹਮ ਨੂੰ
ਪਹਿਚਾਨਣਾ ਕੀਤਾ ਹੈ। ਗੁਰਮਤ ਦੇ ਨਜ਼ਰੀਏ ਨਾਲ ਬ੍ਰਹਮ ਨੂੰ ਪਹਿਚਾਣਿਆ। ਹੁਣ ਬ੍ਰਹਮ ਪਹਿਚਾਨਣ ਦਾ ਭਾਵ ਕੇਵਲ ਬ੍ਰਹਮ ਦੀ ਵਿਆਖਿਆ ਕਰਨਾ ਨਹੀਂ, ਬ੍ਰਹਮ ਪਹਿਚਾਨਣ ਦੀ ਗੱਲ ਤੇ ਜਿਸ ਨੇ ਬ੍ਰਹਮ ਨੂੰ ਮਾਣਿਆ ਪਹਿਚਾਣਿਆ ਉਹਦੇ ਸੰਬੰਧੀ ਗੁਰੂ ਅਰਜੁਨ ਦੇਵ ਜੀ ਨੇ ਆਪ ਉਦਾਹਰਨਾਂ ਦਿੱਤੀਆਂ। ਖੇ ਧੰਨ ਗੁਰੂ ਅਰਜੁਨ ਸਾਹਿਬ, ਤੁਸੀਂ ਜਨਮ ਤੋਂ ਗੁਰਮਤ ਰਾਹੀਂ ਬ੍ਰਹਮ ਨੂੰ ਪਹਿਚਾਣਿਆ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ। ਕਹਿਣ ਲੱਗੇ ਭੱਟ ਕੱਲ ਜੀ ਹੱਥ ਜੋੜ ਕੇ ਤੁਹਾਡੀ ਸ਼ਿਫਤ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਤੇ ਆਧਾਰਿਤ ਜਿਸ ਨੇ ਬ੍ਰਹਮ ਨੂੰ ਪਹਿਚਾਣ ਲਿਆ ਹੈ ਉਸ ਨੂੰ ਕਿਹਾ ਜਾਂਦਾ ਹੈ ਉਹ ਬ੍ਰਹਮ ਗਿਆਨੀ ਹੈ। ਗੁਰੂ ਅਰਜੁਨ ਦੇਵ ਜੀ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਆਪਣੀ ਜ਼ਿੰਦਗੀ ਦਾ ਅਨੁਭਵ, ਆਪਣੇ ਅੰਦਰ ਦਾ ਜੀਵਨ ਉਹ ਅੰਮ੍ਰਿਤ ਬਾਣੀ ਵਿਚ ਕਹਿ ਕੇ ਗਏ ਕਿ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਜੀਵਨ ਕੈਸਾ ਹੁੰਦਾ ਹੈ। ਭਾਵਾਂ ਸਾਨੂੰ ਉਦਾਹਰਨਾਂ ਦੁਨਿਆਵੀ ਦਿੱਤੀਆਂ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ ਸੁਖਮਨੀ ਸਾਹਿਬ ਦੀ ਬਾਣੀ ਵਿਚੋਂ ਆਉਣਾ ਸ਼ਹਾਦਤ ਸੰਬੰਧੀ ਅਰਜ ਕਰਨੀ ਹੈ। ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਦੋ ਤਰ੍ਹਾਂ ਦੀ ਜ਼ਿੰਦਗੀ ਨਹੀਂ ਦਿੰਦਾ। ਕਿਵੇਂ ਜੀ? ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਇਹ ਨਹੀਂ ਕਿ ਉਹ ਜ਼ਬਾਨ ਤੋਂ ਕੁਝ ਕਹਿ ਤੇ ਜ਼ਬਾਨ ਤੋਂ ਜੋ ਕਹਿ ਉਹਦੇ ਪਿੱਛੇ ਜੀਵਨ ਕੁਝ ਹੋਰ ਹੋਵੇ। ਕਹਿੰਦੇ ਬ੍ਰਹਮ ਨੂੰ ਪਹਿਚਾਨਣ ਵਾਲਾ ਜੋ ਕੁਝ ਆਪਣੇ ਮੂੰਹ ਤੋਂ ਕਹਿੰਦਾ ਹੈ ਉਹ ਕੁਝ ਉਹਦੇ ਮਨ ਵਿਚ ਹੈ, ਜੋ ਕੁਝ ਉਹਦੇ ਮਨ ਵਿਚ ਹੈ ਉਹ ਮੂੰਹ ਤੋਂ ਕਹਿੰਦਾ ਹੈ। ਪਰ ਇਹਦਾ ਭਾਵ ਇਹ ਨਹੀਂ ਕਿ ਇੱਕ ਬੰਦੇ ਦੇ ਮਨ ਵਿਚ ਝੂਠ ਹੋਵੇ ਤੇ ਜ਼ਬਾਨ ਤੋਂ ਵੀ ਝੂਠ ਪਈਏ ਬੋਲੇ ਤੇ ਇਹਦੇ ਅਰਥ ਕਰ ਦਈਏ ਵੀ ਇਹਦਾ ਮਨ ਤੇ ਮੁੱਖ ਇੱਕੋ ਵੇ ਵੀ ਬ੍ਰਹਮ ਗਿਆਨੀ ਹੈ। ਬੇਨਤੀ ਸਮਝਿਓ, ਇਹਦਾ ਭਾਵ ਇਹ ਨਹੀਂ ਕਿ ਜੋ ਅੰਦਰੋਂ ਕਹਿ ਉਹ ਬਾਹਰੋਂ ਹੋਵੇ, ਜੋ ਬਾਹਰੋਂ ਕਹਿ ਉਹ ਅੰਦਰੋਂ ਹੋਵੇ। ਹੋ ਸਕਦਾ ਇੱਕ ਬੰਦਾ ਅੰਦਰੋਂ ਝੂਠਾ ਹੋਵੇ ਤੇ ਬਾਹਰੋਂ ਵੀ ਝੂਠ ਬੋਲੇ, ਇਹਦਾ ਪਰਿਭਾਸ਼ਾ ਇਹ ਨਾ ਸਮਝਣੀ। ਅੰਦਰੋਂ ਬਾਹਰੋਂ ਦਾ ਭਾਵ ਹੈ ਕਿ ਜਿਸ ਦੇ ਮਨ ਵਿਚ ਵੀ ਸੱਚ ਹੈ ਤੇ ਜਿਨ੍ਹਾਂ ਦੀ ਜ਼ਬਾਨ ਵਿਚ ਵੀ ਸੱਚ ਹੈ, ਕੇਵਲ ਆਪਣੇ ਅੰਦਰ ਸੱਚ ਨਹੀਂ, ਜਿਹੜੇ ਹਰ ਥਾਂ ਤੇ ਸੱਚ ਨੂੰ ਪਰਿਪੂਰਨ ਤੱਕਦੇ ਨੇ ਉਹਨਾਂ ਨੂੰ ਹਜ਼ੂਰ ਨੇ ਕਿਹਾ ਉਹ ਬ੍ਰਹਮ ਨੂੰ ਪਹਿਚਾਨਣ ਵਾਲੇ। ਅਸੀਂ ਹਜ਼ੂਰ ਦੇ ਸ਼ਬਦ ਪੜ੍ਹਨੇ ਆ ਸਲੋਕ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਇੱਕ ਬਿਨ ਕੋਈ। ਮਨ ਵਿਚ ਵੀ ਸੱਚ ਹੋਵੇ ਤੇ ਮੁਖ ਵਿਚ ਵੀ ਸੱਚ ਹੋਵੇ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿੰਦੇ ਇਹ ਨੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ, ਇਹ ਨੇ ਬ੍ਰਹਮ ਗਿਆਨੀ ਦੇ ਲੱਛਣ। ਸਾਹਿਬ ਨੇ ਫਿਰ ਉੱਥੇ ਉਦਾਹਰਨ ਦਿੱਤੀ। ਵੈਸੇ ਤੇ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੀਏ 30 ਰਾਗਾਂ ਵਿਚ ਮੇਰੇ ਕਿਰਪਾਲੂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਵੀ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਤੁਹਾਡੇ ਵੀ ਦਰਮਿਆਨ ਅੱਜ ਵਿਦਵਾਨ ਸੱਜਣ ਆਏ ਬੈਠੇ ਨੇ, ਮੇਰੇ ਕਹਿਣ ਤੋਂ ਮੁਰਾਦ ਡਾਕਟਰ ਪੰਨੂ, ਡਾਕਟਰ ਹਰਪਾਲ ਸਿੰਘ ਜੀ ਪੰਨੂ। ਉਹ ਕਾਫੀ ਕੀ ਦਾਤੇ ਦੀ ਅਪਾਰ ਬਖਸ਼ਿਸ਼ ਹੈ। ਉਹਨਾਂ ਦੇ ਲੜਕੇ ਉਹਨਾਂ ਦੇ ਭੁਚੰਗੀ ਸਿੰਘ, ਉਹ ਵੀ ਕੀਰਤਨ ਦੀ ਬਹੁਤ ਮੁਹਾਰਤ ਰੱਖਦੇ ਨੇ, ਸਾਈਂ ਦੀ ਮਿਹਰ ਹੈ। ਮੈਂ ਸਿਰਫ ਗੁਰਬਾਣੀ ਦੇ ਪਰਿਪੇਖ ਵਿਚ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਹੈ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਵਿਚ ਉਹਨਾਂ ਉਚਾਰਨ ਕੀਤੀ। ਦੇਖੋ ਤਵਾਰੀਖ ਦੇ ਪੰਨੇ ਪੜ੍ਹੀਏ ਤੇ ਕਿਤੇ ਵੀ ਸਾਨੂੰ ਸ਼ਾਇਦ ਇਹ ਉਦਾਹਰਨ ਮਿਲੇ ਕਿ ਗੁਰੂ ਰਾਮਦਾਸ ਜੀ ਨੇ ਵਿਦਿਆ ਤਾਲੀਮ ਕਿਹੜੀ ਥਾਂ ਤੋਂ ਲਈ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਜਦੋਂ ਸੱਤੇ ਬਲਵੰਡ ਨੇ ਇਹ ਸ਼ਬਦ ਕਹਿ ਕਿ ਕਹਿਣ ਲੱਗੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਕਿ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਕਿ ਆਪ ਜੀ ਦਾ ਜੀਵਨ ਐਸਾ ਹੈ, ਜੀਵਨ ਨੂੰ ਪੜ੍ਹ ਕੇ ਲੱਗਦਾ ਕਿ ਏਦੋ ਵੱਡੀ ਕਰਾਮਾਤ ਹੋਰ ਕੋਈ ਹੈ। ਉਹ ਪੂਰੀ ਹੋਈ ਕਰਾਮਾਤ ਕੀ ਹੈ? ਦੇਖੋ ਉਸ ਰੱਬ ਦੀ ਅਸਚਰਜ ਖੇਡ ਹੈ ਕਿ ਜਿਸ ਬੱਚੇ ਦੀ ਮਾਂ 2 ਸਾਲ ਦੀ ਉਮਰ ਹੋਵੇ, ਬੱਚੇ ਦੀ ਮਾਂ ਚਲਾਣਾ ਕਰ ਜਾਏ ਤੇ ਉਸ ਨੂੰ ਪੁੱਛੋ ਸਾਰੀ ਜ਼ਿੰਦਗੀ ਉਹਦੀ ਕਿਵੇਂ ਬਤੀਤ ਹੋਵੇਗੀ, ਤੇ ਜਿਸ ਬੱਚੇ ਦਾ 7 ਸਾਲ ਵਿਚ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ, 7 ਸਾਲ ਦੀ ਉਮਰ ਵਿਚ ਮਾਂ ਤੇ ਬਾਪ ਚਲੇ ਜਾਣ ਤੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲੇ ਹੋਣਗੇ, ਜਿਸ ਉਮਰ ਵਿਚ ਲੋਕ ਆਪਣੇ ਬੱਚਿਆਂ ਦੇ ਲਾਡ ਪੂਰੇ ਕਰਦੇ ਨੇ, ਜਿਸ ਉਮਰ ਵਿਚ ਦੁਨੀਆਂ
اپنے بچیاں دا بیس بناندی ہے تعلیم دے دے کے. میں کہنا اس عمر وچ میرے تن گرو رام داس جی پہلا لاہور دیاں گلیاں وچ پرت کے گوئندوال صاحب دی دھرتی تے کنگڑیاں ویچ کے اپنے پیٹ دی بھوک نو دور پہ کر دے کرت کردے پے نے. تے کرت وچ کوئی علماء نہیں, سکھ پاویں کوئی بھی کرت کرے پر نال شبد سچی سچی ہوئے. ہن او بچہ جدا ویلا اجے تعلیم حاصل کرن دا ہے, جدا ویلا اجے کچھ اپنی زندگی دا بیس بنان دا ہے, اس عمر وچ او سر تے ٹوکری چوکے کنگڑیاں دے کھوکے پے دیندے نے. گرو کے سکھو, جس بچے نے کوئی راج ودیا نہیں سکھی, جس بچے نو کسے مدرسے وچ کسے پانچ سالہ وچ کسے چار سال وچ بٹھا کے کسے تعلیم نہیں دتی, پر کیول تن گرو نانک صاحب دے گھر وچ گرو امر داس دے چرناں وچ اینی کو بھج کے سیوا کیتی, حکم منن دی پڑھائی انہاں کیتی ہے, حکم نو منیا, ساری زندگی کھڑے متھے پروان کیتا, ایدو وڈی کرامات کی ہوئے گی کہ جنم وچ بچپن وچ وجیا کوئی نہیں, پر جس دن ستگرو پدوی تے پہنچ دے نے تے اس دن تی راگاں وچ بانی اچارن کر دے نے, اونا دی بانی راگاں وچ اچارن دی گاؤن دی گل تا دور, اونا دی بانی دے تا وشرام وی کئی واری پاٹھیاں تو صحیح نہیں لگ دے. اینے لمیریاں لبیریاں تکاں ہیں او راگ بادی, حضور نے اتے راگ دی پابندی بھی اس راگ وچ گایا گیا اچارے ہیں, تے آخر او تلیم او ودیا اے پوری ہوئی کرامات ہے کہ اسرج کھیڈ ہے. تن گرو رام داس سچے پاتشاہ انہاں دے چلانے تو بعد چولا تیاگن تو بعد گرو ارجن دیو گرتا گدی تے ہوندے نے. اے بعد وچ میں عرض کرنا, دیکھو انہاں نے برہم نو پہچانیا, برہم نو پہچانن والے دے لچھن اے سن کہ من وچ وی ساچی تے مکھ وچ وی ساچی, تے جدے من وچ وی سچ ہوئے مکھ وچ وی سچ ہوئے اس برہم گیانی دا جے جیون پڑھنا ہوئے تے گرو ارجن صاحب کہنے تینوں کچھ ادھارنا دینا وا کہ شاید تینوں سمجھ پے دا او برہم نو پہچانن والا کیسا ہوندا ہے. پہلا انہاں بچن کیتا کہ برہم گیانی رہندا سنسار وچ ہے پر سنسار تو نفرت نہیں کردا, کہن لگے اس طرح رہندا ہے کہ جویں کمل دا پھل چکر وچ ہے, پانی تو نرلیپ چکر تو نرلیپ, پر نرلیپ رہ کے اپنی دھیان کر کے اپنی سرت کر کے اپنے اندر دی کھچ کر کے رہندا دھرتی تے وے چکر تو نرلیپ رہندا ہے, تے پریت اپنی سورج دے نال نبھائی جاندا ہے. سورج اتنا دور اندر دی کھچ اونوں سورج نو دیکھ کے اودے اندر کھیڑا ہوندا ہے. کہن لگے برہم گیانی سدا نرلیپ جیسے جل میں کمل آلے, کہنے جویں پانی دے اندر کمل دا پھل نرلیپ ہے اسی طرح برہم گیانی سنسار وچ رہندے آں نرلیپ ہے. تن گرو ارجن دیو سچے پاتشاہ اسی کہنے انہاں نو تتی توی تے بٹھایا. ڈاکٹر تارن سنگھ انہاں نے بہت سونی گل کہی سی, وہ کہندے نے کہ تتی توی تا اخیر والا ہتھیار سی. اصل وچ تن گرو ارجن دیو جی نو لوکاں نے ساری زندگی تپان دا یتن کیتا ہے, پر میرے گرو ارجن دیو نہ پہلا تپے نے اخیر تے یتن کیتا کہ انہاں نو سچی مچی اگ تے بٹھایا جائے. کہن لگے حقیقت اے اخیر لے سمے تبی تے بیٹھ کے وی نہیں تپے, تپان دا یتن تا ساری زندگی کیتا. وہ کہندے نے جدو جنم اجے ہویا ہے تے دیکھو پہلا بڑا برا بابے ترتیے نے اکارن ورودھ کیتا ہے, کسے دا ورودھ کرنا گل گل تے او دی کھیتی کرن دا یتن کرنا اے دا بھاو ہوندا ہے کہ او دے اندر دے سنتولن نو او دے اندر دی اکاگرتا نو او دے اندر دے ٹکاؤ نو ختم کرنا. تے گرو گرنتھ صاحب جی نے تے بانی وچ کہے کہ کئی لوگ ایسے نے جنہ دے اپنے اندر سکے تے خشک نے, جدو زبان تو بول دے نے کئی واری او تیجیاں دے اندر نو بھی خشک کرن دا یتن کر دے نے. صاحب تن گرو ارجن دے سب تو پہلا ورودھ انہاں دا سکے بھرا بابے ترسیے نے کیتا ہے. جدو اجے پتا جی سر دے اوپر سایا ہے تن گرو ارجن دیو دے گرو رام داس جی اس ویلے بابا ترسیا ورودھ کردا ہے, لاہور دی دھرتی تے گئے نے تے ترسیے دے من وچ اکو ہے کہ اج اے تا چلا گیا لاہور,
ਤੇ ਗੁਰਤਾ ਗੱਦੀ ਕੱਲ ਨੂੰ ਮੈਨੂੰ ਮਿਲੇਗੀ। ਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ, ਭਾਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਗੁਜਰੀ ਰਾਗ ਦਾ, ਕੋਈ ਉਦਾਹਰਣ ਦਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਲਈ ਉਚਾਰਨ ਕੀਤਾ, ਮੈਂ ਕਹਿੰਦਾ ਅਸਲ ਵਿਚ ਇਹ ਹਰ ਉਸ ਗੁਰਮੁਖ ਮਾਂ ਦਾ ਅੰਦਰ ਹੈ ਜਿਹੜੀ ਆਪਣੇ ਪੁੱਤਰ ਨੂੰ ਰੂਹਾਨੀਅਤ ਤੌਰ ਤੇ ਉੱਚੇ ਰੁਤਬੇ ਤੇ ਪਹੁੰਚਿਆ ਹੋਇਆ ਦੇਖਣਾ ਚਾਹੁੰਦੀ ਹੈ। ਜਦੋਂ ਅਸੀਂ ਗੁਜਰੀ ਰਾਗ ਦਾ ਇਹ ਸ਼ਬਦ ਪੜ੍ਹਨੇ ਹਾਂ, ਬੀਬੀ ਭਾਨੀ ਤੇ ਮੁਖਾਰਬਿੰਦ ਤੋਂ ਜੇ ਕਹੇ ਹੋਣ ਬੋਲ ਹੈ ਇਹ ਸ਼ਬਦ ਗੁਰੂ ਅਰਜੁਨ ਦੇਵ ਦਾ, ਮੈਂ ਕਹਿੰਦਾ ਮਾਂ ਤੇਰੀ ਅਸੀਸ ਕੈਸੀ ਹੈ। ਉਸ ਦਿਨ ਬੇਨਤੀ ਕੀਤੀ, ਹਰ ਮਾਂ ਦੀ ਲੋਚਾ ਹੁੰਦੀ ਏ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਇੱਕ ਤਾਂ ਇਹਦੀ ਖੁਰਾਕ ਨਾ ਕਦੀ ਮਾੜੀ ਹੋਵੇ, ਜੇ ਖੁਰਾਕ ਮਾੜੀ ਹੋਵੇਗੀ ਤੇ ਜ਼ਿੰਦਗੀ ਚੰਗੀ ਨਹੀਂ ਬਣੇਗੀ, ਜੀਵਨ ਵਿਚ ਖੇੜਾ ਨਹੀਂ ਆਉਣਾ। ਦੂਸਰੀ ਗੱਲ ਹੁੰਦੀ ਏ ਮੇਰੇ ਬੱਚੇ ਦੀ ਪੋਸ਼ਾਕ ਮਾੜੀ ਨਾ ਹੋਵੇ, ਮੇਰੇ ਬੱਚੇ ਦੇ ਦਸਤਰ ਵੀ ਚੰਗੇ ਹੋਣ। ਤੇ ਤੀਜੀ ਹਰ ਮਾਂ ਦੀ ਲੋਚਾ ਹੈ ਭਾਵੇਂ ਉਹ ਕੱਖਾਂ ਦੀ ਕੁੱਲੀ ਵਿਚ ਬੈਠੀਏ, ਚਾਹੁੰਦੀ ਏ ਮੇਰੇ ਪੁੱਤਰ ਦੀ ਸੋਸਾਇਟੀ, ਮੇਰੇ ਪੁੱਤਰ ਦੀ ਸੰਗਤ ਚੰਗਿਆਂ ਬੰਦਿਆਂ ਦੀ ਹੋਵੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਗੁਰਮੁਖ ਮਾਂ ਨੇ ਆਪਣੀ ਅਸੀਸ ਵਿਚ ਇਹ ਤਿੰਨ ਹੀ ਗੱਲਾਂ ਕਹੀਆਂ। ਕਹਿਣ ਲੱਗੇ ਹੇ ਬੇਟਾ, ਪਹਿਲੀ ਗੱਲ ਕਿ ਤੇਰੀ ਜ਼ਿੰਦਗੀ ਦੀ ਪੋਸ਼ਾਕ ਰੱਬ ਦੀ ਰਹਿਮਤ ਤੈਨੂੰ ਪੱਤ ਦਾ ਕੱਪੜਾ ਲੈ, ਦੂਸਰੀ ਗੱਲ ਤੇਰੀ ਖੁਰਾਕ ਪਰਮਾਤਮਾ ਦੇ ਨਾਮ ਦਾ ਕੀਰਤਨ ਹੋ ਜਾਏ। ਤੇ ਸੱਚ ਜਾਣੋ ਜਿਸ ਮਾਂ ਦੇ ਬੱਚੇ ਦੀ ਖੁਰਾਕ ਕੀਰਤਨ ਬਣ ਜਾਏ ਉਹ ਬੱਚਾ ਕਦੀ ਵੀ ਢੋਲਦਾ ਨਹੀਂ, ਜਿਹਦਾ ਕੀਰਤਨ ਸਹਾਰਾ ਬਣ ਜਾਏ ਉਹ ਲੋਕ ਤੇ ਪਰਲੋਕ ਵਿਚ ਇੱਜ਼ਤ ਪਾਉਂਦਾ ਹੈ। ਕਹਿਣ ਲੱਗੇ ਪੋਸ਼ਾਕ ਦਿੱਤੀ ਪੱਤ ਦੀ, ਖੁਰਾਕ ਦਿੱਤੀ ਕੀਰਤਨ ਦੀ, ਤੇ ਕਹਿਣ ਲੱਗੇ ਮਾਲਕ ਮੇਰ ਕਰੇ ਕਿ ਤੇਰੀ ਸੰਗਤ ਹੋ ਜਾਏ ਉਹਨਾਂ ਰੰਗ ਰਤੜੇ ਮਹਾਂਪੁਰਸ਼ਾਂ ਦੇ ਨਾਲ ਜਿਨ੍ਹਾਂ ਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਕਦੀ ਸਾਈ ਨਹੀਂ ਭੁੱਲਿਆ। ਸਾਹਿਬ ਕਿਰਪਾਲੂ ਜੀ ਨੇ ਇਹ ਸ਼ਬਦ ਗੁਜਰੀ ਰਾਗ ਵੀ ਜਦੋਂ ਉਚਾਰਿਆ ਤੇ ਅਸੀਂ ਪੜ੍ਹਨੇ ਆ ਪੂਤਾ ਮਾਤਾ ਕੀ ਆਸੀਸ, ਤੇ ਸ਼ਬਦ ਆਰੰਭ ਹੁੰਦਾ ਕਿ ਜਿਸ ਸਿਮਰਤ ਸਭ ਕਿਲਵਿਕ ਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਮੀ ਜਾਤੋ ਜਾ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਜਗ ਜਨ ਲੱਗੇ ਅਗਲਾ ਬਚਨ ਕਿ ਸਤਿਗੁਰ ਤੁਮਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੇ ਤੇ ਗੁਰੂ ਦਿਆਲੂ ਹੋਵੇ, ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਨਾਲ ਤੇਰਾ ਬਹਿਣਾ ਉੱਠਣਾ ਹੋਵੇ। ਤੇ ਸ਼ਾਇਦ ਇਹੀ ਕਾਰਨ ਕਿ ਮਾਂ ਦੀ ਅਸੀਸ ਨਾਲ ਭਾਗ ਲੱਗੇ। ਤੇ ਗੁਰੂ ਅਰਜੁਨ ਦੇਵ ਫਿਰ ਕਹਿਣ ਲੱਗੇ ਕਿ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਉੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਸਾਡੀ ਤਾਂ ਲੇਵਾ ਦੇਵੀ ਹੀ ਕੇਵਲ ਸੰਤਾਂ ਨਾਲ ਹੈ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਤੈਨੂੰ ਪੱਤ ਦਾ ਕੱਪੜਾ ਮਿਲੇ। ਤੇ ਪੁੱਛੋ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਪੱਤ ਦਾ ਕੱਪੜਾ ਕੀ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਅਸੀਂ ਸਰਪਾਉ ਦੇਨੇ ਆ, ਵੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ ਹੈ, ਕਹਿੰਦੇ ਨੇ ਜਦੋਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਨਾ ਆਪਣੇ ਤਨ ਤੇ ਪਏ ਹੋਈ ਇੱਕ ਪਾਟੀਆਂ ਲੀਰਾਂ ਇੱਕ ਪਾਤੀ ਕੰਬਲੀ ਲੈ ਗਏ, ਉਹ ਪੱਤ ਢੱਕਣ ਵਾਸਤੇ ਬਸਤਰ ਦੇ, ਉਹਦੇ ਦਿੱਤੀ ਹੋਈ ਇੱਕ ਲੀਰ ਹੀ ਲੋਕ ਪਰਲੋਕ ਦੀ ਪੱਤ ਢੱਕ ਦਿੰਦੀ ਏ। ਤੇ ਜੇ ਕੋਈ ਰੱਬ ਤੋਂ ਟੁੱਟਿਆ ਹੋਇਆ ਤੈਨੂੰ ਰੇਸ਼ਮੀ ਸਰਪਾਉ ਵੀ ਦਿੰਦਾ ਰਹੇ, ਚੇਤੇ ਰੱਖੀ ਲੋਕ ਤਾਂ ਕਹਿਣਗੇ ਬੜੇ ਪਤਵੰਤੇ ਬੰਦਿਆਂ ਨੂੰ ਨਿਵਾਜਿਆ ਹੈ, ਪਰ ਰੱਬ ਦੀ ਦਰਗਾਹ ਵਿਚ ਉਹਦੀ ਕੀਮਤ ਇੱਕ ਢੇਲਾ ਵੀ ਨਹੀਂ ਪੈਣੀ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਕਹਿੰਦੇ ਭਗਤ ਜਨਾ ਕਾ ਲੂਗਰਾ, ਗੁਰੂ ਕੇ ਸਿੱਖੋ ਜਿਨ੍ਹਾਂ ਨੂੰ ਗੁਰੂ ਪੱਤ ਦਾ ਕੱਪੜਾ ਦੇ। ਤੇ ਅੱਗੇ ਮੈਂ ਬੇਨਤੀ ਕਰਨੀ, ਉਹ ਪੱਤ ਦਾ ਕੱਪੜਾ ਕਿਹੜਾ ਹੈ, ਕਿਹਦੇ ਨਾਲ ਪੱਤ ਰਹਿੰਦੀ ਏ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ। ਤੇ ਸਾਹਿਬ ਨੇ ਕਿਹਾ ਭਗਤ ਜਨਾ ਕਾ ਲੂਗਰਾ, ਓਡ ਨਗਨ ਨਾ ਹੋਈ, ਸਾਕਤ ਸਿਰਪੋ ਰੇਸ਼ਮੀ ਪੈਰਤ ਪੱਤ ਹੋਈ। ਉਹ ਕੱਪੜਾ ਕਿਹੜਾ ਹੈ, ਉਹਨੂੰ ਗੁਰੂ ਅਰਜੁਨ ਦੇਵ ਜੀ ਨੇ ਫਿਰ ਆਪਣੀ ਬਾਣੀ ਵਿਚ ਕਿਹਾ, ਕਹਿਣ ਲੱਗੇ ਮੇਰੇ ਸਤਿਗੁਰੂ ਨੇ ਇੱਕ ਬਸਤਰ ਦਿੱਤਾ, ਉਹ ਕਿਹੜਾ ਦਿੱਤਾ ਹੈ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਢੱਕਣ ਕੋ ਪੱਤ ਮੇਰੀ, ਮੇਰੀ ਪੱਤ ਨੂੰ ਢੱਕਣ ਵਾਸਤੇ ਤੁਸੀਂ ਪ੍ਰੇਮ ਦਾ ਕੱਪੜਾ ਦਿੱਤਾ ਹੈ, ਪ੍ਰੇਮਾ ਭਗਤੀ ਦੀ ਦਾਤ ਦਿੱਤੀ। ਹਜ਼ੂਰ ਨੇ ਕਿਹਾ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ
ਮੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਹੈ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸ਼ਾ ਕਦੇ ਨਾ ਵਿਆਪੈ ਚਿੰਤਾ ਤੇ ਰੱਬ ਇੰਨੀ ਮੇਰ ਕਰੇ ਕਿ ਜਦੋਂ ਦੁਨੀਆਂ ਵਿਚ ਵਿਚਰੋ ਤੇ ਮੇਰਾ ਸਾਈ ਤੁਹਾਨੂੰ ਭਵਰੇ ਵਾਲੀ ਸੋਝੀ ਦੇ ਨਾ ਕਿ ਇੱਕ ਡੱਡੂ ਵਾਲੀ ਅੰਦਰ ਦੀ ਬਿਰਤੀ ਦੇ ਦੇ ਤੱਕੋ ਤੇ ਸ਼ਬਦ ਵਰਤੇ ਨੇ ਕਿ ਭਵਰ ਤੁਮਾਰਾ ਇਹ ਮਨ ਹੋਵੋ ਕਿ ਤੇਰਾ ਮਨ ਭਵਰੇ ਦੀ ਤਰ੍ਹਾਂ ਰਹੇ ਕਮਲ ਦਾ ਫੁੱਲ ਚਿੱਕੜ ਵਿਚ ਉੱਗਿਆ ਹੈ ਪਰ ਵੱਧ ਕਿਸਮਤ ਡੱਡੂ ਸਾਰੀ ਜ਼ਿੰਦਗੀ ਕਮਲ ਦੀਆਂ ਜੜਾਂ ਵਿਚ ਰਹਿ ਕੇ ਚਿੱਕੜ ਤੇ ਜਾਲਾ ਹੀ ਖਾਈ ਜਾਂਦਾ ਪਰ ਭਵਰੇ ਵਰਗਾ ਗੁਣ ਗ੍ਰਾਹਕ ਨਹੀਂ ਭਵਰਾ ਤਾਂ ਦੂਰੋਂ ਆ ਕੇ ਮਹਿਕ ਮਾਣ ਕੇ ਚਲਾ ਜਾਂਦਾ ਹੈ ਮੇਰਾ ਵਾਹਿਗੁਰੂ ਮੇਹਰ ਕਰੇ ਕਿ ਤੁਹਾਨੂੰ ਭਵਰੇ ਵਰਗੀ ਜ਼ਿੰਦਗੀ ਗੁਣਾਂ ਦਾ ਗ੍ਰਾਹਕ ਬਣਾਏ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਚਾਤਰਕ ਮੌਲਾ ਫਿਰ ਆਪਣੇ ਵਿਸ਼ੇ ਵੱਲ ਤੁਰੀਏ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੁਸੀਂ ਆਪਣੇ ਜਨਮ ਤੋਂ ਬ੍ਰਹਮ ਨੂੰ ਪਛਾਣਿਓ ਤੁਸੀਂ ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਹੋ ਧੰਨ ਗੁਰੂ ਅਰਜੁਨ ਸਾਹਿਬ ਜੀ ਤੁਹਾਡੀ ਨਜ਼ਰ ਵਿਚ ਕੋਈ ਦਵੈਸ਼ ਨਹੀਂ ਕੋਈ ਆਪਣੇ ਬੇਗਾਨੇ ਵਾਲੀ ਬਿਰਤੀ ਨਹੀਂ ਬੈਰੀ ਤੇ ਮਿੱਤਰ ਵਾਲੀ ਮਲੀਨਤਾ ਨਹੀਂ ਤੁਹਾਡੀ ਦ੍ਰਿਸ਼ਟੀ ਕੈਸੀ ਸਮਾਨ ਹੈ ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਨ ਇਹ ਸਮ ਦ੍ਰਿਸ਼ਟੀ ਕਹਿ ਦੇਣਾ ਸਮ ਵਰਤੀ ਤੇ ਸਮ ਦ੍ਰਿਸ਼ਟੀ ਬ੍ਰਹਮ ਗਿਆਨੀ ਹੋ ਸਕਦਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਸਾਹਿਬ ਕਹਿੰਦੇ ਨੇ ਗੁਰੂ ਅਰਜੁਨ ਦੇ ਭਾਵੇਂ ਬਚਨ ਉਚਾਰਦੇ ਨੇ ਉਹਨਾਂ ਦੀ ਜ਼ਿੰਦਗੀ ਦਾ ਅਨੁਭਵ ਹੈ ਕਹਿੰਦੇ ਨੇ ਇਹੋ ਜਿਹਾ ਬ੍ਰਹਮ ਗਿਆਨੀ ਸਮ ਦ੍ਰਿਸ਼ਟੀ ਵਾਲਾ ਹੁੰਦਾ ਕਿ ਜਿਵੇਂ ਹਵਾ ਚੱਲਦੀ ਹੋਵੇ ਹਵਾ ਨੇ ਕਦੀ ਵਿਤਕੜਾ ਕਰਕੇ ਨਹੀਂ ਕਿਹਾ ਕਿ ਜਿੱਥੇ ਗਰੀਬਾਂ ਦੀਆਂ ਕੁਲੀਆਂ ਨੇ ਮੈਂ ਉੱਥੇ ਠੰਡ ਨਹੀਂ ਦੇਣੀ ਹਵਾ ਨੇ ਕਦੀ ਨਹੀਂ ਕਿਹਾ ਕਿ ਮੈਂ ਅਮੀਰਾਂ ਦੀਆਂ ਅਤਾਰੀਆਂ ਨੂੰ ਕੇਵਲ ਆਪਣਾ ਆਪ ਉਹਨਾਂ ਨੂੰ ਠੰਡ ਦੇਣੀ ਜਦੋਂ ਹਵਾ ਚੱਲਦੀ ਏ ਉਹਦੀ ਦ੍ਰਿਸ਼ਟੀ ਸਮਾਨ ਹੈ ਉਹਦੇ ਸਾਹਮਣੇ ਰਾਜਾ ਆ ਜਾਏ ਉਹਦੇ ਸਾਹਮਣੇ ਭਿਖਾਰੀ ਆ ਜਾਏ ਉਹਦੇ ਸਾਹਮਣੇ ਭਗਤ ਆ ਜਾਏ ਉਹਦੇ ਸਾਹਮਣੇ ਸੰਤ ਆ ਜਾਏ ਉਸ ਸਮ ਦ੍ਰਿਸ਼ਟੀ ਰੱਖ ਕੇ ਸਾਰਿਆਂ ਨੂੰ ਇੱਕੋ ਜਿਹਾ ਸਕੂਨ ਦੇਈ ਜਾਣਾ ਹੈ ਬ੍ਰਹਮ ਨੂੰ ਪਹਿਚਾਨਣ ਵਾਲਾ ਨਿਰਲੇਖ ਕਮਲ ਫੁੱਲ ਦੀ ਤਰ੍ਹਾਂ ਹੈ ਉਹ ਸਮ ਦ੍ਰਿਸ਼ਟੀ ਇੱਕ ਹਵਾ ਦੀ ਤਰ੍ਹਾਂ ਹੈ ਤੇ ਰੱਬ ਮੇਰ ਕਰੇ ਉਹਨੂੰ ਧੀਰੇ ਦਿੱਤਾ ਹੈ ਇੱਕ ਧਰਤੀ ਦੀ ਤਰ੍ਹਾਂ ਧਰਤੀ ਦਾ ਵਰਗਾ ਧੀਰਜ ਜੇ ਕਿਸੇ ਨੇ ਪੱਸ ਦਿੱਤਾ ਤੇ ਧਰਤੀ ਨੇ ਉਲਾਮੇ ਨਹੀਂ ਦੇਣੇ ਤੇ ਜੇ ਕਿਸੇ ਨੇ ਚੰਦਨ ਦਾ ਲੇਪਣ ਕਰ ਦਿੱਤਾ ਤੇ ਉਹਦੀ ਖੁਸ਼ਾਮਦ ਨਹੀਂ ਕਰਨੀ ਅੰਦਰ ਦਾ ਪੂਰਨ ਤੌਰ ਤੇ ਟਿਕਾ ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ ਧੰਨ ਗੁਰੂ ਅਰਜੁਨ ਸਾਹਿਬ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਤੇ ਦੇਖੋ ਬ੍ਰਹਮ ਪਹਿਚਾਨਣ ਵਾਲੇ ਦਾ ਫਿਰ ਜੀਵਨ ਕੀ ਭਾਵੇਂ ਅਸੀਂ ਇਹ ਤੁਕ ਪੜ ਲੈਂਦੇ ਹਾਂ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਉਸ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਰਹਿਮਤਾਂ ਦੇ ਸਾਈ ਨੇ ਜਿਨ੍ਹਾਂ ਦੀ ਜਦੋਂ ਆਮਦ ਹੋਈ ਏ ਉਸ ਵੇਲੇ ਉਹਨਾਂ ਦੇ ਨਾਨਾ ਧੰਨ ਗੁਰੂ ਅਮਰਦਾਸ ਜੀ ਗੁਰੂ ਨੇ ਜਦੋਂ ਉਹਨਾਂ ਨੇ ਗੁਰਮਤ ਵਿਚ ਪਲੇ ਨੇ ਉਦੋਂ ਉਹਨਾਂ ਦੇ ਪਿਤਾ ਧੰਨ ਗੁਰੂ ਰਾਮਦਾਸ ਜੀ ਗੁਰੂ ਨੇ ਤੇ ਪਿਤਾ ਦੇ ਸਾਹਮਣੇ ਉਹਨਾਂ ਨੇ ਕੇਵਲ ਗੁਰਮਤ ਦੀ ਘਾਲਣਾ ਘਾਲੀ ਏ ਨਾ ਕਿ ਮੋਹ ਦੀਆਂ ਤੰਦਾਂ ਨੂੰ ਪੀੜੀਆਂ ਕਰਕੇ ਜਾਣਿਆ ਤੇ ਇਹ ਮੇਰਾ ਪਿਤਾ ਨੇ ਮੈਂ ਇਹਨਾਂ ਦਾ ਛੋਟਾ ਪੁੱਤਰ ਹਾਂ ਖੂਨ ਦਾ ਰਿਸ਼ਤਾ ਤਾਂ ਸੀ ਪਰ ਅੰਦਰ ਦੀ ਭਾਵਨਾ ਜਿਹੜੀ ਸੀ ਆਪਣੇ ਆਪ ਨੂੰ ਸਿੱਖ ਬਣਾ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਜਾਣ ਕੇ ਉਹਨਾਂ ਨੇ ਘਾਲਣਾ ਘਾਲੀ ਹੈ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਣਿਆ ਉਹਨਾਂ ਕੋਲ ਧੀਰੇ ਧਰਤੀ ਵਰਗਾ ਸਮ ਦ੍ਰਿਸ਼ਟੀ ਪਵਨ ਵਰਗੀ ਹੈ ਨਿਰਲੇਪ ਤਾਂ ਉਹਨਾਂ ਦੇ ਕੋਲ ਕਮਲ ਫੁੱਲ ਦੀ ਤਰ੍ਹਾਂ ਹੈ ਤੇ ਗੁਰੂ ਕੇ ਸਿੱਖੋ ਉਹਨਾਂ ਦੇ ਅੰਦਰ ਦਾ ਸੁਭਾਅ ਮਾਨੋ ਇੱਕ ਅੱਗ ਦੀ ਤਰ੍ਹਾਂ ਹੈ ਕੋਈ ਸੁਭੈਸ਼ਣ ਕੋਲ ਆ ਗਿਆ ਉਹਨੂੰ ਵੀ ਉਹਨਾਂ ਨੇ ਆਪਣੇ ਵੱਲੋਂ ਰਹਿਮਤ ਦੇ ਦਿੱਤੀ ਹੈ ਗੁਰੂ ਅਰਜੁਨ ਦੇਵ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਆਰੰਭਤਾ ਆਪਣੇ ਨਾਨਾ ਗੁਰੂ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ ਨਾਨੀ ਗੁਰੂ ਨੇ ਬਚਪਨ ਵਿਚ ਦੇਖ ਕੇ ਇਹ ਬਚਨ ਕਹੇ ਸਨ ਕਿ ਦੋਇ ਥਾਂ ਬਾਣੀ ਕਾ ਦੋਇ ਥਾਂ ਜਦੋਂ ਧੰਨ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਜੀ ਦੇ ਸਾਹਮਣੇ ਗੁਰਮਤ ਦੀ ਘਾਲਣਾ ਘਾਲੀ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਉਹਨਾਂ ਦੇ ਜਦੋਂ ਤਿੰਨਾਂ ਪੁੱਤਰਾਂ ਨੂੰ ਤੱਕਿਆ ਤੇ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਗੁਰੂ ਦੇ ਹੁਕਮ ਨੂੰ ਸੱਚ ਕਰਕੇ ਹਰ ਵਾਰੀ ਮੰਨਿਆ ਅੱਜ ਜਦੋਂ ਗੁਰੂ ਰਾਮਦਾਸ ਕਿਰਪਾਲੂ ਜੀ
ਗੁਰਤਾ ਗੱਦੀ ਧੰਨ ਗੁਰੂ ਅਰਜੁਨ ਦੇਵ ਨੂੰ ਦੇਣ ਲੱਗੇ ਨੇ ਤੇ ਸਭ ਤੋਂ ਵੱਧ ਵਿਰੋਧ ਬਾਬੇ ਤਿਰਛੀਏ ਨੇ ਕੀਤਾ ਹੈ। ਦੇਖੋ ਗੁਰਤਾ ਗੱਦੀ ਕੇਵਲ ਘਾਲਣਾ ਦੀ ਗੱਲ ਨੀ, ਇਹ ਤਾਂ ਰੱਬੀ ਬਖਸ਼ਿਸ਼ ਹੈ, ਪਤਾ ਨੀ ਕਿਹਦੇ ਉੱਤੇ ਨਜ਼ਰ ਹੋ ਜਾਣੀ ਤੇ ਜਿਹੜੇ ਰੱਬ ਦੇ ਘਰੋਂ ਰਹਿਮਤਾਂ ਲੈ ਕੇ ਆਏ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਦੋਂ ਸਿਰਾਸਨ ਮਿਲਿਆ ਪਤਾ ਨੀ ਇੱਥੇ ਇੱਕ ਸ਼ਬਦ ਕਿਹਾ, ਇਸੇ ਤਿਰਛੀਏ ਨੇ ਰੌਲਾ ਵੀ ਪਾਇਆ ਕਿਉਂਕਿ ਗੁਰੂ ਅਰਜੁਨ ਦੇਵ ਜੀ ਨੂੰ ਗੁਰਗੱਦੀ ਹਜ਼ੂਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਸਤਿਗੁਰੂ ਜੀ ਆਪਣੇ ਚੋਲੇ ਨੂੰ ਸੰਕੋਚ ਗਏ ਤੇ ਉੱਥੇ ਭੱਟਾਂ ਦਾ ਅਖੀਰ ਵਾਲਾ ਸਵਈਆ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਜੰਪੈ, ਕਾਟੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਤਿਰਥਮੀ ਗੁਰ ਅਰਜੁਨ ਕੋ ਦੇ ਆਇਓ। ਕਹਿਣ ਲੱਗੇ ਉਹਨਾਂ ਨੂੰ ਸਿੰਘਾਸਨ ਸ਼ਤਰ ਧਰਤੀ ਦਾ ਰਾਜ ਦੀਨ ਦੁਨੀ ਦੀ ਪਦਵੀ ਗੁਰੂ ਅਰਜੁਨ ਦੇਵ ਨੂੰ ਦੇ ਆਏ। ਇਥੇ ਤਿਰਥੀਏ ਨੇ ਆਉਂਦਿਆਂ ਰੌਲਾ ਪਾ ਦਿੱਤਾ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਤੇ ਤਾਂ ਗੁਰੂ ਚੰਗੇ ਭਲੇ ਅੰਮ੍ਰਿਤਸਰ ਸੁਧਾ ਸਰ ਦੀ ਧਰਤੀ ਤੋਂ ਆਏ ਨੇ, ਆਉਂਦਿਆਂ ਸਾਰ ਗੋਇੰਦਵਾਲ ਚਲਾਣਾ ਕਰ ਗਏ। ਮੇਰਾ ਖਿਆਲ ਹੈ ਉਥੇ ਉਹਨੇ ਇਹ ਵੀ ਸ਼ਬਦ ਕਹੇ ਹੋਣੇ ਨੇ ਕਿ ਗੁਰੂ ਅਰਜੁਨ ਦੇਵ ਜੀ ਨੇ ਕੋਈ ਇਹੋ ਜਿਹਾ ਢੰਗ ਤਰੀਕਾ ਵਰਤ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਤੇ ਮਾਨੋ ਵਾਰ ਕੋਈ ਕਰਾ ਦਿੱਤਾ ਹੋਵੇ। ਭੱਟਾਂ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਉਹ ਜ਼ਬਾਨ ਸੜ ਕਿਉਂ ਨਾ ਜਾਏ ਜਿਹੜੀ ਕਹਿੰਦੀ ਏ ਕਿ ਗੁਰੂ ਦੀ ਮੌਤ ਹੋ ਗਈ, ਕਹਿੰਦੇ ਨੇ ਕੇਵਲ ਚੋਲਾ ਬਦਲਿਆ, ਗੁਰੂ ਰਾਮਦਾਸ ਦੀ ਥਾਂ ਤੇ ਹੁਣ ਧੰਨ ਗੁਰੂ ਅਰਜੁਨ ਦੇਵ ਜੀ ਬਿਰਾਜਮਾਨ। ਇਹ ਸ਼ਬਦ ਕਹਿਣੇ ਪਏ ਤੇ ਇਹ ਸਵਈਆ ਹੈ, ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਕਹਿਣ ਲੱਗੇ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਅਖੀਰਲੀ ਤੁਕਸੀ ਹਰ ਬੰਸ਼ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਯੋ। ਕਿੰਨੇ ਕਿਹਦੀ ਜ਼ਬਾਨ ਪਈ ਕਹਿੰਦੀ ਏ ਕਿ ਸ਼੍ਰੀ ਗੁਰੂ ਮੋਯੋ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਭਾ ਹਰ ਬੰਸ਼ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਯੋ। ਧੰਨ ਗੁਰੂ ਅਰਜੁਨ ਦੇਵ, ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਅੰਦਰ ਤੱਕੋ, ਅੱਜ ਉਹ ਸਿੰਘਾਸਨ ਤੇ ਬਿਰਾਜਮਾਨ ਹੋਏ ਨੇ। ਸਭ ਤੋਂ ਪਹਿਲਾਂ ਵਿਰੋਧ ਮੈਂ ਅਰਜ ਕੀਤੀ, ਸੱਕੇ ਭਰਾ ਨੇ ਕੀਤਾ, ਤੱਤੀ ਤਵੀ ਤਾਂ ਅਖੀਰ ਵਾਲਾ ਚਿੰਨ ਹੈ, ਅਖੀਰ ਵਾਲੀ ਹਕੀਕਤ ਹੈ ਕਿ ਭਰੀ ਬਰਾਦਰੀ ਦੇ ਅੰਦਰ, ਭਰੀ ਸੰਗਤ ਦੇ ਅੰਦਰ ਜਿਸ ਦਿਨ ਪਿਤਾ ਗੁਰੂ ਜੀ ਦੇ ਚਰਨਾਂ ਦੇ ਲਈ ਅਰਦਾਸ ਹੋਣ ਲੱਗੀ, ਬਾਬਾ ਬੁੱਢਾ ਸਾਹਿਬ ਦਸਤਾਰ ਬੰਨਣ ਲੱਗੇ ਨੇ ਤੇ ਵੱਡੇ ਭਰਾ ਨੇ ਉੱਠ ਕੇ ਉਹ ਪੱਗ ਵੀ ਖੋ ਲਈ ਹੈ। ਗੁਰੂ ਕੇ ਸਿੱਖੋ, ਉਸ ਦਿਨ ਹੀ ਯਤਨ ਕੀਤਾ ਕਿ ਭਰੀ ਬਰਾਦਰੀ ਭਰੀ ਸੰਗਤ ਵਿੱਚ ਕਿਸੇ ਤਰੀਕੇ ਨਾਲ ਇਹਨਾਂ ਦੀ ਅੰਦਰ ਦੀ ਇਕਾਗਰਤਾ ਭੰਗ ਹੋ ਜਾਏ, ਪਰ ਪਤਾ ਨੀ ਜਿਹੜਾ ਠੰਡ ਦਾ ਪਹਾੜ ਹੋਵੇ ਤੇਰੀ ਵਰਗੀ ਚੰਗਿਆਰੀ ਅੰਦਰ ਦੀ ਉਹਦਾ ਕੁਝ ਵੀ ਨੀ ਵਿਗਾੜ ਸਕਦੀ। ਧੰਨ ਗੁਰੂ ਅਰਜੁਨ ਦੇਵ ਜੀ ਨੇ ਇੱਕੋ ਗੱਲ ਨਿਮਰਤਾ ਨਾਲ ਕਹੀ, ਕਿਉਂਕਿ ਉਹਨਾਂ ਦਾ ਸ਼ਸਤਰ ਹੀ ਨਿਮਰਤਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਕਹਿਣ ਲੱਗੇ ਉਹਨਾਂ ਦਾ ਖੰਡਾ ਸਭ ਦੇ ਚਰਨਾਂ ਦੀ ਧੂੜ ਬਣਨਾ, ਉਹਨਾਂ ਦੀ ਗੁਰੂ ਜਿਹੜੀ ਉਹ ਗਰੀਬੀ ਨਿਮਰਤਾ ਹੈ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਕੁਛ ਨੀ ਕਿਹਾ, ਨਿਮਰਤਾ ਵਿੱਚ ਟਿਕੇ ਰਹੇ ਨੇ। ਬਾਬਾ ਜੀ ਨੇ ਇੱਕ ਸ਼ਬਦ ਜ਼ਰੂਰ ਕਿਹਾ ਸੀ ਫਿਰ ਧੀਏ ਨੂੰ, ਇਹ ਤਾਂ ਸਾਈਂ ਦੀ ਰਹਿਮਤ ਹੈ, ਗੱਦੀ ਕੇਵਲ ਪੱਗਾਂ ਦੀ ਮੁਸਾਜ ਨਹੀਂ। ਜੇ ਕਿਸੇ ਨੂੰ ਕੋਈ ਪੱਗ ਦੇ ਕੇ ਕਹਿ ਦੇ ਕਿ ਮੈਂ ਇਹਨੂੰ ਗੱਦੀ ਦੇ ਦਿੱਤੀ ਜਿਵੇਂ ਚੱਲਦੀ ਗੱਲਬਾਤ, ਬਿਲਕੁਲ ਨਹੀਂ। ਗੱਦੀ ਤਾਂ ਸਾਈਂ ਦੀ ਰਹਿਮਤ ਜੋਤ ਹੈ, ਤੇ ਜੋਤ ਦਾ ਭਾਵ ਗੱਦੀ ਦਾ ਭਾਵ ਦੁਨੀਆਂ ਦਾ ਸੁੱਖ ਆਰਾਮ ਨਹੀਂ। ਗੱਦੀ ਤਾਂ ਉਹ ਜ਼ਿੰਮੇਵਾਰੀ ਹੈ ਕਿ ਇਸ ਭਵਜਲ ਵਿੱਚ ਡੁੱਬਦੇ ਹੋਏ ਜੀਵਾਂ ਨੂੰ ਭਵਜਲ ਤੋਂ ਪਾਰ ਕਰਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਉਸ ਵੇਲੇ ਯਤਨ ਕੀਤਾ ਇਹਨਾਂ ਦੇ ਅੰਦਰ ਖਿੰਡਾਓ ਆਵੇ, ਪਰ ਬਿਲਕੁਲ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਹਜ਼ੂਰ ਸੁਧਾਸਰ ਆ ਗਏ ਨੇ, ਗੁਰੂ ਕੇ ਚੱਕ ਆਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਇੱਥੇ ਤਿਰਥੀਏ ਨੇ ਇੱਕ ਨਵੀਂ ਖੇਡ ਵਰਤਾਈ, ਸ਼ਾਇਦ ਪਰਸੋਂ ਵੀ ਅਰਜ਼ ਕੀਤੀ ਸੀ ਚੜ੍ਹਦੀ ਕਲਾ ਦੇ ਸੰਬੰਧੀ, ਸਾਰੀ ਜ਼ਿੰਦਗੀ ਤਪਾਣ ਦਾ ਯਤਨ ਕੀਤਾ,
ਪਰ ਗੁਰੂ ਅਰਜਨ ਦੇਵ ਤਪੇ ਨੇ, ਅੰਦਰ ਪੂਰਨ ਤੌਰ ਤੇ ਟਿਕਿਆ ਹੈ। ਅੱਜ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਪਈ ਹੁੰਦੀ ਏ ਤੇ ਮਸੰਦ ਅੰਦਰੋਂ ਬੇਈਮਾਨ ਹੋ ਗਏ ਨੇ, ਉਹ ਉਸਾਰੀ ਵਿਚ ਤਿਰਕੀਏ ਨੇ ਉਹਨਾਂ ਨਾਲ ਗੱਟ ਟੋਕਰ ਕੀਤੀ ਏ, ਉਹ ਉਸਾਰੀ ਦੇ ਵਿਚ ਵੀ ਮਿਲਾਵਟ ਪੈ ਕਰਦੇ ਨੇ, ਗੁਰੂ ਅਰਜਨ ਦੇ ਫਿਰ ਵੀ ਨਿਮਰਤਾ ਨਾਲ ਸਮਝਾਉਂਦੇ ਪਏ ਨੇ। ਜਦੋਂ ਅੱਜ ਤੱਕਦੇ ਹਾਂ ਕਿ ਸਿੱਖ ਸੰਗਤਾਂ ਦਰਸ਼ਨਾਂ ਲਿਆਉਂਦੀਆਂ ਨੇ ਤੇ ਸੱਕੇ ਭਰਾ ਨੇ ਇੱਕ ਨਵੀਂ ਚਾਲ ਚੱਲੀ ਹੈ, ਸਮਾਨ ਰਸ ਪਾਣੀ ਤਾਂ ਆਪਣੇ ਘਰ ਤੇ ਲੰਗਰ ਛਕਣ ਲਈ ਸੰਗਤਾਂ ਉਧਰ, ਗੁਰੂ ਕੇ ਲੰਗਰ ਮਸਤਾਨੇ ਕਰਾਮ ਤੇ ਤੁਰ ਪਿਆ ਪਿਰਥੀਆਂ। ਤੇ ਜਦੋਂ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਤੱਕਦੇ ਨੇ, ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਤੱਕਦੇ ਨੇ ਤੇ ਗੁਰੂ ਅਰਜਨ ਦੇਵ ਦਾ ਅੰਦਰ ਖੂਨ ਵੀ ਨਹੀਂ ਜੇ ਤਪਿਆ। ਮੈਂ ਕਹਿੰਦਾ ਆਪਣਾ ਤਾਂ ਅੰਦਰ ਹੀ ਇੰਨਾ ਖੋਲਾ, ਇਸ ਖਿਨ ਵਿਚ ਛਲਕ ਪੈਂਦਾ ਹੈ। ਦੇਖੋ ਇਹ ਕਿੰਨੀ ਕੁ ਬ੍ਰਹਮ ਨੂੰ ਪਹਿਚਾਨਣਾ, ਹੁਣ ਤਾਂ ਜਣਾ ਖਣੇ ਆਪਾਂ ਵੀ ਕਹਿ ਦਿੰਦੇ ਆ ਨਾ ਕਿ ਫਲਾਣੇ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਨੇ। ਦੇਖੋ ਇੱਕ ਦਿਨ ਗੁਰਮੁਖਾਂ ਇੱਕ ਨੇ ਕਿਹਾ ਸੀ ਬਚਨ ਕਿ ਸਾਨੂੰ ਕੀ ਹੱਕ ਹੈ ਇਸ ਕਿਸੇ ਨੂੰ ਸ਼ਬਦ ਵਰਤੀਏ ਜੀ ਪੂਰਨ ਬ੍ਰਹਮ ਗਿਆਨੀ ਹੈ। ਮੈਂ ਕਹਿੰਦਾ ਕਿਸੇ ਬੰਦੇ ਨੇ PhD ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਉਹ ਦੂਜੇ ਨੂੰ ਪਹਿਚਾਣ ਕੇ ਕਹਿ ਸਕਦਾ ਓਹਦੇ ਗੁਣਾਂ ਨੂੰ ਦੇਖ ਕੇ, ਲਿਆਕਤ ਨੂੰ ਦੇਖ ਕੇ ਵੀ ਇਹ ਵੀ ਇੰਨਾ ਪੜ੍ਹਿਆ। ਹੁਣ ਮੈਂ ਤਾਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਪੇਕੇ ਕੀਤਾ ਤੇ ਮੈਨੂੰ ਕਿਹਨੇ ਹੱਕ ਦੇ ਦਿੱਤਾ ਰੌਲਾ ਪਾਉਣ ਲੱਗ ਪਓ ਜੀ ਇਹ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਅੰਦਰ ਨੂੰ ਜਾਣਿਆ ਜਾਂਦਾ, ਬ੍ਰਹਮ ਗਿਆਨੀ ਚੋਲਿਆਂ ਕਰਕੇ ਨਹੀਂ ਹੁੰਦੇ। ਮੇਰੀ ਬੇਨਤੀ ਸਰਵਣ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਅੰਦਰੋਂ ਤਾਂ ਅੱਤ ਦੇ ਪਲੀਤ ਨੇ ਤੇ ਬਾਹਰੋਂ ਦੁਨੀਆਂ ਵਿਚ ਉਹਨਾਂ ਨੇ ਇਹੋ ਜਿਹਾ ਖਾਸਾ ਬਾਗਾ ਬਣਾਇਆ, ਜਿੱਧਰ ਜਾਂਦੇ ਨੇ ਸਾਰੇ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਰੱਬ ਦਾ ਸੁਭਾਅ ਏ ਜਦੋਂ ਤੁਸੀਂ ਅਰਦਾਸ ਕਰੋਗੇ ਸੁਣੀ ਜਾਣੀ, ਉਹਦਾ ਸੁਭਾਅ ਉਹਨੇ ਫਰਿਆਦ ਸੁਣਨੀ। ਜੇ ਕਿਤੇ ਦੋ ਚਾਰ ਵਾਰੀ ਕਿਸੇ ਦੀ ਕੀਤੀ ਕੋਈ ਬੇਨਤੀ ਜਾਂ ਬਚਨ ਪੂਰਾ ਹੋ ਜਾਏ ਤਾਂ ਸਾਡੇ ਮਨ ਚ ਗੱਲ ਗੱਠ ਵੱਜ ਜਾਂਦੀ ਹੈ, ਬਸ ਇਹ ਰਿਜਕ ਦਾਤਾ ਹੈ, ਇਹ ਹੀ ਸਭ ਕੁਝ ਕਰਨ ਵਾਲਾ ਹੈ। ਤੇ ਮੈਂ ਅੱਗੇ ਅਰਜ਼ ਕਰਨੀ ਏ, ਬ੍ਰਹਮ ਗਿਆਨੀ ਤਾਂ ਕਹਾਣਾ ਸੌਖਾ ਹੈ, ਮੱਥਾ ਟਿਕਾਣਾ ਸੌਖਾ ਹੈ, ਰੁਪਈਏ ਜੇਬ ਵਿਚ ਭਰਨੇ ਸੌਖੇ ਨੇ, ਪਰ ਸਵਾਦ ਤਾਂ ਏ ਕੋਈ ਉਸ ਵਰਗਾ ਬ੍ਰਹਮ ਗਿਆਨੀ ਅੱਜ ਵੀ ਤੱਤੀ ਤਵੀ ਤੇ ਬੈਠ ਕੇ ਦਿਖਾਏ। ਕੋਈ ਸ਼ੀਸ਼ ਵਿਚ ਰੇਤਾ ਮਾਈ ਕਾ ਲਾਲ ਪਵਾਏਗਾ? ਕੋਈ ਹੋਏ ਜਿਹੜਾ ਦੇਸ਼ ਵਿਚ ਉਬਾਲੇ ਖਾ ਲੈ? ਕੋਈ ਹੈ ਜਿਹੜਾ ਸਿੱਖਾਂ ਨੂੰ ਕਹਿ ਕੇ ਬੇਟਾ ਤੁਸੀਂ ਅੱਜ ਕੇਵਲ ਤੱਕੋ ਮੇਰੀ ਸ਼ਹਾਦਤ ਨੂੰ, ਮੈਂ ਪੂਰਨੇ ਪਾਣ ਵਾਸਤੇ ਆਇਆ ਕਿ ਕੱਲ ਨੂੰ ਤੁਹਾਨੂੰ ਵੀ ਇਸ ਤਰ੍ਹਾਂ ਬਹਿਣਾ ਪੈਣਾ ਹੈ ਜਿਵੇਂ ਮੈਂ ਗੁਰੂ ਨਾਨਕ ਦੀ ਮਿਹਰ ਤੇ ਰੱਬ ਦੀ ਕਿਰਪਾ ਨਾਲ ਅਡੋਲਤਾ ਨਾਲ ਜੜ ਗਿਆ, ਕੱਲ ਨੂੰ ਤੁਸੀਂ ਵੀ ਅਡੋਲਤਾ ਨਾਲ ਜੜਿਆ ਜੇ। ਕਹਿਣਾ ਸੌਖਾ ਹੈ। ਤੇ ਜੇ ਆਪਾਂ ਕਹੀਏ ਵੀ ਉਦੋਂ ਲੋੜ ਸੀ ਤੱਤੀ ਤਵੀ ਦੀ, ਸੱਚ ਜਾਣੋ ਸੱਚ ਦਾ ਡੰਕਾ ਵਜਾਉਣ ਦੀ ਤਾਂ ਅੱਜ ਵੀ ਲੋੜ ਹੈ। ਕਿ ਅੱਜ ਰਾਜੇ ਕਸਾਈ ਨੇ? ਕਿ ਅੱਜ ਮੁਕੱਦਮ ਕੁੱਤੇ ਨੇ? ਕਿ ਅੱਜ ਉਸੇ ਤਰ੍ਹਾਂ ਕਾਜੀ ਰਿਸ਼ਵਤੀ ਨੇ? ਕਿ ਉਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਪਖੰਡ ਨਹੀਂ ਕਰਦਾ ਪਿਆ? ਇਹ ਗੱਲ ਵੱਖਰੀ ਕਿ ਉਹਦੇ ਜਾਮੇ ਚੇਂਜ ਹੁੰਦੇ ਪਏ ਨੇ, ਉਹਦੀ ਸ਼ਬਦਾਵਲੀ ਚੇਂਜ ਹੁੰਦੀ, ਪਰ ਅੰਦਰ ਦੀ ਮਲੀਨਤਾ ਤਾਂ ਉਹੀ ਹੈ ਨਾ। ਸਾਹਿਬ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਮੇਹਰਾਂ ਦੇ ਦਾਤੇ, ਉਹਨਾਂ ਨੂੰ ਯਤਨ ਕੀਤਾ ਕਿ ਉਸ ਵੇਲੇ ਲੰਗਰ ਮਸਤਾਨੇ ਕਰਾ ਦਿੱਤੇ, ਬ੍ਰਹਮ ਗਿਆਨੀ ਦੀ ਅਵਸਥਾ ਤੇ ਬੇਨਤੀ ਕਰ ਰਿਹਾ ਸਾਂ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ, ਦੂਜਾ ਕੌਣ ਜਾਣ ਸਕਦਾ ਉਸ ਅਵਸਥਾ ਨੂੰ। ਗੁਰੂ ਅਰਜਨ ਦੇਵ ਜੀ ਦਾ ਲੰਗਰ ਮਸਤਾਨੇ ਕਰਾ ਦਿੱਤੇ, ਆਪ ਸੁੱਕਾ ਪ੍ਰਸ਼ਾਦਾ ਸਕਣੈ। ਜੇ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰੂ ਇਹ ਮਾਜਰਾ ਕੀ ਹੈ, ਅਸੀਂ ਪਿਰਸੀਏ ਨੂੰ ਰੋਕੀਏ, ਤੇ ਇੱਕੋ ਸ਼ਬਦ ਕਿਹਾ ਸੀ ਨਹੀਂ ਲੰਗਰ ਨਾ ਮਿਲਣਾ ਅਸਲ ਵਿਚ ਢਿੰਦੀ ਕਲਾ ਨਹੀਂ। ਕਹਿਣ ਲੱਗੇ ਜ਼ਮੀਨ ਤੇ ਸੌਣਾ ਢਿੰਦੀ ਕਲਾ ਨਹੀਂ, ਕਿਸੇ ਵੱਲੋਂ ਸ਼ਬਦ ਆਪ ਬੋਲਣੇ ਢਿੰਦੀ ਕਲਾ ਨਹੀਂ, ਢਿੰਦੀ ਕਲਾ ਤਾਂ ਉਦਣ ਏ ਤੇ ਜਿੱਦਣ ਅੰਦਰ ਦੀ ਇਕਾਗਰਤਾ ਖਿੰਡ ਜਾਏ ਤੇ ਰੱਬ ਦੇ ਨਾਂ ਦੀ ਥਾਂ ਤੇ ਦਵੈਸ਼ ਪਲਣੀ ਸ਼ੁਰੂ ਹੋ ਜਾਏ, ਉਸ ਦਿਨ ਦੇਖੋ ਜੀਵਨ ਨਗਾਰਾ ਮਿਲ ਜਾਂਦਾ ਹੈ। ਸਾਹਿਬ ਨੇ ਉੱਥੇ ਸ਼ਬਦ ਕਹਿ ਰੁੱਖੋ ਭੋਜਨ ਭੂਮ ਸਹਿਣ, ਰੁੱਖੀ ਰੋਟੀ ਮਿਲ ਜਾਏ। ਕਿਉਂਕਿ ਜਿਸ ਬਾਬੇ ਨੇ ਆਪੇ ਬਚਨ ਕਹੇ ਨੇ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇਕ ਤਨ ਰੂਪ ਹੀਨ ਕਿਚ ਸਾਕ ਨਾ ਛਿੰਨਾ, ਪਰ ਪਿਆਰਿਓ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਕਹਿਣ ਲੱਗੇ ਰੁੱਖੋ ਭੋਜਨ ਭੂਮ ਸੈਨ, ਸਖੀ
ਪ੍ਰਹਿ ਸੰਗ ਸੋਖ ਬਿਖਾਸ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕੇਵਲ ਲੰਗਰਾਂ ਤਾਂ ਗੱਲ ਨਾ ਸੀਮਿਤ ਰਹੀ, ਜਦੋਂ ਰੱਬ ਨੇ ਰਹਿਮਤਾਂ ਕੀਤੀਆਂ ਤੇ ਸੱਚੇ ਭਰਾ ਨੇ ਅਗਾਂਹ ਤਪਾਉਣ ਦਾ ਯਤਨ ਕੀ ਕੀਤਾ, ਉਹ ਸੁਲੀ ਖਾਂ ਨੂੰ ਚਾੜ ਕੇ ਲਿਆਇਆ ਹੈ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਰੱਬ ਦੀ ਟੇਕ ਲਈ, ਕਿਤੇ ਨੀ ਕਿਹਾ ਕਿ ਪਿਰਸੀਆ ਤੂੰ ਮਾੜਾ ਕਰ ਲੱਗੇ। ਜੇ ਸਿੱਖਾਂ ਪੁੱਛਿਆ ਦਾਤਾ ਕਿ ਸੁਲੀ ਚੜ ਕੇ ਆਇਆ ਤੇ ਸਾਹਿਬ ਨੇ ਇੱਕੋ ਗੱਲ ਕੀ, ਪਿਆਰਿਓ ਇਧਰ ਨਾ ਤੱਕੋ ਇਹ ਚੜ ਕੇ ਆਇਆ ਹੈ, ਇਧਰ ਤੱਕੋ ਜਿਹੜਾ ਚੜ ਕੇ ਆਇਆ ਹੋਇਆ ਨੂੰ ਵੀ ਉਤਾਰਨ ਦੀ ਤਾਕਤ ਰੱਖਦਾ ਹੈ। ਮਹਾਰਾਜ ਉਹ ਕੌਣ? ਉੱਥੇ ਕਿਹਾ ਸੀ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਏ ਮਾਨਕ ਪਹੁੰਚਾਵੂ। ਮੈਂ ਕਹਿੰਦਾ ਅੱਜ ਵੀ ਸਿੱਖਾਂ ਤੇਰਾ ਕੋਈ ਵਿਰੋਧ ਕਰੇ, ਤੇਰੇ ਤੇ ਚੜ ਕੇ ਆਵੇ, ਤੈਨੂੰ ਗਾਲੀ ਗਲੋਚ ਕਰੇ, ਮੈਂ ਬੇਨਤੀ ਕਰਾਂ ਤੂੰ ਗੁਰੂ ਕੇ ਸ਼ਬਦ ਦੀ ਟੇਕ ਲੈ ਲਈ, ਮੇਰਾ ਮਾਲਕ ਇੰਨੀ ਰਹਿਮਤ ਕਰੇਗਾ ਸ਼ਬਦ ਢਾਲ ਬਣਾ ਕੇ ਇੱਕ ਦਿਨ ਵਿਰੋਧ ਕਰਨ ਵਾਲੇ ਨੂੰ ਵੀ ਤੇਰੇ ਸਾਹਮਣੇ ਝੁਕਣਾ ਪੈ ਜਾਏਗਾ। ਸ਼ਬਦ ਦੀ ਤਾਕਤ ਇੰਨੀ। ਕਹਿਣ ਲੱਗੇ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਛ ਕਰੂ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਅੱਜ ਉਹ ਚੜ ਕੇ ਆਇਆ ਤੇ ਜਦੋਂ ਜਿਉਂਦੇ ਜੀ ਨਪਾਕ ਹੋ ਕੇ ਸੜ ਕੇ ਮਰਿਆ ਤੇ ਮੇਰੇ ਸਾਹਿਬ ਨੇ ਉੱਥੇ ਇਹ ਸ਼ਬਦ ਕਹਿ ਸਨ ਕਿ ਸੁਲਹੀ ਤੇ ਨਾਰਾਇਣ ਰਾਖ। ਹੁਣ ਇਹਨਾਂ ਸ਼ਬਦਾਂ ਨੂੰ ਅਸੀਂ ਇਤਿਹਾਸ ਦੀ ਤਾਰੀਖ ਦੀ ਨਜ਼ਰ ਨਾਲ ਤੱਕੀਏ ਤੇ ਅਸੀਂ ਇਸ ਸਾਖੀ ਨੂੰ ਖੰਡਨ ਨਹੀਂ ਕਰ ਸਕਾਂਗੇ। ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਈ ਨਾ ਪਹੁੰਚਿਆ, ਸੁਲੀ ਹੋਏ ਮੁਵਾ ਨਾ ਪਾਕ, ਕਾਟ ਕੁਠਾਰ ਕਸਮ ਸਿਰ ਕਾ ਪਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਛੂ ਨਾ ਰਹੋਸ, ਛੋੜ ਗਿਆ ਸਭ ਭਾਈ ਸਾਕ, ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ। ਪੂਰਨ ਵਾਕ ਸੁਲੀ ਚੜ ਕੇ ਆਉਂਦਾ ਤੇ ਗੁਰੂ ਅਰਜੁਨ ਦੇ ਬਿਲਕੁਲ ਤਪੇ ਨੇ। ਮੈਂ ਕੱਲ ਵੀ ਕਰਜ਼ ਕੀਤੀ ਏ, ਸਾਡਾ ਕਹਿ ਜ਼ਰੂਰ ਦਿੰਦੇ ਆ ਸੀ ਸਿੱਖ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਣ ਵਾਲਿਓ, ਗੁਰੂ ਤੋਂ ਉੱਚਾ ਕੋਈ ਪਾਤਸ਼ਾਹ ਨਹੀਂ ਜੇ ਤੇ ਗੁਰੂ ਤੋਂ ਉੱਚਾ ਸਿੱਖ ਲਈ ਕੋਈ ਸ਼ਾਹਿਨਸ਼ਾਹ ਨਹੀਂ ਜੇ। ਅਸੀਂ ਤਾਂ ਕੋਹ ਖਾਂ, ਜੇ ਸੁਲੀ ਚੜ ਕੇ ਆਉਂਦਾ ਉਹਨੇ ਚੜ ਕੇ ਕੀ ਆਉਣਾ ਸੀ? ਜੇ ਕੋਈ ਪਖੰਡੀ ਹੁੰਦਾ ਉਹਨੇ ਤਾਂ ਸੁਲੀ ਨਾਲ ਹੱਥ ਮਿਲਾਏ ਹੋਣੇ ਸਨ। ਉਹਨੇ ਤਾਂ ਜੇ ਪਿਰਸੀ ਹੈ, ਪਿਰਸੀਆ ਖੁਦ ਮਿਲਦਾ ਪਿਆ, ਰੁਪਈਏ ਦੇ ਕੇ ਚੜਾ ਕੇ ਲਿਆਉਂਦਾ। ਪਰ ਰੱਬ ਦੀ ਟੇਕ ਰੱਖਣ ਵਾਲਾ ਕਹਿੰਦਾ ਨਹੀਂ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਰਿਵਾਜਾਂ। ਸਿੱਖ ਕਿਸੇ ਦਾ ਮੁਥਾਜ ਨਹੀਂ, ਸਿੱਖ ਨੂੰ ਤਾਂ ਰੋਜ਼ ਗੁਰੂ ਸੁਦਾ ਸਵਈਆਂ ਵਿੱਚ ਕਹਿੰਦਾ ਹੈ ਕਿ ਦੇ ਜੀਤ ਪਿਰੈ ਪਰਦੇਸ਼ ਨਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਕੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ, ਪੂਤ ਕੋ ਇੱਕ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ। ਪਰ ਇਹਨਾਂ ਦੀ ਟੇਕ ਨਾ ਲਈ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸੁਧਾਰੇ ਤਾਂ ਜਮਾਂ ਦੇ ਘਰ ਨੂੰ ਚੱਲੇ ਨੇ, ਤੂੰ ਇਹਨਾਂ ਦਾ ਆਸਰਾ ਕੀ ਲਈ ਬੈਠਾ? ਗੁਰੂ ਗ੍ਰੰਥ ਸਾਹਿਬ ਤਾਂ ਬੋਲ ਕੇ ਕਹਿੰਦੇ ਨੇ ਪਾਸ ਦਮਾਮੇ, ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਦੇ ਸਿਰ ਦੇ ਅੱਗੇ ਜਿਨ੍ਹਾਂ ਦੇ ਅੱਗੇ ਨਗਾਰੇ ਵੱਜਦੇ ਸਨ, ਅੱਜ ਨਗਾਰੇ ਪਏ ਨੇ, ਉਹ ਕੂਚ ਕਰ ਗਏ ਨੇ ਦੁਨੀਆਂ ਤੋਂ। ਮੈਂ ਬੇਨਤੀ ਕਰਾਂ, ਬਾਦਸ਼ਾਹ ਦੇ ਨਗਾਰੇ, ਜਹਾਂਗੀਰ ਦੇ ਨਗਾਰੇ ਚਲੇ ਗਏ, ਔਰੰਗਜ਼ੇਬ ਦੇ ਨਗਾਰੇ ਚਲੇ ਗਏ, ਸ਼ਾਹਜਹਾਂ ਦੇ ਨਗਾਰੇ ਚਲੇ ਗਏ, ਜਿਹੜੇ ਹੁਣ ਵੀ ਚੜ ਕੇ ਆਏ ਗੁਰੂ ਅਰਜੁਨ ਦੇਵ ਦੇ ਪੁਰਬ ਤੇ, ਉਹਨਾਂ ਦੀਆਂ ਬੋਲ ਦੀਆਂ ਤੂਤੀਆਂ ਚਲੀਆਂ ਗਈਆਂ, ਪਰ ਮੇਰੇ ਗੁਰੂ ਨਾਨਕ ਦੇ ਘਰ ਦਾ ਨਗਾਰਾ ਕਦੀ ਵੀ ਬੰਦ ਨਹੀਂ ਜੇ ਹੋਣਾ। ਦੇਖੋ ਇਹ ਸਤਿਗੁਰੂ ਦੀ ਸੱਚਾਈ ਤਾਂ ਹੈ, ਇਹ ਖੇਡ ਐਸੀ ਹੈ ਕਿ ਔੜਕ ਸੱਚ ਨੇ ਰਹਿਣਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਸਾਈ ਦੇ ਸ਼ੁਕਰ ਵੀ ਜੁੜੇ। ਫਿਰ ਸੀਏ ਨੇ ਫਿਰ ਤੀਜਾ ਯਤਨ ਕੀਤਾ ਤਪਾਣ ਦੇ ਲਈ, ਸੁਲਭੀ ਨੂੰ ਲਿਆਉਣ ਦਾ ਯਤਨ ਕੀਤਾ, ਉਹ ਰਸਤੇ ਵਿੱਚ ਮਾਰਿਆ ਗਿਆ। ਅੱਜ ਮੇਰੇ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਧੰਨ ਗੁਰੂ ਅਰਜੁਨ ਦੇਵ ਜੀ ਨੂੰ, ਤੇ ਫਿਰ ਸੀਏ ਨੇ ਕੀਤਾ ਕਿ ਸੱਚੇ ਭਰਾ ਨੇ ਗੁਰੂ ਦੇ ਪੁੱਤਰ ਤੇ ਆਪਣੇ ਸੱਚੇ ਭਰਾ ਦੇ ਪੁੱਤਰ ਤੇ ਭਤੀਜੇ ਤੇ ਤਿੰਨ ਖੂਨੀ ਵਾਰ ਕੀਤੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੂਲ ਵਾਲਾ ਸ਼ਬਦ ਵੀ ਹੈ ਕਿ ਬ੍ਰਾਹਮਣ ਦੁਸ਼ਟ ਨੂੰ ਸੂਲ ਹੋਇਆ ਤੇ ਸੂਲ ਉੱਠ ਕੇ ਮੜਿਆ। ਦੇਖੋ ਭਾਵੇਂ ਦਾਇਰੀ ਯਤਨ ਕੀਤਾ, ਭਾਵੇਂ ਖਡਾਵੇ ਲਈ ਯਤਨ ਕੀਤਾ, ਭਾਵੇਂ ਸਪੇਰੇ ਲਈ ਯਤਨ ਕੀਤਾ, ਭਾਵੇਂ ਕਿਸੇ ਹੋਰ ਤਰੀਕੇ ਨਾਲ ਯਤਨ ਕੀਤਾ, ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪੁੱਤਰ ਤੇ ਹੁੰਦੇ ਹਮਲੇ ਪੱਖ ਕੇ ਵੀ ਕਦੀ ਤਿਰਸੀਏ ਨੂੰ ਕੌੜੀ ਜ਼ਬਾਨ ਨਾਲ ਕੋਈ ਸ਼ਬਦ ਨਹੀਂ ਕਹਿ, ਕਿਉਂਕਿ ਲੋਕ ਚਾਹੁੰਦੇ ਸਨ ਇਹਨਾਂ ਦਾ ਜੀਵਨ ਤੱਤੀ ਤਵੀ ਬਣਾ ਦਿੱਤਾ ਜਾਏ। ਹਜ਼ੂਰ ਫਿਰ ਵੀ ਠੰਡੇ ਨੇ,
ਇਹ ਤਪੇ ਨਹੀਂ। ਜਦੋਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਹਜ਼ੂਰ ਦਰਜ ਪੈ ਕਰਾਣ ਲੱਗੇ ਨੇ, ਸੰਪਾਦਨਾ ਕਰਾਣ ਲੱਗੇ ਨੇ, ਦੇਖੋ ਕਿੰਨੀ ਕੁ ਰਹਿਮਤ ਕੀਤੀ। ਪਿਛਲੇ ਦਿਨ ਅਰਜ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਪਣੇ ਪਰਿਵਾਰਾਂ ਦੇ ਕੁਰਸੀ ਨਾਮੇ ਨੇ ਕਿ ਮੇਰਾ ਪੁੱਤਰ ਇਹ, ਮੇਰਾ ਪੋਤਰਾ ਇਹ, ਮੇਰਾ ਪੜਪੋਤਰਾ ਇਹ, ਸਾਡਾ ਬਾਪੂ ਇਹ, ਸਾਡਾ ਦਾਦਾ ਇਹ। ਬਿਲਕੁਲ ਨਹੀਂ, ਇਹਦੇ ਵਿਚ ਇੱਕੋ ਗੱਲ ਹੈ ਕਿ ਚਾਰ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀਆਂ ਨੇ। ਹੈ ਤਾਂ ਗੁਣਾਂ ਦੇ ਖਜ਼ਾਨੇ ਪਰ ਸਮਝਣ ਲਈ, ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇੱਕ ਸੱਚ ਦੀ ਵਿਆਖਿਆ ਹੈ, ਸੱਚ ਦੀ ਗੱਲ ਕੀਤੀ ਏ। ਦੂਜੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੱਚ ਨੂੰ ਪਾਣ ਦੀ ਜੁਗਤੀ ਦਰਜ ਕੀਤੀ ਹੈ। ਤੀਜੀ ਗੱਲ ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ ਕੀਤੀ ਹੈ। ਤੇ ਚੌਥੇ, ਜਿਹੜੇ ਲੋਕ ਮਨੁੱਖਾ ਦੇਈ ਤਾਂ ਲੈ ਗਏ ਪਰ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ। ਜਿਨ੍ਹਾਂ ਨੂੰ ਸੱਚ ਮਿਲਿਆ ਨਹੀਂ, ਸੱਚ ਦੀ ਵਿਆਖਿਆ, ਸੱਚ ਨੂੰ ਪਾਣ ਦੇ ਵਸੀਲੇ, ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ, ਜਿਹੜੇ ਸੱਚ ਤੋਂ ਖਾਲੀ ਰਹਿ ਗਏ ਉਹਨਾਂ ਦੀ ਸਰਕਾਰ ਯੋਗ ਜ਼ਿੰਦਗੀ ਕਿਵੇਂ, ਉਹਨੂੰ ਵੀ ਹਜ਼ੂਰ ਨੇ ਕਿਹਾ। ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਰਾਈ, ਆਪ ਹਜ਼ੂਰ ਨੇ ਭਾਵੇਂ ਇਹਨਾਂ ਸੰਬੰਧੀ ਵੱਖ ਵੱਖ ਵਿਦਵਾਨਾਂ ਦੀ ਰਾਏ ਦੇ, ਪੋਥੀਆਂ ਦੇ ਸੰਬੰਧੀ, ਇਹ ਕਾਫੀ ਵਿਸਤਾਰ ਵਾਲੀ ਇੱਕ ਵੱਖਰੀ ਜੀ ਖੇਡ ਹੈ। ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ, ਪਰ ਮੈਂ ਕਹਿੰਦਾ ਆਪਾਂ ਤਾਂ ਪੁਰਾਤਨ ਜਨਮ ਸਾਖੀ ਦੇ ਹਵਾਲੇ ਉਹਨਾਂ ਨੂੰ ਸਾਹਮਣੇ ਰੱਖੀਏ ਕਿ ਸ਼ਬਦ ਦੇ ਤਿਲਕ ਦਿੱਤੇ ਨੇ, ਪੋਥੀਆਂ ਦਿੱਤੀਆਂ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਪਿਤਾ ਦਾ ਖਜ਼ਾਨਾ ਆਇਆ। ਅਸੀਂ ਵੀ ਖਜ਼ਾਨੇ ਇਕੱਠੇ ਕਰਨੇ ਹੈ, ਪਰ ਇਹ ਖਜ਼ਾਨੇ ਅਗੰਮੀ ਨੇ। ਅੱਜ ਉਸ ਖਜ਼ਾਨੇ ਨੂੰ ਤੱਕਿਆ ਤੇ ਜਿਹਦਾ ਅਸੀਂ ਪੁਰਮ ਨਾਣ ਜਾਣਾ ਨਾ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਅਸੀਂ 400 ਸਾਲਾਂ ਪ੍ਰਕਾਸ਼ ਉਤਸਵ ਮਨਾਉਣ ਚੱਲੇ ਹਾਂ। ਤੇ ਮੈਂ ਕੱਲ ਵੀ ਅਰਜ਼ ਕੀਤੀ ਏ ਕਿ ਇਹ ਸਾਲ ਗੁਰਬਾਣੀ ਦਾ ਤੇ ਕੁਰਬਾਨੀ ਦਾ ਹੈ। ਦੇਖੋ ਇਸ ਸਾਲ ਵਿਚ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਇਹ ਗੁਰਬਾਣੀ ਦੀ ਗੱਲ ਹੋਵੇਗੀ। ਤੇ ਜਦੋਂ ਗੁਰੂ ਕੇ ਲਾਲਾਂ ਦੇ 300 ਸਾਲਾਂ ਸ਼ਹੀਦੀ ਦੀ ਗੱਲ ਕਰਾਂਗੇ ਉਦੋਂ ਕੁਰਬਾਨੀ ਦੀ ਗੱਲ ਹੋਵੇਗੀ। ਗੁਰਬਾਣੀ ਸਿੱਖ ਦੀ ਬੁਨਿਆਦ ਹੈ ਤੇ ਕੁਰਬਾਨੀ ਸਿੱਖੀ ਦੇ ਕਲਸ਼ ਨੇ। ਗੁਰਬਾਣੀ ਸਿੱਖ ਦੀ ਨੀਂਹ ਹੈ ਤੇ ਸ਼ਹਾਦਤ ਇਹਨੂੰ ਫਲ ਆ। ਗੁਰੂ ਅਰਜੁਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਈ ਏ, ਆਪ ਤਰਤੀਬ ਮੇਰੇ ਕਿਰਪਾਲੂ ਜੀ ਨੇ ਦਿੱਤੀ ਏ। ਉਸ ਵੇਲੇ 4 ਸੱਜਣ ਆਏ ਵੀ ਨੇ, ਯਤਨ ਵੀ ਕੀਤੇ ਕਿ ਸਾਡੀ ਰਚਨਾ ਅੰਕਿਤ ਕਰੋ। ਕਿਸੇ ਦੇ ਕਹਿਣ ਤੇ ਨਹੀਂ, ਕਿਸੇ ਦੇ ਦਬਾਅ ਥੱਲੇ ਨਹੀਂ, ਕਿਸੇ ਦੀ ਫੋਕੀ ਸਿਫਤ ਨੂੰ ਸੁਣ ਕੇ ਨਹੀਂ, ਚਾਰਾਂ ਨੂੰ ਇਨਕਾਰ ਕਰ ਦਿੱਤਾ। ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਾਧਿਆ ਗਿਆ ਹੈ। ਧੰਨ ਗੁਰੂ ਅਰਜੁਨ ਦੇਵ ਉਹਨਾਂ ਦੇ ਵਿਰੋਧ ਪਹਿਲਾਂ ਪਿਰਕੀਏ ਵੱਲੋਂ ਕੀਤਾ ਗਿਆ, ਹੁਣ ਸ਼ਹਾਦਤ ਦਾ ਕਾਰਨ। ਮੁੱਦਤਾਂ ਪਹਿਲਾਂ ਤਾਂ ਇਹ ਹੀ ਕਹਿੰਦੇ ਰਹੇ ਕਿ ਚੰਦੂ ਸੀ ਜੀ ਇੱਕ ਰਿਸ਼ਤਾ ਕਾਰਨ ਬਣ ਗਿਆ, ਚੰਦੂ ਕਰਕੇ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ। ਚੰਦੂ ਇੱਕ ਕਾਰਨ ਬਣ ਸਕਦਾ, ਪਰ ਇਹ ਕਦੀ ਵੀ ਭੁੱਲੀਏ ਨਾ ਕਿ ਸ਼ਹਾਦਤ ਦਾ ਕਾਰਨ ਕੇਵਲ ਚੰਦੂ ਨਹੀਂ, ਸ਼ਹਾਦਤ ਦਾ ਕਾਰਨ ਸੀ ਬਾਬੇ ਨਾਨਕ ਦੇ ਘਰ ਵਿੱਚੋਂ ਨਿਕਲਦੀ ਕੋਈ ਸੱਚ ਦੀ ਆਵਾਜ਼। ਉਹਦਾ ਵਿਰੋਧ ਬ੍ਰਾਹਮਣ ਨੇ ਵੀ ਕੀਤਾ, ਉਹਦਾ ਵਿਰੋਧ ਕਾਜ਼ੀ ਨੇ ਵੀ ਕੀਤਾ, ਤੇ ਉਹਦਾ ਵਿਰੋਧ ਸਰਕਾਰ ਨੇ ਵੀ ਕੀਤਾ। ਤੇ ਕਾਰਨ ਤਾਂ ਕਈ ਨੇ, ਜਿਵੇਂ ਹਵਾਲੇ ਦਿੱਤੇ ਜਾਂਦੇ ਨੇ ਕਿ ਜਹਾਂਗੀਰ ਦੀ ਆਪਣੀ ਲਿਖਤ ਦੇ, ਉਹਨੇ ਤਾਂ ਸਤਿਗੁਰੂ ਦੇ ਘਰ ਨੂੰ ਝੂਠ ਦੀ ਦੁਕਾਨ ਸ਼ਬਦ ਵਰਤੇ ਨੇ। ਤੇ ਉਹਦੇ ਅੰਦਰ ਦਾ ਮਨਸਾ ਇਹ ਵੀ ਪ੍ਰਗਟ ਹੁੰਦਾ ਕਿ ਮੁੱਦਤਾਂ ਤੋਂ ਮੇਰੇ ਅੰਦਰ ਦੀ ਇੱਛਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਏ, ਪਰ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਦੋਸ਼ ਕੀ ਮੜੇ ਨੇ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ। ਇਹ ਕਿਹਾ ਤੁਸੀਂ ਉਹਨੂੰ ਰਾਜ ਤਿਲਕ ਦਿੱਤਾ ਹੈ। ਵੈਸੇ ਇਹ ਵੀ ਇੱਕ ਵਿਚਾਰ ਵਾਲਾ ਵਿਸ਼ਾ ਹੈ ਕਿ ਖੁਸਰੋ ਮਿਲਿਆ ਵੀ ਏ ਕਿ ਨਹੀਂ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਨੂੰ ਗਏ ਨੇ। 5 ਸਿੱਖ ਮੇਰੇ ਕਿਰਪਾਲੂ ਦੇ ਨਾਲ ਗਏ ਨੇ। ਦੇਖੋ 5 ਸਿੱਖਾਂ ਦੇ ਨਾਲ ਹਜ਼ੂਰ ਤੁਰੇ ਨੇ ਲਾਹੌਰ ਦੀ ਧਰਤੀ ਤੇ ਜਾ ਕੇ। 3 ਤਰੀਕੇ ਨਾਲ ਤਸੀਹੇ ਦਿੱਤੇ ਨੇ, 33 ਤਵੀ ਹੈ, 33 ਰੇਤ ਹੈ ਤੇ ਉਬਲਦੀ ਦੇਗ ਹੈ। ਕਹਿਣਾ ਬਹੁਤ ਸੌਖਾ ਹੈ, ਸੁਣਨਾ ਵੀ ਬੜਾ ਸੌਖਾ ਹੈ। ਦੇਖੋ ਉਹ ਮਹਾਂਪੁਰਸ਼ ਜਿਨ੍ਹੇ ਰੱਬ ਦੇ ਗੀਤ ਗਾਏ, ਜਿਨ੍ਹੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਈ, ਜਿਹੜੇ ਸਾਰੀ ਜ਼ਿੰਦਗੀ ਠੰਡ ਵਿਚ ਰਹੇ,
ਉਹਨਾਂ ਨੂੰ ਯਤਨ ਕੀਤਾ ਗਿਆ ਤਪਾਣ ਦਾ, ਪਰ ਕਦੀ ਵੀ ਤਪੇ ਨਹੀਂ। ਅੱਜ ਉਸਾਂ ਦਾ ਸਬਰ ਦਾ ਘੁੱਟ, ਸਬਰ ਦਾ ਮੁਕਾਬਲਾ ਜ਼ਬਰ ਨਾਲ ਹੋਣ ਲੱਗਾ ਹੈ। ਤੱਤੀ ਤਵੀ ਤੇ ਬਿਠਾਉਂਦੇ ਨੇ, ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਤਾਂ ਵੀ ਅੰਦਰੋਂ ਤਪੇ ਨਹੀਂ। ਸੀਸ ਵਿਚ ਰੇਤਾ ਪਿਆ, ਉਹ ਤਾਂ ਵੀ ਤਪੇ ਨਹੀਂ। ਉਬਲਦੀ ਦੇਗ ਵਿਚ ਬਿਠਾਇਆ ਤੇ ਉਹ ਤਾਂ ਵੀ ਤਪੇ ਨਹੀਂ। ਤਾਂ ਹੀ ਤਾਂ ਭਾਈ ਗੁਰਦਾਸ ਹੋਣਾ ਨੇ ਭਾਵੇਂ ਆਪਣੀ ਪੌੜੀ ਵਿਚ ਇਹ ਭਾਵ ਪੂਰਤ ਸ਼ਬਦ, ਰਮਜ ਭਰਪੂਰ ਸ਼ਬਦ ਕਹੇ ਨੇ, ਪਰ ਅਸਲ ਵਿਚ ਉਹ ਗੁਰੂ ਅਰਜੁਨ ਦੇਵ ਜੀ ਦਾ ਅੰਦਰ ਹੈ। ਕਹਿੰਦੇ ਨੇ ਗੁਰੂ ਕੇ ਸਿੱਖੋ, ਜਿਵੇਂ ਮੱਛੀ ਪਾਣੀ ਦੇ ਵਿਚ ਰਹਿੰਦੀ ਏ ਤੇ ਉਹ ਅਸ ਦੀ ਪ੍ਰਸੰਨ ਹੈ, ਤਨ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦਾ ਪ੍ਰੇਮ, ਅੰਦਰ ਦੀ ਪ੍ਰਸੰਨਤਾ, ਅੰਦਰ ਦਾ ਨਿਹੋਂ ਇਸ ਤਰ੍ਹਾਂ ਹੈ ਜਿਵੇਂ ਮੱਛੀ ਪਾਣੀ ਵਿਚ ਹੈ। ਕਹਿੰਦੇ ਸ਼ਬਦ ਦੇ ਅਭਿਆਸੀ ਇਸ ਤਰ੍ਹਾਂ ਨੇ ਕਿ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਨੂੰ ਟੁੱਟਣ ਨਹੀਂ ਦਿੰਦੇ, ਕਿ ਜਿਵੇਂ ਕੰਡਾ ਖੇੜਾ ਇਹਦੀ ਆਵਾਜ਼ ਸੁਣ ਕੇ ਮਿਰਗ ਜਿਹੜਾ ਉਸ ਪਾਸੇ ਨੂੰ ਦੌੜਦਾ ਹੈ। ਕਹਿਣ ਲੱਗੇ ਤੱਕੋ, ਉਹਨਾਂ ਦਾ ਜਾਪ ਇਸ ਤਰ੍ਹਾਂ ਹੈ ਕਿ ਜਿਵੇਂ ਬਬੀਆ ਉੱਚੀ ਉੱਚੀ ਬੋਲਦਾ ਹੋਵੇ, ਉਹਨਾਂ ਦੇ ਅੰਦਰ ਦੀ ਜਿਹੜੀ ਪਕੜ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਇੱਕ ਭਵਰਾ ਕਮਲ ਫੁੱਲ ਵਿੱਚ ਬੈਠਾ ਹੋਵੇ। ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਅਰਜੁਨ ਦੇਵ ਤੋਂ ਕੇਵਲ ਕੁਰਬਾਨ ਜਾ ਸ਼ਬਦ ਵਰਤੇ ਨੇ, ਰਹਿੰਦੇ ਗੁਰ ਦਰਿਆਓ ਵਿਚ ਮੀਨ ਕੁਲੇਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਮਿਰਗ ਜੋ ਭੀੜ ਪਈ ਚਿਤ ਅਵਰ ਨਾ ਜਾਣੀ। ਕਹਿਣ ਲੱਗੇ ਚਰਨ ਕਮਲ ਚਿਤ ਭਵਰ ਕਰ, ਸੁਖ ਸੰਪਤ ਵਿਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਬੀਸਰੈ ਵਾ ਬੀਏ ਕਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਤਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਜਿਨ੍ਹਾਂ ਕੋਲ ਇੰਨੀ ਰਹਿਮਤ ਅੱਜ ਕਹਿ ਦੇ ਗੁਰ ਅਰਜੁਨ ਬਿਟੋ ਕੁਰਬਾਨ। ਉਸ ਧੰਨ ਗੁਰੂ ਅਰਜੁਨ ਦੇਵ ਤੋਂ ਕੁਰਬਾਨ ਜਾਣੇ ਤੇ ਅਰਜ਼ ਕੀਤੀ ਸੀ, ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤਪੇ ਨਹੀਂ, ਤੇ ਅੱਜ ਉਹਨਾਂ ਤੇ ਪੂਰਾ ਇਹ ਸ਼ਬਦ ਆਪਣਾ ਉਚਾਰਨ ਕੀਤਾ। ਉਹਨਾਂ ਨੇ ਕਮਾ ਕੇ ਦੱਸ ਦਿੱਤਾ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾਂ। ਹਰ ਸੋਗ ਦੀ ਗੱਲ ਕੀਤੀ, ਉਹਨਾਂ ਨੇ ਦੁੱਖ ਸੁਖ ਦੀ ਗੱਲ ਕੀਤੀ, ਭੁੱਖ ਤ੍ਰੇਹ ਦੀ ਗੱਲ ਕੀਤੀ, ਪਰ ਅੰਦਰ ਦੀ ਜਿਹੜੀ ਅਡੋਲਤਾ ਹੈ, ਅੰਦਰ ਨੂੰ ਬ੍ਰਹਮ ਪਹਿਚਾਣ ਕੇ ਜਿਹੜੀ ਰਹਿਮਤ ਮਿਲੀ ਏ, ਧੰਨ ਗੁਰੂ ਅਰਜੁਨ ਸਾਹਿਬ ਦਾ ਅੰਦਰ ਖੰਡਾਓ ਵਿਚ ਨਹੀਂ ਆਇਆ। ਸਾਹਿਬ ਗੁਰੂ ਦੇਵ ਤੱਤੀ ਤਵੀ ਤੇ ਸ਼ਹਾਦਤ ਦਾ ਜਾਮ ਪੀਤਾ, ਇਸੇ ਕੋਈ ਸ਼ਬਦ ਭਾਵ ਪੂਰਤ ਸੱਜਣਾ ਨੇ ਕਹੇ ਨੇ। ਭਾਵੇਂ ਸਾਈਂ ਮੀਆਂ ਮੀਰ ਦੇ ਮੇਲ ਦਾ ਜ਼ਿਕਰ ਵੀ ਕਰਦੇ ਨੇ, ਅਸਲ ਵਿਚ ਇਹ ਪਹਿਲੀ ਸ਼ਹਾਦਤ ਸੀ ਧੰਨ ਗੁਰੂ ਅਰਜੁਨ ਦੇਵ ਜੀ ਦੀ, ਜਿਹਨੂੰ ਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ। ਤੇ ਮੈਂ ਪਿਛਲੀ ਵਾਰ ਸ਼ਾਇਦ ਅਰਜ਼ ਕੀਤੀ ਸੀ ਕਿ ਗੁਰੂ ਅਰਜੁਨ ਦੇਵ ਨਾਲ ਪੰਜ ਸਿੱਖ ਗਏ ਨੇ, ਸ਼ਹੀਦ ਕੋਈ ਨਹੀਂ ਹੋਇਆ। ਗੁਰੂ ਤੇਗ ਬਹਾਦਰ ਜੀ ਨਾਲ ਪੰਜ ਗਏ ਨੇ, ਪੰਜਾਂ ਵਿਚੋਂ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਦੋ ਦੀ ਜ਼ਿੰਮੇਵਾਰੀ ਭਾਵੇਂ ਵੱਖਰੀ ਹੈ, ਕੀ ਕਾਰਨ ਕਿ ਪੰਜਵੇਂ ਜਾਮੇ ਵਿਚ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ, ਨੌਵੇਂ ਜਾਮੇ ਵਿਚ ਗੁਰੂ ਸ਼ਹੀਦ ਹੁੰਦੇ ਨੇ ਬਾਅਦ ਵਿਚ ਹੁੰਦੇ ਨੇ, ਸਿੱਖ ਸ਼ਹੀਦ ਹੁੰਦੇ ਨੇ ਤੇ ਗੁਰੂ ਦੇਖਦੇ ਪਏ। ਉਦੋਂ ਪੰਜ ਸਿੱਖ ਦੇਖਦੇ ਨੇ ਗੁਰੂ ਸ਼ਹੀਦ ਹੈ। ਅਸਲ ਵਿਚ ਸੋਚਣਾ ਕਿ ਮੇਰੇ ਸਤਿਗੁਰੂ ਜੀ, ਤੁਸੀਂ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਸੱਚ ਦੇ ਮਾਰਗ ਤੇ ਆਪਣੇ ਤਨ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਆਪ ਤੱਤੀ ਤਵੀ ਤੇ ਬਿਠਾਇਆ ਤੇ ਪੰਜਾਂ ਨੂੰ ਸਾਹਮਣੇ ਖਿਲਾਰ ਕੇ ਕਹਿ ਦਿੱਤਾ, ਬੇਟਾ ਆਉਣ ਵਾਲੇ ਸਮੇਂ ਵਿਚ ਆ ਕੁਝ ਵਾਪਰੇਗਾ, ਜਿਵੇਂ ਅਧਰ ਨੂੰ ਜਰ ਗਿਆ ਇਸੇ ਤਰ੍ਹਾਂ ਭਾਣਾ ਮੰਨ ਲਿਆ ਜੇ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਵਿਚ ਤੱਕਦੇ ਆ ਕਿ ਸਿੱਖ ਸ਼ਹੀਦ ਹੁੰਦੇ ਨੇ, ਅੱਖਾਂ ਨਾਲ ਦੇਖਦੇ ਨੇ, ਤੇ ਭਾਈ ਦਿਆਲਾ ਦੇ ਉਹ ਸ਼ਬਦ ਮਾਨੋ ਇਸ ਗੱਲ ਦੀ ਗਵਾਹੀ ਪੈ ਦਿੰਦੇ ਨੇ ਕਿ ਜਿਹੜਾ ਸਬਕ ਤੁਸੀਂ ਪੰਜਵੇਂ ਜਾਮੇ ਵਿਚ ਦ੍ਰਿੜ ਕਰਾਇਆ ਸੀ, ਅੱਜ ਦਾਦਾ ਸੀ ਉਹਨੂੰ ਤੇਰੇ ਨੌਵੇਂ ਜਾਮੇ ਵਿਚ ਪੱਕਿਆ ਪਕਾ ਲਿਆ ਹੈ। ਉਹ ਸ਼ਬਦ ਕੀ ਸਨ ਕਿ ਹੇ ਗੁਰੂ ਤੇਗ ਬਹਾਦਰ ਜੀ, ਕਿ ਤੁਸੀਂ ਪੰਜਵੇਂ ਜਾਮੇ ਵਿਚ ਗੁਰੂ ਅਰਜੁਨ ਦੇਵ ਜੀ ਦੇ ਰੂਪ ਅੰਦਰ ਆਪ ਤੱਤੀ ਤਵੀ ਤੇ ਬੈਠੇ,
ਸੀਸ ਵਿਚ ਰੇਤਾ ਪਵਾਇਆ, ਉਦੋਂ ਉਬਲਦੀ ਬੇਗ ਲਾਹੌਰ ਦੀ ਜਹਾਂਗੀਰ ਦੀ ਸਹਾਰ ਲਈ, ਹੁਣ ਮੇਰ ਕਰਿਓ ਸਿੱਖ ਵਿਚ ਵਰਤਿਓ, ਤੇਰੇ ਤੋਂ ਬਾਅਦ ਅੱਜ ਦੂਸਰੀ ਵਾਰ ਸਿੱਖ ਨੂੰ ਉਬਲਦੀ ਬੇਗ ਮਿਲੀ ਏ, ਜਿਵੇਂ ਉਥੇ ਉਬਾਲੇ ਸਹਾਰ ਗਏ ਅੱਜ ਇਥੇ ਵੀ ਉਬਾਲੇ ਸਹਾਰ ਜਾਇਆ। ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲਿਆਂਦਾ। ਇੱਕ ਉਰਦੂ ਦੇ ਅਦੀਬ ਦੇ ਸ਼ਬਦ ਨੇ ਕਿ ਗੁਰੂ ਸਾਹਿਬ ਦੇ ਮੁਖ ਤੋਂ ਉਹਨੇ ਵਚਨ ਕਰਾਏ। ਦੇਖੋ ਹਰ ਇੱਕ ਵਿਦਵਾਨ ਦਾ ਆਪਣਾ ਤਰੀਕਾ ਹੁੰਦਾ ਕਿ ਉਸ ਘਟਨਾ ਨੂੰ ਸ਼ਿੰਗਾਰ ਕੇ ਪੇਸ਼ ਕਰਨਾ। ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਨੇ, ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ ਨੇ, ਤੇ ਕੇਵਲ ਇਹ ਮਿਥਿਓਲੋਜੀ ਜਾਂ ਮਿਥ ਕਹਾਣੀਆਂ ਨਹੀਂ, ਸਾਹਿਬ ਗੁਰੂ ਅਰਜੁਨ ਦੇਵ ਦੇ ਮੁਖ ਤੋਂ ਨੇ ਸ਼ਬਦ ਕਹਾਏ ਨੇ। ਕਹਿਣ ਲੱਗੇ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਕਿਵੇਂ ਤੁਸੀਂ ਰੋਕ ਲਓਗੇ ਅੱਗ ਨਾਲ ਸੱਚ ਦੀ ਆਵਾਜ਼ ਨੂੰ? ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੇ ਆਪ ਸੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ ਰੋਕਨੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਉਹਦੀ ਤਲਵਾਰ ਨੂੰ, ਮੀਰੀ ਪੀਰੀ ਦੀ ਕਿਰਪਾ ਨੂੰ ਕਿੰਨੇ ਰੋਕਣਾ। ਤੇ ਇੱਕ ਅਦੀਬ ਨੇ ਤਾਂ ਇਥੋਂ ਤੱਕ ਹਜ਼ੂਰ ਨੇ ਕਿਹਾ, ਅਸਲ ਵਿਚ ਇਹ ਤੱਤੀ ਤਵੀ ਤੇ ਗੱਲ ਖੇਡ ਖਤਮ ਨਹੀਂ ਹੋਈ, ਅੱਜ ਤਾਂ ਕੰਮ ਸ਼ੁਰੂ ਹੋਇਆ ਹੈ, ਅੱਜ ਬੀਜ ਪਾਇਆ ਹੈ। ਤੇ ਉਸ ਕਵੀ ਦੇ ਸੱਜਣ ਸਨ, ਕਹਿਣ ਲੱਗੇ, ਥੋੜੇ ਦਿਨਾਂ ਦੇ ਵਿਚ ਹੀ ਫੁੱਲ ਇਸ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਕੁੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ, ਅੱਜ ਖਿੜੇਗੀ ਤੋੜ ਕੇ ਟਾਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਦੇ ਲਾ ਕੇ ਖਿਜ਼ਾਂ ਨੇ ਇਸ ਦੇ ਟੁਕਣਾ ਨੀ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨੀ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੇ ਉਹ ਸ਼ਹਾਦਤ ਦਾ ਇੱਕ ਬੀਜ ਬੀਜ ਦਿੱਤਾ। ਅੱਗੇ ਸਿੱਖ ਕੇਵਲ ਗੁਰਬਾਣੀ ਪੜਦਾ ਹੈ, ਭਾਵਾਂ ਕਿ ਕੁਰਬਾਨੀ ਦਾ ਸ਼ਬਦ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋ ਗਿਆ। ਜਿਹੜਾ ਹੁਕਮ ਮੰਨਣਾ ਆ ਗਿਆ ਨਾ, ਸੱਚ ਜਾਣੋ ਉਹਦੇ ਅੰਦਰ ਕੁਰਬਾਨੀ ਦਾ ਬੀਜ ਬੀਜਿਆ ਜਾ ਚੁੱਕਾ ਹੈ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠ ਗਏ, ਪਰ ਅੰਦਰ ਦੀ ਠੰਡ, ਅੰਦਰ ਦਾ ਸਬਰ, ਅੰਦਰ ਦੀ ਇਕਾਗਰਤਾ, ਅੰਦਰ ਦਾ ਟਿਕਾ ਉਹਨਾਂ ਦਾ ਖਤਮ ਨਹੀਂ ਹੋਇਆ। ਮੈਂ ਕੱਲ ਵੀ ਇਹ ਅਰਜ਼ ਕੀਤੀ ਸੀ, ਸ਼ਾਇਦ ਪਰਸੋਂ, ਕਿ ਸਰਬੱਤ ਦੇ ਭਲੇ ਦੀ ਗੱਲ ਜ਼ਰੂਰ ਕਰਨੇ ਆ, ਪਰ ਮਨ ਮੰਗਦਾ ਨਹੀਂ ਜੇ ਸਰਬੱਤ ਦਾ ਭਲਾ। ਜੇ ਕਿਸੇ ਨੇ ਦਵੈਸ਼ ਤੋਂ ਰਹਿਤ ਹੋ ਕੇ ਜ਼ਿੰਦਗੀ ਤੱਕਣੀ ਏ, ਤੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਤੱਕੀਏ। ਮੈਂ ਸਿਰਫ ਇੱਕ ਦੋ ਉਦਾਹਰਣ ਦੇ ਕੇ ਸਮਾਪਤੀ ਕਰਨੀ ਏ। ਉਹਨਾਂ ਨੇ ਇੱਕ ਬਚਨ ਕਿਹਾ ਹੈ ਕਿ ਮੈਨੂੰ ਬ੍ਰਹਮ ਗਿਆਨੀ ਪੁਰਸ਼ ਤਾਂ ਇੱਕ ਰੁੱਖ ਦੀ ਤਰ੍ਹਾਂ ਹੈ। ਇਹ ਸਿਰਫ ਐਗਜ਼ਾਮਪਲ ਦੇ ਕੇ ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ। ਕਹਿੰਦੇ ਤਿੱਖੇ ਸ਼ਸਤਰ ਦੇ ਨਾਲ ਰੁੱਖ ਨੂੰ ਕੱਟ ਦਿੱਤਾ ਹੈ। ਬਾਬਾ ਫਰੀਦ ਸਾਹਿਬ ਨੇ ਜਿੱਦਣ ਦਰਵੇਸ਼ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੇ ਦਰਵੇਸ਼ ਦੀ ਜ਼ਿੰਦਗੀ ਪੜ੍ਹਨੀ ਚਾਹੁੰਦਾ ਤੇ ਰੁੱਖ ਨੂੰ ਪੜ੍ਹਨਾ ਸ਼ੁਰੂ ਕਰ ਦੇ। ਫਰੀਦਾਂ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਹੁਣ ਰੁੱਖ ਦੀ ਜਰਾਂਦ ਕੀ ਏ? ਦਰਵੇਸ਼ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਸ਼ਸਤਰ ਤਿੱਖੇ ਨਾਲ ਰੁੱਖ ਨੂੰ ਕੁੱਟਿਆ ਤੇ ਤੱਕਿਓ, ਰੁੱਖ ਨੇ ਕਦੀ ਵੀ ਅੱਗੇ ਉਹਨੂੰ ਪੁਕਾਰ ਕੇ ਤਰਦੇ ਨਹੀਂ ਲਏ। ਸ਼ਸਤਰ ਨਾਲ ਮਨੁੱਖ ਰੁੱਖ ਨੂੰ ਕੱਟਦਾ ਹੈ, ਤੇ ਜਦੋਂ ਇਹਨੂੰ ਸਰਦੀ ਲੱਗਦੀ ਏ, ਉਸੇ ਰੁੱਖ ਦੇ ਫੱਟੇ ਚੀਰ ਕੇ ਉਸ ਰੁੱਖ ਦੇ ਨਾਲ ਉਹ ਸੋਹਣੇ ਘਰ ਬਣਾਉਂਦਾ ਹੈ, ਤੇ ਉਹਦੀ ਲੱਕੜ ਇਹਨੂੰ ਸਰਦੀ ਤੇ ਗਰਮੀ ਤੋਂ ਬਚਾਉਂਦੀ। ਬੰਦੇ ਨੇ ਲੱਕੜ ਨੂੰ ਕੱਟਿਆ, ਪਰ ਲੱਕੜ ਨੇ ਇਹਨੂੰ ਸਰਦੀ ਗਰਮੀ ਤੋਂ ਬਚਾਇਆ। ਇਸੀ ਬਸ ਨਹੀਂ, ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਜਿਸ ਦਿਨ ਇਹ ਬੰਦਾ ਪਾਣੀ ਦੇ ਦਰਿਆ ਵੱਲ ਚੱਲਿਆ ਤੇ ਦਰਿਆ ਵਿੱਚ ਪਾਣੀ ਉਛਾਲੇ ਪਿਆ ਮਾਰਦਾ, ਆਪਣੀ ਤਾਕਤ ਨਾਲ ਮਨੁੱਖ ਡੁੱਬਣ ਲੱਗਾ, ਤੇ ਉਸੇ ਰੁੱਖ ਦੀ ਲੱਕੜ ਦੀ ਬਣੀ ਹੋਈ ਬੇੜੀ ਸੀ, ਉਹਨੇ ਕਿਹਾ ਤੂੰ ਤਾਂ ਭਾਵੇਂ ਮੈਨੂੰ ਚੀਰਿਆ ਹੈ, ਆ ਮੈਂ ਤੈਨੂੰ ਆਪਣੇ ਵਿੱਚ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾ ਦੇਣੀ। ਰੁੱਖ ਵਰਗੀ ਸਹਿਨਸ਼ੀਲਤਾ, ਬ੍ਰਹਮ ਗਿਆਨੀ ਤਾਂ ਹੈ ਹੀ ਰੁੱਖ, ਦਰਵੇਸ਼ ਦੀ ਜਰਾਂਦ ਰੁੱਖ ਵਰਗੀ ਏ। ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਕਿ ਸ਼ਸਤਰ ਤੀਖਣ ਕਾ ਡਾਰਿਓ ਮਨ ਨਾ ਕੀਨੋ ਰੋਸ, ਕਾਜੂਆਂ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋ।
دوش اگلی توخے جہاں لگے چرن تلے اگاہے بیسے ہو سرم نہ رہے ہو شریر ماں ساگر نے بیاپے کھنے اتارے ہو تیر ایک کھن وچ اس بندے نو دریا تو پار کر دیتا پر ترتی دے لوگو پتا نہیں رکھ سکھ دیندا ہے تے رخ ترتی دے لوکاں نو چنگا لگدا ہی نہیں پیا صاحب تن گرو گرنتھ صاحب گرو ارجن دیو نے کیا برہم گیانی رخ دی طرح بابا فرید جی

ਤੱਕੋ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਗ ਵਰਸਾਇਆ ਫਰਦੇ ਲਾਇਨ ਭੁੱਖ ਵੱਟ ਵਧਾਇਆ ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ ਕਹਿਣ ਲੱਗੇ ਵਿਰਲੇ ਹੀ ਸਨਮੁੱਖ ਭਾਣਾ ਪਾਇਆ ਕੋਈ ਵਿਰਲੇ ਵਿਰਲੇ ਨੇ ਜਿਨ੍ਹਾਂ ਨੂੰ ਰੁੱਖ ਦੀ ਤਰ੍ਹਾਂ ਭਾਣਾ ਪਾਉਂਦਾ ਹੈ ਇਸੇ ਕਰਕੇ ਭਾਈ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ ਭਾਈ ਵੀਰ ਸਿੰਘ ਉਹਨਾਂ ਨੇ ਉਹ ਕਹਿਣ ਲੱਗੇ ਰੁੱਖ ਨੇ ਪੁਕਾਰ ਕੇ ਕਿਹਾ ਇਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਅਸਾਡੇ ਲੜਦੇ ਰੁੱਖ ਦੀ ਜਰਾਂਦ ਬੜੀ ਹੈ ਪਰ ਬੰਦੇ ਦਾ ਵੈਰ ਵੀ ਬੜਾ ਜੇ ਰੁੱਖ ਨੂੰ ਕੱਟਦਾ ਵੀ ਭੱਜ ਭੱਜ ਕੇ ਵੇ ਪਰ ਇਹ ਗੱਲ ਕਦੀ ਨਾ ਭੁੱਲੀ ਜਿਹੜਾ ਇੰਨਾ ਸਭ ਕੁਝ ਸਹੀ ਬੈਠਾ ਆਪਣੇ ਤਨ ਤੇ ਉਹ ਸਰਦੀ ਗਰਮੀ ਸਭ ਕੁਝ ਸਹਿੰਦਾ ਪਿਆ ਤੱਕੀ ਜਿੱਦਣ ਤੂੰ ਇਹਨੂੰ ਕੱਟਣ ਲੱਗ ਪਿਓ ਨਾ ਸੱਚ ਜਾਣੀ ਕਿ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਵਾਤਾਵਰਨ ਦੀ ਗੱਲ ਨਹੀਂ ਭਾਵੇਂ ਅੱਜ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਵਿਚ ਤਾਂ ਬੰਦੇ ਦਾ ਪਹਿਲਾ ਸਭ ਤੋਂ ਵੈਰ ਹੀ ਇਹ ਵੇ ਕਿ ਜਿੱਥੇ ਪੈਲੀ ਲਓ ਜਿੱਥੇ ਘਰ ਬਣਾਓ ਪਹਿਲਾਂ ਰੁੱਖ ਨੂੰ ਸਾੜੀ ਦੇ ਉਹ ਕਹਿੰਦੇ ਇੱਕ ਗੱਲ ਚੇਤੇ ਰੱਖੀ ਰੁੱਖ ਨਾਲ ਤੇਰਾ ਵੈਰ ਏ ਰੁੱਖ ਦੀ ਜਰਾਂਦ ਬੜੀ ਆ ਇਹ ਸਰਦੀ ਗਰਦੀ ਗਰਮੀ ਸਭ ਕੁਝ ਸਹਿ ਕੇ ਤੈਨੂੰ ਛਾਂ ਤੇ ਮਿੱਠੇ ਫਲ ਦਿੰਦਾ ਇਹ ਕਦੀ ਭੁੱਲੀ ਨਾ ਜਿੱਦਣ ਇਹਨੂੰ ਕੱਟ ਦਿੱਤਾ ਕੜਕਦੀ ਧੁੱਪ ਵਿਚ ਤੈਨੂੰ ਕਿਸੇ ਨਿਸ਼ਾਨ ਨਹੀਂ ਦੇਣੇ ਜਿੱਦਣ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੈਨੂੰ ਮਿੱਠੇ ਫਲ ਨਹੀਂ ਦੇਣੇ ਜਿਹੜੀ ਮੈਂ ਅਰਜ਼ ਕਰਨੀ ਚਾਹਨਾ ਜਿੱਦਣ ਤੂੰ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੇਰੇ ਅੰਦਰ ਬਿਮਾਰੀਆਂ ਦਾ ਜਨਮ ਹੋਣਾ ਤੈਨੂੰ ਸਾਹ ਲੈਣ ਵਾਲੀ ਹਵਾ ਵੀ ਸਾਹ ਦੇ ਪਿਆ ਕਰਦਾ ਰੁੱਖ ਨੂੰ ਕੱਟੀ ਨਾ ਦੱਸ ਪਰ ਇੱਕ ਬੇਨਤੀ ਕਰਾਂ ਰੁੱਖ ਨੂੰ ਕੱਟ ਦਈਏ ਉਹਦੀ ਛਾਂ ਚਲੀ ਜਾਂਦੀ ਏ ਰੁੱਖ ਨੂੰ ਕੱਟ ਦਈਏ ਉਹਦੇ ਫਲ ਚਲੇ ਜਾਂਦੇ ਨੇ ਰੁੱਖ ਨੂੰ ਕੱਟ ਦਈਏ ਤਾਂ ਉਹ ਹਵਾ ਨੂੰ ਸਾਫ ਕਰਨ ਵਾਲੀ ਤਾਕਤ ਚਲੀ ਜਾਂਦੀ ਏ ਪਰ ਗੁਰੂ ਅਰਜਨ ਦੇਵ ਰੁੱਖ ਦੀ ਤਰ੍ਹਾਂ ਨੇ ਜਿਨ੍ਹਾਂ ਨੂੰ ਕੱਟਣ ਦਾ ਯਤਨ ਕੀਤਾ ਤੇ ਕੱਟਿਆ ਪਰ ਚੇਤੇ ਰੱਖੀਏ ਦੀ ਬਾਣੀ ਦੀ ਠੰਡ ਨੀ ਜਾਣੀ ਅੱਜ ਵੀ ਕੋਲ ਆਈ ਤਪਦਿਆਂ ਤੈਨੂੰ ਸੁਖਮਨੀ ਸਾਹਿਬ ਅੰਦਰ ਦੀ ਠੰਡ ਦੇ ਤੈਨੂੰ ਬਿਲਾਵਲ ਅੰਦਰ ਦਾ ਰਸ ਦੇਗਾ ਤੈਨੂੰ ਸੂਰਜ ਦੇ ਸ਼ਬਦ ਅੰਦਰ ਦਾ ਟਿਕਾ ਦੇਣਗੇ ਇਹ ਗੱਲ ਵੱਖਰੀ ਕਿ ਜਰਾਂਦ ਰੁੱਖ ਦੀ ਤਰ੍ਹਾਂ ਰੁੱਖ ਤਾਂ ਕੱਟਣ ਤੋਂ ਬਾਅਦ ਛਾਂ ਫਲ ਠੰਡ ਕਿਸੇ ਨੂੰ ਨਹੀਂ ਦੇ ਸਕਦਾ ਪਰ ਗੁਰੂ ਅਰਜਨ ਦੇਵ ਸ਼ਹੀਦ ਹੋਣ ਤੋਂ ਬਾਅਦ ਸਦੀਆਂ ਲੰਘ ਗਈਆਂ ਨੇ ਉਹਨਾਂ ਦੀ ਬਾਣੀ ਪੜ੍ਹਨੇ ਆ ਅੱਜ ਵੀ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਪੈ ਦਿੰਦੇ ਪਰ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਉਹ ਕਹਿੰਦੇ ਉਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਸਾਡੇ ਲੜਦੇ ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜ੍ਹਦੇ ਰੁੱਖ ਨੇ ਕਿੰਨੀ ਪੁੱਛਾਂ ਮਲਣੀ ਐ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜ੍ਹਦੇ ਘੇਰੇ ਅਤੇ ਫੈਲਾਓ ਅਸਾਡੇ ਵਿੱਚ ਅਸਮਾਨਾ ਹੋਸਣ ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ ਦੇਖੋ ਸਾਡੀ ਕਿੰਨੀ ਕੁ ਥਾਂ ਅਸੀਂ ਮੱਲੀ ਬੈਠੇ ਹਾਂ ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੋ ਉਸ ਗੁਰੂ ਅਰਜਨ ਦੇਵ ਜੀ ਨੇ ਰੁੱਖ ਦੀ ਤਰ੍ਹਾਂ ਜਰਾਂਦ ਤਾਂ ਹੈ ਪਰ ਮੈਂ ਬੇਨਤੀ ਕਰਾਂ ਰੁੱਖ ਤੋਂ ਉੱਪਰ ਨੇ ਰੁੱਖ ਕੱਟਿਆ ਜਾਏ ਛਾਂ ਤੇ ਫਲ ਚਲੇ ਜਾਂਦੇ ਨੇ ਪਰ ਇਹ ਤੱਤੀ ਤਵੀ ਤੇ ਬੈਠ ਗਏ ਸੁਖਮਨੀ ਦੀ ਠੰਡ ਹੈ ਸੂਰਜ ਦੀ ਠੰਡ ਹੈ ਬਿਲਾਵਲ ਦੀ ਠੰਡ ਹੈ ਕੌੜੀ ਵਿਚ ਠੰਡ ਹੈ ਸਾਨੂੰ ਅੰਦਰ ਦਾ ਸਕੂਨ ਦਿੱਤਾ ਤੇ ਸਭ ਤੋਂ ਵੱਡੀ ਰਹਿਮਤ ਕੀਤੀ ਉਹਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸਾਨੂੰ ਦੇ ਗਏ ਸਿੱਖੋ ਕਦੀ ਉਹਨਾਂ ਦਾ ਪਰਉਪਕਾਰ ਨਾ ਭੁੱਲੀਏ ਕਹਿੰਦੇ ਨੇ ਬੇਟਾ ਮੈਂ ਖਜ਼ਾਨਾ ਦੇ ਚੱਲਿਆ ਹੁਣ ਇਸ ਖਜ਼ਾਨੇ ਨੂੰ ਤੂੰ ਖਾ ਲਈ ਇਹਨੂੰ ਖਰਚ ਲਈ ਸ਼ਬਦ ਨੇ ਕਿ ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂਤਾ ਤੱਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਂ ਮੈਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਇੱਕ ਕਿਰਪਾ ਉਹਨਾਂ ਹੋਰ ਕੀਤੀ ਭਾਵੇਂ ਅੱਜ ਇੱਕ ਨਵੀਂ ਗੱਲ ਚੱਲ ਪਈ ਏ ਕਿ ਭਗਤਾਂ ਨੂੰ ਵੱਖ ਵੱਖ ਕੀਤਾ ਜਾਂਦਾ ਮੈਂ ਕਹਿ ਕੇ ਸਮਾਪਤੀ ਕਰਨਾ ਕਿ ਇਹਨਾਂ ਨੂੰ ਜੀ ਗੁਰੂ ਸ਼ਬਦ ਕਹੋ ਸ਼ਬਦ ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਮੱਥੇ ਟੇਕਨੇ ਆ ਕਦੀ ਗੁਰੂ ਜਿਹੜਾ ਸਤਿਗੁਰੂ ਦੀ ਲਹਿਰ ਹੈ ਨਾ ਹਿੰਦੁਸਤਾਨ ਵਿਚ ਇਹੋ ਜੀ ਲਹਿਰ ਸ਼ਾਇਦ ਕਿਤੇ ਕੋਈ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇੰਨੀ ਮਿਹਰ ਕੀਤੀ ਏ ਮੈਂ ਕਹਿੰਦਾ ਦਾਤਾ ਤੇਰਾ ਪਰਉਪਕਾਰ ਹਿੰਦੁਸਤਾਨ ਦੀ ਘੱਟ ਗਿਣਤੀ ਤੇ ਤੇਰੇ ਪਰਉਪਕਾਰ ਜਿਨ੍ਹਾਂ ਨੂੰ ਜਾਤ ਕਰਕੇ ਨਫ਼ਰਤ ਕੀਤੀ ਜਾਂਦੀ ਏ ਉਹਨਾਂ ਨੂੰ ਕਦੀ ਭੁੱਲਣਾ ਨੀ ਚਾਹੀਦਾ ਉਹ ਕਿਵੇਂ ਕਿ ਜਿਸ ਮਹਾਂਪੁਰਸ਼ ਨੂੰ ਮੰਦਰ ਵਿਚੋਂ ਧੱਕੇ ਪਏ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਚਿੰਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਉਹਨਾਂ ਫਿਰ ਦੂਜੀ ਵਾਰੀ ਕਿਹਾ ਇਹ ਪੰਡਿਆ ਮੋਕੋ

0: ਭੇਡ ਕਹਿਤ ਹੈ ਤੇਰੀ ਪੈਜ ਪਛਾਉਂਦੀ ਕੋਇਲਾ, ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਨਹੀਂ। ਭਾਵੇਂ ਵਕਤੀ ਤੌਰ ਤੇ ਤੁਹਾਨੂੰ ਮੰਦਰ ਵਿੱਚੋਂ ਧੱਕੇ ਮਾਰੇ, ਪਰ ਤੁਹਾਡੇ ਹਿਰਦੇ ਦੀ ਆਵਾਜ਼ ਨੂੰ ਹਰਿਮੰਦਰ ਵਿੱਚ ਚੁਕਾ ਕੇ ਜਾਵਾਂਗਾ। ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਨਹੀਂ ਬਹਿਣ ਦਿੰਦੇ, ਮੇਰੇ ਗੁਰੂ ਅਰਜਨ ਦੇਵ ਸਦਾ ਲਈ ਹਰਿਮੰਦਰ ਵਿੱਚ ਚੁਕਾ ਗਏ। ਕੀ ਇਹ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਨੇ? ਆਓ ਉਸ ਦਾਤੇ ਦੇ ਚਰਨਾਂ ਨਾਲ ਆਪਾਂ ਜੁੜੀਏ। ਜੇ ਸ਼ਹਾਦਤ ਵਾਲਾ ਦਿਨ ਮਨਾਉਂਦੇ ਆ ਤੇ ਯਤਨ ਕਰੀਏ ਦਾਤਾ ਅਗਲੇ ਸਾਲ ਤੱਕ ਸਾਨੂੰ ਵੀ ਜਰਾਂਦ ਦੇ ਦੇ, ਸਾਨੂੰ ਭਾਣਾ ਮੰਨਣ ਦੀ ਜਾਚ ਆ ਜਾਏ। ਤੱਪੀ ਤਵੀ ਤੇ ਤਾਂ ਕੀ ਬਹਿਣਾ, ਅਸੀਂ ਤਾਂ ਬੈਡ ਉੱਤੇ ਬੈਠੇ ਏਸੀ ਵਿੱਚ ਬੈਠੇ ਤੱਪੀ ਜਾਂਦੇ ਆ, ਤੱਤੀ ਤਵੀ ਤੇ ਕਿੰਨੇ ਜਾ ਕੇ ਬਹਿਣਾ? ਤੱਕਿਓ ਖਾਂ, ਅਸੀਂ ਤਾਂ ਠੰਡ ਵਿੱਚ ਰਹਿਤੇ ਕਲਪਨੇ ਪਏ ਆ, ਤੇ ਉਹ ਕੈਸਾ ਹਿਰਦਾ ਜਿਹੜਾ ਅੱਗ ਵਿੱਚ ਬੈਠਾ ਵੀ ਠੰਡਾ ਹੈ। ਏਸੀ ਅੰਦਰ ਦੀ ਅਵਸਥਾ, ਏਸੀ ਬ੍ਰਹਮ ਗਿਆਨੀ, ਇਹਨੂੰ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਅੱਜ ਥੋੜਾ ਜਿਹਾ ਮੈਂ ਸੰਕੋਚ ਕੇ ਤਾਂ ਚੱਲਿਆ ਕਿਉਂਕਿ ਕੱਲ ਕਾਫੀ ਥਕਾਵਟ ਹੋ ਗਈ, ਸਰੀਰ ਹੀ ਹੈ ਨਾ, ਤੇ ਆਰਾਮ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਕਰਕੇ ਅੱਜ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਵਜ਼ੀਰ ਬਾਜਵਾ ਸਾਹਿਬ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ।
1: ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ। ਕਲਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਕਲਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ

जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब महाराज जी की पावन पवित्र हजूरी अंदर सुभाए मान होए बैठे गुरमुख प्यारे सतसंगी जनों, आपने सतगुरां दे इलाही बचन कीर्तन राही सरवण कीते ने, जिथे आपां सतगुरु गुरु रामदास महाराज उन्हां दे पावन पवित्र बचना दी विचार रोजाना करदे आ रहे हैं। उथे अज छठम पीर मेरी पीरी दे दाता अकाल तख्त साहिब दे सिरजनहारे सतगुरु गुरु हरगोबिंद साहिब महाराज जी दा आगमन पुरब है। ओ सतगुरु जिसने जदों जालम प्यार नाल ना समझे, कुर्बानी देण तो बाद भी ना समझे, ते उसनू कृपान दे मुठे ते हाथ रख के उनू समझाण दा एक तरीका सानू दिता। उस सतगुरु दा अज आगमन पुरब, आओ गुरु रामदास दे बचन ने ते इस परिवार अंदर गुरता गद्दी गुरु रामदास दे वेले तो ही आई। ताई ता भाई गुरदास ने कहा सी, जान ना देसा सोडियां होरस आजार ना जरे अजावे। आओ सतगुरु दे पवित्र बचन और गुरु इतिहास दी विचार आपां ने करनी। समा थोड़ा बहुत ज्यादा हो सकदा, कृपा कर दिया जी। सतगुरु गुरु हरगोबिंद साहिब महाराज आप कृपा करके विच वरतो, अपने पवित्र बचना दी विचार करा लवो। करो कृपालता गुरमुखो, बड़े प्यार अदब दे नाल उचारण करो जी, सतनाम श्री वाहे गुरु जी। करो बख्शिश गुरमुखो, फिर उचारण करो जी, सतनाम श्री वाहे गुरु जी। सतगुरु गुरु रामदास महाराज जी दे परसों आपां ने बचन उचारे सन, विचार कीती सी, कोई गावे रागी नादी बेदी बहु भांत कर, नहीं हर हर तीजै राम राजे, जिना अंतर कपट विकार है तिना रोए क्या कीजै। थोड़ी जी तवज्जो देनी अज दे संत नूं, अज दे बचन दी व्याख्या कर ली, सानूं पिछे झात जरूर मारनी पैगी। ते अर्थ उदन स्पष्ट कीते सन कि जेड़ा बंदा अंदर कपट रखदा है, अंदर ओदा अत दा मैल है, ते बाहरों भावें ओह रागां विच गा के लोकां नूं सुणाए, ओह कई तरह दे नाद वजा के संख वजा के कहे मैं प्रभु दा भगत हां, भावां ओह अनेकां ग्रंथ पढ़ के कहे कि मैं आत्मा दी परमात्मा दी मन दी मैं इस विषयां ते गंभीर विषयां ते बोल सकना, पर मेरे गुरु रामदास कहन लगे जे अंदर कपट छल नाल भरिया पिया है, जिना अंतर कपट विकार है तिना रोए क्या कीजै, तेरे सुनाउण गाउण दा कोई लाभ नहीं। एदा मतलब जे अंदर मन विच मैल है ते बाहर गाव्या होया कहया होया थाई नहीं पैना। ते अज सतगुरु ने जेडे बचन कीते कह लगे, जिन अंतर हर हर प्रीत है ते जन सुगड़ सियाने राम राजे। अगे कह लगे जे बाहरों भुल चुक बोल दे ती खरे हर पाने। एदा मतलब अगला बचन सी पिछला सी, जे अंदर कपटे ते बाहरों शब्द जितने मर्जी मिठे बोल ले
तेरे शब्दा ने कोई असर नहीं रखना। ते आज कहन लगे जे अंदर तेरे प्यारे बार शब्द जे किते कड़कन भरे भी बोल देने रब ने तैनू तां भी प्रवान कर लेना। देखो कैसा विशा गुरुदेव ने बना दिता। पहला कहन लगे जिना अंतर कपट विकार है तिना रोए क्या कीजै, ते आज कहन लगे जे बारों भुल चुक बोल दे पी खरे हर पाने। जे बारों ओ भुल चुक बोल दे ने पर मालक नू पा जांदे ने। धन गुरु ग्रंथ साहब दी बाणी ने इस संबंधी भी प्रमाण दिते जे हजूर तो कुर्बान जाइए कोई भी गल गुरु ग्रंथ साहब दी पढ़िए ते सतगुरु ओनू सिद्ध कर ली उदाहरणा एहो जिहा देंदे ने कि बंदे दा अंदर संतुष्ट हो जांदा है। जे सोची दा महाराज तैनू ओ बंदा परवान नहीं जड़ा अंदरों कुछ होवे ते बाहरों कुछ होर होवे ओनू परवान नहीं करदे। पर इत्थे जदों भगत दा जीवन पढ़ने पए अज इहदा मतलब इह भी अंदरों कुछ हो रहे ते बाहरों कुछ हो रहे। फर्क सिर्फ इन्ना है ओ अंदरों ते बाहरों वाला परवान नहीं। जिदे अंदर खोट ते बाहरों मिठा है परवान ओवे जिदे अंदर मिठास भरी पई है ते बाहरों भावे भुलेखा पांदा मालक ने ओनू कबूल कर लिया। पर अज आपां तकने आ तुसी अपने इस कौम वाली झाती मारीए सानू ओ लोग ज्यादा मिलणगे जिहड़े अंदरों कपट विकारी होणगे बाहरों संत होणगे। सतगुरु ने शायद इसे करके बाणी विच कहा कहन लगे बग्गां बग्गे कपड़े कहन लगे तन दे बस्त्र भी बिल्कुल सफेद चिट्टे ने। कहन लगे बग्गां बग्गे कपड़े तीर्थ मंज वछन रहिंदे भी तीर्थ दे किनारे ते ने उहनां दे खंभ भी अस दे चिट्टे ने। पर साहब कहन लगे किवें ओनू तू चिट्टा कह देंगा घुट घुट जीवां जीआं खावणे बग्गे ना कहिण। जिहड़े जीवां नू घुट घुट के जीव घात करदे ने इहनू भगत कह देंगा। खैर मैं अज दे विषे वल तुरां। गुरु रामदास कह रहे ने जे तेरे हिरदे विच प्रीत है ते बाहरों जे भुल चुक भी बोल देना ना ते मेरा मालक तैनू प्रवान कर लेगा। इहदा मतलब भगत दी बाहर दी किरिया कुछ होर हो सकदी है पर अंदरों ओह जुड़े है। सतगुरु की बाणी विच इक पवित्र बचन आउंदा है आपां रोज पढ़ने हां। गुरु नानक साहिब कहिंदे जिन पट अंदर बाहर गुदर। पट दा अर्थ है रेशम, गुदड़ दा अर्थ है पाटे होए कपड़े। कहिंदे ने प्यारिया रब दी बंदगी करन वाले नूं पहचानन वाली अख चाहीदी है। आपां केवल भेख देख के कह देने हां कि इह बंदा बड़ा पहुंचिया है ते इस गल चेते रखियो पहुंचे दी वी समझ ओनू लगदी है जिहड़ा आप पहुंचिया होवे। शब्द आपां वर देने हां बड़ा पहुंचिया है। सतगुरु ने ते बाणी विच कह दिता कहन लगे जिन्ने वड्डे दी सिफत कीती ना असीं बाणी विच पढ़ने हां वड्डे कीआं वड्याईआं वाहिगुरु नूं वड्डा कहा जां पढ़ने हां वड्डा तेरा दरबार सच्चा तुद तख्त जां साहिब दे बचन पढ़ने हां वड्डी हूं वड्डा अपार तेरा मरतबा। जे पुछिए भी जेड़े वड्डे दीआं तुसां गल्लां कीतीआं ने सतगुरु तुसीं इहनूं किवें बयान कीता। साहिब कहन लगे प्यारिआं इहदा कारण इही कि उह साहिब उच्चा है पर जे वड्डे नूं जानना होवे ते वड्डे दी गल केवल उहने कीती जिन्हें आप उन्ना वड्डा हो के उन्हूं टक ले। साहब कहिंदे ने वड्डा साहिब उच्चा थाऊं उच्चे उपर उच्चा नाऊं पर जिदन वड्डे दी गल कीती एवड उच्चा होवे कोए तिस उच्चे को जाने कोए। आपां कहिंदे बड़ा पहुंचे है इहदा मतलब जे कोई पहुंचे है उह तां पहचान के कह सकदा वाकई बड़ा इह पहुंचे है। इत्थे साहब कहिण लगे नहीं जिन पट अंदर जिन्हां दे अंदर नाम दा रेशम है बाहर गुदड़ उन्हां दे बाहर दे बस्तर मलीन ने। ओह कोई ज्यादा पखंड दंभ नहीं करदे असीं भगतां जिन पट अंदर बाहर गुदड़ ते भले संसार तिन नेहो लगा रब चेती देखना विचार रंग हसै रंग रोवै चुप पी कर जाहे परवाह ना ही किसै केरी बाज सचे ना। एक मालक तो बिना उन्हां नूं किसे दी परवाह नहीं। बाबे फरीद ने सूफी संत ने भी यही बचन कहन लगे जिहड़े खुदा दे नजदीक ने ना कई वारी उन्हां नूं साडी अख पहचान नहीं सकदी। सह बाबा फरीद दा बचन है कि साबर अंदर साबरी तन एवें जलेन खोण नजदीक खुदाए दे भेद ना
ਕਿਸੇ ਦੇਣ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖੜੇ ਹਰ ਭਾਣੇ ਭੇਦ ਨਾ ਕਿਸੇ ਦੇਣ ਅੰਦਰੋਂ ਜੁੜੇ ਨੇ ਬਾਹਰ ਦੀ ਕਿਰਿਆ ਦੇਖ ਕੇ ਕਹਿ ਦਿੰਦੇ ਹਾਂ ਵੀ ਇਹ ਮਨੁੱਖ ਕਿਹੋ ਜਿਹਾ ਕਿ ਜਿਹੜਾ ਬਾਹਰੋਂ ਇਹੋ ਜਿਹੇ ਸ਼ਬਦ ਬੋਲਦਾ ਤੇ ਉਂਝ ਇਹ ਕਹਿੰਦੇ ਨੇ ਰੱਬ ਦਾ ਭਗਤ ਗੁਰਮੁਖ ਪਿਆਰੇ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਬਚਨ ਕੀਤਾ ਪਿਆਰਾ ਇਹਨੂੰ ਸਪਸ਼ਟ ਕਰਨ ਦੇ ਲਈ। ਆਮ ਤੌਰ ਤੇ ਜਦੋਂ ਭਗਤੀ ਸਿਮਰਨ ਵਿੱਚ ਕੋਈ ਜੁੜਦਾ ਨਾ ਤੇ ਲੋਕ ਵੀ ਉਹਨੂੰ ਟਿਕਣ ਨਹੀਂ ਦੇ ਦਿੰਦੇ। ਇਹਦਾ ਕਾਰਨ ਦੁਨੀਆਂ ਦੀ ਮੰਗ ਕੇਵਲ ਇਸ ਦਿਸ ਦੀ ਦੁਨੀਆਂ ਤਾਂ ਖਲੋਤੀ ਏ ਪਰ ਭਗਤੀ ਕਰਨ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹਦੀ ਮੰਜ਼ਿਲ ਕੁਝ ਹੋਰ ਏ। ਕਈ ਵਾਰੀ ਉਹਦੇ ਨੇੜੇ ਹਜ਼ੂਮ ਵੀ ਇਹੋ ਜਿਹਾ ਇਕੱਠਾ ਹੋ ਜਾਂਦਾ ਲੋਕ ਉਹਨੂੰ ਥਿੜਕਾ ਵੀ ਦਿੰਦੇ ਨੇ ਪਰ ਜਿਨ੍ਹਾਂ ਨੇ ਮੰਜ਼ਿਲ ਆਪਣੀ ਪ੍ਰੀਤਮ ਨੂੰ ਮਿਥ ਲਿਆ ਉਹ ਕਈ ਵਾਰੀ ਸ਼ਬਦ ਇਹੋ ਜਿਹੇ ਬੋਲਣਗੇ ਪਰ ਉਹਨਾਂ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਉਹ ਬੁਰਾ ਕਹਿਣਾ ਚਾਹੁੰਦੇ ਨੇ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਮੈਂ ਅਰਜ਼ ਕਰਾਂਗਾ ਉਹ ਇਸ ਕਰਕੇ ਕਿ ਦੁਨੀਆਂ ਉੱਪਰ ਦੇ ਸਾਡੇ ਜੀਵਨ ਨੂੰ ਤੱਕ ਕੇ ਦੂਰ ਚਲੀ ਜਾਏ ਪਰ ਅੰਦਰੋਂ ਅੰਦਰ ਅਸੀਂ ਮਾਲਕ ਨਾਲ ਸਾਂਝ ਬਣਾ ਕੇ ਰੱਖੀ। ਭਾਈ ਵੀਰ ਸਿੰਘ ਨੇ ਇੱਕ ਉਦਾਹਰਣ ਦਿੱਤੀ ਕਹਿਣ ਲੱਗੇ ਗੁਲਾਬ ਦਾ ਫੁੱਲ ਖਿੜੇ ਤੇ ਜਦੋਂ ਕਹਿੰਦੇ ਨੇ ਮੈਂ ਉਸ ਫੁੱਲ ਨੂੰ ਤੱਕਿਆ ਤੇ ਉਹਦੀ ਮਹਿਕ ਨੇ ਮੈਨੂੰ ਮਾਨੋ ਚੁੱਪ ਵਿੱਚ ਆਵਾਜ਼ ਦੇ ਕੇ ਰੋਕ ਲਿਆ। ਕੋਈ ਵੀ ਨੇੜਿਓ ਲੰਘੇ ਤੇ ਗੁਲਾਬ ਦੇ ਫੁੱਲ ਦੀ ਮਹਿਕ ਉਹਨੂੰ ਰੋਕ ਲਈਏ। ਭਾਈ ਵੀਰ ਸਿੰਘ ਲਿਖਦੇ ਨੇ ਮੈਂ ਉਸ ਫੁੱਲ ਨੂੰ ਤੱਕ ਕੇ ਨਾ ਉਹਨੂੰ ਹੱਥਾਂ ਵਿੱਚ ਲੈ ਲਿਆ ਤੇ ਜਦੋਂ ਹੱਥ ਪਾਇਆ ਤੇ ਅਚਨਚੇਤ ਉਸੇ ਫੁੱਲ ਦੀ ਟਾਹਣੀ ਦੇ ਨਾਲ ਇੱਕ ਤਿੱਖਾ ਕੰਡਾ ਲੱਗਾ। ਉਸ ਕੰਡੇ ਨੇ ਮੇਰੇ ਉਂਗਲ ਦੇ ਅੰਦਰ ਚੁੱਭ ਕੇ ਖੂਨ ਜਿਹੜਾ ਉਂਗਲ ਵਿੱਚੋਂ ਬਾਹਰ ਕੱਢਿਆ ਤੇ ਭਾਈ ਸਾਹਿਬ ਵਿਦਵਾਨ ਨੇ ਉਹ ਹਰ ਗੱਲ ਰਮਜ਼ ਵਿੱਚ ਕਰਦੇ ਪਏ ਨੇ। ਕਹਿੰਦੇ ਨੇ ਮੈਂ ਪੁੱਛ ਲਿਆ ਇਹ ਗੁਲਾਬ ਦੇ ਫੁੱਲ ਮੈਂ ਤਾਂ ਬੜੀ ਤੇਰੇ ਕੋਲ ਆਸ ਕਰਕੇ ਆਇਆ ਸਾਂ ਕਿ ਤੇਰੇ ਅੰਦਰ ਮਹਿਕ ਬੜੀ ਏ ਜਦੋਂ ਤੇਰੇ ਕੋਲੋਂ ਲੰਘੀਦਾ ਤੇ ਅੰਦਰ ਨੂੰ ਠੰਡ ਪੈਂਦੀ ਏ ਤੇਰੀ ਮਹਿਕ ਤੇਰੀ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਏ ਪਰ ਇੰਨਾ ਸੋਹਣਾ ਹੋ ਕੇ ਇੰਨਾ ਕੋਮਲ ਹੋ ਕੇ ਹਰ ਇੱਕ ਨੂੰ ਮਹਿਕ ਦੇ ਕੇ ਵੀ ਪਰ ਆ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤੀ ਜਿੱਥੇ ਤੈਨੂੰ ਰੱਬ ਨੇ ਮਹਿਕ ਦਿੱਤੀ ਉੱਥੇ ਤੇਰੇ ਨਾਲ ਕੰਡੇ ਕਿਉਂ ਪੈਦਾ ਕਰ ਦਿੱਤੇ। ਅੱਗੋ ਫੁੱਲ ਨੇ ਬੜਾ ਸੋਹਣਾ ਉੱਤਰ ਦਿੱਤਾ ਕਹਿਣ ਲੱਗਾ ਗੁਰਮੁਖਾ ਇਹਦਾ ਕਾਰਨ ਇਹੀ ਰੱਬ ਨੇ ਕੰਡੇ ਮੈਨੂੰ ਤਾਂ ਲਾਏ ਨੇ ਲੋਕ ਦੇਖ ਕੇ ਮੈਨੂੰ ਜਦੋਂ ਕੋਲ ਰੁਕਦੇ ਨੇ ਤੇ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹਨੇ ਨਾਲ ਕੰਡੇ ਪੈਦਾ ਕਰਕੇ ਇੱਕ ਗੱਲ ਕਹਿ ਦਿੱਤੀ ਇਹਦੀ ਮਹਿਕ ਨੂੰ ਖਲੋ ਕੇ ਤਾਂ ਮਾਨ ਲੈ ਪਰ ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੀ। ਰਹਿਣ ਦੇ ਮੇਰੇ ਕੰਡੇ ਬਾਹਰ ਮੁਖੀ ਬਿਰਤੀ ਨੇ ਅੰਦਰ ਮੇਰੇ ਮਹਿਕੇ ਪਰ ਕੰਡਿਆਂ ਨੂੰ ਦੇਖ ਕੇ ਮੇਰੇ ਅੰਦਰ ਨੂੰ ਮਾੜਾ ਨਾ ਕਹੀ ਕੰਡੇ ਤਾਂ ਇਸ ਕਰਕੇ ਨੇ ਕਿ ਮੈਨੂੰ ਕੋਈ ਟਾਹਣੀ ਨਾਲੋਂ ਤੋੜ ਕੇ ਨਾ ਲੈ ਜਾਏ। ਭਾਈ ਸਾਹਿਬ ਕਹਿਣ ਲੱਗੇ ਸਿੱਖ ਦਾ ਜੀਵਨ ਵੀ ਕਈ ਵਾਰੀ ਆਪਾਂ ਤੱਕਦੇ ਹਾਂ ਇਹੋ ਜਿਹੇ ਸਿੱਖ ਮਿਲਣਗੇ ਜਿਨ੍ਹਾਂ ਦੇ ਕੋਲ ਜੇ ਰੱਬ ਦੀ ਗੱਲ ਕਰੀਏ ਅੰਦਰ ਨੂੰ ਠੰਡ ਪੈਗੀ ਜੇ ਕਿਤੇ ਬਾਣੀ ਪੜਨਗੇ ਤਾਂ ਅੰਦਰ ਨੂੰ ਧੂਪ ਆਣਗੇ ਜੇ ਕਿਤੇ ਗੁਰੂ ਦੀ ਗੱਲ ਕਰਨਗੇ ਤਾਂ ਭਿੱਜ ਜਾਣਗੇ। ਜਦੋਂ ਆਮ ਵਰਤੋਂ ਵਿੱਚ ਤੱਕਦੇ ਹਾਂ ਤੇ ਅੰਜ ਭਾਸੇਗਾ ਬੰਦਾ ਤੇ ਵਾਕਈ ਬੜਾ ਚੰਗਾ ਭਗਤੀ ਬੰਦਗੀ ਬੜੀ ਕਰਦਾ ਪਰ ਰੁੱਖਾ ਜੇ। ਭਾਈ ਵੀਰ ਸਿੰਘ ਕਹਿੰਦੇ ਨੇ ਨਹੀਂ ਹੈ ਉਹ ਫੁੱਲ ਪਰ ਕੰਡੇ ਇਸ ਕਰਕੇ ਨੇ ਦੁਨੀਆਂ ਦੇ ਲੋਕ ਕਿਤੇ ਪਿਆਰ ਪਿਆਰ ਨਾਲ ਤੁਸੀਂ ਇਹਨੂੰ ਗੁਰੂ ਤੋਂ ਤੋੜ ਨਾ ਜਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬਚਨ ਕੀਤੇ ਕਹਿਣ ਲੱਗੇ ਕਿਸੇ ਨੇ ਗੁਲਾਬ ਫੁੱਲ ਤੋਂ ਪੁੱਛਿਆ ਗੁਲਾਬ ਫੁੱਲ ਤੋਂ ਪੁੱਛਣ ਲੱਗਾ ਤੇ ਪੁੱਛਦਿਆਂ ਉਹਨੇ ਅੱਗੋਂ ਉੱਤਰ ਬੜਾ ਸੋਹਣਾ ਦਿੱਤਾ ਕਹਿਣ ਲੱਗੇ ਗੁਲਾਬ ਫੁੱਲ ਤੋਂ ਕਿਸੇ ਨੇ ਪੁੱਛਿਆ ਐਵੇਂ ਸੁੰਦਰਤਾ ਦੇ ਸਾਈ ਖੇ ਸੁਹਾਪਣ ਦੇ ਮਾਲਕ ਗੁਲਾਬ ਫੁੱਲ ਤੋਂ ਕਿਸੇ ਪੁੱਛਿਆ ਐਵੇਂ ਸੁੰਦਰਤਾ ਦੇ ਸਾਈ ਇਸ ਸੁਹਾਪਣ ਇਸ ਸੋਲ ਸੋਝ ਨੂੰ ਹੈ ਕਿਉਂ ਕੰਡਿਆਂ ਬੱਜ ਲਾਈ ਇਹ ਕੰਡੇ ਕਿਉਂ ਪੈਦਾ ਹੋ ਗਏ। ਅੱਗੋਂ ਕਹਿੰਦੇ ਨੇ ਮਸਤ ਅਲਮਸਤੀ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ ਫੁੱਲ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਕਿਉਂ ਕੰਡੇ ਲੱਗੇ ਨੇ ਬਸ ਮੈਨੂੰ ਤਾਂ ਇੰਨੀ ਕੁ ਸਮਝ ਪਈ ਏ ਕਹਿਣ ਲੱਗੇ ਮਸਤ ਅਲਮਸਤ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ ਤੋੜਨ ਨਾ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਮੇਰੇ ਰੱਬ ਨੇ ਇੱਕੋ ਗੱਲ ਕਹੀ ਏ ਕੰਡੇ ਵੇਖ ਕੇ ਮੈਨੂੰ ਤੋੜੀ ਨਾ। ਮੈਂ ਅਰਜ਼ ਕਰ ਰਿਹਾ ਸਤਿਗੁਰੂ ਨੇ ਬਾਣੀ ਵਿੱਚ ਵੀ ਇਹ ਬਚਨ ਕੀਤਾ ਆਸਾ ਰਾਗ ਵਿੱਚ ਇੱਕ ਸ਼ਬਦ ਆਉਂਦਾ ਮਹਾਰਾਜ ਦੀ ਰਹਾਓ ਦੀ ਤੋਕੇ ਬਾਹਰ ਸੂਤ ਸਗਲ ਸਿਉਂ ਮੌਲਾ
ਸਾਹਿਬ ਕਹਿੰਦੇ ਨੇ ਭਗਤ ਵੀ ਕਈ ਵਾਰੀ ਅੰਦਰ ਨੂੰ ਲੁਕਾਉਂਦਾ ਹੈ। ਇਹ ਸ਼ਬਦ ਆਰੰਭ ਹੁੰਦਾ ਹੈ ਆਸਾ ਮਹਿਲਾ ਪੰਜਵਾਂ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਖਾਠਾ ਬਾਗਾ। ਕਹਿੰਦੇ ਨੇ ਮੇਰਾ ਅੰਦਰ ਜਿਹੜਾ ਉਹ ਸੱਚੇ ਨਾਮ ਵੀ ਜੁੜਿਆ, ਪਰ ਬਾਹਰ ਜਦੋਂ ਮੈਂ ਲੋਕਾਂ ਨਾਲ ਗੱਲਬਾਤ ਕਰਨਾ, ਠਾਠਾ ਬਾਗਾ ਦਾ ਮਤਲਬ ਕੇਵਲ ਸਮਾਜ ਵਿੱਚ ਵਿਚਰਨ ਲਈ, ਮੈਂ ਚਿੱਤ ਉਹਨਾਂ ਵਿੱਚ ਨਹੀਂ ਜੋੜਿਆ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਬਾਹਰ ਸੂਤ ਸਗਲ ਸਿਉ ਮੌਲਾ, ਬਾਹਰ ਇੰਜ ਲੱਗਦਾ ਮੈਂ ਦੁਨੀਆਂ ਦੇ ਕੰਮਾਂ ਵਿੱਚ ਰੁੱਝਿਆ ਵਾਂ, ਪਰ ਕਹਿੰਦੇ ਨੇ ਮੇਰੇ ਅੰਦਰ ਨੂੰ ਦੇਖੋ, ਪਰ ਮੈਂ ਅੰਦਰ ਫੁੱਲ ਦੀ ਤਰ੍ਹਾਂ ਨਿਰਲੇਪ ਰੱਖਿਆ। ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂ ਜੈਸੇ ਜਲ ਮੈਂ ਕੌਲਾ, ਦੀਸ ਆਵਤ ਹੈ ਬਹੁਤ ਪਿਹਾਲਾ। ਮੇਰੀ ਸ਼ਕਲ ਨੂੰ ਦੇਖ ਕੇ ਸਾਹਿਬ ਕਹਿੰਦੇ ਨੇ ਲੋਕ ਸੋਚਦੇ ਨੇ ਮੈਂ ਕਿੰਨਾ ਪੁਰਖ ਤਾਂ, ਪਰ ਕਹਿਣ ਲੱਗੇ ਸਗਲ ਚਰਨ ਕੀ ਇਹ ਮਨ ਰਾਲਾ, ਪਰ ਮੇਰੇ ਮਨ ਨੂੰ ਦੇਖੋ, ਮੇਰਾ ਮਨ ਤਾਂ ਤੁਹਾਡੇ ਚਰਨਾਂ ਦੀ ਧੂੜ ਹੈ। ਇਹਦਾ ਮਤਲਬ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਸੱਜਣ ਕਹਿਣਗੇ ਕਿ ਬਾਹਰ ਦਾ ਜੀਵਨ ਕੁਝ ਹੋਰ ਹੋਵੇ, ਬਾਹਰ ਮਨੁੱਖ ਦੀ ਗੱਲਾਂ ਬਾਤਾਂ ਵਿੱਚ ਬਿਰਤੀ ਕੁਝ ਹੋਰ ਹੋਵੇ, ਤੇ ਕੀ ਉਹ ਅੰਦਰੋਂ ਜੁੜਿਆ ਹੋ ਸਕਦਾ ਹੈ? ਹਾਂ, ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਕਬੀਰ ਸਾਹਿਬ ਨੇ ਦੋ ਸ਼ਲੋਕ ਆਪਣੇ ਸ਼ਲੋਕਾਂ ਵਿੱਚ ਅੰਕਿਤ ਕੀਤੇ ਨੇ। ਉਹ ਕਹਿੰਦੇ ਨੇ ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦਿਆਂ, ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ, ਕਹਿੰਦਾ ਨਾਮਦੇਵ ਜਿੱਥੇ ਤੂੰ ਬਹਿਨਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ, ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਂਦਾ, ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾਂ, ਜਿਹੋ ਜਿਹਾ ਕੱਪੜੇ ਆਏ ਉਹ ਜਿਹਾ ਪਾ ਕੇ ਤੁਰ ਪੈਣਾ। ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ, ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਵਸਤਰ ਬੜੇ ਕੀਮਤੀ ਨੇ, ਉਹਨਾਂ ਦੇ ਚੇਲੇ ਬੜੇ ਪਿੱਛੇ ਨੇ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ, ਕੱਪੜੇ ਤੇਰੇ ਸਿੱਧੇ ਸਾਦੇ ਨੇ, ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ, ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ, ਪਰ ਮੈਨੂੰ ਇੱਕ ਗੱਲ ਦੱਸ ਦੇ, ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਣਾ, ਸਾਰਾ ਦਿਨ ਤੂੰ ਮਾਇਆ ਵਿੱਚ ਖਚਤੇ, ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ। ਅੱਗੋਂ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ, ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕ ਕੇ ਭਰਮੋ ਨਾ, ਜਿਨ੍ਹਾਂ ਨੇ ਅਭਿਆਸ ਕੀਤਾ ਉਹ ਪਿਆਰੇ ਦੇ ਚਰਨਾਂ ਵਿੱਚ ਅੰਦਰੋਂ ਅੰਦਰ ਜੁੜ ਚੁੱਕੇ। ਪਰ ਅਭਿਆਸੀ ਪੁਰਸ਼ ਹਰ ਕੋਈ ਨਹੀਂ, ਹੁਣ ਆਪਣੇ ਸੱਜਣ ਵੀ ਪ੍ਰਮਾਣ ਇਹ ਦੇ ਦਿੰਦੇ ਨੇ। ਸ਼ਬਦ ਆਰੰਭ ਹੁੰਦਾ ਨਾਮਾ ਮਾਇਆ ਮੋਹਿਆ, ਕਬੀਰ ਸਾਹਿਬ ਦੇ ਸ਼ਲੋਕ ਨੇ। ਨਾਮਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ, ਕਹਿ ਤਲੋਚਨ ਮੀਤ ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਤੇਰਾ ਚਿੱਤ ਰਾਮ ਵਿੱਚ ਨਹੀਂ ਜੁੜਿਆ, ਸਾਰਾ ਦਿਨ ਕੱਪੜੇ ਰੰਗਣ ਤੇ ਰਹਿਣਾ। ਤੇ ਅੱਗੋ ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ ਨਹੀਂ ਹੋਏ ਨਾਮਾ ਕਹਿ ਤਰਲੋਚਨਾ, ਮੁੱਖ ਤੇ ਰਾਮ ਸੰਭਾਲ। ਉਹ ਤਰਲੋਚਨ ਤੂੰ ਆਪਣੇ ਮੁੱਖ ਤੋਂ ਜੀ ਰਾਮ ਰਾਮ ਜਪਿਆ ਕਰ, ਹੱਥ ਪਾਉ ਕਰ ਕਾਮ ਸਭ, ਮੈਂ ਹੱਥਾਂ ਪੈਰਾਂ ਨਾਲ ਕੰਮ ਕਰਨਾ ਵਾ, ਪਰ ਕੀਰਤਨ ਰੰਜਨ ਨਾਲ ਮੇਰਾ ਜਿਹੜਾ ਚਿੱਤ ਹੈ ਨਾ, ਉਹ ਕਦੀ ਵਾਹਿਗੁਰੂ ਤੋਂ ਇੱਕ ਖਿਣ ਵੀ ਦੂਰ ਨਹੀਂ ਗਿਆ। ਉਹਨੇ ਸਵਾਲ ਕਰ ਦਿੱਤਾ ਇਹ ਕਿਵੇਂ ਹੋ ਸਕਦਾ? ਆਪਣੇ ਸੱਜਣ ਵੀ ਇਹ ਕਹਿ ਦਿੰਦੇ ਨੇ ਨਾ ਕਿ ਹੱਥ ਪਾਉ ਕਰ ਕਾਮ ਸਭ, ਕੀਰਤਨ ਰੰਜਨ ਨਾਲ ਅਸੀਂ ਤਾਂ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ, ਪਰ ਮੈਂ ਅਰਜ਼ ਕਰਾਂ ਪਿਆਰਿਓ, ਇੱਕ ਅਵਸਥਾ ਹੈ, ਕਦੀ ਤੱਕੋ ਖਾਂ, ਆਪਣੇ ਅੰਦਰ ਨੂੰ ਟਿਕਾਣਾ ਕਿੰਨਾ ਕੁ ਮੁਸ਼ਕਲ ਹੈ। ਆਮ ਤੌਰ ਤੇ ਜਦੋਂ ਨਾਮ ਦੀ ਗੱਲ ਚੱਲੇ ਕਿੰਨੀ ਇਕਾਗਰਤਾ ਚਾਹੀਦੀ ਹੈ। ਜਿੱਦਣ ਫੌਜ ਵਿੱਚ ਕੋਈ ਮਨੁੱਖ ਭਰਤੀ ਹੁੰਦਾ ਹੈ ਨਾ, ਤੇ ਉਹਨੂੰ ਗੋਲੀ ਚਲਾਉਣ ਦੀ ਜਾਚ ਦੱਸਦੇ ਨੇ, ਤੇ ਜਦੋਂ ਉਹ ਗੋਲੀ ਚਲਾਉਣ ਦੀ ਜਾਚ ਸਿੱਖਦਾ ਤੇ ਉਹਨੂੰ ਇੱਕ ਗੱਲ ਕਹਿੰਦੇ ਨੇ ਕਿ ਆਪਣੇ ਇੱਕ ਨੇਤਰ ਨੂੰ ਬੰਦ ਕਰ ਲਈ, ਪਰ ਜਦੋਂ ਤੂੰ ਗੋਲੀ ਚਲਾਉਣ ਲੱਗਣਾ ਉਦੋਂ ਕੋਸ਼ਿਸ਼ ਕਰੀ ਕਿ ਆਪਣੇ ਸਾਹ ਨੂੰ ਰੋਕ ਲਈ। ਤੇ ਜੇ ਉਹ ਕਹਿ ਵੀ ਕਿਉਂ, ਸਰੀਰ ਮੇਰਾ ਤਾਂ ਸਾਰਾ ਪਿਆ, ਆਪਣੇ ਸਾਹ ਨੂੰ ਕਿਉਂ ਰੋਕਾਂ? ਉਹ ਕਹਿੰਦੇ ਨੇ ਹੋ ਸਕਦਾ ਕਿ ਤੇਰੇ ਥੋੜੇ ਜਿਹੇ ਸਾਹ ਲੈਣ ਦੇ ਨਾਲ ਇਹ ਬੰਦੂਕ ਜਿਹੜੀ ਤੇਰੀ ਛਾਤੀ ਨਾਲ ਲੱਗੀ ਏ, ਕਿਤੇ ਇਹ ਹਵਾ ਦੇ ਇੱਕ ਇਸ਼ਾਰੇ ਨਾਲ ਥੋੜੀ ਜਿਹੀ ਹਿੱਲ ਗਈ ਤੇ ਨਿਸ਼ਾਨਾ ਟਿਕਾਣੇ ਤੇ ਲੱਗਣਾ ਨਹੀਂ। ਇੱਕ ਫੌਜੀ ਨਿਸ਼ਾਨਾ ਸਿੱਖਣ ਲੱਗਿਆ ਉਹਨੂੰ ਇੰਨੀ ਇਕਾਗਰਤਾ ਚਾਹੀਦੀ ਏ। ਆ ਮਾਈਆਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ, ਤੇ ਚੇਤੇ ਰੱਖੋ ਹਰ ਕੋਈ ਪਾਉਂਦਾ ਜਦੋਂ ਧਾਗਾ
ਧਾਗਾ ਪਾਉਣ ਲੱਗਿਆਂ ਆਪਣੇ ਸਾਹ ਨੂੰ ਵੀ ਰੋਕ ਲਈਦਾ ਹੈ ਕਿ ਕਈ ਵਾਰੀ ਸਾਹ ਦੇ ਨਾਲ ਵੀ ਉਂਗਲ ਥੋੜੀ ਜਿਹੀ ਹਿੱਲ ਜਾਏ ਤੇ ਉਸ ਸੁਰਾਖ ਦੇ ਅੰਦਰ ਧਾਗਾ ਪੈਂਦਾ ਨਹੀਂ। ਇਹਦਾ ਮਤਲਬ ਇੰਨੀ ਇਕਾਗਰਤਾ ਇਹਨਾਂ ਕੰਮਾਂ ਲਈ ਚਾਹੀਦੀ ਏ ਤੇ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਉਹਦੇ ਲਈ ਕਿੰਨੀ ਕੁ ਇਕਾਗਰਤਾ ਚਾਹੀਦੀ। ਪਹਿਲਾਂ ਇਕਾਗਰਤਾ ਨਾਲ ਟਿਕਣਾ ਪਏਗਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਪੜ੍ਹਾਈ ਆਰੰਭ ਵਿੱਚ ਕਰੀਏ ਤੇ ਤਰੀਕੇ ਹੋਰ ਨੇ, ਤੇ ਜਿੱਦਣ ਬੰਦਾ ਪੁੱਗ ਜਾਂਦਾ ਉਦਣ ਉਹਦੇ ਪੜ੍ਹਨ ਦਾ ਤੇ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਭਗਤ ਸਾਹਿਬ ਨੂੰ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ ਕਿ ਬਾਹਰੋਂ ਤੂੰ ਗੱਲਾਂ ਵੀ ਕਰੇ, ਹਾਥ ਪਾਉ ਕਰ ਕਾਬ ਸਭ ਕੀਰਤ ਨਿਰੰਜਨ ਨਾਲ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਮਕਲੀ ਰਾਗ ਏ, ਤੇ ਜੋਗੀਆਂ ਦਾ ਬੜਾ ਪਿਆਰਾ ਰਾਗ ਏ ਰਾਮਕਲੀ। ਇਹੀ ਕਾਰਨ ਸਿੱਧ ਗੋਸ਼ਟ ਵੀ ਰਾਮਕਲੀ ਰਾਗ ਵਿੱਚ ਏ। ਸਾਹਿਬ ਨੇ ਭਗਤ ਨਾਮਦੇਵ ਨੇ ਇੱਕ ਸ਼ਬਦ ਵਿੱਚ ਪੰਜ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਇਹ ਹੋ ਸਕਦਾ ਸੰਭਵ ਏ, ਅਸੰਭਵ ਨਹੀਂ, ਇਹ ਹੋ ਸਕਦਾ ਕਿ ਬੰਦਾ ਕਿਰਤਕਾਰ ਕਰਦਿਆਂ ਹੋਇਆ ਵੀ ਮਾਲਕ ਨਾਲ ਜੁੜਿਆ ਰਹੇ, ਤੇ ਜਿਹੜਾ ਬੰਦਾ ਜੁੜਿਆ ਨਹੀਂ ਉਹ ਉਦਾਹਰਣ ਤੋਂ ਬਿਨਾਂ ਸਮਝਦਾ ਨਹੀਂ। ਉਹ ਕਹਿੰਦਾ ਕੋਈ ਪ੍ਰਮਾਣ ਦੇ, ਤੇ ਭਗਤ ਨੇ ਪੰਜ ਪ੍ਰਮਾਣ ਦਿੱਤੇ। ਕਹਿਣ ਲੱਗੇ ਸੁਣ ਉਹ ਤਰਲੋਚਨ, ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਨੇ ਤੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਏ, ਨਾਲ ਦੇ ਸਾਥੀ ਵੀ ਮਕਾਨ ਦੀ ਛੱਤ ਤੇ ਨੇ, ਉਹ ਗੱਲਾਂ ਵੀ ਕਰਦਾ ਤੇ ਜੇ ਪੁੱਛ ਲਈਏ ਬੇਟਾ ਪਤੰਗ ਵੀ ਉਡਾਨਾ ਪਿਆ, ਛੋਟੇ ਛੋਟੇ ਬੱਚਿਆਂ ਨਾਲ ਸਾਥੀਆਂ ਨਾਲ ਗੱਲਾਂ ਵੀ ਕਰਨਾ, ਪਰ ਤੇਰਾ ਧਿਆਨ ਕਿੱਧਰ ਏ? ਤੇ ਅੱਗੋ ਉਹ ਬੱਚਾ ਕਹੇਗਾ ਬਾਬਾ ਮੈਂ ਭਾਵੇਂ ਆਪਣੇ ਸਾਥੀਆਂ ਨਾਲ ਗੱਲਾਂ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਪਤੰਗ ਦੀ ਡੋਰ ਦੇ ਵਿੱਚ ਹੀ। ਕਹਿੰਦੇ ਜੇ ਇੱਕ ਬੱਚਾ ਗੱਲਾਂ ਕਰਦਿਆਂ ਵੀ ਡੋਰ ਨਾਲ ਜੁੜਿਆ ਤੇ ਕੀ ਭਗਤੀ ਕਰਨ ਵਾਲਾ ਕੰਮ ਕਾਰ ਕਰਦਿਆਂ ਅੰਦਰੋਂ ਜੁੜ ਨਹੀਂ ਸਕਦਾ? ਉਹਨਾਂ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ, ਸਿਰ ਤੇ ਗਾਗਰ ਏ, ਪਰ ਜਦੋਂ ਰਸਤੇ ਵਿੱਚ ਆਉਂਦੀਆਂ ਨੇ ਹੱਸਦੀਆਂ ਨੇ ਗੱਲਾਂ ਕਰਦੀਆਂ ਨੇ। ਜੇ ਪੁੱਛੀਏ ਭੈਣਾਂ ਕਿ ਸਿਰ ਤੇ ਘੜਾ ਚੁੱਕਿਆ ਤੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਡਾ ਖਿਆਲ ਕਿੱਧਰ ਏ? ਅੱਗੋ ਕਹਿਣਗੀਆਂ ਵੀਰਨਾ ਭਾਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਹੱਸਦੀਆਂ ਵਾਂ ਪਰ ਅਸਲੀਅਤ ਇਹੀ ਸਾਡਾ ਅੰਦਰ ਵਾਲਾ ਚਿੱਤ ਜਿਹੜਾ ਉਹ ਸਿਰ ਤੇ ਚੁੱਕੇ ਹੋਏ ਘੜੇ ਦੇ ਵਿੱਚ ਜੁੜਿਆ ਹੋਇਆ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਤੂੰ ਸੋਨੇ ਦਾ ਕੰਮ ਕਰਨ ਵਾਲੇ ਕੁਲ ਜਾ, ਉਹ ਸੋਨੇ ਨੂੰ ਘੜਦਾ ਪਿਆ ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ। ਜੇ ਪੁੱਛੀਏ ਪਿਆਰਿਆ ਇਹ ਕਿਵੇਂ? ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਘੜਨਾ, ਤੇਰਾ ਧਿਆਨ ਕਿੱਧਰ ਏ? ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਤੇ ਵੀ ਜੁੜਿਆ ਹੋਇਆ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ, ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ, ਜੇ ਘਰ ਉਹਦਾ ਵੱਛਾ ਵੱਜਾ ਨਾ, ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ, ਘਰ ਵਿੱਚ ਮਾਂ ਕੰਮ ਕਰਦੀ ਏ, ਬੱਚਾ ਪੰਘੂੜੇ ਵਿੱਚ ਪਿਆ, ਕਦੀ ਭਾਂਡੇ ਮਾਂਜੇ, ਕਦੀ ਪ੍ਰਸ਼ਾਦਾ ਤਿਆਰ ਕਰੇ, ਘਰ ਵਿੱਚ ਝਾੜੂ ਲਾਏ, ਪਰ ਕੰਮ ਕਰਦਿਆਂ ਹੋਇਆ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ। ਪੰਜ ਉਦਾਹਰਣਾਂ ਦੇਖ ਕੇ ਕਹਿਣ ਲੱਗੇ ਤਰਲੋਚਨ ਸਮਝ, ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ, ਜਿਹੜਾ ਜੁੜਿਆ ਹੀ ਉਹ ਬਾਹਰ ਦੇ ਕੰਮ ਕਰਦਿਆਂ ਹੋਇਆ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ। ਰਾਮਕਲੀ ਰਾਗ ਦਾ ਇਹ ਸ਼ਬਦ ਏ। ਕਹਿੰਦੇ ਨੇ ਆਨੀ ਲੇ ਕਾਗਦ ਕਾਤੀ ਲੇ ਗੂਡੀ, ਆਕਾਸ਼ ਮਧੇ ਧਰਮੀ ਅਲੇ, ਪੰਚ ਜਨਾ ਸਿਓ ਬਾਤ ਬਤੋਵਾ, ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ ਮਰ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜਕੁਮਾਰ ਪੁਰੰਦਰੀਏ, ਹਸ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦੁਆਰ ਦਸ ਜਾਂਕੈ, ਗਊ ਚਰਾਵਨ ਛਾੜੀ ਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਸ਼ਰਾ ਰਾਖੀ ਅਲੇ। ਅਖੀਰ ਤੇ ਕਹਿਣ ਲੱਗੇ ਕਹਿਤ ਨਾਮ ਦਿਓ, ਸੁਣੋ ਤਰਲੋਚਨ, ਬਾਲਕ ਪਾਲਨ ਪੋਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਬੱਚੇ ਵੀ ਜੁੜਿਆ। ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜੇ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧ ਉਹਦੇ ਨਾਲ ਜੋੜੇ ਹੈ।
ਡਾਕਟਰ ਭਾਈ ਵੀਰ ਸਿੰਘੋਰਾ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ। ਚੇਤੇ ਰੱਖਣਾ, ਗੁਰੂ ਕੋਲ ਬੈਠਿਆਂ ਵੀ ਜਿਹੜਾ ਪੁੱਗ ਚੁੱਕਾ ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ, ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਇਆ, ਦੋ ਕੰਮ ਵੀ ਕਰ ਸਕਦਾ। ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌਲੀ ਦੀ ਸੇਵਾ ਵੀ ਹੁੰਦੀ ਹੈ ਨਾ, ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਟ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿੱਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਘ ਨੂੰ ਹੁਲਾਰਾ ਦੇਣੀ ਏ। ਲੰਘਦੀ ਆਉਂਦੀ ਨੇ ਉਹ ਹੱਥ ਮਾਰਨਾ ਤੇ ਸਿੱਖਾਂ ਨੇ ਕਿਹਾ, ਮਹਾਰਾਜ ਆ ਮਾਈ ਤਾਂ ਝੱਲੀ ਏ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ, ਪੁੱਛਿਆ ਕਿਉਂ, ਕਹਿੰਦੇ ਨੇ ਟੋਕਰੀ ਭਰ ਕੇ ਤੁਰਦੀ ਏ ਤੇ ਕਈ ਵਾਰੀ ਚੁੱਕੀ ਚੁਕਾਈ ਵੀ ਹੱਥ ਮਾਰੀ ਜਾਂਦੀ ਏ, ਕਈ ਵਾਰੀ ਟੋਕਰੀ ਸੁੱਟਦਿਆਂ ਹੱਥ ਮਾਰਦੀ ਏ। ਤੇ ਜਦੋਂ ਕੋਲ ਆਈ ਤੇ ਸਾਹਿਬ ਨੇ ਕਿਹਾ, ਮਾਈ ਆ ਸਿੱਖ ਕੀ ਕਹਿੰਦੇ ਪਏ ਨੇ? ਕਹਿਣ ਲੱਗੀ, ਮਹਾਰਾਜ ਦੱਸੋ। ਸਾਹਿਬ ਕਹਿਣ ਲੱਗੇ, ਇਹ ਆਖਦੇ ਨੇ ਤੂੰ ਮਿੱਟੀ ਦੀ ਟੋਕਰੀ ਚੁੱਕ ਕੇ ਤੁਰਨੀ ਏ ਤੇ ਅਚਨਚੇਤ ਹੱਥ ਹਿਲਾਨੀ ਏ ਜਿਵੇਂ ਕਿਸੇ ਪੀਂਘ ਨੂੰ ਝੂਟਾ ਦਿੰਦੀ ਹੋਵੇ। ਲੋਕ ਕਹਿੰਦੇ ਨੇ ਝੱਲੀ ਏ। ਅੱਗੋ ਉਸ ਮਾਈ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੀ, ਦਾਤਿਆ ਮੈਂ ਆਪਣੇ ਆਪ ਨੂੰ ਲੁਕਾ ਕੇ ਤੁਰੀ ਸਾਂ, ਪਰ ਕੀ ਕਰਾਂ, ਕਈ ਵਾਰੀ ਹਿਲਦਾ ਹੱਥ ਪ੍ਰਗਟ ਕਰ ਦਿੰਦਾ। ਕਹਿਣ ਲੱਗੇ, ਦੱਸ ਖਾਂ ਤੂੰ ਹੱਥ ਕਿਉਂ ਹਿਲਾਨੀ ਏ? ਉਹਨੇ ਕਿਹਾ, ਸਤਿਗੁਰੂ ਤੇਰੇ ਤੋਂ ਕੁਝ ਗੁੱਝਾ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ। ਕਹਿਣ ਲੱਗੇ, ਮੈਂ ਆਈ ਕਾਬਲ ਤੋਂ ਆ, ਮੇਰਾ ਬੱਚਾ ਅਜੇ ਨਿਆਣਾ, ਮੇਰੇ ਤੋਂ ਬਿਨਾਂ ਰਹਿ ਤਾਂ ਜਾਂਦਾ ਹੈ, ਰੋਟਾ ਰੋਟੀ ਪ੍ਰਸ਼ਾਦਾ ਪਾਣੀ ਸੱਕ ਲੈਂਦਾ ਹੈ, ਪਰ ਜਦੋਂ ਪੰਘੂੜੇ ਵਿੱਚ ਬੈਠਾ ਹੈ ਨਾ ਤੇ ਤੇਰੀ ਕਿਰਪਾ ਨਾਲ ਮੈਨੂੰ ਇੰਨੀ ਇੱਥੋਂ ਸਮਝ ਪੈ ਗਈ ਏ, ਜਦੋਂ ਬੱਚਾ ਥੋੜਾ ਜਿਹਾ ਰੋਣ ਕਿਤੇ ਲੱਗਦਾ ਤੇ ਮੈਂ ਆਪਣੇ ਹੱਥ ਦੇ ਹਲਾਰੇ ਨਾਲ ਉਹਦੇ ਪੰਘੂੜੇ ਨੂੰ ਝੂਟਾ ਦੇਣੀ ਪਈ। ਦਾਤਾ ਮੈਂ ਪੋਹਾਂ ਤੇ ਬੈਠੀ ਕੇਵਲ ਉਹਨੂੰ ਝੂਟਾ ਦੇਣੀ ਆ। ਜੇ ਕੋਈ ਪੁੱਛੇ ਵੀ ਇਹ ਹੋ ਸਕਦਾ ਪਿਆਰਿਓ, ਇਹ ਖੇਡ ਹੋ ਸਕਦੀ ਏ? ਤੇ ਪੁੱਛਿਆ ਗੁਰੂ ਅਮਰਦਾਸ ਨੇ, ਬੀਬੀ ਇਹ ਕਿੱਥੋਂ ਤੈਨੂੰ ਮਿਲ ਗਿਆ? ਉਹਨੇ ਇੱਕ ਗੱਲ ਕਹੀ, ਕਹਿੰਦੀ, ਦਾਤਾ ਮੇਰਾ ਭਰਤਾ ਕਰਦਾ ਬੰਦਗੀ, ਉਹ ਜੁੜਿਆ ਪ੍ਰੀਤਮ ਦੇ ਚਰਨਾਂ ਵਿੱਚ। ਕਹਿੰਦੀ, ਮੈਂ ਕੁਝ ਭਗਤੀ ਨਹੀਂ ਕੀਤੀ, ਮੈਂ ਸਿਰਫ ਉਹਨੂੰ ਸਵਾਮੀ ਨੂੰ ਤੇਰਾ ਸਿੱਖ ਜਾਣ ਕੇ ਸੇਵਾ ਕੀਤੀ। ਉਹਨੇ ਇੱਕੋ ਗੱਲ ਕਹੀ ਕਿ ਤੂੰ ਮੇਰੀ ਨਾ ਸੇਵਾ ਕਰ, ਗੁਰੂ ਅਮਰਦਾਸ ਦੇ ਘਰ ਵਿੱਚ ਜਾ ਸੇਵਾ ਕਰ। ਜੇ ਕਹਿੰਦੇ ਨੇ, ਮੈਂ ਪੁੱਛਿਆ ਪਿੱਛੋਂ ਬੱਚਾ ਰੋਵੇਗਾ? ਉਹਨੇ ਇੰਨਾ ਬਚਨ ਕਿਹਾ ਸੀ, ਭਲੀਏ ਗੁਰੂ ਘਰ ਵਿੱਚ ਬੜੀਆਂ ਰਹਿਮਤਾਂ ਨੇ, ਤੂੰ ਉੱਥੇ ਬੈਠੀ ਵੀ ਬੱਚੇ ਨੂੰ ਚੁੱਪ ਕਰਾਈ ਜਾਏਗੀ। ਕਹਿੰਦੀ, ਤੇਰੀ ਟੋਕਰੀ ਚੁੱਕੀ, ਪਤਾ ਨਹੀਂ ਤੇਰੀ ਟੋਕਰੀ ਨੇ ਕੀ ਕਿਰਪਾ ਕੀਤੀ ਆ, ਮੇਰੇ ਅੰਦਰ ਦੇ ਕਪਾਟ ਖੁੱਲ ਗਏ ਨੇ। ਸਾਧ ਸੰਗਤ, ਇਹੀ ਕਾਰਨ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ, ਕਈ ਵਾਰੀ ਮੈਂ ਅਰਜ਼ ਕੀਤੀ ਏ, ਉਹ ਕਹਿੰਦੇ ਨੇ, ਜਿੰਨਾ ਉਚਿਆਈਆਂ ਉੱਤੇ ਬੁੱਧੀ ਖੰਭ ਛਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਦਿਸ ਨਾਲ ਬੁੱਲ ਲੱਗ ਜਾਣ, ਉੱਥੇ ਪਿਆਲਾ ਦਿਸਦਾ ਨਹੀਂ ਪਰ ਰਸ ਚੁੱਕਦਾ ਪਿਆ ਸਿੱਖ, ਪਿਆਲੇ ਅਨ ਦਿਸ ਨਾਲ ਬੁੱਲ ਲੱਗ ਜਾਣ, ਉੱਥੇ ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਕਹਿੰਦੇ ਨੇ, ਜਦੋਂ ਕੋਈ ਬੰਦਗੀ ਵਾਲੇ ਦੀ ਗੱਲ ਕਰਦਾ ਲੋਕ ਕਹਿੰਦੇ ਨੇ ਝੂਠ ਏ, ਭਾਈ ਸਾਹਿਬ ਕਹਿੰਦੇ ਨੇ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾ ਲਾਈਆਂ ਬੁੱਧੋਂ ਪਾਰ ਤਾਰੀਆਂ, ਇਹ ਬੁੱਧੀ ਦੀ ਗੱਲ ਨਹੀਂ। ਭਾਈ ਸਾਹਿਬ ਕਹਿੰਦੇ ਨੇ, ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਨੇ, ਮੈਂ ਤਾਂ ਕਿਸੇ ਹੋਰ ਦੇਸ਼ ਦੀ ਗੱਲ ਕਰਨਾ। ਇਹੀ ਬਚਨ ਭਾਈ ਗੁਰਦਾਸ ਨੇ ਆਪਣੀ ਵਾਰ ਨੰਬਰ 4 ਵਿੱਚ ਕੀਤਾ। ਕਹਿੰਦੇ ਨੇ, ਗੁਰਸਿੱਖੀ ਗੁਰਸਿੱਖ ਸਣ, ਅੰਦਰੋਂ ਸਿਆਣਾ ਬਾਹਰ ਭੋਲਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਅੰਦਰ ਸਿਆਣਾ ਬਾਹਰ ਭੋਲਾ। ਕਹਿਣ ਲੱਗੇ, ਫਿਰ ਉਹਦਾ ਕਿੰਨਾ ਕੁ ਅੰਦਰ ਟਿਕਿਆ? ਵਾਹਿਗੁਰੂ ਗੁਰੂ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਉਹ ਅੰਦਰੇ ਅੰਦਰ ਨਾਮ ਦੇ ਪਿਆਲੇ ਨੂੰ ਛਕਦਾ ਪਿਆ। ਇਹ ਰਹਿਮਤਾਂ ਸਾਹਿਬ ਦੇ ਦਰ ਤੇ ਨੇ। ਹਜ਼ੂਰ ਅੱਜ ਕਹਿ ਰਹੇ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਗੁਰੂ ਰਾਮਦਾਸ ਕਹਿੰਦੇ ਨੇ, ਜੇ ਤੇਰੇ ਅੰਦਰ ਪ੍ਰੀਤ ਹੈ ਤੂੰ ਸਭ ਤੋਂ ਸਿਆਣਾ, ਤੂੰ ਸਭ ਤੋਂ ਜ਼ਿਆਦਾ ਸੋਝੀਵਾਨ ਏ। ਤੇ ਪੁੱਛਿਆ, ਮਹਾਰਾਜ ਸਿਆਣੇ ਤਾਂ ਦੁਨੀਆਂ ਵਿੱਚ ਬੜੇ ਨੇ। ਕਹਿੰਦੇ ਨੇ, ਮੈਂ ਉਸ ਸਿਆਣਪ ਨੂੰ ਪ੍ਰਵਾਨ ਨਹੀਂ ਕਰਦਾ ਜੇ ਬਾਹਰੋਂ ਸਿਆਣਾ, ਅੰਦਰ ਪ੍ਰੀਤ ਨਹੀਂ। ਸ਼ਾਇਦ ਇਹੀ ਕਾਰਨ ਸਾਹਿਬ ਨੇ ਬਾਣੀ ਵਿੱਚ
ਸਿਆਣਿਆਂ ਦੀ ਗਿਣਤੀ ਕੀਤੀ, ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਜੇ ਪ੍ਰੀਤ ਨਹੀਂ ਕਾਹਦਾ ਸਿਆਣੇ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਰ ਇੱਥੇ ਕਹਿੰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਿਨ ਸੁਗੜ ਸਿਆਣੇ ਰਾਮ ਰਾਜੇ। ਸਿਆਣਪ ਨਾਲ ਨਹੀਂ ਸਾਹਿਬ, ਰੋਜ਼ ਹੋਕਾ ਦੇ ਕੇ ਇੱਕ ਬਚਨ ਕਹਿੰਦੇ ਨੇ, ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਸਾਹਿਬ ਕਹਿੰਦੇ ਨੇ ਸਹਿਸ ਸਿਆਣਪਾਂ ਲੱਕ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਨਾ ਤੂੰ ਆਵੇਂ ਵਸ। ਬਹੁਤ ਸਿਆਣਪ ਹੈ ਕਿਸੇ ਸਿਆਣਪ ਨਾਲ ਵਸ ਆਉਂਦੇ। ਸਾਹਿਬ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉਂ ਲਾਈਐ ਚਤੁਰਾਈ ਨਾ ਚਤੁਰ ਬੁਝ ਪਾਈਐ। ਉਹ ਸਿਆਣਪ ਨਾਲ ਨਹੀਂ, ਸਿਆਣਾ ਉਹ ਵੇ ਜਿਹੜਾ ਨਾਮ ਵੀ ਜੁੜਿਆ, ਸਿਆਣਾ ਉਹ ਜਿਹਦੇ ਹਿਰਦੇ ਵਿੱਚ ਗੁਰੂ ਲਈ ਪ੍ਰੀਤ ਹੈ। ਸਾਹਿਬ ਕਹਿੰਦੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਬਾਹਰੋਂ ਉਹ ਕਿਤੇ ਸ਼ਬਦ ਭੁੱਲ ਕੇ ਕੁਝ ਹੋਰ ਬੋਲ ਦਿੰਦੇ ਨੇ, ਮਤ ਕਈ ਇਹ ਮਾੜਾ ਪੈਣ ਲੱਗੇ। ਨਹੀਂ ਧੀ ਖਰੇ ਹਰ ਭਾਣੇ, ਪਰ ਮੇਰੇ ਵਾਹਿਗੁਰੂ ਨੂੰ ਭਾਣੇ ਦਰ ਤੇ ਚੰਗੇ ਲੱਗਦੇ। ਬਾਹਰ ਦੇ ਸ਼ਬਦ ਦੇਖ, ਬਾਹਰ ਦੇ ਜੀਵਨ ਦੇਖ ਕੇ ਨਾ ਭਰਮੀ, ਉਹ ਅੰਦਰੇ ਅੰਦਰ ਟਿਕੇ ਨੇ। ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਧੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਰੱਬ ਦੇ ਸੰਤਾਂ ਨੂੰ ਰੱਬ ਤੋਂ ਬਿਨਾਂ ਕੋਈ ਥਾਂ ਨਹੀਂ। ਹਜ਼ੂਰ ਕਹਿਣ ਲੱਗੇ ਹਰ ਮਾਣ ਨਿਮਾਣੇ, ਉਹਨਾਂ ਨਿਮਾਣਿਆਂ ਦਾ ਮਾਣ ਤਾਂ ਕੇਵਲ ਵਾਹਿਗੁਰੂ, ਕਿਸੇ ਹੋਰ ਵੱਲ ਨਹੀਂ ਤੱਕਦੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਬਾਹਰ ਦੇ ਭੇਸ ਨੂੰ ਦੇਖ ਕੇ ਕਿਤੇ ਉਹਦੇ ਬਸਤਰ, ਪਰ ਅੱਜ ਆਪਾਂ ਤੱਕਦੇ ਹਾਂ, ਮੈਂ ਅਰਜ਼ ਕੀਤੀ ਚੋਲਾ ਸੋਹਣਾ ਲਿਸ਼ਕਣਾ ਹੋਵੇ, ਪੱਗ ਹੈ ਚੰਗੀ ਗੋਲ ਗੱਡੀ ਹੋਵੇ ਤੇ ਚਿਮਟਿਆਂ ਦੀ ਪਿੱਛੇ ਐ ਛਣਕਾਰ ਪੈਂਦੀ ਹੋ। ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ, ਅਸੀਂ ਬਾਹਰ ਦੇ ਭੇਖ ਨੂੰ ਦੇਖ ਕੇ ਬੜੀ ਜਲਦੀ ਅਸਰ ਕਬੂਲਨੇ ਆ। ਪਰ ਸਾਹਿਬ ਕਹਿੰਦੇ ਨੇ ਨਹੀਂ, ਸੰਤ ਕਈ ਵਾਰੀ ਮਲੀਨ ਬਸਤਰਾਂ ਵਿੱਚ ਵੀ ਮਿਲ ਸਕਦੇ, ਸੰਤ ਕਈ ਵਾਰੀ ਪਾਟੇ ਕੱਪੜਿਆਂ ਵਿੱਚ ਵੀ ਮਿਲ ਸਕਦੇ, ਤੇ ਚੇਤੇ ਰੱਖੀ ਸੰਤ ਕਈ ਵਾਰੀ ਪੈਂਟ ਕਮੀਜ਼ ਵਿੱਚ ਵੀ ਮਿਲ ਸਕਦਾ, ਕੋਈ ਭੇਖ ਦੀ ਪਾਬੰਦੀ ਨਹੀਂ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ ਬੇਅੰਤ ਐਸੇ, ਹਜ਼ੂਰ ਨੇ ਸਤਿਗੁਰੂ ਨੇ ਕਿਰਪਾ ਕੀਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਉਹ ਕਹਿੰਦਾ ਇੱਕ ਵਾਰੀ ਕੋਈ ਮਨੁੱਖ ਕਿਸੇ ਦੇ ਘਰ ਥੱਲਿਓਂ ਨਿਕਲੇ। ਗੱਲ ਸਿਰਫ ਇਸ ਨੂੰ ਸਮਝਾਉਣ ਲਈ ਕਿ ਸੰਤ ਨੂੰ ਟੇਕ ਕੇਵਲ ਇੱਕ ਰੱਬ ਦੀ। ਕਹਿੰਦਾ ਉੱਚੇ ਮਹੱਲ ਵਿੱਚ ਖਲੋਤੀ ਔਰਤ ਪਾਨ ਚਬਾਉਂਦੀ ਪਈ ਸੀ, ਤੇ ਅਚਨਚੇਤ ਉਹਨੇ ਪਾਨ ਦੀ ਥੋਕੋ ਸਾਧੂ ਦੇ ਸਿਰ ਤੇ ਸੱਟੀ। ਉਹਨੇ ਕਿਹਾ ਕੁਛ ਨਹੀਂ, ਸਿਰਫ ਅੱਖਾਂ ਭਰ ਕੇ ਉਸ ਔਰਤ ਵੱਲ ਦੇਖ ਕੇ ਅੱਗੇ ਚਲਾ ਗਿਆ। ਉਸ ਔਰਤ ਨੇ ਆਪਣੇ ਮਾਲਕ ਨੂੰ ਕਿਹਾ ਸੀ, ਲੰਘਣ ਵਾਲਾ ਦਰ ਦਰ ਤੇ ਮੰਗਣ ਵਾਲਾ ਭਿਖਾਰੀ, ਇਹਦੀ ਕੀ ਮਜਾਲ ਕਿ ਮੇਰੇ ਵੱਲ ਉੱਪਰ ਤੱਕਿਆ, ਭਾਵਾਂ ਮੈਂ ਥੁੱਕਿਆ, ਪਰ ਇਹਦਾ ਕੰਮ ਸੀ ਇਹ ਨੀਵੀ ਪਾ ਕੇ ਚਲਾ ਜਾਂਦਾ। ਉਹ ਦੌੜਿਆ ਆਇਆ, ਉੱਤਰ ਕੇ ਮਕਾਨ ਦੀ ਛੱਤੋਂ ਥੱਲੇ ਉਹਨੇ ਸਾਧੂ ਦੇ ਸਿਰ ਵਿੱਚ ਛੋਟਾ ਮਾਰਿਆ। ਸਾਧੂ ਚੁੱਪ ਕਰ ਗਿਆ। ਜਦੋਂ ਇਹ ਮਾਰ ਕੇ ਵਾਪਸ ਪਿਆ ਜਾਂਦਾ, ਉਰਦੂ ਦਾ ਉਹ ਦੀਪ ਲਿਖਦਾ, ਅਚਨਚੇਤ ਉੱਚੇ ਜਾਂਦਿਆਂ ਪੈਰ ਫਿਸਲਿਆ ਜ਼ਮੀਨ ਤੇ ਡਿੱਗਦਿਆਂ, ਡਿੱਗਦਿਆਂ ਸਾਰ ਇਹਦਾ ਸਿਰ ਪਾਟਾ ਤੇ ਨਾਲ ਹੀ ਮੌਤ ਹੋ ਗਈ। ਜਿਹੜੀ ਮਾਨ ਵਿੱਚ ਮੱਤੀ ਔਰਤ ਸੀ ਥੱਲੇ ਉਤਰੀ, ਕੋਲ ਆ ਕੇ ਸਾਧੂ ਨੂੰ ਕਹਿੰਦੀ, ਬਾਬਾ ਮੈਨੂੰ ਬਖਸ਼ ਦੇ, ਮੈਂ ਸਮਝੀ ਨੀ ਤੂੰ ਕਿੰਨਾ ਕੁ ਉੱਚਾ ਹੈ, ਮੈਂ ਤਾਂ ਤੇਰੇ ਕੇਵਲ ਬਸਤਰ ਦੇਖੇ ਤੇ ਜਿਹੜਾ ਅਜੇ ਤੱਕ ਚੁੱਪ ਸੀ। ਕਹਿਣ ਲੱਗਾ ਭੈਣੇ ਮੇਰਾ ਕੋਈ ਦੋਸ਼? ਕਹਿਣ ਲੱਗੀ ਮੇਰੇ ਮਾਲਕ ਨੇ ਤੈਨੂੰ ਛੋਟਾ ਮਾਰਿਆ ਤੇ ਵਾਪਸ ਜਾਂਦਿਆਂ ਜ਼ਮੀਨ ਤੇ ਡਿੱਗਿਆ ਮਕਾਨ ਤੋਂ ਤੇ ਉਹਦੀ ਮੌਤ ਹੋ ਗਈ, ਉਹਨੂੰ ਜ਼ਿੰਦਗੀ ਬਖਸ਼ ਦੇ। ਫਕੀਰ ਦੀਆਂ ਅੱਖਾਂ ਭਰ ਰਹੀਆਂ। ਕਹਿਣ ਲੱਗਾ ਭੈਣੇ ਤੂੰ ਮੇਰੇ ਕੇਵਲ ਲਿਬਾਸ ਨੂੰ ਤੱਕਿਆ, ਪਰ ਇਹ ਗੱਲ ਚੇਤੇ ਰੱਖੀ ਮੇਰਾ ਕੋਈ ਕਸੂਰ ਨਹੀਂ, ਬਸ ਮੈਂ ਇੱਕ ਗੱਲ ਤੈਨੂੰ ਦੱਸ ਦਿਆਂ, ਤੇਰਾ ਵੀ ਮਾਲਕ ਹੈ ਤੇ ਮੇਰਾ ਵੀ ਕੋਈ ਮਾਲਕ ਸੀ, ਮੈਂ ਢੰਡੋਰਾ ਨਹੀਂ ਦਿੰਦਾ, ਮਾਲਕ ਮੇਰਾ ਵੀ ਹੈ। ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ, ਉਹ ਕੇਵਲ ਸਿਰ ਨੂੰ ਪਾੜ ਸਕਦਾ, ਪਰ ਜਿਹਦੇ ਚਰਨਾਂ ਵਿੱਚ ਮੈਂ ਜੁੜਿਆ ਨਾ, ਉਸ ਮਾਲਕ ਕੋਲ ਇੰਨੀ ਤਾਕਤ ਹੈ ਉਹ ਛੋਟਾ ਮਾਰਨ ਵਾਲੇ ਨੂੰ ਧਰਤੀ ਤੋਂ ਚੁੱਕ ਕੇ ਲਿਜਾ ਸਕਦਾ। ਮੇਰੇ ਲਿਬਾਸ ਨੂੰ ਨਾ ਦੇਖ, ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦਾ ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਤ ਪਟਾ ਗਿਆ, ਕਹਿੰਦਾ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ। ਤੇਰਾ ਮਾਲਕ ਆਇਆ ਵੋ ਮੇਰੇ ਸਿਰ ਤੇ ਡੰਡਾ ਲਗਾ ਗਿਆ, ਕਹਿੰਦਾ ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ।
ਝਗੜਾ ਤਾਂ ਮਾਲਕਾਂ ਦਾ। ਸਾਹਿਬ ਕਹਿੰਦੇ ਨੇ ਸੰਤ ਨੂੰ ਟੇਕ ਕੇਵਲ ਇੱਕ ਦਈਏ, ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਹਰ ਮਾਣ ਨੀ ਮਾਣੇ, ਉਹ ਟੇਕ ਇੱਕ ਦੀ ਲੈਂਦੇ ਨੇ। ਜਨ ਨਾਨਕ ਨਾਮ ਦੀ ਬਾਣ ਹੈ, ਹਰ ਤਾਣ ਚਿਤਾਣੇ ਉਹਨਾਂ ਵਾਸਤੇ ਤਾਕਤ ਵੀ ਨਾਮ ਏ, ਉਹਨਾਂ ਵਾਸਤੇ ਆਸਰਾ ਵੀ ਨਾਮ ਏ। ਨਾਮ ਤੋਂ ਬਿਨਾਂ ਕਿਸੇ ਦੀ ਟੇਕ ਲੈਂਦੇ ਨਹੀਂ। ਪਿਆਰਿਓ, ਅੱਜ ਜਿਸ ਗੁਰੂ ਦਾ ਪੁਰਬ ਆਪਾਂ ਮਨਾ ਰਹੇ ਹਾਂ ਨਾ, ਉਹਨੇ ਵੀ ਬੇਅੰਤ ਜੀਵਾਂ ਨੂੰ ਜੀ ਦਾਨ ਦਿੱਤਾ, ਨਾਮ ਨਾਲ ਜੋੜਿਆ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਇੱਕ ਸਾਧ ਬਚਨ ਅਟਲਾਦਾ ਤੋਂ ਆਰੰਭ ਹੁੰਦਾ। ਬਾਣੀ ਵਿੱਚ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ, ਸਾਹਿਬ ਨੇ ਕਿਹਾ ਜਿਹੜਾ ਦ੍ਰਿਸ਼ਮਾਨ ਸੰਸਾਰ ਆਪਾਂ ਦੇਖਦੇ ਹਾਂ, ਅੱਜ ਪਹਾੜ ਨੇ ਅਸੀਂ ਕਹਿੰਦੇ ਹਾਂ ਇਹ ਅਟਲ ਨੇ, ਲੋਕ ਹਿਮਾਲਿਆ ਨੂੰ ਕਹਿੰਦੇ ਨੇ ਇਹ ਅਟਲ ਏ, ਪਹਾੜ ਅਡੋਲ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਟਲ ਨਹੀਂ। ਸ਼ਬਦ ਵਰਤ ਲੈਂਦਾ ਪਰ ਇੱਕ ਦਿਨ ਇਹਨਾਂ ਨੇ ਵੀ ਬਿਣਸਣਾ। ਕਿਸੇ ਨੇ ਕਹਿ ਦਿੱਤਾ ਸੂਰਜ ਜਿਹੜਾ ਇਹ ਸਦਾ ਰਹਿਣ ਵਾਲਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਸਮੇਂ ਦੀ ਗੱਲ, ਇੱਕ ਦਿਨ ਇਹ ਵੀ ਬਿਣਸੇਗਾ। ਆ ਦੇਖਦੇ ਸਿਤਾਰੇ ਵੀ ਬਿਣਸਣਗੇ, ਚੰਦਰਮਾ ਵੀ ਬਿਣਸੇਗਾ। ਤੇ ਇੱਕ ਗੱਲ ਚੇਤੇ ਰੱਖੀ, ਜਿਸ ਧਰਤੀ ਤੇ ਤੂੰ ਵਸੇਬਾ ਕਰੀ ਬੈਠਾ, ਇਸ ਧਰਤੀ ਨੇ ਵੀ ਬਿਣਸਣਾ ਹੀ। ਪਰ ਇੱਕ ਗੱਲ ਨਾਲ ਕਹਿ ਦਿੱਤੀ ਸੱਜਣਾ, ਇੱਕ ਰੱਬ ਦੀ ਭਗਤੀ ਕਰਨ ਵਾਲਾ ਐਸਾ ਹੀ, ਜਿੱਦਣ ਉਹ ਆਪਣੀ ਜ਼ਬਾਨ ਤੋਂ ਬੋਲਦਾ, ਉਹਦੇ ਬਚਨ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗਿਰ ਆ ਪਹਾੜ, ਬਸਦਾ ਧਰਤੀ, ਪਵਣ ਹਵਾ, ਸਭ ਚਲੇ ਜਾਣਗੇ, ਪਰ ਇੱਕ ਸਾਧ ਬਚਨ ਅਟਲਾਦਾ। ਤੇ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹਿਆ ਤੇ ਚਿੱਤ ਵਿੱਚ ਆਇਆ, ਸਤਿਗੁਰੂ ਤੇਰਾ ਜੀਵਨ ਵੀ ਆਰੰਭ ਇੱਕ ਸਾਧੂ ਦੇ ਬਚਨ ਤੋਂ ਹੁੰਦਾ, ਉਹ ਬਚਨ ਜਿਹੜਾ ਅਟਲ ਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਨੇ, ਸਭ ਨੂੰ ਪਤਾ ਹੈ ਵੱਡਾ ਬਾਬਾ ਪਿਰਥੀ ਹੈ, ਛੋਟੇ ਧੰਨ ਗੁਰੂ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਨੇ, ਬਾਬਾ ਮਹਾਂਦੇਵ ਤੋਂ ਵੀ ਛੋਟੇ ਨੇ, ਅੰਮ੍ਰਿਤਸਰ ਦੀ ਧਰਤੀ ਤੇ ਟਿਕੇ ਨੇ। ਸਿੱਖ ਵਿਦਵਾਨਾਂ ਨੇ ਜਿਹੜੀ ਗੱਲ ਕਹੀ, ਕਹਿੰਦੇ ਨੇ ਮਾਤਾ ਗੰਗਾ ਜੀ ਪ੍ਰੇਮਾ ਭਗਤੀ ਵੀ ਦਿਲ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ, ਪਰ ਘਰ ਸੰਤਾਨ ਨਹੀਂ। ਪਿਰਥੀਆ ਜਿਹੜਾ ਦੇਖਦਾ, ਰੋਜ਼ ਗੁਰੂ ਅਰਜਨ ਦੇਵ ਨੂੰ ਲੋਕ ਨਮਸਕਾਰਾਂ ਕਰਦੇ ਨੇ, ਘਰ ਦੇ ਅੰਦਰ ਭੇਟਾ ਲੈ ਕੇ ਆਉਂਦੇ ਨੇ, ਤੇ ਇੱਕ ਦਿਨ ਬੈਠਿਆ ਉਹਦੀ ਘਰ ਵਾਲੀ ਦਾ ਨਾਮ ਸੀ ਕਰਮੋ, ਉਹਨੇ ਇੰਨੇ ਸ਼ਬਦ ਕਹਿ, ਕਹਿ ਲੱਗੀ ਤੂੰ ਹੈ ਤਾਂ ਮੇਰੇ ਸਿਰ ਦਾ ਸਾਈ, ਪਰ ਜੇ ਤੂੰ ਕਿਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਾ, ਪਿਤਾ ਨੂੰ ਸ਼ਰਧਾ ਭਾਵਨਾ ਨਾਲ ਤੱਕਦਾ, ਅੱਜ ਗੱਦੀ ਸਾਡੇ ਕੋਲ ਹੁੰਦੀ। ਸਿੱਖ ਮੈਨੂੰ ਵੀ ਜਗਤ ਮਾਂ ਕਹਿੰਦੇ, ਅੱਜ ਦੇਖ ਉਹਨਾਂ ਦੇ ਘਰ ਵਿੱਚ ਲੋਕ ਝੁਕ ਝੁਕ ਕੇ ਨਮਸਕਾਰਾਂ ਕਰਦੇ ਨੇ, ਸਾਨੂੰ ਕੋਈ ਪੁੱਛਦਾ ਨਹੀਂ। ਤੇ ਅੱਗੋਂ ਫਿਰ ਧੀਏ ਨੇ ਇੱਕ ਸ਼ਬਦ ਕਿਹਾ ਸੀ, ਵਾਕਈ ਸੱਚਾਈ ਭਰੇ ਸ਼ਬਦ ਨੇ, ਉਹਦੇ ਅਗਲੀਆਂ ਜਿਹੜੀਆਂ ਹਰਕਤਾਂ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਦੀਆਂ ਨੇ। ਕਹਿਣ ਲੱਗਾ ਸੁਣ ਭਾਗਵਾਨੇ, ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਰੱਬ ਨੇ ਸਾਨੂੰ ਪੁੱਤਰ ਮਿਹਰਬਾਨ ਦਿੱਤਾ। ਸਿੱਖ ਵਿਦਵਾਨ ਕਹਿੰਦੇ ਨੇ, ਸਤਿਗੁਰੂ ਨੇ, ਗੁਰੂ ਅਰਜਨ ਦੇਵ ਨੇ ਮਿਹਰਬਾਨ ਨੂੰ ਆਪਣੀ ਨਿਗਰਾਨੀ ਵਿੱਚ ਵਿਦਿਆ ਵੀ ਪੜਾਈ। ਸਤਿਗੁਰੂ ਦੇ ਮਨ ਵਿੱਚ ਦਵੈਸ ਨਹੀਂ, ਪਰ ਉਹਨਾਂ ਦੀ ਸੋਚ ਕੀ, ਕਹਿੰਦਾ ਦੇਖ ਅਰਜਨ ਦੇ ਆਨੰਦ ਕਾਰਜ ਨੂੰ ਕਿਤਨਾ ਸਮਾਂ ਹੋ ਗਿਆ, ਘਰ ਕੋਈ ਪੁੱਤਰ ਨਹੀਂ, ਚਲੀਏ ਇਹਨਾਂ ਤਾਂ ਦੁਨੀਆਂ ਤੋਂ ਜਿਵੇਂ ਆਏ ਉਸੇ ਤਰ੍ਹਾਂ ਚਲੇ ਜਾਣਾ, ਇਹਨਾਂ ਦਾ ਨਾਮ ਕਿਸਨੇ ਲੈਣਾ ਹੀ, ਬਸ ਕੁਝ ਦਿਨਾਂ ਦੀ ਖੇਡ ਏ, ਜਿੱਦਣ ਇਹਨੇ ਪ੍ਰਾਣ ਤਿਆਗ ਦਿੱਤੇ ਗੁਦਗੱਦੀ ਤਾਂ ਤੇਰੇ ਪੁੱਤਰ ਮਿਹਰਬਾਨ ਨੂੰ ਮਿਲਣੀ। ਉਹਨਾਂ ਘਰ ਕੋਈ ਪੁੱਤਰ ਹੈ, ਇੱਕ ਦਾਸੀ ਜਿਹੜੀ ਪ੍ਰੇਮ ਨਾਲ ਭਿੱਜੀ ਏ, ਜਦੋਂ ਉਹਨੇ ਸੁਣਿਆ ਤੇ ਉਹ ਗੁਰੂ ਅਰਜਨ ਦੇਵ ਦੇ ਘਰ ਆਈ, ਮਾਤਾ ਗੰਗਾ ਦੇ ਚਰਨਾਂ ਵਿੱਚ ਝੁੱਕ ਕੇ ਕਹਿਣ ਲੱਗੀ, ਮਾਂ ਮੈਨੂੰ ਦੱਸਦਿਆਂ ਖੇਦ ਹੁੰਦਾ, ਅੱਜ ਮੇਰੇ ਕੰਨਾਂ ਨੇ ਸ਼ਬਦ ਸੁਣੇ ਨੇ, ਬਾਬੇ ਪਿਰਤੀਏ ਨੇ ਕਿਹਾ ਕਿ ਉਹਨਾਂ ਦੇ ਘਰ ਵਿੱਚ ਸੰਤਾਨ ਕਿੱਥੇ, ਗੱਦੀ ਤਾਂ ਕੱਲ ਨੂੰ ਸਾਡੇ ਕੋਲ ਹੀ ਆਉਣੀ। ਜਦੋਂ ਮਾਤਾ ਗੰਗਾ ਜੀ ਨੂੰ ਇੰਨੇ ਸ਼ਬਦ ਕਹਿ, ਆਖਰ ਇੱਕ ਇਸਤਰੀ ਦਾ ਕਿਰਦਾ, ਗੁਰੂ ਅਰਜਨ ਦੇਵ ਜੀ ਘਰ ਆਏ ਤੇ ਨੀਰ ਭਰ ਕੇ ਕਿਹਾ, ਸਤਿਗੁਰੂ ਤੂੰ ਤਾਂ ਲੋਕਾਂ ਦੀ ਝੋਲੀ ਵਿੱਚ ਦਾਤ ਪਾਨੇ, ਦੁੱਧ ਪੁੱਤਰ ਦੀ ਦਾਤ ਦੇਣੇ, ਨਾਮ ਵਿੱਚ ਰੰਗਨੇ, ਪਰ ਮੈਂ ਇੱਕ ਅਰਦਾਸ ਕਰਨੀ ਆ, ਹੁਣ ਤਾਂ ਲੋਕ ਵੀ ਕਹਿੰਦੇ ਨੇ ਕਿ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਣਾ, ਇੱਕ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇ। ਗੁਰੂ ਅਰਜਨ ਦੇਵ ਨੇ ਉੱਥੇ ਬਚਨ ਕਹਿ, ਕਹਿਣ ਲੱਗੇ ਗੰਗਾ ਪੁੱਤਰ ਦੀ ਦਾਤ ਲੈਣੀ ਆ,
ਕਹਿਣ ਲੱਗੇ ਹਾਂ ਹੁਣ ਦੇਖੋ ਸਤਿਗੁਰੂ ਦੇ ਘਰ ਦੀ ਵਡਿਆਈ। ਅੱਜ ਕੁਝ ਲੋਕ ਕਹਿਣ ਵੀ ਲੱਗ ਪਏ ਨੇ ਨਹੀਂ ਜੀ ਬਾਬੇ ਬੁੱਢੇ ਕੋਲ ਕਿੱਥੇ ਅਰਦਾਸ ਕਰਾਉਣ ਗਏ। ਇੱਕ ਗੱਲ ਨੂੰ ਸਮਝਿਓ, ਜੇ ਅੱਜ ਇਹ ਕਹਿੰਦੇ ਆ ਕਿ ਬਾਬੇ ਬੁੱਢੇ ਕੋਲੋਂ ਅਰਦਾਸ ਨਹੀਂ ਕਰਾਈ ਗੁਰੂ ਸਮਰੱਥੇ, ਫਿਰ ਸਮਰੱਥ ਗੁਰੂ ਗੱਦੀ ਵੀ ਇੱਕ ਦੂਜੇ ਨੂੰ ਇੱਕ ਤੋਂ ਦੂਜੇ ਨੂੰ ਦੇ ਸਕਦਾ। ਪਰ ਨਹੀਂ, ਜਿੱਦਣ ਗੁਰੂ ਨਾਨਕ ਗੱਦੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਏ ਤੇ ਵਿੱਚ ਖਲੋਤਾ ਬਾਬਾ ਬੁੱਢਾ ਹੀ ਹੁੰਦਾ। ਸਭ ਤੋਂ ਪਹਿਲੀ ਨਮਸਕਾਰ ਬਾਬਾ ਬੁੱਢਾ ਕਰਦਾ। ਕਹਿਣ ਲੱਗੇ ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਆ ਤੇ ਬਾਬੇ ਬੁੱਢੇ ਦੇ ਕੋਲ ਜਾ, ਇੰਦਰੀ ਜਿੱਤ ਸਿੱਖੇ। ਸ਼ਬਦ ਉਹਦੇ ਲਈ ਵਰਤੇ ਸਨ ਇੰਦਰੀ ਜਿੱਤੀ, ਉਹਦੇ ਸ਼ਬਦ ਕਦੀ ਝੂਠੇ ਨਹੀਂ। ਤੇ ਆ ਬੀੜ ਸਾਹਿਬ ਜਿੱਥੇ ਆਪਾਂ ਜਾਂਦੇ ਹਾਂ, ਇਹ ਭਾਈ ਲੰਗਾ ਚੌਧਰੀ ਸੀ ਉਸ ਇਲਾਕੇ ਦਾ, 3 ਲੱਖ ਦੀ ਜਗੀਰ ਸੀ ਇਹਦੀ ਸਲਾਨਾ, ਬੜਾ ਤਕੜਾ ਸੀ ਇਹਨੇ ਇਹ ਕੁਝ ਕੁ ਖੀਸਾ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਘਰ ਨੂੰ ਦਿੱਤਾ ਸੀ। ਇੱਥੇ ਸਤਿਗੁਰੂ ਦੀਆਂ ਮੱਝਾਂ ਸਨ ਤੇ ਬਾਬੇ ਬੁੱਢੇ ਨੇ ਜਦੋਂ ਬਜ਼ੁਰਗ ਹੋ ਗਏ ਉਦੋਂ ਵੀ ਇੱਥੇ ਟਿਕੇ ਰਹੇ। ਅਕਸਰ ਉਹ ਪਸ਼ੂਆਂ ਦੀ ਸੰਭਾਲ ਕਰਨੀ, ਇੱਥੇ ਖੇਤੀ ਕਰਾਉਣੀ, ਕਹਿਤੀ ਨਿਰਮਾਣਤਾ ਉਸ ਸਿੱਖ ਦੇ ਅੰਦਰ। ਕਹਿਣ ਲੱਗੇ ਉਹਦੇ ਕੋਲ ਅਰਦਾਸ ਕਰਾ, ਮੇਰਾ ਮਾਲਕ ਭਾਗ ਜ਼ਰੂਰ ਲਾਏਗਾ। ਕਹਿੰਦੇ ਨੇ ਮਾਤਾ ਗੰਗਾ ਜੀ ਗਏ, ਆ ਠੀਕ ਸ਼ਬਦ ਰੱਥ ਵਾਲਾ ਵੀ ਵਰਤਦੇ ਨੇ, ਭਾਜੜ ਪੈ ਗਈ, ਪਰ ਮੈਂ ਜਿਹੜੀ ਅਰਜ਼ ਮੈਂ ਕਰਨੀ ਹੈ, ਮਾਤਾ ਗੰਗਾ ਜੀ ਗਏ ਨੇ, ਉਹਨਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦਾ ਤਿਆਰ ਕੀਤਾ। ਇਹਦਾ ਮਤਲਬ ਕਿ ਇੱਕ ਸਿੱਖੀ ਦਾ ਨਮੂਨਾ ਕਹਿਣ ਪੈ ਕਰਦੇ ਨੇ ਕਿ ਜੋ ਕੁਝ ਤੂੰ ਲੋਚਣਾ ਜੇ ਪੂਰੇ ਸਿੱਖ ਕੋਲ ਵੀ ਅਰਦਾਸ ਕਰਾ ਲਏ ਤੇ ਮੇਰਾ ਗੁਰੂ ਕਦੀ ਮੋੜਦਾ ਨਹੀਂ। ਦੂਜੀ ਗੱਲ, ਨੌਕਰ ਬੜੇ ਸਨ ਲੰਗਰ ਪਕਾਉਣ ਵਾਲੇ, ਸਿੱਖ ਬੜੇ ਨੇ, ਪਰ ਮਾਤਾ ਲੰਗਰ ਇਸ ਕਰਕੇ ਪਕਾਉਂਦੀ ਏ ਕਿ ਜੇ ਕੁਝ ਲੈਣੇ ਤੇ ਆਪਣੇ ਹੱਥੀ ਸੇਵਾ ਕਰਨ ਦੀ ਵੀ ਜਾਚ ਸਿੱਖ ਲੈ। ਆ ਬਾਬਾ ਫੂਲਾ ਸਿੰਘ ਨੇ ਰਣਜੀਤ ਸਿੰਘ ਇੱਕ ਵਾਰੀ ਪ੍ਰਸ਼ਾਦ ਛਕਾਇਆ ਘਰ ਨੌਕਰਾਂ ਚਾਕਰਾਂ ਨੇ ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਕਿ ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਤੇਰੇ ਸੇਵਕਾਂ ਦੀ। ਤੇ ਪਿੱਛੋਂ ਰਣਜੀਤ ਸਿੰਘ ਕਹਿੰਦਾ ਬਾਬਾ ਜੀ ਚੁੱਪ ਕਰਕੇ ਇਕਾਂਤ ਵਿੱਚ। ਬਾਬਾ ਜੀ ਕਹਿਣ ਲੱਗੇ ਸਾਹਮਣੇ ਗੱਲ ਕਰ, ਬੇਖੌਫ ਉਹ ਸਾਧੂ ਕਹਿਣ ਲੱਗੇ ਵੀ ਲੰਗਰ ਛਕਾਇਆ ਤੇ ਅਰਦਾਸ ਵਿੱਚ ਮੇਰਾ ਨਾਮ ਨਹੀਂ ਲਿਆ। ਅਸਾਂ ਲੰਗਰ ਛਕਾਇਆ, ਕਹਿੰਦਾ ਤੂੰ ਜਿੱਦਣ ਜੰਮਿਆ ਤੇ ਆਪਣੇ ਨਾਲ ਅਨਾਜ ਨਹੀਂ ਲੈ ਕੇ ਆਇਆ, ਰੱਬ ਨੇ ਵੀ ਤੇਰੇ ਮੱਥੇ ਦਾ ਲਿਖਿਆ ਤੈਨੂੰ ਦਿੱਤਾ, ਆਪਣੇ ਹੱਥਾਂ ਨਾਲ ਤੂੰ ਲੰਗਰ ਵਰਤਾਇਆ ਨਹੀਂ, ਤਿਆਰ ਨਹੀਂ ਕੀਤਾ, ਜਿਨ੍ਹਾਂ ਨੇ ਸੇਵਾ ਕੀਤੀ ਅਰਦਾਸ ਵੀ ਉਹਦੀ ਹੋਵੇਗੀ। ਜੇ ਤੂੰ ਅਰਦਾਸ ਚਾਹੁੰਦਾ ਕੱਲ ਨੂੰ ਤੂੰ ਆਪਣੇ ਹੱਥਾਂ ਨਾਲ ਤਿਆਰ ਕਰ। ਕਹਿੰਦੇ ਨੇ ਰਾਣੀਆਂ ਨੇ ਆਪ ਲੰਗਰ ਤਿਆਰ ਕੀਤਾ, ਆਪਣੇ ਹੱਥੀ ਛਕਾਇਆ, ਮਾਤਾ ਗੰਗਾ ਜੀ ਨੇ ਆਪ ਲੰਗਰ ਤਿਆਰ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ ਆਪਣੇ ਸਿਰ ਤੇ ਲੱਸੀ ਦਾ ਕੁੱਜਾ ਚਾਚੀ ਰੱਖ ਕੇ, ਮਿੱਠੇ ਪ੍ਰਸ਼ਾਦੇ ਰੱਖ ਕੇ, ਨਾਲ ਇੱਕ ਗੰਢਾ ਪਿਆਜ ਲੈ ਕੇ, ਅਚਾਰ ਲੈ ਕੇ ਜਦੋਂ ਗਏ ਨੇ ਤੇ ਵਿਦਵਾਨ ਲਿਖਦੇ ਨੇ, ਮੈਕਾਲਪ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ ਜਦੋਂ ਸਤਿਗੁਰੂ ਦੇ ਇਹ ਮਹਿਲ ਮਾਤਾ ਗੰਗਾ ਜੀ ਬੀੜ ਸਾਹਿਬ ਦੇ ਨੇੜੇ ਪਹੁੰਚੇ ਨੇ ਨਾ, ਤੇ ਬਾਬੇ ਬੁੱਢੇ ਦੇ ਹੱਥ ਦੇ ਵਿੱਚ ਦਾਤਰੀ ਸੀ। ਆ ਸੌਣੀ ਦਾ ਮਹੀਨਾ ਚੱਲਦਾ ਪਿਆ ਸੀ, ਕਮਾਦ ਦੇ ਛੋਟੇ ਛੋਟੇ ਅਜੇ ਫਸਲ ਜਿਹੜੀ ਪੁੰਗਰਦੀ ਪਈ ਏ, ਛੋਟਾ ਛੋਟਾ ਕੈਮਾ ਕਮਾਦ ਲਹਿਰਾਉਂਦਾ ਪਿਆ। ਅੱਥੋਂ ਦਾ ਮਹੀਨਾ ਜ਼ਿਕਰ ਕੀਤਾ ਸਿੱਖ ਵਿਦਵਾਨਾਂ ਨੇ, ਕਹਿਣ ਲੱਗੇ 4 ਚੁਫੇਰੇ ਹਰਿਆਵਲ ਹੀ ਹਰਿਆਵਲ ਏ, ਕਿਉਂਕਿ ਮੀਂਹ ਪੈ ਕੇ ਅਜੇ ਹੱਟਦੇ ਨੇ। ਤੇ ਗੁਰੂ ਅਰਜਨ ਦੇਵ ਦੇ ਮਹਿਲ ਗਏ ਤੇ ਬਾਬਾ ਬੁੱਢਾ ਜੀ ਨਾ ਹੱਥ ਵਿੱਚ ਦਾਤਰੀ ਲੈ ਕੇ ਖੇਤ ਦੇ ਕਿਨਾਰੇ ਘਾਹ ਪੈ ਕੱਢਦੇ ਨੇ, ਇੱਕ ਸੇਵਕ ਨਾਲ ਨੇ। ਸਾਹਮਣੇ ਉਹ ਮਾਤਾ ਗੰਗਾ ਜੀ ਤੁਰੇ ਆਉਂਦੇ ਭੇਜਿਆ। ਉਸ ਵਕਤ ਕਹਿਣ ਲੱਗੇ ਬਾਬਾ ਬੁੱਢਾ ਜੀ, ਮਾਂ ਦੇਖ ਅੱਜ ਤੇਰੇ ਪੁੱਤਰ ਨੇ ਸਵੇਰ ਦਾ ਕੁਝ ਨਹੀਂ ਸਕਿਆ, ਭੁੱਖ ਨਾਲ ਅੰਦਰ ਵਿਲਕਦਾ ਪਿਆ ਸੀ। ਇਹਨੂੰ ਕਹਿੰਦੇ ਨੇ ਮਾਂ, ਜਿਹੜੀ ਮਾਂ ਪੁੱਤਰ ਦੀ ਭੁੱਖ ਨੂੰ ਸਮਝ ਕੇ ਉਹਦੇ ਲਈ ਭੋਜਨ ਲੈ ਆਵੇ, ਉਹੀ ਤਾਂ ਅਸਲੀ ਮਾਂ। ਸਵੇਰ ਦੀ ਭੁੱਖ ਲੱਗੀ ਸੀ, ਲਿਆ ਜੇ ਮੇਰੇ ਲਈ ਕੁਝ ਤਿਆਰ ਕਰਕੇ ਲਿਆਈਏ। ਸੱਥਾਂ ਨਾਲ ਉਹ ਲੱਸੀ ਵਾਲਾ ਭਾਂਡਾ ਲਾਇਆ, ਪ੍ਰਸ਼ਾਦੇ ਲਏ। ਉਸ ਵਕਤ ਮੈਕਾਲਪ ਲਿਖਦਾ, ਮਾਤਾ ਗੰਗਾ ਜੀ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ ਸਾਈ ਵਾਲਿਓ, ਤੁਹਾਡੀ ਪਹੁੰਚ ਸਾਈ ਤੱਕ ਅਸਲੀ ਹੈ। ਤੇ ਸਾਹਿਬ ਨੇ ਬਾਣੀ ਵਿੱਚ ਮੰਨਿਆ ਕਿ ਜਾਂ ਕਾ ਮੀਤ ਸਾਜਨ ਹੈ ਸਚ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਤੇ ਜਿਹੜੇ ਸਾਈ ਵਾਲੇ ਨੇ ਨਾ, ਜਾਂ ਤਾਂ ਕਹਿਆ ਦਰਗਾਹ ਚੱਲੇ, ਉਹਦੀ ਗੱਲ ਨੂੰ ਕਿੰਨੇ ਝੂਠਿਆ ਕਰਨਾ, ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ। ਸਾਹਿਬ ਕਹਿੰਦੇ ਜੋ ਮੰਗ ਹੈ ਠਾਕੁਰ ਆਪਣੇ ਤੇ,
सोई सोई देवे नानक दास मुक्ते जो बोले इह उहा सच होवे। सिख दा बचन कभी झूठा नहीं, खोवे पुगया खोवे पहुंचया। साहब कहंदे ने भगत मुखे ते बोल दे से बचन होवन दे, जो कुछ उन्हें बोल देना सके। हाथ जोड़ के क्या बाबा गुरु साहब ने तेरे को तेरे दर ते भेजे है। बाबा जी अदब नाल उठ पे, कहन लगे मां मेरा गुरु नानक दे घर तो बिना कोई नहीं हूं। साथी जिद्दत दा गुरु नानक नू मिलिया उस दिन तो बाद किते गया नहीं। तू मेरे अगे हाथ ना जोड़, मैं ता गुरु नानक दे दर दा ताई हां ते मैं कहना सारी जिंदगी मैं ताई बन के रहा। कहन लगे दस मेरे लिए तू हुक्म मैं की कर सकना। कहन लगे सतगुरु ने कहा तुसी अरदास करो मेरी कुख नू भाग लगे, मैं पुत्र दी दात मंगण आई हां। बाबा बुढ़ा जी ने जदों इन्ने शब्द सुने कहन लगे मां सिर्फ तेनू एक भुलेखा पाई, देन वाला तां ओही है। कहिंदा मेरे वर्गे ताई नू केवल निवासदा पिया है, दात तेनू उसे दर तो मिलनी है। मैं कालब लिखदा उस वक्त बदल चमकिया, बिजली जड़ी है ओ चमकी बदल गजया। ते बाबे बुढ़े ने हस के क्या मां आ देख जो बदल चमकदा है ते एदी चमक लोकां दियां अखां नू चुंधिया देंदी है। तेरे घर विच जिस पुत्र ने पैदा होना है जितन ओने म्यान विचो कृपान कढ़ी ओदी लिस्ट दी कृपान जड़ी है दुश्मना दियां अखां नू चुंधिया दे। तेरे घर विच बली जोड़ा पैदा होवेगा। आ प्याज वाली भी घटने के मुक्की भर के भन के कहा कि मां जिवें ए प्याज ए गंदा भन्ने है तेरा पुत्र दुष्टां दे सिर नू भन्नेगा, दुष्टां नू खत्म करेगा। कहिंदे ने माता ने अरदास कराई, सिख संगत विच खबर फैल गई कि बाबे बुढ़े ने अरदास कीती है। एक आवाज आई कि बाबे बुढ़े दा बचन कदी झूठा नहीं हो सकदा। माता गंगा जी वापस आए, सतगुरु अमृतसर तो वडाली आ गए जिन्हू आपां अज गुरु की वडाली कहने हैं। इत्थे आए ने जून दा महीना आया ते कहिंदे ने ओ सुलखनी घड़ी आ गई। बाबा बुढ़ा अज भी बीड़ सहदे, अमृत वेले मेरे मालक ने मेरी कृपा कीती, जिस गुरु दा पुरब आपा मनाने हैं गुरु हरगोबिंद साहब दा आगमन होया। जदों सतगुरु गुरु अर्जन देव नू खबर दिती दात्या तेरे घर अंदर वाहगुरु ने पुत्र दी दात दिती, ते साहब ने कहा सतगुरु साचे दिया भेज। कहिंदे ओने भेजिया चिर जीवन उपजिया संजोग, उतरै मैं आए किया निवास, माता के मन बहुत विगास, जमया पूत भगत गोविंद का। कह लगे जेड़ा साडे घर पुत्र पैदा होया ए रब दी भगती वाला पैदा होया। ते वेखो पुत्रां दी दात असीं भी मंगणे आ, पर मेरे गुरु ने कीहो जिहा सुपना लिया। ते बाणी विच कहा लोकां ने कहा दाता तेरे घर अंदर पुत्र चलिया तेरी पीढ़ी अगे तुर पई। मेरे साहब ने कहा कल्ली पीढ़ी नहीं, मेरा पुत्र धर्म दी ओ मर्यादा कायम करेगा जेड़ी रहती दुनिया तक गुरु नानक दे घर विच कायम रहेगी। इत्थे साहब ने एक शब्द वरत्या कहन लगे वधी वेल बहु पीढ़ी चाली। ठीक है पीढ़ी भी चली है पर धर्म कला हर बंद बहाली वो एक मर्यादा कायम करेगा। साहब संगत जदों गुरु हरगोबिंद साहब दा आगमन होया साहब ने कहा गुरबाणी सखी गावे, उदो बाणी गाई गई आ टप्पे नहीं आ खुसरे नहीं चाए गए, शब्द गायन कीते गए कीर्तन कीता गया। अज साडे लोकां दी बिरती है ना मैं खिन विचो निकल लगा गल करनी चाहीदी है। गुरु दे घर जे पुत्र दी दात दिंदा है तां ही मेरा गुरु उस गुरबाणी नाल जुड़दा है, जे किते पुत्र चलाना भी कर जांदा है गुरु हरगोबिंद साहब दे घर विच अकल तां भी बाणी दी गल करदा है। पर साडे लोकां नू तको सवेरे अखंड पाठ कराणगे लंगर भी चलदा होवेगा ते शाम नू उसे पुत्र नू लै के बकरे बुलांदे होणगे, गुरु उहनां नू चेती नहीं रब चेते नहीं। साहब ने क्या कहन लगे गुरबाणी गाओ, उस मेरे मालक ने मेहर कीती है उहने मैनू दात दिती है ते अज बजुर्ग बाबे बुढ़े नू बुलाओ। जदों बाबा बुढ़ा जी आए दीदार पाए ते हाथ विच चुकिया ते गुरु अर्जन देव ने कहा बाबा जी इस बच्चे दा नाम देख के कहन लगे हरगोबिंद। नाम बाबे बुढ़ा जी ने रखिया हरगोबिंद। सतगुरु गुरु हरगोबिंद साहब दी आमद होई है, सिख संगतां खुश ने,
ਤੇ ਫਿਰ ਕੀ ਇਹਨੇ ਇੱਕ ਨਵੀਂ ਚਾਲ ਚੱਲੀ। ਮੈਂ ਥੋੜਾ ਜਿਹਾ ਕਹਿ ਕੇ ਅੱਗੇ ਸਮਾਪਤੀ ਕਰਾਂਗਾ, ਕਿਉਂਕਿ ਇਹ ਹਫਤਾ ਮੇਰੇ ਕੋਲ ਏ, ਕੋਸ਼ਿਸ਼ ਕਰਾਂਗਾ ਸਾਹਿਬ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰ ਸਕਾਂ। ਫਿਰ ਕੀ ਇਹਨੇ ਚਾਲ ਚੱਲੀ, ਅਸਲ ਵਿੱਚ ਅਕਾਲ ਤਖ਼ਤ ਨਾਲ ਟੱਕਰ ਅੱਜ ਨਹੀਂ, ਜਿੱਦਣ ਇਹਦਾ ਰਚਨਹਾਰਾ ਪੈਦਾ ਹੋਇਆ ਸੀ ਨਾ, ਉਦਣ ਵੀ ਦੁਸ਼ਟ ਬਿਰਤੀ ਕਹਿੰਦੀ ਸੀ ਕਿਤੇ ਖਤਮ ਹੋ ਜਾਏ। ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰਨ ਲਈ ਪਹਿਲਾਂ ਦਾਈ ਨੂੰ ਖਰੀਦਿਆ ਕਿ ਇਸ ਬੱਚੇ ਨੂੰ ਜ਼ਹਿਰ ਦੇ ਦੇ, ਇਹ ਖਤਮ ਹੋ ਜਾਏ, ਗੱਦੀ ਮੇਰੇ ਕੋਲ ਆ ਜਾਏਗੀ। ਪਰ ਦਾਈ ਵੀ ਪੇਸ਼ ਨਾ ਗਈ, ਪਰਤ ਕੇ ਸਪੇਰੇ ਨੂੰ ਲਿਆਂਦਾ ਕਿ ਸੱਪ ਲੈ ਜਾ, ਹਰਗੋਬਿੰਦ ਨੂੰ ਡੰਗ ਮਾਰਦਾ, ਇਹਦੀ ਪੀੜ੍ਹੀ ਖਤਮ ਹੋ ਜਾਏ। ਪਰ ਸਪੇਰਾ ਵੀ ਕੁਝ ਨਾ ਕਰ ਸਕਿਆ, ਸਾਹਿਬ ਨੇ ਸੱਪ ਨੂੰ ਦੜ ਕੇ ਰੱਖ ਦਿੱਤਾ। ਖਡਾਵੇ ਨੂੰ ਕਿਹਾ ਦਹੀਂ ਵਿੱਚ ਜ਼ਹਿਰ ਪਿਲਾ ਕੇ ਮਿਲਾ ਮਾਰ ਦੇ, ਤਾਂ ਵੀ ਕਹਿੰਦੇ ਨੇ ਕੁਝ ਨਾ ਹੋਇਆ, ਆਪ ਸੂਲ ਉੱਠ ਕੇ ਬਾਹਮਣ ਮਰ ਗਿਆ, ਦਾਈ ਆਪ ਖਤਮ ਹੋ ਗਈ, ਸਪੇਰਾ ਵੀ ਤਰਲੇ ਲੈਂਦਾ ਗਿਆ। ਪਰ ਗੁਰੂ ਹਰਗੋਬਿੰਦ ਨਵਾਂ ਨਰੋਇਆ, ਸਤਿਗੁਰੂ ਤੇ ਕੋਈ ਅਸਰ ਨਹੀਂ। ਪਿਆਰਿਓ, ਇਧਰ ਫਿਰਤੀਆ ਦਿਨ ਰਾਤ ਉਸਲ ਵੱਟ ਲੈਂਦਾ ਕਿਵੇਂ ਖਤਮ ਹੋਵੇ, ਪਰ ਇਧਰ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਸ਼ੀਤਲਾ ਨੇ ਵਾਰ ਕਰ ਦਿੱਤਾ, ਸਾਰਾ ਸਰੀਰ ਫਲੂਮਿਆਂ ਨਾਲ ਭਰਿਆ ਗਿਆ, ਤਾਪ ਦੀ ਭੁੱਖੀ ਆ ਗਈ, ਸਾਰਾ ਦਿਨ ਬੇਹੋਸ਼ ਰਹਿਣਾ। ਕਵੀ ਸੰਤੋਖ ਸਿੰਘ ਨੇ ਇੱਥੇ ਇੱਕ ਸ਼ਬਦ ਵੀ ਵਰਤਿਆ।

ਕਹਿਣ ਲੱਗੇ ਰੱਬ ਨੇ ਰੱਖਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਸਾਰੇ ਸ਼ਬਦ ਵਿੱਚ ਮਾਤਾ ਦਾ ਜ਼ਿਕਰ ਹੀ ਕੋਈ ਨਹੀਂ। ਅਰਥ ਕਰਕੇ ਦੇਖ ਲਓ, ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ। ਉਸ ਵਾਹਿਗੁਰੂ ਨੇ ਰੱਖਿਆ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਜੀਵਨ ਨੂੰ ਕਦੀ ਪੜ੍ਹੋ। ਉਸ ਦਾਤੇ ਨੇ ਵੀ ਭਾਣੇ ਮੰਨਣ ਵਿੱਚ ਕਮਾਲ ਕਰ ਦਿੱਤੀ। ਬਚਪਨ ਵਿੱਚ ਪਿਤਾ ਚਲੇ ਗਏ, ਤਿੰਨ ਵਾਰ ਖੂਨੀ ਕੀਤੇ ਥੱਕੇ ਤਾਏ ਨੇ, ਕਦੀ ਗਵਾਲੀਅਰ ਦੇ ਕਿਲੇ ਵਿੱਚ ਕੈਦ, ਕਦੀ 9 ਸਾਲ ਦੀ ਉਮਰ ਵਿੱਚ ਪੁੱਤਰ ਅਚਲ ਚਲਾ ਗਿਆ, ਸਾਹਮਣੇ ਬਾਬਾ ਗੁਰਦਿੱਤਾ ਚਲਾ ਗਿਆ। ਉਹ ਗੁਰੂ ਹਰਗੋਬਿੰਦ ਸਾਹਿਬ ਉਹਦੇ ਨੇਤਰਾਂ ਦੇ ਸਾਹਮਣੇ ਸਿੱਖ ਕੌਮ ਦੇ ਉਹ ਮਹਾਨ ਹੀਰੇ ਤੋਰੇ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ। ਪਰ ਮੇਰਾ ਦਾਤਾ ਚੜ੍ਹਦੀ ਕਲਾ ਵਿੱਚ ਏਦੂ ਵੱਧ ਕੀ ਹੋਵੇਗਾ ਕਿ ਸਵੇਰੇ ਬੱਚੀ ਦੀ ਬਰਾਤ ਆਉਣੀ ਹੋਵੇ ਤੇ ਰਾਤ ਨੂੰ ਦੁਸ਼ਮਣ ਆ ਕੇ ਘੇਰਾ ਪਾ ਦੇ, ਉਹ ਗੁਰੂ ਫਿਰ ਵੀ ਅਡੋਲ ਰਿਹਾ। ਮੈਂ ਉਹਨਾਂ ਦੇ ਜੀਵਨ ਦੀ ਇੱਕ ਝਾਂਕੀ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ। ਉਹ ਗੁਰੂ ਪ੍ਰੀਤ ਦਾ ਮੁਜੱਸਮ ਹੈ, ਉਹਨੂੰ ਅੱਜ ਵੀ ਪ੍ਰੀਤ ਕਰੋ। ਗੁਰੂ ਹਰਗੋਬਿੰਦ ਨੂੰ ਉਹ ਪਿਆਰ ਵਾਲੇ ਨੂੰ ਗੁਲਵਕੜੀ ਵਿੱਚ ਲੈਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਇੱਕ ਵਿਦਵਾਨ ਕਹਿੰਦੇ ਨੇ ਕੁਝ ਦਿਨ ਡਰੌਲੀ ਰਹਿ, ਇਹਦੇ ਨੇੜੇ ਪਿੰਡ ਚ ਤੁਲਕਾਣੀ ਡਰੌਲੀ ਦੇ ਨੇੜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਸਵੇਰੇ ਕਹਿ ਦਿੱਤਾ ਵੀ ਤਿਆਰੀ ਕਰ ਦਿਓ, ਆਪਾਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਾ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਸਮਾਨ ਸਾਰਾ ਲੱਦ ਲਿਆ, ਘੋੜੇ ਤਿਆਰ ਕਰ ਲਏ। ਜਦੋਂ ਤੁਰ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਨਹੀਂ ਜਾਣਾ, ਟਿਕ ਜਾਓ, ਅੱਜ ਦਾ ਦਿਨ ਫਿਰ ਟਿਕਣਾ। ਸਿੱਖਾਂ ਨੇ ਸਵਾਲ ਨਹੀਂ ਕੀਤਾ ਕਿਉਂ, ਸਵੇਰੇ ਤਿਆਰੀ ਕੀਤੀ ਜਾਣ ਦੀ, ਅਚਨਚੇਤ ਰੋਕ ਦਿੱਤਾ ਹੈ। ਪੁੱਛਿਆ ਮਹਾਰਾਜ ਕਿਉਂ, ਸਾਹਿਬ ਕਹਿਣ ਲੱਗੇ ਅੱਜ ਗੁਰੂ ਨਾਨਕ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਅੱਜ ਫਿਰ ਟਿਕ ਜਾਓ। ਸਿੱਖ ਸਮਝ ਗਏ ਅੱਜ ਕੋਈ ਨਾ ਕੋਈ ਕੌਤਕ ਹੈ, ਸਾਡਾ ਇਤਿਹਾਸ ਹੈ। ਕਹਿੰਦੇ ਨੇ ਸਤਿਗੁਰੂ ਸਾਰਾ ਦਿਨ ਟਿਕੇ ਰਹੇ ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਚਨਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਏ ਉਹ ਸਰਵਰ ਨੂੰ ਮੰਨਣ ਵਾਲੀ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਹੈ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਗਈ, ਪਰ ਮੈਂ ਟੇਕ ਗੁਰੂ ਦੀ ਲੈਣੀ ਆ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਇੱਕ ਆਦਮੀ ਕੋਲ ਆਇਆ, ਉਹਨੂੰ ਚੱਕਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕੀਏ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ਡੋਲੀ ਨੂੰ ਦੀਵਾਨ ਦੇ ਕੋਲ ਲੈ ਗਏ, ਉਤਰ ਕੇ ਥੱਲੇ ਗਈ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਬੋਲੇ ਕੁਝ ਨਹੀਂ, ਕੇਵਲ ਮੁਸਕਰਾ ਗਏ ਨੇ। ਮੁਸਕਰਾਏ, ਬੱਚੀ ਨੇ ਨਮਸਕਾਰ ਕੀਤੀ, ਕੀਰਤਨ ਵਿੱਚ ਸਭ ਤੋਂ ਪਿੱਛੇ ਜਾ ਕੇ ਬੈਠ ਗਈ। ਚਿਹਰਾ ਜਿਹੜਾ ਉਹ ਘਬਰਾਇਆ, ਰੰਗ ਜਿਹੜਾ ਉਹ ਪੀਲਾ ਪਿਆ। ਸਮਾਪਤੀ ਤੇ ਸਾਹਿਬ ਕਹਿੰਦੇ ਨੇ, ਬੀਬੀ ਚੰਦ ਉਸ ਬੱਚੀ ਨੂੰ ਬੁਲਾ ਕੇ ਲਿਆ, ਉਹਦਾ ਜੋੜਾ ਸੁਹਾਗ ਵਾਲਾ, ਪਰ ਕੀ ਕਾਰਨ ਉਹਦੇ ਚਿਹਰੇ ਤੇ ਉਦਾਸੀ ਕਿਉਂ?

0: ਨੇ ਜਦੋਂ ਭਾਈ ਬਿਧੀ ਚੰਦ ਕੋਲ ਗਿਆ, ਕਹਿਣ ਲੱਗੇ ਬੇਟਾ ਤੈਨੂੰ ਸਤਿਗੁਰੂ ਨੇ ਬੁਲਾਇਆ। ਕੋਲ ਗਈ, ਬੋਲੀ ਕੁਝ ਨਹੀਂ, ਕੇਵਲ ਅੱਖਾਂ ਦੇ ਪਾਣੀ ਨੇ ਬੋਲ ਕੇ ਦੱਸ ਦਿੱਤਾ ਇਹਦੇ ਅੰਦਰ ਦੀ ਕੋਈ ਵੇਦਨਾ। ਸਾਹਿਬ ਨੇ ਪਿਆਰ ਦਿੱਤਾ, ਕਹਿਣ ਲੱਗੇ ਧੀਏ ਦੱਸ ਤਾਂ ਸਹੀ, ਜੋੜਾ ਸੁਹਾਗਣਾ ਵਾਲਾ ਤੇਰਾ ਸ਼ਿੰਗਾਰ, ਤੂੰ ਸੁਹਾਗਣ ਏ ਨਾ ਵਿਆਹੀ ਏ, ਪਰ ਅੱਖਾਂ ਵਿੱਚ ਪਾਣੀ ਤੇਰਾ ਕਿਉਂ ਘਬਰਾਇਆ? ਕਹਿਣ ਲੱਗੀ ਸਤਿਗੁਰੂ ਸਿੱਖ ਦੀ ਧੀਆਂ ਤੇ ਲੜ ਉਹਨਾਂ ਦੇ ਲੱਗੀਆਂ ਜਿਹੜੇ ਕਬਰਾਂ ਤੇ ਦੀਵੇ ਬਾਲਦੇ ਨੇ, ਉਹ ਤਾਂ ਤੇਰੀ ਬਾਣੀ ਦੇ ਨੇੜੇ ਨਹੀਂ ਜਾਂਦੇ, ਪਰ ਮੈਂ ਸੋਚਦੀ ਹਾਂ ਤੇਰਾ ਉਦਾਸ ਏ ਕਿ ਮੇਰੀ ਸਿੱਖੀ ਨਿਭ ਜਾਏਗੀ, ਮੇਰੇ ਤੋਂ ਗੁਰੂ ਨਾਨਕ ਦੀ ਬਾਣੀ ਕੋਈ ਖੋਏਗਾ ਤੇ ਨਹੀਂ। ਸਾਹਿਬ ਨੇ ਅੱਗੋਂ ਹੱਸ ਕੇ ਕਿਹਾ, ਧੀਏ ਚਲੇ ਤਾਂ ਸਵੇਰ ਦਾ ਜਾਣਾ ਸੀ, ਪਰ ਅੱਜ ਸਵੇਰੇ ਜਦੋਂ ਤੂੰ ਆਵਾਜ਼ ਦਿੱਤੀ, ਅੱਜ ਦਾ ਦਿਨ ਮੈਂ ਕੇਵਲ ਤੇਰੀ ਖਾਤਰ ਰੁਕਿਆ ਹੋਇਆ, ਅੱਜ ਦਾ ਦਿਨ ਤੇਰੀ ਖਾਤਰ ਟਿਕਿਆ ਮੈਂ। ਜਦੋਂ ਇਹਦੇ ਸਹੁਰੇ ਨੂੰ ਪਤਾ ਲੱਗਾ ਕਿ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਗਈਏ, ਇਹਦੇ ਮਾਲਕ ਦਾ ਨਾਮ ਸੀ ਸਾਧੂ, ਆਵਾਜ਼ ਦੇ ਕੇ ਕਹਿੰਦਾ ਜਾ ਉਹਨੂੰ ਰੈਲ ਲਿਆ, ਤੂੰ ਵਾਪਸ, ਸਾਡਾ ਕੀ ਸੰਬੰਧ ਸਿੱਖਾਂ ਦੇ ਨਾਲ ਤੇ ਸਿੱਖਾਂ ਦੇ ਗੁਰੂ ਨਾਲ। ਜਦੋਂ ਵਾਪਸ ਲੈਣ ਗਿਆ ਤੇ ਸਾਹਿਬ ਨੇ ਦੂਰੋਂ ਦੇਖ ਕੇ ਕਿਹਾ ਕਿ ਨਾ ਦਾ ਹੀ ਸਾਧੂ ਹੈ ਜਾਂ ਸਾਧੂਆਂ ਵਾਲਾ ਕੋਈ ਗੁਣ ਵੀ ਹੈ, ਉਹ ਮਾਲਕ ਏ ਹਸਨੇ ਉਸ ਔਰਤ ਦਾ। ਕਹਿਣ ਲੱਗੇ ਨਾਮ ਦਾ ਸਾਧੂ ਜਾਂ ਸਾਧੂਆਂ ਵਾਲਾ ਗੁਣ ਵੀ ਆ, ਗੁਰੂ ਦੇ ਇੱਕ ਬਚਨ ਨੇ ਵਿੰਨ ਦਿੱਤਾ। ਕਹਿਣ ਲੱਗਾ ਦਾਤਾ ਨਾਮ ਦਾ ਸਾਧੂ ਆ, ਗੁਣ ਕੋਈ ਨਹੀਂ, ਜੇ ਤਰੁੱਖਾਂ ਤੇ ਮੈਨੂੰ ਕਿਰਪਾ ਕਰਕੇ ਸਾਧੂਆਂ ਵਾਲੇ ਗੁਣ ਦੇ ਦੇ। ਚਰਨਾਂ ਤੇ ਢਹਿਟਿਆ, ਸਿੱਖਾਂ ਵਾਲੀ ਚਿਹਰੇ ਨੂੰ ਟੱਕਿਆ ਤੇ ਸਾਹਿਬ ਖੁਸ਼ ਹੋਏ। ਕਹਿਣ ਲੱਗੇ ਸਾਧੂ ਤੈਨੂੰ ਕਰਤਾਰ ਚੇਤੇ ਆਵੇ, ਹੁਣ ਦੇਖੋ ਗੁਰੂ ਨੇ ਕਿੰਨੀ ਰਹਿਮਤ ਕੀਤੀ ਮੇਰੇ ਮੀਰੀ ਪੀਰੀ ਦੇ ਦਾਤੇ ਨੇ। ਸਾਧੂ ਤੁਰਨ ਲੱਗਾ ਹੈ ਤੇ ਚਰਨ ਪਕੜ ਕੇ ਕਹਿੰਦਾ ਦਾਤਿਆ ਸਾਰਾ ਪਿੰਡ ਸਰਵਰੀਆਂ ਦਾ ਹੈ ਕਿ ਸਾਡੀ ਸਿੱਖੀ ਨਿਭ ਜਾਏਗੀ? ਤੇ ਸਾਹਿਬ ਨੇ ਕਿਹਾ ਸਾਧੂ ਤੇਰਾ ਘਰ ਸਿੱਖੀ ਦਾ ਧੁਰਾ ਹੋਵੇਗਾ। ਇਹ ਸ਼ਬਦ ਵਰਤਿਆ, ਤੇਰਾ ਘਰ ਕੇਂਦਰ ਹੋਵੇਗਾ ਤੇ ਜਿਹੜਾ ਤੇਰੇ ਘਰ ਵਿੱਚ ਪੁੱਤਰ ਆਉਣਾ ਉਹ ਇੰਨਾ ਕੁ ਸਿਦਕ ਵਾਲਾ ਹੋਵੇਗਾ, ਉਹਦੇ ਸਿਦਕ ਨੂੰ ਦੇਖ ਦੇਖ ਕੇ ਤਾਂ ਲੋਕ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜਨਗੇ। ਘਰ ਗਏ ਅੰਮ੍ਰਿਤ ਵੇਲੇ, ਅੱਜ ਪਹਿਲੇ ਦਿਨ ਉਸ ਘਰ ਵਿੱਚ ਜਪਜੀ ਦੀ ਆਵਾਜ਼ ਆਈ, ਸੁਖਮਨੀ ਦਾ ਪਾਠ ਕੀਤਾ ਗਿਆ, ਕਬਰ ਪੱਟ ਦਿੱਤੀ, ਉੱਥੇ ਤੱਪੜ ਵਿਛਾ ਕੇ ਕੀਰਤਨ ਕੀਤਾ, ਜਿੱਥੇ ਰੋਟ ਚੜ੍ਹਦੇ ਸਨ ਉੱਥੇ ਗੁਰੂ ਕੀ ਦੇਗ ਤਿਆਰ ਹੋਈ, ਉੱਥੇ ਗੁਰੂ ਦਾ ਲੰਗਰ ਵਰਤਾਇਆ ਗਿਆ। ਸਾਲ ਬਾਅਦ ਰੱਬ ਨੇ ਪੁੱਤਰ ਦੀ ਦਾਤ ਦਿੱਤੀ, ਨਾਮ ਨਹੀਂ ਰੱਖਿਆ, ਗੁਰੂ ਹਰਗੋਬਿੰਦ ਸਾਹਿਬ ਕੋਲ ਲੈ ਕੇ ਆਏ ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ ਰੂਪ ਬੜਾ ਹੈ, ਸੋਹਣਾ ਬੜਾ ਹੈ, ਤੇ ਨਾਲ ਹੀ ਕਹਿ ਦਿੱਤਾ ਇਹ ਤਾਂ ਮੇਰਾ ਰੂਪਾ ਹੈ। ਉਧਰ ਨਾਮ ਰੱਖ ਦਿੱਤਾ ਰੂਪ ਚੰਦ, ਬਾਪ ਦਾ ਨਾਮ ਸਾਧੂ, ਪਿੱਤਰ ਪੁੱਤਰ ਦਾ ਨਾਂ ਰੂਪ ਚੰਦ। ਕੰਮ ਕੀ ਕਰਦੇ ਨੇ? ਇਹ ਲੱਕੜਾਂ ਦਾ ਕੰਮ ਕਰਦੇ ਨੇ, ਜੰਗਲ ਵਿੱਚੋਂ ਲੱਕੜਾਂ ਕੱਟਣੀਆਂ ਤੇ ਲਿਆ ਕੇ ਸਮਾਨ ਬਣਾ ਬਣਾ ਵੇਚਣਾ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਅਸੀਸ ਦਿੱਤੀ ਤੇ ਜਿਹਨੂੰ ਗੁਰੂ ਗੋਦੀ ਵਿੱਚ ਲੈ ਕੇ ਕਹਿਦੇ ਮੇਰੇ ਸੋਹਣੇ ਇਹ ਰੂਪ ਵਾਲਾ, ਉਹਦੇ ਤਾਂ ਸ਼ਬਦ ਹੀ ਨਾਮ ਦਾ ਰੂਪ ਚਾੜ ਦਿੰਦੇ, ਉਹਦੀ ਤਾਂ ਛੂਹ ਹੀ ਪਾਰਸ ਦੀ ਤਰ੍ਹਾਂ ਉਹ ਮਨੂਰ ਨੂੰ ਕੰਚਨ ਬਣਾਉਂਦੀ ਏ। ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ ਅੱਜ ਭਾਈ ਰੂਪਾ ਵੀ ਜਵਾਨ ਹੋਇਆ, ਬਾਪੂ ਦੇ ਨਾਲ ਜੰਗਲ ਵਿੱਚ ਲੱਕੜਾਂ ਕੱਟਣ ਗਿਆ, ਗਰੀਬੀ ਅੱਤ ਦੀ ਹੈਰਾਨਗੀ ਦੀ ਗੱਲ, ਮੰਗਿਆ ਕਦੀ ਕੁਝ ਨਹੀਂ ਕਿ ਸਾਨੂੰ ਦੌਲਤ ਦੇ, ਤੇ ਕਹਿੰਦੇ ਨੇ ਅੱਜ ਲੱਕੜਾਂ ਕੱਟਦੇ ਹਨ। ਜਦੋਂ ਦੁਪਹਿਰੇ ਪਾਣੀ ਪੀਣ ਲੱਗੇ, ਪਿਆਸ ਲੱਗੀ ਤੇ ਪਾਣੀ ਦਾ ਕੁੰਨਾ ਭਾਂਡਾ ਅੱਤ ਦਾ ਠੰਡਾ, ਠੰਡਾ ਪਾਣੀ ਦੇਖ ਕੇ ਭਾਈ ਰੂਪਾ ਕਹਿੰਦਾ ਬਾਪੂ ਅਸੀਂ ਗੁਰੂ ਨੂੰ ਦੇਣ ਦੇ ਕੁਝ ਨਹੀਂ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਝੁਕਦੇ ਨੇ, ਇੱਕ ਠੰਡਾ ਪਾਣੀ ਦਾ ਕੁੱਜਾ ਭਰਿਆ, ਜੇ ਕਿਤੇ ਅੱਜ ਮੇਰਾ ਗੁਰੂ ਕੋਲ ਹੁੰਦਾ ਨਾ ਤੇ ਪਹਿਲਾਂ ਮੈਂ ਪਾਣੀ ਆਪਣੇ ਸਤਿਗੁਰੂ ਨੂੰ ਚਕਾਂਦਾ, ਪਿਆਸੇ ਲਈ ਸਭ ਤੋਂ ਕੀਮਤੀ ਚੀਜ਼ ਪਾਣੀ ਏ, ਇਹ ਮੈਂ ਪਾਣੀ ਉਹਨੂੰ ਭੇਟ ਕਰਦਾ। ਤੇ ਬਾਪ ਨੇ ਕਿਹਾ ਬੇਟਾ ਜੇ ਤੇਰੀ ਭਾਵਨਾ ਤੂੰ ਅਰਦਾਸ ਕਰ, ਤੇਰਾ ਗੁਰੂ ਪਾਣੀ ਪੀਣ ਇੱਥੇ ਵੀ ਆ ਸਕਦਾ। ਕਹਿਣ ਲੱਗਾ ਇੱਥੇ, ਤੇ ਅਰਦਾਸ ਕੀਤੀ ਉਸ ਨੌਜਵਾਨ ਨੇ, ਸਤਿਗੁਰੂ ਤੇਰੀ ਕਿਰਪਾ ਨਾਲ ਆਇਆ, ਅੱਜ ਤੱਕ ਮੈਂ ਕਦੀ ਤੇਰੇ ਚਰਨਾਂ ਵਿੱਚ ਕੁਝ ਨਹੀਂ ਭੇਟ ਕੀਤਾ, ਕਰਾਂ ਵੀ ਕੀ, ਹੈ ਵੀ ਸਾਡੇ ਕੋਲ ਕੁਝ ਨਹੀਂ, ਇੱਕ ਪਾਣੀ ਦਾ ਠੰਡਾ ਕੁੱਜਾ ਹੈ, ਪਿਆਸੇ ਲਈ ਪਾਣੀ ਸਭ ਕੁਝ, ਜੇ ਆ ਕੇ ਪਾਣੀ ਦਾ ਘੁੱਟ ਪੀ ਲਏ ਮੈਂ ਸਮਝਾਂਗਾ ਜੀਵਨ ਸਫਲ। ਕੋਲ ਬੈਠ ਗਏ, ਗੁਰੂ ਨੂੰ ਆਵਾਜ਼ ਦੇਣ ਲੱਗੇ, ਸਤਿਗੁਰੂ ਮਹਾਰਾਜ ਸਭ ਕੁਝ ਅੰਦਰ ਜਾਣਦੇ ਨੇ। ਸਿੱਖ ਵਿਦਵਾਨ ਲਿਖਦੇ ਨੇ ਪਿਆਸ ਨਾਲ ਵਿਆਕੁਲ ਹੋ ਗਏ, ਪਿਓ ਪੁੱਤਰ ਜ਼ਮੀਨ ਤੇ ਲੇਟ ਗਏ ਨੇ। ਇੰਨੇ ਦੇਰ ਨੂੰ ਘੋੜੇ ਦੀਆਂ ਟਾਪਾਂ ਸੁਣਾਈ ਦਿੱਤੀਆਂ, ਘੋੜੇ ਤੋਂ ਅਸਵਾਰ ਉਤਰਿਆ ਤੇ ਆਵਾਜ਼ ਦੇਖ ਕੇ ਕਹਿੰਦਾ, ਬੇਟਾ ਰੂਪਾ ਪਿਆਸ ਲੱਗੀ ਏ, ਉੱਠ ਕੇ ਪਾਣੀ ਦਾ ਘੁੱਟ ਪਿਲਾਏਗਾ। ਇੱਕ ਸਿੱਖ ਵਿਦਵਾਨ ਨੇ ਇਹਨੂੰ ਬੜਾ ਰੋਚਕ ਬਣਾਇਆ, ਕਹਿੰਦੇ ਨੇ ਜਦੋਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਚਰਨਾਂ ਤੇ ਡਿੱਗ ਪਏ, ਪਾਣੀ ਦਾ ਭਾਂਡਾ ਲਿਆ, ਬਰਤਨ ਵਿੱਚੋਂ ਪਾਣੀ ਲੈ ਕੇ ਗਲਾਸ ਵਿੱਚ ਪਾਇਆ ਤੇ ਜਦੋਂ ਧਿਆਨ ਲੱਗੇ ਤੇ ਸਤਿਗੁਰੂ ਨੇ ਰੂਪੇ ਦੇ ਬੁੱਲ ਚੁੱਕੇ ਦੇਖੇ ਤੇ ਪਕੜ ਕੇ ਗਲਾਸ ਕਹਿਣ ਲੱਗੇ, ਪਹਿਲਾਂ ਤੂੰ, ਹੁਣ ਦੇਖਣਾ ਇੱਥੇ ਰੂਹਾਨੀਅਤ ਦੀ ਇੱਕ ਖੇਡ। ਸਤਿਗੁਰੂ ਕਹਿਣ ਲੱਗੇ, ਰੂਪਾ ਪਹਿਲਾਂ ਤੂੰ, ਤੇ ਉਹਨੇ ਆਵਾਜ਼ ਦੇ ਕੇ ਕਿਹਾ, ਨਹੀਂ ਦਾਤਿਆ ਪਹਿਲਾਂ ਤੂੰ। ਅਸਲ ਵਿੱਚ ਤੂੰ ਸ਼ਬਦ ਉਹ ਨਹੀਂ, ਐਸੀ ਤੂੰ ਤੂੰ ਦੀ ਧੁਨੀ ਲੱਗ ਗਈ, ਦੋਨਾਂ ਪਾਸਿਓਂ ਤੂੰ ਤੂੰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਰੇ ਗੁਰੂ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਮਾਨੋ ਅੱਜ ਭਾਈ ਰੂਪਾ ਉਹ ਬਣ ਗਿਆ ਜਿਹਨੂੰ ਸਾਹਿਬ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜੱਟ ਦੇਖੋ ਤੱਤ ਤੂੰ ਤੂੰ ਤੂੰ ਦੀ ਧੁਨੀ ਉੱਠੀ, ਹੋਸ਼ ਆਈ। ਸਤਿਗੁਰੂ ਨੇ ਆਪਣੇ ਹੱਥਾਂ ਨਾਲ ਜਲ ਚੁਕਾਇਆ, ਜਲ ਅੰਦਰ ਗਿਆ, ਗੁਰੂ ਦੀਆਂ ਰਹਿਮਤਾਂ ਵਰਤ ਗਈਆਂ। ਇੰਨੀ ਦੇਰ ਨੂੰ ਬੀਬੀ ਵੀ ਘਰੋਂ ਤੁਰ ਕੇ ਆ ਗਈ, ਸਤਿਗੁਰੂ ਨੂੰ ਦੇਖ ਕੇ ਚਰਨਾਂ ਤੇ ਡਿੱਗ ਪਈ ਤੇ ਸਾਹਿਬ ਨੇ ਹੱਸ ਕੇ ਕਿਹਾ, ਧੀਏ ਤੇਰੇ ਨਾਲ ਬਚਨ ਕੀਤਾ ਸੀ, ਤੇਰਾ ਸਿੱਖ ਕਿਰਪਾ ਵਾਲਾ ਹੋਵੇਗਾ, ਅੱਜ ਤੇਰੇ ਪੁੱਤਰ ਦੀ ਆਵਾਜ਼ ਤੇ ਮੈਂ ਕੋਹਾਂ ਤੋਂ ਪਾਣੀ ਪੀਣ ਆਇਆ। ਤੇ ਕਹਿਣ ਲੱਗੇ, ਸਤਿਗੁਰੂ ਪਿੰਡ ਦੇ ਲੋਕ ਨਫ਼ਰਤ ਕਰਦੇ ਨੇ, ਕਹਿੰਦੇ ਨੇ ਨੀਵੀਂ ਜ਼ਾਤ ਦੇ ਨੇ, ਤਰਖਾਨ ਨੇ, ਲੋਕ ਨਫ਼ਰਤ ਕਰਦੇ ਨੇ, ਅਸੀਂ ਤੇਰੀ ਬਾਣੀ ਪੜ੍ਹਦੇ ਹਾਂ। ਸਾਹਿਬ ਨੇ ਕਿਹਾ ਸੀ, ਉਸ ਪਿੰਡ ਵਿੱਚ ਰਹਿਣੇ ਕਿਉਂ? ਚਾਰ ਕੋ ਅੱਗੇ ਤੁਰੇ, ਇੱਥੇ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਆਪਣਾ ਚੋਲਾ ਤੇ ਆਪਣੇ ਸ਼ਸਤਰ ਦਿੱਤੇ ਭਾਈ ਰੂਪੇ ਨੂੰ। ਜਦੋਂ ਸ਼ਸਤਰ ਦਿੱਤੇ ਉਹਨੇ ਸਿਰ ਤੇ ਚੁੱਕ ਲਿਆ, ਚੋਲਾ ਵੀ ਸਿਰ ਤੇ ਚੁੱਕ ਲਿਆ। ਮਹਾਰਾਜ ਨੇ ਕਿਹਾ, ਰੂਪੇ ਤੂੰ ਪਾਲਾ? ਕਹਿਣ ਲੱਗਾ, ਸਤਿਗੁਰੂ ਮੇਰੇ ਕੋਲ ਸੱਤਿਆ ਨਹੀਂ, ਤੇਰੇ ਬਸਤਰ ਪਾਲਾ, ਤੇਰੇ ਸ਼ਸਤਰ ਤਾਂ ਬੜੇ ਉੱਚੇ ਨੇ, ਮੈਂ ਸਾਂਭ ਕੇ ਰੱਖਾਂਗਾ। ਤੇ ਸਾਹਿਬ ਨੇ ਹੱਸ ਕੇ ਕਿਹਾ, ਰੂਪੇ ਤੂੰ ਸਾਂਭ ਕੇ ਰੱਖੀ, ਮੈਂ ਦਸਵੇਂ ਜਾਮੇ ਜਿੱਦਣ ਬਸਤਰਾਂ ਦੀ ਲੋੜ ਪੈਗੀ ਉਦੋਂ ਤੇਰੇ ਘਰ ਵਿੱਚੋਂ ਆ ਕੇ ਮੰਨ ਕੇ ਪਾਵਾਂ। ਹੁਣ ਦੇਖੋ ਸਿੱਖ ਤੇ ਗੁਰੂ ਦੀ ਪ੍ਰੀਤ ਜਦੋਂ ਤੁਰ ਪਏ, ਚਾਰ ਕੋਹ ਤੇ ਗਏ, ਇੱਕ ਮੋੜੀ ਗੱਡੀ ਤੇ ਨਾਮ ਗੁਰੂ ਨੇ ਕੀ ਰੱਖਿਆ। ਕਦੀ ਤੱਕੋ ਮੇਰੇ ਸਾਹਿਬ ਦਾ ਜੀਵਨ, ਜੇ ਆਪ ਨਾਮ ਰੱਖਦੇ ਨੇ ਸਹਿਰਾਂ ਦਾ, ਕਿਤੇ ਗੋਇੰਦਵਾਲ, ਗੋਇੰਦਵਾਲ ਨਾਲ ਗੋਬਿੰਦ ਚੇਤੇ ਆਉਂਦਾ, ਕਿਤੇ ਕੀਰਤਪੁਰ ਜਿੱਥੇ ਰੱਬ ਦੀ ਕੀਰਤੀ ਚੇਤੇ ਆਉਂਦੀ ਏ। ਦੇਖੋ ਸਿੱਖ ਦੀ ਵਡਿਆਈ ਕਿੰਨੀ ਕੁ, ਸਿੱਖ ਦੀ ਕੀਮਤ ਏ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਜ਼ਰਾਂ ਵਿੱਚ। ਆਪ ਸ਼ਹਿਰ ਵਸਾਉਂਦੇ ਨੇ ਕੀਰਤਪੁਰ, ਜੇ ਇਹਨਾਂ ਦਾ ਪਿਤਾ ਸ਼ਹਿਰ ਵਸਾਉਂਦਾ ਕਰਤਾਰਪੁਰ, ਜੇ ਦਾਦਾ ਸ਼ਹਿਰ ਵਸਾਉਂਦਾ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਕਿਤੇ ਨੀ ਮਿਲਦਾ, ਗੁਰੂ ਅਰਜਨ ਦੇਵ ਦੇ ਨਾਮ ਤੇ ਨਾ ਵਸਾਇਆ ਹੋਵੇ, ਉਸ ਵਾਹਿਗੁਰੂ ਦੇ ਨਾਂ ਤੇ। ਪਰ ਜਿੱਦਣ ਸਿੱਖ ਦਾ ਪਿੰਡ ਵਸਾਉਣ ਲੱਗੇ, ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਨਾਂ ਤੇ ਨਹੀਂ, ਉਦਣ ਮੋੜੀ ਗੱਡ ਕੇ ਕਹਿਣ ਲੱਗੇ, ਇਹ ਰੂਪੇ ਕਾ ਪਿੰਡ, ਇਹ ਭਾਈ ਰੂਪੇ ਦੇ ਨਾਂ ਤੇ ਵਸੇਗਾ। ਤੇ ਅੱਜ ਤੱਕ ਉਹ ਪਿੰਡ ਕਹਿਣ ਸਿੱਖ ਦੇ ਨਾਮ ਤੇ ਪਿੰਡ ਵਸਾਇਆ, ਜਿਹਨੂੰ ਆਪਾਂ ਭਾਈ ਰੂਪੇ ਕੇ ਕਹਿੰਦੇ ਹਾਂ। ਸਾਹਿਬ ਘਰ ਗਏ, ਥੱਲੇ ਬਹਿ ਗਿਆ, ਸਤਿਗੁਰੂ ਨੇ ਗਲਵੱਕੜੀ ਵਿੱਚ ਲੈ ਕੇ ਕੋਲ ਬਿਠਾਇਆ ਤੇ ਤੁਰ ਲੱਗਿਆ, ਕਿਹਾ, ਰੂਪੇ ਕੁਝ ਮੰਗ ਲੈ, ਕਿਉਂਕਿ ਅਜੇ ਵੀ ਘਰ ਓਨੀ ਦੁਨੀਆਂ ਦੀ ਦੌਲਤ ਨਹੀਂ। ਤੇ ਚਰਨ ਪਕੜ ਕੇ ਕਹਿੰਦਾ, ਸਿੱਖੀ ਸਿਦਕ ਤੇ ਨਾਮ ਦੀ ਪ੍ਰੀਤ ਬਖਸ਼ਦਾ। ਸਾਹਿਬ ਨੇ ਕਿਹਾ, ਭਲਿਆ ਤੇਰੇ ਘਰ ਵਿੱਚ ਤਾਂ ਅਨੇਕਾਂ ਵਰਸਾਏ ਜਾਣਗੇ, ਅੱਜ ਤੋਂ ਬਾਅਦ ਤੁਹਾਡੀ ਸੰਤਾਨ ਦਾ ਅਦਬ ਲੋਕੀ ਗੁਰੂ ਦੇ ਪੁੱਤਰਾਂ ਬਰਾਬਰ ਕਰਨ, ਤੁਹਾਡੀ ਅੰਸ਼ ਨੂੰ ਮੰਨਿਆ ਜਾਏਗਾ। ਪਿਆਰਿਓ ਆਓ ਉਸ ਦਲ ਭੰਜਨ ਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਜੁੜੀਏ, ਜਿਹੜਾ ਇੰਨੀਆਂ ਰਹਿਮਤਾਂ ਕਰਦਾ ਹੈ, ਉਹਦੇ ਇਤਿਹਾਸ ਵਿੱਚ ਹੀ ਘਟਨਾਵਾਂ ਨੇ। ਕਿਤੇ ਕੋਈ ਬਸਤਰ ਤਿਆਰ ਕਰੇ ਉੱਥੇ ਸ੍ਰੀਨਗਰ ਤੁਰਿਆ ਜਾਂਦਾ, ਕਿਤੇ ਕੋਈ ਨਾਨਕ ਮਲੇ ਚੇਤੇ ਕਰੇ ਉੱਥੇ ਤੁਰਿਆ ਜਾਂਦਾ, ਕਿਤੇ ਕੋਈ ਭੋਜਨ ਤਿਆਰ ਕਰੇ ਉਹਦੇ ਕੋਲ ਚਲਾ ਜਾਂਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਰੇ ਕਿਰਪਾ, ਸਾਨੂੰ ਆਪਣੇ ਚਰਨ ਚਰਨ ਵਿੱਚ ਰੱਖ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ਦੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ,
1: ਸਤਨਾਮ ਕਰਤਾ ਪੁਰਖ। निरपौ निरवैर अकाल मूरत अजूनी सैपं गुरप्रसाद जप आदि सच जुगाद सच खैपी सच

0: हम पापी तुम पाप खंडन नीको ठाकुर देशा। हम पापी तुम पाप खंडन नीको ठाकुर देशा। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरमुख प्यारे सतसंगी जनों, आप जी जिथे हफ्तावारी दीवान विच गुरुदेव दे चरण परसन आए हो, उथे सतगुरु गुरु हरगोबिंद साहिब जी महाराज जिन्हां दा आगमन दिहाड़ा पिछले दिनी अजे बतीत होया है, उस गुरु हरगोबिंद साहिब जी दे आगमन नूं आप बड़े प्यार श्रद्धा नाल मना रहे हो। आओ सतगुरु गुरु हरगोबिंद साहिब जी दे पवित्र जीवन संबंधी आपां विचार गुरु ग्रंथ साहिब दी टेक लै के करनी। आप समूह माई भाई एकाग्रता बख्शनी। सतगुरु दे जीवन दियां कुछ अहम घटनावां जिन्हां विचों सानू बड़ी वड्डी सेध मिलनी है, साहिब दे पवित्र जीवन दी विचार आरंभ करिए। करो कृपा समूह माई भाई, विचार आरंभण तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु हरगोबिंद साहिब महाराज जी दा आगमन गुरु की वडाली विखे होया है। मैं आरंभ तो शुरू करना चाहना वा साहिब दे आरंभक जीवन तो। सत्कारयोग बाबा बुढ़ा जी ने अरदास की थी, ओ भी थां साडे कोल अज मौजूद है। जिस जगह ते बाबे बुढ़े ने अरदास की थी, उस स्थान नूं आपां बीड़ बाबा बुढ़ा साहिब जी दी कहने हैं। ओ बीड़ वाली जड़ी जगह है, ए गुरु घर नूं चौधरी लंगा वल्लों भेट की गई सी। चबाल दा रहण वाला चौधरी लंगा उहदे वल्लों भेट की गई। बाबा बुढ़ा जी ने उस धरती ते अरदास की, गुरु हरगोबिंद साहिब महाराज जी दा आगमन जिस नूं आपां अज गुरु की वडाली कहने हां उस जगह ते होया। साहिब श्री गुरु हरगोबिंद साहिब महाराज जी दे आगमन दे संबंध विच साहिब श्री गुरु अर्जन देव महाराज जी ने इत्थे कृपा करके 6 हरका खूह भी लवाया सी। साहिब सतगुरु गुरु अर्जन देव महाराज जदों पुत्र दी दात परमेश्वर ने दिती, उदों भी गुरदेव उस मालक दी बाणी उहदे नाम नाल उस प्यारे वाहिगुरु दा शुक्र करदे ने। गुरु हरगोबिंद साहिब दा नाम भी बाबा बुढ़ा जी ने रखिया। गुरु हरगोबिंद साहिब सच्चे पातशाह महाराज बाल उम्र विच उन्हां ते 3 खूनी वार उन्हां दे सक्के ताए वल्लों कीते गए। मैं ये वैसे अर्ज कर भी चुका हां, पहला एक दाई नूं भेजिया कि जहर दे के इस बच्चे नूं तू जहर दे के मार दे, इहदी मौत दे नाल साडे पुत्र मेहरवान नूं गुरु नानक साहिब दी गद्दी मिल जाएगी। दाई दी पेश ना गई, इन्हां ने एक सपेरा भेजिया सप दे के जेकर हरगोबिंद नूं सप डंग मार के खत्म कर दे ਤੇਰੇ ਘਰ ਨੂੰ ਰੁਪਈਆਂ ਨਾਲ ਭਰ ਦਿਆਂਗੇ, ਪਰ ਸਿੱਖ ਤਵਾਰੀਖ ਦੇ ਮੁਤਾਬਕ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਸੱਪ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਵਿਗਾੜ ਨਹੀਂ ਸਕਿਆ। ਤੀਜਾ ਖੂਨੀ ਵਾਰ ਸੱਕੇ ਤਾਏ ਨੇ ਕਰਾਇਆ ਕਿ ਜਿਹੜਾ ਖੜਾਵਾ ਗੁਰੂ ਹਰਗੋਬਿੰਦ ਸਾਹਿਬ ਨੂੰ ਖੜਾਉਂਦਾ ਉਹ ਸੀ ਬ੍ਰਾਹਮਣ, ਤੇ ਬਾਬੇ ਪਿਰਤੀਏ ਨੇ ਉਹਨੂੰ ਲਾਲਚ ਦਿੱਤਾ ਤੇ ਇੱਕ ਗੱਲ ਕੀ ਆ, ਜ਼ਹਿਰ ਦੀ ਪੁੜੀ ਲੈ ਜਾ ਤੇ ਜਦੋਂ ਇਹ ਬੱਚਾ ਦਹੀਂ ਖਾਏਗਾ ਕੋਈ ਵੀ ਚੀਜ਼ ਤੇਰੇ ਹੱਥ ਤੋਂ ਛਕੇ ਤੇ ਉਹਦੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਈਂ ਤੇ ਉਸ ਦੇ ਖਾਣ ਨਾਲ ਇਹਦੀ ਮੌਤ ਹੋ ਜਾਏਗੀ, ਤੇਰੇ ਘਰ ਨੂੰ ਭਰ ਦਿਆਂਗਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦੇ ਤੇ ਕਿਰਪਾ ਹੋਵੇ, ਜੇ ਰੱਖਣ ਵਾਲਾ ਮੇਰਾ ਨਿਰੰਕਾਰ ਏ ਤੇ ਦੁਨੀਆਂ ਦੀ ਕੋਈ ਤਾਕਤ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੀ। ਮਨੁੱਖ ਦਾ ਨਹੀਂ, ਉਹ ਤਾਂ ਮਨੁੱਖਤਾ ਦਾ ਗੁਰੂ ਏ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਤਾਂ ਬਾਣੀ ਵਿੱਚ ਉੱਚੀ ਆਵਾਜ਼ ਵਿੱਚ ਜਿਹੜਾ ਗੁਰੂ ਆਪ ਕਹਿੰਦਾ ਹੋਵੇ, ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਤੁਹਾਡੇ ਪੁੱਤਰ ਤੇ ਤਿੰਨ ਖੂਨੀ ਵਾਰ ਹੋ ਚੁੱਕੇ ਨੇ, ਕਦੀ ਦਾਈ ਰਾਹੀਂ, ਕਦੀ ਸਪੇਰੇ ਰਾਹੀਂ ਤੇ ਕਦੀ ਉਹਨਾਂ ਨੇ ਖੜਾਵੇ ਰਾਹੀਂ, ਤੇ ਗੁਰਬਿਲਾਸ ਨੇ ਤਿੰਨਾਂ ਵਾਰਾਂ ਦਾ ਜ਼ਿਕਰ ਕੀਤਾ ਤੇ ਬੰਸਾਵਲੀ ਨਾਮੇ ਵਿੱਚ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ ਉਹਦੇ ਵਿੱਚ ਇੱਕ ਹੋਰ ਵੀ ਜ਼ਿਕਰ ਕੀਤਾ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਪਏ ਸਨ। ਮੈਂ ਅਰਜ਼ ਕਰ ਰਿਹਾ ਕੇਵਲ ਉਹ ਕੇਸਰ ਸਿੰਘ ਛਿੱਬਰ ਇਹਦਾ ਜ਼ਿਕਰ ਕਰਦਾ, ਕੋਈ ਹੋਰ ਨਹੀਂ। ਕਹਿੰਦੇ ਨੇ ਬਾਬੇ ਪਿਰਤੀਏ ਨੇ ਜਿਹੜੇ ਬੱਚੇ ਇਹਦੇ ਨਾਲ ਖੇਡਦੇ ਨੇ, ਇੱਕ ਬੱਚੇ ਦੇ ਮਾਂ ਬਾਪ ਨੂੰ ਖਰੀਦਿਆ ਤੇ ਉਹਦੀਆਂ ਦੋ ਜੇਬਾਂ ਸਨ ਕਮੀਜ਼ ਦੀਆਂ, ਇੱਕ ਜੇਬ ਦੇ ਅੰਦਰ ਉਹਨੇ ਮਠਿਆਈ ਜ਼ਹਿਰ ਵਾਲੀ ਭਰ ਕੇ ਦੇ ਦਿੱਤੀ, ਨਾਲ ਸਮਝਾ ਦਿੱਤਾ ਜਿਹਦੇ ਵਿੱਚ ਜ਼ਹਿਰ ਨਹੀਂ ਤੂੰ ਆਪ ਖਾਈ ਤੇ ਜ਼ਹਿਰ ਵਾਲੀ ਜਿਹੜੀ ਮਠਿਆਈ ਏ ਇਹ ਹਰਗੋਬਿੰਦ ਨੂੰ ਦੇ ਦੇਈ। ਪਰ ਕੇਸਰ ਸਿੰਘ ਛਿੱਬਰ ਨੇ ਕੇਵਲ ਲਿਖਿਆ, ਕਹਿੰਦੇ ਨੇ ਉਹ ਬੱਚੇ ਨੂੰ ਭੁਲੇਖਾ ਲੱਗ ਗਿਆ, ਵਿਚਾਰਾ ਜ਼ਹਿਰ ਵਾਲੀ ਮਿਠਾਈ ਆਪ ਖਾ ਗਿਆ ਤੇ ਗੁਰੂ ਹਰਗੋਬਿੰਦ ਫਿਰ ਨਵਾਂ ਨਰੂਪ ਹੈ। ਤਿੰਨ ਤਾਂ ਸਾਰੇ ਵਿਦਵਾਨ ਮੰਨਦੇ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਨੇ ਆ, ਸਿੱਖ ਕਹਿੰਦੇ ਨੇ ਦਾਤਾ ਕਿ ਪਿਰਥੀਏ ਨੇ ਤਿੰਨ ਖੂਨੀ ਵਾਰ ਕੀਤੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਉਸ ਅਕਾਲ ਦੇ ਸ਼ੁਕਰ ਵੀ ਜੁੜ ਜਾਂਦਾ, ਸਿੱਖੋ ਘਬਰਾਓ ਨਾ, ਬਸ ਬਾਣੀ ਦੀ ਟੇਕ ਲੈ ਕੇ ਰੱਖਿਓ, ਤਿੰਨ ਨਹੀਂ ਭਾਵੇਂ 3 ਕਰੋੜ ਵੀ ਇਹ ਵਾਰ ਕਰਦਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀ ਕੋਏ, ਜਿਸ ਗੁਰੂ ਹਰਗੋਬਿੰਦ ਨੂੰ ਮੇਰੇ ਅਕਾਲ ਪੁਰਖ ਨੇ ਭੇਜਿਆ ਉਸ ਵਾਹਿਗੁਰੂ ਤੋਂ ਵੱਧ ਤਾਕਤ ਕੋਲ ਕਿਸੇ ਕੋਲ ਨਹੀਂ, ਤਿਸ ਤੇ ਉਪਰ ਨਾਹੀ ਕੋਏ, ਕੌਣ ਡਰੈ, ਡਰ ਕਿਸ ਕਾ ਹੋਏ। ਜੇ ਕਿਹਾ ਮਹਾਰਾਜ ਦੁੱਖ, ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕੋਈ ਬਾਤ ਨਹੀਂ ਜੇ ਵਾਰ ਕਰਦਾ, ਪਰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਵਾਹਿਗੁਰੂ ਆਪਣੇ ਬਿਰਦ ਬਾਣੀ ਦੀ ਲਾਜ ਰੱਖਦਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇਹਨਾਂ ਉੱਪਰ ਚੇਚਕ ਨੇ, ਸ਼ੀਤਲਾ ਨੇ ਵਾਰ ਕੀਤਾ, ਜਿਹਨੂੰ ਆਮ ਤੌਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ, ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਇਆ ਉਸ ਅਕਾਲ ਪੁਰਖ ਦੀ ਕਿਰਪਾ ਨਾਲ, ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ। ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ। ਵੈਸੇ ਉਹਦਾ ਜੀਵਨ ਬੇਅੰਤ ਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ, ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ, ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ। ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ, ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ, ਮੈਂ ਤਾਂ ਤੇਰੀਆਂ ਮੱਝਾਂ ਦਾ ਛੇੜੂਆਂ ਮੱਝਾਂ ਨੂੰ ਚਾਰ ਸਕਣਾ, ਤੇਰੇ ਖੇਤਾਂ ਵਿੱਚ ਹਲ ਵਾਹ ਸਕਣਾ ਵਾ, ਦਾਤਰੀ ਪਕੜ ਕੇ ਤੇਰੇ ਘਰ ਦੇ ਪਸ਼ੂਆਂ ਲਈ मैं चारा पठे वढ़ सकना वा किसी विद्वान की नियुक्ति कर जेड़ा तेरे बच्चे नू पढ़ाए, कोई आलम लब लवो। ते गुरु अर्जन देव ने इको शब्द कहा सी, बाबा बुढ़ा मैनू नहीं पता तू खेतां विच वाई करना, तू गुरु घर दे पशु सांभना, तू गुरु दर ते बैठ के केवल हत्ती सेवा करना, मेरे पुत्र नू केवल ओ विद्या पढ़ा दे जेड़े तेरे गुणा नू देख के गुरु नानक ने तैनू अपनी गलवकड़ी विच लै लिया है। बस मेरे पुत्र नू ओ चीज पढ़ा दे जिवें गुरु नानक तेरे ते त्रुट पिया, मेरे पुत्र उत्ते भी उस प्यारे दी कृपा हो जाए। बाबा बुढ़ा जी ने विद्या आरंभ कराई। सिख विद्वान ए भी मानते ने कि घोड़ असवारी शस्त्र विद्या ए भी बाबा बुढ़ा जी ने हरगोबिंद साहब सच्चे पिता महाराज जी नू सिखाई। धन गुरु अर्जन देव सच्चे पातशाह जदों लाहौर गए ने तवारीख दे मुताबिक गुरु हरगोबिंद साहब नू गुरियाई दे के गए ने। साहब नू पता है कि लाहौर जाना है, उत्थे तुरकां ने खुजत करनी है, ते साडा चीज साडा ठीकरा गुरुदेव कहिंदे ने उत्थे जरूर लगेगा। धन गुरु अर्जन देव जी की शहादत हो गई है ते गुरु हरगोबिंद साहब जी गुरगद्दी ते विराजमान होए ने। धन गुरु हरगोबिंद साहब महाराज इन्हां दे कोल जिहड़े दो सिख ने भारी जीवन वाले उन्हां विचों एक बाबा बुढ़ा ते दूजा भाई गुरदास है। बाबा बुढ़ा आदि सिख जिन्हें गुरु नानक साहब तो कृपा लई, भाई गुरदास गुरु अमरदास जी दे वेले तो सिखी कमा रहे है, उस तो इलावा भाई बिधी चंद, भाई जेठा, भाई पुराणा, भाई लंगा, भाई पिरागा ए मुख सिख सिख ने जेड़े गुरु हरगोबिंद साहब की चरण शरण विच रहिंदे ने। साहब श्री गुरु हरगोबिंद साहब ने अपने पिता जी की शहादत तो बाद सानू एक नवी सेध दिती है। वैसे बाणी दे आधार से मैं अर्ज करांगा गुरु हरगोबिंद साहब जी नू बाबा बुढ़ा जी ने गुरियाई का तिलक भी पाया है, तिलक भी लाया है, ते बाबा बुढ़ा जी ने दो कृपाना गुरु हरगोबिंद साहब नू पहनाईया ने। ते साहब ने पहले दिन यही सारी सिख संगत नू संबोधन किया सी कि अज तो बाद रुपये नहीं केवल बस्तर नहीं, जे तुसी गुरु नानक दी कृपा लेनी है सोहणियां जवानियां सोहणियां घोड़े सोहणे शस्त्र भेट करो। ते बाबे बुढ़े ने दो कृपाना पाईया मेरे गुरु हरगोबिंद साहब नू। ते सिख विद्वाना ने एदी व्याख्या बड़ी प्यारी कीती, पढ़दे सी सारे हां ते नथे ने ते अब्दुल्ले ने तां वार भी गाई। ते मैं कि दिन अर्ज कर रहा सां जदों गुरु हरगोबिंद साहब नू दो कृपाना पाईया ने ते उस वक्त नथ मल ते अब्दुल्ले ने जेड़ी वार गाई ओदे विच गुरु हरगोबिंद साहब जी नू कृपाना पानी कोई आम घटना नहीं, एदी विच इतिहास विच बड़ी वड्डी इह घटना है। सतगुरु गुरु ग्रंथ साहब की बाणी पढ़ने हैं, भट्टा ने गुरदेव नू किते जनक नाल तुलना दे दित्ती समझाण दे लई, किते कृष्ण जी लई शब्द वरते, राम जी दे शब्द वरते, उन्हां ने किते ऋषि महात्मावां दे शब्द वरते, पर नथा मल ते अब्दुल ने जिदन गुरु हरगोबिंद साहब ने दो कृपाना पाईया ने किसे राजपूत राजे नाल नहीं, जनक नाल नहीं, कृष्ण जी नाल नहीं, राम जी नाल नहीं, उन्होंने गुरु हरगोबिंद साहब दिया कृपाना देख के दस्तार देख के संबोधन दिल्ली दे हाकम बादशाह जहांगीर नू कीता। साहब दे बारे उन्होंने मैं किते अर्ज भी कर चुका वा, वो लिखते ने बड़े प्यारे उन्होंने बचन ने, सच्चा तख्त सुहायो श्री गुरु पायक है, सब बरनी न जाए कहूं क्या गायक है, रब सच भय मलीन सो दर्श दिखायक है, श्री गुरु तख्त बराजे प्रभु तिहायक है, जिदन तख्त दी निशगद्दी निशनी होई श्री गुरु तख्त बराजे प्रभु तिहायक है, कहन लगे मीर अब्दल और नथा जस कहो बनायक है। फिर उन्होंने की जस कह के बनाया, कहन लगे दो तलवारां बद्दियां एक मीरी दी एक पीर दी, एक अजमत दी एक राज दी, एक राखी करे वजीर दी, हिम्मत बाह कोटगढ़ दरवाजा बलख बखीर दी, नाल सिपाही नील नल मार दुष्टा करे तगीर दी, अखीर विच उन्हां कहा पग तेरी की जहांगीर दी। इहदा मतलब बादशाह नू चैलेंज है कि पग तेरी की जहांगीर दी। धन गुरु हरगोबिंद साहब ने मीरी ते पीरी दियां दो कृपाना पाईयां,
1: کئی بار سجن یہ ارتھ بھی پوچھتے ہیں شبد آپ سارے ورتنے ہاں میری تے پیری دا ارتھ کی ہے دھیان دینا میری دا اخری ارتھ جڑا آپ یہ کرنے ہاں راج ستا دنیا دی طاقت تے جدو آپ پیری دا ارتھ کرنے ہاں وہ دا ارتھ ہے روحانیت پروفیسر پیارا سنگھ پدم نے ارتھ کیتا ہے امر تو بنے ہیں امیر امیر تو بنے ہیں میر ایڑا کٹ دتا گیا میر تو اگے بنے ہیں میری بادشاہ دا چن امر تو امیر امیر تو میر اسے کر کے میر بابر شبد ورتیا جاندا ہے میر تیمور شبد ورتیا جاندا ہے امیر دا سبندھ دنیا دی سلطنت نالے دنیا دے راج بھاگ نالے تے گرو ہرگوبند صاحب نے ایک تلوار ایک کرپان تا میری دی پائی تے دوجی کرپان پائی صاحب نے پیری دی تے جے کوئی پوچھ لے بھی چلو میری دی کرپان تا شوب دیئے راجے مہاراجے پاندے نے تخت کلگی شوب دیئے اے میری دا چن پر پیری واسطے گردیو نے شبد تلوار کیوں ورتیا ہے روحانیت دی تھان تے بھی صاحب نے ایک تلوار نو پرتیک بنایا اے دا کارن کی گرو گرنتھ صاحب نے پیری دی تلوار دی گل پہلا کیتی ہے چیتے رکھنا صاحب دی بانی کدی پڑھیے ستگرو نے جتھے میری دی تلوار دی گل آپ پڑھنے ہاں اوتھے پیری نو روحانیت نو بھی کرپان نال تلنا دتی گئی ہے سوال اٹھے گا کہ پیری دا تے تلوار دا کی سبند میری دا تے کرپان دا سبند ہو سکتا ہے پر پیری دا کی سبند تے گرو گرنتھ صاحب وچ مدتاں پہلا پنجاب دی دھرتی تے پاک پٹن وچ رہن والا ایک صوفی سنت پکار اٹھیا سی کہندا دنیا دے لوگو ایک کرپان تاں باہر ہے جڑی سورمے پکڑ کے ترتے نے میر لوگ کہن لگے ایک کرپان جڑا نام ہے روحانیت دی کھیڑ اس طرح جویں تکھی تار تے چلنا ہوئے تے انہیں بھی جدن پیری دا ذکر کیتا تے کھنڈا شبد انہیں بھی ورتے ہیں بابے فرید دا بچن ہوندا ہے کہندے واٹ ہماری کھری اڈیڑی کھنیوں تکھی بہت پئیڑی کہن لگے کھنڈے نالوں ود تکھی ہے یہ مطلب پیری دی گل کر لگیا نہیں انہوں نے پرتیک تلوار نو کرپان نو کھنڈے نو ورتے واٹ ہماری کھری اڈیڑی کھنیوں تکھی بہت پئیڑی اس اوپر ہے مارگ میرا شیخ فریدا پنتھ سنبھار سویرا گرو امرداس جی دی بانی پڑھی انہوں نے بھی شبد پیری لی کھنڈا ورتے ہے حضور دے بچن نے بھگتاں کی چال نرالی چالا نرالی بھگتاں کیری دکھ مارگ چلنا لب لوب اہنکار تے ترشنا بہت نہ ہی بولنا تے جن بھگتی چلن دی گل کہی اودن بھی کہن لگے کھنیو تکھی بالو نکی ایت مارگ جانا یہ مطلب پیری لی شبد صاحب نے پرتیک بانی وچ تلوار ورتے ہے کھنڈا ورتے ہے تے جدو ستے بلوانڈ نو پڑھنے ہیں انہوں نے پہلی پوڑی وچ ذکر یہ کیتا کہن لگے گرو نانک صاحب تیرے کول ایک روحانیت دا کھڑ گے تیرے کول پیری دا کھڑ کے تے جدن پائی لینا تیرے چرنا وچ آیا ہے تو لینے دے اندرو جتنے بھی وکار نے اوگن نے انہوں نے پیری دی کرپان دے نال وڈ کے دور کر دیتا ہے ستے بلوانڈ نے شبد ورتیا نو کرتا قادر کرے کیوں بول ہوئے جوخیم دے بے گنا سہت پین پر آو ہے پر رنگت دان پڑیم دے نانک راہ چلایا سچ کوٹ ستانی نیم دے لینے تریون شت سر کر سبتی امرت پیم دے کہندے نے مت گر آتم دیو دی کھڑگ زور پراک ہوئے جی دے اوتھاں نے شبد تے کھڑک ورتے ہیں کرپان شبد ورتے ہیں پیری واسطے بھی گردیو نے کرپان دی گل کیتی کہن لگے کھڑک زور پراک ہوئے جی دے گرو نانک صاحب تو جی دان دیتا اپنی پیری دی تلوار نہ لوکاں دے اوگن کر دیتے تین پرمان صاحب دا ایک بچن تا سی پڑھنے ہیں کہ جو تو پریم کھیلن کا چاؤ پھر تر تلی گلی میری آؤ یہ بھی سبند پیری دی کرپان نال میرے کہن تو مراد ستگرو نے اس چن پرگٹ کر دیتا ہے جس چن کا ذکر گرو گرنتھ صاحب نے کیتا ہے میری تے پیری دیا دو کرپانا پائیاں میرے گرو ہرگوبند صاحب نے اکال تخت دی سرجنا کر دیتی تے ایک گل کہہ دیتی سکھو اج تو بعد دنیا دے تخت وال منہ نہ کریا جے اے جھوٹے تخت تو کدی آس نہ کرو تانوں انصاف ملے گا اج عدل سچ دا انصاف جھوٹ سچ دے نتارے اکال تخت تے ہویا. اکال تخت بابا بڈھا بھائی گرداس تے گرو ہرگوبند صاحب نے بنائے. سویرے امرت ویلے دیوان گرو ہرگوبند صاحب جی سچے پاتشاہ ہرمندر صاحب سجاندے نے تے شام دے ویلے میرا داتا اکال تخت دے سامنے مل اکھاڑا بھی سی. ودوان اے بھی کہندے نے اوتھے کشتیاں کرائیاں جاندیاں نے, شام نو ٹاڈی وارا گائیاں جاندیاں نے, تے گرو ہرگوبند صاحب آپ سکھاں نو شستر ودیا سکھان دے وچ موہری. صاحب شری گرو ہرگوبند صاحب نے تخت بنایا ہے, دو کرپانہ پائیاں نے. میرے گرو ہرگوبند صاحب انہاں نو پھر گوالیئر دے قلعے وچ قید وی کیتا گیا. میں سٹیپ بائی سٹیپ جیون جیون چلدا ہے. ادھر ستگرو امرتسر دی دھرتی تے نے دلی گئے نے. کئی سجن کہندے نے کہ گرو ہرگوبند صاحب اس کر کے گئے, کبھی سنتوکھ سنگھ نے ذکر کیتا ہے کہ جہانگیر تے ساڑ ستی سی, اس کر کے انہیں کیا کہ تیرے لیے کوئی مہا پرش چلی آ کٹے تے تاں تیرا اے روگ دور ہو سکدا ہے. ایک گل چیتے رکھو, گلاں نرمول نے. کدی سکھ اتہاس دی تواریخ پنے پڑھو. جیڑا گوالیئر دا قلعہ سی نا, اے عام قیدیاں لئی نہیں, اے راجسی قیدیاں دا قلعہ سی. ایدے وچ کیول راجے مہاراجے ہی سیاسی قیدی سن جڑے سن. او جدو کوئی اس گوالیئر دے قلعے وچ آندا سی, او دا پنجر تاں باہر نکلدا سی, جیندے جی کدی کوئی باہر نہیں سی نکلیا. کارن کی, جنہاں نوں ایک واری قید کرنا انہاں نوں بھوجن دے وچ زہر ملا کے میٹھا جا دینا, اودیاں ہڈیاں وچ رج جانا, پرت کے مرن تو بعد او دی لاش تاں باہر نکلی, جیندے جی کدی نہیں سی نکلیا. یہی کارن کہ 52 راجیاں دا ذکر ہوندا ہے, عام بندے دا کیوں نہیں ذکر آیا؟ گوالیئر دا قلعہ راجسی قیدیاں واسطے سی, تے ایہو جی غلط نیتی گرو ہرگوبند صاحب نو گوالیئر دے قلعے وچ قید کیتا گیا. اوتھے صاحب نو بھوجن دتا گیا. دروگا جڑا سی او پاونا والا سی, گرو ہرگوبند صاحب نو نے دس دتا داتیا ایتھے بھوجن وچ زہر ملا کے دیندے نے. تے صاحب نے ایک گل کہی سی, میں چلے دا بھوجن پروان نہیں کرنا, میرا سکھ کرت کرے گا, باہروں کرت کر کے جڑا بھوجن تیار کرے گا میں کیول اس بھوجن نو پروان کرنا. ستگرو گوالیئر دے قلعے وچ نے ایتھے چندو نے ایک نویں چال چلی سی. انہیں ایک زہر دا چوڑا تیار کرایا سی. انہوں پتا ہے کہ جہانگیر تو بعد انہاں بادشاہاں دا کوئی پتا نہیں جے جہانگیر نال گرو ہرگوبند صاحب دی صلح ہو گئی, کیونکہ راجنیتک لوکاں دی چال ہے کام کڑھاؤ پرت کے انہوں بھی دنیا تو اودا بھی کوچ کرا دیو. آ گرو کلگی والے نو جنہاں کھنجر مارے ہے, سکھ تواری کہندی ہے کہ اے صوبے سرہند دے بھیجے ہوئے پٹھان سن, کیونکہ صوبے سرہند نو پتا ہے کہ گرو گوبند سنگھ دی کرپا دے نال بندہ بہادر شاہ تخت تے بیٹھ گیا ہے, تے جدے پتراں نو میں کو کے شہید کیتا ہے, کدی سوال ہی نہیں پیدا ہوندا کہ سکھ میرے تو بدلہ نہ لیں. یہی کارن انہیں سوچیا کتنا چنگا ہوئے کہ میرے ول جھاکن تو پہلا میں گرو گوبند سنگھ جی نو رستے وچ ہٹا دیاں. خیر میں اپنے وشے تے آواں. چندو نے ایک پوشاک بھیجی ہے جیڑی زہر نال بھری ہے. جیڑی پوشاک پاؤن دے نال کوئی بھی پائے تاں او دی موت ہو جاندی ہے. اس دروگے نے وہ پوشاک گردیو دے چرنا تک جان ہی نہیں دتی. دھن گرو ہرگوبند صاحب دے چرنا وچ ٹیک کے انہیں اکو بینتی کیتی, داتیا میں اس قلعے دا دروگا تا ضرور ہاں, پر تیرے چرنا دا غلام ہاں, تو کرپا کر کے مینو جی دان دے دے. دھن گرو ہرگوبند صاحب گوالیئر دے قلعے وچ رہے. آ پہاڑی راجے, میں کئی واری عرض کیتی ہے, جیڑا بھیم چند گرو گوبند سنگھ سچے پتا لئی کئی طرح دے شڑ یتر رچد ہے, اس بھیم چند کا سکا دادا تارا چند بھی 52 راجیاں وچ اوتھے قید سی. گرو ہرگوبند صاحب دے ویلے اے بھی اوتھے سی. انہاں نے ستگرو دے چرن پرسے اوتھے سویرے شام بانی دا پرواہ چلیا. انہاں نوں ایک آس بج گئی کہ جے گرو ہرگوبند صاحب آ گئے نا تے اج تو بعد سانو انہیں قید نہیں رکھنا. تے چرن پکڑ کے کیا سی, ستگرو جے توں اس قید وچوں جدوں نکلے گا سانو کڈ کے لے جائیں, نہیں تے تیرے تو بنا سانو اسے قید وچوں اس قلعے وچوں کسے نے کڈنا نہیں. گرو ہرگوبند صاحب اوتھے رہے. تے سکھاں وچ ایک نویں ریت چلی جتھے میری پیری دیاں دو کرپانا آئیاں, اکال تخت بنیا, جتھے ٹاڈی واراں دا سکھی وچ جنم ہویا ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧ ਤੇ ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਗਿਆ। ਉਹਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ, ਮੀਰੀ ਪੀਰੀ ਦਾ ਮਾਲਕ ਬੈਠਾ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲੇ ਵਿੱਚ ਉਹਦਾ ਨਿਵਾਸ ਹੈ ਉਸ ਕਿਲੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨਾ ਹੈ ਜਿੱਥੇ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ ਏ। ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਬਾਬੇ ਬੁੱਢੇ ਨੂੰ ਗਲਵਕੜੀ ਵਿੱਚ ਲਿਆ ਤੇ ਇੱਕ ਬਚਨ ਕੀਤਾ, ਬਾਬਾ ਅੱਜ ਤੋਂ ਬਾਅਦ ਤੇਰੀ ਚੌਂਕੀ ਜੁਗੋ ਜੁਗ ਅਟਾਲੀ। ਤੇ ਚੇਤੇ ਰੱਖੀ ਭਾਵਨਾ ਵਾਲੇ ਤੁਰਨਗੇ, ਜਿਤਨੀ ਦੇਰ ਤੱਕ ਚੌਂਕੀ ਰਹਿ ਗਈ ਓਨੀ ਦੇਰ ਤੱਕ ਮੈਂ ਤੇਰੀ ਚੌਂਕੀ ਵਿੱਚ ਆ ਪਵਾਂ ਕਰਾਂਗਾ। ਹਰਿਮੰਦਰ ਸਾਹਿਬ ਅੱਜ ਵੀ ਇਹ ਬਾਬਾ ਬੁੱਢਾ ਜੀ ਦੀ ਚੌਂਕੀ ਨਿਕਲਦੀ ਏ। ਇਹਦਾ ਮਤਲਬ ਕਿ ਹਕੂਮਤ ਦੀ ਹਾਰ ਏ ਤੇ ਚੌਂਕੀ ਅੱਜ ਵੀ ਪੁਕਾਰ ਕੇ ਕਹਿ ਰਹੀ ਏ ਕਿ ਦੁਨੀਆਂ ਦੇ ਲੋਕੋ ਕਿਲੇ ਵਿੱਚ ਕੈਦ ਕਰਨ ਵਾਲੇ ਬਾਦਸ਼ਾਹ ਤਾਂ ਲੱਦ ਗਏ ਨੇ, ਪਰ ਗੁਰੂ ਦੀ ਕੱਢੀ ਹੋਈ ਚੌਂਕੀ ਜੁਗੋ ਜੁਗ ਅਟਾਲੇ ਇਹਨੂੰ ਕਦੀ ਕੋਈ ਮੇਟ ਨਹੀਂ ਸਕਦਾ। ਸਾਹਿਬ ਨੇ ਚੌਂਕੀਆਂ ਆਰੰਭ ਕਰਾਈਆਂ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਨਿਕਲੇ ਨੇ ਤੇ ਇਹ 52 ਰਾਜਿਆਂ ਨੇ ਸਤਿਗੁਰੂ ਦੀਆਂ ਤਨੀਆਂ ਪਕੜ ਕੇ ਇਸ ਕਿਲੇ ਤੋਂ ਬਾਹਰ ਆਏ। ਇਹਨਾਂ ਨੇ ਇੱਕ ਅਰਦਾਸ ਕੀਤੀ ਸੀ, ਦਾਤਾ ਅੱਜ ਛਡਾ ਜਾ ਤੇ ਲਿਖਦਾ ਮਕਾਲਬ ਦੁਨੀਆਂ ਦੇ ਲੋਕੋ ਸਮਝੋ, ਜਿਨ੍ਹਾਂ ਲੋਕਾਂ ਦੇ ਸਰੀਰ ਮੁਰਦਾ ਲਾਸ਼ ਬਣ ਜਾਣੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਛੁਡਾ ਦਿੱਤਾ। ਤੇ ਮਕਾਲਬ ਕਹਿੰਦਾ, ਸਿੱਖਾ ਕਦੀ ਤੂੰ ਭਾਵਨਾ ਨਾਲ ਗੁਰੂ ਕੇ ਚੋਲੇ ਦਾ ਲੜ ਪਕੜ ਕੇ ਦੇਖ, ਮੇਰਾ ਗੁਰੂ ਤੈਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾ ਦੇਗਾ। ਉਹਨੇ ਉੱਥੇ ਸ਼ਬਦ ਕਿਹਾ ਇੱਕ, ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ, ਮਜਨੂ ਦੇ ਟਿੱਲੇ ਤੇ ਵੀ ਰੁਕੇ ਸਨ। ਇਹ ਮਜਨੂ ਉਹ ਨੀ ਜਿਹੜਾ ਲੈਲਾ ਵਾਲਾ ਹੈ, ਇਹ ਮਜਨੂ ਉਹ ਸੀ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਵੀ ਇਹਦੇ ਤੇ ਕਿਰਪਾ ਕੀਤੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਫਿਰ ਜਹਾਂਗੀਰ ਨੇ ਦੋਸਤੀ ਦਾ ਹੱਥ ਵਧਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਕੁਝ ਇਹਦਾ ਨਾਲ ਸਮਾਂ ਰਹੇ ਆਗਰੇ ਗਏ। ਮੈਂ ਇੱਕ ਅਰਜ਼ ਕਰਨੀ ਹੈ ਕਿ ਉਸ ਤਖ਼ਤ ਦੀ ਕੀਮਤ ਸਿੱਖਾਂ ਦੀਆਂ ਨਜ਼ਰਾਂ ਵਿੱਚ ਕੀ ਹੈ? ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ, ਇੱਕ ਪਾਸੇ ਦੀਨ ਦੁਨੀ ਦਾ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਨੇ, ਗੁਰਦੇਵ ਦਾ ਤੇ ਜਹਾਂਗੀਰ ਦਾ ਤੰਬੂ ਬਿਲਕੁਲ ਨੇੜੇ ਨੇੜੇ ਕੈਂਪ ਨੇ ਤੇ ਕਹਿੰਦੇ ਨੇ ਇੱਕ ਸਿੱਖ ਭਾਵਨਾ ਵਾਲਾ ਇਸ ਆਗਰੇ ਦੀ ਘਟਨਾ ਹੈ। ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਬੜੀਆਂ ਪ੍ਰੇਮ ਨਾਲ ਭਿੱਜੀਆਂ ਨੇ। ਇੱਕ ਸਿੱਖ ਆਗਰੇ ਦੀ ਧਰਤੀ ਤੇ ਰਹਿੰਦਾ ਹੈ, ਜਿਹਨੂੰ ਕਿਸੇ ਸਿੱਖ ਪ੍ਰਚਾਰਕ ਨੇ ਗੁਰੂ ਕੀ ਬਾਣੀ ਨਾਲ ਜੋੜ ਦਿੱਤਾ। ਉਹ ਬਾਣੀ ਨਾਲ ਇੰਨਾ ਕੁ ਅੰਦਰੋਂ ਜੁੜ ਗਿਆ, ਦਿਨ ਰਾਤ ਗੁਰੂ ਨਾਨਕ ਦੇ ਚਰਨਾਂ ਤੋਂ ਕੁਰਬਾਨ ਹੋਣ ਲੱਗਾ। ਤੇ ਬਸ ਇੱਕੋ ਗੱਲ ਸੀ, ਵਿਚਾਰਾ ਘਾਹ ਖੋਤਰ ਕੇ ਗੁਜ਼ਾਰਾ ਕਰਦਾ, ਘਰ ਵਿੱਚ ਦੌਲਤ ਨਹੀਂ ਤੇ ਮਨ ਵਿੱਚ ਆਉਂਦਾ ਸਤਿਗੁਰੂ ਸ਼ਬਦ ਕਰਕੇ ਤਾਂ ਆਨੰਦ ਬੜਾ ਮਾਣਨਾ ਵਾ, ਅੰਦਰੋਂ ਤਾਂ ਤੇਰੀ ਕਿਰਪਾ ਦੇ ਭੰਡਾਰੇ ਖੁੱਲੇ ਪਏ ਨੇ, ਪਰ ਕਿਤਨੇ ਚੰਗੇ ਭਾਗ ਹੋਣ ਜੇ ਕਿਤੇ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰ ਲਵਾਂ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਸਾਰਾ ਦਿਨ ਘਾਹ ਖੋਤਰਨਾ ਤੇ ਪੱਲੇ ਇੱਕ ਟਕਾ ਬਣ ਛੱਡਿਆ ਕਿ ਗਰੀਬ ਹਾਂ, ਅੰਮ੍ਰਿਤ ਪਰ ਜਾਣ ਜੋਗਾ ਖਰਚ ਨਹੀਂ, ਜੇ ਕਿਤੇ ਦਾਤਿਆ ਤੂੰ ਮੇਰੇ ਘਰ ਵਿੱਚ ਆ ਜਾਏ, ਇਸ ਧਰਤੀ ਤੇ ਆ ਜਾਏ, ਆ ਟਕਾ ਤੇਰੇ ਚਰਨਾਂ ਵਿੱਚ ਰੱਖਾਂਗਾ ਤੇ ਬੈਰਾਗ ਦੇ ਅਥਰੂ ਮੈਂ ਸਾਂਭ ਕੇ ਰੱਖੇ ਨੇ, ਜਿਹੜੇ ਮੋਤੀਆਂ ਤੋਂ ਕੀਮਤੀ ਨੇ, ਇਹ ਅਥਰੂ ਮੈਂ ਤੇਰੇ ਚਰਨਾਂ ਤੋਂ ਫਿਦਾ ਕਰਾਂਗਾ, ਕੁਰਬਾਨ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਤੇ ਕਿਸੇ ਨੇ ਜਾ ਕੇ ਦੱਸਿਆ, ਉਹ ਸੱਜਣਾ ਜਿਸ ਗੁਰੂ ਦੀਆਂ ਗੱਲਾਂ ਤੂੰ ਹਰ ਇੱਕ ਨੂੰ ਸੁਣਾਉਂਦਾ, ਜਿਹਦੇ ਪ੍ਰੇਮ ਵਿੱਚ ਖੁਮਾਰੀ ਵਿੱਚ ਤੂੰ ਮਸਤ ਹੋਇਆ ਬੈਠਾ, ਉਹ ਦਾਤਾ ਇਸ ਆਗਰੇ ਦੀ ਧਰਤੀ ਤੇ ਆਈ ਕਿ ਉਹਦੇ ਦਰਸ਼ਨ ਕਰਨ ਹੀ ਜਾਏਗਾ? ਉਹਦੇ ਰੋਮ ਰੋਮ ਵਿੱਚ ਗੁਰੂ ਕੀ ਕਿਰਪਾ ਦੀ ਇੱਕ ਲਹਿਰ ਦੌੜ ਗਈ। ਉਹਨੇ ਫਿਰ ਸੋਚਿਆ, ਹੁਣ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਭੇਟਾ ਕੀ ਲੈ ਕੇ ਜਾਵਾਂ। ਘਾਹ ਉਹਨੇ ਵੱਢਣਾ ਸ਼ੁਰੂ ਕੀਤਾ। ਸਿੱਖ ਵਿਦਵਾਨ ਕਹਿੰਦੇ ਨੇ, ਜਿਹੜਾ ਤੀਲਾ ਸੁੱਕਾ ਹੋਣਾ ਉਹਨੂੰ ਇੱਕ ਪਾਸੇ ਕਰਨਾ। ਹਰੇ ਘਾਹ ਦਾ ਤਿਨਕਾ ਤਿਨਕਾ ਇਕੱਠਾ ਕੀਤਾ, ਇਹ ਮੈਂ ਆਪਣੇ ਗੁਰੂ ਦੇ ਘੋੜੇ ਨੂੰ ਭੇਟ ਕਰਾਂਗਾ। تے پلے نال ایک ٹکا بنے تے کہندا داتیاں اے ٹکا تیرے چرناں وچ رکھاں گا تے تیرے در تو میں اج چولیاں کرپا دیاں بھر کے اٹھاں گا۔ گرو ہرگوبند صاحب دے کول اے پہنچے، سر تے اے دے کا دی گانڈے نال کپڑے تے بنیا ٹکا اے، تے سکھ ودوان کہندے نے دیکھو عام کائی دے من وچ بادشاہ دی کی قیمت اے تے گرو دے چرناں تو کنا او قربان جاندا اے۔ صاحب دے دربار تو پہنچن تو پہلا اونو بادشاہ جہانگیر دا تمبو دس پیا، سوچیا کہ انہیں بھی کلگی لائی ہے، اے دے کول بھی گھوڑے نے، شستر بستر اے دے کول بھی نے، لوک دس دے نے گرو ہرگوبند صاحب کول بھی اے کو جے، اے ستگرو تا نہیں کتے سنتری نو جا کے کہندا ہے میں پاتشاہ دے درشن کرنے نے، تے سنتری نے کہہ دتا نہیں تو پاتشاہ نو مل نہیں سکدا، کہندا حد ہو گئی، او دے در تے تاں غریب نو بھی آواز مار کے گلے نہ لاندا ہے، توں کیویں روکنا پیا ہے؟ تے جہانگیر دیکھدا پیا سی، اونے کہہ دتا سنتری نو اینو اگے آن دے، پہرے دار نو کہہ دتا آن دے فریادی نو، تے سکھ گیا اونے پریم نال بھج کے گھا دی گند چرنا وچ رکھ دتی، جہانگیر دے پیراں وچ رکھی، تے ٹکا رکھ کے کہندا ہے باد ستگرو پاتشاہ ایک کرپا کر دے مینو بچا لے۔ جہانگیر کمب گیا جدو پاتشاہ شبد سنیا، من نے کیا اے میری رایا وچ میرا بندہ نہیں، گرو ہرگوبند صاحب دا سکھ اے، کہن لگا دس تینو کدا ڈارے؟ کہندا پاتشاہ مایا دے بندنا تو بچا دے، جما دے پہ نو دور کر دے، موت دا سہم لا دے۔ تے بادشاہ جہانگیر کہندا بھولیا میں تا آپ اجے تک مکت نہیں ہویا، میرے سر تے تا آپ کال کوکدا ہے، موت سن کے میرا اندر کمبدا پیا ہے، میں تیرے بندن کیویں چھڑا سکنا وا؟ تے سکھ نظر بھر کے کہندا تو پاتشاہ نہیں؟ جہانگیر بول کے کہندا نہیں پاتشاہ نہیں میں بادشاہ ہوں۔ ادا مطلب ستگرو دے سکھ دی بھاونا تک ٹکا چکیا، گھا دی گنڈ لئی پچھا مڑن لگا، تے جہانگیر نے بانہ پکڑ کے کیا اپنی جیب وچوں سونے دیاں موراں کڈیاں، کہن لگا چولی کر جے گرو کول جانے آ سونے دیاں موراں لے کے متھا ٹیک دئی، پر ٹکا تے گھا دی گنڈ نہ چکی، کیونکہ بادشاہ اگے کچھ رکھ کے چک لینا اے توہین اے۔ تے سکھ نے ایک گل کہی سی سجنا، بادشاہ دیاں موراں میرے گرو در تے نہیں چل دیاں۔ کہندا کیوں؟ کہندا ترلودی راج دا سکھا کدی تیرے راج وی سر چل سکدا ہے؟ جہانگیر نے اکو گل کہی سی نہیں، مغلاں دے راج وچ کیول مغلاں دا سکھا لودیاں دا نہیں۔ تے اس کائی سکھ نے کیا سی بادشاہ جے لودیاں دا سکھا مغلاں دے راج وچ نہیں چلدا، جس گرو نانک دے گھر وچ پریم دا ٹکا تے گھا دی گنڈ چلنی ہے اسے تیرے ہیرے موتیاں دی کوئی قیمت نہیں۔ گل ہیرے موتیاں دی نہیں، میرے اندر دا پریم گھا دی گنڈ چکی ٹکا ٹکا لے کے تر پیا۔ جہانگیر تکدا پیا گرو ہرگوبند صاحب آپ اگے ننگے چرن آندے پئے نے، آواز دیکھ کے کہندے نے لیا سکھا آ مینوں گھا دی گنڈ چکا دے۔ تے اگو سکھ من بھر کے کہندا نہیں، اگے میں بھلیکھا کھا گیا، اے گھا دی گنڈ گرو ہرگوبند صاحب دے گھوڑیاں لئی اے۔ تے ستگرو کہندے نے سکھا میں وی اس گھر دا داس ہاں، لیا تیری بھاونا دی قدر کرنا، اے گھا دی گنڈ مینوں چکا دے میں اودے در تے پہنچا دیاں گا۔ سکھ گھا دیندا نہیں، جہانگیر آیا کہندا او سکھا جس پادشاہ دے در تے توں آئے ہیں اے تا پادشاہ اگے آ کے تیرے تو گھا دی گنڈ چکن آیا، اے تیرے تو گھا منگدا ہے۔ سکھ نے گھا دی گنڈ چرنا تے رکھی، اپنے نیتراں دے نیر نال ستگرو دے چرن دھو دتے، تے گرو ہرگوبند صاحب دے جدو چرنا وچ ڈگدا ہے تے سکھ ودوان کہندے نے صاحب نے کیا چرنا وچ نہیں تیرے ورگیاں نوں تا تھاں میں اپنے سینے وچ دینا ہوں۔ صاحب نے چھاتی نہ لایا، کہن لگے کچھ منگ، کائیے بد دا کائے، ہاتھ جوڑ کے کہندا ہے بس ایک کرپا کر دے، تیرے تو بنا میں کسے خور دی ٹیک نہ لواں۔ ہن ایک پاسے دلی دا بادشاہ ہوئے، دوجے پاسے گرو ہوئے، ਉਹ ਬੰਦਾ ਜਿਹਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਘਾਹ ਵੇਚ ਕੇ ਪੱਕਦੀ ਹੋਵੇ, ਉਹ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿ ਦੇ ਕਿ ਸਤਿਗੁਰੂ ਤੇਰੇ ਤੋਂ ਬਿਨਾਂ ਮੈਨੂੰ ਕਿਸੇ ਹੋਰ ਦੀ ਟੇਕ ਨਾ ਲੈਣੀ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਜਹਾਂਗੀਰ ਅੰਮ੍ਰਿਤਸਰ ਆਇਆ, ਨੂਰ ਜਹਾਂ ਵੀ ਨਾਲ ਆਈਏ। ਇੱਥੇ ਜਹਾਂਗੀਰ ਨੇ ਇੱਕ ਸਵਾਲ ਕੀਤਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ, ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਸਤਿਗੁਰੂ ਨੇ ਦੇਖੋ ਕਿਹੋ ਜਿਹਾ ਉਪਦੇਸ਼ ਦਿੱਤੇ, ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਤੇਰੇ ਘਰ ਦੌਲਤ ਦੀ ਕਮੀ ਨਹੀਂ, ਹੁਸਨ ਦੀ ਕਮੀ ਨਹੀਂ, ਪਰ ਕੀ ਤੇਰਾ ਮਨ ਕਦੀ ਭਟਕਿਆ ਨਹੀਂ ਹੁਸਨ ਤੇ ਦੌਲਤ ਨੂੰ ਦੇਖ ਕੇ? ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਜਹਾਂਗੀਰ ਜਿਹਦੇ ਸਿਰ ਤੇ ਮੌਤ ਫੂਕਦੀ ਹੋਵੇ ਤੇ ਜਿਹਨੂੰ ਰੱਬ ਨੇ ਆਪਣੇ ਨਾਮ ਦੇ ਖਜ਼ਾਨੇ ਦੇ ਦਿੱਤੇ ਹੋਣ, ਉਹਦੀਆਂ ਅੱਖਾਂ ਕਦੀ ਬਾਹਰ ਦੀ ਸੁੰਦਰਤਾ ਵਿੱਚ ਭਰਮਦੀਆਂ ਨਹੀਂ। ਕਹਿਣ ਲੱਗੇ, ਸੁੰਦਰ ਬਣਾਉਣ ਵਾਲੇ ਵੱਲ ਤੱਕਣਾ ਵਾ, ਮੈਂ ਤਸਵੀਰ ਨੂੰ ਨਹੀਂ, ਚਿੱਤਰ ਨੂੰ ਨਹੀਂ, ਉਸ ਚਿੱਤਰ ਨੂੰ ਚਿੱਤਰਨ ਵਾਲੇ ਚਿੱਤੇਰੇ ਵੱਲ ਝਾਤੀ ਰੱਖਣਾ ਵਾ। ਇੱਥੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਹਾਂਗੀਰ ਝੁਕਿਆ ਤੇ ਇੱਕ ਗੱਲ ਮਾਂ ਨੇ ਕਹੀ ਸੀ, ਜਹਾਂਗੀਰ ਲੇਖੇ ਤਾਂ ਰੱਬ ਦੀ ਦਰਗਾਹ ਵਿੱਚ ਹੋਣੇ ਨੇ, ਖੁਦਾ ਕਰੇਗਾ ਇਨਸਾਫ ਝੂਠ ਕੀ ਤੇ ਸੱਚ ਕੀ ਸੀ। ਇੱਥੇ ਜਹਾਂਗੀਰ ਨੇ ਦਿੱਲੀ ਤੋਂ ਚੰਦੂ ਨੂੰ ਗੁਰਦੇਵ ਦੇ ਹਵਾਲੇ ਕਰ ਦਿੱਤਾ ਸੀ। ਸਾਹਿਬ ਨੇ ਇੱਥੋਂ ਗ੍ਰਿਫਤਾਰ ਕੀਤਾ, ਭਾਈ ਬਿਧੀ ਚੰਦ ਨੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਲੈ ਕੇ ਗਿਆ। ਖੈਰ ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ ਇਹਨਾਂ ਕੋਲ ਨੂਰ ਜਹਾਂ ਵੀ ਆ ਕੇ ਝੁਕੀਏ। ਸਾਹਿਬ ਸੱਚੇ ਪਿਤਾ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੇ ਟਿਕ ਗਏ, ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ। ਇਸ ਸੁਖੇਵੇਂ ਸਮੇਂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਨਿਵਾਜਿਆ, ਪੀਲੀਭੀਤ ਗਏ, ਡਰੌਲੀ ਗਏ, ਭਾਈ ਸਾਧੂ ਰੂਪੇ ਨੂੰ ਨਿਵਾਜਿਆ, ਬੇਅੰਤ ਸਿੱਖਾਂ ਤੇ ਕਿਰਪਾ ਕੀਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਨੇ ਤੇ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ ਤੇ ਉਹਦਾ ਪੁੱਤਰ ਸ਼ਾਹਜਹਾਂ ਤਖ਼ਤ ਤੇ ਆਇਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਏ, ਚਾਰ ਜੰਗਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਚਾਰੇ ਜੰਗਾਂ ਵਿੱਚ ਜਿੱਤ ਹੋਈ ਏ। ਮੈਂ ਜੰਗਾਂ ਦਾ ਜ਼ਿਕਰ ਕਰਦਿਆਂ ਪਹਿਲੀ ਜੰਗ ਅੰਮ੍ਰਿਤਸਰ ਦੀ ਏ। ਇਸ ਜੰਗ ਦਾ ਕਾਰਨ ਕੀ? ਇੱਧਰੋਂ ਲਾਹੌਰ ਦੇ ਹਾਕਮ ਵੀ ਸ਼ਿਕਾਰ ਖੇਡਣ ਆਏ ਨੇ ਤੇ ਇੱਧਰੋਂ ਗੁਰੂ ਕੇ ਸਿੱਖ ਵੀ ਸ਼ਿਕਾਰ ਖੇਡਣ ਗਏ ਨੇ। ਲਾਹੌਰ ਦੇ ਹਾਕਮਾਂ ਦਾ ਬਾਜ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਆ ਗਿਆ, ਉਹਨਾਂ ਨੇ ਉਸ ਬਾਜ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਕਹਿੰਦੇ ਨੇ ਹਾਕਮ ਆਏ ਬਾਜ ਖੋਹਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ, ਸ਼ਿਕਾਰ ਦੀ ਇੱਕ ਨਿਯਮ ਇੱਕ ਰੀਤ ਏ ਕਿ ਜੇ ਕਿਸੇ ਕੋਲ ਉੱਡਦਾ ਪੰਛੀ ਕਿਤੇ ਕਾਬੂ ਆ ਜਾਏ ਉਹਦਾ ਹੱਕ ਏ। ਇਹਨਾਂ ਨੇ ਕਿਹਾ ਸਾਡਾ ਬਾਜ ਵਾਪਸ ਕਰੋ ਤੇ ਸਤਿਗੁਰੂ ਕੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਗੱਲ ਕਹੀ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਬਾਦਸ਼ਾਹ ਦੀ ਰਾਇਆ ਹੋ, ਉਹਦੀ ਸਲਤਨਤ ਹੋ? ਅੱਗੋ ਸਿੱਖਾਂ ਨੇ ਆਵਾਜ਼ ਦੇ ਕੇ ਕਿਹਾ, ਨਹੀਂ, ਅਸੀਂ ਤਾਂ ਗੁਰੂ ਨਾਨਕ ਦੀ ਰਾਇਆ ਵਾਂ, ਨਾ ਕਿ ਕਿਸੇ ਦੁਨੀਆਂ ਦੇ ਬਾਦਸ਼ਾਹ ਦੀ। ਉਹਨੇ ਕਿਹਾ, ਜੰਗ ਦਾ ਪਤਾ ਜੇ? ਸਿੱਖਾਂ ਨੇ ਕਿਹਾ, ਅਸੀਂ ਤਾਂ ਕਿੰਨੇ ਦੀਰ ਦੀ ਤਿਆਰੀ ਕਰਕੇ ਬੈਠੇ ਹਾਂ, ਕੋਈ ਸਾਡੇ ਵੱਲ ਆਵੇ ਤਾਂ ਸਹੀ। ਬਾਜ ਲੈ ਕੇ ਵਾਪਸ ਆਏ, ਹਾਕਮ ਲਾਹੌਰ ਗਏ ਨੇ। ਉਹਨਾਂ ਨੇ ਮੁਖਲਿਸ ਖਾਨ ਨੂੰ ਜਾ ਕੇ ਇੱਕ ਗੱਲ ਕਹੀ ਸੀ, ਅੱਜ ਸਿੱਖਾਂ ਨੇ ਸਾਡਾ ਬਾਜ ਖੋਇਆ ਤੇ ਵਿਚਲਿਆਂ ਨੇ ਇੱਕ ਗੱਲ ਕਹੀ, ਜਿਨ੍ਹਾਂ ਨੇ ਅੱਜ ਬਾਜ ਖੋਇਆ ਇਹ ਕੱਲ ਨੂੰ ਤਾਜ ਨੂੰ ਵੀ ਹੱਥ ਪਾਣਗੇ, ਅੱਜ ਬਾਜ ਕੱਲ ਨੂੰ ਤਾਜ ਖੋਣਗੇ। ਪਹਿਲੀ ਲੜਾਈ ਦਾ ਕਾਰਨ ਕੇਵਲ ਇੱਕ ਬਾਜ ਸੀ। ਜੇ ਕੋਈ ਸਿਆਣਾ ਕਹਿ ਲਓ ਜੀ ਇੱਕ ਪੰਛੀ ਪਿੱਛੇ ਲੜ ਪਏ, ਗੱਲ ਪੰਛੀ ਦੀ ਨਹੀਂ, ਗੱਲ ਜ਼ਮੀਰ ਦੀ ਸਵਤੰਤਰਤਾ ਦੀ ਏ, ਗੱਲ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੀ ਏ। ਉਧਰ ਹਾਕਮ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਕਿ ਬਾਜ ਲਿਆਂਦਾ ਹੋਇਆ ਹੁਣ ਕੰਮ ਖਾਲੀ ਜਾਣਾ ਨੇ। ਸਤਿਗੁਰੂ ਨੇ ਤਿਆਰੀ ਕੀਤੀ, ਜਿੱਥੇ ਪਿਪਲੀ ਸਾਹਿਬ ਅਸਥਾਨ ਏ ਇੱਥੇ ਨਾਕੇ ਲਾਏ ਨੇ। ਸਿੱਖਾਂ ਨੇ ਕਹਿ ਦਿੱਤਾ, ਮਹਾਰਾਜ ਕਿ ਹਾਕਮ ਚੜ ਕੇ ਆ ਗਿਆ, ਤੀਜੇ ਦਿਨ ਜਿਵੇਂ ਅੱਜ ਜਾਂਗੇ ਤੇ ਪਰਸੋਂ ਬੀਬੀ ਵੀਰੋ ਦੀ ਸ਼ਾਦੀ ਏ। ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਮੋਰਚੇ ਬਣਾ ਕੇ ਸਿੱਖ ਲੜੇ ਨੇ। ਚੇਤੇ ਰੱਖਿਓ ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜੇ ਮਹਾਰਾਜੇ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਨੇ, ਪਰ ਇਹ ਪਹਿਲੀ ਲੜਾਈ ਸੀ ਕਿ ਆਮ ਜਨਤਾ ਜਾਗ ਉੱਠੇ ਤੇ ਹਕੂਮਤ ਦੇ ਬਰਖਿਲਾਫ਼ ਲੜੇ। ਪਹਿਲੀ ਜੰਗ ਸੀ ਅੰਮ੍ਰਿਤਸਰ ਜੀ, ਜਦੋਂ ਦਬੇ ਹੋਏ ਲੋਕ ਉੱਠੇ ਨੇ ਤੇ ਬਾਦਸ਼ਾਹ ਦੇ ਵਿਰੁੱਧ ਉਹਨਾਂ ਨੇ ਸ਼ਸਤਰ ਚੁੱਕੇ। ਇੱਥੇ ਲੱਕੜ ਦੀ ਤੋਪ ਚੱਲੀ, ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵਿਦਵਾਨ ਕਹਿੰਦੇ ਨੇ 13 ਸਿੱਖ ਸ਼ਹੀਦ ਹੋਏ ਨੇ। ਕੋਈ 13 ਦੀ ਗਿਣਤੀ ਕਰਦਾ, ਕੋਈ ਵੱਧ ਕਰਦਾ। ਜਦੋਂ ਸਤਿਗੁਰੂ ਜਿੱਤ ਗਏ ਨੇ, ਸਾਰੇ ਪਰਿਵਾਰ ਨੂੰ ਚਬਾਲ ਭੇਜ ਦਿੱਤਾ ਭਾਈ ਲੰਗਾਹ ਦੇ ਕੋਲ। ਉਸ ਢਿੱਲੋਂ ਸਰਦਾਰ ਦੀ ਬੜੀ ਵੱਡੀ ਕੁਰਬਾਨੀ ਹੈ। ਉਹਦੇ ਖਾਨਦਾਨ ਦੇ ਵਿੱਚੋਂ ਬਘੇਲ ਸਿੰਘ ਹੋਇਆ ਜਿਹਨੇ ਦਿੱਲੀ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚੁਲਾਇਆ, ਉਹਨੇ ਆਪਣੇ ਘਰ ਰੱਖਿਆ। ਅੱਜ ਉਹ ਅਸਥਾਨ ਹੈ ਚਬਾਲ ਜਿੱਥੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਗਿਆ, ਲਾਵਾਂ ਕੀਤੀਆਂ ਗਈਆਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਜਿੱਤੀ ਫਿਰ ਆਪਣੇ ਸ਼ਹੀਦ ਸਿੱਖਾਂ ਦੇ ਕੋਲ ਗਏ ਨੇ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪੂੰਜਿਆ ਤੇ ਪਿਆਰ ਨਾਲ ਭਿੱਜ ਕੇ ਕਿਹਾ, ਪਿਆਰਿਓ ਸੱਚਖੰਡ ਪ੍ਰਵਾਨ ਤੁਰੇ ਜਾਂਦੇ ਨੇ। ਕਈ ਵਿਦਵਾਨਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਮੇਰਾ ਗੁਰੂ ਕੈਸੀ ਕਿਰਪਾ ਕਰਦਾ, ਅਚਨਚੇਤ ਲਾਸ਼ਾਂ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਏ, ਕੋਈ ਹੁੰਗਰਾਂ ਭਰਦਾ ਤੇ ਨਾਲੇ ਨਾਲ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਆਵਾਜ਼ ਨੂੰ ਦੇਖ ਕੇ ਰੁਕੇ ਨੇ, ਖੱਬੇ ਹੱਥ ਕੀ ਤੱਕਦੇ ਨੇ। ਗੁਰੂ ਦੇ ਪ੍ਰੇਮ ਵਿੱਚ ਭਿੱਜਾ ਸਿੱਖ ਭਾਈ ਮੋਹਣ ਜ਼ਮੀਨ ਤੇ ਪਿਆ ਤੇ ਉਹਦੇ ਮੁੱਖ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ ਏ, ਭਾਈ ਮੋਹਣ। ਉਹ ਸਰੀਰ ਉਹਦਾ ਲੱਤ ਪਾਤੇ ਖੂਨ ਦੇ ਨਾਲ ਜਦੋਂ ਖੱਬੇ ਇਹਨੂੰ ਤੱਕਿਆ ਤੇ ਸੱਜਿਓ ਇੱਕ ਹੋਰ ਆਵਾਜ਼ ਆਈ ਵਾਹਿਗੁਰੂ, ਤੇ ਜਦੋਂ ਸਾਹਿਬ ਨੇ ਉਧਰ ਧਿਆਨ ਕੀਤਾ ਤੇ ਉਹ ਭਾਈ ਗੋਪਾਲ ਪਿਆ ਹੋਇਆ। ਇਹ ਸਾਡੀ ਤਵਾਰੀਖ ਹੈ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਚਿਹਰੇ ਪੂੰਜੇ ਨੇ ਇਕੱਠਿਆਂ ਨੂੰ, ਇੱਕ ਨੂੰ ਖੱਬੇ ਪਾਸੇ ਇੱਕ ਨੂੰ ਸੱਜੇ ਪਾਸੇ ਪਾ ਆਪਣੀ ਗੋਦ ਵਿੱਚ ਰੱਖ ਲਿਆ ਤੇ ਆਵਾਜ਼ ਦੇਖ ਕੇ ਕਹਿੰਦੇ ਨੇ, ਬੇਟਾ ਮੋਹਨ, ਭਾਈ ਗੋਪਾਲ ਆਪਣੇ ਨੇਤਰ ਤਾਂ ਖੋਲੋ, ਦੇਖ ਬੇਟਾ ਤੁਹਾਨੂੰ ਕੌਣ ਲੈਣ ਆਇਆ, ਮੈਂ ਤੁਹਾਨੂੰ ਆਪਣੀ ਗੋਦ ਵਿੱਚ ਰੱਖਿਆ। ਤੇ ਜਦੋਂ ਦੋਨਾਂ ਨੇ ਅੱਖਾਂ ਖੋਲੀਆਂ ਤੇ ਦੋਨਾਂ ਦੇ ਨੇਤਰ ਭਰ ਆਏ, ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲੀ ਤੇ ਸਾਹਿਬ ਨੇ ਕਿਹਾ, ਮੋਹਨ ਗੋਪਾਲ ਤੁਸੀਂ ਕਰਮ ਖੰਡ ਵਿੱਚ ਪਹੁੰਚੇ ਹੋ, ਕਿਉਂਕਿ ਕਰਮ ਖੰਡ ਵਿੱਚ ਕੇਵਲ ਸੂਰਮਿਆਂ ਨੂੰ ਸਾਏ, ਕਾਇਰ ਤੇ ਬੁੱਧ ਦਿਲ ਕਦੀ ਕਰਮ ਖੰਡ ਵਿੱਚ ਪਹੁੰਚ ਨਹੀਂ ਸਕਦੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲਸੂਰ ਉੱਥੇ ਸੂਰਮੇ ਪਹੁੰਚਦੇ ਨੇ, ਬੇਟਾ ਕੁਝ ਮੰਗੋ ਤਾਂ ਸਹੀ। ਤੇ ਭਾਈ ਗੋਪਾਲ ਨੇ ਹੱਥ ਜੋੜ ਲਏ, ਕਹਿਣ ਲੱਗਾ, ਸਤਿਗੁਰੂ ਜੋ ਕੁਝ ਤੇਰੇ ਦਰ ਤੋਂ ਮੰਗਿਆ ਸੀ ਉਹ ਕੁਝ ਤਾਂ ਝੋਲੀ ਵਿੱਚ ਪਾ ਦਿੱਤੇ, ਹੋਰ ਤੇਰੇ ਦਰ ਤੋਂ ਕੀ ਮੰਗੀਏ। ਸਾਹਿਬ ਨੇ ਪੁੱਛਿਆ, ਕੀ ਮੰਗਿਆ ਸੀ? ਆਖਦਾ, ਸਤਿਗੁਰੂ ਦੋਨੋਂ ਜਣੇ ਅਸੀਂ ਇਕੱਠੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦੇ ਸਾਂ, ਇਕੱਠੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਸਾਂ, ਇਕੱਠੇ ਤੇਰੇ ਲੰਗਰ ਦੀ

ਕਹਿੰਦੇ ਨੇ ਬਾਜ ਕਿੱਥੇ ਆਵੇ, ਇਹਨੇ ਕੁਝ ਲੋਕ ਇਕੱਠੇ ਕਰ ਲਏ। ਕਹਿੰਦਾ ਦੇਖੋ ਸਾਡੇ ਵਰਗਾ ਖੱਤਰੀ ਸ਼ਬਦ ਵਰਤੇ ਇਹਨੇ ਕਿੱਡੇ ਭੈੜੇ, ਸਾਡੇ ਵਰਗਾ ਖੱਤਰੀ ਪੁੱਤਰ ਧੀਆਂ ਨੇ ਘਰ ਵਾਲੀਆਂ ਨੇ ਗੁਰੂ ਬਣਿਆ ਫਿਰਦਾ। ਕਹਿੰਦਾ ਆਓ ਹੱਲਾ ਕਰੀਏ ਇਹਦੇ ਪੱਲੇ ਕੀ ਏ, ਇਹ ਗੁਰੂ ਬਣਿਆ ਫਿਰਦਾ ਸਾਡੇ ਵਰਗਾ ਆਮ ਬੰਦਾ। ਤੇ ਸਿੱਖਾਂ ਨੇ ਕਹਿੰਦੇ ਨੇ ਇਸ ਮਨੁੱਖ ਦੀ ਜ਼ਬਾਨ ਟਿਕੀ ਨਾ, ਇਹਨੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ਼ ਬੋਲਿਆ। ਤੇ ਗੁਰੂ ਕਾ ਸਿੱਖ ਉੱਠਿਆ, ਉਹਨੇ ਕਿਰਪਾਨ ਲੈ ਕੇ ਚਟਕਾ ਕੇ ਇੱਕ ਪਾਸੇ ਚਾ ਕੀਤਾ, ਇਹਦੇ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਦਰਿਆ ਦੇ ਅੰਦਰ ਰੋੜ ਦਿੱਤਾ। ਜਦੋਂ ਇਹਦੇ ਪੁੱਤਰ ਰਤਨ ਚੰਦ ਨੂੰ ਪਤਾ ਲੱਗਾ, ਉਹ ਜਲੰਧਰ ਪਹੁੰਚਿਆ, ਉਹਨੇ ਜਾ ਕੇ ਆਪਣੀ ਫਰਿਆਦ ਕੀਤੀ, ਇਧਰੋਂ ਇਹਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ, ਇਹਨਾਂ ਦੋਨਾਂ ਨੇ ਫੌਜ ਚਾੜ ਕੇ ਲਿਆਂਦੀ। ਗੁਰੂ ਹਰਗੋਬਿੰਦ ਸਾਹਿਬ ਨੇ ਦੂਜੀ ਜੰਗ ਲੜੀ ਤੇ ਦੂਜੀ ਜੰਗ ਵਿੱਚ ਵੀ ਮੇਰੇ ਗੁਰਦੇਵ ਦੀ ਜਿੱਤ ਹੋਈ। ਤੀਜੀ ਜੰਗ ਜਿਹੜੀ ਏ ਨਥਾਣੇ ਦੀ ਢਾਬ ਦੀ ਏ, ਗੁਰੂ ਕੇ ਸਿੱਖ ਭਾਈ ਦਿਆਲ ਸਿੰਘ ਹਰੀ ਦੋ ਘੋੜੇ ਲੈ ਕੇ ਆਏ, ਇੱਕ ਦਾ ਨਾਮ ਦਿਲਬਾਗ ਸੀ ਇੱਕ ਦਾ ਨਾਮ ਗੁਲਬਾਗ ਸੀ। ਜਦੋਂ ਇਹ ਘੋੜੇ ਲੈ ਕੇ ਲਾਹੌਰ ਦੀ ਧਰਤੀ ਤੇ ਆਏ, ਉੱਥੇ ਬਕਰੀਦ ਦਾ ਮੇਲਾ ਸੀ ਤੇ ਉਥੋਂ ਦੇ ਹਾਕਮ ਨੇ ਘੋੜੇ ਖੋਲੇ ਨੇ। ਇਹਨਾਂ ਆ ਕੇ ਫਰਿਆਦ ਕੀਤੀ, ਸਤਿਗੁਰੂ ਸਾਡੇ ਤੋਂ ਧੱਕੇ ਨਾਲ ਘੋੜੇ ਖੋਏ, ਅਸੀਂ ਦੋ ਘੋੜੇ ਤੇਰੀ ਖਾਤਰ ਲੈ ਕੇ ਆਏ। ਸਾਹਿਬ ਨੇ ਹੱਸ ਕੇ ਕਿਹਾ ਤੁਹਾਡੇ ਪਹੁੰਚ ਗਏ, ਹੁਣ ਅਸੀਂ ਅੱਗੋਂ ਆਪਣੇ ਆਪ ਹੀ ਲੈ ਆਵਾਂਗੇ। ਭਾਈ ਬਿਧੀ ਚੰਦ ਪਹਿਲਾ ਘੋੜਾ ਢਾਹੀ ਬਣ ਕੇ ਲਿਆਇਆ ਤੇ ਜਦੋਂ ਘੋੜਾ ਲੈ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਤੇ ਚਾਰ ਬਖਸ਼ਾਂ ਕੀਤੀਆਂ ਸਨ ਤੇ ਇਹਨੇ ਮੰਗਿਆ ਸੀ ਕਿ ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਪੰਗ। ਦੂਜਾ ਘੋੜਾ ਜੋਤਸ਼ੀ ਬਣ ਕੇ ਲਿਆਇਆ ਤੇ ਜਦੋਂ ਲੈ ਕੇ ਪਹੁੰਚਿਆ, ਤੁਰਨ ਲੱਗਿਆ ਚਾਬੀਆਂ ਆਪਣੇ ਕੋਲ ਸਨ ਤੇ ਦਰੋਗੇ ਨੂੰ ਕਿਲੇ ਦੇ ਉਸ ਮਾਲਕ ਨੂੰ ਇੱਕ ਗੱਲ ਕਹਿ ਕੇ ਆਇਆ ਸੀ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਘੋੜਾ ਘਾਹੀ ਬਣ ਕੇ ਲਗਿਆ, ਦੂਸਰਾ ਘੋੜਾ ਜੋਤਸ਼ੀ ਬਣ ਕੇ ਲਗਿਆ, ਅੱਜ ਮੈਂ ਦਰਿਆ ਵਿੱਚ ਛਾਲ ਮਾਰ ਕੇ ਇਹ ਘੋੜਾ ਦੂਜਾ ਲੈ ਕੇ ਚੱਲਾਂ। ਜੇ ਤੁਹਾਡੇ ਕੋਲ ਦਮ ਹੈ ਮਾਲਵੇ ਦੀ ਧਰਤੀ ਤੇ ਆਇਓ, ਮੇਰਾ ਗੁਰੂ ਹਰਗੋਬਿੰਦ ਤੁਹਾਡੀ ਇੰਤਜ਼ਾਰ ਕਰਦਾ ਹੋਵੇਗਾ। ਦੇਖੋ ਕੈਸੀ ਨਿਡਰਤਾ ਹੈ। ਸਾਹਿਬ ਕੋਲ ਜਦੋਂ ਘੋੜਾ ਲੈ ਕੇ ਗਿਆ ਤੇ ਸਤਿਗੁਰੂ ਅੱਗੋਂ ਲੈਣ ਆਏ, ਕਹਿਣ ਲੱਗੇ ਬਿਧੀ ਚੰਦ ਕੁਝ ਮੰਗ। ਇੱਥੇ ਬਿਧੀ ਚੰਦ ਨੇ ਕਿਹਾ ਸੀ ਦਾਤਿਆ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਹਿਬ ਨੇ ਕਿਹਾ ਅੱਗੇ ਚਾਰ ਬਚਨ ਤੂੰ ਮੰਗੇ ਸਨ, ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਕਹਿਣ ਲੱਗੇ ਆ ਭਾਈ ਬਿਧੀ ਚੰਦਾ, ਅੱਜ ਤੋਂ ਬਾਅਦ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ। ਤੇ ਨਾਲ ਤੀਜਾ ਬਚਨ ਕਿਹਾ ਕਿ ਕਦੇ ਕਮੀ ਨਾ ਹੈ। ਤੇ ਬਿਧੀ ਚੰਦ ਨੇ ਹੱਥ ਜੋੜ ਕੇ ਕਿਹਾ ਇੱਕ ਕਿਰਪਾ ਹੋਰ ਕਰ ਦੇ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਸਾਹਿਬ ਨੇ ਨਿਵਾਜਿਆ, ਇੱਥੇ ਤੀਜੀ ਜੰਗ ਹੋਈ। ਮੇਰੇ ਗੁਰਦੇਵ ਇਸ ਜੰਗ ਦੇ ਵਿੱਚ ਵੀ ਜਿੱਤੇ ਨੇ, ਸਤਿਗੁਰੂ ਨੇ ਇਸ ਜੰਗ ਦੇ ਅੰਦਰ ਵੀ ਫਤਿਹ ਪਾਈ। ਸਾਹਿਬ ਜੀ ਕਰਤਾਰਪੁਰ ਆਏ ਨੇ, ਮੇਰੇ ਗੁਰੂ ਨੇ ਵਸਣਾ ਦੱਸਿਆ ਉਜੜਨਾ ਨਹੀਂ, ਆਪ ਨਗਰ ਵਸਾਏ ਨੇ, ਸਿੱਖਾਂ ਨੂੰ ਵਸਣ ਦੀ ਗੱਲ ਕਹੀ। ਸਤਿਗੁਰੂ ਨੇ ਕਰਤਾਰਪੁਰ, ਗੋਇੰਦਵਾਲ, ਅੰਮ੍ਰਿਤਸਰ, ਉਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰਾ, ਕੀਰਤਪੁਰ ਸਾਹਿਬ, ਸਤਿਗੁਰੂ ਕਰਤਾਰਪੁਰ ਦੀ ਧਰਤੀ ਆਏ ਜਿੱਥੇ ਚੌਥੀ ਜੰਗ ਹੋਈ ਹੈ। ਇੱਕ ਮੈਂ ਅਰਜ਼ ਕਰਾਂ, ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਦੀ ਹੋਈ ਹੈ, ਮੈਂ ਸਿਰਫ ਪੰਛੀ ਝਾਤ ਨਿਕਲਣਾ ਪਿਆ ਵਾਂ ਇਸ ਇਤਿਹਾਸ ਵਿੱਚੋਂ, ਕਈ ਗੱਲਾਂ ਇਹਦੀਆਂ ਮੈਂ ਛੱਡਣਾ ਪਿਆ ਵਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਜਿਹੜੀ ਲੜੀ, ਇਹਦੇ ਵਿੱਚ ਇੱਕ ਪਠਾਨ ਸੀ ਪੈਂਦੇ ਖਾਂ, ਤੁਸੀਂ ਸਭ ਉਹਦੇ ਨਾਂ ਤੋਂ ਜਾਣੂ, ਕਰਤਾਰਪੁਰ ਦੇ ਨੇੜੇ ਰਹਿਣ ਵਾਲਾ ਯਤੀਮ ਸੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਸਾਹਿਬ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਪਾਲਿਆ। ਜੇ ਆਪਣੇ ਪੁੱਤਰਾਂ ਦੀ ਪੁਸ਼ਾਕ ਬਣਾਉਣੀ ਇੱਕ ਪੈਂਦੇ ਖਾਂ ਲਈ, ਜੇ ਕੀਮਤੀ ਕਿ ਭੋਜਨ ਤਿਆਰ ਕਰਨਾ ਪੈਂਦੇ ਖਾਂ ਲਈ, ਆਪਣੇ ਕੋਲੋਂ ਦੁੱਧ ਘਿਓ ਦੀ ਇਹਨੂੰ ਕਮੀ ਨਾ ਰਹਿਣ ਦਿੱਤੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇਹ ਇੰਨਾ ਤਕੜਾ ਸੀ ਪੈਂਦੇ ਖਾਂ, ਪੱਕੀ ਜ਼ਮੀਨ ਤੇ ਤੁਰਦਾ ਸੀ ਤੇ ਜ਼ਮੀਨ ਤੇ ਟੋਏ ਪੈ ਜਾਂਦੇ ਸਨ। ਆ ਸਿੱਕਾ ਆਪਾਂ ਵਹਿੰਦੇ ਹਾਂ ਨਾ, ਹੱਥ ਦੀ ਤਲੀ ਤੇ ਸਿੱਕਾ ਰੱਖਣਾ ਤੇ ਅੰਗੂਠੇ ਨਾਲ ਮਸਲਣਾ ਤੇ ਸਿੱਕੇ ਦੇ ਉੱਪਰ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮਿਟਾ ਦਿੰਦਾ ਸੀ ਤੇ ਅਸਵਾਰ ਭੱਜੀ ਜਾਣਾ, ਘੋੜਾ ਪੂਰੀ ਰਫਤਾਰ ਤੇ ਜਾਣਾ। ਇਹਨੇ ਇੱਕੋ ਦਮ ਸਿਰ ਥੱਲੇ ਡਾਹ ਕੇ ਘੋੜੇ ਨੂੰ ਹੱਥਾਂ ਤੇ ਚੁੱਕ ਕੇ ਇੰਜ ਸੱਟਣਾ ਜਿਵੇਂ ਕੋਈ ਪੰਡ ਤੋੜ ਕੇ ਜ਼ਮੀਨ ਤੇ ਸੱਦਦਾ ਹੋਵੇ। ਤੇ ਜਦੋਂ ਕਿਤੇ ਦੋ ਸਾਣ ਭਿੜਦੇ ਹੋਣੇ, ਬੜਾ ਬਹਾਦਰ ਸੀ, ਦੋ ਸਾਣ ਭਿੜਦੇ ਹੋਣੇ ਤੇ ਇਹਨੇ ਭਿੜਦੇ ਸਾਨਾਂ ਨੂੰ ਸੱਜੇ ਖੱਬੇ ਹੱਥ ਨਾਲ ਸਿੰਘਾਂ ਤੋਂ ਪਕੜ ਕੇ ਭੁਆ ਕੇ ਭਰਾ ਸੜ ਦਿੰਦਾ ਹੁੰਦਾ ਸੀ। ਪਰ ਜਦੋਂ ਕੁਸ਼ਤੀ ਲੜਨੀ, ਇੱਕ ਭਾਈ ਬਿਧੀ ਚੰਦ

0: ਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਂਦਾ ਸੀ, ਨਹੀਂ ਤੇ ਛੇਤੀ ਕਿਤੇ ਕਿਸੇ ਬੰਦੇ ਤੋਂ ਢਸਦਾ ਨਹੀਂ ਸੀ ਹੁੰਦਾ। ਇਹਦੀ ਪਿੱਠ ਨਹੀਂ ਸੀ ਲੱਗਦੀ, ਇਹਨੇ ਪਿੱਠ ਲਾਣੀ। ਪਰ ਗੁਰੂ ਹਰਗੋਬਿੰਦ ਸਾਹਿਬ ਮੈਂ ਜਿਸ ਤਰੀਕੇ ਨਾਲ ਪੜ੍ਹਿਆ, ਹੋ ਸਕਦਾ ਤੁਹਾਨੂੰ ਜਾਣਕਾਰੀ ਵੱਧ ਹੋਵੇ, ਦਾਵਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਕਸਰ ਅਖਾੜੇ ਵਿੱਚ ਢਾਣਾ ਤੇ ਜਾਂ ਭਾਈ ਸਾਹਿਬ ਭਾਈ ਬਿਧੀ ਚੰਦ ਪੈਂਦੇ ਦੀ ਪਿੱਠ ਲਾਉਂਦੇ ਸਨ। ਸਾਹਿਬ ਨੇ ਯਤੀਮ ਜਾਣ ਕੇ ਪਾਲਿਆ। ਹੁਣ ਦੇਖੋ ਮੇਰੇ ਗੁਰੂ ਦੇ ਅੰਦਰ ਦੀ ਵਿਸ਼ਾਲਤਾ। ਇੱਥੇ ਕੋਈ ਅੱਲਾ ਕਹਿ ਲੈ, ਕੋਈ ਰਾਮ ਕਹਿ ਲੈ, ਕੋਈ ਰਹੀਮ ਕਹਿ ਲੈ, ਇੱਥੇ ਸ਼ਬਦਾਂ ਦੀ ਪਾਬੰਦੀ ਪਿੱਛੇ ਈਰਖਾ ਨਹੀਂ। ਪੈਂਦੇ ਖਾਂ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਰੱਜ ਕੇ ਕਮਸ਼ਾਨ ਯੁੱਧ ਵਿੱਚ ਆਪਣੇ ਆਪ ਨੂੰ ਤਿਆਰ ਕਰਕੇ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਫਤਿਹ ਲਈ। ਪਰ ਪਰਤ ਕੇ ਇੱਕ ਬੰਦੇ ਵਿੱਚ ਬੜੀ ਵੱਡੀ ਕਮਜ਼ੋਰੀ, ਜਿੱਦਣ ਦਾਤੇ ਦੀ ਕਿਰਪਾ ਨਾਲ ਕੁਝ ਲੈ ਲੈਂਦਾ ਹੈ ਨਾ, ਤੇ ਚੰਦਰਾ ਹੰਕਾਰ ਦਾ ਸੱਪ ਪਹਿਲਾਂ ਹੀ ਖਲੋਤਾ ਹੁੰਦਾ ਹੈ। ਆ ਸੱਜਣਾ, ਇਹੋ ਜਿਹਾ ਡੰਗ ਮਾਰਾਂਗਾ, ਜੇ ਤੇ ਬਚ ਗਿਆ ਤੇ ਸਮਝ ਲਈ ਸਿਰੇ ਚੜ ਗਏ, ਹਾਂ ਹੀ ਤਾਂ ਮਾਰਨੀ ਹੈ ਨਾ। ਇੱਕ ਦਿਨ ਮੈਂ ਸ਼ਾਇਦ ਅਰਜ ਕੀਤੀ ਸੀ, ਬੁੱਲਾ ਅਨਾਇਤ ਸ਼ਾਹ ਕੋਲ ਗਿਆ ਸੀ, ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਤੇ ਬੁੱਲੇ ਨੇ ਜਾ ਕੇ ਕਿਹਾ ਸੀ, ਮਹਾਰਾਜ ਮੈਨੂੰ ਅੱਲਾ ਤਾਲਾ ਦੇ ਘਰ ਦੀ ਕੋਈ ਬਾਤ ਸੁਣਾਓ। ਤੇ ਅਨਾਇਤ ਸ਼ਾਹ ਨੇ ਕਿਹਾ, ਖਜੂਰ ਤੇ ਚੜ ਜਾ। ਉਹ ਸਮਝ ਹੀ ਪੈ ਗਿਆ ਵੀ ਅੱਲਾ ਤਾਲਾ ਦੀ ਗੱਲ ਤੇ ਖਜੂਰ, ਇਹਦਾ ਕੀ ਸੰਬੰਧ। ਫਿਰ ਉਹਨੇ ਗੱਲ ਕਹੀ ਵੀ ਸੱਜਣਾ, ਪੁਰਾਣੇ ਸੱਜਣ ਕਹਿੰਦੇ ਸਨ, ਮੁਰਸ਼ਦ ਦੀ ਗੱਲ ਮੰਨਣ ਵਿੱਚ ਹੀ ਲਾਭ ਹੈ। ਉਹ ਕਦੀ ਚੜਿਆ ਨਹੀਂ ਸੀ, ਸਜਦਾ ਦਾ ਮੁੰਡਾ, ਚਗੜੇ ਅਮੀਰ ਘਰ ਦਾ ਮੁੰਡਾ। ਉਹ ਜੀ ਖਜੂਰ ਤੇ ਥੋੜਾ ਜਿਹਾ ਚੜਿਆ, ਪੈਰ ਫਿਸਲਿਆ, ਜ਼ਮੀਨ ਤੇ ਡਿੱਗਾ। ਨਾਇਤ ਸ਼ਾਹ ਵਿਹਦਾ ਪਿਆ ਸੀ, ਇਹ ਡਿੱਗਾ, ਉਹ ਤਾੜੀ ਮਾਰ ਕੇ ਹੱਸ ਪਿਆ ਤੇ ਬੁੱਲਾ ਕਹਿੰਦਾ, ਮੈਂ ਮੂਆ, ਇਹਦੇ ਮੂੰਹ ਚੋਂ ਸ਼ਬਦ ਨਿਕਲਿਆ, ਮੈਂ ਮੂਆ। ਤੇ ਉਹਨੇ ਇੱਕ ਗੱਲ ਕਹੀ, ਬੇਟਾ ਮੈਂ ਮੂਆ ਤੋਂ ਖੁਦਾ ਹੂਆ, ਬਸ ਮੈਂ ਦੀ ਸਾਰਾ ਰੱਪੜੀ, ਜਿੱਦਣ ਮੈਂ ਮਰ ਗਈ ਤੂੰ ਹੀ ਖੁਦਾ ਹੈ, ਮੈਂ ਮੂਆ ਤੋਂ ਖੁਦਾ ਹੂਆ। ਪਰ ਪੈਂਦੇ ਅੰਦਰ ਮੈਂ ਉੱਠੀ, ਇਹ ਆਮ ਕਹਿਣ ਲੱਗ ਪਿਆ ਸੀ, ਆ ਸਿੱਖ ਕੀ ਲੜ ਸਕਦੇ ਨੇ, ਜੇ ਮੈਂ ਨਾ ਹੁੰਦਾ ਤੇ ਅੰਮ੍ਰਿਤਸਰ ਦੀ ਜੰਗ ਨਹੀਂ ਸੀ ਜਿੱਤੀ ਜਾਣੀ, ਮੈਂ ਨਾ ਹੁੰਦਾ ਇਹਨਾਂ ਨੇ ਜਿੱਤ ਕਿਵੇਂ ਲੈਣਾ ਸੀ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਤੇ ਸਾਹਿਬ ਨੇ ਇੱਕ ਗੱਲ ਕੀ, ਪੈਂਦੇ ਹਰ ਮਹੀਨੇ ਤਨਖਾਹ ਮਿਲੇਗੀ, ਘੋੜਾ ਦਿਆਂਗਾ, ਬਸਤਰ ਦਿਆਂਗਾ, ਪਰ ਅੱਜ ਤੋਂ ਬਾਅਦ ਤੂੰ ਸਾਡੇ ਘਰ ਵਿੱਚ ਫੌਜ ਦੇ ਤੌਰ ਤੇ ਤੂੰ ਆਉਣਾ ਨਹੀਂ, ਤੂੰ ਘਰ ਰਹਿ, ਜਿੱਦਣ ਤੇਰੀ ਲੋੜ ਪਈ ਅਸੀਂ ਤੈਨੂੰ ਜ਼ਰੂਰ ਸਦਾਂਗੇ। ਸਾਹਿਬ ਨੇ ਪੈਂਦੇ ਤੋਂ ਬਿਨਾਂ ਦੋ ਜੰਗਾਂ ਜਿੱਤੀਆਂ, ਸ੍ਰੀ ਹਰਗੋਬਿੰਦਪੁਰੇ ਵਾਲੀ ਤੇ ਨਥਾਣੇ ਦੀ ਢਾਬ ਵਾਲੀ। ਹੁਣ ਪੈਂਦੇ ਨੂੰ ਇੱਕ ਗੱਲ ਦੱਸ ਦਿੱਤੀ, ਮਤਾਂ ਸੋਚੇ ਅਸੀਂ ਖਾਨਦਾਨੀ ਪਠਾਣ ਹੀ ਜਿੱਤ ਸਕਨੇ ਆ। ਅੱਜ ਗੁਰੂ ਕੇ ਸਿੱਖਾਂ ਅੰਦਰ ਇੰਨੀ ਤਾਕਤ ਹੀ, ਜੇ ਗੁਰੂ ਨਾਨਕ ਦੀ ਕਿਰਪਾ ਹੋਵੇ, ਜਿਨ੍ਹਾਂ ਨੂੰ ਕਮਜ਼ੋਰ ਬੋਝ ਦਿਲ ਕਹਿੰਦੇ ਨੇ, ਇਹ ਵੀ ਜਿੱਤ ਸਕਦੇ ਨੇ। ਪੈਂਦਾ ਕਰਤਾਰਪੁਰ ਸਾਹਿਬ ਵੀ ਕਰਤਾਰਪੁਰ ਆਏ, ਇੱਥੇ ਪੈਂਦੇ ਖਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ। ਇੱਕ ਸਿੱਖ ਆਇਆ, ਉਹਨੇ ਸੋਹਣਾ ਘੋੜਾ, ਸੋਹਣੀ ਵਰਦੀ, ਸੋਹਣੇ ਸ਼ਸਤਰ ਲੈ ਕੇ ਆਉਂਦੇ। ਪੈਂਦੇ ਖਾਨ ਨੇ ਕਿਹਾ, ਮਹਾਰਾਜ ਮੈਨੂੰ ਦੇ ਦਿਓ। ਸਾਹਿਬ ਨੇ ਵਰਦੀ ਦਿੱਤੀ, ਸ਼ਸਤਰ ਦਿੱਤੇ, ਘੋੜਾ ਦਿੱਤਾ ਤੇ ਜਦੋਂ ਉਹਨੇ ਪਾਏ, ਸਾਹਿਬ ਨੇ ਕਿਹਾ, ਅੱਜ ਤੋਂ ਬਾਅਦ ਤੇਰੀ ਇਹ ਸਾਡੀ ਦਰਬਾਰੀ ਵਰਦੀ, ਜਦੋਂ ਤੂੰ ਸਾਡੇ ਕੋਲ ਆਉਣਾ ਇਹ ਵਰਦੀ ਪਾ ਕੇ ਆਉਣਾ। ਪੈਂਦਾ ਘਰ ਗਿਆ, ਸ਼ਾਦੀ ਇਹਦੀ ਹੋ ਚੁੱਕੀ ਸੀ, ਇਹਦੇ ਘਰ ਦਮਾਦ ਇਹਦਾ ਰਹਿੰਦਾ, ਜਵਾਈ ਇਹਦਾ, ਅੱਗੇ ਦੀ ਬੱਚੀ ਦੀ ਸ਼ਾਦੀ ਵੀ ਹੋ ਚੁੱਕੀ ਹੈ। ਉਸ ਦਮਾਦ ਨੇ ਕਿਹਾ ਕਿ ਇਹ ਵਰਦੀ ਇਹ ਘੋੜਾ ਮੈਨੂੰ ਚਾਹੀਦਾ ਤੇ ਉਹਨੇ ਪੈਂਦੇ ਖਾਂ ਨੇ ਕਿਹਾ, ਮੈਨੂੰ ਬਖਸ਼ਿਸ਼ ਮਿਲੀ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਦਮਾਦ ਨੇ ਕਿਹਾ, ਜੇ ਨਾ ਦਿੱਤਾ ਮੈਂ ਕੁਝ ਖਾ ਕੇ ਮਰਾਂਗਾ। ਪੈਂਦੇ ਖਾਂ ਦੀ ਘਰ ਵਾਲੀ ਮੂੰਹ ਜ਼ੋਰ ਸੀ, ਉਹਨੇ ਕਹਿ ਕੇ ਇਹ ਗੁਰੂ ਕੀਆਂ ਬਖਸ਼ਾਂ ਜਵਾਈ ਨੂੰ ਦਵਾ ਦਿੱਤੀਆਂ। ਪੈਂਦੇ ਖਾਂ ਆਇਆ ਨਾ ਦਰਬਾਰ ਅੰਦਰ, ਪੰਜ ਛੇ ਦਿਨ ਨਹੀਂ ਆਇਆ। ਚੌਥਾ ਜੰਗ ਕਿਉਂ ਹੋਇਆ, ਪੰਜ ਛੇ ਦਿਨ ਨਹੀਂ ਆਇਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਪਤਾ ਤਾਂ ਕਰੋ ਪੈਂਦਾ ਕਿਉਂ ਨਹੀਂ ਆਇਆ। ਇੱਧਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਗਏ, ਉਧਰ ਪੈਂਦੇ ਦਾ ਜਵਾਈ ਵਰਦੀ ਉਹੀ ਪਾ ਕੇ ਘੋੜੇ ਤੇ ਚੜ ਕੇ ਸ਼ਿਕਾਰ ਖੇਡਣਾ। ਇਹਨੂੰ ਪਤਾ ਸਾਡੇ ਘਰ ਦਾ ਡਿਸਿਪਲਿਨ ਕੀ ਨਿਯਮ ਹੈ, ਤੂੰ ਵਰਦੀ ਤੇ ਘੋੜੇ ਤੇ ਕਿਉਂ ਨਹੀਂ ਆਇਆ? ਕਹਿਣ ਲੱਗਾ, ਮਹਾਰਾਜ ਜਦੋਂ ਸਿੱਖ ਬੁਲਾਉਣ ਗਏ ਮੈਂ ਮੈਲੇ ਕੱਪੜੇ ਪਾਏ ਸਨ, ਉੱਠ ਕੇ ਆ ਗਿਆ। ਸਾਹਿਬ ਨੇ ਕਿਹਾ ਵੀ ਨਹੀਂ, ਪਤਾ ਕਰੋ। ਪਤਾ ਕੀਤਾ, ਦਮਾਦ ਨੂੰ ਵਰਦੀ ਘੋੜਾ ਦੇ ਚੁੱਕਾ। ਸਾਹਿਬ ਨੇ ਕਿਹਾ, ਤੂੰ ਝੂਠ ਕਿਉਂ ਬੋਲਿਆ, ਬਜਾਏ ਤੇ ਝੁਕਣ ਦੇ। ਕਹਿੰਦਾ, ਅੱਜ ਤੱਕ ਮੈਂ ਚੁੱਪ ਕਰਕੇ ਰਿਹਾ, ਦੇਖਿਓ ਮੈਂ ਤੁਹਾਡੇ ਨਾਲ ਟੱਕਰ ਲਾਂਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ, ਮੈਂ ਕੁਝ ਦਿਨਾਂ ਤੱਕ ਤੁਹਾਨੂੰ ਕਰਤਾਰਪੁਰ ਦੀ ਧਰਤੀ ਤੋਂ ਖਤਮ ਕਰ ਦੇਵਾਂਗਾ। ਸਿੱਖਾਂ ਨੇ ਫਿਰ ਝਿੜਕਿਆ, ਬਿਧੀ ਚੰਦ ਵਰਗਿਆਂ ਨੇ ਕੁਝ ਕਹਿੰਦੇ ਨੇ ਦੋ ਚਾਰ ਲਾਈਆਂ ਨੀ। ਉਹਨੇ ਕਿਹਾ, ਮੈਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ। ਇਹ ਗਿਆ ਜਲੰਧਰ, ਉੱਥੇ ਜਾ ਕੇ ਉਸਮਾਨ ਖਾਨ ਨੂੰ ਕਿਹਾ ਕਿ ਮੇਰੀ ਮਦਦ ਕਰ। ਉਹਨੇ ਇੱਕ ਗੱਲ ਕੇ ਕਹਿੰਦਾ, ਇੰਨਾ ਨਮਕ ਹਰਾਮ ਨਾ ਬਣ, ਤੈਨੂੰ ਯਤੀਮ ਨੂੰ ਕੋਈ ਥਾਂ ਨਹੀਂ ਸੀ ਦਿੰਦਾ ਤੇ ਗੁਰੂ ਹਰਗੋਬਿੰਦ ਨੇ ਤੈਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ, ਤੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਉਹਨੇ ਦੁੱਧ ਮਲਾਈਆਂ, ਘਿਓ ਦਿੱਤੇ, اج اونوں ختم کرن تریے پر اے نہ منیا لاہور گیا لاہور وزیر خان سی او گرو کا سکھ سی اونے پیندے دی کوئی پیش نہ جان دتی مک دی گل کی جی اے وی فوج لے کے آ گیا ادھر گرو ہرگوبند صاحب نے تیاری کیتی اے تے سکھ ودوان کہندے نے اس کرتار پور دی دھرتی تے گرو کے محلاں نے ماتاواں نے گرو کے پروار دیاں استریاں نے آپ چباریاں تے کھلو کے جنگ دیکھی سی آپ جنگ تکی پیندے خان ایک گل کہندا گرو ہرگوبند صاحب نو مارنا معمولی دی گل جنگ آرمب ہوئی ہے گرو ہرگوبند صاحب مہاراج بھی آئے پیندا بھی سامنے آیا ہے سارا دن شمشان جد ہویا ہے اس جد وچ میرے گرو تیگ بہادر نے اپنی تیگ دے جوہر دکھائے نے کرتار پور دی چوتھی جنگ دے وچ کرتار پور ہی گرو تیگ بہادر جی دا آنند کارج ہویا سی گرو ہرگوبند صاحب سامنے پیندے نے دیکھے ہے ستگرو اچھی ٹبی تے بیٹھے نے تے سکھ ودوان لکھدے نے کہ گرو ہرگوبند صاحب نے جنے تیر کرتار پور دے جنگ وچ چلائے نے اینے تیر کسی ہور جنگ وچ نہیں چلائے تیر اندازی وچ صاحب دا جیون اینا اچا سی اینا پرواں جسا سی کہ عام گھوڑا تا گرو ہرگوبند صاحب جی نوں اوناں دی اسواری دے لائق ہی نہیں ہوندا گرو ہرگوبند صاحب اچھی چوٹی تے کھلوتے نے تے پیندے نے کیا ایویں آپاں لوکاں نوں لڑانے پئے ہاں میرے سامنے آؤ تے سکھ ودوان کہندے نے ستگرو ہس پئے کیونکہ جس یتیم نوں پالیا ہوئے جس دے سر تے ماں باپ نہ ہوئے وہ سامنے آ کے کہندا میرے نال دو ہاتھ کرو میرا نرویر گرو ہس کے کہندا برخوردار جی تسی وہ تے شبد برخوردار ورتے ہیں کوئی اپ شبد نہیں ورتیا کہن لگے برخوردار جی تسی کہن لگا میٹھے شبد نہ بولو صاحب نے کہا کیویں جنگ کراں کہندا اپنا تیراں والا پتھا تھلے رکھ دیو میرے نال جنگ جے تساں کرنی ہے تاں تلوار نال کرو کیونکہ انہوں پتا تیر گرو دا ایہو جہا ہے اے دے نشانہ کدی چکنے ہی نہیں صاحب نے پتھا لا کے رکھ دتا کہن لگے پیندے خان آ پیندے خان تریا گھوڑے تے سوار ادھر گرو ہرگوبند صاحب نے لوک دیکھتے نے اج مانو جویں پیو تے پتر دا آپس وچ جنگ ہوندا ہوے بچہ بنا کے رکھے ہے کہن لگے بیٹا تینوں اپنے ہتھاں نال پالیا ہے پہلا وار میں نہیں کرنا تین وار پہلا تو کر لے پیندے خان گھوڑے نوں مار لائی اڈی صاحب دے اتے نے پہلا وار کیتا ہے تے گرو ہرگوبند صاحب نے اپنے چرناں دی سجے پیر دی رکاب اگے کر دتی تے رکاب دے لوہے تے وار لگا تے ستگرو نے اے وار نوں روک لیا ہس کے کہن لگے بیٹا دوسرا وار اونے سر گھوڑے نوں دوڑایا دوجا وار کیتا ہے میرے صاحب نے اپنی ڈھال وچ روکیا ہے تے جدو ڈھال تے اودی کرپان تلوار لگی مٹھا کیول پیندے دے ہاتھ وچ رہ گیا تے اگوں جڑا پھاڑے او ڈھار جڑی تلوار دی ٹٹ گئی زمین تے آ گیا صاحب ہس کے کہن لگے اینی دیر ہو گئی سکھاندیاں اجے تک تینوں وار کرن دی جات نہیں آئی موسن فانی نے بڑے سونے بچن کہے نے دبستانے مذاہب دے اندر او کہندا گرو ہرگوبند صاحب سمکالی ہویا صاحب دا وہ کہنا جدو مینو چٹھی پاندے سن تے تھلے نانک شبد لکھ دے ہوندے سن ہرگوبند نے کہنا میرے نال چٹھی پتر جڑا کیتا نانک شبد ورتیا وہ کہنا گرو ہرگوبند صاحب جدو جنگ لڑتے سن تے انج لگدا سی کہ جویں جنگ لڑتے ہوئے بھی اے انہاں نوں جنگ سکھان دے ہون انہاں نوں شستر چلان دے دس دے ہون جدو دو وار کیتے کہن لگے پیندیا اینی دیر ہو گئی سکھ دیا اجے تک وار کرن دی جاچ نہیں آئی تیجا وار کر کہندے نے پیندے نے ایکو دم گھوڑا چھڑ دتا اپنا دوڑ کے گرو ہرگوبند صاحب دے گھوڑے تھلے وڑ گیا اونوں مان سی میں عرض کیتی بہادر زور بڑا سی اودے وچ اونے سوچیا میں گھوڑے نوں باواں اتے چوکے پلٹا کے زمین تے سٹاں گا تے گرو ہرگوبند جدو ڈگے گا تے اینوں میں اپنی باواں وچ جتھی بھر کے اکلے نوں میدان وچوں چوکے باہر لے جاواں ایہدا مطلب طاقت اودے کول بڑی ہے گھوڑے تھلے وڑیا سکھ کہندے نے ودوان لکھتے نے گھوڑے نو ہلن نہیں انہیں دتا ستگرو نے ادھی لائی گھوڑا نہیں ہلیا صاحب نے دیکھیا کہن لگے پیندے اے تیرا تیجا وار سی جدو دیکھیا سر تھلے وے صاحب نے اپنے ڈھال لئی ڈھال ماری پورے سر دے اتے زور دے نال سر تے ماری پیندا خان بے ہوش ہو کے زمین تے ڈگ گیا ڈھال وجی زمین تے ڈگا بھائی ویر سنگھ اتنے لکھتے نے میرے ستگرو گھوڑے تو تھلے اترے جس ڈھال انہوں نہ لائی سی اسے ٹال کی تھان کی انہیں اکھان کھولیاں ایکو دم پھر اٹھے جدو ستگرو نو اٹھ کے پہن لگا ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾਨ ਨਾਲ ਵਾਰ ਕੀਤਾ। ਕਹਿਣ ਲੱਗੇ ਵਾਰ ਇੰਜ ਨਹੀਂ, ਇੰਜ ਕਰੀਦਾ ਹੈ, ਇੱਕੋ ਵਾਰ ਦੇ ਨਾਲ ਜ਼ਮੀਨ ਉੱਤੇ ਛੱਡ ਦਿੱਤਾ। ਜਦੋਂ ਪੈਂਦਾ ਜ਼ਮੀਨ ਤੇ ਡਿੱਗਾ, ਖੂਨ ਨਾਲ ਲੱਥਪੱਥ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਇਹਦੇ ਸਿਰਹਾਣੇ ਬਹਿ ਗਏ। ਹੁਣ ਦੇਖੋ ਮੇਰਾ ਗੁਰੂ ਕਿੰਨਾ ਨਿਰਵੈਰ ਵੀ ਹੈ, ਇਹਦੇ ਸਿਰਹਾਣੇ ਬੈਠੇ ਨੇ ਤੇ ਇਹਦੇ ਮੂੰਹ ਤੇ ਸੂਰਜ ਦੀਆਂ ਕਿਰਨਾਂ ਪੈਣ। ਮੇਰੇ ਸਤਿਗੁਰੂ ਨੇ ਆਪਣੇ ਢਾਲ ਦੀ ਛਾਂ ਪੈਂਦੇ ਦੇ ਮੂੰਹ ਤੇ ਕਰ ਦਿੱਤੀ। ਪੈਂਦੇ ਨੇ ਅੱਖਾਂ ਖੋਲੀਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਤੇ ਜੀਵਨ ਦੀ ਤਸਵੀਰ ਸਾਹਮਣੇ ਆ ਗਈ। ਉਹ ਸਮਾਂ ਜਿੱਦਣ ਯਤੀਮ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੇ ਫੜੀ, ਉਹ ਸਮਾਂ ਜਿੱਦਣ ਤਨ ਤੋਂ ਨਗਨ ਨੂੰ ਬਸਤਰ ਸਵਾ ਕੇ ਬਾਬੇ ਗੁਰਦਿੱਤੇ ਵਰਗੇ ਪਵਾਏ, ਉਹ ਸਮਾਂ ਜਦੋਂ ਆਪਣੇ ਹੱਥੀਂ ਸ਼ਾਦੀ ਲਈ ਮੇਰੇ ਲਈ ਰੁਪਈਏ ਦਿੱਤੇ, ਅੱਜ ਉਹ ਵੀ ਸਮਾਂ ਜਿਹੜੇ ਮੈਂ ਗੁਰੂ ਤੇ ਤਿੰਨ ਵਾਰ ਕੀਤੇ, ਕਹਿੰਦੇ ਨੇ ਬੋਲਿਆ ਕੁਝ ਨਹੀਂ, ਅੱਖਾਂ ਭਰ ਰਹੀਆਂ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿੱਚੋਂ ਨਾ ਪ੍ਰੇਮ ਦਾ ਨੀਰ ਵਗਿਆ ਤੇ ਪੈਂਦੇ ਖਾਂ ਦੇ ਚਿਹਰੇ ਤੇ ਡਿੱਗ ਪਿਆ। ਰੋ ਪਿਆ ਪੈਂਦੇ ਖਾਂ, ਪਛਤਾਵਾ ਕੀਤਾ ਤੇ ਸਾਹਿਬ ਨੇ ਰੁਮਾਲ ਲੈ ਕੇ ਚਿਹਰਾ ਸਾਫ਼ ਕੀਤਾ। ਕਹਿਣ ਲੱਗੇ ਬੇਟਾ ਇਹ ਰੋਣ ਦਾ ਵੇਲਾ ਨਹੀਂ, ਕਲਮਾ ਪੜ, ਮੈਂ ਤੈਨੂੰ ਖੁਦਾ ਦੇ ਘਰ ਵੀ ਥਾਂ ਦਵਾਂਗਾ। ਕਿਉਂ ਜਾਂ ਨਿਰਵੈਰ ਗੁਰੂ ਵੇ? ਕਹਿਣ ਲੱਗੇ ਕਲਮਾ ਪੜ, ਖੁਦਾ ਦੇ ਘਰ ਥਾਂ ਮਿਲੇਗੀ। ਪੈਂਦੇ ਨੇ ਹੱਥ ਜੋੜ ਕੇ ਅਖੀਰਲੀ ਗੱਲ ਕਹੀ, ਕਹਿੰਦਾ ਦਾਤਿਆ ਕਲਮਾ ਤਾਂ ਉਹ ਪੜੇ ਜਿਹਨੂੰ ਤੇਰੀ ਕਿਰਪਾ ਨਾ ਮਿਲੀ ਹੋਵੇ। ਕਿਹੜੇ ਕਲਮੇ ਪੜਨ ਦੀ ਗੱਲ ਕਰਨੇ, ਤੇਰੀ ਢਾਲ ਤੇ ਤੇਰੀ ਕਿਰਪਾਨ ਹੀ ਮੇਰਾ ਕਲਮਾ ਬਣ ਗਈ, ਮੈਨੂੰ ਖੁਦਾ ਦੇ ਘਰ ਥਾਂ ਜ਼ਰੂਰ ਮਿਲੇਗੀ। ਸਾਹਿਬ ਨੇ ਆਪਣੇ ਹੱਥੀ ਤੋੜਿਆ ਤੇ ਕਰਤਾਰਪੁਰ ਅਜੇ ਤੱਕ ਉਹਦੀ ਕਬਰ ਏ, ਪੈਂਦੇ ਖਾਂ ਦੀ ਅਜੇ ਕਬਰ ਏ। ਸਾਹਿਬ ਨੇ ਚਾਰ ਜੰਗਾਂ ਜਿੱਤੀਆਂ, ਹਜ਼ੂਰ ਨੇ ਬਖਸ਼ਾਂ ਆਰੰਭ ਕੀਤੀਆਂ, ਚਾਰ ਧੂਣੇ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੇ, ਬਾਲੂ ਹਟਨਾ ਅਲਮਸ ਤੇ ਗੋਂਦਾ, ਜਿਹੜੇ ਧੂਣੇ ਤਪਾ ਕੇ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਸਨ। ਸਤਿਗੁਰੂ ਦੇ ਦਰ ਤੇ ਬਾਬਾ ਸ੍ਰੀ ਚੰਦ ਆਇਆ, ਉਹਨੇ ਆਵਾਜ਼ ਦੇ ਕੇ ਇਹ ਪੁੱਛਿਆ ਸੀ ਸਤਿਗੁਰੂ ਕਿੰਨੇ ਪੁੱਤਰ ਨੇ? ਮਹਾਰਾਜ ਨੇ ਕਿਹਾ ਪੰਜ ਸਨ ਪਰ ਹੁਣ ਚਾਰ ਨੇ, ਬਾਬਾ ਅਚਲ ਚਲਾਣਾ ਕਰ ਗਿਆ। ਕਹਿਣ ਲੱਗੇ ਮੇਰੇ ਕਿੰਨੇ ਨੇ? ਸਾਹਿਬ ਨੇ ਕਿਹਾ ਸਾਰੇ ਤੇਰੇ ਨੇ। ਦੇਖਿਓ ਉਦਾਸੀਆਂ ਦਾ ਬੜਾ ਵੱਡਾ ਯੋਗਦਾਨ ਜੇ, ਤੁਸੀਂ ਕਦੀ ਤਵਾਰੀਖ ਦੇ ਪੰਨੇ ਪੜੋ, ਕਈ ਵਾਰੀ ਜਦੋਂ ਅਸੀਂ ਜੋਸ਼ ਵਿੱਚ ਤੁਰਨੇ ਹਾਂ ਨਾ, ਅਸੀਂ ਲਿਹਾਜ਼ ਨਹੀਂ ਕਰਦੇ, ਜਿਹੜਾ ਸਾਹਮਣੇ ਆਏ ਤੱਕ ਦਿਓ, ਖਤਮ ਕਰ ਦਿਓ। ਮੈਂ ਪੜ ਰਿਹਾ ਸਾਂ ਗੰਡਾ ਸਿੰਘ ਦੀ ਕਿਤਾਬ, ਉਹਨੇ ਕਿਹਾ ਬਾਬਾ ਅਟਲ ਵਾਲੀ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਨ, ਜਦੋਂ ਸਾਡੀ ਅਕਾਲੀ ਮੂਵਮੈਂਟ ਸਿੰਘ ਸਭਾ ਲਹਿਰ ਚੱਲੀ ਏ, ਉਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਥਾਵਾਂ ਢਾਈਆਂ। ਕਹਿੰਦਾ ਸਿੱਖ ਪੂਜਦੇ ਨਹੀਂ ਕਬਰਾਂ, ਪਰ ਘੱਟੋ ਘੱਟ ਯਾਦਾਸ਼ਤ ਰਹਿਣ ਦਿਓ। ਇਸੇ ਤਰ੍ਹਾਂ ਉਦਾਸੀ ਬਾਬਾ ਸ੍ਰੀ ਚੰਦ ਆਇਆ, ਕਹਿੰਦਾ ਮੇਰੇ ਕਿੰਨੇ? ਸਾਹਿਬ ਨੇ ਕਿਹਾ ਵੀ ਸਾਰੇ ਚਾਰੇ ਤੇਰੇ। ਕਹਿਣ ਲੱਗੇ ਨੀ ਇੱਕ ਦੇ ਦਿਓ। ਬਾਬੇ ਗੁਰਦਿੱਤੇ ਦਾ ਫੇਸ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਸਾਹਿਬ ਨੇ ਕਿਹਾ ਜਿਹੜਾ ਮਰਜ਼ੀ ਲੈ ਲਓ। ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਲੈ ਲਿਆ। ਕਹਿਣ ਲੱਗੇ ਅਜੇ ਤਾਂ ਗੁਰੂ ਗ੍ਰਿਸ਼ਤੀ ਸੀ, ਅੱਜ ਤੋਂ ਬਾਅਦ ਬਾਬਾ ਸ੍ਰੀ ਚੰਦ ਕਹਿੰਦਾ ਆਪਣੀ ਸਾਰੀ ਕਮਾਈ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਕੀਤੀ। ਸਾਹਿਬ ਨੇ ਇੱਥੋਂ ਚਾਰ ਧੂਣੇ ਥਾਪੇ, ਜਿਨ੍ਹਾਂ ਚਾਰਾਂ ਧੂਣਿਆਂ ਨੇ ਪ੍ਰਚਾਰ ਕੀਤਾ। ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਸ਼ਹਿਨਸ਼ਾਹ ਕਹਿੰਦੇ ਹਾਂ। ਸਭ ਤੋਂ ਪਹਿਲਾ ਸ਼ਬਦ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਲਈ ਵਰਤਿਆ। ਉਹਨੇ ਗੁਰੂ ਨਾਨਕ ਦੀ ਉਪਾਸਨਾ ਵਿੱਚ ਬਹੁਤ ਕੁਝ ਕਿਹਾ, ਆਰਤਾ ਗੁਰੂ ਨਾਨਕ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਗਏ। ਇੱਥੇ ਇੱਕ ਉਹ ਪ੍ਰੇਮੀ ਬੈਠਾ ਹੈ ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ ਨਹੀਂ ਮੈਂ ਤਾਂ ਭੁੱਲ ਸਕਦਾ ਵਾਂ, ਕੋਈ ਗੱਲ ਨਹੀਂ, ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਪਰਵੱਤੇ ਇੰਨੇ ਕੁ ਲੰਬੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਵੀ ਝੋਲਾ ਪਿਆ। ਸਾਹਿਬ ਨਾਲ ਸਿੱਖ ਨੇ ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ ਨਹੀਂ, ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, انہیں دونوں اکھاں دے نیتراں دے کہہ چکے حضور دے درشن کیتے پہلا بھرم گیا صاحب نے آواز دیتی بڈھنی شاہ جی لیاؤ بھوک لگی ہے پہلے جامے بھی جیڑی امانت راہ گیا سا سانو چکن واسطے دیو ایتھے پیر بڈھنی شاہ نے بکریاں دا دودھ چو گردیو نو دتا صاحب نے اونوں پروان کیتا تے جدو تر لگے کہندا اس وری او چلکارا دے جا جڑا پہلے جامے بھی دتا سی صاحب نے کیا تیری بھاونے تت تینوں اینا تصویر وچوں ایسے بت وچوں تینوں او دیدار ہون گے جدو چرن پرسے تے انج پاتیا جویں گرو نانک ہی بیٹھا ہے تے سر تے ہاتھ رکھ کے کہندا بڈھن شاہ کچھ منگ سر نیواں کیتا ہے آواز آتی ہے گرو نانک کہندا بڈھن شاہ کچھ منگ تے سر نیواں پایا اکھاں چوک کے کہندا منگنا سی ہن بس اپنے چرناں وچ رکھ لے اینی گل کہی گرو ہرگوبند صاحب دے چرناں وچ لین ہو گیا صاحب نے ایہی یادگار بنائی گرو ہرگوبند صاحب نے کیرتپور صاحب دی دھرتی تے اپنے پوتے ہر رائے نو گرگدی دتی ستگرو جی نو گرگدی دین تو بعد جتھے پتال پوری ہے گرو ہرگوبند صاحب آئے نے امرت ویلے دا کیرتنا کچھ ودوان یہ لکھتے نے کچھ دن پہلا صاحب نے ملنا چھڑ دیتا سی بولنا بند کیتا اکانت وچ رہے نے کیول ایک کمرے دے وچ اج باہر آئے امرت ویلے دا دیوان سجیا صاحب ڈھول آ کے تھم دی اج پہلے دن بیٹھے نے گرو ہرگوبند صاحب ربابی کیرتن کردے نے کیرتن دی سماپتی ہوئی جدو ارداس لئی اٹھے نے دیکھا کہ میری پیڑی دے داتے دا تن ضرور ہے پر جوت تا گرو ہر رائے صاحب دے چرناں وچ انہاں دے اندر برا چکی ستگرو جی دا تن لیا اتھے کیرتپور صاحب صاحب دا ستار کیتا اتھے 52 جڑے راجے آئے سن ایک راجے نے وچ چھال مار کے اپنے آپ نوں قربان کیتا سی اے سی سنکھیپ گیا میرے میری پیری دے داتے دا اتہاس جنہیں انکھ نال جینا انکھ نال مرنا تے سکھ نوں تیز اکال تخت دی تے اس اکال پرخ دے چرناں وی جوڑے پیاریو اینیاں کو بینتیاں پروان کریا جی ستگرو گرو ہرگوبند صاحب دا جیون سنادیاں بےنت بھلا ہوئیاں نے بخت گیا جی مہینہ کو ہو گیا آپ جی دے چرن پرس دے بڑیاں بھلا ہو گئی ہونیاں بخت دینا پربندک ویران نے حکم کیتا سی داس آیا ویسے تو میں سوچتا سی بھی کچھ سماں پانا چاہیے بھی اتھے ایک تھان سے پرت پرت کے پر جویں پرمیشور نے لکھیا سی صاحب نو سر پایا دیدار کرانگے جی واہگرو جی کا خالصہ
1: کرتا پورکھ نرپو نرویر اکال مورت اجونی سہ پہن گر پرساد جپ آد سچ جگاد سچ ہے کی سچ

0: जो तुम दे सो कहा स्वामी, मैं मूर्ख तहन ना जाई। ठीक फोर दलीस सिर प्रभपुर किया प्यान, तेग बहादुर सी किरिया करी न किन्हू आन। तेग बहादुर के चलत भयो जगत को शोक, है है है सब जग भयो जय जय जय सुर लोक। धर्म खेत साका जिन किया शीश दिया पर सिर ना दिया, शीश दिया सिर ना दिया। परम सम्मान योग चवर शत दे मालक तन तन सतगुरु साहिब श्री गुरु ग्रंथ साहिब महाराज जी के पावन पवित्र हजूरी अंदर सोभाए मान को बैठे गुरमुख प्यारे सतसंगी गणों खताबली दीवान विच हजूर दी चरण शरण विच आप जी ने हाजरी भरी है। इराकी गुरबाणी का कीर्तन आपने सरवण किया है। गुरु तेग बहादुर सच्चे पातशाह महाराज जिन्हां दे शहादत वाला दिन पिछे बतीत होया है, उस गुरु तेग बहादुर पिता जी दे पावन पवित्र जीवन उन्हां दी शहादत दी विचार आपां ने करनी। कोशिश यही करिए कि अरंभता तो लेके संखेप गुरु तेग बहादुर जी दी जीवनी नाल आपां सांझ पाईए। ठीक है, कई गुरमुखां नूं जीवनी दे संबंध विच बहुत जानकारी मिली, पर फिर भी कई ऐसे गुरमुख प्यारे संगत विच मिलणगे जिन्हां नूं गुरु तेग बहादुर जी दी जीवनी संबंधी शहादत दा तां जरूर पता है, पर गुरु तेग बहादुर जी होर की बख्शां कीतियां, किवें हर थां ते जुल्म नूं जबर नूं सतगुरु ने सबर दे नाल सह लिया। आओ उस गुरु तेग बहादुर जी दा धरिए ध्यान, जिस गुरु तेग बहादुर जी दा आगमन अमृतसर दी धरती ते होया है। गुरता गद्दी बकाले बाबा बकाले विच प्राप्त हुई है, ते जिस गुरु तेग बहादुर जी दी शहादत दिल्ली चांदनी चौक नेड़े हुई। आओ उस गुरु तेग बहादुर जी दे चरणां दा ध्यान करो। मैं अर्ज कीती सी, गुरु कलगी वाले कहिंदे ने कदी तू प्यार नाल गुरु तेग बहादुर जी नूं एक वारी चेते कर लई, जिथे तू याद करेगा गुरु तेग बहादुर उत्थे सहायक होणगे। गुरु तेग बहादुर जी दा नां लिया तां भलिया घर विच किसे चीज दी कमी नहीं रहिंदी। साहिब दे बचन असीं पढ़ने आ, तेग बहादुर सिमरे घर नौनिद आवै ताए, सब थाई होए सहाय करो कृपालता। प्यार अदब दे नाल गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु रामदास महाराज जी चौथे गुरुदेव जिन्हां दे पावन पवित्र अस्थान नूं तक के गुरु अर्जन साहिब जी ने एक बचन कहा सी, हे बापू दिठे सबे थां नहीं तुझ जेहा, बदहो पुरख बिधाते तां तू सोहया। वस दी सगन अपार अनूप रामदास पुर, हर हां नानक तस्मल जाए नाया रामदास सर। उस गुरु रामदास जी नू गुरता गद्दी गुरु अमरदास जी तो प्राप्त हुई है। मैं आरंभ तो इस खानदान दे आरंभ तो तुरना चाहना वा। गुरु रामदास महाराज गुरगद्दी ते विराजमान रहे ने। आप जी दी हजूरी अंदर संतोख सरदा सरोवर एदा भी टप लगा सी। हजूर दी हजूरी वेची अमृत सरोवर दी सेवा कीती गई। गुरु रामदास जी ने 30 रागां विच बाणी उचारण कीती ते गुरु रामदास जी दे घर विच कहन तो मुराद माता बीबी भानी दी कुख विचों 3 पुत्रां ने जन्म लिया। उन्हां विचों सन सब तो वड्डे बाबा तृतीया जी, उस तो छोटे सन बाबा महादेव जी ते सब तो छोटे सन शहीदां दे सरताज धन गुरु अर्जन देव महाराज। सतगुरु गुरु रामदास महाराज जी ने चवर शतर धन गुरु अर्जन साहब जी नूं दित्ता है। ता ही ता भट्टां ने बाणी विच बचन कीता है, शतर सिंघासन पृथ्वी गुरु अर्जन को दे आयो। धन गुरु अर्जन साहब महाराज इन्हां ने मेरामत कीती, उस सरोवर दी सेवा नूं अगे वधाया। अगे संतोख सर सी, मेरे गुरु अर्जन साहब ने नाल रामसर सरोवर भी बनाया। रामसर दे किनारे गुरु ग्रंथ साहब जी दी भीड़ लिखी गई। हरमंदर दी उसारी मेरे धन गुरु अर्जन देव जी ने कराई। कोठा साहब दी उसारी भी उन्हां ने कराई। ते याद रखना गुरु रामदास ते गुरु अर्जन साहब दे वेले अमृतसर दी धरती ते एक निवास स्थान बनाया जिन्नू गुरु के महल कहा जाता है। गुरु रामदास जी दे वेले ए बने। गुरु अर्जन साहब महाराज जी ने अपने तो बाद उन्हां दा इको एक सपुत्र है, उन्हां दा नाम है धन गुरु हरगोबिंद साहब जी। गुरु अर्जन साहब तो बाद धन गुरु हरगोबिंद साहब गद्दी ते विराजमान होए ने। ते जदो 2 कृपाना मीरी ते पीरी दियां पाईयां, जदो रबाब दे नाल नगारे भी वजे, जदो अमृत वेले आसा दीवार दे नाल शाम नूं गुरु हरगोबिंद साहब ने ढाडी वारा भी आरंभ कीतियां, ध्यान रखना उस तो बाद धन गुरु हरगोबिंद साहब बारे भाई गुरदास ने एक गल कही। कहन लगे दुनिया दे लोगो, गुरु रामदास सोढ़ी ने गुरु अर्जन साहब नूं गद्दी दित्ती अपने पुत्र नूं। अज गुरु हरगोबिंद साहब गुरगद्दी ते विराजमान ने। ते एक गल याद रखियो, चली पीढ़ी सोढ़ियां रूप दिखावण बारो बारी हुणे वख वख रूप विच आउणगे। ते सिखां ने अरदास कीती, गुरु हरगोबिंद साहब असीं तुहाडे तों एक जानकारी लैणा चाहुंदे आं, तुसीं समर्थ हो। ते इस गल ने साडे एक शंके नूं भी निवृत कर दिता कि दसां पातशाहियां तों अगे गुरु जीव जोत किसे मनुख देही विच नहीं। धन गुरु हरगोबिंद साहब नूं पुछदे ने, पुछन सिख अरदास कर, 6 महलां तक दर्श निहारी, 6 पातशाहियां तक तां दीदार हो गए, हुण अगे किवें किरपा होणी है। ते भाई गुरदास कहिंदे, अगम अगोचर सतगुरु बोले मुख ते सुनो संसारी। ते साहब कहिंदे ने, कलयुग पीढ़ी सोढ़ियां अवचल नीव उसार खिलारी। अखीर विच कहिंदे ने, जुग जुग सतगुर धरे अवतारी। इथे जुग दा अर्थ 4 जुग नहीं, इथे जुग दा अर्थ 2 बाणी विच वी। ते भाई साहब भाई संतोख सिंह ने शब्द अक्सर वरते है, जुगल पद दोवें हाथ जोड़ के जुगल बंदना दोनों कर जोड़ के जोग जोग सतगुर धरे अवतारी। 6 पातशाहियां तक दर्शन कर लए ने, ते 6 तो बाद 4 पातशाहियां दे होर दर्शन करोगे। भाई गुरदास होरां दी बाणी दी गवाही है। मेरे कहन तो मुराद गुरु हरगोबिंद साहब जी ने 4 जंगा लड़िया ने, 4 जंगा विच फतेह प्राप्त कीती है। ते गुरु हरगोबिंद साहब जी दे घर अंदर 5 सपुत्र होए ने, ते एक सपुत्री ने जन्म लिया है। ते गुरु हरगोबिंद साहब दे वड्डे सपुत्र ने बाबा गुरदत्ता जी, उस तो छोटे ने बाबा अटल राय जी। मैं संखेप विच ए अर्ज करनी चाहना कि समझ पै जाए कि गुरु तेग बहादुर जी दे जीवन संबंधी बाबा गुरदत्ता जी, बाबा अटल राय जी, बाबा अणी राय जी, बाबा सूरजमल जी,
1: ਤੇ ਜਿਸ ਮੇਰੇ ਦਾਤੇ ਦਾ ਅੱਜ ਸ਼ਹੀਦੀ ਪੁਰਬ ਮਨਾ ਰਹੇ ਹੋ, ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਸਾਹਿਬ ਚਾਰ ਭਰਾਵਾਂ ਤੋਂ ਛੋਟੇ ਨੇ ਤੇ ਇੱਕ ਸਪੁੱਤਰੀ ਹੈ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ, ਜਿਹਦਾ ਨਾਮ ਹੈ ਬੀਬੀ ਵੀਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਮੇਂ ਉਹਨਾਂ ਦੇ ਸਾਹਮਣੇ ਦੋ ਪੁੱਤਰ ਚਲਾਣਾ ਕਰ ਗਏ ਨੇ। ਬਾਬਾ ਅਟਲ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਚਲਾਣਾ ਕੀਤਾ ਤੇ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੋਲਾ ਤਿਆਗਿਆ। ਬਾਬੇ ਗੁਰਦਿੱਤੇ ਦੇ ਘਰ ਵਿਚ ਅੱਗੇ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਸੀ ਬਾਬਾ ਧੀਰਮਲ ਤੇ ਛੋਟੇ ਜਿਨ੍ਹਾਂ ਨੂੰ ਆਪਾਂ ਸਪਤਮ ਗੁਰੂ ਗੁਰੂ ਹਰਿ ਸਾਹਿਬ ਕਹਿੰਦੇ ਹਾਂ, ਛੋਟੇ ਪੁੱਤਰ ਦਾ ਨਾਮ ਗੁਰੂ ਹਰਿ ਸਾਹਿਬ ਸੀ। ਬਾਬਾ ਗੁਰਦਿੱਤਾ ਜੀ ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਬਾਬਾ ਅਣੀ ਰਾਏ ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਨ੍ਹਾਂ ਦੇ ਘਰ ਵਿਚ ਹੀ ਸਨ 1621 ਨੂੰ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਨਾਲ ਲਈ ਚੱਲੀਏ। ਅੰਮ੍ਰਿਤ ਵੇਲੇ ਮੇਰੇ ਗੁਰਦੇਵ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਚ ਟਿਕੇ ਨੇ। ਇਕ ਪੈਰ ਰਾਤ ਗਈ ਏ ਰਹਿੰਦੀ ਏ, ਆਸਾ ਦੀਵਾਰ ਦਾ ਕੀਰਤਨ ਪਿਆ ਹੁੰਦਾ, ਰਬਾਬੀ ਸਿੱਖ ਪਿਆਰ ਨਾਲ ਭਿੱਜ ਕੇ ਕੀਰਤਨ ਕਰਦੇ ਨੇ ਤੇ ਇੰਨੀ ਦੇਰ ਨੂੰ ਸਿੱਖ ਆਇਆ ਤੇ ਆ ਕੇ ਗੁਰਦੇਵ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰੋ, ਘਰ ਦੇ ਅੰਦਰ ਜਾਓ, ਆਪ ਜੀ ਦੇ ਘਰ ਅੰਦਰ ਮਾਤਾ ਨਾਨਕੀ ਦੀ ਕੁੱਖ ਵਿਚੋਂ ਇੱਕ ਬੱਚੇ ਦਾ ਅਵਤਾਰ ਹੋਇਆ, ਜਨਮ ਹੋਇਆ, ਜਾਂ ਪ੍ਰਕਾਸ਼ ਸ਼ਬਦ ਆਪਾਂ ਵਰਤਨੇ ਆ। ਗੁਰੂ ਹਰਗੋਬਿੰਦ ਸਾਹਿਬ ਗੰਭੀਰ ਹੋ ਗਏ ਅੱਤ ਦੇ, ਸਤਿਗੁਰੂ ਨੇ ਆਸਾ ਦੀਵਾਰ ਦੇ ਕੀਰਤਨ ਤੋਂ ਬਾਅਦ ਅਰਦਾਸ ਵੀ ਸ਼ਾਮਲ ਹੋਏ ਨੇ ਤੇ ਪਰਤ ਕੇ ਉਸੇ ਗੁਰੂ ਮਹਿਲ ਵਿਚ ਜਿਹਨੂੰ ਗੁਰੂ ਰਾਮਦਾਸ ਦੇ ਵੇਲੇ ਉਸਾਰਿਆ ਗਿਆ, ਉਸੇ ਗੁਰੂ ਕੇ ਮਹਿਲ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਗਏ ਨੇ, ਗੁਰ ਬਿਲਾਸ ਵਾਲੇ ਨੇ ਬਚਨ ਕੀਤਾ ਜਾ ਕੇ ਇਸ ਬੱਚੇ ਨੂੰ ਟੱਕਿਆ। ਨਾਲ ਭਾਈ ਵਿਧੀ ਚਾਹੁੰਦੇ, ਕੁਝ ਵਿਦਵਾਨਾਂ ਨੇ ਬਾਬਾ ਬੁੱਢਾ ਜੀ ਦਾ ਵੀ ਜ਼ਿਕਰ ਕੀਤਾ। ਖੈਰ ਗੁਰ ਬਿਲਾਸ ਵਾਲਾ ਕਹਿੰਦਾ, ਇਸ ਛੋਟੇ ਜਿਹੇ ਬਾਲਕ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਵਿਚ ਲਿਆ ਤੇ ਹੱਥਾਂ ਵਿਚ ਲੈਣ ਤੋਂ ਪਹਿਲਾਂ ਗੁਰ ਬਿਲਾਸ ਦੇ ਮੁਤਾਬਕ ਕਿ ਸਤਿਗੁਰੂ ਨੇ ਆਪਣਾ ਸੀ ਝੁਕਾਇਆ ਤੇ ਬਾਈ ਵਿਧੀ ਚੰਦ ਨੇ ਪੁੱਛਿਆ, ਦਾਤਾ ਚਾਰ ਪੁੱਤਰ ਅੱਗੇ ਨੇ, ਅੱਗੇ ਵੀ ਸਭ ਕੋਈ ਤੱਕਿਆ, ਪਰ ਅੱਜ ਕਿਉਂ? ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਵਿਧੀ ਚੰਦ ਇਹ ਮੇਰਾ ਪੁੱਤਰ ਪਰਦੇ ਪਾਉਣ ਵਾਲਾ ਆ ਗਿਆ, ਇਹ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਆ ਗਿਆ, ਲੋਕਾਂ ਦੇ ਸੰਕਟ ਹਰੇਗਾ ਤੇ ਉਸ ਦਿਨ ਅਰਦਾਸ ਵੀ ਮੇਰੇ ਗੁਰੂ ਪਿਤਾ ਨੇ ਕੀਤੀ ਕਿ ਗੁਰੂ ਨਾਨਕ ਸਾਹਿਬ ਹੇ ਅਕਾਲ ਪੁਰਖ ਕਿਰਪਾ ਕਰੀ, ਮੇਰੇ ਇਸ ਪੁੱਤਰ ਨੂੰ ਜ਼ੁਲਮ ਦੇ ਸਾਹਮਣੇ ਅੜ ਖਲੋਣ ਦੀ ਤਾਕਤ ਤੂੰ ਹੀ ਬਖਸ਼ੀ, ਇਹਨੂੰ ਸਮਰੱਥਾ ਬਖਸ਼ੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਪੁੱਤਰ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਅਖਰੀ ਵਿਦਿਆ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਗੁਰਦਾਸ ਨੇ ਦਿੱਤੀ ਏ ਤੇ ਕੁਝ ਦਿਨ ਮੇਰੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਗਏ ਨੇ, ਜਿੱਥੇ ਬਾਬਾ ਬੁੱਢਾ ਜੀ ਅੰਤਲੇ ਸਮੇਂ ਟਿਕੇ ਨੇ ਤੇ ਸਿੱਖ ਵਿਦਵਾਨਾਂ ਦੇ ਮੁਤਾਬਕ ਕਹਿੰਦੇ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਭਾਵਾਂ ਗੁਰੂ ਨਹੀਂ ਬਣੇ ਉਸ ਵਕਤ, ਸ਼ਬਦ ਤਿਆਗਮਲ ਤੇ ਤੇਗ ਬਹਾਦਰ ਹੀ ਵਿਦਵਾਨ ਵਰਤਦੇ ਨੇ, ਪਰ ਮੈਂ ਗੁਰੂ ਸ਼ਬਦ ਇਸ ਕਰਕੇ ਵਰਤ ਰਿਹਾ ਕਿ ਮਨ ਨਹੀਂ ਮੰਨਦਾ ਕਿ ਕੱਲਾ ਤੇਗ ਬਹਾਦਰ ਜਾਂ ਤਿਆਗਮਲ ਕਿਹਾ ਜਾਏ। ਗੁਰੂ ਤੇਗ ਬਹਾਦਰ ਜੀ ਨੂੰ ਰਮਦਾਸ ਲੈ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਜੀ ਦੇ ਘਰ ਛੱਡ ਕੇ ਆਏ ਨੇ ਤੇ ਇੱਕ ਨਾਲ ਬੇਨਤੀ ਕੀਤੀ ਏ, ਬਾਬਾ ਮੈਂ ਕੱਲ ਵੀ ਅਰਜ਼ ਕੀਤੀ ਸੀ, ਬਾਬਾ ਬੁੱਢਾ ਤੂੰ ਵਡਭਾਗਾ ਸਿੱਖ ਏ। ਕਹਿਣ ਲੱਗੇ, ਬਾਬਾ ਬੁੱਢਾ ਜੀ ਐਸ ਮੇਰੇ ਪੁੱਤਰ ਨੂੰ ਤੁਸੀਂ ਸਿੱਖਿਆ ਦੇਣੀ ਏ। ਤੇ ਉਸ ਵਕਤ ਬਾਬਾ ਬੁੱਢਾ ਜੀ ਦੇ ਨੇਤਰਾਂ ਵਿਚ ਨੀਰ ਆ ਗਿਆ, ਚਰਨਾਂ ਤੇ ਢਹਿ ਪੈ, ਕਹਿਣ ਲੱਗੇ ਮੈਂ ਅਲਪਾਗਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬਾਬਾ ਤੇਰੇ ਅਰਦਾਸ ਨਾਲ ਤਾਂ ਇਸ ਘਰ ਦੀ ਜਿਹੜੀ ਪੀੜੀ ਅੱਗੇ ਤੁਰੀ ਏ, ਇਸੇ ਕਰਕੇ ਮੇਰੇ ਪੁੱਤਰ ਤਿਆਗਮਲ ਨੂੰ ਵੀ ਤੁਸੀਂ ਅੱਜ ਤੋਂ ਬਾਅਦ ਗੁਰਮਤ ਦੀ ਸਿੱਖਿਆ ਤੇ ਇਹਨਾਂ ਨੂੰ ਤੁਸੀਂ ਸਿੱਖੀ ਜੀਵਨ ਦੀ ਸੇਧ ਦੇਣੀ ਏ। ਕੁਝ ਦਿਨ ਗੁਰੂ ਤੇਗ ਬਹਾਦਰ ਜੀ ਬਾਬਾ ਬੁੱਢਾ ਜੀ ਦੇ ਕੋਲ ਰਹਿ ਕੇ ਸਿੱਖੀ ਜੀਵਨ ਦੀ ਜਾ ਸਿੱਖੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਉਸ ਵਕਤ ਚਾਰ ਜੰਗਾਂ ਲੜੀਆਂ ਨੇ। ਧਿਆਨ ਰੱਖਣਾ, ਅੰਮ੍ਰਿਤਸਰ ਦੀ ਧਰਤੀ ਤੇ ਇੱਕ ਦ੍ਰਿਸ਼ਟਾਂਤ ਏ, ਗੁਰੂ ਤੇਗ ਬਹਾਦਰ ਜੀ ਦੀ ਉਮਰ ਬਿਲਕੁਲ ਛੋਟੀ ਏ ਤੇ ਸਿੱਖ ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਿਤਨਾ ਕਿਤਨਾ ਸਮਾਂ ਇਕਾਂਤ ਵਿਚ ਬੈਠੇ ਰਹਿੰਦੇ ਨੇ, ਕਦੀ ਬੋਲਦੇ ਨਹੀਂ, ਕਦੀ ਕਿਸੇ ਨਾਲ ਜ਼ਿਆਦਾ ਫਾਲਤੂ ਬਾਤ ਨਹੀਂ ਕੀਤੀ, ਇਕਾਂਤ ਵਿਚ ਨੇਤਰ ਬੰਦ ਕਰ ਲੈਣੇ ਨੇ, ਚੁੱਪ ਕਰਕੇ ਟਿਕ ਜਾਣੇ ਤੇ ਕਿਤਨਾ ਕਿਤਨਾ ਸਮਾਂ ਸਮਾਧੀ ਵਿਚ ਰਹਿੰਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਸਪੁੱਤਰ ਬਾਬੇ ਗੁਰਦਿੱਤੇ ਦੀ ਸ਼ਾਦੀ ਕੀਤੀ ਏ ਤੇ ਉਸ ਵਕਤ ਮੇਰੇ ਗੁਰੂ ਤੇਗ ਬਹਾਦਰ ਜੀ ਦੀ ਉਮਰ 4 ਸਾਲ ਦੀ ਸੀ। ਕਹਿਣ ਲੱਗੇ ਬਰਾਤ ਚੜੀਏ, ਸਾਰੇ ਲੋਕ ਜਿਹੜੇ ਨੇ ਉਹ ਬਰਾਤ ਨੂੰ ਸ਼ਾਮਲ ਨੇ, ਕਿਸੇ ਦਾ ਧਿਆਨ ਕਿਸੇ ਵਾਲੇ, ਕਿਸੇ ਦਾ ਕਿਸੇ ਵਾਲੇ। ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਸਤਿਗੁਰੂ ਜੀ ਨੂੰ ਕੀਮਤੀ ਪੋਸ਼ਾਕ ਪਹਿਨਾਈਏ, ਸੋਨੇ ਦੇ ਕੰਗਣ ਪਹਿਨਾਏ ਨੇ, ਕਿਉਂਕਿ ਸ਼ਾਹੀ ਠਾਠ ਵਾਲੇ ਗੁਰੂ ਦੇ ਪੁੱਤਰ ਨੇ ਜਿਹੜਾ ਮੀਰੀ ਪੀਰੀ ਦਾ ਮਾਲਕ ਏ। ਜਦੋਂ ਬਰਾਤ ਤੁਰੀ ਏ ਤੇ ਗੁਰੂ ਤੇਗ ਬਹਾਦਰ ਜੀ ਕੀ ਤੱਕਦੇ ਨੇ ਕਿ ਛੋਟੇ ਛੋਟੇ ਬੱਚੇ ਨਾ ਸੜਕ ਦੇ ਕਿਨਾਰੇ ਤੇ ਖਲੋ ਕੇ ਬਰਾਤ ਪੈ ਵਿੰਦੇ ਤੇ ਸਾਹਿਬ ਦੀ ਨਜ਼ਰ ਇੱਕ ਬੱਚੇ ਤੇ ਗਈ, ਸਰੀਰ ਤੋਂ ਉਹ ਬਿਲਕੁਲ ਨਗਨ ਏ, ਉਹਦਾ ਪੈਰ ਜਿਹੜੇ ਨੇ ਠੰਡ ਦੇ ਨਾਲ ਠਰੇ ਪਏ ਨੇ, ਕੰਬਦਾ ਪਿਆ ਤੇ 4 ਸਾਲ ਦੀ ਉਮਰ ਵਿਚ ਮੇਰੇ ਸਾਹਿਬ ਕੋਲ ਜਾ ਕੇ ਕਹਿੰਦੇ ਨੇ ਵੀਰਾ ਤੇਰੀ ਮਾਂ ਨੇ ਤੇਰੀ ਮਾਤਾ ਨੇ ਤੈਨੂੰ ਤਨ ਢੱਕਣ ਲਈ ਬਸਤਰ ਨਹੀਂ ਦਿੱਤੇ, ਇੰਨੀ ਠੰਡ ਏ, ਦੇਖ ਤੂੰ ਨਗਨ ਖਲੋਤਾ। ਤੇ ਉਸ ਵਕਤ ਉਹਨੇ ਬੱਚੇ ਨੇ ਕਿਹਾ ਸੀ ਕਿਹੜੀ ਮਾਂ ਜਿਹੜੀ ਆਪਣੇ ਬੱਚੇ ਦੇ ਤਨ ਨੂੰ ਨਗਨ ਰੱਖਣਾ ਚਾਹੇਗੀ, ਗਰੀਬੀ ਇਤਨੀ ਏ ਕਿ ਤਨ ਤੇ ਪਾਣ ਵਾਸਤੇ ਬਸਤਰ ਨਹੀਂ। ਤੇ ਮੇਰੇ ਸਤਿਗੁਰੂ ਨੇ 4 ਸਾਲ ਦੀ ਉਮਰ ਵਿਚ ਕਿਸੇ ਮਨੁੱਖ ਦੇ ਬੱਚੇ ਦਾ ਨਗੇਟ ਤੱਕਿਆ ਤੇ ਆਪਣੀ ਪੁਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ। ਕਹਿਣ ਲੱਗੇ ਲੈ ਉਹ ਸੱਜਣਾ ਤੂੰ ਆਪਣੇ ਤਨ ਨੂੰ ਟੱਕ, ਵਾਪਸ ਆ ਗਏ। ਮਾਤਾ ਨਾਨਕੀ ਜੀ ਨੇ ਤੱਕਿਆ, ਕਹਿਣ ਲੱਗੇ ਪੁੱਤਰ ਇਹ ਕੀ ਖੇਡ, ਤੂੰ ਆਪਣੇ ਤਨ ਦੀ ਪੁਸ਼ਾਕ ਕਿੱਥੇ ਉਤਾਰ ਆਏ। ਕਹਿਣ ਲੱਗਾ ਮਾਂ ਪਤਾ ਨਹੀਂ ਉਹ ਰੱਬ ਨੇ ਕਿਉਂ ਜਿਹਾ ਮਨ ਦਿੱਤਾ ਹੈ, ਮੈਂ ਕਿਸੇ ਦਾ ਨਗੇਜ ਨਹੀਂ ਉਹ ਦੇਖ ਸਕਦਾ, ਇੱਕ ਨਗਨ ਸੀ ਉਹਦੇ ਤਨ ਨੂੰ ਮੈਂ ਆਪਣੀ ਪੁਸ਼ਾਕ ਨਾਲ ਢੱਕ ਆਇਆ, ਉਹਨੂੰ ਗਰੀਬ ਨੂੰ ਕਿੰਨੇ ਲੈ ਕੇ ਦੇਣੀ ਸੀ, ਮੈਂ ਸੋਚਿਆ ਮੈਂ ਇਹਦੇ ਤਨ ਨੂੰ ਢੱਕ ਦੇਵਾਂ। ਇੱਥੇ ਫਿਰ ਇੱਕ ਵਿਦਵਾਨ ਕਹਿੰਦਾ ਮੇਰੇ ਸਤਿਗੁਰੂ ਬਾਕੀ ਤੂੰ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ, ਕਿਸੇ ਦੇ ਤਨ ਨੂੰ ਨਗਨ ਤੱਕਣਾ, ਆਪਣੇ ਸਰੀਰ ਦੇ ਕੱਪੜੇ ਨੂੰ ਉਤਾਰ ਕੇ ਉਹਦੇ ਤਨ ਨੂੰ ਢੱਕ ਦੇਣਾ, ਤੇ ਜਦੋਂ ਕਿਸੇ ਧਰਮ ਦੀ ਪੱਤ ਨੂੰ ਕੋਈ ਨਗਨ ਕਰ ਲੱਗਦਾ ਤੇ ਉਦੋਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਨੂੰ ਟੱਕ ਲੈਣਾ, ਤੂੰ ਨਗਨ ਤਾਂ ਨਹੀਂ ਤੱਕਦਾ। ਖੈਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿਚ ਆਉਂਦੇ ਰਹੇ ਨੇ। ਇੱਕ ਗੱਲ ਸਿੱਖ ਵਿਦਵਾਨਾਂ ਨੇ ਹੋਰ ਅੰਕਿਤ ਕੀਤੀ ਏ ਕਿ ਗੁਰੂ ਤੇਗ ਬਹਾਦਰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਉਂਦੇ ਸਨ ਤੇ ਕਦੀ ਪਿਤਾ ਗੁਰੂ ਦੀਆਂ ਨਜ਼ਰਾਂ ਵਿਚ ਨਜ਼ਰ ਨਹੀਂ ਸਨ ਮਿਲਾਉਂਦੇ, ਕਦੀ ਉਨ੍ਹਾਂ ਦੇ ਚਿਹਰੇ ਵੱਲ ਅੱਖਾਂ ਭਰ ਕੇ ਤੱਕਦੇ ਨਹੀਂ ਸਨ। ਤੇ ਇੱਕ ਦਿਨ ਸੰਗਤ ਨੇ ਪੁੱਛ ਲਿਆ ਸੀ ਸਤਿਗੁਰੂ ਕੀ ਕਾਰਨ ਜਦੋਂ ਤੁਹਾਡਾ ਛੋਟਾ ਸਪੁੱਤਰ ਆਉਂਦਾ ਜਿਹਦੀ ਉਮਰ ਅਜੇ 8-9 ਸਾਲ ਦੀ ਏ ਉਹ ਨੀਵੀਂ ਪਾ ਕੇ ਕਿਉਂ ਆਉਂਦਾ, ਤੁਹਾਡੇ ਚਿਹਰੇ ਵੱਲ ਕਿਉਂ ਨਹੀਂ ਤੱਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੱਲ ਆਪਾਂ ਸੰਗਤ ਵਿਚ ਪੁੱਛਾਂਗੇ। ਜਦੋਂ ਸੰਗਤ ਵੀ ਜਾ ਕੇ ਪੁੱਛਿਆ, ਕਹਿਣ ਲੱਗੇ ਬੇਟਾ ਸਿੱਖ ਪੁੱਛਦੇ ਨੇ ਤੁਸੀਂ ਨੀਵੀਂ ਕਿਉਂ ਪਾ ਕੇ ਆਉਂਦੇ ਹੋ, ਤੁਸੀਂ ਚਿਹਰਾ ਆਪਣਾ ਉੱਪਰ ਕਿਉਂ ਨਹੀਂ ਕਰਦੇ, ਤੇ ਕਿੰਨੀ ਕੁ ਨਿਮਰਤਾ ਸੀ। ਕਹਿਣ ਲੱਗੇ ਪਿਤਾ ਗੁਰੂ ਮੇਰੇ ਅੰਦਰ ਇੰਨੇ ਕੁ ਗੁਨਾਹ ਨੇ, ਤੁਸੀਂ ਮੇਰੇ ਇੱਕ ਇੱਕ ਗੁਨਾਹ ਨੂੰ ਜਾਣਦੇ ਹੋ, ਤੇ ਜਿਹੜਾ ਅੰਦਰ ਦੇ ਗੁਨਾਹਾਂ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਅੱਖ ਕਦੀ ਚੁੱਕੀ ਨਹੀਂ ਜਾਂਦੀ। ਮਹਾਰਾਜ ਤੇਰੇ ਸਾਹਮਣੇ ਮੈਂ ਨੇਤਰ ਚੁੱਕ ਕੇ ਕਿਵੇਂ ਆਵਾਂ। ਸਾਹਿਬ ਨੇ ਅਸੀਸ ਦਿੱਤੀ ਪਰ ਬੋਲਣਾ ਫਿਰ ਵੀ ਘੱਟ, ਬਿਲਕੁਲ ਸਾਰਾ ਦਿਨ ਬਾਣੀ ਨਾਮ ਦਾ ਪਹਿਰਾ ਰਹਿਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਚੌਥੀ ਜੰਗ ਹੋਈ ਏ ਤੇ ਇਸ ਜੰਗ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਆਪ ਸ਼ਾਮਲ ਹੋਏ। 13 ਸਾਲ ਦੀ ਉਮਰ ਸਿੱਖ ਵਿਦਵਾਨ ਕਹਿੰਦੇ ਨੇ ਇਹ ਜੰਗ ਮਾਤਾਵਾਂ ਨੇ ਵੀ ਆਪ ਕਰਤਾਰਪੁਰ ਦੇ ਮਕਾਨ ਦੀਆਂ ਛੱਤਾਂ ਤੇ ਖਲੋ ਕੇ ਦੇਖੀਏ, ਇਸੇ ਜੰਗ ਵਿਚ ਪੈਂਦੇ ਖਾਂ ਮਾਰਿਆ ਗਿਆ ਤੇ ਜਦੋਂ ਜ਼ਮੀਨ ਤੇ ਡਿੱਗਿਆ ਇਸੇ ਜੰਗ ਵਿਚ ਹੀ ਮੇਰੇ ਪ੍ਰੀਤਮ ਨੇ ਢਾਲ ਦੀ ਛਾਂ ਕਰਕੇ ਪੈਂਦੇ ਨੂੰ ਬਖਸ਼ਿਆ। ਸਾਧ ਸੰਗਤ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ करतारपुर की धरती ते गुरु तेग बहादुर जी का आनंद कार्ज होया ते आनंद कार्ज के नाल भाई लाल चंद ते बीबी बिशन कौर इन्हां दी सपुत्री है बीबी गुजरी जिन्हों आपां माता गुजरी कहने आ सन 1632 नूं करतारपुर की धरती ते ए आनंद कार्ज होया ते असल विच माता गुजरी दा जिहड़ा असली पिंड सी ना पेका पिंड ओ अंबाले दे नेड़े इक पिंड लखनौर भाई लाल चंद लखनौर दे रहण वाले सन पर इत्थे गुरु हरगोबिंद साहिब दे चरणा विच अपनी बच्ची दा रिश्ता गुरु तेग बहादुर जी नाल कीता ते साध संगत माता गुजरी जी नाल जदों विआह होया आनंद कार्ज होया उस तो बाद मेरे हजूर करतारपुर तों कीरतपुर साहब की धरती ते आ गए ने गुरु हरगोबिंद साहब। मैं पिछोकड़ भी थोड़ी जी अर्ज कर रहा जदो कीरतपुर आए ने ते इत्थे भी गुरु तेग बहादुर जी जां तां सारा दिन एकांत पहाड़ी विच टेक के नाम जपना जां लंगर दे भांड्यां विच खलोते होना जां संगत दे जोड़े झाड़दे होना जां तप्पड़ झाड़दे होना गुरु तेग बहादुर सच्चा पातशाह कदी किसे ने उच्ची हसदा नहीं तकिया खामोश ते गंभीर ने। अज गुरु हरगोबिंद साहिब दे तीन सपुत्र कोल ने ते कहिंदे ने उस वक्त बाबा गुरदित्ता जी दा वड्डा पुत्र धीरमल ए गुरु हरगोबिंद साहिब दे वेले आकी हो गया सी पर गुरु हरगोबिंद साहिब ने गुरगद्दी अपने पुत्र नूं नहीं सतगुरु ने अपने पोतरे बाबे गुरदित्ते दे छोटे पुत्र गुरु हरराय साहिब नूं गुरगद्दी दित्ती है ते जदों गुरु हरगोबिंद साहिब ने नमस्कार कीती गुरगद्दी दित्ती ते उस वक्त कहिंदे ने माता नानकी इन्हां ने झोली फैला के कहा सी सतगुरु मेरा पुत्र ता सारा दिन किसे नाल बोलदा नहीं इह तां मसंदां नाल भी नहीं बोलचाल रखदा गुरगद्दी तां दे दित्ती तुसी पोतरे नूं मेरे पुत्र दा की बनेगा। उस तों बाद बाबा सूरजमल आया ते उहने मत्था टेक के कहा सी पिता जी मैनू कुछ नहीं चाहिदा बस एक कृपा करियो मैनू सिख बंदी जाच दस जाया जी मैं सिखी नूं कमा लवां। गुरु तेग बहादुर जी ने मत्था टेकिया केवल पिता गुरु दे दीदार करके नेत्र सेजल होए ने बैराग विच क्योंकि शरीरक तौर ते पिता गुरु गुण जा रहे ने जदों माता नानकी ने कहा सतगुरु मेरे पुत्र बारे ते साहब ने उत्थे एक वचन कहा सी कहन लगे नानकी समा आउण दे कुछ गल्लां ऐसियां ने जेड़ियां समय नाल ही हो सकदियां ने याद रखी तेरे घर दे अंदर एक पोतरे ने पैदा होना है जिन्हें खड़क पकड़ना अपने हाथ अंदर ते तेरे पोतरे ने जो कुछ कर देना है अजे तीकरा दुनिया विच किसे ने कीता नहीं हो ते जिस पुत्र दी तू गल करनी है तेरे पुत्र ने जो कुछ करना है अज तक किसे ने कीता नहीं ते अगा पता नहीं कोई करे कि ना। साहब ने कोल बुला के माता नानकी जू अपना एक रुमाल दिता एक कतार दिती ते एक मेरे सतगुरु ने पोथी दिती ते नाल कह दिता अज तो बाद तुसी कीरतपुर नहीं तुसी बकाले दी धरती ते चले जाओ जेड़ा पिंड बकाला ए बाबा बकाला बाद विच बने है पहला शब्द बकाला सी एथे गुरु तेग बहादुर जी दे नानके सन। साध संगत एक मैं अर्ज करा एथे एक भाई मेहरा नां दा सिख रहिंदा सी उन्हें घर सोहना बनाया एही बाबे बकाले माता गंगा जी ने चलाना कीता है। उस भाई मेरे ने अर्ज कीती सी गुरु हरगोबिंद साहिब मेरे घर अंदर कुछ दिन टिको ते साहिब ने कहा सी कुछ दिन नहीं कई साल मैं तेरे घर अंदर टिकांगा पर प्यारिया आवांगा मैं किसे होर रूप दे अंदर। अज ओ गुरु तेग बहादुर जी पोथी कतार ते गुरदेव दी बख्शे हुए ए जेड़े बस्तर ने रुमाल ने इन्हां नूं लै के बाबे बकाले चले गए ने। हुण आपां फिर पिछोकड़ वल आईए गुरु हरराय साहिब गुरु बने ने 2200 घोड़ असवार इन्हां दे नाल गुरु हरराय साहिब दे घर दो पुत्र पैदा होए ने वड्डे दा नाम है राम राय छोटे दा नाम है गुरु हरकृष्ण साहिब जी। राम राय ने जदों गुरु हरराय साहिब जी नूं सद्दा भेजिया औरंगजेब ने दिल्ली ते साहिब ने राम राय नूं भेजिया ते जदों तोरन लगे ने ते एक गल कही सी गुरु हरराय साहिब ने बेटा तेरी रसना ते गुरु नानक दा निवास होवेगा पर एक गल चेते रखी गुरु नानक दा बन के रही तेरी रसना ते गुरु नानक बोलणगे राम राय गए, कहिंदे ने उथे पहुंच के इन्हां ने 72 करामातां दिखाईयां ने। केवल करामात नहीं, उथे गुरु नानक साहिब जी दी बाणी दा शब्द अपनी जबान नाल चेंज कीता है, मुसलमान दी थां ते बेईमान शब्द वरते है। ते मेरे साहिब ने कह दिता राम राय नूं कह दियो अज तो बाद मेरे घर विच ना आवे, जेड़े पासे मर्जी चले जाए, गुरु नानक दी बाणी नूं तब्दील करन वाला भावे जबानी तौर ते बदलदा है ओनू गुरु नानक दे घर विच कोई भी थां नहीं। बाणी दा अदब वधे। मैं अर्ज करा गुरु हर राय साहिब ने फिर गद्दी 5 साल ते कुछ महीने देने गुरु हर कृष्ण साहिब जी ओना नूं गुरु नानक जी दी गद्दी ते बिठा दिता। ते एक गल कही मेरे पुत्र ध्यान रखी, पहली गल दिल्ली जान तो संकोच करी क्योंकि दिल्ली गुरु नानक दे घर विच पाड़ा पाना चाहती आ, ओना ने राम राय नूं भरमालिया है। ते जे पुत्र तू दिल्ली चला भी गयो ते मलेश बिरती वाला औरंगजेब अपना शीश ते देना पै जाए, तन ता त्यागना पै जाए, पर औरंगजेब नूं दर्शन नहीं होदे। गुरु हर राय साहिब तो बाद गुरु हर कृष्ण साहिब गुरगद्दी ते विराजमान होए ने। राम राय ने दावा कीता कि मैं गद्दी दा हकदार हां, पर इधर तेग बहादुर मेरे सतगुरु बाबे बकाले दी धरती ते टिक गए ने। सारा दिन भजन बंदगी करनी है, माता नानकी माता गुजरी जी सेवा तां करदे ने। गुरु हर कृष्ण साहिब जी नूं संखेप विच अर्ज करां, औरंगजेब ने दिल्ली बुलाया है, साहिब नहीं मन्ने। राजा जय सिंह आया है, कहिंदा दाता संगत दे लई आ जाओ। साहिब ने कहा संगत लई जिथे कहोगे मैं जाऊंगा, पर बादशाह दे सदे ते मैं दिल्ली बिलकुल नहीं जाना। 5 साल ते कुछ महीने की उम्र ते हुण सतगुरु 2 साल होर लंघे ने। जदों दिल्ली नूं तुरे ने सिख संगतां नाल ने, साहिब ने रोपड़ तो पिछे संगतां नूं तोर दिता है। आप दिल्ली पहुंचे ने, जय सिंह दे बंगले विच निवास कीता है। औरंगजेब ने तरले लाए ने कि मैनू दर्शन दे दियो, ते साहिब इको गल कहिंदे ने मैं मलेश को दर्शन देना, इस मलेश नूं असीं दर्शन नहीं देना। साध संगत इथे उन्हें धक्का जोरी करन दी भी कोशिश कीती, पर गुरु हर कृष्ण साहिब ने परवाह नहीं कीती। अज उस दिल्ली दी धरती ते चेचक दा रोग चल पिया, लोक विवार ने, पर मेरे गुरु हर कृष्ण साहिब जदो कोई इन्हां दे दीदार करदा ओदा रोग कटिया जांदा, सतगुरु दे चरणा दे जल ने रोग कटिया जांदा। खैर अज धन गुरु हर कृष्ण साहिब महाराज उन्हां दे बंगले अगे औरंगजेब अद्धी घड़ी खलोता रहा है कि मेनू दर्शन हो जान। साहिब ने दरवाजे बंद करा दिते। साध संगत औरंगजेब ने फिर कहा है कि जे दर्शन नहीं देने मेरे बारे कोई शब्द कह दियो। ते साहिब ने उत्थे एक बचन कहा मेरे गुरु नानक साहिब दा, कहन लगे उन्हूं कह दियो तू कादा माण करना, क्या खादा है क्या पहनदा होए, जामण नाही सच्चा सोए, क्या मेवा क्यों क्या गुड़ मिठा, क्या मैदा क्या मास, क्या कपड़ क्या शेष सुखाली, कीजै भोग बिलास, क्या नश्क लश्कर क्या नेब खवासी, आवे मैली वास। पर एक गल रखी कह दियो बादशाह नू नानक सच्चे नाम बिन सबे टोल बिन। सतगुरु इथे आप भी साहिब उपर इस बीमारी ने हल्ला कीता है। कुछ विद्वान ता ए भी मानदे ने भाई गुरदास दूजा इन्हां दे माता कोल ने, सतगुरु अज अपने बिस्तर ते पए ने, किन्ने दिन हो गई उस भूकी ने दबिया होया, ते जदो नेत्र खोलदे ने केवल प्यारे दी याद विच, ते अज कहिंदे ने नेत्र खोले ने, बोले ने माता कोल ए, ते पुछदी ए पुत्र अजे ता उम्र बिलकुल छोटी ए। ते अगो साहिब कहिंदे ने मां ए ना देख उम्र छोटी ए, बस तू ए देख के गुरु नानक दी कृपा नाल उस मालिक दे चरणा नाल मेरी बण आई। उम्र दी गल नहीं, देख ओदे नाल बण आई ए। साहिब फिर उस भूकी विच पै गए ने। कहिंदे ने सतगुरु ने फिर जदो नेत्र खोले ते सिख संगत खलोती सी, उस वक्त सिखां दे नेत्रां विच नीर सी, ते हथ जोड़ के पुछया सी दाता ऐस संगत नूं किस दे लड़ ला के चले हो। ते कवि संतोख सिंह कहिंदे ने नारियल मंगाया, 5 पैसे मंगाए, थाल विच नारियल रखिया है, ते मेरे गुरु हर कृष्ण साहिब उठ नहीं सकदे, अपने सज्जे हाथ नाल नारियल दियां 3 परिक्रमा कीतियां, ते जेड़े अंतले शब्द कहे ਸਿੱਖਾਂ ਪੁੱਛਿਆ ਹੁਣ ਕਿਹਦੇ ਕੁਲ ਜੋਤ ਏ, ਤੇ ਉੱਤਰ ਸੀ ਬਾਬਾ ਬਸੇ ਗ੍ਰਾਮ ਬਕਾਲੇ। ਬਾਬਾ ਬਕਾਲਾ ਸ਼ਬਦ ਨਹੀਂ ਵਰਤਿਆ, ਬਾਬਾ ਸ਼ਬਦ ਵੱਖ ਵਰਤਿਆ, ਬਕਾਲਾ ਵੱਖ ਵਰਤਿਆ। ਕਹਿਣ ਲੱਗੇ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਤੇ ਉਹ ਮਾਲਕ ਨੇ ਤੇ ਸਿੱਖ ਸੰਗਤ ਦੀ ਸੰਭਾਲ ਉਹ ਕਰਨਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਜਿਹਦੇ ਹੱਥ ਗੁਰਗੱਦੀ ਵਾਲਾ ਨਾਰੀਅਲ ਭੇਜਣਾ ਸੀ, ਉਹਦਾ ਨਾਮ ਸੀ ਪਿਆਰਿਓ ਭਾਈ ਦਰਗਾਹ ਮਲ। ਉਹ ਆਇਆ ਦਿੱਲੀ ਤੋਂ ਨੇ ਤੁਰਨਾ। ਧੰਨ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਜਦੋਂ ਇਹ ਸਮਝ ਪੈ ਗਈ ਕਿ ਬਾਬਾ ਬਸੇ ਗਰਾਮ ਬਕਾਲੇ, ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਏ, ਕਰਤਾਰਪੁਰ ਤੋਂ ਦੌੜਿਆ, ਇਹਨੇ ਆ ਕੇ ਬਾਬੇ ਬਕਾਲੇ ਸ਼ਬਦ ਬਕਾਲਾ ਸੀ ਉਸ ਵਕਤ, ਪਰ ਅੱਜ ਤੋਂ ਬਾਅਦ ਬਾਬਾ ਬਕਾਲਾ ਬਣ ਗਿਆ। ਇਹਨੇ ਆਪਣੇ ਮਸੰਦਾਂ ਦਾ ਜਾਲ ਪਸਾਰ ਦਿੱਤਾ, ਗੱਦੀ ਲਾ ਕੇ ਬੈਠ ਗਿਆ। ਹੁਣ ਸੰਗਤ ਜਿਹੜੀ ਏ ਉਹ ਪਪੀਏ ਦੀ ਤਰ੍ਹਾਂ ਪਿਆਸੀ ਏ, ਭਾਲ ਕਰਦੀ ਏ ਗੁਰੂ ਨਾਨਕ ਦੀ ਜੋਤ ਕਿੱਥੇ ਵੇ। ਸੰਗਤ ਬੇਬੋਲੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਏ, ਪਰ ਗੁਰੂ ਤੇਗ ਬਹਾਦਰ ਜੀ ਤਾਂ ਇਕਾਂਤ ਵਿਚ ਬੈਠੇ ਨੇ, ਕਦੀ ਰਾਤ ਨੂੰ ਨਿਕਲਣਾ ਨਹੀਂ ਤਾਂ ਚੁੱਪ ਕਰਕੇ ਸਾਰਾ ਦਿਨ ਟਿਕੇ ਰਹਿਣਾ। ਸਾਧ ਸੰਗਤ ਇਧਰ 22 ਮੰਜੀਆਂ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ, ਲੱਗ ਗਈਆਂ ਨੇ, ਥਾਂ ਥਾਂ ਤੇ ਆਪਣੇ ਆਪ ਨੂੰ ਗੁਰੂ ਦੱਸਣ ਲੱਗ ਪਏ ਨੇ, ਅਸੀਂ ਗੁਰੂ ਨਾਨਕ ਦੀ ਜੋਤ ਆ। ਤੇ ਜਦੋਂ ਮਾਤਾ ਨਾਨਕੀ ਤੱਕਦੀ ਏ, ਸਿੱਖ ਸੰਗਤ ਬੇਬਲ ਏ, ਪੂਰਾ ਗੁਰੂ ਦਿਸਦਾ ਨਹੀਂ, ਉਦਾਸ ਹੁੰਦੇ ਨੇ, ਨੇਤਰਾਂ ਵਿਚ ਨੀਰ ਭਰ ਕੇ ਵਾਪਸ ਆ ਜਾਂਦੇ ਨੇ। ਤੇ ਮਾਂ ਕਹਿੰਦੀ ਏ, ਪੁੱਤਰ ਤੇਰੇ ਕੋਲ ਗੁਰੂ ਜੋਤ ਏ, ਮੈਨੂੰ ਪਤਾ ਤੇਰੇ ਪਿਤਾ ਜੀ ਬਚਨ ਕਹਿ ਕੇ ਗਏ ਨੇ, ਅੱਜ ਉਹ ਬਚਨ ਪੂਰਾ ਹੋਣ ਲੱਗਾ, ਤੁਸੀਂ ਬਾਹਰ ਪ੍ਰਗਟ ਕਿਉਂ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਜੀ ਖਾਮੋਸ਼ ਨੇ। ਉਸ ਵਕਤ ਮਾਤਾ ਨਾਨਕੀ ਜੀ ਨੇ ਇੱਕ ਪੱਤਰਿਕਾ ਭੇਜੀ ਏ ਗੋਇੰਦਵਾਲ ਦੀ ਧਰਤੀ ਤੇ। ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੀ ਅੰਸ਼ ਵਿਚੋਂ ਇੱਕ ਬਜ਼ੁਰਗ ਨੇ, ਜਿਨ੍ਹਾਂ ਦਾ ਨਾਮ ਏ ਭਾਈ ਦਵਾਰਕਾ ਦਾਸ ਜੀ, ਉਹਨਾਂ ਨੂੰ ਕਿਹਾ, ਭਾਈ ਦਵਾਰਕਾ ਦਾਸ ਆਓ, ਸਿੱਖ ਸੰਗਤ ਨੂੰ ਕੋਈ ਥਾਂ ਨਹੀਂ ਦਿਸਦੀ ਪਈ, ਗੁਰੂ ਨੂੰ ਪ੍ਰਗਟ ਕੌਣ ਕਰੇਗਾ ਜੇ ਸਿੱਖ ਨਾ ਆਏ। ਦੂਜੀ ਪੱਤਰਿਕਾ ਭੇਜੀਏ ਭਾਈ ਗੜੀਏ ਨੂੰ, ਅੰਮ੍ਰਿਤਸਰ ਦਾ ਸਰਧਾਲੂ ਸ਼ੇਖ ਏ, ਗੁਰੂ ਅਰਜਨ ਸਾਹਿਬ ਦੇ ਵੇਲੇ ਦਾ, ਭਾਈ ਗੜੀਆ ਜੀ ਆਓ, ਅੱਜ ਗੁਰੂ ਨੂੰ ਪ੍ਰਗਟ ਕਰਨਾ ਤੇ ਸਿੱਖਾਂ ਨੇ ਕਰਨਾ। ਭਾਈ ਦਵਾਰਕਾ ਦਾਸ ਗੋਇੰਦਵਾਲ ਤੋਂ ਆ ਗਏ ਨੇ, ਭਾਈ ਗੜੀਆ ਜੀ ਅੰਮ੍ਰਿਤਸਰ ਤੋਂ ਆ ਗਏ ਨੇ, ਤੇ ਉਧਰੋਂ ਭਾਈ ਦਰਗਾਹ ਮਲ ਦਿੱਲੀ ਤੋਂ ਤੁਰਿਆ ਕਿ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਲਈ ਉਹ ਨਿਸ਼ਾਨ ਲੈ ਕੇ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਤਾ। ਬਾਬੇ ਬਕਾਲੇ ਦੀ ਧਰਤੀ ਤੇ ਇੰਨੀ ਦੇਰ ਨੂੰ ਮੱਖਣ ਸ਼ਾਹ ਲਬਾਣੇ ਦੀ ਇੱਕ ਘਟਨਾ ਜਿਹੜੀ ਏ ਉਹਦੇ ਨਾਲ ਬੜੀ ਸੰਬੰਧਤ ਏ। ਇਹ ਮੁਗਲ ਫੌਜਾਂ ਦੀ ਰਸ ਧੋਣ ਦਾ ਕੰਮ ਕਰਦਾ ਸੀ, ਬੜਾ ਤਕੜਾ ਵਪਾਰੀ ਸੀ। ਭਾਈ ਮੱਖਣ ਸ਼ਾਹ ਦਾ ਬੇੜਾ ਫਸ ਗਿਆ, ਦਲਦਲ ਵਿਚ ਕੁਝ ਕਹਿੰਦੇ ਨੇ ਡੁੱਬਣ ਲੱਗਾ, ਤੇ ਜਦੋਂ ਸਾਰਿਆਂ ਨੇ ਕਿਹਾ ਕਿ ਮੱਖਣ ਸ਼ਾਹ ਹੁਣ ਡੁੱਬਣ ਤੋਂ ਬਿਨਾਂ ਕੋਈ ਚਾਰਾ ਨਹੀਂ, ਕੋਈ ਨਹੀਂ ਬਚਾ ਸਕਦਾ, ਤੇ ਉਸ ਮੱਖਣ ਸ਼ਾਹ ਨੇ ਆਪਣਾ ਮੂੰਹ ਹੱਥ ਧੋਤਾ ਤੇ ਕਹਿਣ ਲੱਗਾ, ਟਿਕ ਜਾਓ, ਨੇਤਰ ਬੰਦ ਕਰਕੇ ਇਕਾਗਰ ਚਿਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਟਿਕਾਇਆ, ਤੇ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਸ਼ਲੋਕ ਪੜਨ ਦੀ ਦੇਰ ਸੀ, ਮੱਖਣ ਸ਼ਾਹ ਦਾ ਬੇੜਾ ਡੋਲਦਾ ਹੋਇਆ ਕਿਨਾਰੇ ਤੇ ਲੱਗਣ ਲੱਗਾ। ਉੱਥੇ ਲਿਖਦੇ ਨੇ ਵਿਦਵਾਨ, ਕਹਿਣ ਲੱਗੇ, ਕਰ ਚਿਤ ਅਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ, ਮਿਟੈ ਭਰਮ ਮਨ ਗੁਰਲੇ ਪਛਾਣ। ਤੇ ਉੱਥੇ ਉਹਨੇ ਕਿਹਾ ਸੀ, ਦਾਤਾ ਬੜੇ ਦਿਨ ਹੋ ਗਏ ਨੇ ਕਿਰਤ ਕਰਦਿਆਂ, ਮੈਂ ਆਵਾਂਗਾ, ਦਸਵੰਤ ਦੀ ਮਾਇਆ ਭੇਟ ਕਰਨੀ ਏ। ਮੱਖਣ ਸ਼ਾਹ ਪਹਿਲਾਂ ਬਾਬੇ ਬਕਾਲੇ ਨਹੀਂ ਆਇਆ, ਪਹਿਲਾਂ ਦਿੱਲੀ ਪਹੁੰਚਿਆ, ਤੇ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ, ਤੇ ਉੱਤਰ ਮਿਲਿਆ, ਮੱਖਣ ਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ ਨੇ, ਤੇ ਇੱਕ ਸ਼ਬਦ ਕਹਿ ਕੇ ਗਏ ਨੇ, ਬਾਬਾ ਬਸੇ ਗ੍ਰਾਮ ਬਕਾਲੇ। ਮੱਖਣ ਸ਼ਾਹ ਨੂੰ ਯਕੀਨ ਏ, ਜੋ ਗੁਰੂ ਨੇ ਬਚਨ ਕਹਿ, ਸਤਿਗੁਰੂ ਉਸੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਮੱਖਣ ਸ਼ਾਹ ਜਦੋਂ ਵਾਹੋਦਾਈ ਪਹੁੰਚਿਆ, 500 ਇਹਦਾ ਸਿਪਾਹੀ ਸ਼ਸਤਰ ਬੱਧ ਜਿਹੜਾ ਸੀ ਇਹਦੇ ਨਾਲ, ਇਹਦੀ ਘਰ ਵਾਲੀ ਇਹਦੇ ਪੁੱਤਰ ਨਾਲ ਨੇ, ਤੇ ਜਦੋਂ ਪਤਾ ਲੱਗਾ ਮੱਖਣ ਸ਼ਾਹ ਆ ਗਿਆ, ਤੇ ਸਾਰਿਆਂ ਮਸੰਦਾਂ ਨੇ ਪਖੰਡੀਆਂ ਨੇ ਆਪਣਾ ਜਾਲ ਉਹਦੇ ਵੱਲ ਬੁੰਨਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਨੂੰ ਸਾਰੇ ਕਹਿੰਦੇ ਨੇ, ਆ ਗੁਰੂ ਨਾਨਕ। ਮੱਖਣ ਸ਼ਾਹ ਦੇ ਮਨ ਨੂੰ ਪਹਿਲੀ ਇੱਕ ਠੋਕਰ ਲੱਗੀ, ਮਨਾ ਗੁਰੂ ਨਾਨਕ ਦਾਤਾ ਏ, ਮੰਗਤਾ ਨਹੀਂ, जेड़े लोग अगे हो के मेनू प्रेरदे ने ए तां भिखारियां दी तरह मंगदे पए ने, ओदे दर ते तां शहनशाह भिखारी बने ने ते इन्हें शहनशाह नूं भिखारी बना दिता। कहन लगे मक्खण शाह ने एक गल कही, कहिंदा सतगुरु मैनू पता नहीं तू किथे वे, पर जिवें डुबदे बेड़े तू किनारे लाए ने, तू किरपा करी हुण मन दा बेड़ा डुबदा पई समझ नहीं पैंदी तू किथे वे, उथे बेड़े तू बाहर लाए समुंदर विच, इथे पखंडियां दे पानी विचो बेड़ा किनारे ला दई, ते असल विच मेरा गुरु तेग बहादुर लांदे ही बेड़े किनारे रहा। कदी किसे दा बेड़ा मन दा डुबन लगा है ओनू शब्द दा ला के चप्पू गुरु ने किनारे ला दिता है, जे किसे दा दूसरा बेड़ा डुबन लगा है ओनू मोढ़ा ला के किनारे ला दिता है, ते जे किसे दे धर्म दा बेड़ा डुबन लगा है ते सतगुरु ने शीश ला के उस बेड़े नू किनारे ला दिता है। सतगुरु बेड़े नू किनारे लांदे ने, यही कारण गुरु पद की व्याख्या ही ए वे

ਭਰਾ ਨੇ ਗੁਰੂ ਤੇਗ ਬਹਾਦਰ ਜੀ, ਇਸੇ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਤੇਗ ਬਹਾਦਰ ਪਿਤਾ ਜੀ ਲਈ ਬਾਬਾ ਸ਼ਬਦ ਵਰਤਿਆ ਸੀ। ਕਹਿਣ ਲੱਗੇ ਮੇਰਾ ਦਾਦਾ ਬਕਾਲੇ ਦੀ ਧਰਤੀ ਤੇ ਰਹਿੰਦਾ ਹੈ, ਜਿਨ੍ਹਾਂ ਗੁਰੂ ਬੰਨੇ ਸਾਧ ਸੰਗਤ ਮੱਖਣ ਸ਼ਾਹ ਨੇ ਸਾਰਿਆਂ ਨੂੰ ਮਾਇਆ ਦਿੱਤੀ, ਪਰ ਕਿਸੇ ਨੇ ਕਿਹਾ ਨੀ ਮੱਖਣ ਸ਼ਾਹ ਦਸਵੰਤ ਦੀ ਮਾਇਆ ਤਾਂ ਜ਼ਿਆਦਾ ਬਣਦੀ ਏ। ਜਦੋਂ ਚਿੰਤਾ ਤੁਰ ਹੋਇਆ, ਸ਼ਾਮ ਪੈ ਗਈ, ਕਹਿੰਦੇ ਨੇ ਉਦਾਸ ਹੋ ਕੇ ਪੁੱਛਦਾ ਕੋਈ ਹੋਰ ਹੈ, ਪਰ ਇੱਕ ਮਨ ਕਹਿੰਦਾ ਮੱਖਣ ਸ਼ਾਹ ਸੂਰਜ ਠੰਡਾ ਹੋ ਸਕਦਾ ਹੈ, ਚੰਦਰਮਾ ਗਰਮ ਹੋ ਸਕਦਾ ਹੈ, ਹਵਾ ਰੁਕ ਸਕਦੀ ਏ, ਸਮੁੰਦਰ ਸੁੱਕ ਸਕਦਾ ਹੈ, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਸਾਰੀਆਂ ਚੀਜ਼ਾਂ ਆਪਣੇ ਸੁਭਾਅ ਨੂੰ ਤਬਦੀਲ ਕਰ ਸਕਦੀਆਂ ਨੇ, ਪਰ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਨੇ ਉਹ ਕਦੀ ਝੂਠੇ ਨਹੀਂ ਹੋ ਸਕਦੇ। ਗੁਰੂ ਹੈ ਬਾਬੇ ਬਕਾਲੇ ਦੇ ਅੰਦਰ ਹੀ, ਪਰ ਮੈਨੂੰ ਅਜੇ ਸਮਝ ਨਹੀਂ ਪਈ ਗੁਰੂ ਬੈਠਾ ਕਿਤੇ ਹੋਇਆ, ਗੁਰੂ ਦਾ ਬਚਨ ਅਟਾਲੇ। ਫਿਰ ਪੁੱਛਿਆ ਕੋਈ ਹੋਰ ਹੈ, ਕਹਿਣ ਲੱਗੇ ਹਾਂ ਇੱਕ ਭੋਰੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਤੇਗ ਬਹਾਦਰ ਕਹਿੰਦੇ ਨੇ, ਕਦੀ ਕਦੀ ਸ਼ਾਮ ਨੂੰ ਨਿਕਲਦੇ ਨੇ, ਸ਼ਾਇਦ ਉਹਨਾਂ ਕੋਲ ਚਲਾ ਜਾ। ਮੱਖਣ ਸ਼ਾਹ ਨੇ ਆਪਣੇ ਆਦਮੀ ਲਏ, ਭੇਟਾ ਲਈਏ, ਦੋ ਮੋਹਰਾਂ ਕੱਢੀਆਂ ਨੇ ਤੇ ਜਦੋਂ ਤੇਜ਼ੀ ਨਾਲ ਦੌੜ ਕੇ ਉਸ ਘਰ ਵੱਲ ਨੂੰ ਗਿਆ, ਹਜ਼ੂਰ ਨੇ ਭਾਈ ਗੜੀਏ ਨੂੰ ਕਿਹਾ ਭਾਈ ਗੜੀਆ ਇਹ ਆਵਾਜ਼ ਕਿਹਦੀ ਏ? ਕਹਿਣ ਲੱਗੇ ਦਾਤਾ ਮੱਖਣ ਸ਼ਾਹ ਦਰਸ਼ਨਾਂ ਨੂੰ ਆ ਰਿਹਾ ਹੈ। ਤੇ ਸਾਹਿਬ ਨੇ ਕਿਹਾ ਭਾਈ ਗੜੀਏ ਕਿਵੇਂ ਆ ਰਿਹਾ? ਕਹਿੰਦਾ ਸ਼ਸਤਰ ਬਸਤਰ ਵਾਲੇ ਲੋਕ ਨੇ ਉਹਦੇ ਨਾਲ, ਮਾਇਆ ਉਹਦੇ ਕੋਲ। ਸਾਹਿਬ ਕਹਿਣ ਲੱਗੇ ਭਾਈ ਗੜੀਆ ਉਹਨੂੰ ਕਹੇ ਕਿ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ, ਗੁਰੂ ਘਰ ਬੜੀ ਨਿਰਮਾਣਤਾ ਤੇ ਅਦਬ ਨਾਲ ਆਈਦਾ ਹੁੰਦਾ। ਮੱਖਣ ਸ਼ਾਹ ਗਿਆ, ਭਾਈ ਗੜੀਆ ਸਾਹਮਣੇ ਖਲੋ ਗਿਆ। ਮੱਖਣ ਸ਼ਾਹ ਮੇਰੇ ਸਾਹਿਬ ਦਾ ਹੁਕਮ ਹੈ, ਗੁਰੂ ਘਰ ਆਉਣ ਦੀ ਜਾਚ ਸਿੱਖ, ਅਦਬ ਚਾਹੀਦਾ। ਮੱਖਣ ਸ਼ਾਹ ਅੰਦਰੋਂ ਪਿਸ ਪਿਆ, ਕਹਿਣ ਲੱਗਾ ਮਣਾ ਦਾਤਾ ਆਈਆ ਬੇਪਰਵਾਹ ਇਹੀ ਆ, ਅੱਗੇ ਤਾਂ ਭਿਖਾਰੀ ਸਨ ਜਿਹੜੇ ਤੈਨੂੰ ਅੱਗੇ ਲੈਣ ਆਉਂਦੇ ਸਨ, ਕਹਿੰਦੇ ਸਨ ਮੱਖਣ ਸ਼ਾਹ ਤੂੰ ਅਨਣ ਸੇਖੇ, ਸੱਚਾ ਗੁਰੂ ਹੋਵੇ ਜਿਨੇ ਤੇਰੇ ਅੰਦਰ ਦੀ ਘਾਟ ਨੂੰ ਤੱਕ ਕੇ ਕਹਿ ਦਿੱਤਾ ਸਿੱਖਾ ਗੁਰੂ ਘਰ ਆਉਣ ਦੀ ਜਾ ਸਿੱਖ ਲੈ। ਭਾਈ ਮੱਖਣ ਸ਼ਾਹ ਨੰਗੇ ਚਰਨ ਤੁਰਿਆ, ਪਰ ਮਨ ਵਿਚਾਰਾ ਸ਼ੰਕਿਆਂ ਵਿੱਚ ਹੈ ਨਾ, ਕਰੇ ਕੀ, ਕਿੰਨੇ ਕੁ ਲੋਕ ਉੱਥੇ ਬੈਠੇ ਨੇ। ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੈਠਿਆ, ਜਦੋਂ ਦਰਸ਼ਨ ਕੀਤੇ ਸਾਹਿਬ ਦੇ ਨੇਤਰ ਬੰਦ ਸਨ, ਚਿਹਰੇ ਤੇ ਨੂਰ ਪਿਆ ਝੜਦਾ ਸੀ, ਖੁਸ਼ੀ ਗਮੀ ਹਰਖ ਥੋਗ ਤੋਂ ਉੱਪਰ ਨੇ। ਦਰਸ਼ਨ ਕਰਦਿਆਂ ਅੰਦਰ ਨੂੰ ਠੰਡ ਪੈ ਗਈ, ਦਰਸ਼ਨ ਕੀਤੇ ਮੇਰੇ ਤੇਗ ਬਹਾਦਰ ਪਿਤਾ ਨੇ ਖਿੱਚ ਲਿਆ। ਮੱਖਣ ਸ਼ਾਹ ਨੇ ਦੋ ਮੋਹਰਾਂ ਰੱਖੀਆਂ ਤੇ ਸਾਹਿਬ ਨੇ ਆਪਣੇ ਮੋਢੇ ਤੋਂ ਪੱਲਾ ਲਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਐ ਸਿੱਖਾ, ਜਿੱਦਣ ਤੇਰੀ ਨਾਵ ਡੁੱਬਦੀ ਪਈ ਸੀ ਨਾ ਤੇ ਤੂੰ ਇੱਕ ਗੱਲ ਕਹੀ ਸੀ, ਗੁਰੂ ਨਾਨਕ ਤੇਰੇ ਤੋਂ ਬਿਨਾਂ ਕੋਈ ਨਹੀਂ, ਆ ਦੇਖ ਉਦਨ ਦੀ ਘਾਸੀ ਪਈ ਏ, ਉਦਨ ਦੀਆਂ ਝਰੀਟਾਂ ਪਈਆਂ ਨੇ, ਅਜੇ ਤਾਂ ਜੰਮਿਆ ਖੂਨ ਵੀ ਨਹੀਂ ਉਤਰਿਆ, ਤੇ ਗੁਰੂ ਕਾ ਦਸਵੰਤ ਤੂੰ ਕਿਉਂ ਰੱਖਣਾ ਪਿਆ? ਜਦੋਂ ਤੱਕਿਆ ਸਾਹਿਬ ਦੇ ਮੋਢੇ ਨੂੰ ਤੇ ਡਿੱਗ ਪਿਆ ਤਰਨਾ ਤੇ, ਕਹਿਣ ਲੱਗਾ ਦਾਤਿਆ ਮੈਨੂੰ ਪਤਾ ਸੀ ਜੇ ਡੁੱਬਦੇ ਬੇੜੇ ਕਿਨਾਰੇ ਲਾਨਾ ਤੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਮਨ ਨੂੰ ਵੀ ਜ਼ਰੂਰ ਕਿਨਾਰੇ ਲਾਏ। ਚਰਨ ਧੋਤੇ, ਦਸਵੰਤ ਦੀ ਮਾਇਆ ਰੱਖੀ ਤੇ ਉੱਥੇ ਕਹਿੰਦੇ ਨੇ ਇੰਨਾ ਕੁ ਫੁੱਲਿਆ ਨਾ ਸਮਾਇਆ। ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ, ਧਿਆਨ ਰੱਖਣਾ, ਕੁਝ ਵਿਦਵਾਨਾਂ ਨੇ ਲਿਖਿਆ ਉਹਦਾ ਮੁੱਖ ਕਾਲਾ ਕਰਾਂਗੇ। ਕਹਿੰਦੇ ਨੇ ਇੰਨਾ ਕੁ ਪ੍ਰੇਮ ਵਿੱਚ ਵਹਿ ਤੁਰਿਆ, ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਮੁੱਖ ਵੀ ਕਾਲਖ ਮੰਨ ਲਈ ਮੈਂ ਤਿਆਰ ਹਾਂ, ਪਰ ਮੈਂ ਚਾਹੁੰਦਾ ਮੇਰਾ ਗੁਰੂ ਦੁਨੀਆਂ ਵਿੱਚ ਅੱਜ ਪ੍ਰਗਟ ਹੋ ਜਾਏ। ਮੱਖਣ ਸ਼ਾਹ ਨੇ ਪੱਲੂ ਫੜਿਆ, ਕੋਠੇ ਤੇ ਚੜ ਗਿਆ, ਕਹਿਣ ਲੱਗਾ ਭੁੱਲੀਏ ਸੰਗਤ, ਗੁਰੂ ਲੱਦਾ ਮੋਰ, ਉੱਚੀ ਆਵਾਜ਼ ਦਿੱਤੀ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਜਦੋਂ ਹੋਕਾ ਦਿੱਤਾ, ਸਿੱਖ ਸੰਗਤ ਦੌੜ ਕੇ ਆਈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤੇ ਉਸ ਵਕਤ ਦਿੱਲੀ ਤੋਂ ਆਇਆ ਹੋਇਆ ਸਿੱਖ ਵੀ ਪਹੁੰਚ ਗਿਆ, ਜਿਹੜਾ ਨਿਸ਼ਾਨੀ ਲੈ ਕੇ ਆਇਆ। ਗੁਰੂ ਤੇਗ ਬਹਾਦਰ ਸੱਚੇ ਪਿਤਾ ਦੀਵਾਨ ਸੱਜਿਆ, ਉਧਰ ਧੀਰਮਲ ਨੂੰ ਖਬਰ ਹੋ ਗਈ ਏ ਕਿ ਧੀਰਮਲ ਗੁਰੂ ਤੇਗ ਬਹਾਦਰ ਗੁਰੂ ਪ੍ਰਗਟ ਹੋ ਗਏ ਨੇ, ਉਹਨਾਂ ਨੇ ਮੱਖਣ ਸ਼ਾਹ ਦੇ ਬੇੜੇ ਨੂੰ ਕਿਨਾਰੇ ਲਾਇਆ। ਧੀਰਮਲ ਜਲ ਗਿਆ, ਸੜ ਗਿਆ ਤੇ ਸ਼ੀਆਂ ਮਸੰਦ ਸੀ, ਕਹਿਣ ਲੱਗਾ ਧੀਰਮਲਾ ਜੇ ਅੱਜ ਆਪਾਂ ਕੁਝ ਕੀਤਾ ਨਾ, ਦੇਖ ਅੱਜ ਇੰਨੀ ਉਹਨਾਂ ਨੂੰ ਮਾਇਆ ਇਕੱਠੀ ਹੋਈ ਏ ਜਿਹੜੀ ਤੈਨੂੰ ਇੰਨੇ ਸਾਲਾਂ ਵਿੱਚ ਵੀ ਨਹੀਂ ਹੋਈ, ਅੱਜ ਕੁਝ ਕਰ। ਧੀਰਮਲ ਕਹਿੰਦਾ ਕੀ ਕਰਾਂ, ਸ਼ੀਏ ਮਸੰਦ ਨੇ ਇੱਕ ਗੱਲ ਕਹੀ, ਕਿਉਂਕਿ ਮਸੰਦ ਬਿਰਤੀ ਵਾਲੇ ਕਦੀ ਗੁਰੂ ਨਾਨਕ ਦੇ ਘਰ ਨੂੰ ਜੁੜਨ ਨਹੀਂ ਜੇ ਦਿੰਦੇ, ਜਿਨ੍ਹਾਂ ਅੰਦਰ ਪੂਜਾ ਦਾ ਧਾਨ ਕਰ ਜਾਏ ਨਾ ਅਸਰ, ਉਹ ਕਦੀ ਨਹੀਂ ਚਾਹਣਗੇ ਗੁਰੂ ਨਾਨਕ ਦਾ ਘਰ ਜੁੜਿਆ ਰਹੇ। ਧੀਰਮਲ ਨੇ ਉੱਥੇ ਇੱਕ ਗੱਲ ਕਹੀ ਸੀ,
کہنے لگا کریے کیا۔

ਆਪਾਂ ਲੁੱਟ ਲਈਏ ਤੇ ਸ਼ੀਹੇ ਨੇ ਕਿਹਾ ਲੁੱਟਣ ਨਾਲ ਨਹੀਂ ਬੰਦੂਕ ਪਰ ਗੁਰੂ ਤੇਗ ਬਹਾਦਰ ਦਾ ਕਤਲ ਕਰ ਦਈਏ ਜੇ ਇਹਨਾਂ ਨੂੰ ਕਤਲ ਕਰ ਦਿੱਤਾ ਤਾਂ ਗੱਲ ਬਣਨੀ ਆ ਨਹੀਂ ਤੇ ਸੱਜਣਾ ਬਾਜੀ ਗਈ ਧੀਰ ਮਲ ਨੇ ਇੱਕ ਗੱਲ ਕਹੀ ਕਤਲ ਨਾ ਕਰੀਏ ਗੋਲੀ ਨਾ ਚਲਾਈਏ ਲੁੱਟ ਲਈਏ ਤੇ ਸ਼ੀਹੇ ਮਸੰਦ ਨੇ ਕਿਹਾ ਸੀ ਨਹੀਂ ਗੋਲੀ ਚਲਾਉਣ ਤੋਂ ਬਿਨਾਂ ਗੱਲ ਨਹੀਂ ਬਣਨੀ ਮੱਖਣ ਸ਼ਾਹ ਨੇ ਗੁਰੂ ਨੂੰ ਪ੍ਰਗਟ ਕੀਤਾ ਤੇ ਸ਼ਾਮ ਦਾ ਵੇਲਾ ਬੈਰਾਗ ਵਿਚ ਆਇਆ ਥੱਕਾ ਚੁੱਟਾ ਸੀ ਸਾਹਿਬ ਨੇ ਅਸੀਸ ਦਿੱਤੀ ਮੱਖਣ ਸ਼ਾਹ ਡੇਰੇ ਜਾ ਆਰਾਮ ਕਰ ਸਵੇਰੇ ਦਰਸ਼ਨ ਕਰਾਂਗੇ ਸਵੇਰੇ ਆਪਾਂ ਮਿਲਾਂਗੇ ਮੱਖਣ ਸ਼ਾਹ ਨੂੰ ਰਾਤ ਨੀਂਦ ਕਿੱਥੇ ਰਾਤੋ ਰਾਤ ਇਹਨੇ ਕੀਮਤੀ ਪੁਸ਼ਾਕ ਤਿਆਰ ਕਰਾਈਏ ਕਿ ਸਵੇਰੇ ਮੇਰੇ ਗੁਰੂ ਦੀ ਗਤੀ ਨਿਸ਼ਾਨੀ ਹੋਣੀ ਏ ਤਿਲਕ ਲੱਗਣਾ ਤੇ ਪੁਸ਼ਾਕ ਮੈਂ ਆਪਣੇ ਵੱਲੋਂ ਭੇਟ ਕਰਾਂਗਾ ਮਾਇਆ ਲਈ ਰਾਤ ਨੀਂਦ ਨੀ ਪਈ ਕਦੀ ਬੈਰਾਗ ਵਿਚ ਰੋ ਪੈਂਦਾ ਕਦੀ ਫਿਰ ਸ਼ੁਕਰ ਕਰਦਾ ਕਹਿੰਦਾ ਵਾਹ ਮੇਰੇ ਦਾਤਿਆ ਮੈਂ ਤੈਨੂੰ ਪ੍ਰਗਟ ਕਰਨ ਦੀ ਕਿੱਥੇ ਸਮਰੱਥਾ ਸੀ ਮੇਰੇ ਅੰਦਰ ਪਰ ਤੂੰ ਹੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸੱਚੇ ਪਿਤਾ ਸ਼ਾਮ ਨੂੰ ਘੋੜੀ ਤੇ ਨਿਕਲੇ ਨੇ ਧਿਆਨ ਦੇਣਾ ਉਧਰ ਧੀਰ ਮਲ ਤੇ ਸ਼ੀਹਾਂ ਮਸੰਦ ਤਿਆਰ ਨੇ ਗੋਲੀ ਦੇ ਵਿਚ ਬੰਦੂਕ ਵਿਚ ਬਾਰੂਦ ਭਰਿਆ ਗਿਆ ਜਦੋਂ ਗੁਰੂ ਤੇਗ ਬਹਾਦਰ ਨਿਕਲੇ ਨੇ ਤੇ ਵਾਪਸ ਪੈ ਆਉਂਦੇ ਨੇ ਤੇ ਸ਼ੀਹੇ ਮਸੰਦ ਨੇ ਗੋਲੀ ਚਲਾ ਦਿੱਤੀ ਏ ਗੁਰੂ ਤੇਗ ਬਹਾਦਰ ਜੀ ਦੀ ਘੋੜੀ ਰੁਕ ਗਈ ਏ ਸਾਹਿਬ ਦੇ ਮੱਥੇ ਕੋਲੋਂ ਗੋਲੀ ਥੋੜੀ ਜਿਹੀ ਨਿਕਲ ਗਈ ਧੀਰ ਮਲ ਗੋਲੀ ਚਲਾਉਂਦਾ ਪਿਆ ਸ਼ੀਹਾਂ ਮਸੰਦ ਕਰੂਰ ਹਾਸਾ ਹੱਸਦਾ ਏ ਤੇ ਮੇਰਾ ਗੁਰੂ ਤੇਗ ਬਹਾਦਰ ਸ਼ਬਦ ਪਿਆ ਕਹਿੰਦਾ ਉਹ ਗੋਲੀਆਂ ਚਲਾਉਂਦੇ ਨੇ ਤੇ ਸਾਹਿਬ ਕਹਿ ਰਹੇ ਨੇ ਭਲੇ ਧੀਰ ਮਲ ਭਲੇ ਜੀ ਭਲੇ ਧੀਰ ਮਲ ਧੀਰ ਤਿੰਨ ਵਾਰੀ ਕਿਹਾ ਧੀਰ ਮਲ ਵਾਹਿਗੁਰੂ ਤੇਰਾ ਭਲਾ ਕਰੇ ਵਾਹਿਗੁਰੂ ਤੇਰਾ ਭਲਾ ਕਰੇ ਵਾਹਿਗੁਰੂ ਤੇਰਾ ਭਲਾ ਕਰੇ ਤੈਨੂੰ ਸਮਰਥ ਬਖਸ਼ੇ ਭਲੇ ਧੀਰ ਮਲ ਭਲੇ ਜੀ ਭਲੇ ਧੀਰ ਮਲ ਧੀਰ ਬਹੁ ਪਾਰ ਸਤਿਗੁਰੂ ਕੀ ਉਹ ਸ਼੍ਰੀ ਪਤ ਗੁਣੀ ਗਹੀਰ ਗੁਰੂ ਤੇਗ ਬਹਾਦਰ ਜੀ ਘਰ ਆ ਗਏ ਸਾਧ ਸੰਗਤ ਉਸੇ ਵਕਤ ਧੀਰ ਮਲ ਤੇ ਸ਼ੀਹਾਂ ਮਸੰਦ ਆਏ ਨੇ ਇਹਨਾਂ ਫਿਰ ਗੋਲੀ ਚਲਾਈ ਤੇ ਮਾਤਾ ਨਾਨਕੀ ਸਾਹਮਣੇ ਹੋ ਗਈ ਤੇ ਸਾਹਿਬ ਦੇ ਮੱਥੇ ਨਾਲੋਂ ਥੋੜੀ ਜੀ ਖਹਿ ਕੇ ਲੰਘੀ ਤੇ ਖੂਨ ਦੀ ਧਾਰਾ ਇੱਕ ਵਗੀ ਏ ਮਾਤਾ ਨਾਨਕੀ ਨੇ ਆਪਣੇ ਦੁਪੱਟੇ ਨਾਲ ਆਪਣੇ ਪੁੱਤਰ ਗੁਰੂ ਦਾ ਖੂਨ ਪੀਂਜਿਆ ਪੂੰਜਣ ਤੋਂ ਬਾਅਦ ਉੱਚੀ ਆਵਾਜ਼ ਵਿਚ ਕਿਹਾ ਉਹ ਧੀਰ ਮਲ ਈਰਖਾ ਦੀ ਅੱਗ ਵੀ ਸੜਨ ਵਾਲਿਆ ਇਸੇ ਅੱਗ ਨੇ ਤੈਨੂੰ ਸਾੜ ਦੇਣਾ ਗੁਰੂ ਨਾਨਕ ਦੀ ਜੋਤ ਗੋਲੀਆਂ ਦੇ ਨਾਲ ਕਦੀ ਖਤਮ ਨਹੀਂ ਹੁੰਦੀ ਦਬਕਿਆਂ ਨਾਲ ਇਹਨੇ ਦਬਣਾ ਨਹੀਂ ਧੀਰ ਮਲ ਸਭ ਕੁਝ ਲੁੱਟ ਕੇ ਲੈ ਗਿਆ ਰਾਤ ਸਭ ਕੁਝ ਲੁੱਟ ਲਿਆ ਤੇ ਕਹਿੰਦੇ ਨੇ ਜਿੰਨੀ ਭੇਟਾ ਸੀ ਗੁਰੂ ਦਾ ਸਮਾਨ ਵੀ ਲੈ ਗਿਆ ਇੱਕ ਸਿੱਖ ਭੱਜਾ ਗਿਆ ਉਹ ਮੱਖਣ ਸ਼ਾਹ ਜਿਸ ਗੁਰੂ ਨੂੰ ਤੂੰ ਪਿਆ ਪ੍ਰਗਟ ਕਰਨਾ ਤੇਰੇ ਗੁਰੂ ਦੇ ਘਰ ਨੂੰ ਧੀਰ ਮਲ ਲੁੱਟ ਕੇ ਲੈ ਗਿਆ ਤੇਰੇ ਗੁਰੂ ਤੇ ਗੋਲੀ ਚੱਲ ਗਈ ਏ 500 ਸ਼ਸਤਰ ਧਾਰੀ ਮੱਖਣ ਸ਼ਾਹ ਦੇ ਨਾਲ ਏ ਰਿਹਾ ਨੀ ਗਿਆ ਧੀਰ ਮਲ ਦੇ ਘਰ ਪਹੁੰਚਿਆ ਤੇ ਇਹਨਾਂ ਬੈਰਾਗ ਵਿਚ ਪਹਿਲਾਂ ਹੀ ਭਰਿਆ ਸੀ ਜਾਂਦਿਆਂ ਸਾਰ ਸਿੰਘੇ ਮਸੰਦ ਦੀਆਂ ਇਹਨੇ ਮੁਸ਼ਕਾਂ ਬੰਨ ਦਿੱਤੀਆਂ ਧੀਰ ਮਲ ਨੂੰ ਕਿਹਾ ਪੈਰਾਂ ਵਿਚੋਂ ਜੁੱਤੀ ਉਤਾਰ ਦੇ ਮੱਖਣ ਸ਼ਾਹ ਨੇ ਕਹਿੰਦਾ ਜੇ ਤੂੰ ਕਿਤੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਨਾ ਹੁੰਦੋ ਗੁਰੂ ਹਰਗੋਬਿੰਦ ਦਾ ਪੋਤਰਾ ਨਾ ਹੁੰਦੋ ਤੇ ਯਾਦ ਰੱਖ ਮੈਂ ਤੇਰੇ ਸੀਨੇ ਵਿਚ ਗੋਲੀ ਕੱਢ ਦਿੰਦਾ ਪਰ ਤੂੰ ਗੁਰੂ ਦੀ ਸੰਤਾਨ ਏ ਮੈਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਇਹਦੇ ਪੈਰਾਂ ਵਿਚੋਂ ਜੁੱਤੀ ਉਤਰਵਾ ਦਿੱਤੀ ਸ਼ੀਹੇ ਮਸੰਤੀਆਂ ਮੁਸ਼ਕਾਂ ਬਣੀਆਂ ਇਹਨਾਂ ਨੂੰ ਨਾਲ ਲੈ ਤੁਰੇ ਨੇ ਜਿੰਨਾ ਸਮਾਨ ਲੁੱਟ ਕੇ ਗਏ ਨੇ ਸਾਰਾ ਉਹਨਾਂ ਦੇ ਸਿਰ ਤੇ ਰਖਾ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚੇ ਚਰਨਾਂ ਤੇ ਡਿੱਗ ਕੇ ਕਹਿੰਦਾ ਦਾਤਿਆਂ ਮੈਨੂੰ ਖਿਮਾ ਕਰ ਦੇਈ ਸਿੱਖ ਦਾ ਫਰਜ਼ ਏ ਗੁਰੂ ਦੀ ਸੇਵਾ ਕਰਨੀ ਮੇਰੇ ਹੁੰਦਿਆਂ ਤੇਰੇ ਤੇ ਗੋਲੀ ਚਲਾ ਕਿਵੇਂ ਕੋਈ ਜਾਏ ਤੂੰ ਸਮਰੱਥ ਏ ਸਾਹਿਬ ਨੇ ਕਿਹਾ ਮੱਖਣ ਸ਼ਾਹ ਆ ਮਾਇਆ ਦੀਆਂ ਗੰਢਾਂ ਹੀ ਤਾਂ ਪਵਾੜੇ ਦੀ ਜੜ ਨੇ ਇਹਨਾਂ ਦੀ ਮੰਜ਼ਿਲ ਮਾਇਆ ਏ ਸਾਡੀ ਮੰਜ਼ਿਲ ਕੁਝ ਹੋਰ ਏ ਦੇ ਇਹਨਾਂ ਮਾਇਆ ਇਹਨਾਂ ਨੂੰ ਕਿਉਂਕਿ ਮਾਇਆ ਨਾਲ ਸ਼ਾਇਦ ਤ੍ਰਿਪਤ ਹੋ ਜਾਣ ਪਰ ਨਾਲ ਕਹਿ ਦਿੱਤਾ ਉਹ ਧੀਰ ਮਲ ਜਿੰਨੀ ਮਰਜ਼ੀ ਇਕੱਠੀ ਕਰ ਲਈ ਪਰ ਸ਼ਾਂਤੀ ਕਦੀ ਨਹੀਂ ਆਉਣੀ ਸਾਹਿਬ ਨੇ ਮਾਇਆ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਸੀ ਖੈਰ ਉਹ ਵੀ ਵਾਪਸ ਹੋਇਆ ਗੁਰੂ ਤੇਗ ਬਹਾਦਰ ਸੱਚੇ ਪਿਤਾ ਗੁਰੂ ਪ੍ਰਗਟ ਹੋ ਗਏ ਨੇ ਅੱਜ ਬਾਬੇ ਗੁਰਦਿੱਤੇ ਦੀ ਅੰਸ਼ ਵਿਚ ਵਾਹਿਗੁਰੂ ਬਾਬੇ ਬੁੱਢੇ ਦੀ ਅੰਸ਼ ਵਿਚੋਂ ਭਾਈ ਗੁਰਦਿੱਤੇ ਨੂੰ ਬੁਲਾਇਆ ਧਿਆਨ ਰੱਖਣਾ ਬਾਬੇ ਬੁੱਢੇ ਤੋਂ ਬਾਅਦ ਗੁਰਗੱਦੀ ਦਾ ਤਿਲਕ ਭਾਈ ਭਾਨਾ ਜੀ ਲਾਉਂਦੇ ਰਹੇ ਨੇ ਭਾਨੇ ਤੋਂ ਬਾਅਦ ਸਰਵਣ ਜੀ ਸਰਵਣ ਤੋਂ ਬਾਅਦ ਭਾਈ ਝੰਡਾ ਜੀ ਝੰਡੇ ਤੋਂ ਬਾਅਦ ਭਾਈ ਗੁਰਦਿੱਤਾ ਜੀ ਭਾਈ ਗੁਰਦਿੱਤੇ ਤੋਂ ਬਾਅਦ ਬਾਬਾ ਰਾਮ ਕੋਇਰ ਜੀ ਜਿਨ੍ਹਾਂ ਨੂੰ ਬਾਬਾ ਗੁਰਬਖਸ਼ ਸਿੰਘ ਕਹਿੰਦੇ ਭਾਈ ਗੁਰਦਿੱਤਾ ਜੀ ਨੇ ਅੱਜ ਤਿਲਕ ਲਾਇਆ ਗੁਰਗੱਦੀ ਦਾ ਤੇ ਅੱਜ ਨੌਵਾਂ ਗੁਰੂ ਨਾਨਕ
ਗੁਰੂ ਨਾਨਕ ਦੀ ਜੋਤ ਗੁਰੂ ਤੇਗ ਬਹਾਦਰ ਜੀ ਤਖ਼ਤ ਤੇ ਬਿਰਾਜਮਾਨ ਹੋ ਗਏ ਨੇ। ਸੰਗਤਾਂ ਨੇ ਰੱਜ ਕੇ ਗੁਰੂ ਦੇ ਦੀਦਾਰ ਪਾਏ ਨੇ। ਸਾਹਿਬ ਬਾਬੇ ਬਕਾਲੇ ਤੋਂ ਚੱਲੇ ਨੇ, ਧਿਆਨ ਰੱਖਣਾ ਅੰਮ੍ਰਿਤਸਰ ਦੀ ਧਰਤੀ ਤੇ ਗਏ ਨੇ। ਉਸ ਵਕਤ ਅੰਮ੍ਰਿਤਸਰ ਦੀ ਧਰਤੀ ਤੇ ਬਾਬੇ ਪਿਰਥੀਏ ਦੇ ਪੁੱਤਰ ਹਰਜੀ ਦਾ ਕਬਜ਼ਾ ਸੀ। ਜਦੋਂ ਸੁਣਿਆ ਗੁਰੂ ਤੇਗ ਬਹਾਦਰ ਆਏ ਨੇ, ਕਹਿੰਦੇ ਨੇ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ, ਤਾਲਾ ਲਾ ਦਿੱਤਾ ਹੈ। ਤੇ ਕਈ ਵਾਰੀ ਮੈਂ ਸੋਚਣਾ, ਦੇਖੋ ਖੇ ਮਾਇਆ ਤੂੰ ਕਿਉਂ ਜਿਹਾ ਭਰਮ ਪਰਵਾਨੀ ਏ। ਗੁਰੂ ਨਾਨਕ ਦਾ ਘਰ ਹੈ ਹਰਿਮੰਦਰ ਸਾਹਿਬ, ਗੁਰੂ ਨਾਨਕ ਦਾ ਹਿਰਦਾ ਹੈ ਹਰਿਮੰਦਰ ਸਾਹਿਬ। ਹਾਂ, ਜੋ ਕਿ ਗੁਰੂ ਨਾਨਕ ਦਾ ਘਰ ਏ, ਤੇ ਉਸ ਵਕਤ ਦੇ ਮਾਇਆ ਦੇ ਵਿੱਚ ਗ੍ਰਸੇ ਹੋਏ ਲੋਕਾਂ ਨੇ ਗੁਰੂ ਨਾਨਕ ਨੂੰ ਆਪਣੇ ਘਰ ਵਿੱਚ ਵੀ ਆਉਣ ਲੱਗਿਆ ਤਾਲੇ ਲਾ ਦਿੱਤੇ, ਤਾਲਾ ਲਾ ਦਿੱਤਾ ਦਰਸ਼ਨੀ ਡਿਉੜੀ ਨੂੰ। ਤੇ ਗੁਰੂ ਤੇਗ ਬਹਾਦਰ ਸਾਹਿਬ ਅਕਾਲ ਤਖ਼ਤ ਦੇ ਨਾਲ ਇੱਕ ਥੜਾ ਹੈ, ਜਿਹਨੂੰ ਅਸੀਂ ਥੜਾ ਸਾਹਿਬ ਕਹਿੰਦੇ ਹਾਂ, ਇਸ਼ਨਾਨ ਕੀਤਾ ਸਰੋਵਰ ਵਿੱਚ ਤੇ ਨਾਲ ਕਹਿ ਦਿੱਤਾ, ਸਿੱਖੋ ਹਰਿਮੰਦਰ ਨੂੰ ਭੁੱਲਿਓ ਨਾ, ਇਹਨੂੰ ਛੱਡਿਓ ਨਾ। ਜੇ ਮਸੰਦ ਬਿਰਤੀ ਵਾਲੇ ਤਾਲੇ ਵੀ ਲਾ ਜਾਣ, ਪਰ ਹਰਿਮੰਦਰ ਨਾਲੋਂ ਟੁੱਟਿਓ ਨਾ, ਕਿਉਂਕਿ ਇਹਨੇ ਤੁਹਾਡੇ ਅੰਦਰ ਨੂੰ ਜੀਵਨ ਦੇਣਾ। ਸਤਿਗੁਰੂ ਇਸ਼ਨਾਨ ਕੀਤਾ, ਕੁਝ ਸਮਾਂ ਗੁਰੂ ਰਾਮਦਾਸ ਦਾ ਸ਼ੁਕਰ ਕੀਤਾ, ਮਸੰਦ ਚਲੇ ਗਏ। ਮੱਖਣ ਸ਼ਾਹ ਨੇ ਕਿਹਾ, ਦਾਤਾ ਜੇ ਹੁਕਮ ਕਰੇ ਸਾਰਿਆਂ ਨੂੰ ਬੰਨ ਕੇ ਲਿਆਵਾਂ। ਸਾਹਿਬ ਨੇ ਕਿਹਾ, ਨਹੀਂ ਮੱਖਣ ਸ਼ਾਹ, ਸਮਾਂ ਆਵੇਗਾ, ਇਹਨਾਂ ਸਾਰਿਆਂ ਨੇ ਚਲੇ ਜਾਣਾ, ਕਿਉਂਕਿ ਝੂਠ ਕਦੀ ਟਿਕਿਆ ਨਹੀਂ ਰਹਿਣਾ, ਇਹ ਸੱਚਾ ਘਰ ਏ, ਇੱਥੇ ਸੱਚ ਦੀ ਸਿਫਤ ਹੋਵੇਗੀ। ਗੁਰੂ ਤੇਗ ਬਹਾਦਰ ਤੁਰੇ ਨੇ, ਪਿੰਡ ਵੱਲੇ ਪਹੁੰਚੇ ਨੇ, ਤੇ ਵੱਲੇ ਨੂੰ ਸਾਹਿਬ ਨੇ ਕਿਹਾ ਸੀ, ਪਿੰਡ ਵੱਲਾ ਗੁਰੂ ਕਾ ਗੱਲਾ, ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਲੱਗਾ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ ਤੇਗ ਬਹਾਦਰ ਆਏ ਨੇ, ਤੇ ਮਾਈਆਂ ਭੱਜ ਕੇ ਗਈਆਂ ਨੇ ਅੱਗੇ ਕਿ ਸਾਹਿਬ ਸਾਨੂੰ ਬਖਸ਼ ਦੇਈ। ਇਹਨਾਂ ਲੋਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਤੇ ਸਾਹਿਬ ਨੇ ਉੱਤੇ ਸ਼ਬਦ ਵਰਤਿਆ ਸੀ, ਮਾਈਆਂ ਰੱਬ ਰਜਾਈਆਂ, ਕਹਿਣ ਲੱਗੇ ਚਰਨੀ ਲਾਈਆਂ, ਤਿੰਨ ਸ਼ਬਦ ਵਰਤੇ। ਉਨੀ ਦੇਰ ਨੂੰ ਮਸੰਦ ਵੀ ਆਏ, ਮੱਖਣ ਸ਼ਾਹ ਨੇ ਕਿਹਾ, ਉਹ ਕਮਲਿਓ ਗੁਰੂ ਆਇਆ ਸੀ ਬਖਸ਼ਣ, ਬਦਕਿਸਮਤੋ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ, ਮਸੰਦ ਗਏ ਤੇ ਜਾ ਕੇ ਚਰਨਾਂ ਵਿੱਚ ਡਿੱਗਣ ਲੱਗੇ। ਤੇ ਸਾਹਿਬ ਨੇ ਉੱਤੇ ਸ਼ਬਦ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਧਿਆਨ ਰੱਖਣਾ, ਇੱਥੇ ਅੰਮ੍ਰਿਤ ਸਰੀਏ ਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਕਹਿ ਦਿੱਤਾ ਸੀ, ਇੱਥੇ ਸ਼ਬਦ ਹੈ ਮਸੰਦ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਮਤ ਕਹੋ ਅਸੀਂ ਅੰਮ੍ਰਿਤ ਸਰੀਏ ਵਾਂ, ਅਸੀਂ ਮਸੰਦ ਆ, ਨਹੀਂ ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਹੋਏ। ਗੁਰੂ ਤੇਗ ਬਹਾਦਰ ਇਸ ਤੋਂ ਅੱਗੇ ਗਏ ਨੇ। ਖੈਰ, ਸਤਿਗੁਰੂ ਨੇ ਫਿਰ ਬਾਂਗਰ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ। ਸਾਹਿਬ ਇੱਥੋਂ ਫਿਰ ਆਨੰਦਪੁਰ ਦੀ ਧਰਤੀ ਜਿੱਥੇ ਵਸਾਇਆ, ਪਿੰਡ ਮਾਖੋਵਾਲ ਸੀ, ਇੱਥੇ ਨੇੜੇ ਕਹਿਲੂਰ ਰਿਆਸਤ ਤੇ ਕਹਿਲੂਰ ਦਾ ਰਾਜਾ ਦੀਪ ਚੰਦ, ਉਹਦੀ ਮੌਤ ਹੋ ਗਈ, ਉਹਦੀ ਰਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਉਹਦੇ ਭੋਗ ਤੇ ਬੁਲਾਇਆ, ਤੇ ਸਾਹਿਬ ਨੇ ਕਿਹਾ ਇੱਥੇ ਅਸੀਂ ਇੱਕ ਪਿੰਡ ਬਣਾਉਣਾ, ਨਗਰ ਬਣਾਉਣਾ, ਤੇ ਉਹਨੇ ਕਿਹਾ ਤੁਸੀਂ ਲੈ ਲਵੋ ਸ਼ਹਿਰ, ਇਹ ਥਾਂ ਲੈ ਲਓ। ਸਾਹਿਬ ਨੇ ਕਿਹਾ, ਨਹੀਂ ਦਾਨ ਨਹੀਂ, ਅਸੀਂ ਥਾਂ ਖਰੀਦਾਂਗੇ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਥਾਂ ਅੱਜ ਦਾਨ ਕਰੋਗੇ ਕੱਲ ਨੂੰ ਮੰਗੋਗੇ। ਸਾਹਿਬ ਨੂੰ ਪਤਾ ਹੈ ਕਿ ਇਸ ਥਾਂ ਤੇ ਖਾਲਸੇ ਦਾ ਜਨਮ ਹੋਣਾ ਹੈ, ਤੇ ਖਾਲਸੇ ਦੀ ਜਨਮ ਵਾਲੀ ਥਾਂ ਕਿਸੇ ਮਨੁੱਖ ਦੇ ਦਾਨ ਦੀ ਭੇਟਾ ਨਹੀਂ, ਗੁਰੂ ਨਾਨਕ ਦੇ ਘਰ ਦੀ ਮਾਇਆ ਨਾਲ ਖਰੀਦੀ ਜਾਏ। ਸਾਹਿਬ ਨੇ ਮਾਖੋਵਾਲ ਦਾ ਅਸਥਾਨ ਖਰੀਦਿਆ ਤੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ, ਮਾਤਾ ਦੇ ਨਾਂ ਤੇ। ਖੈਰ, ਆਨੰਦਪੁਰ ਉਦੋਂ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਪਟਨੇ ਤੋਂ ਆਏ ਤੇ ਸੰਗਤਾਂ ਅੱਗੋਂ ਲੈਣ ਗਈਆਂ, ਤੇ ਉਸ ਵਕਤ ਪੜਿਆ ਸੀ, ਆਨੰਦ ਭਇਆ ਮੇਰੀ ਸਮਾਏ ਸਤਿਗੁਰੂ ਮੈਂ ਪਾਇਆ। ਉਦਨ ਨਾਨਕੀ ਚੱਕ ਦੇ ਸ਼ਹਿਰ ਦਾ ਨਾਂ ਬਣ ਗਿਆ ਸੀ ਆਨੰਦਪੁਰ ਸਾਹਿਬ, ਗੁਰੂ ਤੇਗ ਬਹਾਦਰ ਬਣਾ ਕੇ ਗਏ। ਸਾਹਿਬ ਨੇ ਆਨੰਦਪੁਰ ਵਸਾਇਆ। ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਾਅਦ, ਉਹਨਾਂ ਤੋਂ ਬਾਅਦ ਲੰਮਾ ਪ੍ਰਚਾਰਕ ਦੌਰਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਗੁਰੂ ਅਮਰਦਾਸ, ਗੁਰੂ ਅਰਜਨ ਦੇਵ, ਗੁਰੂ ਅੰਗਦ ਸਾਹਿਬ ਮਾਝੇ ਮਾਲਵੇ ਦੇ ਇਲਾਕੇ ਤੱਕ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਉਦੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤਾ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਜ਼ਿਆਦਾ ਜੇ ਸਫ਼ਰ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ। ਸਾਹਿਬ, ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਖੈਰ, ਮੈਂ ਆਪਣੇ ਅੱਜ ਦੇ ਵਿਸ਼ੇ ਵੱਲ ਫਿਰ ਆ ਜਾ। ਸਤਿਗੁਰੂ ਆਨੰਦਪੁਰ ਨੇ, ਉਧਰ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠਾ ਹੈ, ਇਹਦੀ ਮੁਤਸਵੀ ਨੀਤੀ ਏ, ਇਹਨੇ ਬਾਪ ਨੂੰ ਕਤਲ ਕੀਤਾ ਹੈ, ਭਰਾਵਾਂ ਨੂੰ ਕਤਲ ਕੀਤਾ ਹੈ, ਭੈਣ ਨੂੰ ਮਾਰਿਆ ਹੈ, ਤੇ ਇੱਕ ਆਪਣੀ ਧੀ ਮਹਾਨ ਸ਼ਹਿਰਾਨਾ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਹੈ, ਤੇ ਕਹਿੰਦੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਇਹਨੇ ਇੱਕ ਨਵਾਂ ਸਿੱਕਾ ਸਟਿਆ ਹੈ,
ਨਵਾਂ ਪੱਤਰਾ ਖੇਡਿਆ ਕਿ ਮੈਂ ਲੋਕਾਂ ਨੂੰ ਬਦੋ ਬਦੀ ਇਸਲਾਮ ਵਿਚ ਲੈ ਆਵਾਂ। ਬੜੀ ਸੋਹਣੀ ਗੱਲ ਲਿਖੀ ਇੱਕ ਵਿਦਵਾਨ ਨੇ, ਕਹਿੰਦੇ ਨੇ ਮਤ ਕਹੋ ਇਸਲਾਮ ਦਾ ਪੁਜਾਰੀ ਸੀ, ਜੇ ਇਸਲਾਮ ਦਾ ਪੁਜਾਰੀ ਹੁੰਦਾ ਤੇ ਸੱਕੇ ਬਾਪ ਨੂੰ ਕਦੇ ਕਤਲ ਨਾ ਕਰਦਾ। ਕਿ ਇਹਦਾ ਬਾਪੂ ਮੁਸਲਮਾਨ ਨਹੀਂ ਸੀ, ਕਿ ਇਹਦੇ ਭਰਾ ਮੁਸਲਮਾਨ ਨਹੀਂ ਸਨ। ਖੈਰ ਇਹਨੇ ਸੋਚਿਆ ਮੈਂ ਕਾਜ਼ੀ ਮੌਲਵੀ ਕਿਵੇਂ ਹੱਕ ਵਿਚ ਕਰਾਂ। ਇਹਨੇ ਕਿਹਾ ਮੈਂ ਇੱਕ ਧਰਮ ਕਰਾਂਗਾ, ਕੇਵਲ ਮੁਸਲਮਾਨ। ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਚੁਣਿਆ, ਸ਼ੇਰ ਅਫਗਾਨ ਨੂੰ ਉਹਨੇ ਨਿਯੁਕਤ ਕੀਤਾ ਕਸ਼ਮੀਰ ਵਿਦਵਾਨ ਪੰਡਿਤ ਨੇ। ਉਹਨੇ ਕਿਹਾ ਇੱਕ ਤਾਂ ਕਸ਼ਮੀਰ ਦੇ ਨੇੜੇ ਹੋਰ ਮੁਸਲਮਾਨ ਆਬਾਦੀ ਏ, ਜੇ ਕਸ਼ਮੀਰੀ ਰੌਲਾ ਪਾਣਗੇ ਜਹਾਦ ਦਾ ਝੰਡਾ ਖੜਾ ਕਰਾਂਗਾ, ਤੇ ਜੇ ਕਸ਼ਮੀਰੀ ਵਿਦਵਾਨ ਮੁਸਲਮਾਨ ਬਣ ਜਾਣ ਤੇ ਫਿਰ ਬੜੀ ਆਸਾਨੀ ਨਾਲ ਅਨਪੜ੍ਹ ਬੰਦਿਆਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ। ਸ਼ੇਰ ਅਫਗਾਨ ਨੇ ਆਪਣੇ ਵੱਲੋਂ ਮੁਤਸਬਤੀ ਨੀਤੀ ਵਰਤੀ ਤੇ ਕਹਿੰਦੇ ਨੇ ਉਸ ਵਕਤ ਇਹਨਾਂ ਨੂੰ ਕਿਹਾ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ, ਨਹੀਂ ਤੇ ਮੌਤ ਦੇ ਘਾਟ ਉਤਾਰਾਂਗੇ। ਤੇ ਇੱਕ ਵਿਦਵਾਨ ਹੋਇਆ ਪੀ ਐਨ ਬਿਜ਼ਮਈ, ਇਹਨੇ ਕਿਤਾਬ ਲਿਖੀ ਹਿਸਟਰੀ ਆਫ ਕਸ਼ਮੀਰ। ਉਹ ਕਹਿੰਦਾ ਇਹਨਾਂ 6 ਮਹੀਨੇ ਦੀ ਮੋਹਲਤ ਮੰਗੀ ਏ। ਸਿੱਖ ਵਿਦਵਾਨਾਂ ਮੁਤਾਬਕ ਪੰਡਿਤ ਕਿਰਪਾ ਰਾਮ ਮਟਨ ਨਿਵਾਸੀ ਇਹ ਅਮਰਨਾਥ ਦੀ ਯਾਤਰਾ ਨੂੰ ਗਏ ਨੇ ਤੇ ਇਹਨਾਂ ਨੇ ਰੋ ਰੋ ਕੇ ਸ਼ਿਵਜੀ ਦੇ ਚਰਨਾਂ ਵਿਚ ਇੱਕ ਅਰਜ਼ ਕੀਤੀ ਏ ਕਿ ਸਾਡਾ ਅੱਜ ਕੋਈ ਨਹੀਂ, ਕਿਹੜਾ ਸਾਡੇ ਤਿਲਕ ਜੰਜੂ ਨੂੰ ਬਚਾ ਸਕਦਾ। ਤੇ ਉਸ ਵਕਤ ਕਹਿੰਦੇ ਨੇ ਰਾਤ ਨੂੰ ਸ਼ਿਵ ਨੇ ਸੁਪਨੇ ਵਿਚ ਦਰਸ਼ਨ ਦਿੱਤਾ ਕਿਰਪਾ ਰਾਮ ਨੂੰ। ਕਹਿਣ ਲੱਗੇ ਕਿਰਪਾ ਰਾਮ, ਇਸ ਤਿਲਕ ਜੰਜੂ ਨੂੰ ਕੋਈ ਨਹੀਂ ਬਚਾ ਸਕਦਾ, ਇੱਕ ਬਚਾਉਣ ਵਾਲਾ ਹੈ। ਜੇ ਅਨੰਦਪੁਰ ਦੀ ਧਰਤੀ ਤੇ ਜਾ ਕੇ ਪੁਕਾਰ ਕਰੋ, ਜੇ ਉਹ ਅਰਜ ਹੈ ਤੇ ਤੁਹਾਡੇ ਤਿਲਕ ਜੰਜੂ ਨੂੰ ਕੋਈ ਨਹੀਂ ਮਿਟਾਉਣ ਵਾਲਾ। ਕਹਿਣ ਲੱਗੇ ਇਹ ਵਿਦਵਾਨ ਪੰਡਿਤ ਅਨੰਦਪੁਰ ਦੀ ਧਰਤੀ ਤੇ ਆਏ ਨੇ, ਕੁਝ ਬੱਚੇ ਨੇ ਇਹਨਾਂ ਨਾਲ, ਬੱਚਿਆਂ ਦੀਆਂ ਅੱਖਾਂ ਵਿਚ ਨੀਰ ਏ, ਪਾਣੀ ਪਿਆ ਵਗਦਾ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਅੱਜ ਟਿਕੇ ਨੇ। ਆ ਕੇ ਪੰਡਿਤਾਂ ਨੇ ਇੱਕ ਗੱਲ ਕਹੀ, ਭਾਈ ਸੇਵਾ ਸਿੰਘ ਨੇ ਸ਼ਹੀਦੀ ਬਿਲਾਸ ਵਿਚ ਇੱਕ ਬਚਨ ਲਿਖਿਆ, ਕਹਿਣ ਲੱਗੇ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ, ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਕਹਿੰਦੇ ਨੇ ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਦੇ ਨੰਦ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਨੂੰ ਪਕੜ ਲੈ, ਤੇਰੇ ਤੋਂ ਬਿਨਾ ਸਾਡੀ ਬਾਂਹ ਪਕੜਨ ਵਾਲਾ ਕੋਈ ਨਹੀਂ। ਧਿਆਨ ਦੇਣਾ, ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ, ਅੱਜ ਹਿੰਦੁਸਤਾਨ ਦਾ ਤਿਲਕ ਤੇ ਜੰਜੂ ਖੂਨ ਦੇ ਅਥਰੂ ਪਿਆ ਸੜਦਾ, ਕਿਉਂਕਿ ਜਿਸ ਅਨੰਦਪੁਰ ਦੇ ਅੱਜ ਮਤਿਆਂ ਨੂੰ, ਜਿਸ ਅਨੰਦਪੁਰ ਦੀ ਵਿਚਾਰਧਾਰਾ ਨੂੰ ਕਟਾਕਸ਼ ਪੈ ਕਰਦੇ ਨੇ, ਜਿੱਦਣ ਤਿਲਕ ਤੇ ਜੰਜੂ ਬਚਿਆ ਸੀ ਉਦਣ ਵੀ ਫੈਸਲੇ ਅਨੰਦਪੁਰੀ ਹੋਏ ਸਨ। ਧਿਆਨ ਰੱਖਣਾ, ਤੇ ਅੱਜ ਵੀ ਜਦੋਂ ਕਦੀ ਫੈਸਲੇ ਹੋਣਗੇ ਤੇ ਅਨੰਦਪੁਰ ਹੀ ਹੋਣੇ ਨੇ, ਵਿਚਾਰਧਾਰਾ ਅਨੰਦਪੁਰੀ ਰਹੇਗੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਿਰਾਜਮਾਨ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਹ ਆ ਪਹੁੰਚੇ ਨੇ, ਇਹਨਾਂ ਨੇ ਤੱਕਿਆ ਪਿਤਾ ਨੂੰ। ਕੁਝ ਵਿਦਵਾਨ ਕਹਿੰਦੇ ਨੇ ਪਿਤਾ ਜੀ ਸੋਚੀ ਪਏ ਨੇ। ਨਹੀਂ ਪਿਆਰਿਓ, ਸੋਚੀ ਪੈਣਾ ਇੱਕ ਘਬਰਾਹਟ ਏ, ਨਹੀਂ। ਗੁਰੂ ਤੇਗ ਬਹਾਦਰ ਜੀ ਇਹਨਾਂ ਦੇ ਦੁੱਖ ਨੂੰ ਹਰਨਾ ਚਾਹੁੰਦੇ ਨੇ ਤੇ ਜਦੋਂ ਇਹਨਾਂ ਪੰਡਿਤਾਂ ਦੀਆਂ ਅੱਖਾਂ ਵਿਚ ਨੀਰ, ਤਿਲਕ ਤੇ ਜੰਜੂ ਤੰਬਦਾ ਤੱਕਿਆ ਤੇ ਗੁਰੂ ਗੋਬਿੰਦ ਰਾਏ ਨੇ ਪੁੱਛਿਆ ਸੀ, ਪਿਤਾ ਜੀ ਇਹ ਲੋਕ ਕਿਉਂ ਰੋਂਦੇ ਪਏ ਨੇ, ਕੀ ਕਾਰਨ ਏ ਇਹਨਾਂ ਦੇ ਰੋਣ ਦਾ? ਕਹਿਣ ਲੱਗੇ ਪੁੱਤਰ, ਇੱਕ ਰੱਬ ਵੱਲੋਂ ਮਨੁੱਖ ਨੂੰ ਆਜ਼ਾਦੀ ਏ ਧਰਮ ਦੀ, ਪਰ ਇਹਨਾਂ ਦਾ ਧਰਮ ਅੱਜ ਖਤਰੇ ਵਿਚ ਏ, ਇਹਨਾਂ ਦੇ ਧਰਮ ਦੀ ਸਵਤੰਤਰਤਾ ਖਤਮ ਹੋਣ ਲੱਗੀ ਏ ਤੇ ਇਹਨਾਂ ਪੰਡਤਾਂ ਨੇ ਅਰਦਾਸ ਕੀਤੀ ਏ ਕਿ ਸਾਡੀ ਬਾਂਹ ਪਕੜੋ। ਤੇ ਗੁਰੂ ਗੋਬਿੰਦ ਰਾਏ ਕਹਿੰਦੇ ਨੇ, ਬਾਪੂ ਤੇਰੇ ਤੋਂ ਬਿਨਾਂ ਇਹਨਾਂ ਲੋਕਾਂ ਦੀ ਬਾਂਹ ਕਿਸੇ ਨਹੀਂ ਪਕੜਦੀ। ਧਿਆਨ ਰੱਖਣਾ, ਮਹਾਂਪੁਰਸ਼ ਜਦੋਂ ਬਾਂਹ ਪਕੜੇਗਾ ਉਦੋਂ ਨਜ਼ਾਰੇ ਕੁਝ ਹੋਰ ਹੋ ਜਾਂਦੇ ਨੇ, ਨਹੀਂ ਤਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਲੱਖਾਂ ਲੋਕ ਔਰੰਗਜ਼ੇਬ ਨੇ ਕਤਲ ਕਰ ਦਿੱਤੇ, ਕੋਈ ਤਬਦੀਲੀ ਨਹੀਂ। ਪਰ ਜਿੱਦਣ ਜਪਣ ਵਾਲਾ ਸਿਰ ਦੀ ਭੇਟਾ ਲਾ ਦਿੰਦਾ ਉਦਣ ਇਤਿਹਾਸ ਨੂੰ ਪਲਟ ਕੇ ਰੱਖ ਦਿੰਦਾ। ਸਤਿਗੁਰੂ ਗੁਰੂ ਤੇਗ ਬਹਾਦਰ ਨੂੰ ਫਿਰ ਕਹਿੰਦੇ ਨੇ, ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਕੇ ਨੰਦ। ਤੇ ਗੁਰੂ ਤੇਗ ਬਹਾਦਰ ਨੇ ਇੱਕ ਬਚਨ ਕਿਹਾ ਤੇ ਭੱਟ ਚਾਂਦ ਨੇ ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਪੰਡਤੋ, ਇੱਕ ਗੱਲ ਚੇਤੇ ਰੱਖਿਓ, ਵਿਦਵਾਨੋ, ਤੁਸੀਂ ਕਹਿ ਦਿੱਤਾ ਸਾਡੀ ਬਾਂਹ ਪਕੜੋ, ਮੈਂ ਨਹੀਂ, ਅਰਦਾਸ ਕਰੋ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਪਰ ਸਾਡੇ ਕਰਦਾ ਇੱਕ ਅਸੂਲ ਏ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਂਹ ਨਾ ਛੋੜੀਐ। ਤੇ ਇੱਕ ਕੰਮ ਤੁਸੀਂ ਵੀ ਕਰਿਓ, ਮੈਂ ਤਾਂ ਬਾਂਹ ਜ਼ਰੂਰ ਪਕੜਾਂਗਾ, ਕਿਤੇ ਕੱਲ ਨੂੰ ਤੁਸੀਂ ਡੋਲ ਨਾ ਜਾਇਓ,
ਕਹਿਣ ਲੱਗੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਤਨ ਦੇ ਟੁਕੜੇ ਹੋ ਜਾਣ ਪਰ ਧਰਮ ਛੱਡਿਓ ਨਾ। ਕਮਾਲ ਦੀ ਗੱਲ, ਮਨੁੱਖਤਾ ਦਾ ਧਰਮ ਏ ਗੁਰੂ ਨਾਨਕ ਦਾ ਘਰ। ਤਿਲਕ ਜੰਨੂ ਵਿਦਵਾਨ ਨੇ ਕਿਹਾ 9 ਸਾਲ ਦੀ ਉਮਰ ਵਿਚ ਗੁਰੂ ਨਾਨਕ ਕਹਿੰਦੇ ਨੇ ਜੰਨੂ ਨਹੀਂ ਪਾਣਾ, ਤੇ 9 ਸਾਲ ਦੀ ਉਮਰ ਵਿਚ ਗੁਰੂ ਕਲਗੀ ਵਾਲਾ ਕਹਿੰਦਾ ਜੰਨੂ ਲੈ ਨਹੀਂ ਦੇਣਾ। ਸਵਾਲ ਜੰਨੂ ਪਾਣ ਤੇ ਲਾਣ ਦਾ ਨਹੀਂ, ਉਦੋਂ ਜ਼ਬਰੀ ਪਾਇਆ ਜਾ ਰਿਹਾ ਪਾਣਾ ਨਹੀਂ, ਤੇ ਅੱਜ ਜ਼ਬਰੀ ਜੇ ਕੋਈ ਲਾਣਾ ਚਾਹੇਗਾ ਇਹਨੂੰ ਲੈ ਨਹੀਂ ਦੇਣਾ। ਗੁਰੂ ਤੇਗ ਬਹਾਦਰ ਨੇ ਉੱਥੇ ਕੁਝ ਬਚਨ ਕਹਿ, ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਸਾਹਿਬ ਨੇ ਅੱਖਾਂ ਵਿਚ ਨੀਰ ਤੱਕਿਆ ਤੇ ਕਿਹਾ ਗੋਬਿੰਦ ਰਾਏ ਯਾਦ ਰੱਖ, ਮੈਂ ਤਾਂ ਪੁੱਤਰ ਜਾਵਾਂਗਾ ਪਰ ਤੈਨੂੰ ਪਤਾ ਸਿਰ ਤੋਂ ਬਾਪੂ ਦਾ ਸਾਇਆ ਉੱਠ ਜਾਣਾ। ਤੇ ਲਿਖਦਾ ਇੱਕ ਵਿਦਵਾਨ, ਸਾਹਿਬ ਨੇ ਕਿਹਾ ਮੈਨੂੰ ਪਤਾ ਬਾਪੂ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ। ਲੋਕ ਕਹਿਣਗੇ ਯਤੀਮ ਏ ਪਰ ਮੈਂ ਸੋਚਣਾ ਵਾ ਮਨਾ, ਜੇ ਇੱਕ ਬਾਪੂ ਦਾ ਸਿਰ ਦੇ ਕੇ ਇਹਨਾਂ ਬੱਚਿਆਂ ਦੇ ਹਜ਼ਾਰਾਂ ਬਾਪੂਆਂ ਦੇ ਸਿਰ ਭੱਜ ਜਾਣ ਤੇ ਮੈਂ ਸਮਝਾਂਗਾ ਜੀਵਨ ਵਿਚ ਕੁਝ ਖੱਟ ਕੇ ਗਏ, ਮੈਂ ਇਹਨਾਂ ਦੇ ਨੀਰ ਨਹੀਂ ਤੱਕ ਸਕਦਾ। ਸਾਹਿਬ ਨੇ ਉੱਥੇ ਬਚਨ ਕਿਹਾ, ਸਾਹਿਬ ਨੇ ਬੱਚੀਆਂ ਨੂੰ ਰੋਂਦਿਆਂ ਤੱਕਿਆ ਤੇ ਸ਼ਬਦ ਵਰਤੇ। ਇੱਕ ਕਵੀ ਨੇ ਕਿਹਾ, ਕਹਿੰਦਾ ਹਿੰਦੂ ਮੰਦਰਾਂ ਵਿਚ ਤੇਲ ਨਹੀਂ ਜੇ ਬਲਦਾ, ਕਦੀ ਨਜ਼ਰ ਲਾ ਕੇ ਤੱਕੋ ਅੱਜ ਵੀ ਗੁਰੂ ਤੇਗ ਬਹਾਦਰ ਦਾ ਕੂਣ ਪਿਆ ਬਲਦਾ। ਉਹ ਲਿਖਦਾ ਸਾਹਿਬ ਨੇ ਕਿਹਾ, ਕਿਹਾ ਬੱਚਿਓ ਤੁਸੀਂ ਘਰੀ ਜਾਵੋ। ਸਤਿਗੁਰੂ ਕਿਹਾ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ, ਤੇਲ ਆਪਣੇ ਖੂਨ ਦਾ ਪਾਂਗਾ ਮੈਂ। ਕਹਿਣ ਲੱਗਾ ਪਾਇਆ ਦੇਸ਼ ਦੀਆਂ ਜੜਾਂ ਵਿਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿਚ ਅੱਜ ਵੀ ਖੂਨ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਚਲੇ ਜਾਓ, ਤੁਸੀਂ ਕਹਿ ਦਿਓ ਸਾਡਾ ਰਾਹਬਰ ਗੁਰੂ ਤੇਗ ਬਹਾਦਰ ਏ। ਕਮਾਲ ਦੀ ਗੱਲ, ਇੱਕ ਵਿਦਵਾਨ ਲਿਖਦਾ ਕਹਿੰਦਾ ਗੁਲਸਤਾਂ ਕੋ ਜਬ ਖੂਨ ਕੀ ਜ਼ਰੂਰਤ ਪੜੀ ਤੋ ਸਭ ਸੇ ਪਹਿਲੇ ਗਰਦਨ ਕਟਾਈ ਹਮਨੇ।

जप आद सच जुगाद सच

ਗਗਨ ਧਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੋ

0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਚਵਲ ਛਤਰ ਦੇ ਮਾਲਕ ਜੁਗਹ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਵਡਭਾਗੀ ਹੋ, ਰਾਤਰੀ ਦੇ ਇਸ ਦੀਵਾਨ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਪਵਿੱਤਰ ਘਰ ਦੀ ਮਰਿਆਦਾ ਮੁਤਾਬਕ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਨੇ। ਉਸ ਤੋਂ ਉਪਰੰਤ ਗੁਰੂ ਪਿਆਰਿਆਂ ਨੇ ਆਪ ਜੀ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਨ ਕਰਾਇਆ ਹੈ, ਜਿੱਥੇ ਅੱਗੇ ਆਪਾਂ ਨੇਮ ਨਾਲ ਪਿਛਲੇ ਕੁਝ ਦਿਨਾਂ ਤੋਂ ਜਗਤ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਆ ਰਹੇ ਹਾਂ। ਉੱਥੇ ਅੱਜ ਵਿਸ਼ੇਸ਼ ਤੌਰ 'ਤੇ ਜਿਵੇਂ ਕੱਲ੍ਹ ਵੀ ਅਰਜ਼ ਕੀਤੀ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ ਪਿਛਲੇ ਦਿਨੀਂ ਬਤੀਤ ਹੋਇਆ ਹੈ ਅਤੇ ਜਿਸ ਨੂੰ ਕੱਲ੍ਹ ਇੱਥੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਦਿਨ ਮਨਾਉਂਦਿਆਂ ਹੋਇਆਂ ਕੱਲ੍ਹ ਦੇ ਦੀਵਾਨ ਸਾਹਿਬਾਂ ਦੇ ਚਰਨਾਂ ਨੂੰ ਸਮਰਪਿਤ ਸਨ ਅਤੇ ਗੁਰੂ ਕਿਰਪਾ ਨਾਲ ਆਪਾਂ ਨੇ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਜੀਵਨ ਦੀ। ਆਓ ਉਸ ਨੌਵੇਂ ਗੁਰੂ ਨਾਨਕ ਜਿਨ੍ਹਾਂ ਨੇ ਮਜ਼ਲੂਮਾਂ ਦੀ ਖਾਤਰ, ਲੋੜਵੰਦ ਅਤੇ ਦੁਖੀਆਂ ਦੀ ਖਾਤਰ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਮੁਤਾਬਕ ਤਿਲਕ ਅਤੇ ਜੰਝੂ ਦੀ ਖਾਤਰ, ਜਿਸ ਸਤਿਗੁਰੂ ਨੇ ਬੰਦਗੀ ਕਰਨ ਵਾਲੇ ਕਈ ਮਹਾਂਪੁਰਸ਼ਾਂ ਦੀ ਖਾਤਰ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਹੀਤ ਸਾਕਾ ਕੀਤਾ, ਦੁਨੀਆਂ ਦੀ ਪਦਵੀ ਲਈ, ਦੁਨੀਆਂ ਦੀ ਦੌਲਤ ਲਈ, ਸੰਸਾਰ ਦੀ ਸ਼ੋਹਰਤ ਲਈ ਤਾਂ ਅਨੇਕਾਂ ਲੋਕ ਲੜ ਕੇ ਮਰਦੇ ਤੱਕੇ ਨੇ, ਪਰ ਧਰਮ ਦੇ ਹੇਤ ਸਾਕਾ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ। ਆਓ ਗੁਰੂ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਜੋ ਆਪਾਂ ਨੇ ਕੱਲ੍ਹ ਵਿਚਾਰਿਆ ਸੀ, ਮੈਂ ਫਿਰ ਥੋੜ੍ਹਾ ਜਿਹਾ ਸੰਖੇਪ ਵਿੱਚ ਅਰਜ਼ ਕਰਦਿਆਂ ਉਸ ਲੜੀ ਨੂੰ ਆਪਾਂ ਅੱਗੇ ਤੋਰ ਲਈਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ, ਸ਼ਾਦੀ ਜਾਂ ਵਿਆਹ ਸ਼ਬਦ ਅਸੀਂ ਵਰਤਨੇ ਹਾਂ ਕਈ ਵਾਰੀ, ਆਨੰਦ ਕਾਰਜ ਕਰਤਾਰਪੁਰ ਦੀ ਧਰਤੀ ਤੇ ਸਤਿਕਾਰਯੋਗ ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਜੀ ਕਹਿੰਦੇ ਹਾਂ, ਉਹਨਾਂ ਦੇ ਨਾਲ ਸੰਨ 1632 ਨੂੰ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਰੁਮਾਲ ਕਟਾਰ ਤੇ ਪੋਥੀ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਪਹੁੰਚ ਗਏ ਨੇ। ਮਾਤਾ ਨਾਨਕੀ ਇਹਨਾਂ ਦੇ ਸਤਿਕਾਰਯੋਗ ਮਾਤਾ ਨਾਲ ਨੇ, ਮਹਿਲ ਮਾਤਾ ਗੁਜਰੀ ਜੀ ਨਾਲ ਨੇ। ਗੁਰੂ ਤੇਗ ਬਹਾਦਰ ਜੀ ਲੰਬੇਰਾ ਸਮਾਂ ਇਸ ਬਾਬਾ ਬਕਾਲਾ ਜਿਸ ਨੂੰ ਆਪਾਂ ਅੱਜ ਕਹਿੰਦੇ ਹਾਂ ਨਗਰ ਨੂੰ, ਇੱਥੇ ਬੈਠ ਕੇ ਉਸ ਪਿਆਰੇ ਪਰਮੇਸ਼ਵਰ ਦੀ ਇਬਾਦਤ ਬੰਦਗੀ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਗੁਰਗੱਦੀ, ਸਤਿਗੁਰੂ ਜੀ ਨੂੰ ਗੁਰਗੱਦੀ ਦਾ ਤਿਲਕ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਦਿੱਤਾ ਹੈ। ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਗਏ ਨੇ ਜਿੱਥੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਪਰ ਸਤਿਗੁਰੂ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਨਾਰੇ ਤੇ ਬੈਠ ਕੇ ਵਾਪਸ ਪਿੰਡ ਬੱਲੇ ਨੂੰ ਚਲੇ ਗਏ। ਸਤਿਗੁਰੂ ਨੇ ਪਰਤ ਕੇ ਉਸ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦਾ, ਗੁਰਮਤ ਦਾ ਪ੍ਰਚਾਰ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਕੀਤਾ। ਮਾਲਵੇ ਦੀ ਧਰਤੀ ਸਤਿਗੁਰੂ ਨੇ ਬਿਹਾਰ ਵਿੱਚ, ਬੰਗਾਲ ਵਿੱਚ, ਆਸਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਪ੍ਰਚਾਰ। ਸਾਧ ਸੰਗਤ, ਕੱਲ ਆਪਾਂ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਨਾਨਕੀ ਚੱਕ ਵਸਾਇਆ ਜਿਹਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਕਹਿਣ ਲੱਗੇ ਹਾਂ। ਇਸੇ ਆਨੰਦਪੁਰ ਦੀ ਧਰਤੀ ਤੇ ਕਸ਼ਮੀਰ ਦੇ ਵਿਦਵਾਨ ਪੰਡਿਤ ਆਏ ਨੇ ਜਿਨ੍ਹਾਂ ਨੇ ਆ ਕੇ ਫਰਿਆਦ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਇਸ ਤਿਲਕ ਨੂੰ, ਇਸ ਜਨਿਊ ਨੂੰ ਹਿੰਦੂ ਧਰਮ ਦੇ, ਇਸ ਆਰਤੀ ਨੂੰ ਹਿੰਦੂ ਮੰਦਰਾਂ ਦੇ ਅੰਦਰ ਵੱਜ ਰਹੇ ਘੜਿਆਲਾਂ ਦੀ ਆਵਾਜ਼ ਨੂੰ, ਹਿੰਦੂ ਮੰਦਰਾਂ ਦੀਆਂ ਮੂਰਤੀਆਂ ਦੀ ਪੂਜਾ ਜਿਹੜੀ ਅਸੀਂ ਕਰ ਰਹੇ ਹਾਂ ਇਹ ਤਾਂ ਬਚ ਸਕਦੀਆਂ ਨੇ ਜੇ ਤੁਸੀਂ ਸਾਡੀ ਬਾਂਹ ਪਕੜੋ, ਨਹੀਂ ਤਾਂ ਇਸ ਪੂਰੇ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਇਲਾਵਾ ਸਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ। ਸਾਧ ਸੰਗਤ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਦੇ ਖਜ਼ਾਨੇ ਮੇਰਾ ਦਿਸਾਈ ਉਹਨਾਂ ਦੇ ਚਰਨਾਂ ਵਿੱਚ ਜਿਹੜੀ ਇਹਨਾਂ ਅਰਜ਼ ਕੀਤੀ ਸੀ ਤੇ ਗੁਰਬਿਲਾਸ ਵਿੱਚ ਬਚਨ ਅੰਕਤ ਨੇ ਕਿ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ ਤੇ ਕਿਹਾ ਸੀ ਬਾਹੇ ਅਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਆਨੰਦ। ਤੇ ਜਿਹੜਾ ਆ ਸੱਜਣਾ ਗੁਰਮੁਖਾਂ ਨੇ ਇੱਕ ਬਚਨ ਪੜ੍ਹਿਆ ਇਹਨੂੰ ਵਿਦਵਾਨ ਕਹਿੰਦੇ ਨੇ, ਇੱਕ ਭੱਟ ਚਾਂਦ ਦਾ ਲਿਖਿਆ। ਸਾਹਿਬ ਨੇ ਜਦੋਂ ਉਹਨਾਂ ਦੇ ਮੁੱਖ ਰਾਹੀ ਬਚਨ ਕਹਾਏ ਨੇ, ਪਰ ਹੈ ਕਵੀ ਦੀ ਰਚਨਾ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਸੱਜਣੋ ਅਸੀਂ ਤਾਂ ਬਾਂਹ ਘੁੱਟ ਕੇ ਫੜਾਂਗੇ, ਪਰ ਇੱਕ ਗੱਲ ਦਾ ਖਿਆਲ ਤੁਸੀਂ ਵੀ ਰੱਖਿਆ ਜੇ ਕਿ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਜ਼ਮੀਨ ਤੇ ਤਾਂ ਟੁਕੜੇ ਟੁਕੜੇ ਹੋ ਕੇ ਡਿੱਗ ਪੈਣਾ, ਪਰ ਕਦੀ ਵੀ ਧਰਮ ਤੋਂ ਮੂੰਹ ਨਾ ਮੋੜਨਾ। ਆਓ ਪਿਆਰਿਓ, ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਸਾਨੂੰ ਸਭ ਨੂੰ ਮਾਲੂਮ ਹੈ, ਸਮਾਚਾਰ ਤੋਂ ਇਸ ਤੋਂ ਜਾਣੂ ਹਾਂ ਅਸੀਂ। ਸ਼ਹਾਦਤ ਦਾ ਕਾਰਨ ਇੱਕੋ ਸੀ, ਤਿਲਕ ਤੇ ਜੰਨੂ, ਕੇਵਲ ਧਰਮ ਦੀ ਖਾਤਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਤੋਂ ਚੱਲਦੇ ਨੇ। ਆਓ ਕਿਹੜੇ ਢੰਗ ਨਾਲ ਸ਼ਹਾਦਤ ਹੋਈ, ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਵੇਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਦੇ ਨੇਤਰਾਂ ਸਾਹਮਣੇ ਸ਼ਹੀਦ ਕਰ ਦਿੱਤਾ, ਉਹਨਾਂ ਗੁਰਸਿੱਖਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਕਾ ਸਿੱਖ ਭਾਈ ਜੈਤਾ ਆਨੰਦਪੁਰ ਦੀ ਧਰਤੀ ਤੇ ਲੈ ਕੇ ਆਇਆ, ਤੇ ਕਿਵੇਂ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਸ਼ਹੀਦ ਕੀਤੇ ਗਏ ਇਹ ਗੁਰੂ ਅਸਥਾਨ ਕਿਵੇਂ ਹੋਂਦ ਵਿੱਚ ਆਏ, ਉਸ ਗੁਰੂ ਤੇਗ ਬਹਾਦਰ ਜੀ ਦੇ ਇਸ ਸਮੁੱਚੇ ਜੀਵਨ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ। ਅੱਜ ਨਰੋਲ ਇਤਿਹਾਸਕ ਵਿਚਾਰ ਕੇਵਲ ਆਪਣੇ ਬਜ਼ੁਰਗਾਂ ਦੇ, ਆਪਣੇ ਸਤਿਕਾਰਯੋਗ ਸਤਿਗੁਰੂ ਦੇ ਪਵਿੱਤਰ ਜੀਵਨ ਨੂੰ ਆਪਾਂ ਵਿਚਾਰ ਸਕੀਏ ਤੇ ਇੰਨਾ ਕੁ ਪਤਾ ਲੱਗ ਜਾਏ ਅਸੀਂ ਕਿੰਨੇ ਕੁ ਅਮੀਰ ਵਿਰਸੇ ਦੇ ਵਾਰਸ ਹਾਂ, ਕਿੰਨੀ ਕੁ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਤੇ ਕਿਰਪਾ ਕੀਤੀ। ਕਰੋ ਕਿਰਪਾ ਗੁਰਮੁਖ ਪਿਆਰਿਓ, ਆਸ਼ੀਸ਼ ਬਖਸ਼ੋ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦਾ ਧਿਆਨ ਟਿਕਾਓ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਪ ਹੀ ਸਹਾਈ ਹੋ, ਆਪ ਹੀ ਆਪਣੇ ਪਵਿੱਤਰ ਇਤਿਹਾਸ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਕੋਈ ਵੀ ਰਸਨਾ ਮੇਰੇ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ, ਆਪਣੀ ਸੁਰਤੀ ਬਿਰਤੀ ਨੂੰ ਉਸ ਧਰਤੀ ਤੇ ਲੈ ਜਾਓ ਜਿਹੜੀ ਇੱਥੋਂ ਸੈਂਕੜੇ ਕੋਹਾਂ ਦੂਰ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸੁਰਤੀ ਟਿਕਾਈਏ ਉਸ ਅਸਥਾਨ ਤੇ ਜਿਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਕੀਤਾ ਗਿਆ ਸ਼ਹੀਦ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਪੰਜ ਸਿੱਖ ਤੁਰੇ ਨੇ। ਇਹਨਾਂ ਵਿੱਚੋਂ ਦੋ ਤਾਂ ਸਕੇ ਭਰਾ ਨੇ, ਇੱਕ ਦਾ ਨਾਮ ਹੈ ਭਾਈ ਮਤੀ ਦਾਸ ਤੇ ਦੂਸਰੇ ਦਾ ਨਾਮ ਹੈ ਭਾਈ ਸਤੀ ਦਾਸ। ਤੇ ਇਹ ਦੋਨੋਂ ਜਿਹੜੇ ਨੇ ਭਾਈ ਪਿਰਾਗਾ ਜੀ ਦੇ ਖਾਨਦਾਨ ਵਿੱਚੋਂ ਨੇ, ਤੇ ਭਾਈ ਪਿਰਾਗਾ ਜੀ ਉਹ ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਿੱਖੀ ਨੂੰ ਕਮਾਇਆ ਤੇ ਜਿਨ੍ਹਾਂ ਨੇ ਸ਼ਬਦ ਦੇ ਰਸ ਨੂੰ ਮਾਣਿਆ। ਤੇ ਭਾਈ ਪਿਰਾਗਾ ਜੀ ਦੇ ਜੀਵਨ ਸੰਬੰਧੀ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ। ਭਾਈ ਪਿਰਾਗਾ ਦੀ ਅੰਸ਼ ਵਿੱਚੋਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ। ਭਾਈ ਮਤੀ ਦਾਸ ਗੁਰੂ ਕਾ ਦੀਵਾਨ ਹੈ ਤੇ ਭਾਈ ਸਤੀ ਦਾਸ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ। ਤੇ ਮੈਂ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਭਾਈ ਸਾਹਿਬ ਭਾਈ ਸਤੀ ਦਾਸ ਜੀ ਫਾਰਸੀ ਵਿੱਚ ਜਿਹੜੇ ਨੇ ਇਹਦਾ ਉਤਾਰਾ ਕਰਦੇ ਨੇ। ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਜੀ ਸਤ ਮਨੀ, ਜਿਨ੍ਹਾਂ ਨੂੰ ਮਨੀ ਦਾਸ ਉਸ ਵਕਤ ਕਿਹਾ ਜਾਂਦਾ ਸੀ, ਮਨੀ ਰਾਏ ਵੀ ਸ਼ਬਦ ਵਰਤਿਆ। ਭਾਈ ਸਤੀ ਦਾਸ ਦੇ ਫਾਰਸੀ ਤੋਂ ਪੰਜਾਬੀ ਵਿੱਚ ਤਰਜਮਾ, ਗੁਰਮੁਖੀ ਵਿੱਚ ਤਰਜਮਾ ਭਾਈ ਸਾਹਿਬ ਭਾਈ ਮਨੀ ਸਿੰਘ ਕਰਦੇ ਹੁੰਦੇ ਸਨ। ਦੋ ਸਿੱਖ ਭਾਈ ਮਤੀ ਦਾਸ ਸਤੀ ਦਾਸ, ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਦਯਾਲਾ ਜੀ, ਚੌਥੇ ਸਿੱਖ ਨੇ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ, ਤੇ ਪੰਜਵੇਂ ਸਿੱਖ ਜਿਹੜੇ ਤੁਰੇ ਨੇ ਇਹਨਾਂ ਦਾ ਨਾਮ ਹੈ ਭਾਈ ਉਦੈ ਜੀ। ਪੰਜ ਸਿੱਖ ਅੱਜ ਗੁਰੂ ਤੇਗ ਬਹਾਦਰ ਜੀ ਨਾਲ ਚੱਲੇ ਨੇ। ਤੇ ਇਹਨਾਂ ਸਿੱਖਾਂ ਨੂੰ ਵੀ ਪਤਾ ਹੈ ਕਿ ਭਾਣਾ ਵਾਪਰਨਾ, ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲੈ ਕੇ ਬੜੇ ਪਿਆਰ ਦੇ ਨਾਲ ਸਤਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਤੁਰ ਪਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦਾ ਜ਼ਿਕਰ ਕੀਤਾ ਹੈ। ਅਸੀਂ ਕਈ ਵਾਰੀ ਸੂਰਮੇ ਦੀ ਗੱਲ ਕਰਨੇ ਹਾਂ ਤੇ ਕੇਵਲ ਇੱਥੋਂ ਤੱਕ ਸਾਡੀਆਂ ਨਜ਼ਰਾਂ ਵਿੱਚ ਸੂਰਮੇ ਦੀ ਪਰਿਭਾਸ਼ਾ ਹੈ ਕਿ ਜਿਹੜਾ ਮੈਦਾਨੇ ਜੰਗ ਅੰਦਰ ਆਪਣੇ ਤਨ ਦੇ ਟੁਕੜੇ ਟੁਕੜੇ ਕਰਾ ਲੈਂਦਾ ਹੈ, ਆਪਾਂ ਕਹਿੰਦੇ ਹਾਂ ਕੇਵਲ ਇਹ ਸੂਰਮਾ ਹੈ। ਪਰ ਗੁਰਮੁਖਾਂ ਨੇ ਸ਼ਬਦ ਪੜਿਆ ਗੁਰੂ ਅਰਜਨ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਨੇ ਇੱਕ ਉਹ ਸੂਰਮਾ ਹੈ ਜਿਹੜਾ ਬਾਹਰ ਜੂਝ ਮਰਦਾ ਹੈ, ਪਰ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਸੂਰਮਾ ਨਹੀਂ, ਕੇਵਲ ਸਿਪਾਹੀ ਨਹੀਂ, ਇੱਥੇ ਇੱਕ ਸ਼ਬਦ ਪਹਿਲਾਂ ਵਰਤਿਆ ਸੰਤ। ਗੁਰੂ ਸਾਹਿਬ ਦੇ ਘਰ ਅੰਦਰ ਕੇਵਲ ਸ਼ਕਤੀ ਨਹੀਂ, ਇੱਕ ਸ਼ਬਦ ਪਹਿਲਾਂ ਆਇਆ ਭਗਤੀ। ਧਿਆਨ ਰੱਖਣਾ, ਭਗਤੀ ਨੇ ਸੰਤ ਨੂੰ ਜਨਮ ਦੇਣਾ ਤੇ ਉਸ ਭਗਤੀ ਵਿੱਚੋਂ ਪੈਦਾ ਹੋਈ ਸ਼ਕਤੀ ਨੇ ਸੂਰਮੇ ਨੂੰ ਜਨਮ ਦੇਣਾ। ਸਤਿਗੁਰੂ ਨੇ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈ ਤਹਿ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਤਾਂ ਸਤਿਗੁਰ ਪੂਰਾ ਜਿਨ੍ਹੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਸਤਿਗੁਰੂ ਇਹੋ ਜਿਹਾ ਸੂਰਮੇ ਬਾਰੇ ਕਹਿੰਦੇ ਨੇ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ, ਸੋ ਪੂਰਾ ਹੈ ਕਲੀ ਰੇ, ਜਿਨ੍ਹੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਇਹ ਗੁਰੂ ਕੇ ਸਿੱਖ ਜਿਹੜੇ ਤੁਰੇ ਨੇ, ਇਹ ਆਤਮਕ ਜੇਤੂ ਵੀ ਸੂਰਮੇ ਨੇ, ਆਪਣੇ ਅੰਦਰ ਦੇ ਵਿਕਾਰਾਂ ਨੂੰ ਵੀ ਜਿੱਤਿਆ ਹੋਇਆ। ਤੇ ਗੁਰੂ ਤੇਗ ਬਹਾਦਰ ਜੀ ਜਦੋਂ ਤੁਰ ਲੱਗੇ ਨੇ, ਤੇ ਵਿਦਵਾਨ ਸਿੱਖ ਕਹਿੰਦੇ ਨੇ ਗੁਰੂ ਗੋਬਿੰਦ ਰਾਏ ਜੀ, ਜਿਨ੍ਹਾਂ ਨੂੰ ਆਪਾਂ ਸ਼ਬਦ ਇਸ ਕਰਕੇ ਗੋਬਿੰਦ ਰਾਏ ਵਰਤੇ ਹੈ ਕਿ ਉਸ ਵਕਤ ਅੰਮ੍ਰਿਤ ਸੰਚਾਰ ਨਹੀਂ ਹੋਇਆ। ਇਹ ਘਟਨਾ ਸੰਨ 1675 ਦੀ ਹੈ। ਗੁਰੂ ਤੇਗ ਬਹਾਦਰ ਸੱਚੇ ਪਿਤਾ ਤੁਰ ਲੱਗੇ ਨੇ, ਤੇ ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਤੇ ਉਸ ਵਕਤ ਇੱਕ ਸ਼ਬਦ ਕਿਹਾ ਸੀ, ਵਿਦਵਾਨਾਂ ਨੇ ਉਸ ਸ਼ਬਦ ਨੂੰ ਸਾਂਭ ਕੇ ਰੱਖਿਆ। ਕਹਿਣ ਲੱਗੇ, ਇਹ ਪੁੱਤਰ ਗੋਬਿੰਦ ਰਾਏ ਖੇ ਬੇਟਾ, ਜਿਹਦੇ ਕੋਲ ਤੇਰੇ ਵਰਗਾ ਘਰ ਵਿੱਚ ਪਿੱਛੇ ਪੁੱਤਰ ਹੋਵੇ, ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਤੇ ਝੋਰਾ ਨਹੀਂ। ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ। ਤੇ ਸਤਿਗੁਰੂ ਨੇ ਕਿਹਾ ਸੀ ਬੇਟਾ ਝੁਕਣਾ ਨਹੀਂ, ਜ਼ੁਲਮ ਦੀ ਹਨੇਰੀ ਸਾਹਮਣੇ ਅੜ ਖਲੋਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਜਾਣ ਲੱਗਿਆ 9 ਸਾਲ ਦੇ ਆਪਣੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ। ਕਹਿਣਾ ਬਹੁਤ ਆਸਾਨ ਹੈ, ਯਾਦ ਰੱਖਣਾ ਆਪਾਂ ਕੁਝ ਦਿਨ ਘਰ ਤੋਂ ਬਾਹਰ ਆਉਂਦੇ ਹਾਂ ਤੇ ਮੋਹ ਦੀਆਂ ਤੰਦਾਂ ਪਰਤ ਪਰਤ ਕੇ ਖਿੱਚਦੀਆਂ ਨੇ, ਪਰਤ ਪਰਤ ਕੇ ਜਕੜਦੀਆਂ ਨੇ। ਤੇ ਕਦੀ ਉਸ ਸੀਰ ਨੂੰ ਤੇ ਉਸ ਹਿਰਦੇ ਨਾਲ ਟੱਕੋ ਕਿ ਜਿਸ ਬਾਪੂ ਨੇ ਅੱਜ ਪੁੱਤਰ ਨੂੰ ਘੁੱਟ ਕੇ ਜੱਫੀ ਵਿੱਚ ਲਿਆ, ਪਰਤ ਕੇ ਪੁੱਤਰ ਨੂੰ ਮਿਲਣਾ ਵੀ ਨਹੀਂ, ਤੇ ਉਸ ਵਕਤ ਦੇ ਹਾਲਾਤ ਸਮਾਂ ਕਿੰਨਾ ਕੁ ਕਰਨਾ ਮਨ ਹੋਵੇਗਾ ਜਦੋਂ ਅਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਤੁਰੇ ਹੋਣਗੇ। ਸਾਰੇ ਸਿੱਖ ਕੋਲ ਨੇ, ਸਤਿਗੁਰੂ ਤੁਰ ਲੱਗੇ, ਪੁੱਤਰ ਨੂੰ ਘੁੱਟ ਛਾਤੀ ਨਾਲ ਲਾਇਆ, ਮਾਤਾ ਨਾਨਕੀ ਆਏ ਨੇ, ਸਤਿਕਾਰਯੋਗ ਮਾਤਾ ਜੀ, ਮੈਂ ਕੱਲ ਅਰਜ਼ ਕੀਤੀ ਸੀ, ਨਮਸਕਾਰ ਕੀਤੀ ਉਹਨਾਂ ਨੂੰ ਵੀ, ਤੇ ਇੱਕ ਗੱਲ ਕਹੀ ਸੀ, ਮਾਂ ਇਹ ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਪਾਣੀ ਦੇ ਵਿੱਚ ਤਿਣਕੇ ਨੇ, ਮਿਲਦੇ ਨੇ ਪਰਤ ਕੇ ਵਿਛੜ ਜਾਂਦੇ ਨੇ, ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਰੁੱਖ ਦੇ ਉੱਪਰ ਪੰਛੀ ਬਹਿੰਦੇ ਨੇ, ਸਮਾਂ ਪੈਂਦਾ ਤੇ ਉੱਡ ਜਾਂਦੇ ਨੇ। ਮਾਂ ਇਸ ਸੰਸਾਰ ਤੋਂ ਇੱਕ ਦਿਨ ਹਰ ਇੱਕ ਨੇ ਕੂਚ ਕਰਨਾ, ਪਰ ਗੁਰੂ ਪਿਤਾ ਦੇ ਬਚਨਾਂ ਨੂੰ ਚੇਤੇ ਰੱਖੀ। ਮੈਂ ਵੀ ਉਸ ਦਿਨ ਕੋਲ ਸਾਂ ਜਿੱਦਣ ਗੁਰੂ ਪਿਤਾ ਨੇ ਇਹ ਬਚਨ ਕਹਿ ਸਨ ਤੈਨੂੰ ਕਿ ਨਾਨਕੀ ਤੇਰੇ ਪੁੱਤਰ ਨੇ ਜੋ ਕੁਝ ਕਰ ਦੇਣਾ ਉਹ ਅਜੇ ਤੱਕ ਕਿਸੇ ਨੇ ਕੀਤਾ ਨਹੀਂ, ਬਚਨ ਬਾਪੂ ਨੇ ਕੀਤੇ ਸਨ, ਤੇ ਮਾਂ ਅੱਜ ਆਸ਼ੀਸ਼ ਤੂੰ ਦੇ, ਤੇਰਾ ਪੁੱਤਰ ਆਪਣੇ ਬਾਪੂ ਦੇ ਬਚਨ ਨੂੰ ਪੂਰਿਆ ਕਰਨ ਤੁਰਿਆ। ਮਾਤਾ ਨਾਨਕੀ ਆਪਣੇ ਅੰਦਰ ਨੂੰ ਘੁੱਟ ਲਿਆ, ਭਾਵੇਂ ਕਿੰਨਾ ਵੀ ਹੋਵੇ ਆਖਿਰ ਮਾਂ ਹੈ, ਤੇ ਉਹ ਮਾਂ ਜਿਹੜੀ ਕਈ ਸਾਲਾਂ ਤੋਂ ਪੁੱਤਰ ਦੇ ਨਾਲ ਏ, ਜੇ ਸਤਿਗੁਰੂ ਕਰਤਾਰਪੁਰ ਨੇ ਤਾਂ ਮਾਂ ਨਾਲ ਏ, ਜੇ ਕੀਰਤਪੁਰ ਨੇ ਤਾਂ ਨਾਲ ਏ, ਜੇ ਬਾਬੇ ਬਕਾਲਾ ਸਾਹਿਬ ਆਏ ਨੇ ਤਾਂ ਨਾਲ ਏ, ਜੇ ਪਟਨੇ ਦੀ ਧਰਤੀ ਨੂੰ ਤੁਰੇ ਨੇ, ਤੇ ਕਮਾਲ ਦੀ ਗੱਲ ਮਾਤਾ ਨਾਨਕੀ ਉਦੋਂ ਵੀ ਨਾਲ। ਸਾਹਿਬ ਨੇ ਤੁਰ ਲੱਗਿਆ ਮਾਂ ਨੂੰ ਨਮਸਕਾਰ ਕੀਤੀ, ਉਸ ਤੋਂ ਬਾਅਦ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਮਿਲੇ ਨੇ, ਉਹਨਾਂ ਨੂੰ ਧਰਵਾਦ ਦਿੱਤਾ, ਤੇ ਜਦੋਂ ਸੰਗਤ ਪਿੱਛੇ ਤੁਰ ਲੱਗੀ ਤੇ ਸਭ ਨੇ ਸਤਿਗੁਰੂ ਨੇ ਸਭ ਨੂੰ ਹਦਾਇਤ ਕੀਤੀ ਬਾਣੀ ਨਾਲ ਜੁੜਿਓ, ਉਸ ਅਕਾਲ ਪੁਰਖ ਦਾ ਸਿਮਰਨ ਕਰਿਓ, ਅੱਜ ਤੋਂ ਬਾਅਦ ਗੋਬਿੰਦ ਰਾਏ ਤੁਹਾਡੀ ਅਗਵਾਈ ਕਰਨਗੇ, ਤੇ ਜੋ ਕੁਝ ਇਹ ਕਰਨ ਕਦੀ ਤਰਕ ਨਾ ਕਰਿਓ, ਇਹਨਾਂ ਦੀ ਹਰ ਕੀਤੀ ਹੋਈ ਨੂੰ ਸੱਤ ਕਰਕੇ ਮੰਨ ਲੈਣ। ਗੁਰੂ ਤੇਗ ਬਹਾਦਰ ਜਿਸ ਅਨੰਦਪੁਰ ਨੂੰ ਹੱਥੀ ਵਸਾਇਆ ਅੱਜ ਉਸ ਅਨੰਦਪੁਰ ਨੂੰ ਛੱਡਿਆ, ਤੇ 5 ਗੁਰੂ ਕੇ ਪਿਆਰੇ ਸਿੱਖ ਨਾਲ ਤੁਰੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਈਆਂ ਨੇ ਜ਼ਿਕਰ ਭਾਈ ਜੈਤੇ ਦਾ ਕੀਤਾ, ਪਰ ਕੁਝ ਵਿਦਵਾਨ ਕਹਿੰਦੇ ਨੇ ਭਾਈ ਜੈਤਾ ਜੀ ਦਿੱਲੀ ਦੇ ਰਹਿਣ ਵਾਲੇ ਨੇ। ਗੁਰੂ ਤੇਗ ਬਹਾਦਰ ਤੁਰੇ ਨੇ ਤੇ ਸਤਿਗੁਰੂ ਨੇ ਆਪਣਾ ਪੜਾਂ ਇੱਥੋਂ ਤੁਰਦਿਆਂ ਪਟਿਆਲੇ ਸ਼ਹਿਰ ਦੇ ਨੇੜੇ ਜਿੱਥੇ ਸੈਫਾਂ ਬਾਗ ਪਿੰਡ ਸੀ, ਇੱਥੋਂ ਫਕੀਰ ਸੀ ਸੈਫਦੀਨ ਮੁਸਲਮਾਨ, ਇਹਦੇ ਕੋਲ ਸਤਿਗੁਰੂ ਟਿਕੇ ਨੇ ਕੁਝ ਮਹੀਨੇ, ਇਹਦੇ ਕੋਲ ਉਸ ਪਰਮੇਸ਼ਵਰ ਉਸ ਨਿਰੰਕਾਰ ਦੀ ਵੰਦਨਾ ਤੇ ਉਸ ਬੰਦੇ ਦੇ ਅੰਦਰ ਨੂੰ ਭਰਪੂਰ ਕੀਤਾ। ਤੇ ਯਾਦ ਰੱਖਣਾ ਕੱਲ ਮੈਂ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਹਰ ਥਾਂ ਤੇ ਸਹਾਈ ਹੋਏ ਨੇ, ਹਰ ਇੱਕ ਥਾਂ ਤੇ, ਸਮੁੰਦਰ ਵਿੱਚ ਵੀ ਜੇ ਕੋਈ ਆਵਾਜ਼ ਮਾਰਦਾ ਤਾਂ, ਕਿਤੇ ਵੀ ਬੈਠ ਕੇ ਕੋਈ ਪੁਕਾਰਦਾ, ਤੇ ਇੱਥੇ ਪੁਕਾਰਨ ਵਾਲਿਆਂ ਵਿੱਚ 2 ਅਜੇ ਨੇ। ਚੇਤੇ ਰੱਖਿਓ ਮੈਂ ਜਿਹੜੀ ਅਰਜ਼ ਕਰਨ ਲੱਗਾ ਅੱਗੇ ਪ੍ਰਸੰਗ ਦੀ ਲੜੀ ਜੁੜਨੀ ਹੈ, 2 ਐਸੇ ਨੇ ਜਿਨ੍ਹਾਂ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਜਿੰਦੇ ਜੀ ਇਸ ਸਰੀਰ ਵਿੱਚ ਨਿਵਾਜ ਕੇ ਜਾਣਾ, ਤੇ 2 ਐਸੇ ਨੇ ਜਿਹੜੇ ਉਡੀਕ ਪੈ ਕਰਦੇ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਬਾਅਦ ਨਿਵਾਜਣਾ। ਗੁਰੂ ਤੇਗ ਬਹਾਦਰ ਤੁਰੇ ਨੇ, ਆਗਰੇ ਦੀ ਧਰਤੀ ਤੇ ਇੱਕ ਮਾਈ ਬੈਠੀ ਏ, ਕੱਲਾ ਅਸੀਂ ਪੜ੍ਹਨੇ ਆ ਇੱਕ ਆਜੜੀ ਨਹੀਂ, ਗੁਰੂ ਤੇਗ ਬਹਾਦਰ ਜਦੋਂ ਗਏ ਨੇ ਇੱਕ ਮਾਈ ਏ, ਉਹਦਾ ਨਾਂ ਵਿਦਵਾਨਾਂ ਨੇ 3 ਤਰ੍ਹਾਂ ਨਾਲ ਦਿੱਤਾ। ਡਾਕਟਰ ਫੌਜਾ ਸਿੰਘ ਉਹਦਾ ਨਾਂ ਲਿਖਦੇ ਨੇ ਮਾਈ ਜੱਸੀ, ਇੱਕ ਵਿਦਵਾਨ ਹੋਰ ਲਿਖਦਾ ਉਹ ਲਿਖਦੇ ਨੇ ਕਿ ਮਾਈ ਵਲੈਤ, ਤੇ 3ਰਾ ਨਾਂ ਆਗਰੇ ਵਿੱਚ ਪ੍ਰਚਲਿਤ ਤੇ ਮਾਈ ਭਾਗਵੰਤੀ। ਉਸ ਮਾਈ ਦੇ 3 ਨਾਵਾਂ ਦਾ ਜ਼ਿਕਰ ਏ, ਪਰ ਕਹਿੰਦੇ ਨੇ ਜਿਹੜੀ ਉਹਦੀ ਭਾਵਨਾ ਸੀ ਬਜ਼ੁਰਗ ਹੋ ਚੁੱਕੀ ਸੀ, ਤੇ ਇੱਕ ਅਰਦਾਸ ਕਰਦੀ ਸੀ ਗੁਰੂ ਤੇਗ ਬਹਾਦਰ ਜੀ ਮੇਰੇ ਸਰੀਰ ਅੰਦਰ ਤਾਕਤ ਨਹੀਂ ਕਿ ਮੈਂ ਤੇਰੇ ਦਰ ਤੱਕ ਆ ਸਕਾਂ, ਇਸ ਗਰੀਬਣੀ ਨੇ ਕਈ ਮਹੀਨਿਆਂ ਦੀ ਮਿਹਨਤ ਨਾਲ ਆ ਖੱਦਰ ਦੇ ਬਸਤਰ ਤਿਆਰ ਕੀਤੇ ਨੇ। ਕਿਤਨਾ ਚੰਗਾ ਹੋਵੇ ਜੇ ਤੂੰ ਮੈਨੂੰ ਨਿਵਾਜ ਜਾਵੇਂ। ਮੈਂ ਸੁਣਿਆ ਜਿਹੜਾ ਭਾਵਨਾ ਨਾਲ ਤੈਨੂੰ ਚੇਤੇ ਕਰਦਾ, ਤੁਸੀਂ ਉਹਦੀ ਸ਼ਰਧਾ ਨੂੰ ਪੂਰਿਆਂ ਕਰਦੇ ਹੋ। ਮੇਰੇ ਸੱਚੇ ਸਤਿਗੁਰੂ, ਇੱਕ ਵਾਰੀ ਆ ਕੇ ਇਸ ਗਰੀਬਣੀ ਦਾ ਚੋਲਾ ਪ੍ਰਵਾਨ ਕਰ ਲਵੋ। ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਆਗਰੇ ਗਏ ਨੇ ਤੇ ਉੱਥੇ ਜਦੋਂ ਪਹੁੰਚੇ ਨੇ ਉਸ ਮਾਈ ਦੇ ਘਰ ਗਏ ਨੇ ਤੇ ਉਸ ਮਾਈ ਨੇ ਜਦੋਂ ਕੀਤੇ ਦੀਦਾਰ ਤੇ ਪਹਿਲਾਂ ਤਾਂ ਅੱਖਾਂ ਦੀ ਜੋਤ ਘਾਟੇ ਦਿਸਿਆ ਨਹੀਂ ਤੇ ਪੁੱਛਦੀ ਏ ਕੌਣ ਹੋ ਤੇ ਭਾਈ ਮਤੀ ਦਾਸ ਨੇ ਕਿਹਾ ਆਵਾਜ਼ ਦੇ ਕੇ ਮਾਂ ਗੁਰੂ ਤੇਗ ਬਹਾਦਰ ਜੀ ਆਏ ਨੇ। ਮੰਜੇ ਤੋਂ ਉੱਠੀ, ਸਤਿਗੁਰੂ ਦੇ ਚਰਨਾਂ ਵਿੱਚ ਕੀਤੀ ਨਮਸਕਾਰ। ਗੁਰੂ ਤੇਗ ਬਹਾਦਰ ਜੀ ਦੇ ਚਰਨ ਆਪਣੇ ਨੇਤਰਾਂ ਦੇ ਨੀਰ ਨਾਲ ਬੈਰਾਗ ਨਾਲ ਧੋ ਦਿੱਤੇ ਨੇ ਤੇ ਪਰਤ ਕੇ ਆਪਣੇ ਹੱਥਾਂ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਬਸਤਰ ਭੇਟ ਕੀਤੇ ਨੇ ਤੇ ਪੁੱਛਿਆ ਸੀ ਮਾਂ ਕੋਈ ਤੇਰੀ ਇੱਛਾ ਹੋਰ ਹੋਵੇ ਤੇ ਇੱਕੋ ਗੱਲ ਕਹੀ ਸੀ ਮਾਈ ਨੇ, ਸਤਿਗੁਰੂ ਜੇ ਤੁਠਿਆ ਮੈਂ ਅੱਜ ਸਰੀਰ ਨੂੰ ਤਿਆਗ ਜਾਣਾ, ਮੇਰੇ ਘਰ ਵਿੱਚੋਂ ਉਸ ਤੋਂ ਬਾਹਰ ਨਿਕਲੀ ਪਹਿਲਾਂ ਮੈਂ ਆਪਣੇ ਤਨ ਨੂੰ ਤਿਆਗ ਕੇ ਇਸ ਸੰਸਾਰ ਤੋਂ ਕੂਚ ਕਰ ਜਾਵਾਂ। ਉਸ ਮਾਈ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਪਣੇ ਸਰੀਰ ਨੂੰ ਤਿਆਗਿਆ। ਧਿਆਨ ਰੱਖਣਾ, ਇੱਥੇ ਇੱਕ ਗਰੀਬ ਆਜੜੀ ਏ। ਸਿੱਖ ਵਿਦਵਾਨਾਂ ਨੇ ਇਸ ਘਟਨਾ ਨੂੰ ਵੀ ਨੋਟ ਕੀਤਾ, ਅੰਕਿਤ ਕੀਤਾ। ਇਸ ਆਜੜੀ ਦਾ ਨਾਂ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਸ਼ਾਇਦ ਹਸਨ ਅਲੀ, ਕਈ ਲਿਖਦੇ ਨੇ ਅਲੀ ਹਸਨ। ਕਹਿਣ ਤੋਂ ਮੁਰਾਦ ਇਹ ਆਜੜੀ ਦੀ ਇੱਕ ਭਾਵਨਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਏ, ਗਰੀਬਾਂ ਨੂੰ ਨਿਵਾਜਦਾ। ਪਰ ਸੋਚ ਕਿਹੋ ਜਿਹੀ, ਕਿਤੇ ਤਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੀ ਮਿੱਟੀ ਵੀ ਭੇਟਾ ਮਿਲੇ ਤਾਂ ਉਹਨੂੰ ਝੋਲੀ ਵਿੱਚ ਪਵਾ ਲੈਂਦੇ ਨੇ। ਜੇ ਕੋਈ ਭਾਵਨਾ ਨਾਲ ਕਹਿ ਮੇਰੇ ਬੇੜੇ ਨੂੰ ਕਿਨਾਰੇ ਲਈ, ਉਹਦੇ ਬੇੜੇ ਕਿਨਾਰੇ ਲਾ ਦਿੰਦੇ ਨੇ। ਜੇ ਕਿਸੇ ਨਗਨ ਨੂੰ ਤੱਕਦੇ ਨੇ, ਬਸਤਰ ਉਤਾਰ ਕੇ ਦੇ ਦਿੰਦੇ ਨੇ ਤੇ ਹੱਦ ਹੋ ਗਈ। ਜੇ ਕੋਈ ਇਹ ਕਹੇ ਕਿ ਗੁਰੂ ਤੇਗ ਬਹਾਦਰ ਮੈਂ ਗਰੀਬ ਹਾਂ, ਤੂੰ ਚੱਲਿਆ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਲਈ, ਜੇ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਏ ਘੱਟੋ ਘੱਟ ਮੇਰਾ ਕੁਝ ਦਿਨ ਗੁਜ਼ਾਰਾ ਹੋ ਜਾਏ। ਗੁਰੂ ਤੇਗ ਬਹਾਦਰ ਜੀ ਬਾਅਦ ਵਿੱਚ ਟਿਕੇ ਨੇ। ਇਹ ਆਜੜੀ ਭੇਡਾਂ ਪਿਆ ਚਾਰਦਾ ਤੇ ਸਤਿਗੁਰੂ ਨੇ ਆਵਾਜ਼ ਦੇ ਕੇ ਕਿਹਾ, ਸੱਜਣਾ ਤੂੰ ਯਾਦ ਕਰਦਾ ਸੈਂ, ਅਸੀਂ ਪਹੁੰਚ ਗਏ ਹਾਂ। ਉਹ ਸਮਝਿਆ ਨਹੀਂ, ਉਹਨੇ ਪਹਿਚਾਣਿਆ ਨਹੀਂ, ਕਹਿਣ ਲੱਗਾ ਤੁਸੀਂ ਕੌਣ ਹੋ? ਸਾਹਿਬ ਨੇ ਕਿਹਾ ਬਾਅਦ ਵੀ ਦੱਸਾਂਗੇ, ਆ ਅੰਗੂਠੀ ਤੇ ਦਿਸ਼ਾਲਾ ਲੈ ਜਾ, ਭੁੱਖ ਲੱਗੀ ਏ, ਕੁਝ ਸ਼ਹਿਰ ਵਿੱਚੋਂ ਖਰੀਦ ਕੇ ਲਿਆ, ਅੰਗੂਠੀ ਨੂੰ ਵੇਚ ਦਈ ਇੱਕ ਬੇਦੇ ਗੁਰੂ ਦੀ ਕਿ ਪ੍ਰਗਟ ਕਰਾਂ, ਆਪਣੇ ਆਪ ਨੂੰ ਸਮਝ ਵੀ ਲੱਗ ਜਾਏ ਇਹਨਾਂ ਲੋਕਾਂ ਨੂੰ ਕਿ ਇਹ ਗੁਰੂ ਤੇਗ ਬਹਾਦਰ ਨੇ ਤੇ ਬਾਕੀ ਇਸ ਗਰੀਬ ਦਾ ਵੀ ਕੁਝ ਬਣ ਜਾਏ। ਖੈਰ ਅਸੀਂ ਪੜ੍ਹਿਆ ਕਿ ਸ਼ਹਿਰ ਵਿੱਚ ਗਿਆ ਤੇ ਉਸ ਹਲਵਾਈ ਨੇ ਪੁੱਛਿਆ ਸੀ ਕਿ ਅੰਗੂਠੀ ਕਿਹਦੀ? ਉਹਨੇ ਕਿਹਾ ਬਾਅਦ ਵਿੱਚ ਕੋਈ ਫਕੀਰ ਕੋਈ ਮਹਾਂਪੁਰਸ਼ ਆਇਆ ਤੇ ਉਸ ਵਕਤ ਕੋਤਵਾਲ ਕੋਲ ਇਸ ਆਜਨੀ ਨੂੰ ਪਕੜਾਇਆ ਗਿਆ ਤੇ ਜਦੋਂ ਆਏ ਤੇ ਉਹ ਗੁਰੂ ਤੇਗ ਬਹਾਦਰ ਜੀ ਸਨ। ਇੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਸਿੱਖ ਵਿਦਵਾਨ ਕਹਿੰਦੇ ਨੇ ਤਿੰਨ ਸਿੱਖ ਨਾਲ ਗ੍ਰਿਫਤਾਰ ਕੀਤੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਤੇ ਭਾਈ ਉਦੈ। ਇਹਨੂੰ ਗੁਰਦੇਵ ਜੀ ਨੇ ਵੱਖ ਕਰ ਦਿੱਤਾ, ਇਹਨਾਂ ਨੂੰ ਗ੍ਰਿਫਤਾਰੀ ਤੋਂ ਬਚਾ ਦਿੱਤਾ ਕਿ ਸ਼ਹਾਦਤ ਤੋਂ ਬਾਅਦ ਤੁਸੀਂ ਸਭ ਕੁਝ ਸਾਂਭ ਸੰਭਾਲ ਕਰਨੀ ਏ ਤੇ ਤੁਸੀਂ ਸਿੱਖਾਂ ਨੂੰ ਸੁਚੇਤ ਕਰਨਾ। ਕੁਝ ਕਹਿੰਦੇ ਨੇ ਇਹ ਦਿੱਲੀ ਤੋਂ ਵੱਖ ਹੋਏ ਨੇ। ਖੈਰ ਕੁਛ ਵੀ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਆਗਰੇ ਤੋਂ ਹੋਈ ਏ। ਵਿਦਵਾਨ ਕਹਿੰਦੇ ਨੇ 1200 ਘੋੜ ਅਸਵਾਰਾਂ ਦੇ ਸਖ਼ਤ ਪਹਿਰੇ ਅੰਦਰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਆਂਦਾ ਗਿਆ। ਇਹਦਾ ਕਾਰਨ ਕੁਝ ਵਿਦਵਾਨ ਕਹਿੰਦੇ ਨੇ ਮਥੁਰਾ ਦੇ ਅੰਦਰ ਕੁਝ ਜਾਟ ਪਰਿਵਾਰ ਐਸੇ ਸਨ ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਕਰਦੇ ਸਨ ਪਿਆਰ। ਇਹਨਾਂ ਨੂੰ ਭੈ ਸੀ ਕਿ ਜੇ ਕਿਤੇ ਗੁਰੂ ਤੇਗ ਬਹਾਦਰ ਜੀ ਦੇ ਦੁਆਲੇ ਪਹਿਰਾ ਨਾ ਰੱਖਿਆ ਤੇ ਹੋ ਸਕਦਾ ਜਾਟ ਹੱਲਾ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਛਡਾ ਲੈਣ। ਸਤਿਗੁਰੂ ਗੁਰੂ ਤੇਗ ਬਹਾਦਰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਸਾਧ ਸੰਗਤ, ਇੱਕ ਅੱਧੀ ਪੁਰਾਣੀ ਹਵੇਲੀ ਏ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਵਿਸ਼ਰਾਮ ਕਰਾਇਆ ਗਿਆ। ਇੱਥੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵੀ ਨਾਲ ਨੇ। ਸਤਿਗੁਰੂ ਜੀ ਨੂੰ ਪ੍ਰਸ਼ਾਦ ਪਾਣੀ ਛਕਾਉਣ ਵਾਸਤੇ ਨਹੀਂ ਦਿੱਤਾ ਗਿਆ। ਗੁਰੂ ਤੇਗ ਬਹਾਦਰ ਜੀ ਉਸ ਪਿਆਰੇ ਦੀ ਯਾਦ ਵੀ ਜੁੜੇ ਰਹੇ। ਲੋਕ ਕਹਿੰਦੇ ਨੇ ਇਹ ਹਵੇਲੀ ਭੂਤਾਂ ਵਾਲੀ ਸੀ,
1: पर जिथे गुरु के चरण पै जान उथे इन्हां चीजां दा वास है ही नहीं। गुरु तेग बहादुर जी टिके ने। इथे एक बड़ी रोचक घटना है जिहड़ी साडे सिख विद्वाना ने अंकित कीती, खास करके ज्ञानी ज्ञान सिंह ने, क्योंकि जदों असीं इतिहास दे तत्थ नूं वाचने आ ना ते सानू उन्हां गल्लां तों सुचेत रहना पैगा जिहड़ियां गुरमत दे नाल मेल नहीं खांदियां। कहिंदे ने गुरु तेग बहादुर जी ने एक दिन केसी इशनान कीता ते हवेली दी छत ते खड़े हो गए ने। ये गल मैं अर्ज कर रहा है नहीं, पर जो विद्वाना ने लिखी है, कहन लगे ये छत ते खलो गए ते लिखी गई उस वक्त जदों अंग्रेजा दा समय, अंग्रेजा दे राज वक्त, ते जदों छत ते खलोते ने केस पै हरे करदे ने, ते जे पुछया गुरु तेग बहादुर जी नूं की पै तकदे हो, ते कहिंदे ने मैं देखना पियाना कि पछम तो मेरे एक सिख ने आउणा है जिन्हें अपने सिर ते टोपी लईए, वो आवेगा आके तुरकां दीआं जड़ां उखेड़ देगा ते साडे लोग सुनाई गए। हद हो गई, ये भी एक अंग्रेज की चाल है कि सिख कभी यह महसूस ही ना करन कि अंग्रेजा दे असी गुलाम आ, यही समझन के गुरु तेग बहादुर जी दे हुक्म नाल अंग्रेजा ने मुगल राज दे तर्क तख्ते नूं पलटे। असल विच यह गल है नहीं, गुरु तेग बहादुर महाराज हवेली विच इन्हां नूं रख्या गया। हुण भाई मती दास जदों तकदा है ते कई वारी अखां विच पानी भर आउंदा है, क्योंकि गुरु का दीवान है ना ओ सतगुरु जिदे शीस उपर छत्र झुलदा है, ओ सतगुरु जिदे शीस दे उपर चवर झुलदे ने। गुरु तेग बहादुर जी हवेली विच ने ते जदों प्रसाद पानी नहीं मिलदा ते मन विच आखर सिख होका भर लैंदा है मना किहो जिहा समय कदी गुरु तेग बहादुर जी दी अख दी सेवा करदे सां, अज कैद विच पै प्यारा प्रीतम सामने वे पर असी सेवा नहीं कर सकते। उस वक्त कहिंदे ने गुरु तेग बहादुर जी दे सामने इन्हां लोगां ने फिर सिखां उत्ते तशद्दुद करना शुरू कीता ते भाई मती दास ने एक दिन गुरदेव वल तक के कहा सी, गुरु तेग बहादुर जी जे एक कृपा मेरे ते कर दियो ना, जे इजाजत दे दियो, तुहाडा हुक्म होवे मैं कुछ करना चाहना ना। ते पुछया साहब ने भाई मती दास की, कहन लगा गुरु तेग बहादुर जी एक वारी इजाजत दे दियो, मेरे तो जरिया नहीं जांदा पिया, जे तू कृपा करे एक पासे दिल्ली ते दूसरे पासे लाहौर, ए तेनी तां खास करके मेन दिल्ली केंद्र भी सी, लाहौर सरहंद ते दिल्ली, ते कमाल दी गल गुरु तेग बहादुर जी दा खानदान ते गुरु तेग बहादुर जी दी औलाद ने तिन्ना ही इन्हां सूबिआं दिल्ली केंद्र भी सी, लाहौर सरहंद ते दिल्ली, ते कमाल दी गल गुरु तेग बहादुर जी दा खानदान ते गुरु तेग बहादुर जी दी औलाद ने तिन्ना ही इन्हां सूबिआं दे विच साके कीते। गुरु अर्जन साहब लाहौर साका पै करदे ने ते गुरु अर्जन साहब जी दा पोता गुरु तेग बहादुर दिल्ली विच धर्म हेत साका पै करदा है ते गुरु तेग बहादुर जी दे पोते सरहंद दी धरती ते साका पै करदे, क्योंकि जुल्म राज जिथों जुल्म दे हुक्म शुरू हुंदे ने, गुरु नानक साहब दी गद्दी ते गुरु अर्जन साहब दी औलाद ने ते गुरु तेग बहादुर जी दे खानदान ने उन्हां थावां ते अपने पवित्र खून नूं डोल के सदा लई उन्हां नूं आजाद करना चाहे। गुरु तेग बहादुर जी नूं भाई मती दास ने अर्ज कीती है कि सतगुरु जे एक इजाजत दे दियो, पुछया कि, कहन लगा दिल्ली ते लाहौर दी इट नाल इट खड़का सकना वा, ते गुरु तेग बहादुर जी मुस्कुरा पै, कहन लगे ओ मती दास तेरे कोल इन्नी ताकत है, कहन लगा हां मैं सब कुछ कर सकना वा, ते पुछया मती दास ए ताकत लई किदे तो, कहन लगा गुरु तेग बहादुर तेरे चरणा दी सेवा कर करके, ते साहब ने कहा वाह ओए मती दास जिदे चरणा दी सेवा कीती ओदे कोलों तैनू ताकत मिली, तू दिल्ली ते लाहौर दी इट नाल इट खड़का सकना, तू सेवा करन वाले कोल इन्नी ताकत है ते जिदी तू सेवा कीती ओदे कोल किन्नी कु ताकत होवे। कहन लगा गुरु तेग बहादुर तेरी ताकत नू नमस्कार है, ते साहब ने कहा सजना देख अजर नू जर लईदा है, यही ता रब दे भगत दा इक लक्षण है कि तान हुंदा होए नहीं ताना, ओदे कोल ताकत है पर प्रगट नहीं करदा, याद रखी اس نقطے تو بچ گئی کیونکہ انتلے سمے نے کتے اے بھاگنا بن جائے تے بھائی متی داس اپنے اگے نوں نہ کتے گوا لے. ستگرو نے کیو جے کمال دے بچن کیتے نے. بھائی صاحب بھائی گرداس دی ایک پنکتی آندی ہے انہاں دی وار کہ اکت نقطے ہوئے جائے محرم مجرم خیر خواری. دھیان رکھنا نکتا ایکو ہی لگتا ہے تے اردو پڑھے ہوئے سجنا نو پتا ہے جدو محرم لکھی دے میم خے رے تے میم محرم تے جدو آپا اینو مجرم لکھنا ہے نا ادو میم تے خے والی تھان تے ایک نکتا پا دینا ہے بس ایک نکتے دے نال ہی جیم بن جاندی. ایک ٹپی جی پان نال ایک بندی نال پان نال محرم تو مجرم بن جاندا ہے. محرم دا ارتھ پیارا ہوندا ہے تے مجرم دا ارتھ ہوندا ہے جڑا دوچی ہوئے. بھائی گرداس کہندے نے دیکھی سکھا تو سیوا کرنا ہے اکت نقطے ہوئے جائے محرم مجرم خیر خواری جے کتے ہومے دا نکتا تھوڑا جا لگ گیا تے سجنا محرم تو مجرم بن جائے گا. جتھے محرم ہے ہن خیر منگی جاندی تیرے لئی تے سجنا جے ہومے دا نکتا لگ گیا مجرم بن گیا تے تیری خواری ہو جائے گی. اکت نقطے ہوئے جائے محرم مجرم خیر خواری. کہندے نے اے گل جدو بھائی متی داس نوں کہی چرنا تے چو گیا کہن لگا داتیا دات بھی تو دتی تے جرن دی طاقت بھی ہن تو دے دے. گرو تیگ بہادر جی نے رکھیا شیش تے ہاتھ روم روم وچ چرنار چھڑ گئی تے بھائی متی داس شریر وچ رہندیا ہویا بیگم پورے دا نواسی ہو گیا. ستگرو دے اس وارتالاپ نو سنیا ایک سنتری نے ایک اہلکار نے تے جا کے کہہ قاضی نو گرو دے سکھ کول بڑی طاقت جے. اے کہندا سی میں لاہور تے دلی دی ایک نال ایک کھڑکا سکنا وا تے جدو اے خبر ملی تے اس وقت انہاں نے ایک پنجرا تیار کرایا کہ جے سکھ کول اینی طاقت اے کتے گرو پنجرے نو توڑ کے نہ نکل جائے کتے حویلی تو نہ نکل جائے. انہاں نے او پنجرا اتنا سخت تیار کرایا جدے وچ گرو تیگ بہادر نہ تا کھلو سکدے نے. دھیان رکھنا سی کنے کھڑے ہوئے بالکل نہیں. اس پنجرے دے سر دے اوپر بھی تکھیاں سوئے سن. پنجرے دے اگے بھی تکھے سوئے نے اندر نوں پچھے بھی تکھے سوئے نے تھلے بھی سوئے نے. جے گرو تیگ بہادر اتے کھڑے ہون گے سیچ بھی سوئے چپ دے نے. پچھے لگن تاں سوئے بیٹھ دے نے تاں او تکھے سوئے جے اگے نوں ہوندے نے تاں سوئے. انہاں ظالماں نے اس ڈھنگ نال پنجرا تیار کیتا ہے نہ کھلو سکن نہ بہ سکن نہ ٹو لا سکن کیول اڑ کے گرو تیگ بہادر جی اس پنجرے وچ ڈکے گئے. گرو تیگ بہادر جنہاں نوں حویلی وچ رکھیا اج انہاں نوں پنجریاں وچ ڈک دتا ہے. پر کی پتا سی ظالمو جنوں تسی لوہے دے پنجرے وچ بند کرنا چاہندے ہو اے تاں شریر دے پنجرے دی پرواہ نہیں کردا پیا تواڈے لوہے دے پنجرے دی کی پرواہ کرنی. اج دن چڑھیا سورج دی ٹکی نکلی ہے. بھائی متی داس نے امرت ویلے نت نیم کیتا ہے. گرو تیج بہادر جی نال بچن بلاس کیتے نے تے بھائی متی داس نو اج حویلی تو باہر کڈے جتھے چاندنی چونکے ایتھے گرو تیج بہادر جی دے پنجرے نو لیاندا گیا ہے تے بھائی متی داس نو سامنے لیاندا تے آواز دتی قاضی نے. قاضی دا نام سی عبد الوہب جڑا کوتوال سی او دا نام سی عبداللہ تے جنہیں شہید کیتا سی اس جلاد دا نام سی جلاد جلال الدین. اے رہن والا سی سمانے دا. بابے بندہ سنگھ بہادر نے سمانا کیوں گرد کیتا ہے کیونکہ اتھے تین جلاد رہندے سن. ویسے تا جس جلاد نے گرو ارجن صاحب دے شیش وچ بھی ریتا پان دا ذکر کیتا ہے کچھ ودوان کہندے نے او دا نام سی جلاد جلال الدین. اے دا نام سی جلاد جلال الدین. کہن لگے ایک تا اے جلاد گرو تیگ بہادر جی نو شہید کرن والا اے وی سمانے دا ہے تے دو جلاد ہور سن شاشل بیگ تے باشل بیگ. اے وی سمانے دے نے جنہاں نے چھوٹے شہر جادیاں نو سرہند دیاں نیاں نکنیاں سی. ایسے کر کے بابے بندے بہادر نے سمانے نو گرد کیتا. ستگرو گرو تیگ بہادر دے سامنے بھائی متی داس نو لیاندا گیا تے قاضی عبد الوہب نے کیا ہے او گرو کے سکھا او متی داس

ਤੇ ਅਸੀਂ ਤੈਨੂੰ ਸਾਰੇ ਨਜ਼ਾਰੇ ਦਿਖਾ ਸਕਦੇ ਸਾਂ। ਉਸੇ ਵਕਤ ਇੰਨੀ ਜ਼ੁਰਤ ਭਰਿਆ ਉੱਤਰ ਸੁਣਿਆ ਤੇ ਭਾਈ ਸਾਹਿਬ ਭਾਈ ਮਤੀ ਦਾਸ ਲਈ ਫਤਵਾ ਜਾਰੀ ਹੋ ਗਿਆ ਕਿ ਇਹਨੂੰ ਲੱਕੜ ਵਿੱਚ ਬੰਨ ਦਿੱਤਾ ਗਿਆ ਹੈ, ਤਖਤਿਆਂ ਵਿੱਚ ਬੰਨ ਦਿਓ ਤੇ ਕਿਹੜੇ ਢੰਗ ਨਾਲ ਸ਼ਹੀਦ ਕਰਨਾ ਇਹਦੇ ਸੀਸ ਉੱਤੇ ਆਰਾ ਰੱਖ ਦਿੱਤਾ ਜਾਏ। ਪਿਆਰਿਓ ਫਾਂਸੀ ਲਾ ਦੇਣਾ ਇਹ ਵੀ ਠੀਕ ਹੈ, ਜਲਦੀ ਝਟਕੇ ਨਾਲ ਸਵਾਸ ਨਿਕਲ ਜਾਂਦੇ ਨੇ। ਗੋਲੀ ਦੇ ਮਾਰਨੀ ਇਹ ਵੀ ਜਲਦੀ ਮਨੁੱਖ ਸਵਾਸ ਤਿਆਗ ਸਕਦਾ। ਕਿਸੇ ਨੂੰ ਜ਼ਹਿਰ ਦੇਣਾ ਇਹਦੇ ਨਾਲ ਵੀ ਸਵਾਸ ਤਿਆਗੇ ਜਾ ਸਕਦੇ ਨੇ। ਉਹ ਪਿਆਰਿਓ ਸੀਸ ਉੱਤੇ ਆਰਾ ਰੱਖ ਦੇਣਾ ਤੇ ਉਸ ਆਰੇ ਦੇ ਦੰਦਿਆਂ ਨਾਲ ਇੰਜ ਚੀਰਨਾ ਜਿਵੇਂ ਲੱਕੜ ਚੀਰੀ ਜਾਂਦੀ ਏ। ਕਿਹੋ ਜਿਹਾ ਜ਼ੁਲਮ ਭਰਿਆ ਡਰਾਵਣਾ ਇਹ ਕੌਤਕ ਸੀ। ਭਾਈ ਮਤੀ ਦਾਸ ਦੇ ਸਾਹਮਣੇ ਫੱਟਿਆਂ ਵਿੱਚ ਚੀਰਨ ਤੋਂ ਪਹਿਲਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਗੜੀ ਗੱਲ ਬੜੀ ਪਿਆਰੀ ਲਿਖੀ। ਕਾਜ਼ੀ ਅਬਦੁਲ ਵਾਹਬ ਨੇ ਕਿਹਾ, ਕਹਿਣ ਲੱਗਾ, ਉਹ ਮਤੀ ਦਾਸ ਇੱਕ ਗੱਲ ਮੈਂ ਤੇਰੇ ਨਾਲ ਕਰਨੀ ਚਾਹੁੰਦਾ ਵਾ। ਇੱਕ ਪਾਸੇ ਤੇਰਾ ਗੁਰੂ ਵੇ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨੇ। ਦੇਖ, ਜੇ ਤਾਂ ਗੁਰੂ ਤੇਗ ਬਹਾਦਰ ਦਾ ਬਣ ਕੇ ਰਹਿਣਾ ਹੀ ਤੇ ਤੇਰੇ ਸਿਰ ਤੇ ਚਲਾਵਾਂਗੇ ਆਰਾ ਤੇ ਆਰੇ ਨਾਲ ਕਰਾਂਗੇ ਦੋ ਫਾੜ। ਤੇ ਜੇ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਤਿਆਗਦਾ ਤੇ ਸੱਜਣਾ ਦੁਨੀਆਂ ਦੇ ਸੁੱਖ ਤੇਰੀਆਂ ਝੋਲੀ ਵਿੱਚ ਪਾ ਦਿਆਂਗੇ, ਤੈਨੂੰ ਡੋਲੇ ਦਿਆਂਗੇ, ਤੈਨੂੰ ਦੁਨੀਆਂ ਦੀ ਪਦਵੀ ਦਿਆਂਗੇ, ਦੁਨੀਆਂ ਦਾ ਰਾਜ ਦਿਆਂਗੇ। ਦੱਸ, ਤੈਨੂੰ ਗੁਰੂ ਤੇਗ ਬਹਾਦਰ ਪ੍ਰਵਾਨ ਏ ਜਾਂ ਦੁਨੀਆਂ ਦਾ ਸੁੱਖ ਪ੍ਰਵਾਨ ਏ? ਜਾਂ ਇਉਂ ਕਹਿ ਲਵੋ, ਤੈਨੂੰ ਮੌਤ ਪ੍ਰਵਾਨ ਏ ਕਿ ਪਦਵੀ ਪ੍ਰਵਾਨ ਏ? ਜਾਂ ਇਉਂ ਕਹਿ ਲਵੋ, ਤੈਨੂੰ ਆਰੇ ਦੇ ਤਿੱਖੇ ਦੰਦੇ ਪ੍ਰਵਾਨ ਨੇ ਜਾਂ ਯਾਦ ਰੱਖੀ ਦੁਨੀਆਂ ਦਾ ਐਸ਼ੋ ਇਸ਼ਰਤ ਦਾ ਸਮਾਨ ਤੈਨੂੰ ਪ੍ਰਵਾਨ? ਉਸ ਵਕਤ ਮਤੀ ਦਾਸ ਨੇ ਇੱਕ ਗੱਲ ਕਹੀ। ਕਹਿਣ ਲੱਗਾ, ਕਾਜ਼ੀ ਇਹ ਤੂੰ ਗੱਲ ਉਦੋਂ ਕਹਿੰਦੋ ਜਦੋਂ ਮੇਰੇ ਸਿਰ ਤੇ ਦੋ ਕੁ ਆਰੇ ਦੇ ਦੰਦੇ ਚਲਾ ਦਿੰਦੋ, ਕਿਉਂਕਿ ਤੂੰ ਕਹਿ ਦੋ ਵਿੱਚੋਂ ਇੱਕ ਦੀ ਚੋਣ ਕਰ ਲੈ, ਜਾਂ ਗੁਰੂ ਤੇਗ ਬਹਾਦਰ ਦੀ ਆਰੇ ਦੇ ਦੰਦੇ ਜਾਂ ਦੁਨੀਆਂ ਦੇ ਪਦਾਰਥਾਂ ਦੀ। ਸੱਜਣਾ, ਦੁਨੀਆਂ ਦੇ ਪਦਾਰਥ ਬੜੇ ਮਾਣ ਕੇ ਦੇਖੇ ਨੇ, ਜਵਾਨ ਦਾ ਚਸ਼ਕਾ ਵੀ ਤੱਕਿਆ, ਇੱਜ਼ਤ ਵੀ ਰੱਜ ਕੇ ਮਾਣੀ ਏ, ਪਰ ਅਸਲ ਵਿੱਚ ਦੋ ਵਿੱਚੋਂ ਇੱਕ ਦੀ ਚੋਣ, ਇੱਕ ਦਾ ਸਵਾਦ ਮੈਂ ਚੱਕ ਚੁੱਕਾ ਵਾਂ, ਅਜੇ ਤੱਕ ਆਰੇ ਦਾ ਸਵਾਦ ਨਹੀਂ ਚੱਖਿਆ। ਜੇ ਤੂੰ ਆਰੇ ਦੇ ਦੰਦੇ ਦੋ ਕੁ ਮੇਰੇ ਸਿਰ ਤੇ ਚਲਾ ਲੈ, ਮੈਂ ਉਹਦਾ ਸਵਾਦ ਵੀ ਚੱਕ ਲਵਾਂ। ਦੋਨਾਂ ਦੇ ਸਵਾਦ ਵਿੱਚੋਂ ਜਿਹਦੇ ਵਿੱਚੋਂ ਜ਼ਿਆਦਾ ਆਨੰਦ ਮਿਲਿਆ ਮੈਂ ਉਹਨੂੰ ਪ੍ਰਵਾਨ ਕਰ ਲਵਾਂ। ਦੋ ਵਿੱਚੋਂ ਚੋਣ ਇੱਕ ਦੀ ਹੋਣੀ ਏ ਨਾ, ਪਰ ਪਹਿਲਾਂ ਦੋਨਾਂ ਦਾ ਸਵਾਦ ਤਾਂ ਦਿਖਾ। ਸਾਧ ਸੰਗਤ, ਅੱਜ ਮੇਰਾ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਤੱਕਦਾ ਪਿਆ ਤੇ ਪਿਆਰਿਓ ਚਿਹਰੇ ਤੇ ਘਬਰਾਹਟ ਨਹੀਂ, ਸਤਿਗੁਰੂ ਮੁਸਕਰਾਏ ਨੇ ਤੇ ਕਾਜ਼ੀ ਨੇ ਪੁੱਛਿਆ, ਸਿੱਖ ਸਾਹਮਣੇ ਮੌਤ ਏ ਤੇ ਤੁਸੀਂ ਮੁਸਕਰਾਏ ਕਿਉਂ? ਤੇ ਗੁਰੂ ਤੇਗ ਬਹਾਦਰ ਨੇ ਕਿਹਾ, ਸੱਜਣਾ ਜਿਹੜੇ ਉਸਤਾਦ ਦਾ ਪੜ੍ਹਾਇਆ ਹੋਇਆ ਵਿਦਿਆਰਥੀ ਸ਼ਿਸ਼ ਚੰਗੇ ਨੰਬਰ ਲੈ ਕੇ ਉੱਚੇ ਮਰਤਬੇ ਤੇ ਪਹੁੰਚਦਾ ਹੋਵੇ ਉਸ ਉਸਤਾਦ ਨੂੰ ਖੁਸ਼ ਹੋਣਾ ਚਾਹੀਦਾ, ਦੁਖੀ ਨਹੀਂ ਹੋਣਾ ਚਾਹੀਦਾ। ਮੈਨੂੰ ਅੱਜ ਮਾਣ ਏ ਕਿ ਗੁਰੂ ਨਾਨਕ ਤੇਰੇ ਸਕੂਲ ਵਿੱਚ ਪੜਿਆ ਹੋਇਆ ਸਿੱਖ ਏ, ਅੱਗੇ ਲੜਾਈ ਵਿੱਚ ਤਾਂ ਸ਼ਹੀਦ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਧਿਆਨ ਰੱਖਣਾ। ਇਹ ਦੂਸਰਾ ਸਿੱਖ ਏ ਭਾਈ ਮਤੀ ਦਾਸ, ਜਿਨ੍ਹੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ, ਤੇ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਪੜ੍ਹਾਏ ਹੋਏ ਵਿਦਿਆਰਥੀ ਅੱਜ ਸਬਰ ਨਾਲ ਜਬਰ ਨਾਲ ਟੱਕਰ ਲੈਂਦੇ ਨੇ ਸਬਰ ਨੂੰ ਧਾਰਨ ਕਰਕੇ, ਤੇ ਜਦੋਂ ਮੇਰਾ ਸਿੱਖ ਪ੍ਰਵਾਨ ਚੜੇਗਾ ਮੈਂ ਖੁਸ਼ ਹੋਵਾਂਗਾ। ਭਾਈ ਮਤੀ ਦਾਸ ਨੂੰ ਤਖਤੇ ਵਿੱਚ ਬੰਨ ਦਿੱਤਾ ਗਿਆ। ਸਾਹਮਣੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਸਾਹਿਬ ਦੇ ਹੱਥ ਇਹ ਵੀ ਰੱਸਿਆਂ ਨਾਲ ਬੰਨ ਦਿੱਤੇ ਨੇ। ਪਿਆਰਿਓ, ਕਿੰਨਾ ਸਾਡਾ ਅਮੀਰ ਵਿਰਸਾ ਹੈ। ਗੁਰੂ ਤੇਗ ਬਹਾਦਰ ਸੱਚੇ ਪਿਤਾ ਸਾਹਮਣੇ ਨੇ, ਇਹ ਮਿਥਿਆਸ ਨਹੀਂ, ਪਰਸ਼ੁਰਾਮ ਦੇ ਕੁਹਾੜੇ ਵਾਲਾ ਮਿੱਥ ਨਹੀਂ, ਇਹ ਅਸਲੀਅਤ ਹੈ। ਤੇ ਚਾਂਦਨੀ ਚੌਂਕ ਅਜੇ ਵੀ ਗਵਾਹੀ ਦੇ ਰਿਹਾ ਹੈ, ਇਤਿਹਾਸ ਬੋਲਦਾ ਪਿਆ ਹੈ। ਉਹ ਥਾਂ ਬੋਲ ਕੇ ਕਹਿੰਦੇ ਨੇ ਕਿ ਇੱਥੇ ਉਹਨਾਂ ਸਿੱਖਾਂ ਨੇ ਸਾਕੇ ਕੀਤੇ, ਉਹਨਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ। ਤਖਤੇ ਵਿੱਚ ਬੰਨ ਦਿੱਤਾ ਗੁਰੂ ਤੇਗ ਬਹਾਦਰ ਜੀ ਸਾਹਮਣੇ ਨੇ, ਤੇ ਉਹ ਕਹਿੰਦਾ, ਆਰਾ ਜਦੋਂ ਸੀਸ ਤੇ ਚੱਲਿਆ, ਕੇਸ ਖੋਲ ਦਿੱਤੇ ਨੇ, ਜਿਵੇਂ ਮਾਨੋ ਇੱਕ ਸੁਹਾਗਣ ਆਪਣੇ ਕੇਸਾਂ ਦੀਆਂ ਪੱਟੀਆਂ ਨੂੰ ਬੰਨ੍ਹਦੀ ਹੋਵੇ, ਤੇ ਉਸ ਚੀਰ ਤੇ ਰੱਖਿਆ ਆਰਾ। ਜਦੋਂ ਦੋ ਕੁ ਦੰਦੇ ਵਿੱਚ ਗਏ ਨੇ ਤੇ ਇੱਕੋ ਦਮ ਖੂਨ ਦਾ ਫੁਹਾਰਾ ਫੁੱਟਿਆ, ਤੇ ਕਹਿੰਦੇ ਨੇ ਲਾਲ ਲਾਲ ਮੋਤੀ ਭਾਈ ਮਤੀ ਦਾਸ ਦੇ ਐਸ ਕਾਲੇ ਦਾੜੇ ਕਾਲੇ ਕੇਸਾਂ ਦੇ ਉੱਪਰ ਆ ਟਪਕੇ। ਜਦੋਂ ਪੈ ਤੇ ਭਾਈ ਸਾਹਿਬ ਹੱਥ ਪੈ, ਭਾਈ ਮਤੀ ਦਾਸ ਹੱਸਿਆ ਤੇ ਕਹਿੰਦੇ ਨੇ, ਉਸ ਵਕਤ ਜਲਾਬ ਪੁੱਛਦਾ, ਕਾਜ਼ੀ ਪੁੱਛਦਾ, ਹੁਣ ਦੱਸ ਕੀ

0: ਆਣੀ ਆਰੇ ਤੇ ਦੰਦੇ ਕਿ ਗੁਰੂ ਤੇਗ ਬਹਾਦਰ। ਯਾਦ ਰੱਖੀ ਜੇ ਆਰੇ ਤੇ ਦੰਦੇ ਨੇ ਗੁਰੂ ਤੇਗ ਬਹਾਦਰ ਏ, ਦੂਜੇ ਪਾਸੇ ਦੁਨੀਆਂ ਦਾ ਸੇਖੇ ਸੋਖੇ ਹੱਸ ਕੇ ਕਹਿੰਦਾ, ਸੱਜਣਾ ਮੈਂ ਤਾਂ ਅਜੇ ਤੱਕ ਭੁੱਲ ਹੀ ਰਿਹਾ ਵਾਂ, ਦੁਨੀਆਂ ਦੇ ਵਿੱਚ ਓਨਾ ਆਨੰਦ ਨਹੀਂ ਜਿੰਨਾ ਆਰੇ ਦੇ ਦੰਦਿਆਂ ਵਿੱਚ ਆਨੰਦ ਏ। ਪਰ ਇਹ ਆਨੰਦ ਤਾਂ ਹੈ ਜੇ ਗੁਰੂ ਤੇਗ ਬਹਾਦਰ ਸਾਹਮਣੇ ਦੇਖਦਾ ਹੋਵੇ, ਜੇ ਉਹਦੀ ਨਜ਼ਰ ਮੇਰੇ ਉੱਪਰ ਹੋਵੇ। ਕਮਾਲ ਦੀ ਗੱਲ, ਸਾਹਿਬ ਦੇਖ ਕੇ ਖੁਸ਼ ਹੋਏ, ਕਿਉਂਕਿ ਸਾਹਿਬ ਨੂੰ ਪ੍ਰਸੰਨਤਾ ਹੈ ਕਿ ਲੋਕ ਇਹ ਨਾ ਕਹਿਣ ਕਿ ਗੁਰੂ ਤੇਗ ਬਹਾਦਰ ਤਾਂ ਗੁਰੂ ਸੀ, ਉਹ ਤਾਂ ਸਭ ਕੁਝ ਜਲ ਗਿਆ। ਸਾਹਿਬ ਇਸ ਕਰਕੇ ਪ੍ਰਸੰਨੇ ਕਿ ਪਤਾ ਲੱਗ ਜਾਏ ਗੁਰੂ ਨਾਨਕ ਦੀ ਬਾਣੀ ਗਾਉਣ ਵਾਲੇ ਕੋਲ ਵੀ ਇੰਨੀ ਤਾਕਤ ਹੈ, ਉਹ ਆਰੇ ਦੇ ਦੰਦੇ ਜਲ ਕੇ ਵੀ ਖਿੜ ਕੇ ਮੱਥੇ ਇਸ ਮੁਸੀਬਤ ਨੂੰ ਪ੍ਰਵਾਨ ਕਰ ਸਕਦਾ। ਭਾਈ ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਤੇ ਉਸ ਵਕਤ ਕਹਿੰਦੇ ਨੇ, ਉਹ ਕਾਜੀ ਹੁਣ ਦੇਰੀ ਨਾ ਕਰ, ਤੂੰ ਚੀਰ ਦੇ। ਪੁੱਛਿਆ, ਤੂੰ ਖੁਸ਼ ਕਿਉਂ ਵੇ? ਕਹਿਣ ਲੱਗਾ, ਦੇਖ ਸੁਹਾਗਣ ਦਾ ਚਿੰਨ ਹੁੰਦਾ ਹੈ, ਜਿਹੜੀ ਆਮ ਤੌਰ ਤੇ ਦੁਨੀਆਂ ਵਿੱਚ ਸੁਹਾਗਣ ਏ ਉਹ ਆਪਣੇ ਕੇਸਾਂ ਵਿੱਚ ਸੰਧੂਰ ਪਾਉਂਦੀ ਏ, ਪਰ ਜਿਹਨੇ ਪ੍ਰੀਤਮ ਦੀ ਸੇਜ ਨੂੰ ਮੰਨਣਾ ਹੈ ਉਹ ਆਪਣੇ ਪੱਤੀ ਵਿੱਚ ਆਪਣੇ ਸੀਸ ਵਿੱਚ ਖੂਨ ਦਾ ਸੰਧੂਰ ਪਾਉਂਦਾ ਹੈ। ਤੂੰ ਛੇਤੀ ਕਰ, ਮੈਂ ਆਪਣੇ ਪਿਆਰੇ ਦੀ ਪ੍ਰੀਤਮ ਦੀ ਸੇਜ ਨੂੰ ਮੰਨਣਾ। ਉਸ ਵਕਤ ਉਹਨਾਂ ਇੱਕ ਗੱਲ ਪੁੱਛੀ, ਤੇਰੀ ਕੋਈ ਅੰਤਮ ਇੱਛਾ ਹੈ? ਯਾਦ ਰੱਖ, ਇੱਕ ਪਾਸੇ ਆ ਰਹੀ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨਹੀਂ। ਭਾਈ ਮਤੀ ਦਾਸ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ, ਸੱਜਣਾ ਮੈਨੂੰ ਆਰਾ ਚੰਗਾ। ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਲਿਖੀ ਗੱਲ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਨੇ ਇਹਨੂੰ ਦਰਜ ਕੀਤਾ। ਉਹ ਲਿਖਦਾ, ਦੋ ਉਂਗਲਾਂ ਜਦ ਸ਼ੀਸ਼ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਮੱਸਿਆ ਆਪ। ਮੇਰੇ ਰੋਮ ਰੋਮ ਵਿੱਚ ਮੇਰਾ ਗੁਰੂ ਆ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਮੱਸਿਆ ਆਪ, ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਦੀਨ ਨਾ ਛੋੜ ਸਾਂ। ਕਹਿਣ ਲੱਗੇ, ਤਾਂ ਵੀ ਧਰਮ ਨਾ ਛੋੜ ਸਾਂ, ਤੇਰਾ ਦੀਨ ਨੀ ਲੋੜ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਮੈਨੂੰ ਸਿਰ ਦੀ ਪਰਵਾਹ ਨਹੀਂ, ਪਰ ਤਾਕੋ ਸਿੱਖਾਂ ਚਾਂਦਨੀ ਚੌਂਕ ਤੋਂ ਪੁੱਛ, ਉਹ ਤਾਂ ਕਹਿੰਦਾ ਸਿਰ ਚਲਾ ਜਾਏ ਮੇਰੀ ਸਿੱਖੀ ਨਾ ਜਾਏ, ਤੇ ਅਸੀਂ ਕਿਹੜੇ ਰਸਤੇ ਤੇ ਤੁਰ ਪਏ ਹਾਂ? ਅਸੀਂ ਕਹਿੰਦੇ ਸਿੱਖੀ ਬੇਸ਼ੱਕ ਚਲੀ ਜਾਏ, ਪਰ ਦੁਨੀਆਂ ਦਾ ਸੁੱਖ ਨਾ ਮੇਰੇ ਕੋਲ ਜਾਏ, ਸਿੱਖੀ ਦੀ ਮਰਿਆਦਾ ਚਲੀ ਜਾਏ, ਸਿੱਖੀ ਦੇ ਹੁਕਮਨਾਮਿਆਂ ਦੀ ਕੋਈ ਪਰਵਾਹ ਨਹੀਂ, ਪਰ ਮੈਂ ਆਪਣੇ ਅੰਦਰ ਦੀ ਹਉਮੈ ਨੂੰ ਕਾਇਮ ਕਰਨਾ। ਜੇ ਪੁੱਛਣੇ ਤਾਂ ਪੁੱਛ ਕੇ ਜਾ ਚਾਂਦਨੀ ਚੌਂਕ ਤੋਂ। ਉਹ ਕਹਿੰਦਾ ਸਿਰ ਜਾਏ ਪਰ ਮੇਰੇ ਸਿੱਖੀ ਦੀ ਮਰਿਆਦਾ ਨਾ ਜਾਏ। ਭਾਈ ਮਤੀ ਦਾਸ ਉਹਨੂੰ ਪੁੱਛਿਆ, ਤੂੰ ਇਹ ਸਿੱਖਿਆ ਕਿਵੇਂ ਵੇ? ਭਾਈ ਸਾਹਿਬ ਨੇ ਉੱਥੇ ਇੱਕ ਸ਼ਬਦ ਪੜਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਇਹ ਸ਼ਬਦ ਹੈ। ਕਹਿਣ ਲੱਗੇ, ਕੀ ਗੁਰੂ ਵੱਲੋਂ ਤੇਰੀ ਪਿੱਛ ਕਰ ਦਈਏ, ਤੈਨੂੰ ਦੁੱਖ ਲੱਗਦਾ ਹੈ? ਭਾਈ ਸਾਹਿਬ ਕਹਿੰਦੇ ਨੇ, ਸੱਜਣਾ ਮੇਰੇ ਗੁਰੂ ਨੇ ਇੱਕ ਸ਼ਬਦ ਮੈਨੂੰ ਪੜਾਇਆ, ਕਹਿੰਦਾ ਸਿੱਖਾ ਗੁਰੂ ਹੋਵੇ ਸਾਹਮਣੇ ਤੇ ਸਿਰ ਤੇ ਚੱਲਦਾ ਹੋਵੇ ਆਰਾ, ਤੇ ਆਰੇ ਦਾ ਓਨਾ ਦੁੱਖ ਨਹੀਂ, ਉਦੋਂ ਦੁੱਖ ਲੱਗਦਾ ਆਰੇ ਨਾਲੋਂ ਵੱਧ ਜਦੋਂ ਸਿੱਖ ਆਪਣੇ ਗੁਰੂ ਵੱਲ ਪਿੱਛ ਕਰਕੇ ਗੁਰੂ ਵੱਲੋਂ ਮੂੰਹ ਪੁਹਾ ਲੈਂਦਾ। ਉੱਥੇ ਉਹਨਾਂ ਬਚਨ ਕਿਆ? ਕਹਿਣ ਲੱਗੇ, ਕਰਵਤ ਭਲਾ, ਮੈਨੂੰ ਆਰਾ ਪਿਆਰਾ ਲੱਗਦਾ, ਕਰਵਤ ਭਲਾ। ਧਿਆਨ ਰੱਖਣਾ, ਸ਼ਬਦਾਂ ਦੀ ਵਿਆਖਿਆ ਸਿੱਖ ਦਾ ਜੀਵਨ ਕਰਦਾ। ਕਰਵਤ ਭਲਾ ਨਾਲ ਕਹਿੰਦੇ ਨੇ ਨਾ ਕਰਵਤ ਤੇਰੀ, ਆਰੇ ਨੂੰ ਹੱਥ ਲਾ ਕੇ ਕਹਿੰਦੇ ਨੇ ਕਰਵਤ ਭਲਾ, ਮੈਨੂੰ ਆਰਾ ਪਿਆਰਾ ਹੈ। ਤੇ ਗੁਰੂ ਤੇਗ ਬਹਾਦਰ ਵੱਲ ਅੱਖ ਕਰਕੇ ਕਹਿੰਦੇ ਨਾ ਕਰਵਟ ਤੇਰੀ, ਤੂੰ ਮੇਰੇ ਵੱਲ ਪਿੱਛ ਨਾ ਕਰੀ। ਮੇਰੇ ਸਤਿਗੁਰੂ, ਆਰੇ ਨਾਲੋਂ ਉਦੋਂ ਵੱਧ ਦੁੱਖ ਲੱਗਣਾ ਜਦੋਂ ਤੂੰ ਮੇਰੇ ਵੱਲੋਂ ਮੂੰਹ ਮੋੜ ਲਿਆ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਤੁਰ ਲੱਗਾ ਵਾ ਮੇਰੇ ਸਤਿਗੁਰੂ। ਇੱਕ ਅਸੀਸ ਦੇ ਗਲੇ ਨਾਲ ਲੱਗ ਕੇ ਪਿੰਜਰਾ ਰੁਕਾਵਟ ਆ ਗਿਆ ਹੈ। ਤੇ ਸਾਹਿਬ ਕਹਿੰਦੇ ਨੇ ਨਹੀਂ ਮਤੀ ਦਾਸ, ਤੇਰਾ ਮੇਰਾ ਸੰਬੰਧ ਅੰਦਰ ਦਾ ਹੈ, ਦੇਹਾਂ ਦਾ ਨਹੀਂ। ਮੈਂ ਤੇਰੀ ਆਤਮਾ ਨੂੰ ਆਪਣੀ ਅੰਦਰ ਦੀ ਪਰਮ ਆਤਮਾ ਦੀ ਕਲਵਕੜੀ ਵਿੱਚ ਲਾਂਗਾ। ਤੇ ਉਸ ਵਕਤ ਮਤੀ ਦਾਸ ਕਹਿੰਦਾ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਤੇ ਅਗਲੀ ਪੰਕਤੀ ਸੀ, ਜੋ ਤਨ ਚੀਰੈ ਤੋ ਅੰਗ ਨਾ ਮੋਰੂ, ਪਿੰਡ ਪਰੈ ਤੋ ਪ੍ਰੀਤ ਨਾ ਤੋੜੂ। ਜੇ ਟੁਕੜੇ ਟੁਕੜੇ ਕਰ ਦੇ ਤੇ ਸਤਿਗੁਰੂ ਮਿਹਰ ਕਰੀ, ਤੇਰੇ ਇਸ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਕਿਤੇ ਤੇਰੀ ਪ੍ਰੀਤ ਵਿਸਰ ਨਾ ਜਾ। ਭਾਈ ਮਤੀ ਦਾਸ ਸਾਹਮਣੇ ਨੇ ਤੇ ਪੁੱਛਿਆ, ਕਾਜੀ ਨੇ ਹੁਣ ਤੇਰੀ ਇੱਛਾ ਕੀ ਏ? ਭਾਈ ਮਤੀ ਦਾਸ ਬੋਲੇ, ਕਹਿੰਦੇ ਨੇ ਦੋ ਨੇ, ਪੂਰੀਆਂ ਕਰ ਦੇਂਦਾ। ਕਹਿਣ ਲੱਗਾ ਦੱਸ। ਕਹਿੰਦਾ, ਇੱਕ ਤਾਂ ਮੇਰਾ ਮੂੰਹ ਮੇਰੇ ਪ੍ਰੀਤਮ ਵੱਲ ਕਰੀ, ਤੇ ਦੂਸਰੀ ਮੇਰੀ ਇੱਛਾ ਹੈ आरे नू एना तू ऐसा ऐसा चलाई जिन्नी देर तक मैं जपजी साहब दा पाठ ना पूरा कर लवा उन्नी देर तक मेरी जबान नू कटी ना। केंदा हद हो गई? केंदा हां, मेरी रसना नू मेरी जबान नू कटी ना, मैं गुरु का कलाम पढ़ना। ते ओ पुछदा क्यों? ते गुरु तेग बहादुर कहंदे ने काजी एदे टुकड़े हो गए, इन्हे जमना ते मरना नहीं, ए इस करके जपजी साहिब पढ़दा है, इन्हे उस थां ते पहुंचना जिथे गुरु नानक कहंदा सच खंड वसै निरंकार कर कर वेख है नदर निहाल। ज्यों ज्यों तेरे आरे ने एदे शरीर भी जाना है, इन्हे जपजी दी एक एक पौड़ी चढ़ना है ते अंतली पौड़ी सच खंड दिया। मेरे सिख ने टुकड़े होने तो बाद सच खंड विच निवास करना। याद रखी उथे पहुंचना है जिथे बेगमपुरा है, उथे पहुंचना है जिथे जन्म जरा ते मौत नहीं। ते कहन लगा हद हो गई, जे आरा तेजी नाल तुरिया ते गुरु तेग बहादुर कहंदे ने मती दास घबराई ना। ते अगो उत्तर सी सुखमनी दी बाणी दा, दाता मन क्यों बैराग करेगा, सतगुर मेरा पूरा। मन कह रहा सी सिर ऊपर ठाडा गुरसूरा, नानक ताके कार्ज पूरा। मन कह रहा सी के गुर मेरा संग सदा है नाले, सिमर सिमर ते सदा संभाले। ते साहब ने कहा मती दास की होया, आरे दे दंदे तेरी जीव दे टुकड़े कर देंगे। पर याद रखिए तुर की बाणी है, इस बाणी नू इस आवाज नू आरे दे दंदे नहीं खो सकते। आ ठीक के जीव दे दो टुकड़े हो जाएंगे, पर चेते रखी दोना टुकड़िया विचों भी जपजी दी आवाज आउंदी रहेगी। वो तुर की बाणी खादी जिन्हू आरे दे दंदे खत्म कर दे। उसे कहंदे ने भाई मती दास शीश ते आरा रखे, अंतली नमस्कार फटिया विच खलोतिया शीश झुकाया, अपने चोजी प्रीतम नू ते आरा चलिया। जलाब घबरांदा है पर जिदे सिर ते आरा चलदा ओ खुश शुरू हो गया। एको अंकार तो शुरू कीता है, पहुंच गया पौड़ियां पढ़दियां पढ़दियां। लोग देखदे ने मुंह विच उंगलां पांदे ने इहनू दुख नहीं, ते सिख दे मुंह विचो आवाज निकलदी पई है कि नानक भगता सदा विगास सुनिया है दुख पाप का नाश। लोग सोचते ने दा जीवन किन्ना उच्चा है, ते ओदा जवाब फिर जपजी देंदा पिया है, मन्ने की गत कही ना जाए, जे को कहे पिछे पछताए, कागद कर्म ना लिखन हार, मन्ने का दह करन विचार। आरा चली गया जीव कट दिती है, पर जपजी दी आवाज पई आउंदी है। ते अज उथे सूरमा पहुंच गया है, जिस खंड विच पहुंचे हुए सिख नू मेरा गुरु नानक दी सूरमा कहिंदा। चेते रखना किथे पहुंचे है, सोतर दी पौड़ी लंघ गया है, अगलियां पौड़ियां निकल गया है, जीव कट दिती पर आवाज आउंदी पई एक दू जीवों लखों है लखवीश, लख लख गेड़ा आखियां, एक नाम जगदीश, एक राह पत पौड़ियां चढ़िया होए, अकीस इस पौड़ी नू निकले है। धर्म खंड विचों ज्ञान खंड विचों शर्म खंड विचों केवल जपजी दी पौड़ी विचों नहीं, एक एक अवस्था विचों निकलता पिया है। हुण उत्थे पहुंच गया कर्म खंड की बाणी जोर, तिथे होर ना कोई होर, ते कौन पहुंचना उत्थे, केवल साडे वर्गे गल्ला करन वाले नहीं, तिथे जोत महाबल सूर। उत्थे सूरमे पहुंचदे ने, उत्थे आरे थले सिर देण वाले जोधे पहुंचदे ने, तिथे जोत महाबल सूर, तिन मैं राम रहा भरपूर, तिथे सीतो सीता महिमा महे। लोग कहंदे ने टुकड़े दो हो गए, पर आवाज आउंदी पई है ना ओ मरे ना ठाके जाए, जिनका राम वसै मन माहे, तिथे भगत वसै के लोग करे आनंद सच्चा मन सोए। ते अज उथे पहुंच गया जिथे सच खंड वसै निरंकार, ते जदो वेंदा मेरा गुरु नानक ते कहंदे ने सच खंड वसै निरंकार, ते खुश हुंदा पिया है कि अज मेरा सिख इथे आ पहुंचे। उधर दो टुकड़े हो गए, दोनों पासे डिग पे, ते कवि संतोख सिंह लिखते ने कि अर्धो उर्द चराए सो डारा, परयो पृथ्वी पर हवै द्वै थारा, दोनों तन ते जपजी पढ़े खेत सब कह अचरज बढ़े। साध संगत भाई मती दास दी शहादत हो गई, गुरु तेग बहादुर नेत्र मुंद के शुक्र भी जुड़ गए ने, क्योंकि मेरा गुरु सिख नू उथो तक लैके जांदा है। जे मेरा गुरु बाणी विच आवाज दे के कहंदा है सजना, ओनू सजन बनाई, जिथे लेखा मंगिया तिथे खड़े दिसन, ਉਹਨੂੰ ਸੱਜਣ ਬਣਾਈ, ਜਿੱਥੇ ਸਾਹਿਬ ਕਹਿੰਦੇ ਨੇ ਕਿ ਉਹ ਜੀਵੰਦੇ ਵਿਛੜਾ, ਉਹ ਮੋਇਆ ਨਾ ਜਾਹੀ ਛੋੜ। ਗੁਰੂ ਤੇਗ ਬਹਾਦਰ ਜੀ ਨੇ ਉਸ ਪ੍ਰੀਤਮ ਨੂੰ ਸੱਚਖੰਡ ਦੇ ਘਰ ਵਿੱਚ ਪ੍ਰਵਾਨ ਕਰਾ ਦਿੱਤਾ। ਭਾਈ ਮਤੀ ਦਾਸ ਦੀ ਸ਼ਹਾਦਤ ਹੋ ਗਈ, ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਦੂਸਰਾ ਸਿੱਖ ਲਿਆਂਦਾ ਗਿਆ, ਉਹਦਾ ਨਾਮ ਹੈ ਭਾਈ ਦਿਆਲਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਆਪਣੇ ਇਤਿਹਾਸ ਵੱਲ ਕਦੀ ਨਜ਼ਰ ਮਾਰੋ, ਭਾਈ ਦਿਆਲਾ ਕੌਣ ਹੈ? ਭਾਈ ਸਾਹਿਬ ਭਾਈ ਦਿਆਲਾ ਭਾਈ ਮਨੀ ਸਿੰਘ ਦਾ ਵੱਡਾ ਭਰਾ ਜੇ। ਧਿਆਨ ਰੱਖਣਾ, ਭਾਈ ਮਨੀ ਸਿੰਘ ਦਾ ਉਹ ਪਰਿਵਾਰ ਹੈ ਜਿਹਦੀਆਂ ਤਿੰਨ ਪੀੜੀਆਂ ਵਿੱਚੋਂ 29 ਜੀ ਇੱਕੋ ਘਰ ਦੇ ਸ਼ਹੀਦ ਨੇ। ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਭਾਈ ਮਨੀ ਸਿੰਘ ਭਾਈ ਦਿਆਲਾ ਜੀ ਦੇ ਭਰਾ ਨੇ। ਇਹਨਾਂ ਦੇ ਦਾਦੇ ਦਾ ਨਾਮ ਸੀ ਭਾਈ ਬੱਲੂ ਰਾਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਲੜੀ, ਇੱਥੇ ਭਾਈ ਦਿਆਲਾ ਜੀ ਦਾ ਦਾਦਾ ਸ਼ਹੀਦ ਹੋਇਆ ਸੀ। ਭਾਈ ਦਿਆਲਾ ਜੀ 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਚੇਤੇ ਰੱਖਣਾ, ਇਸੇ ਭਾਈ ਮਨੀ ਸਿੰਘ ਜਿਹਦਾ ਭਾਈ ਦਿਆਲਾ ਭਰਾ ਹੈ, ਇਹਦੇ 10 ਪੁੱਤਰ ਨੇ, 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਦੇ 10 ਪੋਤਰੇ ਨੇ ਤੇ 10 ਦੇ 10 ਪੋਤਰੇ ਵੀ ਸ਼ਹੀਦ ਨੇ। ਜਿਸ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਹਾਥੀ ਦਾ ਸਿਰ ਪਾੜਿਆ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਜਿਸ ਭਾਈ ਉਦਾ ਸਿੰਘ ਨੇ ਰਾਜੇ ਕੇਸਰੀ ਚੰਦ ਦੇ ਸਿਰ ਨੂੰ ਚਟਕਾਇਆ, ਧਿਆਨ ਰੱਖਣਾ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਤੇ ਜਿਸ ਲੱਕੀ ਸ਼ਾਹ ਵਣਜਾਰੇ ਨੇ ਗੁਰੂ ਕਾ ਧੜ ਚੁੱਕਣਾ, ਉਹ ਭਾਈ ਮਨੀ ਸਿੰਘ ਦਾ ਸਹੁਰਾ, ਉਹਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ। ਕਿੱਡਾ ਕੁ ਤਕੜਾ ਖਾਨਦਾਨ ਹੈ, ਭਾਈ ਦਿਆਲਾ ਸਾਹਮਣੇ ਲਿਆਂਦਾ ਹੈ, ਸਤਿਗੁਰੂ ਦੇ ਚਰਨਾਂ ਵੀ ਝੁਕਿਆ, ਨਮਸਕਾਰ ਕੀਤੀ ਹੈ। ਤੇ ਗੁਰੂ ਤੇਗ ਬਹਾਦਰ ਜੀ ਦੇਖਦੇ ਪਏ ਨੇ, ਇੱਕ ਨੂੰ ਆਰੇ ਨਾਲ ਚੀਰਿਆ, ਦੂਜੇ ਲਈ ਪਾਣੀ ਗਰਮ ਕੀਤਾ, ਥੱਲੇ ਅੱਗ ਦਾ ਲਾਂਬੂ ਬਾਲ ਦਿੱਤਾ, ਦੇਖ ਉਬਾਰੇ ਖਾਣ ਲੱਗੀ ਏ। ਤੇ ਭਾਈ ਦਿਆਲਾ ਕਿੰਨਾ ਕੁ ਗੁਰੂ ਕਾ ਵਿਸ਼ਵਾਸ ਵਾਲਾ ਸਿੱਖ ਸੀ, ਜਦੋਂ ਪਟਨਾ ਸਾਹਿਬ ਤੋਂ ਗੁਰਦੇਵ ਅੱਗੇ ਗਏ ਨੇ ਅਸਾਮ ਨੂੰ, ਬੰਗਾਲ ਨੂੰ, ਤੇ ਪਿੱਛੋਂ ਪਰਿਵਾਰ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਭਾਈ ਦਿਆਲੇ ਦੀ ਸੀ, ਤੇ ਜਦੋਂ ਭਾਈ ਦਿਆਲੇ ਲਈ ਹੁਕਮਨਾਮਾ ਆਉਂਦਾ, ਇੰਨੀ ਕੁ ਗੱਲ ਸਮਝ ਲੈਣੀ ਭਾਈ ਦਿਆਲਾ ਕਿੰਨਾ ਕੁ ਗੁਰੂ ਦਾ ਨੇੜਾ ਹੋ ਚੁੱਕਾ। ਤੇ ਗੁਰਦੇਵ ਹੁਕਮਨਾਮੇ ਤੇ ਲਿਖਦੇ ਨੇ, ਭਾਈ ਦਿਆਲੇ ਦਾ ਕਹਿਆ ਹੋਇਆ ਗੁਰੂ ਤੇਗ ਬਹਾਦਰ ਦਾ ਕਹਿਆ ਹੋਇਆ ਸਮਝਣਾ। ਇਹਦਾ ਮਤਲਬ ਇੰਨਾ ਵਿਸ਼ਵਾਸ ਪਾਤਰ ਕਿ ਜੋ ਭਾਈ ਦਿਆਲਾ ਕਹਿ ਦੇਗਾ ਉਹ ਗੁਰੂ ਕਾ ਬਚਨ ਹੈ। ਇਹਦੇ ਸਾਹਮਣੇ ਆਈਏ ਦੇਗ, ਤੇ ਇਹਨੇ ਕਹਿੰਦੇ ਨੇ ਇੱਕ ਅਰਦਾਸ ਕੀਤੀ, ਬਹਿਣ ਤੋਂ ਪਹਿਲਾਂ, ਗੁਰੂ ਤੇਗ ਬਹਾਦਰ ਅੱਜ ਦਿੱਲੀ ਏ, ਜਦੋਂ 5ਵੇਂ ਜਾਮੇ ਵਿੱਚ ਸਾਂ ਉਦੋਂ ਲਾਹੌਰ ਸੀ, ਅੱਜ ਪਿੰਜਰਾ ਏ, ਉਧਰ ਤੁਸੀਂ ਬੈਠੇ ਸੋ ਉਬਲਦੀ ਦੇਗ ਵਿੱਚ, 5ਵੇਂ ਜਾਮੇ ਗੁਰੂ ਅਰਜਨ ਦੇ ਰੂਪ ਵਿੱਚ ਬੈਠਾ ਸੈਂ, ਤੇ ਤੇਰੇ ਤੋਂ ਬਾਅਦ ਅੱਜ ਤੇਰਾ ਸਿੱਖ ਉਬਲਦੀ ਦੇਗ ਵਿੱਚ ਬਹਿਣ ਲੱਗਾ, ਜਿਵੇਂ ਜਹਾਂਗੀਰ ਦੀ ਉਬਲਦੀ ਦੇਗ ਵਿੱਚ ਗੁਰੂ ਅਰਜਨ ਸਾਹਿਬ ਤੂੰ ਭਾਣੇ ਨੂੰ ਮੰਨ ਗਿਆ, ਮੇਰੇ ਕੋਲ ਕੋਈ ਤਾਕਤ ਨਹੀਂ, ਅੱਜ ਦਿਆਲੇ ਦੇ ਵਿੱਚ ਤੂੰ ਬਹਿਣਾ, ਤੇ ਜਿਵੇਂ ਲਾਹੌਰ ਬੈਠਾ ਸੈਂ ਅੱਜ ਦੂਜੀ ਵਾਰ ਚਾਂਦਨੀ ਚੌਂਕ ਵਿੱਚ ਬਹਿ ਜਾਏ, ਵਰਤਣਾ ਤੂੰ ਇਹ ਵਿੱਚ, ਮੇਰੇ ਕੋਲ ਸਮਰੱਥਾ ਨਹੀਂ। ਭਾਈ ਸਾਹਿਬ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ। ਅਸੀਂ ਤਸਵੀਰਾਂ ਵਿੱਚ ਵੇਹਨੇ ਹਾਂ ਨਾ ਕਿ ਉਪਰੋਂ ਖੁੱਲੀ ਹੈ ਦੇਗ, ਨਹੀਂ, ਉੱਪਰ ਢੱਕਣ ਦਿੱਤਾ ਹੈ, ਢੱਕਣ ਦੇ ਉੱਪਰ ਭਾਰ ਰੱਖਿਆ ਹੈ ਕਿ ਕਿਤੇ ਭਾਪ ਦੇ ਜ਼ੋਰ ਨਾਲ ਢੱਕਣ ਨਾ ਉੱਠ ਜਾਏ। ਕਦੀ ਤੱਕੋ ਉਸ ਸਮੇਂ ਨੂੰ, ਦੇਗ ਉਬਲਦੀ ਹੋਵੇ ਤੇ ਉੱਤੇ ਦਿੱਤਾ ਹੋਵੇ ਢੱਕਣ, ਤੇ ਥੱਲੇ ਬੈਠਾ ਹੋਵੇ ਗੁਰੂ ਕਾ ਸਿੱਖ, ਤੇ ਫਿਰ ਵੀ ਦੇਗ ਵਿੱਚੋਂ ਆਵਾਜ਼ ਪੀ ਆਉਂਦੀ ਸੀ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਦੇਗ ਵਿੱਚੋਂ ਗੁੰਦਾ ਪਿਆ ਸੀ ਕਿ ਸੁਖ ਮਨੀ ਸੁਖ ਅੰਮ੍ਰਿਤ ਪ੍ਰਗਨਾਨ, ਲੋਕ ਕਹਿੰਦੇ ਸਨ ਤਪਦਾ, ਕਹਿ ਰਿਹਾ ਸੀ ਨਹੀਂ, ਭਗਤ ਜਨਾ ਕਹਿ ਮਨ ਬ੍ਰਸ਼ਟ ਵਿਸ਼ਰਾਮ, ਲੋਕ ਸਮਝਦੇ ਨੇ ਤਪਦਾ, ਉਹ ਕਹਿ ਰਿਹਾ ਸੀ ਕੱਲ ਤਾਤੀ ਠਾਂਡਾ ਹਰ ਨਾਉ। ਕੁਝ ਸਮੇਂ ਤੋਂ ਬਾਅਦ ਦੇਖਿਆ ਤੇ ਚਮੜੀ ਫੁੱਲ ਚੁੱਕੀ ਸੀ, ਖੱਡੀਆਂ ਤੋਂ ਵੱਖ ਹੋਈ ਪਈ ਸੀ। ਭਾਈ ਦਿਆਲਾ ਜੀ ਸ਼ਹੀਦ ਕਰ ਦਿੱਤੇ ਗਏ ਨੇ। ਹੁਣ ਤੀਸਰਾ ਸਿੱਖ ਜਿਹਨੇ ਅੰਤਲੇ ਸਮਾਚਾਰ ਨੂੰ ਨੋਟ ਕੀਤਾ, ਵਿਦਵਾਨ ਕਹਿੰਦੇ ਨੇ ਸਾਰੇ ਫਾਕੇ ਨੂੰ ਇਹਨੇ ਕਲਮ ਬੰਦ ਕੀਤਾ, ਭਾਈ ਸਤੀ ਦਾਸ, ਇਹਨੂੰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਰੂਹ ਵਿੱਚ ਲਪੇਟਿਆ ਗਿਆ, ਰੂਹ ਵਿੱਚ ਲਪੇਟ ਕੇ ਰੱਸੇ ਨਾਲ ਬੰਨਿਆ, ਤੇ ਕਮਾਲ ਦੀ ਗੱਲ ਉਸ ਰੱਸੇ ਨੂੰ ਜ਼ਮੀਨ ਨਾਲ ਕਿੱਲਾ ਗੱਡ ਕੇ ਬੰਨ ਦਿੱਤਾ ਕਿ ਰੂਹ ਨੂੰ ਅੱਗ ਲੱਗੇ ਕਿਤੇ ਦੌੜੇ ਨਾ। ਚੇਤੇ ਰੱਖਣਾ, ਅੱਜ ਦੀ ਖੇਡ ਨੀ ਦਿੱਲੀ ਦਾ ਕੰਮ ਬੰਨ ਕੇ ਸਾੜਨਾ, ਇਹਦਾ ਪੁਰਾਣਾ ਸੁਭਾਅ ਹੀ ਏ, ਕਦੀ ਔਰੰਗਜ਼ੇਬ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਤਿਲਕ ਤੇ ਜੰਜੂ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਰੂਹ ਲਪੇਟ ਕੇ ਸਾੜ ਦੀਏ ਤੇ ਕਦੀ ਟਾਇਰ ਪਾ ਕੇ ਸਾੜ ਦੀਏ, ਕਦੀ ਪੈਟਰੋਲ ਛਿੜਕ ਕੇ ਸਾੜ ਦੀਏ ਤੇ ਕਦੀ ਉਬਲਦੇ ਪਾਣੀ ਵਿਚ ਬਿਠਾ ਕੇ ਸਾੜ ਦੀਏ, ਪਤਾ ਨੀ ਇਹਨੇ ਕਿੰਨੀ ਕੁ ਪ੍ਰੀਖਿਆ ਲੈਣੀ। ਧਿਆਨ ਰੱਖਣਾ, ਇਹ ਸਿੱਖਾਂ ਨੂੰ ਇੱਕ ਰੰਗ ਚੜਿਆ ਨਾਮ ਦਾ, ਕੱਚੇ ਰੰਗ ਮੈਂ ਅਰਜ਼ ਕਰਨਾ ਹੁੰਦਾ, ਠੰਡੇ ਪਾਣੀਆਂ ਨੂੰ ਉਤਰ ਜਾਂਦੇ ਨੇ। ਪਰ ਦਿੱਲੀ ਤੂੰ ਯਾਦ ਰੱਖੀ, ਇਹ ਮਜੀਠੀ ਰੰਗ ਵਿਚ ਰੰਗੇ ਨੀ, ਮਜੀਠ ਦੇ ਰੰਗ ਉਬਲਦੇ ਬਾਣੀਆਂ ਵਿਚ ਵੀ ਕਦੀ ਨੀ ਉਤਰਦੇ ਹੁੰਦੇ। ਸਿੱਖ ਨੂੰ ਬੰਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਰੂਹ ਵਿਚ ਲਪੇਟ ਕੇ ਸ਼ਹੀਦ ਕੀਤਾ ਗਿਆ। ਤੇ ਇਸ ਭੀੜ ਵਿਚ ਇਕ ਚਿਹਰਾ ਹੈ ਜਿਹਦੀਆਂ ਅੱਖਾਂ ਵਿਚੋਂ ਪਾਣੀ ਨਿਕਲਦਾ ਤੇ ਅੱਖਾਂ ਪੂੰਝ ਲੈਂਦਾ, ਅੱਖਾਂ ਬੰਦ ਕਰ ਲੈਂਦਾ, ਕਦੀ ਹੌਕਾ ਭਰਦਾ, ਕਦੀ ਮੂੰਹ ਨੂੰ ਲੁਕਾ ਲੈਂਦਾ, ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ। ਇਹ ਕੌਣ ਹੈ? ਉਹ ਭਾਈ ਜੈਸਾ ਜਿਹਨੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਚੁੱਕਣਾ। ਉਹ ਇੰਤਜ਼ਾਰ ਪਿਆ ਕਰਦਾ, ਉਹ ਸਾਰਾ ਨਜ਼ਾਰਾ ਤੱਕਦਾ ਪਿਆ, ਜਾ ਕੇ ਦੱਸਣਾ ਉਸ ਮਾਈ ਨੂੰ ਕਿ ਸਤਿਗੁਰੂ ਆ ਕੁਝ ਵਰਤਿਆ, ਤਿੰਨ ਸਿੱਖ ਸ਼ਹੀਦ ਹੋ ਗਏ, ਰਾਤ ਪੈ ਗਈ, ਲੋਕ ਘਰਾਂ ਨੂੰ ਚਲੇ ਗਏ ਨੇ। ਗੁਰੂ ਤੇਗ ਬਹਾਦਰ ਸੱਚੇ ਪਿਤਾ ਪਿੰਜਰੇ ਵਿਚ ਬੰਦ ਨੇ, ਪਰਤ ਕੇ ਪਹਿਰਾ ਲਾ ਦਿੱਤਾ। ਸਾਰੀ ਰਾਤ ਪ੍ਰੀਤਮ ਜਾ ਕੇ ਉਸ ਵਾਹਿਗੁਰੂ ਦੀ ਯਾਦ ਵਿਚ ਕੱਢੀਏ। ਅੱਜ ਸੂਰਜ ਦੀ ਟਿੱਕੀ ਨਿਕਲੀ, ਨਵੰਬਰ ਦਾ ਮਹੀਨਾ ਤੇ ਸੰਨ 1675 ਏ, ਤੇ ਅੱਜ ਉਧਰ ਸੂਰਜ ਪਿਆ ਨਿਕਲਦਾ, ਚੇਤੇ ਰੱਖਣਾ ਇਧਰ ਪੂਰਬ ਤੋਂ ਸੂਰਜ ਨਿਕਲਦਾ ਤੇ ਉਧਰ ਦੂਸਰੇ ਪਾਸੇ ਅੱਜ ਮੁਗਲ ਰਾਜ ਦੇ ਸੂਰਜ ਦਿਨੇ ਡੁੱਬਣਾ ਸ਼ੁਰੂ ਕਰਦੇ। ਗੁਰੂ ਤੇਗ ਬਹਾਦਰ ਜੀ ਪਿੰਜਰਾ ਲਿਆਂਦਾ, ਪਹਿਲਾਂ ਢੰਡੋਰਾ ਪਟਵਾ ਦਿੱਤਾ ਗਿਆ ਕਿ ਅੱਜ ਸਿੱਖਾਂ ਦੇ ਗੁਰੂ ਨੂੰ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਜਾਣਾ। ਇਹਦਾ ਕਾਰਨ ਸੀ ਕਿ ਲੋਕ ਆ ਕੇ ਦੇਖਣ, ਕੁਝ ਤਾਂ ਭੈ ਭੀਤ ਹੋ ਜਾਣਗੇ, ਕੋਈ ਸੱਚ ਦੀ ਆਵਾਜ਼ ਨਹੀਂ ਬੁਲੰਦ ਕਰੇਗਾ, ਤੇ ਜਿਹੜੇ ਸਿੱਖ ਨੇ ਉਹ ਡਰ ਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਗੇ। ਪਿੰਜਰਾ ਅੱਜ ਲਿਆਂਦਾ, ਚਾਂਦਨੀ ਚੌਂਕ ਵਿਚ ਗੁਰੂ ਤੇਗ ਬਹਾਦਰ ਜੀ ਆਏ ਨੇ, ਕੁਝ ਸਵਾਲ ਜਵਾਬ ਹੋਏ ਨੇ ਤੇ ਵਿਦਵਾਨਾਂ ਨੇ ਉਹਨਾਂ ਨੂੰ ਬੜੇ ਸੋਹਣੇ ਅੱਖਰ ਦਿੱਤੇ ਨੇ। ਕਹਿੰਦੇ ਨੇ ਕਾਜ਼ੀ ਕੋਤਵਾਲ ਤੇ ਜਲਾਦ ਵੀ ਪਹੁੰਚਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿਚ ਕਾਜ਼ੀ ਨੇ ਮੁਸਕਰਾਉਂਦਿਆਂ ਇੱਕ ਗੱਲ ਕਹੀ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਮੈਂ ਖਾਨਦਾਨੀ ਕਾਜ਼ੀ ਹਾਂ, ਸਾਡਾ ਕਿੱਤਾ ਹੀ ਇਹ, ਮੇਰਾ ਬਾਪ ਵੀ ਕਾਜ਼ੀ, ਮੇਰਾ ਦਾਦਾ ਵੀ ਕਾਜ਼ੀ। ਤੇ ਜਦੋਂ ਆਇਆ ਜਲਾਦ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਖਾਨਦਾਨੀ ਜਲਾਦ ਹਾਂ। ਤੇ ਕੋਤਵਾਲ ਅਬਦੁੱਲਾ ਕਹਿੰਦਾ ਮੈਂ ਖਾਨਦਾਨੀ ਕੋਤਵਾਲ ਹਾਂ। ਤੇ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣਾ ਚਾਹੁੰਦੇ ਨੇ। ਸਾਹਿਬ ਮੁਸਕਰਾ ਕੇ ਕਹਿੰਦੇ ਨੇ ਅਕਾਲ ਪੁਰਖ ਦਾ ਸ਼ੁਕਰ ਹੈ, ਬੜਾ ਸਬੱਬ ਬਣਾਇਆ ਤੂੰ। ਕਹਿਣ ਲੱਗੇ ਕਿਉਂ? ਕਹਿੰਦੇ ਤੂੰ ਖਾਨਦਾਨੀ ਕਾਜ਼ੀ, ਇਹ ਕੋਤਵਾਲ, ਇਹ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਸ਼ਾਇਦ ਤੁਹਾਡੇ ਘਰਾਂ ਵਿਚ ਕਾਜ਼ੀ ਤੇ ਕੋਤਵਾਲ ਜਲਾਦ ਜੰਮਣੇ ਬੰਦ ਹੋ ਜਾਣ, ਪਰ ਮੇਰੇ ਖਾਨਦਾਨ ਅੱਜ ਸਾਹਮਣੇ ਟੱਕਰ ਹੋਈ। ਤੇ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਨੂੰ ਇੱਕ ਕਵੀ ਨੇ ਅੰਕਿਤ ਕੀਤਾ, ਉਹ ਕਹਿੰਦਾ ਥੋੜੇ ਦਿਨਾਂ ਵਿਚ ਹੀ ਫੁੱਲ ਇਸ ਦੇ ਸ਼ਹਾਦਤਾਂ ਦੇ ਖਿਲਰ ਜਾਣਗੇ। ਉਹ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਉੱਠੂ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਜੋ ਰੁੱਤ ਬਹਾਰ ਅੰਦਰ। ਕਹਿ ਲੱਗੇ ਅੱਧ ਕਿੜੇ ਹੀ ਤੋੜ ਕੇ ਤਾਣੀਆਂ ਤੋਂ, ਕਿਣ ਦੇਵੇਗਾ ਕੋਈ ਦੀਵਾਰ ਅੰਦਰ। ਪਰ ਇਹ ਗੱਲ ਯਾਦ ਰੱਖਣੀ, ਬਣੀ ਰਹੇਗੀ ਸਦਾ ਬਹਾਰ ਇਸ ਦੇ, ਲਾਗੇ ਖਿਜ਼ਾ ਨੇ ਇਸ ਦੇ ਝੁਕਣਾ ਨਹੀਂ, ਲੱਗੀ ਔਰ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਇਸ ਪੇਡੇ ਨੇ ਕਦੀ ਸੁੱਕਣਾ ਨਹੀਂ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਅਜਦਾਦ ਤੇ ਮਿਲਾ ਹੈ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੇ ਅਜਦਾਦ ਤੇ ਮਿਲਾ ਹੈ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ, ਅੱਜ ਦੇਖੋ ਕਹਿਰ ਹੋਣ ਲੱਗਾ। ਚੇਤੇ ਰੱਖੋ ਦਿੱਲੀ ਵਿਚ ਬੜੇ ਅੱਗੇ ਮਰੇ ਨੇ, ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਇੱਕ ਨਵਾਂ ਪਲਟਾ ਲੈ ਕੇ ਆਉਣਾ। ਗੁਰੂ ਤੇਗ ਬਹਾਦਰ ਜੀ ਨਿਕਲੇ, ਪੁੱਛਿਆ ਦੱਸੋ ਕਿੰਨੇ ਦਿਨ ਹੋ ਗਏ ਇਸ਼ਨਾਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਬਚਨ ਕਹਿ, ਅੱਜ ਭਾਈ ਜੈਟਾ ਉਹ ਵੀ ਆ ਗਿਆ, ਤੱਕਦਾ ਭੀੜ ਅੰਦਰ ਆਪਣੇ ਪ੍ਰੀਤਮ ਨੂੰ, ਦੂਰੋਂ ਕੇਵਲ ਸੁਰਤ ਨਾਲ ਨਮਸਕਾਰਾਂ ਕਰਦਾ, ਅੱਖਾਂ ਨਾਲ ਚਰਨਾਂ ਤੇ ਧੂੜ ਪਈ ਆਪਣੇ ਮਸਤਕ ਤੇ ਲਾਉਂਦਾ ਤੇ ਇੰਤਜ਼ਾਰ ਕਰਦਾ। ਬਸਤਰ ਨਵੇਂ ਪਾ ਕੇ ਆਇਆ, ਟੋਕਰੀ ਨੂੰ ਲੁਕਾ ਕੇ ਰੱਖਿਆ, ਰੇਸ਼ਮੀ ਕੱਪੜਾ ਲਿਆਂਦਾ ਜਿਹਦੇ ਵਿਚ ਆਪਣੇ ਪ੍ਰੀਤਮ ਦੇ ਸੀਸ ਨੂੰ ਲਪੇਟ ਕੇ ਜਾਣਾ। ਗੁਰੂ ਤੇਗ ਬਹਾਦਰ ਜੀ ਨੇ ਉਸ ਦਿਨ ਕਈ ਦਿਨਾਂ ਤੋਂ ਬਾਅਦ ਅੱਜ ਮੇਰੇ ਸਾਹਿਬ ਨੇ ਇਸ਼ਨਾਨ ਕੀਤਾ, ਖੂਹ ਤੇ ਇਸ਼ਨਾਨ ਕੀਤਾ, ਜਲਾਦ ਹੈ, ਬਸਤਰ ਪਾਏ ਨੇ। ਤੇ ਸਾਹਿਬ ਨੇ ਇੱਕ ਗੱਲ ਕਹੀ, ਜਲਾਦ ਪੁੱਛਦਾ ਦੱਸੋ ਕੋਈ ਅੰਤਮ ਇੱਛਾ। ਸਾਹਿਬ ਕਹਿੰਦੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਨਾ ਤੇ ਇੱਕ ਕੰਮ ਕਰੀ, ਜਦੋਂ ਮੈਂ ਪਾਠ ਕਰਕੇ ਨਮਸਕਾਰ ਕਰ ਲਵਾਂਗਾ ਉਦੋਂ ਤੂੰ ਤੇਜ ਚਲਾ ਦੇਣੀ। ਚੇਤੇ ਰੱਖੀ ਇਹ ਤਿਲਕ ਜੰਜੂ, ਉਹ ਸਤਿਗੁਰੂ ਜਿਹੜਾ ਦੁਖੀਆਂ ਦੇ ਦਰਦ ਵੰਡਾਉਂਦਾ ਹੈ। ਸ਼ਾਇਦ ਅੱਜ ਤਿਲਕ ਤੇ ਜੰਜੂ ਨਜ਼ਰ ਨਾ ਆਉਂਦੇ, ਇਹਨੇ ਅਹਿਸਾਨ ਪ੍ਰਮੋਸ਼ ਲੋਕ ਅਕਿਰਤ ਕਣ ਲੋਕ। ਭਾਈ ਗੁਰਦਾਸ ਨੇ ਐਵੇਂ ਨਹੀਂ ਸੀ ਕਿਹਾ, ਕਹਿਣ ਲੱਗੇ ਇੱਕ ਦਿਨ ਧਰਤੀ ਨੇ ਫਰਿਆਦ ਕੀਤੀ, ਰੱਬਾ ਮੈਂ ਮਰ ਚੱਲੀ ਹਾਂ ਪਹਾੜ ਨਾਲ। ਪੁੱਛਿਆ ਕਿ ਜਨਸੰਖਿਆ ਲੋਕਾਂ ਦੀ ਵਸੂ ਜ਼ਿਆਦੀ ਹੈ, ਆਬਾਦੀ ਕਰਕੇ ਤੈਨੂੰ ਭਾਰ ਹੈ? ਕਹਿਣ ਲੱਗੀ ਨਹੀਂ। ਕਹਿੰਦੇ ਨੇ ਸਮੁੰਦਰ ਨਦੀਆਂ ਨਾਲੇ ਪਾਣੀ ਦਾ ਭਾਰ ਹੈ? ਕਹਿਣ ਲੱਗੀ ਨਹੀਂ। ਪੁੱਛਿਆ ਪਹਾੜਾਂ ਦਾ ਭਾਰ, ਬਨਸਪਤੀ ਦਾ ਭਾਰ? ਕਹਿਣ ਲੱਗੀ ਨਹੀਂ। ਤੇ ਫਿਰ ਪੁੱਛਿਆ ਕਿਲਿਆਂ ਦਾ ਭਾਰ? ਕਹਿਣ ਲੱਗੀ ਇਹ ਵੀ ਨਹੀਂ। ਕਾਹਦਾ ਭਾਰ? ਕਹਿਣ ਲੱਗੀ ਜਿੰਨੀ ਮਰਜ਼ੀ ਵਸੂ ਬਣਾ ਦੇ, ਨਦੀਆਂ ਨਾਲੇ ਬਣਾ ਦੇ, ਮੈਨੂੰ ਬਿਲਕੁਲ ਭਾਰ ਨਹੀਂ। ਭਾਰ ਤਾਂ ਇਸ ਗੱਲ ਦਾ ਮੇਰੇ ਉੱਤੇ ਕੋਈ ਅਕਿਰਤ ਘਟਨਾ ਪੈਦਾ ਕਰੀ, ਕਿਉਂਕਿ ਅਕਿਰਤ ਘਟਨ ਤੋਂ ਬਾਅਦ ਮੇਰੀ ਤਬਾਹੀ ਹੁੰਦੀ। ਉੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨਾ ਤੁਸ ਭਾਰੇ ਪਰਬਤਾਂ ਅਸਮਾਨ ਕਹਾਂਦੇ, ਨਾ ਤੁਸ ਭਾਰੇ ਕੋਟਗੜ੍ਹ ਘਰ ਬਾਹਰ ਦਸੰਦੇ, ਨਾ ਤੁਸ ਭਾਰੇ ਸਾਇਰਾ ਨਦ ਵਾਹ ਵਹਾਂਦੇ। ਕਹਿਣ ਲੱਗੇ ਕਿ ਭੂਈ ਭਾਰੇ ਅਕਿਰਤ ਘਟਨ ਮੰਦੀ ਹੂੰ ਮੰਦੇ। ਅੱਜ ਗੁਰੂ ਤੇਗ ਬਹਾਦਰ ਇਸ਼ਨਾਨ ਕੀਤਾ, ਸੁੰਦਰ ਵਸਤਰ ਪਾਏ ਨੇ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ, ਆਪਣੇ ਮੁਖਾਰ ਬਿੰਦ ਤੋਂ ਬਾਣੀ ਆਰੰਭ ਕਰ ਦਿੱਤੀ ਏ। ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਅੱਜ ਖਲਕ ਦੇਖਦੀ ਪਈ ਏ ਕਿ ਕੀ ਉਹ ਜਾ ਕਹਿਰ ਕਹਿਣ ਲੱਗਾ। ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਉਸੇ ਵਕਤ ਜਲਾਦ ਨੇ ਤਲਵਾਰ ਸੂਤ ਲਈ ਏ ਤੇ ਜਦੋਂ ਪੜ੍ਹਿਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਨਮਸਕਾਰ ਕੀਤੀ ਜਪਜੀ ਦੇ ਪਾਠ ਦੇ ਅੱਗ ਵਿੱਚ ਤੇ ਜਲਾਦ ਨੇ ਇੱਕੋ ਦਮ ਤੇਜ ਤਲਵਾਰ ਚਲਾਈ ਤੇ ਨੌਵੇਂ ਗੁਰੂ ਦਾ ਸੀਸ ਜਿਹੜਾ ਉਹ ਧੜ ਤੋਂ ਅਲਹਿਦਾ ਕਰ ਦਿੱਤਾ। ਖੂਨ ਦੀ ਧਾਰ ਚੱਲੀ, ਇੱਕੋ ਦਮ ਸੀਸ ਅਲਹਿਦਾ ਹੋਇਆ ਤੇ ਗੁਬਾਰ ਚੜ ਗਿਆ, ਝੱਖੜ ਝੁੱਲ ਪਿਆ, ਲੋਕੀ ਹਾਏ ਹਾਏ ਪੈ ਕਰਦੇ ਨੇ ਤੇ ਉਧਰ ਆਵਾਜ਼ ਵੀ ਆਉਂਦੀ ਹੈ, ਹੈ ਸਭ ਜਗ ਪਿਓ ਜੈ ਜੈ ਜੈ ਸੁਰਲੋਕ। ਅੱਜ ਧਰਮ ਦੀ ਰਹਿ ਗਈ ਏ, ਸਾਧ ਸੰਗਤ ਝੱਖੜ ਝੁੱਲ ਗਿਆ। ਇਸ ਤੋਂ ਬਾਅਦ ਜਿਹੜੀ ਘਟਨਾ ਬੜੇ ਕਮਾਲ ਦੀਆਂ ਦਰਦਨਾਕ ਨੇ, ਕਹਿੰਦੇ ਨੇ ਲੋਕ ਘਰਾਂ ਨੂੰ ਤੁਰਨ ਲੱਗ ਪਏ ਨੇ। ਜਦੋਂ ਹਨੇਰੀ ਚੱਲੀ ਸਾਹਮਣੇ ਅੱਖਾਂ ਦੇ ਨਾਲ ਆਪਣੇ ਹੱਥ ਵੀ ਨਜ਼ਰ ਨਹੀਂ ਆਉਂਦੇ ਤੇ ਜਿਹਨੇ ਟੋਕਰਾ ਪਿੱਛੇ ਰੱਖਿਆ ਸੀ ਉਹਨੇ ਅੱਖਾਂ ਭਰ ਲਈਆਂ। ਸੋਚਦਾ ਧੜਦਾ ਕੀ ਕਰਾਂਗਾ, ਸੀਸ ਚੁੱਕਾਂ ਧੜ ਚੁੱਕਾਂ। ਕਹਿੰਦੇ ਨੇ ਅੱਖਾਂ ਭਰੀਆਂ ਦੇ ਨਾਲ ਨਮਸਕਾਰ ਕੀਤੀ ਤੇ ਆਪਣੇ ਪ੍ਰੀਤਮ ਦੇ ਧੜ ਨੂੰ ਨੁਚੜਦਿਆਂ ਹੋਇਆਂ ਖੂਨ ਨਾਲ ਕੱਪੜੇ ਵਿੱਚ ਲਪੇਟਿਆ ਤੇ ਟੋਕਰੇ ਤੇ ਰੱਖ ਕੇ ਬਾਹੋ ਡਾਈ ਭਾਈ ਜੈਤਾ ਦਿੱਲੀ ਤੋਂ ਬਾਹਰ ਨਿਕਲ ਗਿਆ। ਇੱਧਰ ਭਾਈ ਜੈਤਾ ਜਦੋਂ ਨਿਕਲਿਆ, ਚੇਤੇ ਰੱਖਣਾ ਉਸ ਸਿੱਖ ਦਾ ਸਿਰਦਾ ਕਿੰਨਾ ਕੁ ਭਰਿਆ ਹੋਵੇਗਾ ਜਿਹਦੇ ਸਿਰ ਤੇ ਹੋਵੇਗਾ ਗੁਰੂ ਦਾ ਸੀਸ ਤੇ ਉਹ ਵੀ ਕੱਪੜਾ ਖੂਨ ਨਾਲ ਹੋਵੇਗਾ ਨੁਚੜਦਾ ਤੇ ਪ੍ਰੇਮ ਨਾਲ ਭਿੱਜਾ। ਕਿੰਨੀ ਕੁ ਯੁਰਤ ਕਰਕੇ ਭਾਈ ਜੈਤਾ ਨਿਕਲਿਆ ਹੋਵੇਗਾ, ਕੀ ਪਤਾ ਕਿ ਗੁਰੂ ਦਾ ਸੀਸ ਲਿਜਾਂਦਿਆਂ ਰਸਤੇ ਵਿੱਚ ਤੇਰੇ ਸੀਸ ਨੂੰ ਕੋਈ ਝਟਕਾ ਦੇਵੇ। ਸਿਰ ਤਲੀ ਤੇ ਰੱਖ ਕੇ ਨਿਕਲਿਆ, ਦਿੱਲੀ ਤੋਂ ਨਿਕਲ ਕੇ ਇੱਕ ਪੜਾਂ ਕੀਤਾ ਇੱਧਰ ਧਾੜੇ। ਆਪਾਂ ਪਹਿਲਾਂ ਸੀਸ ਵਾਲੇ ਪਾਸੇ ਦਾ ਪ੍ਰਸੰਗ ਪੂਰਾ ਕਰੀਏ। ਸੀਸ ਚੁੱਕਿਆ ਤੇ ਤਰਾਵੜੀ ਦੇ ਵਿੱਚ ਇੱਕ ਧੋਬੀ ਬੈਠਾ ਜਿਹੜਾ ਅੱਤ ਦਾ ਗਰੀਬ ਏ, ਉਹਦਾ ਨਾਮ ਸੀ ਭਾਈ ਰਾਮ ਦੇਵਾ ਤੇ ਇੱਕ ਇੰਤਜ਼ਾਰ ਕਰਦਾ ਸੀ ਗੁਰੂ ਤੇਗ ਬਹਾਦਰ ਤੇਰੇ ਦਰਸ਼ਨ ਕਰਨੇ ਨੇ, ਕਿੰਨੇ ਸਾਲ ਹੋ ਗਏ ਨੇ ਤੇਰੇ ਦੀਦਾਰ ਨਹੀਂ ਕੀਤੇ। ਵਾਹ ਮੇਰੇ ਗੁਰੂ ਤੇਗ ਬਹਾਦਰ ਕੇਵਲ ਜਿੰਦੇ ਨਹੀਂ, ਤੂੰ ਸੀਸ ਲੈ ਕੇ ਵੀ ਜਿਹੜਾ ਤੇਰੇ ਚਿਹਰੇ ਦੀ ਦਰਸ਼ਨ ਕਰਨਾ ਚਾਹੁੰਦਾ ਤੂੰ ਸੀਸ ਦੇ ਰੂਪ ਵਿੱਚ ਵੀ ਉਹਦੇ ਘਰ ਨੂੰ ਜਾਣ ਨੂੰ ਤਿਆਰ। ਇਹਨੇ ਚੁੱਕਿਆ ਭਾਈ ਜੈਤੇ ਨੇ ਸੀਸ। ਕੁਝ ਵਿਦਵਾਨ ਕਹਿੰਦੇ ਨੇ ਦਿੱਲੀ ਦੇ ਨੇੜੇ ਇਹਨੇ ਪਹਿਲਾ ਪੜਾਅ ਕੀਤਾ, ਪੰਜ ਪੜਾਅ ਬਣਦੇ ਨੇ ਅਨੰਦਪੁਰ ਸਾਹਿਬ ਸਮੇਤ। ਭਾਈ ਜੈਤੇ ਦੇ ਸੀਸ ਚੁੱਕਿਆ ਤੇ ਸ਼ਾਮ ਪੈ ਗਈ। ਕੁਦਰਤੀ ਤੌਰ ਤੇ ਇਸ ਤਰੌੜੀ ਦੇ ਕਿਲੇ ਦੇ ਨੇੜੇ ਇੱਕ ਢਾਬ ਸੀ, ਇੱਥੇ ਧੋਬੀ ਧੋਦਾ ਪਿਆ ਸੀ ਕੱਪੜੇ ਤੇ ਕਹਿੰਦੇ ਨੇ ਇਹਦਾ ਆਮ ਤੌਰ ਤੇ ਸਿੱਖਾਂ ਨਾਲ ਸੰਪਰਕ ਸੀ। ਇਹਨੂੰ ਇਹ ਵੀ ਪਤਾ ਸੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਗਏ ਨੇ, ਪਰ ਇਹ ਨਹੀਂ ਸੀ ਪਤਾ ਕਿ ਸਾਕੇ ਵਾਪਰ ਗਏ ਨੇ। इन्हें टोकरा सिर ते टोकरी रखी सीस मुख एदियां अखां नेत्रां नाल नीर वग वग के सुजियां ने ते लुकदा पिया है। पहला सोचदा रात किसे झाड़ी दे ओले टक लवां, थक गया मैं दिल्ली तो तरावड़ी किन्ना सफर पैदल तुरदा पिया है, थक गए ते रोटी भी नहीं खादी भुख लगती नहीं। कहिंदे ने जदों गया वेखदा ढाब दे नेड़े किते लुक जावां, सवेरे पिंडे ते जल पास मूह हनेरे अगे निकल जांदा। उस धोबी ने देखिया पुछदा लगदा सिख है, कोल जाके कहिंदा तू सिख है? बोलिया नहीं, इहदियां अखां विचों नीर वह तुरिया। वो फिर झंझोड़ के पुछदा सिख है? केवल अखां नाल सिर नाल इशारा किया हां। कह लगा दस मेरे गुरु तेग बहादुर का की हाल है? जब उन्हें गुरु तेग बहादुर शब्द लिया ते जैसे दा कड़ टुट गया, अखां विचों नीर दी झड़ी लग गई ते इशारा किया चुप, समझ गया कोई भाणा वापरे है। उन्हें टोकरा भाई जैसे ने सिर ते चुकया, घर लै गया, हनेरा पै गया। धोबी चरणा ते देख के कहिंदा सिखा तैनू किसे ने कुछ किया है? दस का मेरा गुरु तेग बहादुर किथे वे? जैसे दे शब्द खत्म हो गए ने, बाह पकड़ी कह लगा दीवा बाल। दीवा बालिया पांच छे कपड़े जेड़ा विच लपेटिया सी एक एक खोली गया। वो पुछदा मैनू बाद भी दिखाई तेरे कोल कौन है? अखां भरियां जदों अखीर दा कपड़ा खुलिया ते गुरु तेग बहादुर है ते धोबी दियां अखां विचों नीर दी चढ़ी लग गई। टोकरे दे सामने झुक गया ते मन विच कहिंदा जाओ पापी मना, तेरा गुरु किन्ना समर्थ है? तू रोज अरदासां करदा सैं दातिया, तेरे दर्शनां नूं किन्ने दिन हो गए ने? कदी दर्शन होणगे? मैं गरीब हां, मेरे कुल माया नहीं। कहिंदा वाह सतगुरु किहड़े रूप विच आए, चेहरे दे दर्शन करने तन कला सीस ही आ गया। भाई मती भाई जैता कुछ नहीं बोलिया, चुप करके उन्हें कपड़े विच लपेट दिता, अखां भर के कोल बह गया ते सोदर रहराज साहिब दा पाठ कीता। पाठ करन तो बाद उस धोबी ने देखिया किन्ने दिनां दा भुखा है, कह लगा कोई छकड़ी? कहिंदा नहीं, पर फिर भी वो भावना वाला सी। भाई देवा राम दोने जी रोंदे ने, नाले प्रसाद दो फुलके सुके तैयार किते, धक्के नाल ओनू प्रसाद छकाया। कह लगे जैतिया तू रात टिक जा ते असी शीश दी सेवा कर लईए। कहिंदे इहदे कोल खद्दर दा कपड़ा सी ते अखंड बनाया सी, गुरु तेग बहादुर जदों तू आवेगा ना ते तेनू चादर दियांगा उत्ते लैण लई। शायद ये तुसी इतिहास ना सुनिया होवे, ये डॉक्टर फौजा सिंह ने, जदों असी हर एक तत् नूं बरीकी नाल वाचांगे असी सिर्फ शहादत तक ना तुरीए, अगां तुरीए। कह लगे उन्हें वो कपड़ा कढ़िया, घरवाली नूं कहिंदा भागवान ने देख मेरा गुरु ता कपड़ा बस्तर लैण आया है, अज उस कपड़े नाल साहिब दे उस शीश नूं जल नाल साफ कीता है, इत्थे शीश साफ कीता ते सोहणे कपड़े विच लपेट दिता है। रात सारी रात ना कहिंदे ने कपड़ा लै के ना ते उस कपड़े नूं लक्कड़ नाल बन के चौर करदा रहा। कहिंदा मेरे गुरु ते चौर हुंदी सी, सारी रात चौर कीती। अमृत वेला भाई जैते ने कीता इशनान ते नमस्कार कीती, अरदास कीती, गुरु तेग बहादुर तू साए होवी। शीश वारा टेकरा चुकिया ते पेंडे नूं राह नूं छड के जंगलां विचों एक कंडे मिटदा होया लता लतार दा तुर गया दूसरा पड़ा। भाई जैते ने अंबाले कीता। इथे एक भाई सिख सी, एदा नाम सी देवा राम, ओ रमदासिया सिख सी, ओदा नाम सी राम देवा, ते ओ भी बैठा है। कांगरी नदी है, आ जदों आपां करनाल तो अंबाले तक आउने एक नदी आउंदी बरसाती, ओदा नां है कांगरी नदी। इहने कीती पार ते कांगरी नदी दे कंढे इक जंड सी, थक गया इहने रखिया उत्थे सीध ते जोड़े ला के टांगड़ी नदी पार करके ना उत्थे सिर पुछदा कोई इत्थे सिखां दा घर है? क्योंकि सफर बड़ा है ते उन्हां कहा भी एक घर है इत्थे एक महल्ले विच अंबाले, ओ रमदासी इत्थे खरेंदे नी। मन ने कहा की पता कोई भावना वाला होवे, टोकरा चुकिया हनेरे विच उहदे घर चला गया, दरवाजा खड़काया कहिंदा मैं रात रहना। ओ कहिंदा सिखा दस। उहने बस्तर विछा दित्ते, कहिण लगा नहीं इस टोकरे नूं उच्ची थां ते रख दे, मैं जमीन ते बहना। वो कहिंदा इस टोकरे विच की है? उहने कपड़े ला के दिखाया ते गुरु तेग बहादुर जी दा शीश। उहने भी नमस्कार कीती। सारी रात ओ रमदासिया सिख सुता नहीं, ਸਾਹਿਬ ਦੀ ਯਾਦ ਗਾ ਰਹੇ ਉੱਥੇ, ਉਹ ਵੀ ਸਾਰੀ ਰਾਤ ਨਾਲੇ ਰੋਂਦਾ ਰਿਹਾ, ਨਾਲੇ ਪ੍ਰੀਤਮ ਦੀ ਯਾਦ ਵੀ ਜੁੜਿਆ ਰਿਹਾ। ਦਿਨ ਚੜਿਆ, ਹੁਣ ਤੀਜੇ ਪੜਾਅ ਤੇ ਤੁਰਨਾ। ਚੰਡੀਗੜ੍ਹ ਦੇ ਨੇੜੇ ਇੱਕ ਗੁਰਦੁਆਰਾ ਨਾਭਾ ਸਾਹਿਬ, ਜਿਹਨੂੰ ਨਾਢਾ ਸਾਹਿਬ ਵੀ ਕਹਿੰਦੇ ਨੇ, ਇੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਜਿਹਦਾ ਨਾਮ ਸੀ ਦਰਗਾਹੀ ਸ਼ਾਹ, ਤੇ ਇਹ ਬਜ਼ੁਰਗ ਹੋ ਚੁੱਕਾ ਸੀ ਤੇ ਰੋਜ਼ ਅਰਦਾਸਾਂ ਕਰਦਾ ਸੀ, ਗੁਰੂ ਤੇਗ ਬਹਾਦਰ ਤੇਰੀ ਸੰਗਤ ਕਰਕੇ ਇੱਕ ਦਿਨ ਕਿਣਕਾ ਮਿਲਿਆ ਸੀ, ਪਰ ਇੱਕ ਵਾਰੀ ਦੇਖ ਤਾਂ ਸਹੀ, ਜਿਹੜਾ ਫਲ ਤੂੰ ਬੂਟੇ ਦਾ ਬੀਜਿਆ ਸੀ ਅੱਜ ਉਹ ਫਲ ਪੱਕਣ ਤੇ ਆਇਆ, ਜਾਂਦੀ ਵਾਰੀ ਬੀਜ ਪਾਉਣ ਵਾਲੇ ਮਾਲੀ ਇਸ ਫਲ ਨੂੰ ਦੇਖ ਤਾਂ ਜਾ, ਤੇਰਾ ਫਲ ਪਾਇਆ ਹੋਇਆ ਬੀਜ ਪੱਕ ਗਿਆ। ਜਦੋਂ ਕਹਿੰਦੇ ਨੇ ਇਹ ਰਾਤੋ ਰਾਤ ਗੁਰੂ ਸੇ ਨਾਭਾ ਸਾਹਿਬ ਪਹੁੰਚਿਆ, ਉੱਥੇ ਵੇਖੋ ਗੁਰੂ ਸਬੱਬ ਬਣਾਉਂਦਾ ਗਿਆ। ਮੈਂ ਪਹਿਲੇ ਦਿਨ ਆਰੰਭ ਵਿੱਚ ਅਰਦਾਸ ਕੀਤੀ ਸੀ ਕਿ ਗੁਰੂ ਕਲਗੀ ਵਾਲਾ ਅੱਜ ਵੀ ਕਹਿੰਦਾ ਤੇਗ ਬਹਾਦਰ ਸਿਮਰਿਆ, ਘਰ ਨੌਣਿਤ ਆਵੇ ਧਾਏ ਸਭ ਥਾਈ ਹੋਏ ਸਹਾਏ, ਉਹ ਤਾਂ ਸੀਸ ਲੈਣ ਤੋਂ ਬਾਅਦ ਵੀ ਸਭ ਥਾਈ ਸਹਾਏ ਹੁੰਦਾ। ਮੈਂ ਇੱਕ ਅਰਜ਼ ਕਰਾਂ, ਇਹ ਖਿੰਨ ਵਿੱਚੋਂ ਨਿਕਲਣ ਲੱਗਾ, ਮੈਂ ਸਮਾਂ ਤੁਹਾਡਾ 15 ਕੁ ਮਿੰਟ ਹੋਰ ਲੈਣਾ। ਅੱਜ ਕਿਰਪਾ ਕਰਕੇ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ, ਅਬਦਾਲੀ ਨੇ ਇੱਕ ਗੱਲ ਪੁੱਛੀ ਸੀ ਸਿੱਖ ਨੂੰ ਕੈਦ ਕਰਕੇ, ਉਹ ਕਹਿੰਦਾ ਤੁਹਾਡੇ ਕੋਲ ਘੋੜੇ ਚੰਗੇ ਨਹੀਂ, ਤੁਹਾਡੇ ਕੋਲ ਬਸਤਰ ਚੰਗੇ ਨਹੀਂ, ਤੁਹਾਡੇ ਕੋਲ ਸ਼ਸਤਰ ਚੰਗੇ ਨਹੀਂ, ਉਹ ਤੁਸੀਂ ਲੜਾਈ ਕਰਦੇ ਹੋ ਮੇਰੇ ਸਿਪਾਹੀਆਂ ਦੇ, ਤੁਸੀਂ ਪੈਰ ਖੋੜ ਦਿੰਦੇ ਹੋ, ਤੁਹਾਡੇ ਕੋਲ ਤਾਕਤ ਕਿਹੜੀ ਹੈ? ਉਹਨੇ ਇੱਕ ਗੱਲ ਕਹੀ ਬੜੇ ਕਮਾਲ ਦੀ, ਕਹਿੰਦਾ ਜਦੋਂ ਘਰੋਂ ਤੁਰਨੇ ਆ ਨਾ ਧਰਮ ਯੁੱਧ ਲਈ, ਧਰਮ ਲਈ ਤੁਰੀਏ, ਤੇ ਸਾਡੇ ਅੱਗੇ ਗੁਰੂ ਤੇਗ ਬਹਾਦਰ ਦਾ ਸੀਸ ਦੌੜਦਾ ਹੁੰਦਾ, ਤੇ ਜਦੋਂ ਗੁਰੂ ਤੇਗ ਬਹਾਦਰ ਦਾ ਸੀਸ ਨਾਉਂਦਾ ਫਿਰ ਅਸੀਂ ਪਰਵਾਹ ਨਹੀਂ ਕਰਦੇ, ਭਾਵੇਂ ਅਬਦਾਲੀ ਹੋਵੇ ਭਾਵੇਂ ਅਬਦਾਲੀ ਦਾ ਪਿਓ ਹੋਵੇ, ਅਸੀਂ ਵੱਢ ਕੇ ਰੱਖ ਦਿੰਦੇ। ਸਾਡੀ ਅਗਵਾਈ ਗੁਰੂ ਤੇਗ ਬਹਾਦਰ ਦਾ ਸੀਸ ਕਰਦਾ। ਜਿੱਦਣ ਸਰਹੰਦ ਫਤਿਹ ਕੀਤੀ ਉਧਰ ਵੀ ਕਿਹਾ ਸੀ ਚਲੋ ਗੁਰੂ ਤੇਗ ਬਹਾਦਰ ਦਾ ਸੀਸ ਅੱਗੇ ਵੀ ਆਪਾਂ ਤੁਰੀਏ। ਇਹਦਾ ਮਤਲਬ ਸੀ ਕੋਈ ਕਿ ਗੁਰੂ ਤੇਗ ਬਹਾਦਰ ਜ਼ੁਲਮ ਨਾਲ ਅੜ ਖਲੋਤਾ ਤੇ ਉਹਦੇ ਸੀਸ ਤੋਂ ਕੁਛ ਸਿੱਖਿਆ ਲੈ ਕੇ ਆਪਾਂ ਤੁਰ ਪਈਏ। ਭਾਈ ਸਾਹਿਬ ਤੁਰੇ ਨੇ, ਭਾਈ ਜੈਤਾ, ਤੇ ਅੱਜ ਇਹਨਾਂ ਨੇ ਚੌਥਾ ਪੜਾਅ ਵੈਸੇ ਕੀਤਾ, ਬਣਦਾ ਤੀਜਾ। ਇੱਥੇ ਫਕੀਰ ਦਰਗਾਹੀ ਸ਼ਾਹ, ਇਹ ਸ਼ਾਮ ਦੇ ਵਕਤ ਫਕੀਰ ਆਪਣੇ ਤਕੀਏ ਵਿੱਚ ਦੀਵਾ ਪਿਆ ਬਾਲਦਾ, ਆਵਾਜ਼ ਸੁਣੀ ਇਹਦੀ ਕੁੱਲੀ ਦੇ ਪਿੱਛੇ ਕੋਈ ਬਹਿ ਗਿਆ, ਇਹਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਮੈਂ ਰਾਹੀ। ਤੇ ਜਦੋਂ ਚਿਹਰਾ ਦੇਖਿਆ ਇਹਦੇ ਮੂੰਹ ਵਿੱਚੋਂ ਆਵਾਜ਼ ਸੁਣੀ ਧੰਨ ਗੁਰੂ ਨਾਨਕ, ਧੰਨ ਵਾਹਿਗੁਰੂ, ਉਹਨੇ ਸਮਝਿਆ ਸਿੱਖ ਹੈ। ਕਹਿਣ ਲੱਗਾ ਤੂੰ ਸਿੱਖ ਹੈ? ਕਹਿੰਦਾ ਹਾਂ। ਕਹਿੰਦਾ ਫਿਰ ਕੱਖਾਂ ਦੀ ਕੁੱਲੀ ਵਿੱਚ ਆ, ਮੈਂ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ, ਮੈਂ ਫਕੀਰ ਹਾਂ, ਆ ਮੇਰੇ ਕੋਲ। ਉਹਨੇ ਨਮਸਕਾਰ ਕੀਤੀ, ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਸੁਨੇਹਾ ਦਈ ਆਨੰਦਪੁਰ ਕਿ ਤੇਰਾ ਜਿਹੜਾ ਪਾਇਆ ਹੋਇਆ ਲਾਇਆ ਹੋਇਆ ਬੂਟਾ ਸੀ ਨਾ ਉਹ ਪੱਕਦਾ ਪਿਆ, ਇੱਕ ਵਾਰੀ ਦੇਖਦਾ ਜਾ ਉਸ ਬੂਟੇ ਵੱਲ। ਤੇ ਜਦੋਂ ਇੰਨੀ ਗੱਲ ਕਹੀ ਉਹਨੇ ਟੋਕਰਾ ਸਾਹਮਣੇ ਰੱਖ ਦਿੱਤਾ, ਆ ਸੀਸ ਹੈ ਗੁਰੂ ਤੇਗ ਬਹਾਦਰ ਦਾ। ਉਸ ਦਰਗਾਹੀ ਸ਼ਾਹ ਦੀਆਂ ਭੁੱਬਾਂ ਨਿਕਲ ਗਈਆਂ, ਕਹਿਣ ਲੱਗਾ ਯਾ ਔਰੰਗਜ਼ੇਬ ਤੇਰੀਆਂ ਜੜ੍ਹਾਂ ਪੱਟੀਆਂ ਗਈਆਂ, ਅੱਜ ਤੋਂ ਬਾਅਦ ਤੇਰੇ ਰਾਜ ਨੇ ਨਸ਼ਟ ਹੋ ਜਾਣਾ। ਸਾਰੀ ਰਾਤ ਉਹ ਮੁਸਲਮਾਨ ਫਕੀਰ ਖਲੋਤਾ ਰਿਹਾ, ਬੈਠਾ ਨਹੀਂ, ਸਾਰੀ ਰਾਤ ਖਲੋਤਾ ਰਿਹਾ। ਤੇ ਇਹਨੇ ਭਾਈ ਜੈਤੇ ਨੂੰ ਆਰਾਮ ਕਰਾਇਆ, ਦਿਨ ਚੜਿਆ ਤੇ ਤੋਰਨ ਲੱਗਿਆਂ ਅੱਖਾਂ ਭਰ ਰਹੀਆਂ ਤੇ ਕਹਿੰਦਾ ਕਈ ਮੇਰੇ ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗੋਬਿੰਦ ਰਾਏ ਨੂੰ ਕਿ ਕਿਰਪਾ ਕਰੇ, ਇਸ ਬੁੱਢੇ ਨੇ ਛੇਤੀ ਤੁਰ ਜਾਣਾ, ਕੰਧੀ ਤੇ ਰੁਖੜਾ, ਗੁਰੂ ਹੋਵੇ ਉਹਨੂੰ ਕਈ ਇੱਕ ਵਾਰੀ ਫੇਰਾ ਪਾ ਕੇ ਇਸ ਫਕੀਰ ਨੂੰ ਨਿਵਾਜ ਜਾਏ। ਤੇ ਗੁਰੂ ਕਲਗੀ ਵਾਲੇ ਸਪੈਸ਼ਲ ਆਏ ਸਨ ਇਹਨੂੰ ਮਿਲਣ ਵਾਸਤੇ, ਨਾਭਾ ਸਾਹਿਬ ਆਏ ਨੂੰ। ਇੱਥੋਂ ਭਾਈ ਜੈਤਾ ਤੁਰਿਆ ਤੇ ਜਿੱਥੇ ਕੀਰਤਪੁਰ ਗੁਰਦੁਆਰਾ ਨਾ ਬੇਬਾਨਗੜ੍ਹ, ਇੱਥੇ ਪਹੁੰਚ ਗਏ। ਸਾਧ ਸੰਗਤ ਜਦੋਂ ਇੱਥੇ ਪਹੁੰਚਿਆ ਮਨ ਵਿੱਚ ਆਇਆ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਸਤਿਕਾਰ ਕੀਤਾ ਸੀ, ਗੁਰੂ ਹਰ ਰਾਏ ਸਾਹਿਬ ਦਾ ਵੀ ਸੰਸਕਾਰ ਕੀਤਾ ਸੀ, ਤੇ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਵੀ ਸੰਸਕਾਰ ਇੱਥੇ ਦਾ ਕਰਨਾ ਹੋਵੇ, ਤੇ ਇੱਕ ਸਿੱਖ ਦੇ ਨਾਲ ਉਹਨੂੰ ਭੇਜਿਆ ਕਿ ਗੁਰੂ ਗੋਬਿੰਦ ਰਾਏ ਨੂੰ ਕਹੋ ਕਿ ਗੁਰੂ ਤੇਗ ਬਹਾਦਰ ਦਾ ਸੀਸ ਆਇਆ। ਕਹਿੰਦਾ ਮੈਂ ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ? ਜਦੋਂ ਉਹ ਬੁੱਢੜੀ ਮਾਂ ਸੁਣੇਗੀ ਤੇ ਉਹਦੇ ਮਨ ਤੇ ਕੀ ਬੀਤੇਗੀ? ਸਿੱਖ ਗਿਆ ਜੈਤਾ ਉੱਥੇ ਬੈਠਾ ਰਿਹਾ ਸੀਸ ਲੈ ਕੇ, ਤੇ ਕਹਿੰਦੇ ਨੇ ਜਾ ਕੇ ਪਹੁੰਚਿਆ, ਗੁਰੂ ਗੋਬਿੰਦ ਰਾਏ ਨੇ ਪਤਾ ਕੀਤਾ ਤੇ ਕਹਿੰਦਾ ਸਤਿਗੁਰੂ ਮੈਂ ਭਾਈ ਜੈਤੇ ਕੋਲੋਂ ਆਇਆ। ਸਾਹਿਬ ਕਹਿੰਦੇ ਨੇ ਦੱਸ ਕੀ ਸਮਾਚਾਰ ਹੈ? ਬੋਲਿਆ ਨਹੀਂ ਗਿਆ, ਗਲਾ ਰੁਕ ਗਿਆ। ਸਾਹਿਬ ਕਹਿੰਦੇ ਨੇ ਸੁਣਾ, ਤੇ ਬਸ ਇੱਕੋ ਗੱਲ ਕਹੀ, ਸਤਿਗੁਰੂ ਪਿਤਾ ਗੁਰੂ ਦਾ ਸੀਸ ਕੀਰਤਪੁਰ ਆ ਗਏ। ਕਹਿੰਦੇ ਨੇ ਗੁਰੂ ਗੋਬਿੰਦ ਰਾਏ ਘਰ ਗਏ, ਦਾਦੀ ਨੂੰ ਲਿਆ ਨਾਲ, ਮਾਤਾ ਗੁਜਰੀ ਨੂੰ ਨਾਲ ਲਿਆ, ਤੇ ਪੁੱਛਿਆ ਜਦੋਂ ਦਾਦੀ ਨੇ, ਪੁੱਛਿਆ ਜਦੋਂ ਮਾਂ ਨੇ, ਸਤਿਗੁਰੂ ਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਪਿਤਾ ਜੀ ਦਾ ਸੀਸ ਆਇਆ, ਉਹਨੂੰ ਜੀ ਆਇਆ ਕਹਿਣਾ ਹੈ। ਦੁਨੀਆਂ ਵਿੱਚ ਕੇਵਲ ਇੱਕੋ ਇੱਕ ਉਦਾਹਰਣ ਨੇ ਕਿ ਇੱਕ ਸਰੀਰ ਦੇ ਦੋ ਸੰਸਕਾਰ ਹੋਏ ਹੋਣ। ਇੱਥੇ ਰੱਖਿਓ, ਇੱਕ ਸ਼ੀਸ਼ਗੰਜ, ਇਹ ਵਾਹਿਗੁਰੂ ਰਕਾਬਗੰਜ, ਤੇ ਦੂਸਰਾ ਸ਼ੀਸ਼ਗੰਜ। ਦੋ ਸ਼ੀਸ਼ਗੰਜ ਨੇ, ਇੱਕ ਦਿੱਲੀ, ਇੱਕ ਆਨੰਦਪੁਰ ਸਾਹਿਬ, ਜਿੱਥੇ ਸ਼ੀਸ਼ ਦਾ ਸੰਸਕਾਰ ਕੀਤਾ। ਮਾਤਾ ਨਾਨਕੀ ਕੇਵਲ ਅੱਖਾਂ ਵਿੱਚ ਨੀਰ ਭਰਿਆ ਤੇ ਡੰਗੋਰੀ ਨਾਲ, ਇੱਕ ਹੱਥ ਵਿੱਚ ਡੰਗੋਰੀ ਏ ਤੇ ਦੂਜਾ ਹੱਥ ਪੋਤੇ ਦੇ ਮੋਢਿਆਂ ਤੇ ਰੱਖਿਆ। ਤੁਰ ਪਈ ਏ ਮਾਤਾ, ਗੁਜਰੀ ਤੁਰੀ ਏ ਤੇ ਭਾਈ ਜੈਸਾ, ਜਦੋਂ ਪਰਿਵਾਰ ਤੱਕਿਆ ਗੁਰੂ ਦਾ ਤੇ ਰਿਹਾ ਨਹੀਂ ਗਿਆ, ਆਪਣੇ ਮੂੰਹ ਨੂੰ ਛਪਾ ਲਿਆ ਵੀ ਕਿਹੜੇ ਮੂੰਹ ਨਾਲ ਮੈਂ ਕਹਾਂਗਾ ਮੈਂ ਸਤਿਗੁਰੂ ਦਾ ਸੀਸ ਲੈ ਕੇ ਆਇਆ। ਤੇ ਕਹਿੰਦੇ ਨੇ ਉਸੇ ਵਕਤ ਟੋਕਰੇ ਵਿੱਚੋਂ ਸੀਸ ਕੱਢਿਆ, ਉੱਚੀ ਥਾਂ ਤੇ ਰੱਖਿਆ ਤੇ ਕੱਪੜੇ ਪਾਸੇ ਕੀਤੇ, ਗੁਲਾਬ ਦਾ ਜਲ ਮੰਗਾਇਆ। ਸਭ ਤੋਂ ਪਹਿਲਾਂ ਕੱਪੜੇ ਲਾਹਣ ਤੋਂ ਬਾਅਦ ਸੀਸ ਤੋਂ ਸਭ ਤੋਂ ਪਹਿਲਾਂ ਦਰਸ਼ਨ ਮਾਤਾ ਨਾਨਕੀ ਨੇ ਕੀਤੇ। ਹੁਣ ਉਸ ਮਾਂ ਨੂੰ ਤੱਕੋ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ, ਇੱਕ ਦੁਨੀਆਦਾਰਾਂ ਦੀ ਨਜ਼ਰ ਨਾਲ ਤੱਕੋ ਨਾ। ਦੇਖੋ ਹੈ ਤਾਂ ਉਹ ਮਾਂ ਉਹ ਜਿਹਨੇ ਇਹੋ ਜਿਹਾ ਪੁੱਤਰ ਨੂੰ ਜਨਮ ਦਿੱਤਾ। ਮਾਂ ਨੇ ਸੀਸ ਤੱਕਿਆ ਤੇ ਵਿਦਵਾਨ ਕਹਿੰਦੇ ਨੇ ਮਾਂ ਦੀ ਮਮਤਾ ਸੀ, ਕੇਵਲ ਦੋਨੋਂ ਜਿਹੜੇ ਹੱਥ ਨੇ ਪੁੱਤਰ ਦੇ ਸੀਸ ਉੱਤੇ ਰੱਖ ਦਿੱਤੇ। ਮਾਂ ਨੂੰ ਅਸੀਸ ਦਿੱਤੀ, ਅੱਖਾਂ ਭਰ ਰਹੀਆਂ, ਨਜ਼ਰ ਕਮਜ਼ੋਰ ਸੀ, ਤੇ ਫਿਰ ਨੇੜੇ ਹੋ ਕੇ ਨੀ ਨਿੱਤ ਕੇ ਤੱਕਿਆ ਤੇ ਦੇਖ ਕੇ ਇੱਕੋ ਗੱਲ ਕੀ, ਪੁੱਤਰ ਮੁਸਕਰਾਹਟ ਤੇ ਉਹੀ ਏ ਜਿਹੜੀ ਮੁਸਕਰਾਹਟ ਤਖ਼ਤ ਤੇ ਬੈਠ ਕੇ ਸੀ। ਮਾਤਾ ਨਾਨਕੀ ਤੋਂ ਬਾਅਦ ਮਾਤਾ ਗੁਜਰੀ ਆਈ ਏ। ਧਿਆਨ ਰੱਖਣਾ, ਉਹ ਮਾਂ ਗੁਜਰੀ ਜਿਹੜੀ ਸਿਦਕ ਵਾਲੀ ਏ, ਕੋਲ ਆਈ ਏ, ਜਿਹਦੇ ਤੇ ਬਹੁਤ ਕੁਝ ਗੁਜਰਨਾ ਹੈ, ਸਭ ਕੁਝ ਉਹਨੇ ਚੰਨ ਲੈਣਾ। ਕਹਿੰਦੇ ਨੇ ਸੀਸ ਤੱਕਿਆ, ਮੱਥਾ ਟੇਕਿਆ ਤੇ ਜਿਹੜੇ ਸ਼ਬਦ ਮਾਤਾ ਗੁਜਰੀ ਨੇ ਕਹੇ ਉਹ ਇਹ ਸਨ, ਸਵਾਮੀ ਤੇਰੀ ਨਿਭ ਗਈ ਏ ਇਸ ਗੁਜਰੀ ਦੀ ਸਿੱਖੀ, ਤੇ ਜਿੰਨੇ ਕੁ ਸਵਾਸ ਰਹਿੰਦੇ ਨੇ ਕਿਰਪਾ ਕਰੀ ਇਸ ਗੁਜਰੀ ਦੀ ਵੀ ਤੇਰੇ ਭਾਣੇ ਵਿੱਚ ਨਿਭ ਜਾਏ। ਤੇਰੀ ਨਿਭ ਗਈ, ਮੇਰੀ ਨਿਭ ਜਾਏ। ਤੇ ਗੁਰੂ ਕਲਗੀ ਵਾਲੇ ਨੇ ਬਾਪੂ ਦਾ ਸੀਸ ਤੱਕਿਆ, ਦੋਨੋਂ ਅੱਖਾਂ ਬੰਦ ਕਰ ਲਈਆਂ। ਲੋਕ ਜਿਹੜੇ ਨੇ ਉਹ ਤਰਾਸ ਤਰਾਸ ਕਰਦੇ ਨੇ, ਬੈਰਾਗ ਵਾਲੇ ਸਿੱਖ ਰੋ ਰਹੇ ਨੇ। ਤੇ ਗੋਬਿੰਦ ਰਾਏ ਵਿੱਚੋਂ ਸਾਹਿਬ ਦੇ ਮੁੱਖ ਤੋਂ ਇੱਕ ਆਵਾਜ਼ ਨਿਕਲੀ, ਬੜੀ ਗਰਜਵੀਂ ਆਵਾਜ਼ ਏ, ਤੇ ਉਹਨੇ ਇੱਕੋ ਦਮ ਸ਼ਾਂਤੀ ਨੂੰ ਤੋੜਿਆ ਤੇ ਉਹ ਆਵਾਜ਼ ਨਿਕਲੀ, ਤਿਲਕ ਜੰਯੂ ਰਾਖਾ ਪ੍ਰਭ ਤਾਂਕਾ। ਪਹਿਲੇ ਬਚਨ ਨਿਕਲੇ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧ ਨਿਖੇਤ ਇਸੀ ਜਿਨ ਕਰੀ, ਸੀਸ ਦੀਆਂ ਪਰ ਛੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸਿਰ ਦੀਆ ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਤ ਸੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ, ਤੇ ਨਾਲ ਕਿਆ ਦੁਨੀਆਂ ਦੇ ਲੋਕੋ, ਠੀਕਰ ਫੋਰ ਦਲੀਤ ਸਿਰ, ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਹੈ ਹੈ ਸਭ ਜਗ ਪਇਓ। ਇੱਥੇ ਇੱਕ ਵਿਦਵਾਨ ਨੇ ਅਰਥ ਕੀਤੇ ਨੇ ਹੈ ਦੇ ਅਰਥ ਹਾਏ ਨਹੀਂ, ਚੇਤੇ ਰੱਖੋ ਹਾਏ ਵੀ ਕੀਤੇ ਨੇ। ਉਹ ਕਹਿੰਦਾ ਹੈ ਹੈ ਹੈ ਸਭ ਜਗ ਪਇਓ, ਦੁਨੀਆਂ ਕਹਿੰਦੀ ਸੀ ਇੱਥੇ ਕੋਈ ਕਿਸੇ ਦਾ ਨਹੀਂ, ਪਰ ਸੀਸ ਉਤਰਨ ਤੋਂ ਬਾਅਦ ਆਵਾਜ਼ ਆਈ ਹੈ ਹੈ ਹੈ, ਇਸ ਦੁਨੀਆਂ ਵਿੱਚ ਕੋਈ ਹੈ ਜਿਹੜਾ ਮਜ਼ਲੂਮਾਂ ਦੀ ਖਾਤਰ ਆਪਣੇ ਸੀਸ ਨੂੰ ਬਲੀ ਲਾ ਸਕਦਾ। ਹੈ ਹੈ ਹੈ ਸਭ ਜਗ ਪਇਓ, ਜੈ ਜੈ ਸੁਰ ਲੋਕ। ਤੇ ਮੈਂ ਕੱਲ ਇੱਕ ਪੰਕਤੀ ਕਹੀ ਸੀ ਰਾਮ ਨੈਣ ਦਰਦੀ ਦੀ, ਉਹਨੇ ਸ਼ਬਦ ਫਿਰ ਮੈਂ ਦੁਹਰਾ ਦਿਆਂ। ਉਹਨੇ ਇੱਕ ਗੱਲ ਕਹੀ ਸੀ, ਇਹਨਾਂ ਮੰਦਰਾਂ ਵਿੱਚ ਤੇਲ ਨਹੀਂ, ਇਹਨਾਂ ਮੰਦਰਾਂ ਦੇ ਦੀਵਿਆਂ ਵਿੱਚ ਮੇਰੇ ਗੁਰੂ ਤੇਗ ਬਹਾਦਰ ਦਾ ਖੂਨ ਪਿਆ ਬਲਦਾ। ਉਹਨੇ ਕਿਹਾ ਸੀ ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ ਨਗਰ ਕੀਰਤਨ ਦੇ ਰੂਪ ਵਿੱਚ। ਧਿਆਨ ਰੱਖਣਾ ਥੋੜਾ ਜਿਹਾ ਸਮਾਂ ਆਪਾਂ ਧੜ ਵਾਲੇ ਪਾਸੇ ਆਉਣਾ, ਸੀਸ ਜਿੱਥੇ ਸੀਸ ਗਾਂਝੇ, ਇੱਥੇ ਚੰਦਨ ਦੀ ਚਿਖਾ ਚੁਣੀ ਏ, ਤੇ ਅੱਜ ਬਾਪੂ ਦੀ ਚਿਖਾ ਨੂੰ ਜਦੋਂ ਲਾਈ ਅਗਨ, ਤੇ ਜਿਹੜਾ ਕਈ ਦਿਨਾਂ ਤੋਂ ਪੈਦਲ ਤੁਰਦਾ ਪਿਆ ਸੀ ਨਾ ਭਾਈ ਜੈਤਾ, ਅੱਜ ਉਹ ਵੀ ਨਿਵਾਜਿਆ ਜਾਣਾ, ਉਹਦੀ ਕਮਾਈ ਘੱਟ ਨਹੀਂ। ਜਦੋਂ ਸੀਸ ਦਾ ਸੰਸਕਾਰ ਹੋਇਆ ਤੇ ਜੈਤਾ ਪਿੱਛੇ ਖਲੋਤਾ ਹੈ, ਤੇ ਸਾਹਿਬ ਨੇ ਆਵਾਜ਼ ਕਹੀ ਜੈਤਿਆ ਤੂੰ ਪਿੱਛੇ ਨਹੀਂ, ਤੂੰ ਅੱਜ ਗੁਰੂ ਨਾਨਕ ਦੇ ਘਰ ਵੀ ਸਭ ਤੋਂ ਅੱਗੇ ਨੇ। ਜਦੋਂ ਕਹਿੰਦੇ ਨੇ ਜੈਤਾ ਕੋਲ ਆਇਆ, ਫੁੱਟ ਪਿਆ, ਤੇ ਸਾਹਿਬ ਨੇ ਛਾਤੀ ਨਾਲ ਲਿਆ ਕੇ ਕਿਹਾ ਸੀ ਨਾ ਇਹ ਨਹੀਂ ਰੋਣਾ ਨਹੀਂ। ਗੁਰੂ ਅਰਜਨ ਸਾਹਿਬ ਤਾਂ ਕਹਿ ਕੇ ਕਹੇ ਨੇ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਬੁਲਾਏ। ਜੈਤਿਆ ਤੇਰੇ ਗੁਰੂ ਨੇ ਗੱਲ ਕਹੀਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਪਹਿਲੀ ਜਾਂ ਕਹਿ, ਕੰਚਨ ਮਾਤੀ ਮਾਨੇ ਤੇਰਾ ਗੁਰੂ ਗੀਤ ਗਾ ਕੇ ਗਿਆ ਰੱਬ ਦੇ ਤੇ ਜਦੋਂ ਘੁੱਟ ਕੇ ਛਾਤੀ ਨਹਲਾਇਆ ਤੇ ਵਾਹ ਹੋਏ ਕੁਝ ਸਿੱਖ ਐਸੇ ਨੇ ਜਿਨ੍ਹਾਂ ਨੂੰ ਪੁੱਤਰਾਂ ਦਾ ਖਿਤਾਬ ਮਿਲਿਆ ਇੱਕ ਤੇ ਉਹ ਜਿਹੜੇ ਬਿੰਦੀ ਪੁੱਤਰ ਨੇ ਦੂਜੇ ਖਾਲਸਾ ਤੇ ਤੀਜੇ ਗਨੀ ਖਾਂ ਤੇ ਨਬੀ ਖਾਂ ਧਿਆਨ ਰੱਖਣਾ ਆਉਣ ਵਾਲੇ ਦਿਨਾਂ ਵਿੱਚ ਮੈਂ ਇਹ ਵੀ ਅਰਜ਼ ਕਰਾਂਗਾ ਕਦੋਂ ਪੁੱਤਰਾਂ ਦਾ ਖਿਤਾਬ ਮਿਲਿਆ ਤੇ ਤੀਸਰਾ ਭਾਈ ਜੈਤਾ ਜੀ ਨੂੰ ਸਭ ਤੋਂ ਪਹਿਲਾਂ ਖਾਲਸੇ ਤੋਂ ਵੀ ਪਹਿਲਾਂ ਬਾਬਾ ਅਜੀਤ ਸਿੰਘ ਤੋਂ ਵੀ ਪਹਿਲਾਂ ਤੇ ਗਨੀ ਖਾਂ ਨਬੀ ਖਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਛਾਤੀ ਨਾਲ ਘੁੱਟ ਕੇ ਲਾ ਆਪਣੇ ਇਸ ਪਰਨੇ ਨਾਲ ਸਾਹਿਬ ਨੇ ਅਥਰੂ ਪੂੰਜ ਕੇ ਕਿਹਾ ਸੀ ਰੰਗਰੇਟਾ ਗੁਰੂ ਕਾ ਬੇਟਾ ਪੁੱਛਿਆ ਮੈਂ ਭਾਈ ਜੈਤਿਆਂ ਦੱਸ ਕੀ ਚਾਹੀਦਾ ਜੋ ਮੰਗੇਗਾ ਦੇ ਦਿਆਂਗਾ ਸੇਵਾ ਕਰਕੇ ਕਹਿੰਦਾ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੇ ਦਿਓ ਮੈਂ ਅੰਮ੍ਰਿਤਸਰ ਜਾਣਾ ਕੁਝ ਦਿਨ ਉੱਥੇ ਟਿਕਣਾ ਉਹੀ ਭਾਈ ਜੈਤਾ ਜੀਵਨ ਸਿੰਘ ਬਣਿਆ ਤੇ ਜਦੋਂ 40 ਸਿੱਖ ਚਮਕੌਰ ਦੀ ਗੜੀ ਵਿੱਚ ਲੜੇ ਨੇ ਇਸੇ ਗੜੀ ਵਿੱਚ ਭਾਈ ਜੀਵਨ ਸਿੰਘ ਸ਼ਹੀਦ ਹੋਇਆ ਇਹਦਾ ਬੁਰਜ ਇੱਥੇ ਉੱਥੇ ਫਿਰ ਸਾਹਿਬ ਨੇ ਇੱਕ ਗੱਲ ਪੁੱਛੀ ਸੀ ਕਹਿਣ ਲੱਗੇ ਜੈਤਿਆ ਕੋਈ ਸਿੱਖ ਸਨ ਕਹਿਣ ਲੱਗਾ ਹੋਣਗੇ ਦਾਤਿਆ ਕੀ ਪਹਿਚਾਣ ਹੈ ਤੇਰੇ ਸਿੱਖਾਂ ਦੀ ਸਾਹਿਬ ਨੇ ਕਿਹਾ ਜੈਤਿਆ ਸਮਾਂ ਆਵੇਗਾ ਆਉਣ ਵਾਲੇ ਸਮੇਂ ਵਿੱਚ ਅੱਜ ਲੱਭਦੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚੋਂ ਭਾਲਿਆ ਨਹੀਂ ਲੱਭਦਾ ਉਦੋਂ ਕਰੋੜਾਂ ਦੀ ਤਾਦਾਦ ਵਿੱਚ ਕਿਤੇ ਖਲੋਤਾ ਹੋਵੇਗਾ ਲੋਕ ਕਹਿਣਗੇ ਇਹ ਗੁਰੂ ਨਾਨਕ ਦਾ ਸਿੱਖ ਵਰਦੀ ਦਿਆਂਗਾ ਰੂਪ ਦਿਆਂਗਾ ਸ਼ਿੰਗਾਰ ਦਿਆਂਗਾ ਇੱਧਰ ਗੁਰੂ ਤੇਗ ਬਹਾਦਰ ਜੀ ਦੇ ਤੀਜ ਦਾ ਹੋ ਗਿਆ ਸੰਸਕਾਰ ਉਧਰ ਭਾਈ ਮਨੀ ਸਿੰਘ ਦਾ ਸਹੁਰਾ ਭਾਈ ਲੱਖੀ ਸ਼ਾਹ ਵਣਜਾਰਾ ਇਹ ਤੁਰਿਆ ਇਹਦੇ ਪੁੱਤਰ ਦਾ ਨਾਮ ਸੀ ਭਾਈ ਨਗਾਈਆ ਇਹਨੇ ਕਹਿੰਦੇ ਨੇ ਆਪਣੇ ਗੱਡੇ ਲਏ ਨੇ ਤੇ ਇਹ ਸ਼ਾਹੀ ਠੇਕੇਦਾਰ ਸੀ ਜਦੋਂ ਗੱਡੇ ਲਏ ਪਤਾ ਇਹਨੂੰ ਵੀ ਲੱਗ ਗਿਆ ਕੁਝ ਸਮਾਂ ਗੁਰੂ ਤੇਗ ਬਹਾਦਰ ਜੀ ਦਾ ਧੜ ਉੱਥੇ ਰਿਹਾ ਜ਼ਮੀਨ ਤੇ ਪਿਆ ਰਿਹਾ ਤੇ ਆਇਆ ਗੱਡੇ ਲੈ ਕੇ ਰੂਹ ਨਾਲ ਭਰੇ ਗੱਡੇ ਨੇ ਤੇ ਆਪਣੇ ਪੁੱਤਰ ਨੂੰ ਕਹਿੰਦਾ ਬੱਚਿਆ ਗੁਰੂ ਦੀ ਖੁਸ਼ੀ ਲੈਣੀ ਹੈ ਨਾ ਆਪਾਂ ਭਾਵੇਂ ਜਾਨ ਤਲੀ ਤੇ ਲੱਗ ਜਾਏ ਮਰ ਤਾਂ ਜਾਵਾਂਗੇ ਪਰ ਜਿੰਦੇ ਜੀ ਗੁਰੂ ਤੇਗ ਬਹਾਦਰ ਦੇ ਧੜ ਨੂੰ ਰੁੱਲ ਨਹੀਂ ਦੇਣਾ ਕਹਿੰਦੇ ਨੇ ਲੱਕੀ ਸ਼ਾਹ ਲੈ ਗਿਆ ਗੱਡਾ ਤੇ ਇੱਕੋ ਦਮ ਹਨੇਰੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਚੁੱਕਿਆ ਮਹਿਮਾ ਪ੍ਰਕਾਸ਼ ਵਿੱਚ ਇੱਕ ਪੰਕਤੀ ਆਉਂਦੀ ਹੈ ਉਹ ਕਹਿੰਦਾ ਕਿ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦਾ ਧੜ ਕਿ ਲੱਕੀ ਨਗਾਇਆ ਲੈ ਗਿਆ ਤੂੰ ਖੜਾ ਤਮਾਸ਼ਾ ਦੇਖ ਦੇਖਦਾ ਰਹੋ ਤੂੰ ਇਹ ਸਿਪਾਹੀ ਲੈ ਗਿਆ ਜਿਹਨੇ ਧੜ ਜਾਣਾ ਧੜ ਲਗਿਆ ਤੇ ਦੇਖੋ ਕਿੰਨੀ ਵੱਡੀ ਕੁਰਬਾਨੀ ਜਿੱਥੇ ਰਕਾਬ ਗਾਂਝੇ ਇਹ ਭਾਈ ਸਾਹਿਬ ਦਾ ਘਰ ਸੀ ਭਾਈ ਲੱਕੀ ਸ਼ਾਹ ਦਾ ਇਹਨੇ ਘਰ ਦਾ ਸਮਾਨ ਰਾਤ ਨੂੰ ਇਕੱਠਾ ਕੀਤਾ ਜਿੰਨਾ ਕੀਮਤੀ ਵਸਤਰ ਸਨ ਸਾਰੇ ਪਾ ਦਿੱਤੇ ਤੇ ਇੱਕੋ ਦਮ ਘਰ ਨੂੰ ਅੱਗ ਲੱਗ ਲਾ ਦਿੱਤੀ ਲੋਕਾਂ ਨੂੰ ਕਹਿੰਦਾ ਮੇਰਾ ਘਰ ਖੜ ਗਿਆ ਮੇਰਾ ਸਭ ਕੁਝ ਅੱਜ ਤਬਾਹ ਹੋ ਗਿਆ ਉੱਥੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਉਹ ਕਹਿੰਦਾ ਸਤਿਗੁਰੂ ਤੈਨੂੰ ਦੋ ਸ਼ਾਹ ਮਿਲੇ ਇੱਕ ਬਾਬੇ ਬਕਾਲੇ ਮਿਲਿਆ ਤੇ ਇੱਕ ਦਿੱਲੀ ਮਿਲਿਆ ਇੱਕ ਕੋਠੇ ਤੇ ਚੜ ਕੇ ਤੈਨੂੰ ਪ੍ਰਗਟ ਕਰਦਾ ਸੀ ਤੇ ਇੱਕ ਕੋਠੇ ਨੂੰ ਸਾੜ ਕੇ ਤੈਨੂੰ ਲੁਕਾਉਂਦਾ ਪਿਆ ਸੀ ਸ਼ਾਹ ਦੋਵੇਂ ਨੇ ਕੰਮ ਇੱਕ ਦੂਜੇ ਤੋਂ ਉਲਟ ਕੀਤਾ ਉਸ ਵਿਦਵਾਨ ਨੇ ਲਿਖਿਆ ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਜੱਗ ਦੇ ਅੰਦਰ ਇੰਜ ਪ੍ਰਗਟਾਇਆ ਮੱਖਣ ਸ਼ਾਹ ਉਹਦੇ ਵੱਲ ਇਸ਼ਾਰਾ ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਜੱਗ ਦੇ ਅੰਦਰ ਇੰਜ ਪ੍ਰਗਟਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕੋਠੇ ਚੜ ਉਤਰ ਹੌਲਾ ਪਾਇਆ ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਦਾ ਧੜ ਦਿੱਲੀ ਵਿੱਚ ਇੰਜ ਚ ਪਾਇਆ ਆਪਣੇ ਹੱਥੀ ਆਪਣੇ ਸਾਹਮਣੇ ਆਪਣੇ ਗੁਰੂ ਦੇ ਸਰੀਰ ਨੂੰ ਲਾਂਬੂ ਲਾਇਆ ਇੱਕ ਸ਼ਾਹ ਨੇ ਸਤਿਗੁਰੂ ਨੂੰ ਪ੍ਰਗਟਾਇਆ ਇੱਕ ਸ਼ਾਹ ਨੇ ਸਤਿਗੁਰੂ ਨੂੰ ਛਪਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਦੋਨਾਂ ਨੇ ਆਪਣਾ ਫਰਜ਼ ਅਦਾ ਕੀਤਾ ਭਾਈ ਲੱਕੀ ਸ਼ਾਹ ਵਣਜਾਰਾ ਇਹਦੇ ਘਰ ਦੇ ਇਹਨੇ ਅੱਗ ਲਾ ਦਿੱਤੀ ਸੰਸਕਾਰ ਤੋਂ ਬਾਅਦ ਸਤਿਗੁਰੂ ਦੇ ਜਿਹੜੇ ਅਸਤ ਸਨ ਉਹਨਾਂ ਨੂੰ ਕਲਸ਼ ਵਿੱਚ ਪਾ ਕੇ ਜ਼ਮੀਨ ਤੇ ਦਬਾ ਦਿੱਤਾ ਤੇ ਅੱਜ ਤੱਕ ਉਹ ਕਲਸ਼ ਜਿੱਥੇ ਰਕਾਬਗੰਜ ਪ੍ਰਕਾਸ਼ ਹੈ ਉੱਥੇ ਗੁਰੂ ਤੇਗ ਬਹਾਦਰ ਜੀ ਦੇ ਅਸਤ ਕਲਸ਼ਾਂ ਵਿੱਚ ਬੰਦ ਪਏ ਜ਼ਮੀਨ ਵਿੱਚ ਨੇ ਸਾਧ ਸੰਗਤ ਇਹ ਸਾਕਾ ਹੋਇਆ ਇਸ ਸ਼ਹਾਦਤ ਨੇ ਪ੍ਰਭਾਵ ਕੀ ਦਿੱਤਾ ਬੜੇ ਸੋਹਣੇ ਬਚਨ ਕਹੇ ਨੇ ਚੇਤੇ ਰੱਖਿਓ ਜਿਸ ਦਿਨ ਤੋਂ ਗੁਰੂ ਨਾਨਕ ਦੇ ਘਰ ਨਾਲ ਕੋਈ ਬਾਦਸ਼ਾਹ ਟੱਕਰ ਲੈਂਦਾ ਉਹਦਾ ਪਤਨ ਹੋ ਜਾਂਦਾ ਭਾਈ ਰਤਨ ਸਿੰਘ ਨੇ ਇੱਕ ਗੱਲ ਕਹੀ ਕਹਿਣ ਲੱਗਾ ਕਹਿੰਦਾ ਤਬ ਤੇ ਪਾਤਸ਼ਾਹੀ ਘਟੀ ਦਿੱਲੀ ਤਬ ਤੇ ਤੁਰਕ ਕਲਾ ਭਈ ਢਿੱਲੀ ਤੁਰਕ ਉਦਮ ਦੇ ਢਹਿੰਦੀ ਕਲਾ ਵੀ ਜਾਣ ਲੱਗੇ ਔਰੰਗਜ਼ੇਬ ਇਤਿਹਾਸ ਗਵਾਏ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਵਿੱਚ ਕਿਸੇ ਦਿਨ ਚੈਨ ਨਾਲ ਸੌ ਨਹੀਂ ਸਕਿਆ ਉਹਨੂੰ ਟਿਕਾ ਨਹੀਂ ਸਤਿਗੁਰੂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਾਦੂ ਨਾਥ ਸਰਕਾਰ ਨੇ ਇੱਕ ਗੱਲ ਲਿਖੀ, ਕਹਿੰਦਾ ਜੁਮੇ ਦੀ ਨਮਾਜ਼ ਪੜ੍ਹਨ ਆਇਆ ਜਾਮਾ ਮਸਜਿਦ, ਹੁਣ ਦੇਖੋ ਸ਼ਹਾਦਤ ਨੇ ਪ੍ਰਭਾਵ ਕੀ ਲਿਆਂਦਾ। ਸਾਹਮਣੇ ਇੱਕ ਸਿੱਖ ਲੋਕ ਕੇ ਖਲੋਤਾ ਸੀ, ਪੱਥਰ ਉਹਦੇ ਹੱਥ ਦੇ ਸਨ। ਜਦੋਂ ਬਾਦਸ਼ਾਹ ਬੇੜੀ ਤੋਂ ਉਤਰਿਆ ਉਹਨੇ ਪੂਰੇ ਜ਼ੋਰ ਨਾਲ ਦੋ ਪੱਥਰ ਮਾਰੇ ਨੇ ਜਿਹੜੇ ਔਰੰਗਜ਼ੇਬ ਦੇ ਤਖਤੇ ਤੇ ਲੱਗੇ ਨੇ। ਕਹਿੰਦੇ ਨੇ ਉਸ ਵਕਤ ਉਹਨੂੰ ਫੜ ਲਿਆ, ਪੁੱਛਿਆ ਤੂੰ ਕੌਣ? ਕਹਿੰਦਾ ਗੁਰੂ ਤੇਗ ਬਹਾਦਰ ਦਾ ਸਿੱਖ। ਕਿਆ ਤੈਨੂੰ ਪਤਾ ਨਹੀਂ ਹੈ ਬਾਦਸ਼ਾਹ? ਕਹਿਣ ਲੱਗਾ ਮੈਨੂੰ ਪਤਾ ਹੈ, ਮੇਰੇ ਕੋਲ ਸ਼ਸਤਰ ਕੋਈ ਨਹੀਂ, ਜਦ ਮੈਂ ਨੇੜੇ ਪਹੁੰਚਦਾ ਮੈਂ ਇਹਦਾ ਸਿਰ ਲਾ ਦੇਣਾ ਸੀ। ਸ਼ਹਾਦਤ ਨੇ ਪ੍ਰਭਾਵ ਲਿਆਂਦਾ, ਪਰ ਅੱਜ ਉਹ ਸਮਾਂ ਆ ਗਿਆ। ਸਿੱਖਾਂ ਨੇ ਦਿੱਲੀ ਫਤਿਹ ਕੀਤੀ, ਕਰੋੜੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਅੱਜ ਲਾਲ ਕਿਲੇ ਤੇ ਉਹਨੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ। ਅੱਜ ਪੰਜ ਪਿਆਰੇ ਦਿੱਲੀ ਦੇ ਤਖ਼ਤ ਤੇ ਬੈਠੇ ਨੇ। ਉਸੇ ਵਕਤ ਮੁਹੰਮਦ ਸ਼ਾਹ ਆਲਮ ਆਪ ਆਇਆ, ਕਹਿੰਦਾ ਸਿੰਘੋ ਜੋ ਕਹੋਗੇ ਮੈਂ ਮੰਨ ਲਾਂਗਾ, ਤੁਹਾਡਾ ਕੰਮ ਜਿਤਨੇ ਨਿਸ਼ਾਨ ਝੁਲਾਣੇ ਤੇ ਚਲੇ ਜਾਣਾ, ਮੈਂ ਤੁਹਾਡੇ ਅਧੀਨ ਰਹਾਂਗਾ। ਉਹਨੇ ਕਿਹਾ ਤੈਨੂੰ ਖਾਲਸੇ ਨੂੰ ਟੈਕਸ ਦੇਣਾ ਪਏਗਾ, ਪ੍ਰਜਾ ਨਾਲ ਇਨਸਾਫ ਕਰਨਾ ਪਏਗਾ। ਤੇ ਸਰਦਾਰ ਬਘੇਲ ਸਿੰਘ ਕਹਿੰਦਾ ਜਿੰਨੀ ਦੇਰ ਤੱਕ ਦਿੱਲੀ ਦੇ ਗੁਰਦੁਆਰੇ ਨਹੀਂ ਬਣਦੇ ਮੈਂ ਦਿੱਲੀ ਵਿੱਚ ਰਹਾਂਗਾ। ਉਸ ਵਕਤ ਸਰਦਾਰ ਬਘੇਲ ਸਿੰਘ ਨੇ ਬੰਗਲਾ ਸਾਹਿਬ, ਬਾਲਾ ਸਾਹਿਬ ਇਹ ਦੋ ਗੁਰਦੁਆਰੇ ਬਣਾਏ, ਰਕਾਬਗੰਜ ਬਣਾਇਆ। ਅੱਜ ਇਹ ਨਹੀਂ ਪਤਾ ਲੱਗਦਾ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਕੀਤੇ, ਉਹ ਥਾਂ ਲੱਭਦੀ ਨਹੀਂ, ਪਤਾ ਨਹੀਂ ਲੱਗਦਾ ਕਿੱਥੇ ਸ਼ਹੀਦ ਹੋਏ ਨੇ। ਬਘੇਲ ਸਿੰਘ ਨੇ ਢੰਡੋਰਾ ਪਟਵਾ ਦਿੱਤਾ ਪੂਰੀ ਦਿੱਲੀ ਵਿੱਚ। ਚੇਤੇ ਰੱਖਿਓ ਹੁਣ ਰੰਗ ਕੀ ਲਿਆਈ ਇਹ ਸ਼ਹਾਦਤ, ਕਦੀ ਢੰਡੋਰਾ ਪਿੱਟਿਆ ਸੀ, ਅੱਜ ਗੁਰੂ ਤੇਗ ਬਹਾਦਰ ਸ਼ਹੀਦ ਕਰਨਾ ਤੇ ਅੱਜ ਸਿੱਖ ਰਾਜ ਹੋਇਆ ਤੇ ਢੰਡੋਰਾ ਪਿੱਟਿਆ ਜਾ ਰਿਹਾ। ਕੋਈ ਹੈ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਿੱਥੇ ਕੀਤਾ, ਉੱਥੇ ਗੁਰੂ ਨਾਨਕ ਦਾ ਨਿਸ਼ਾਨ ਚੁਲਾਣਾ। ਹੱਦ ਹੋ ਗਈ ਦਿੱਲੀ ਉਹੀ ਹੈ। ਅੱਜ ਜਦੋਂ ਢੰਡੋਰਾ ਪਿਟਵਾ ਦਿੱਤਾ ਤੇ ਨਾਲ ਉਸ ਵਕਤ ਜ਼ਾਲਮਾਂ ਦਾ ਡਰ ਖਤਮ ਹੋ ਚੁੱਕਾ ਹੈ। ਕੋਈ ਹੋਵੇ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਹੋਏ ਨੇ। ਉਸ ਵਕਤ ਇੱਕ ਬੁੱਢੀ ਆਈ ਹੈ ਜਿਹਦੀ ਉਮਰ ਕਾਫੀ ਜ਼ਿਆਦਾ ਹੈ, ਇਹ ਡੰਗੋਰੀ ਦੇ ਆਸਰੇ ਤੁਰੀ ਤੇ ਸਰਦਾਰ ਬਘੇਲ ਸਿੰਘ ਦੇ ਕੋਲ ਆਈ। ਕਹਿਣ ਲੱਗੀ ਸਰਦਾਰਾ ਮੈਨੂੰ ਖਿਮਾ ਕਰ ਦੀ, ਮੈਂ ਉਹ ਵੀ ਦਿਨ ਇਹਨਾਂ ਅੱਖਾਂ ਨਾਲ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਤੜ ਰਿਹਾ ਸੀ, ਤੇ ਅੱਜ ਮੈਂ ਉਹ ਵੀ ਦਿਨ ਤੱਕ ਨਹੀਂ ਪਈ ਅੱਜ ਗੁਰੂ ਤੇਗ ਬਹਾਦਰ ਦੇ ਪੁੱਤਰ ਰਾਜ ਪੈ ਕਰਦੇ ਨੇ। ਮੈਨੂੰ ਖੁਸ਼ੀ ਹੈ ਮੈਂ ਸਭ ਕੁਝ ਤੱਕਿਆ, ਮੈਂ ਉਹ ਵੀ ਦਿਨ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਕੋਈ ਨਾਂ ਨਹੀਂ ਸੀ ਲੈ ਸਕਦਾ, ਤੇ ਅੱਜ ਉਹ ਵੀ ਮੈਂ ਦਿਨ ਤੱਕ ਨਹੀਂ ਪਈਆਂ, ਗੁਰੂ ਤੇਗ ਬਹਾਦਰ ਲਈ ਥਾਵਾਂ ਖਾਲੀ ਹੁੰਦੀਆਂ ਪਈਆਂ। ਪੁੱਛਿਆ ਤੂੰ ਕੌਣ ਹੈ? ਜਦੋਂ ਕਿਹਾ ਮੈਂ ਤੱਕਿਆ ਤੇ ਬਘੇਲ ਸਿੰਘ ਦੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਮੇਰੇ ਗੁਰੂ ਦੇ ਦੀਦਾਰ ਕੀਤੇ ਨੇ? ਕਹਿਣ ਲੱਗੀ ਕੇਵਲ ਦੀਦਾਰ ਨਹੀਂ, ਮੈਂ ਉਸ ਮਾਸਕੀ ਦੀ ਘਰ ਵਾਲੀ ਹਾਂ, ਮੈਂ ਉਦੋਂ ਭਰ ਜਵਾਨੀ ਵਿੱਚ ਸਾਂ, ਜਵਾਨੀ ਵਿੱਚ ਪੈਰ ਵੀ ਰੱਖਦੀ ਸਾਂ, ਮੈਂ ਉਸ ਮਾਸਕੀ ਦੀ ਘਰ ਵਾਲੀ ਹਾਂ। ਬਘੇਲ ਸਿੰਘ ਜਿਸ ਮਾਸਕੀ ਨੇ ਮਸਤ ਵਿੱਚ ਪਾਣੀ ਭਰ ਕੇ ਜਿੱਥੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਖੂਨ ਨੂੰ ਮੇਰੇ ਪਤੀ ਨੇ ਧੋਤਾ ਸੀ, ਮੇਰੇ ਪਤੀ ਨੇ ਖੂਨ ਧੋਤਾ ਸੀ, ਮੈਂ ਨਾਲ ਸਾਂ। ਕਹਿਣ ਲੱਗੇ ਬਘੇਲ ਸਿੰਘ ਬੁੱਢੜੀ ਨੂੰ ਪਾਲਕੀ ਵਿੱਚ ਬਿਠਾਇਆ ਤੇ ਕਹਿ ਦਿੱਤਾ ਇਹਦੇ ਘਰ ਨੂੰ ਸੋਨੇ ਚਾਂਦੀ ਹੀਰਿਆਂ ਨਾਲ ਭਰ ਦਿਓ। ਕਹਿੰਦੇ ਨੇ ਸਭ ਕੁਝ ਦਿੱਤਾ। ਉਹ ਬੁੱਢੜੀ ਇੱਥੇ ਲੈ ਕੇ ਆਈ ਜਿੱਥੇ ਸ਼ੀਸ਼ਗੰਜ ਗੁਰਦੁਆਰਾ ਹੈ। ਕਹਿਣ ਲੱਗੀ ਭਾਈ ਬਘੇਲ ਸਿੰਘ ਨੂੰ, ਸਰਦਾਰ ਜੀ ਆਹ ਖੂਹ ਜੇ ਜਿੱਥੇ ਗੁਰੂ ਤੇਗ ਬਹਾਦਰ ਸ਼ਹੀਦ ਇਸ਼ਨਾਨ ਕੀਤਾ, ਆਹ ਬੋੜ ਜੇ ਜਿੱਥੇ ਬੈਠੇ ਨੇ, ਐਸ ਥਾਂ ਤੇ ਗੁਰੂ ਤੇਗ ਬਹਾਦਰ ਬੈਠੇ ਸਨ, ਐਸ ਪਾਸੇ ਜਲਾਦ ਨੇ ਖੋਲੋ ਕੇ ਤਲਵਾਰ ਚਲਾਈ ਸੀ, ਇਸ ਤਰ੍ਹਾਂ ਸੀਸ ਉਤਰਿਆ ਸੀ, ਇਹਨਾਂ ਥਾਵਾਂ ਤੇ ਜਿਹੜਾ ਖੂਨ ਜੰਮਿਆ ਸੀ ਮੇਰੇ ਪਤੀ ਨੇ ਧੋਤਾ ਸੀ। ਸਰਦਾਰ ਬਘੇਲ ਸਿੰਘ ਇੱਥੇ ਮਸੀਤ ਸੀ ਪਹਿਲਾਂ, ਝਗੜਾ ਹੋ ਗਿਆ, ਆਏ ਮੁਸਲਮਾਨ ਝਗੜੇ ਤੇ, ਉਹਨੇ ਫਿਰ ਕਹਿ ਦਿੱਤਾ ਯਾਦ ਰੱਖੋ ਫਿਰ ਪਰਤ ਕੇ ਉਹ ਜੀ ਮਾਰ ਮਾਰਾਂਗੇ, ਸਾਰੀ ਜ਼ਿੰਦਗੀ ਨਹੀਂ ਭੁੱਲਣੀ, ਜੋ ਮਰਜ਼ੀ ਹੋ ਜਾਏ ਮਰ ਤੇ ਜਾਵਾਂਗਾ ਪਰ ਇਸ ਥਾਂ ਤੇ ਗੁਰੂ ਤੇਗ ਬਹਾਦਰ ਦੀ ਯਾਦ ਜ਼ਰੂਰ ਬਣੇਗੀ। ਉਸ ਵਕਤ ਬਾਦਸ਼ਾਹ ਵਿੱਚ ਪਿਆ, ਉਹਨੇ ਕੁਝ ਥਾਂ ਮਸੀਤ ਦੀ ਦਵਾਈ ਉੱਥੇ ਫਿਰ ਪਹਿਲਾ ਉਸ ਵਕਤ ਬਾਦਸ਼ਾਹ ਵਿੱਚ ਪਿਆ ਉਹਨੇ ਕੁਝ ਥਾਂ ਮਸੀਤ ਦੀ ਦਵਾਈ ਉੱਥੇ ਫਿਰ ਪਹਿਲਾ ਪ੍ਰਕਾਸ਼ ਸਰਦਾਰ ਬਘੇਲ ਸਿੰਘ ਨੇ ਕੀਤਾ। ਸਮਾਂ ਲੰਘਿਆ, ਬਘੇਲ ਸਿੰਘ ਹੱਥੀ ਸੇਵਾ ਕਰਕੇ ਗਿਆ ਤੇ ਕਹਿ ਕੇ ਗਿਆ ਸੀ ਗੁਰੂ ਤੇਗ ਬਹਾਦਰ ਮਿਹਰਮਤ ਕਰੀ, ਅਸੀਂ ਕੁਛ ਕਰ ਨਹੀਂ ਸਕੇ ਤੇਰੀ ਖਾਤਰ, ਆ ਹੋ ਸਕਦਾ ਸ਼ਾਇਦ ਦਿੱਲੀ ਤੇ ਨਿਸ਼ਾਨ ਨਾ ਹੁੰਦਾ, ਤੇਰਾ ਖੂਨ ਆਇਆ ਤੇਰੇ ਖੂਨ ਵਾਲੀ ਥਾਂ ਤੇ ਨਿਸ਼ਾਨ ਜ਼ਰੂਰ ਆਉਣਗੇ। ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਇਸਥਾਨ ਬਣਿਆ। ਇਸ ਤੋਂ ਬਾਅਦ ਫਿਰ ਥਾਂ ਢਾ ਦਿੱਤਾ ਗਿਆ, ਸ਼ੀਸ਼ਗੰਜ ਢਾ ਦਿੱਤਾ। ਉਸ ਤੋਂ ਬਾਅਦ ਸਰਦਾਰ ਸਰੂਪ ਸਿੰਘ ਮਹਾਰਾਜਾ ਜੀਂਦ ਵਾਲੇ ਜਦੋਂ ਗਦਰ ਹੋਏ ਉਹਨੇ ਫਿਰ ਅੰਗਰੇਜ਼ ਹਕੂਮਤ ਤੋਂ ਲਿਖਾ ਲਿਆ फिर यह थां पंथ के कब्जे विच आई, उदू बाद फिर कोतवाली भी मिल गई। अज तुसी उस थां दे दर्शन कर दे हो, आओ उस गुरु तेग बहादुर दे बचन पले बन लवो। मैं उस दिन अर्ज की सी, सिखो गुरु तेग बहादुर दे जे पहले ही शब्द मान लो ना, सारे झगड़े मुक जान। ओ केड़ा है? साधो मन का मान त्यागो, काम करो संगत दुर्जन की ताते एन सुपागो। सुख दुख दोनों सम कर जाने, और मान अपमाना हरक सोग ते रह न्यारो, तिन जग तत पछाना। अगे बचन उन्हें कीता कहन लगे, उस्त निंदा दो त्याग, खोजे पद निर्बाना, जन नानक ए खेल कटना है किन्हो गुरमुख जाना। गुरु तेग बहादुर गा के गए, नाम रहो साधु रहो, रहो गुर गोबिंद, कहो नानक ए जगत में किन जपयो गुरमंत, अंतला बचन दाता असी किमें छुटांगे। कहन लगे राम नाम उर में गयो, जानका सम नहीं कोए, जे सिमरत संकट मिटे दर्श तुहारो होए। इनिया बेनतियां प्रवान करया, जे एक दो मिनट लेना। गुरु तेग बहादुर जी दी जीवनी संखेप विच अर्ज कर दिया, बेंत भुला हुईयां होनियां ने बख्श देनियां। पिछले कुछ दिनां तो निरंतर आप जी दे चरणां विच सेवा कीती, सब तो पहला तां उस अकाल पुरख दा ही धन्नवाद जिन्हें मनुखा देही दे के केवल सिखां दे घर जन्म ना दिता, अपनी सिखी दे गीत गाण दी प्रेरणा भी दे दित्ती। गुरु ग्रंथ साहिब दा शुकर, दूसरा प्रबंधक वीरां दा भी धन्नवाद जिन्हां ने सारा प्रोग्राम भुली के, साध संगत आप जी दा भी धन्नवाद जिन्हां बड़े प्यार दे नाल मेरे गुरु दे बचन सुने। मन नूं एक खुशी जरूर होई, मना गुरु दी गल नेक नीयत नाल जे सुनाईए लोग जरूर सुनेंगे। खास करके नौजवान काफी आए, मैं उन्हां नूं अर्ज करांगा प्यारिओ, आपां वारसां मती दास सती दास भाई दयाला होरां दे, आपां वारसां गुरु तेग बहादुर जी दे नां के औरंगे दे। गुरु तेग बहादुर जे गुरु गोबिंद सिंह दे आपां जे बच्चे आ ना, फिर एक बेनती हाथ जोड़ के साबित सूरत हो, जिन्हां ने अजे तक केस नहीं रखे, कुछ नहीं मंगना, सिर्फ एक तुहाडे तो दात मंगनी। जे ता वाकई कथा नू बाणी नू प्यार कर दियो, ए ठीक है आया भाई, वाह वाह वाह वाह होगी, पैसे दे दिते, धन धन करा गया जी। धन धन का ताहे जे तुहाडे मुख विचों भी गुरु दी धन धन निकले। साबित सूरत होवो, अमृतधारी होवो, ते होमे नू छड़ दियो, गुरु की मर्यादा विच रह के सुख जे। अज मन लो कल मन लो, नहीं मनोगे एवें दुख पा के मननी पैगी, मननी पैनी, कोई राह कोई नहीं, होर कोई रस्ता नहीं। ते जे कहिए मिट जाएगी, बिल्कुल नहीं मिटनी। चेते रखियो मैं अर्ज कीती है, एडियां नीयां ही तां सिरां ते रखियां गईयां, इट्टां ते रखियां, हुण ते कोई तोप ना भांदा है। तां ही तां सत्ते बलवंड ने गल कही सी, दुनिया दे लोको असीं कहिंदे सां कि गुरु नानक दा घर साडे करके वे नहीं, नानक राज चलाया सच कोट सताणी नीवदा, एडियां नीयां विच सच भरिया गया। ते जिते सच भरिया होवे नी कदी पत्ती नहीं जांदी हुंदी। गुरु कृपा करे अगों आ बुधवार ते ऐतवार जिहड़ा प्रोग्राम सतगुरु बख्श करम समा निश्चित कर आप दे दर्शन करांगे। इन्हां गुरमुखां ने बहुत प्यार कीता है, जिहड़े ते रागी सिंह भी कीर्तनी है, इन्हां दा भी धन्नवाद, जिन्हां ने वाकई प्रसादे पाणी दी सेवा भी नाल करदे रहे। ते खास करके डॉक्टर साहब दा भी धन्नवाद है, मेरी दड़ पीर करदी सी, उन्हां ने दाड़ कढ़न दी सेवा भी कीती। महाराज कृपा करे उन्हां नूं भी चढ़दी कला बख्शे, पर कमाल दी गल दूजे दिन ही कथा करन लवा दित्ता। सतगुरु कृपा करे साध संगत, फिर जे समा मिलिया मैं वीर जी नूं बेनती कीती है, कोशिश करांगा, वादा नहीं, क्योंकि फिर कई बार इहो जिहे हालात ने, अज भी फोन आया, मैं कीता सिडिया, वह तो वैसे इंतजार कर रहे ने, तीन तरीक नूं पहुंचो, पर तीन तक इत्थे रहना, फ्री माउंट ते इत्थे। गुरु बख्शिश करे, कोशिश करांगा, गर्मी विच कोई समा मिले, कोई रुत खुली होवेगी, फिर आपां गुरु बाबे दे बचन करांगे। जदों प्रोग्राम बनेगा मैं वीर जी भाई रजिंदर सिंह गरां नूं बेनती कर देंगा, तुसीं मैनूं जरूर बख्श दिया जे, किसी के मन च किसी तरह की कोई ठेस पहुंची हो, मेरी निजी खोमे हो सकती है, तो जिदे नाल मन पिघले वह मेरे गुरु की आवाज सी। इनिया को बेनतियां प्रवान करे, एक अरदास जरूर करो, क्योंकि जदों असीं हुण तुरे हां ना, सतगुरु इनी कृपा करी तेरी सिखी निब जाए, बस तू अपना बना लवी, सिखी लई मेरे लिए बेनती करो। मैं गुरु के वजीर बाजवा साहब का भी धन्नवाद करना, जिन्हां ने भावे थोड़े दिन मिले हैं बड़ा प्यार दिता है। वाहेगुरु जी का खालसा।
1: परम सन्मान योग जुगो जुग अटल साहिब सतगुरु ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਸਤ ਸੰਗੀ

ਨਹੀਂ, ਖੇੜੇ ਨਹੀਂ, ਸੁਗੰਧੀ ਨਹੀਂ, ਫੁੱਲਾਂ ਦੀ ਮਹਿਕ ਨੇ ਲੰਘਦੇ ਹੋਏ ਰਾਹੀ ਵੀ ਰੋਕ ਲਏ। ਪਰ ਕੁਝ ਸਮੇਂ ਤੋਂ ਬਾਅਦ ਵਾਪਸ ਆ ਕੇ ਦੇਖਿਆ, ਉਹੀ ਸਰੋਵਰ ਸੀ, ਪਾਣੀ ਦਾ ਰੰਗ ਬਿਲਕੁਲ ਕਾਲਾ ਪੈ ਚੁੱਕਾ ਸੀ। ਉਹੀ ਸਰੋਵਰ ਸੀ ਜਿਹਦੇ ਵਿੱਚ ਕਮਲ ਦੇ ਫੁੱਲ ਟਹਿਕਦੇ ਪਏ ਸਨ, ਉਹ ਮੁਰਝਾ ਕੇ ਸੁਗੰਧੀ ਦੇਣ ਵਾਲੇ ਬਦਬੋ ਦਾ ਰੂਪ ਧਾਰਨ ਕਰ ਚੁੱਕੇ ਸਨ, ਜਿਹਦੇ ਉੱਤੇ ਕਦੀ ਭਵਰੇ ਆ ਕੇ ਮੰਡਰਾਉਂਦੇ ਸਨ। ਅੱਜ ਉਸੇ ਤਲਾਬ ਦੇ ਪਾਣੀ ਉੱਪਰ ਮੱਖੀਆਂ ਤੇ ਮੱਛਰ ਆ ਟਿਕੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਸਰੋਵਰ ਨੂੰ ਪੁੱਛ ਕੇ ਬੰਦੇ ਦੇ ਅੰਦਰ ਦੇ ਵਿਛੋੜੇ ਦੀ ਵਿਆਖਿਆ ਕਰ ਦਿੱਤੀ, ਕਿਉਂਕਿ ਵਿਛੜੇ ਹੋਏ ਮੇਰੇ ਗੁਰੂ ਨੂੰ ਮਿਲੇ ਨੇ, ਕਿਉਂਕਿ ਇੱਕ ਖਿੰਨ ਖਿੰਨ ਮਨ ਆਪਣੀ ਅੰਦਰ ਤਬਦੀਲੀ ਪੈਦਾ ਕਰਦਾ ਹੈ। ਕਦੀ ਕੋਈ ਪੁਰਨਾ, ਕਦੀ ਕੋਈ ਪੁਰਨਾ, ਕੋਈ ਪੁਰਨਾ ਗੁਰੂ ਤੋਂ ਸਦਾ ਲਈ ਤੋੜ ਵੀ ਸਕਦਾ ਹੈ, ਤੇ ਕੋਈ ਚੰਗੇ ਭਾਗ ਹੋਣ ਤੇ ਇਹੋ ਜਿਹਾ ਪੁਰਨਾ ਉੱਠੇ ਕਰੋੜਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਮਿਲਾ ਵੀ ਸਕਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ ਕਿ ਪਬਰ ਤੂੰ ਖਰੀਆਵਲਾ ਸਲੋਕ ਵਾਰਾਂ ਤੇ ਵਧੀ। ਕਹਿੰਦੇ ਨੇ ਇਹ ਸਰੋਵਰ ਤੇਰੇ ਕੋਲ ਇੰਨੀ ਖਰਿਆਵਲ, ਤੇਰੇ ਕੋਲ ਸੁਹੱਪਣ ਸੀ। ਪਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈਆ ਦਿਓਰੀ ਨਾਨਕ ਮੈਂ ਤਨ ਭੰਗ। ਤੇਰੇ ਸਰੀਰ ਵਿੱਚ ਕੀ ਭਾਣਾ ਵਾਪਰ ਗਿਆ, ਇੰਨੀ ਨਿਰਮਲਤਾ ਸੁਗੰਧੀ ਮਹਿਕ ਹੋਣ ਦੇ ਬਾਵਜੂਦ ਤੇਰੇ ਅੰਦਰ ਗੰਦਗੀ ਬਦਗੋ ਤੇ ਕਾਲਾਪਨ ਕਿਉਂ ਆ ਗਿਆ। ਕਹਿ ਦੋਖੜੇ ਸੜਿਓ ਹੈ ਕੀ ਵੀ ਤੈਨੂੰ ਦੁੱਖ ਪੈ ਗਿਆ। ਅੱਗੋ ਉਸ ਸਰੋਵਰ ਦੇ ਪਾਣੀ ਦਾ ਉੱਤਰ ਸੀ ਕਿ ਜਾਣਾ ਪਾਣੀ ਨਾ ਲਹਾ। ਜਾਣਾ ਦਾ ਅਖਰੀ ਅਰਥ ਹੈ ਮੈਂ ਸਮਝਣਾ ਵਾਂ, ਮੈਨੂੰ ਇਹ ਪਤਾ ਹੈ ਪਾਣੀ ਨਾ ਲਹਾ। ਮੇਰੇ ਤੋਂ ਜੇ ਤੁਸੀਂ ਪੁੱਛਦੇ ਹੋ ਰੰਗ ਕਿਉਂ ਕਾਲਾ ਪੈ ਗਿਆ, ਸੁਗੰਧੀ ਕਿਉਂ ਚਲੀ ਗਈ, ਕਹਿੰਦਾ ਨੇ ਮੈਨੂੰ ਸਮਝ ਹੈ। ਸਰੋਵਰ ਕਹਿੰਦਾ ਹੈ ਕਿ ਜਿਸ ਝੀਲ ਵਿੱਚੋਂ ਮੇਰੇ ਵਿੱਚ ਪਾਣੀ ਪ੍ਰਵੇਸ਼ ਕਰਦਾ ਸੀ, ਜਿਸ ਪਾਣੀ ਕਰਕੇ ਇਹ ਖੇੜੇ ਸੁਹੱਪਣ ਤੇ ਲੋਕ ਕਿਨਾਰੇ ਬਹਿੰਦੇ ਸਨ, ਜਿਸ ਦਿਨ ਦਾ ਉਸ ਝੀਲ ਨਾਲੋਂ ਸੰਬੰਧ ਟੁੱਟ ਗਿਆ, ਸੱਚ ਜਾਣੋ ਉਹਦਾ ਵਿਛੋੜਾ ਹੀ ਮੇਰੇ ਅੰਦਰ ਨੂੰ ਕਾਲਿਆ ਕਰ ਗਿਆ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿ ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ। ਤੇ ਅੱਗੋ ਉਤਰ ਸੀ ਜਾਣਾ ਪਾਣੀ ਨਾ ਲਹਾ ਜੈ ਛੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਵਨ। ਜਿਨੂੰ ਦੇਖ ਕੇ ਅੰਦਰ ਖੇੜਾ ਹੁੰਦਾ ਸੀ ਆਪਣੇ ਪਿਆਰੇ ਤੋਂ ਟੁੱਟ ਕੇ ਕਦੀ ਖੇੜੇ ਰਹਿੰਦੇ। ਇਹਦਾ ਮਤਲਬ ਇਹ ਵੇ ਗੁਰੂ ਨਾਨਕ ਸਾਹਿਬ ਕੇਵਲ ਸਰੋਵਰ ਦੀ ਕਹਾਣੀ ਤੱਕ ਸੀਮਤ ਨਹੀਂ। ਹਜ਼ੂਰ ਕਹਿੰਦੇ ਨੇ ਇਹ ਆਦਮੀ ਅਸਲ ਵਿੱਚ ਤੂੰ ਜਦਨ ਪਰਮਾਤਮਾ ਦੇ ਘਰੋਂ ਰਹਿਮਤ ਲੈ ਕੇ ਪੰਜ ਭੂਤਕ ਸਰੀਰ ਲੈ ਕੇ ਆਇਆ, ਤੇਰੀ ਲਿਵ ਕਰਕੇ ਤੇਰੇ ਕੋਲ ਨਿਰਮਲਤਾ ਆਈ ਸੀ, ਤੇਰੇ ਅੰਦਰ ਦੀ ਸੁਰਤ ਕਰਕੇ ਤੂੰ ਬਿਲਕੁਲ ਸਵੱਛ ਹੈ, ਪਰ ਜਿਉਂ ਜਿਉਂ ਤੈਨੂੰ ਸੰਸਾਰ ਦੀ ਹਵਾ ਲੱਗੀ ਤੇਰਾ ਨਿਰੰਕਾਰ ਵੱਲੋਂ ਸੰਬੰਧ ਟੁੱਟ ਗਿਆ, ਸੰਸਾਰ ਵਿੱਚ ਇੰਨਾ ਕੁ ਖਚਤ ਹੋ ਗਿਓ, ਲਿਵ ਦਾ ਟੁੱਟਣਾ ਹੀ ਤੇਰੇ ਅੰਦਰ ਦੀ ਕਾਲਕ ਪੈਦਾ ਕਰ ਗਿਆ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਮਨੁੱਖ ਦਾ ਸਰੀਰ ਵੀ ਤਾਂ ਇੱਕ ਸਰੋਵਰ ਦੀ ਤਰ੍ਹਾਂ ਹੈ, ਜੇ ਗੁਰੂ ਝੀਲ ਨਾਲ ਜੁੜਿਆ ਰਹੇ, ਜੇ ਪਰਮੇਸ਼ਵਰ ਸਾਗਰ ਨਾਲ ਜੁੜਿਆ ਰਹੇ ਤੇ ਇਹਦੇ ਕੋਲ ਖੇੜਾ ਵੀ ਹੈ, ਇਹਦੇ ਕੋਲ ਸੁਗੰਧੀ ਵੀ ਹੈ, ਇਹਦੇ ਕੋਲ ਲੰਘਣ ਵਾਲਿਆਂ ਨੂੰ ਵੀ ਠੰਡ ਪੈਗੀ, ਤੇ ਜਿਸ ਦਿਨ ਬੰਦੇ ਦਾ ਅੰਦਰ ਪਿਆਰੇ ਤੋਂ ਟੁੱਟ ਗਿਆ ਤੇ ਸੱਚ ਜਾਣਿਓ ਜਿਸਮ ਉਹੀ ਹੁੰਦਾ ਹੈ ਜਿਹਨੂੰ ਦੇਖ ਕੇ ਲੋਕ ਸਜਦੇ ਕਰਦੇ ਨੇ, ਉਸੇ ਸਰੀਰ ਨੂੰ ਦੇਖ ਕੇ ਲੋਕ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਲੈਂਦੇ, ਕਿਉਂਕਿ ਪਿਆਰੇ ਤੋਂ ਟੁੱਟ ਗਿਆ ਹੈ। ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਕੇ ਇਤਿਹਾਸ ਵੱਲ ਆਉਣਾ, ਕਿਉਂਕਿ ਸਾਖੀ ਰੂਪ ਆਪ ਸਭ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡ ਵਾਪਰੀ। ਰਾਮਿਆਂ ਨੇ ਆ ਕੇ ਮਜੈਲਾ ਨੇ ਫਿਰ ਗੁਰੂ ਜੀ ਨਾਲ ਗੱਲ ਕੀਤੀ, ਪਰ ਖਦਰਾਣੇ ਦੀ ਢਾਬ ਨੇ ਪਰਤ ਕੇ ਗੁਰੂ ਦੀ ਗੋਦ ਵਿੱਚ ਇਹਨਾਂ ਨੂੰ ਸਦਾ ਲਈ ਸਮਾ ਦਿੱਤਾ। ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖੀਏ ਕਿ ਅੰਦਰ ਦਾ ਵਿਛੋੜਾ ਕਾਲਖ ਨੂੰ ਤੇ ਦੁੱਖ ਨੂੰ ਜਨਮ ਦਿੰਦਾ ਹੈ। ਕਿਰਪਾਲੂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਹੈ, ਇਹ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਤੇ ਉਦਾਹਰਨਾਂ ਸੰਸਾਰਕ ਨੇ। ਦਾਤਾਰ ਕਹਿੰਦੇ ਨੇ ਜਦੋਂ ਜੇਠ ਦਾ ਮਹੀਨਾ ਤਪਦਾ ਹੈ, ਕਦੀ ਮਾਰੂਥਲ ਦੇ ਇਲਾਕੇ ਵਿੱਚ ਦੇਖਿਓ ਕਿ ਅੱਕ ਜਿਹੜਾ ਉਹ ਜੇਠ ਦੀ ਗਰਮੀ ਵਿੱਚ ਪੱਲਰਦਾ ਹੈ, ਅੱਕ ਬੜਾ ਖੁਸ਼ ਹੁੰਦਾ ਤੇ ਆਪ ਅੱਕ ਸ਼ਬਦ ਸਮਝਦੇ ਹੋ। ਜਦੋਂ ਜਿਉਂ ਜਿਉਂ ਲੂ ਚੱਲੇ ਤਿਉਂ ਤਿਉਂ ਅੱਕ ਪੱਲਰਦਾ ਹੈ, ਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਮੀਂਹ ਵਰਸਦਾ ਤੇ ਕੁਦਰਤੀ ਤੌਰ ਤੇ ਅੱਕ ਜਿਹੜਾ ਉਹਨੂੰ ਸਾੜਾ ਪੈ ਜਾਂਦਾ ਹੈ, ਉਹਦੇ ਲੱਗੇ ਹੋਏ ਜਿਹੜੇ ਫਲ ਨੇ ਉਹ ਅੱਕ ਦੀਆਂ ਟਾਹਣੀਆਂ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਉਹ ਫਲ ਟੁੱਟਦਾ ਹੈ, ਜਿੱਦਣ ਟਾਹਣੀ ਨਾਲ ਜੁੜਿਆ ਸੀ ਉਦਣ ਭੁਲੇਖਾ ਪਾਉਂਦਾ ਸੀ ਇੱਕ ਅੰਬ ਦੇ ਫਲ ਦੀ ਤਰ੍ਹਾਂ, ਪਰ ਜਦੋਂ ਪਿਆਰੇ ਉਹ ਟਾਹਣੀ ਨਾਲ ਟੁੱਟ ਗਿਆ, ਉਸੇ ਫਲ ਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲੇ, ਉਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ,
ਤੇ ਪਰਤ ਕੇ ਤੇਜ਼ ਹਵਾ ਚੱਲੀ। ਉਸ ਹਵਾ ਕਰਕੇ ਨਿੱਕੇ ਨੁੱਕੇ ਅੱਕ ਦੇ ਫਲ ਵਿੱਚੋਂ ਨਿਕਲੇ ਹੋਏ ਰੂਹ ਦੇ ਤੂੰਬੇ ਅਸਮਾਨ ਵਿੱਚ ਉੱਡਦੇ। ਗੁਰੂ ਅਰਜਨ ਸਾਹਿਬ ਨੇ ਉਹਨਾਂ ਅੱਕ ਦੇ ਨਿੱਕੇ ਨਿੱਕੇ ਰੂਹ ਦੇ ਤਿਣਕਿਆਂ ਵਿੱਚੋਂ ਵੀ ਸਾਡੇ ਅੰਦਰ ਨੂੰ ਸਾਈਂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਰੱਬ ਮਿਹਰ ਕਰੇ ਕਦੀ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਧੰਨ ਗੁਰੂ ਅਰਜਨ ਸਾਹਿਬ ਪੁੱਛਦੇ ਨੇ ਕਿ ਜਦੋਂ ਅੱਕ ਦੀ ਟਾਹਣੀ ਨਾਲ ਜੁੜੇ ਸੋ ਤੇ ਅੰਬ ਦੇ ਫਲ ਦਾ ਭੁਲੇਖਾ ਪਾਉਂਦੇ ਸੀ ਤੇ ਅੱਜ ਕੀ ਖੇਡ ਵਾਪਰੀ, ਇੱਕ ਫਲ ਦੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਹੋ ਗਏ ਤੇ ਇੰਨੇ ਖਿੰਡ ਗਏ, ਕੋਈ ਕਿਸੇ ਪਾਸੇ ਚਲਾ ਗਿਆ, ਕੋਈ ਕਿਸੇ ਪਾਸੇ ਚਲਾ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਤਰ ਮਿਲਿਆ ਕਿ ਸੋਹਣੇ ਚੰਗੇ ਸ਼ੋਭ ਦੇ ਓਨੀ ਦੇਰ ਤੱਕ ਸੀ ਜਿੰਨੀ ਦੇਰ ਤੱਕ ਆਪਣੇ ਮੂਲ ਅੱਕ ਨਾਲ ਜੁੜੇ ਸੀ। ਜਿਸ ਦਿਨ ਦੇ ਟਾਹਣੀ ਨਾਲ ਟੁੱਟ ਗਏ, ਇੱਕ ਦੇ ਥਾਂ ਤੇ ਹਜ਼ਾਰਾਂ ਤਿਣਕੇ ਬਣ ਗਏ ਤੇ ਜਦੋਂ ਹਜ਼ਾਰਾਂ ਵਿੱਚ ਖਿੰਡ ਜਾਈਏ ਉਦੋਂ ਫਿਰ ਟਿਕਾ ਨਹੀਂ ਬਣਦਾ ਹੁੰਦਾ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬੰਦਿਆ ਇਹ ਅੱਕ ਦੀ ਕਹਾਣੀ ਨਹੀਂ, ਅਸਲ ਵਿੱਚ ਤੇਰੇ ਮਨ ਦੀ ਕਹਾਣੀ ਹੈ। ਜਿੰਨੀ ਦੇਰ ਤੱਕ ਤੂੰ ਆਪਣੇ ਗੁਰੂ ਬੂਟੇ ਨਾਲ ਜੁੜਿਆ ਹੈ ਓਨੀ ਦੇਰ ਤੱਕ ਸੱਚ ਜਾਣੀ, ਵੇਖਣ ਵਾਲਿਆਂ ਲਈ ਤੇਰੇ ਕੋਲ ਸੁੰਦਰਤਾ ਹੈ। ਜਿਸ ਦਿਨ ਤੂੰ ਆਪਣੇ ਮੂਲ ਨਾਲੋਂ ਟੁੱਟ ਗਿਆ, ਅੰਦਰ ਦੀ ਇਕਾਗਰਤਾ ਭੰਗ ਹੋ ਗਈ। ਮਨ ਤਾਂ ਉਹੀ ਹੈ ਜਿਹੜਾ ਜਪਜੀ ਸਾਹਿਬ ਪੜ੍ਹਦਾ ਸੀ, 38 ਪੌੜੀਆਂ ਤੋਂ ਬਾਅਦ ਨੇਤਰ ਸੇਜਲ ਹੋ ਜਾਂਦੇ ਸਨ, ਅੱਜ ਇੰਨੇ ਕੁ ਟੁਕੜੇ ਹੋ ਗਏ। ਜਪਜੀ ਪੜ੍ਹਦਿਆਂ ਵੀ ਸਾਡੇ ਅੰਦਰ ਨੂੰ ਟਿਕਾ ਨਹੀਂ ਆਉਂਦਾ। ਕਿਉਂ? ਕਿਉਂਕਿ ਅੰਦਰੋਂ ਆਪਣੇ ਮੂਲ ਤੋਂ ਟੁੱਟ ਗਏ ਹਾਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਣੀ ਸਿਉਂ, ਨਾਨਕ ਸਹਿ ਸਹਿ ਗੰਠ। ਇੱਕ ਪਿਆਰੇ ਤੋਂ ਵਿਛੋੜਾ ਪੈ ਗਿਆ ਤੇ ਇੱਕ ਫਲ ਦੇ ਨਿੱਕੇ ਨਿੱਕੇ ਹਜ਼ਾਰਾਂ ਟੁਕੜੇ ਹੋ ਗਏ। ਪਿਆਰਿਓ, ਫਲ ਟੁੱਟੇ ਉਹਦੇ ਹਜ਼ਾਰਾਂ ਟੁਕੜੇ ਹੁੰਦੇ ਨੇ, ਤੇ ਜਦੋਂ ਮਨ ਟੁੱਟਦਾ ਨਾ, ਇਹਦੇ ਤੇ ਟੁਕੜਿਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਕਿੰਨੇ ਕੁ ਫੁਰਨੇ ਉੱਠਦੇ ਨੇ ਸਵੇਰੇ ਸ਼ਾਮ। ਇਹਦੇ ਵਿੱਚ ਟਿਕਾ ਨਹੀਂ, ਆਪਣੇ ਅਸਲੇ ਤੋਂ ਟੁੱਟ ਜਾਣੇ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ। ਦੂਸਰਾ, ਮੈਂ ਦੁੱਖ ਅਰਜ਼ ਕੀਤਾ ਹੈ ਭੁੱਖ ਦਾ ਹੈ। ਕਈ ਵਾਰੀ ਆਪਾਂ ਸਮਝਨੇ ਹਾਂ ਕਿ ਆਦਮੀ ਡੋਲ ਨਹੀਂ ਸਕਦਾ। ਨਹੀਂ ਪਿਆਰਿਓ, ਸੰਸਾਰ ਤਿਲਕਣਬਾਜ਼ੀ ਹੈ। ਕੀ ਪਤਾ ਹੈ ਕਿ ਇਸ ਮਨ ਨੇ ਕਿਹੜੀ ਥਾਂ ਤੇ ਜਾ ਕੇ ਡਿੱਗ ਪੈਣਾ ਹੈ। ਕਦੀ ਵੀ ਕੋਈ ਆਪਣੇ ਜੀਵਨ ਦਾ ਦਾਅਵਾ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਆਪਾਂ ਦਾਅਵਾ ਕਰ ਸਕਨੇ ਹਾਂ ਕਿ ਕਦੀ ਕੋਈ ਬੰਦਾ ਲਿਖ ਕੇ ਦੇ ਹੀ ਨਹੀਂ ਸਕਦਾ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਬੇੜੀ ਦਰਿਆ ਵਿੱਚ ਚੱਲਦੀ ਹੋਵੇ, ਜਦੋਂ ਕਸ਼ਤੀ ਸਮੁੰਦਰ ਦੇ ਵਿੱਚ ਚੱਲਦੀ ਹੋਵੇ ਤੇ ਦੂਸਰੇ ਦੀ ਡੁੱਬਦੀ ਕੋਈ ਬੇੜੀ ਨੂੰ ਦੇਖ ਕੇ ਕਦੀ ਵੀ ਪ੍ਰਸੰਨ ਨਾ ਹੋ, ਕਿਉਂਕਿ ਅਜੇ ਖੁਦ ਤੇਰੇ ਜੀਵਨ ਦੀ ਨਈਆ ਪਾਣੀ ਦੇ ਦਰਿਆ ਦੇ ਵਿੱਚ ਹੈ। ਕੀ ਪਤਾ ਕਿ ਕਿਹੜੀ ਘੜੀ ਇੱਕ ਨਿੱਕੀ ਜੀ ਲਹਿਰ ਨੇ ਤੇਰੀ ਬੇੜੀ ਨੂੰ ਡੋਬ ਕੇ ਰੱਖ ਦੇਣਾ। ਬਾਣੀ ਦੇ ਅਨੁਸਾਰ ਦਾਅਵਾ ਨਹੀਂ, ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਤੇ ਇੱਥੇ ਰੰਕ ਦਾ ਅਰਥ ਕੇਵਲ ਸੰਸਾਰਕ ਤੌਰ ਤੇ ਪਦਾਰਥਾਂ ਦੀ ਗਰੀਬੀ ਕਰਕੇ ਨਹੀਂ, ਰੰਕ ਦਰ ਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਕੋਲ ਕੰਗਾਲਤਾ ਹੋਵੇ। ਕੋਈ ਧਨ ਕਰਕੇ ਗਰੀਬ ਹੋਵੇ, ਕੋਈ ਵਿਦਿਆ ਕਰਕੇ ਗਰੀਬ ਹੋਵੇ, ਕੋਈ ਗੁਣ ਕਰਕੇ ਗਰੀਬ ਹੋਵੇ, ਇੱਥੋਂ ਤੱਕ ਜੇ ਕੋਈ ਰੱਬ ਦੇ ਚਰਨਾਂ ਤੋਂ ਜੁੜਿਆ ਟੁੱਟਾ ਹੈ, ਨਾਮ ਕਰਕੇ ਕੋਈ ਕੰਗਾਲ ਹੋਵੇ ਤੇ ਕਿਸੇ ਨੂੰ ਵੇਖ ਕੇ ਮਜ਼ਾਕ ਨਾ ਉਡਾ, ਕਿਉਂਕਿ ਕੀ ਪਤਾ ਤੇਰੇ ਜੀਵਨ ਦੀ ਬੇੜੀ ਕਿਨਾਰੇ ਲੱਗਣ ਤੋਂ ਪਹਿਲਾਂ ਨਾ ਕਿਤੇ ਡੁੱਬ ਜਾ, ਕਿਉਂਕਿ ਜੀਵਨ ਦਾ ਦਾਅਵਾ ਨਹੀਂ। ਹਜ਼ੂਰ ਨੇ ਫਰਮਾਇਆ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕੀ ਪਤਾ ਹੈ ਕਿ ਕਦੋਂ ਕਿਹੜੇ ਵਕਾਰ ਨੇ, ਕਿਹੜੀ ਚੀਜ਼ ਨੇ ਆ ਕੇ ਅੰਦਰ ਨੂੰ ਡੰਗ ਜਾਣਾ ਹੈ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਹੈ ਤੇ ਜਿਨ੍ਹਾਂ ਦੀ ਆਪਾਂ ਰੀਸ ਕਰਕੇ ਕਈ ਵਾਰੀ ਕਹਿੰਦੇ ਹਾਂ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਹ ਦਾਤ ਮੰਗੀ, ਪਰ ਕੱਲੀ ਦਾਤ ਨਾ ਦੇਖੀਏ, ਉਸ ਦਾਤ ਨੂੰ ਮੰਗਣ ਤੋਂ ਪਹਿਲਾਂ ਉਹਨਾਂ ਦੀ ਅੰਦਰ ਦੀ ਅਵਸਥਾ ਨੂੰ ਦੇਖੀ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ, ਸ਼ਬਦ ਸ਼ੁਰੂ ਹੁੰਦਾ ਸੋਰਠ ਰਾਗ ਵਿੱਚ, ਸੋਰਠ ਭੁੱਖੇ ਭਗਤ ਨਾ ਕੀ ਜੈ ਇਹ ਮਾਲਾ ਆਪਣੀ ਲੀਜੈ। ਉੱਥੇ ਬਚਨ ਕਰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ। ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਕਿਉਂਕਿ ਬਾਣੀ ਵਿੱਚ ਅਸੀਂ ਇਹ ਵੀ ਸ਼ਬਦ ਪੜ੍ਹਨੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇੱਥੇ ਸੰਗੇ ਦਾ ਅਰਥ ਹੁੰਦਾ ਲੱਜਿਆ ਕਰਨੀ, ਸ਼ਰਮ ਕਰਨੀ।
हे मेरे प्यारे प्रभु जे मैं तेरी भगती करना वा तेरे कोल आउंदिया भी मैं अपनी नीवी पा के जबान नू रोक के रखना है जे तेरे कोलो भी मंगदिया लज्जा करनी है ते दस मैं मुंह खोल के किदे डर तू मंगा माधो कैसी बनो बने तुम संगे आप ना देखो ता लेवो मंगे हुण मंगदे की ने तृष्णा वाली मंगनी गुरमुखो सिर्फ एक दिन नू चलान वास्ते खुराक है दोसर मांगू चूना पाओ की हो संग लूना पाओ दा अखरी अर्थ पाना नहीं इत्थे पाओ दा अर्थ पाइया एक किलो दा चौथा हिस्सा कहन लगे दोसर मांगू चूना पाओ की हो संग लूना अद सिर मांगू दाले मोको दोनों वक्त जिवाले खाट मांगू चौप आई सिरहाना अवर तलाई ऊपर को मांगू खींदा पर कासली सौन लई नहीं गुरमुखो कहन लगे खुराक इस करके मंगी है मैं जीना चाहना वा ते जीना मैं इस करके चाहना वा तेरी बंदगी कर सका साहब दे बचना ने सानू अंदर नू अरदास करन दी जुग दसी है शब्द वरते खाट मांगू चौपाई सिरहाना अवर तलाई ऊपर को मांगू खींदा तेरी भगत करे जन थींदा पिच के भगती कर सका बाबा धन्ना जी दा बचन असी पढ़ने के गोपाल तेरा आरता पर ए गल कदी ना भुलिए अगली तुक भगत जी ने कमाई है ओ तुक है जो जन तुमरी भगत करंते तिन के काज सुमारता पर जो जन तुमरी भगत करंते कहन लगे तेरी भगत करूं जन थींदा ए दो शब्द कदी भुलिए ना ओ मंग विचो भी रब दी भगती पे मंगदे ने हां गुरु अर्जुन साहिब जी ने एक बचन कहा है गुरु ग्रंथ साहिब जी दा राग कानड़ा है ए शब्द आरंभ हुंदा जन को प्रभ संगे असने अगला बचन है साजनो तू मीत मेरा पर पहली तो कदी ना भुलिए जन नू प्रभु दे चरणा नाल प्रेम है कहन लगे सजना हे मेरे मित्र परमात्मा जितनी देर तक तेरे घर विच नहीं आया एवें समझदा सा लोकां दी आस रख के जिद्दन दे सजना तू अपने बूवे खोल दिते एक गल दी समझ पै गई इस सज्जन दे घर किसे चीज दी कमी नहीं तेरा सज्जन इन्ना धनाढ है इन्ना रहमतां दा दाता ओ बख्शन है ते फिर तेनू किसे दर दी मुथाजी क्यों फिर सतगुरु पता मंगदे की ने कहन लगे हे प्रभु पंजां तत्तां विच विचरदा मनुख है इत्थे दिहाड़ी करन वाला भी चंद है भावे ओ मजदूरी करके पेट भरदा है पर मेरी इज्जत जरूर होवे इत्थे कमजोर बंदा भी चंद है मेरिया बाहां विच बल होवे जिस दिन इज्जत की लोड़ पई तेरे दर ते आके बेनती करके मंगांगा ताकत की लोड़ पई ता तेरे दर तो मंगांगा जे धन की जरूरत पई ता मैं अरदास करांगा जे मैनू पुत्र की लोड़ पई पुत्र लई बेनती करांगा ते जिस दिन मेरा तन रोगी हो गया मैं उदन भी चरण तेरे पकड़ांगा क्योंकि मेरे सज्जना मैनू समझ पै गई कि तेरे घर अंदर किसी चीज की कमी है ये भी अरदास का नमूना है कि जन को प्रभ संगे असने साजनो तू मीत मेरा ग्रह तेरा सबके मान मांगू पर इथे मान दा अर्थ इज्जत है हालांकि बाणी विच सिख बचन पढ़ने आ साधो मन का मान त्यागो गुरु तेग बहादुर कह रहे ने मान त्याग दे ते गुरु अर्जुन साहिब कहिंदे ने मैं मान मांगू मान दा अखरी अर्थ है समाज विच जीण लई मैनू इज्जत चाहीदी है मान मांगू आन मांगू ताकत चाहीदी है धन लक्ष्मी सुत दे इथे देह दा अर्थ देना नहीं बाणी दे ज्ञाते सज्जन जानदे ने दे शब्द तीन रूप विच बाणी विच आया है ददे नू ला ते खा हा मुक्ता दे ददे नू ला खाहे नू सिहारी दे एक बचन पढ़ने ददे नू ला ते खा औंकड़ कनोड़ा नी खोड़ा नी बन देना दे आपां ही बचन पढ़ने के दे शब्द जोड़ा इथे आया है एदा अर्थ देना नहीं मान मांगू तान मांगू धन लक्ष्मी सोत दे ददे नू ला तिहा मुक्ता है एदा अर्थ हे प्रभु जे तन नू रोग लग गया ते मेरे शरीर दी अरोगता भी मेनू तेरे दर तो मिलनी एदा मतलब ए तू अरदास कर सकने हुन सारी जिंदगी मान मंगी जाए तान मंगी जाए धन पुत्र मंगी जाए अरोगता मंगी जाए एदा मतलब तेरी अरदास भी तब्दीली नहीं आई जदों किते तेनू ए दाता मिल जांदियां ने फिर नेत्र बंद करके अंदर झाती मार के देख मेरे अंदर दी अवस्था की है किते मेरे अंदर नू काम ता नहीं खांदा पिया किते मेरे अंदर नू क्रोध तपांदा ते नहीं किते मेरे अंदर नू बकार दिन रात अंदर दी पत ता नहीं लुटदे पए फिर अरदास भी तब्दीली आउंदी है जिदन गुरु वाले पासे कोई जुड़दा है
ਫਿਰ ਬੇਨਤੀ ਕਰਕੇ ਕਹਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ। ਹੁਣ ਇਹ ਵੀ ਤੇ ਇੱਕ ਅਰਦਾਸ ਹੈ ਕਿ ਪ੍ਰਭੂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਜਦੋਂ ਕਿਤੇ ਵਕਾਰਤ ਪਾਉਂਦੇ ਨੇ ਗੁਰਮੁਖੋ ਆਪਾਂ ਅਰਦਾਸ ਕਿਉਂ ਨੀ ਕਰਦੇ? ਗੁਰੂ ਗ੍ਰੰਥ ਸਾਹਿਬ ਨੇ ਜੁਗ ਦਿੱਤੀ ਕਹਿ ਜਿੱਦਣ ਤੇਰਾ ਅੰਦਰ ਕਾਮ ਕ੍ਰੋਧ ਸਤਾਏ ਨਾ ਟਿਕੇ ਤੂੰ ਗਲ ਚ ਪੱਲਾ ਪਾ ਕੇ ਬੇਨਤੀ ਕਰ ਨਾਥ ਕਛੂ ਨਾ ਜਾਨੂ ਮਨ ਮਾਇਆ ਕੇ ਹਾਥ ਬਿਕਾਨੂ ਤੁਮ ਕਹੀਏ ਤੋ ਜਗਤ ਗੁਰ ਸਵਾਮੀ ਖਮ ਕਹੀਏ ਕਲ ਚੁੱਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਦੋਂ ਅੰਦਰ ਟਿਕੇ ਨਾ ਕਦੀ ਬੇਨਤੀ ਕਰ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਖਾਰੇ। ਜਿਦਨ ਅੰਦਰ ਨਾ ਟਿਕੇ ਕਦੀ ਬਾਬੇ ਕਬੀਰ ਦੇ ਬਚਨਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਖੌਮੇ ਨਾਲ ਤੂੰ ਗਰਦਨ ਨਾ ਚੁੱਕੀ ਰੱਖ ਗੁਰੂ ਸਾਹਮਣੇ ਬਾਹਾਂ ਖੜੀਆਂ ਕਰਕੇ ਕਹਿਦੇ ਸੱਚੇ ਪਾਤਸ਼ਾਹ ਹਕੀਕਤ ਵਿਚ ਮੈਂ ਮੰਨਣ ਆ ਗਿਆ ਮੇਰਾ ਮਨ ਮਲੀਨ ਹੈ ਮੇਰੇ ਅੰਦਰ ਨੂੰ ਟਿਕਾ ਦੇ। ਬਾਬਾ ਕਬੀਰ ਜੀ ਨੇ ਬਚਨ ਕਿਹਾ ਕਹਿਣ ਲੱਗੇ ਖਰਕੇ ਲੋਗਾ ਮੋਕੋ ਨੀਤ ਦਸਾ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਖੋ ਲਿਆ ਉਭਾਰੀ। ਇੱਕ ਇਹ ਵੀ ਅਰਦਾਸ ਦਾ ਨਮੂਨਾ ਹੈ। ਤੀਸਰਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹੈ ਨਾਮ ਦੀ ਜਾਚਨਾ ਲਈ ਵੀ ਅਰਦਾਸ ਹੈ। ਉਹੀ ਸਤਿਗੁਰੂ ਜਿਹੜੇ ਅੰਮ੍ਰਿਤ ਬਾਣੀ ਵਿਚ ਕਹਿ ਰਹੇ ਨੇ ਕਿ ਮਾਨ ਮੰਗ ਤਾਨ ਮੰਗ ਉਹੀ ਕਹਿ ਰਹੇ ਨੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਉਹੀ ਜੋਤ ਕਹਿ ਰਹੀ ਹੈ ਕਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਕਰ ਕਿਰਪਾ ਮੁਹੇ ਨਾਮ ਦੇਖੋ ਨਾਨਕ ਦਰ ਸਰੀਤਾ। ਇਸੇ ਜੋਤ ਦੇ ਮਾਲਕ ਤੀਸਰੇ ਗੁਰਦੇਵ 72 ਸਾਲ ਦੀ ਉਮਰ ਵਿਚ ਗੁਰੂ ਬਣਦੇ ਨੇ 94 ਸਾਲ ਤੱਕ ਇਸ ਚੋਲੇ ਵਿਚ ਰਹਿੰਦੇ ਨੇ 22 ਸਾਲ ਗੁਰਤਾ ਗੱਦੀ ਤੇ ਨੇ ਤੇ ਕਦੀ ਦੇਖੋ 80 ਸਾਲ ਦੀ ਉਮਰ ਵਿਚ ਪਹੁੰਚਿਆ ਬਾਪੂ ਰੱਬ ਦੇ ਚਰਨਾਂ ਵਿਚ ਖਲੋ ਕੇ ਕਹਿੰਦਾ ਸਾਈਆਂ ਖਮ ਭੀਖਕ ਪੇਖਾਰੀ ਤੇਰੇ। ਹਾਲਾਂਕਿ ਉਸ ਗੁਰੂ ਦੀ ਕਮਾਈ ਨੂੰ ਕੋਈ ਨੀ ਗਿਣ ਮਿਣ ਸਕਦਾ ਪੱਟ ਕਹਿ ਕੇ ਗਏ ਨੇ। ਵੈਸੇ ਤਾਂ ਦਾਤੇ ਦੀ ਖੇਡ ਹੈ। ਮੈਂ ਇੱਕ ਖਿੰਨ ਵਿਚੋਂ ਨਿਕਲਿਆ ਆਪਣੇ ਵਿਸ਼ੇ ਵੱਲ ਫਿਰ ਤੁਰਨਾ ਹੈ। ਦੇਖੋ ਉਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ ਤਿੰਨ ਗੁਰੂ ਸਾਹਿਬਾਨ ਐਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜੋਤ ਇੱਕ ਹੈ ਜਿਨ੍ਹਾਂ ਦੇ ਪਿਤਾ ਉਹਨਾਂ ਦੇ ਗੱਦੀ ਬੈਠਣ ਤੋਂ ਪਹਿਲਾਂ ਕੀ ਗੁਰੂ ਘਰ ਆਉਣ ਤੋਂ ਪਹਿਲਾਂ ਚਲਾਣਾ ਕਰ ਗਏ ਪਰ ਜਦੋਂ ਉਹਨਾਂ ਘਾਲਣਾ ਘਾਲੀ ਦਾਤ ਜੋਤ ਖਸਮ ਹੈ ਵਡਿਆਈ ਖਸਮ ਦੀ ਕਿਰਪਾ ਨਾਲ ਝੋਲੀ ਵਿਚ ਪਈ ਗੁਰੂ ਬਣੇ ਤੇ ਤਿੰਨ ਸਤਿਗੁਰੂ ਉਹਨਾਂ ਦੇ ਪਿਤਾ ਦੇ ਨਾਮ ਜੁਗੋ ਜੁਗ ਅਟਲ ਹੋ ਗਏ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਇ ਪਰ ਤਿੰਨ ਗੁਰੂ ਸਾਹਿਬਾਨ ਖਾਸ ਕਰਕੇ ਇੱਕ ਬਾਬਾ ਲਹਿਣਾ ਸਾਹਿਬ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਆਏ ਨੇ। ਬਾਬਾ ਫੇਰੂ ਜੀ ਨੂੰ ਕੀ ਪਤਾ ਕਿ ਜਿਹੜਾ ਮੇਰਾ ਪੁੱਤਰ ਲਹਿਣਾ ਮੇਰੇ ਘਰ ਪੈਦਾ ਹੋਇਆ ਇਹਦੇ ਕਰਕੇ ਇੱਕ ਦਿਨ ਦੁਨੀਆਂ ਮੇਰੇ ਨਾਮ ਨੂੰ ਨਮਸਕਾਰ ਕਰੇਗੀ। ਦੂਸਰੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਿਤਾ ਬਾਬਾ ਤੇਜਭਾਨ ਜੀ ਚਲਾਣਾ ਕਰ ਗਏ ਨੇ ਪਰ ਕੀ ਪਤਾ ਜਿਹੜਾ ਮੇਰਾ ਪੁੱਤਰ ਤੀਰਥ ਇਸ਼ਨਾਨੀ ਹੈ ਇਸ ਪੁੱਤਰ ਦੀ ਕਮਾਈ ਕਰਕੇ ਮੇਰੇ ਨਾਂ ਨੂੰ ਵੀ ਸਜਦੇ ਹੋਣਗੇ। ਤੀਸਰੇ ਨੇ ਮੇਰੇ ਧੰਨ ਗੁਰੂ ਰਾਮਦਾਸ 7 ਸਾਲ ਦੀ ਉਮਰ ਵਿਚ ਪਿਤਾ ਜੀ ਚਲਾਣਾ ਕਰ ਗਏ। ਇੱਕ ਘੁੰਗਣੀਆਂ ਵੇਚਣ ਵਾਲੇ ਸਤਿਗੁਰੂ ਮੈਂ ਸਤਿਗੁਰੂ ਸ਼ਬਦ ਵਰਤਿਆ ਹੈ ਕਿ ਟੋਕਰੀ ਵਿਚ ਰੱਖ ਕੇ ਘੁੰਗਣੀਆਂ ਵੇਚਣ ਵਾਲੇ ਪਿਆਰਿਓ ਕੀ ਪਤਾ ਸੀ ਬਾਬੇ ਖਰਦਾਸ ਨੂੰ ਕਿ ਜਿਹੜਾ ਮੇਰਾ ਪੁੱਤਰ 7 ਸਾਲ ਦੀ ਉਮਰ ਵਿਚ ਘੁੰਗਣੀਆਂ ਵੇਚਣ ਤੁਰ ਪਿਆ ਇਸ ਮੇਰੇ ਲਾਲ ਦੀ ਕਮਾਈ ਕਰਕੇ ਮੈਨੇ ਮੈਨੂੰ ਠਾਕੁਰ ਬਣਾ ਦੇਣਾ ਹੈ। ਮੈਂ ਜਿਹੜੀ ਬੇਨਤੀ ਪਿਆ ਕਰਨਾ ਗੁਰਮੁਖੋ ਪਹਿਲੀ ਅਰਦਾਸ ਧਨ ਪਦਾਰਥਾਂ ਦੀ ਕਰਨੇ ਆ ਦੂਜੀ ਅਰਦਾਸ ਗੁਰੂ ਦੇ ਚਰਨਾਂ ਵਿਚੋਂ ਅੰਦਰ ਨੂੰ ਬਚਾਉਣ ਦੀ ਕਰਨੇ ਆ ਤੇ ਤੀਜੀ ਅਰਦਾਸ ਕਿਤੇ ਸਤਿਗੁਰੂ ਸਾਹਿਬਾਨ ਦੇ ਜੀਵਨ ਨੂੰ ਪੜੀਏ ਉਹ ਬਿਰਧ ਹੋ ਕੇ ਵੀ ਕਹਿ ਰਹੇ ਨੇ ਖੰਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਖੋ ਖੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਜਦੋਂ ਨਾਮ ਅੰਦਰ ਕੋਈ ਜਪਦਾ ਹੈ ਫਿਰ ਬੇਬਲਤਾ ਪੈਦਾ ਹੁੰਦੀ ਹੈ ਸਾਈਆਂ ਨਾਮ ਤਾਂ ਰਸਨਾ ਤੇ ਟਿਕਾ ਦਿੱਤੇ ਹੁਣ ਇਸ ਤੱਤਾਂ ਦੇ ਸਰੀਰ ਦਾ ਓਹਲਾ ਮੁਕਾ ਮੇਰੇ ਦੀਦੇ ਤੇਰੇ ਦਰਸ਼ਨਾਂ ਦੀ ਤਾਂਗ ਵਿਚ ਬੈਠੇ। ਉਦੋਂ ਫਿਰ ਅਰਦਾਸ ਕਰਦੇ ਨੇ ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਖੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਉਦੋਂ ਮਨ ਵਿਚ ਇਹ ਖਿਆਲ ਪਨਪਦਾ ਹੈ ਕਿ ਹੇ ਮੇਰੇ ਦਾਤਾ ਜੀ ਕਿ
बहुत जन्म बिचरे थे माधो, ए जन्म तुम्हारे लेखे, कह रविदास आस लग जीवो चिर भयो दर्शन देखे। जिस भाई साहब भाई मां सिंह दी याद विच असीं जुड़े बैठे हां, गुरमुखो आखीर वाले मुकाम ते पहुंच गए ने। एक पासे मौत है, दूजे पासे नीले रे शाह सवार ने आउणा है। ते अरदास करदा दाता, मौत आउण तो पहला पहला इन्हां दीदियां नूं अपने दीदार दी दात दे, इन्हां दीदियां नूं अपने दर्शन दी दात दे। ते जिथों मैं अर्ज करनी चाहना, हजूर आनंदपुर साहब दी धरती ते विराजमान ने, आप नूं पता है कि उस आनंदपुरी ने साडी झोली विच बहुत कुछ पाया ते अज भी पा रही है। इथे मेरे कृपालू दाता ने सानू अमृत दी दात दे के नित नेम दियां अमृत दियां बाणियां बख्शिश कीतियां। इथे सानू रहत दृढ़ कराई गई, इथे कुरैतां तो बचन वास्ते दातार जी ने सानू हदायत कीती। इसे आनंदपुर दी धरती ते तीन साहिबजादियां दा अवतरण होया है, उन्हां दा आगमन होया। शब्द वरत लईए, अवतरण शब्द माड़ा नहीं। हजूर कृपालू जी दे तीन लाल आनंदपुर साहिब दी धरती ते बाबा जोरावर सिंह, बाबा फतेह सिंह ते इन्हां तो वड्डे बाबा जुझार सिंह, चौथे जेड़े सब तो वड्डे बाबा अजीत सिंह ने, उन्हां दी आमद पौंटा साहिब दी धरती ते है। आनंदपुर साहिब दी धरती ते घेरे पए ने। गुरमुखो आप सब नूं ज्ञात है कि उसे धरती ते पाए हुए घेरे ने अन्न पानी रोक दिता आनंदपुर दा, पर सिख सिद्धक दे आसरे जींदे रहे, भुख लगनी ते गुरु दे नाम दे आसरे जींदे रहे। इसे धरती ते घटना वापरी सी कि दुनी चंद वर्गे मसंद हाथी दा मुकाबला करन दी थां ते रात नूं इथों दौड़ गए। इत्थे सज्जन कहिंदे ने कि इह सिख बेदावा दे के आनंदपुर साहिब दी धरती तों चले। मैं आप जी दे समक्ष इतिहास दे दोनों पक्ष रखने चाहना, एक तां आनंदपुर साहिब दी धरती ते दूसरा रामेआणे दी धरती। हजूर कृपालू जी दी मुक्तसर दी जंग नाल इह दोनों घटनावां संबंधित ने। आनंदपुर साहिब दी धरती तों मजैल गए ने किन्नी कु गिणती वे सन, केवल 40 नहीं इन्हां तों वध वी गिणती सी, छड के चले गए। पर गुरु के सिखो सिदक वाले भावना वाले आनंदपुर साहिब दी धरती ते रहे। आखीर ते चुकी कोई कसम, खादे हुए नेम, खादियां हुईयां कसमां ते भरोसा कर, मेरे चोजी प्रीतम ने आनंदपुर साहिब दी धरती छड्डी। पर उस आनंदपुर साहिब दी धरती नूं सदा नहीं छड्डिया। एक मैं अर्ज करा, जदों आनंदपुर साहिब तो तुर लगे ते गुरबख्श उदासी नूं इह शब्द कहे सन कि इस आनंदपुर साहिब दी धरती ते जिथे पिता गुरु जी दे सीस दा संस्कार कीता है, बस इथे दीवा बत्ती करदा है, इथे दीवा बलदा रहे। ते दीवे बलन दा मतलब यह हुंदा है कि समझ पैंदी रहे इस घर दे वारस अजे जींदे ने, इस घर दा दीवा अजे बुझा नहीं। आप इस धरती ते बैठे हो, केवल गुरु तेग बहादुर सचे पातशाह से ने जिन्हां दे एक तन दे दो संस्कार पै हुंदे ने, एक दिल्ली दी धरती ते हुंदा है, दूसरा आनंदपुर साहिब दी धरती ते हुंदा है। एक तां 11 नवंबर दी रात नूं ही 12 नवंबर सवेरे ओ घर नूं अग पिया लांदा है 1675 नूं, ते दूजा 16 नवंबर 4-5 दिन बाद तो शीश दा संस्कार हुंदा है। गुरबख्श उदासी नूं तुरदिआं कहा कि पिता गुरु जी वाले अस्थान ते सेवा संभाल करनी, हाथ जोड़ के क्या सच्चे पातशाह आनंदपुरी वीरान। हस के कहन लगे, नहीं समा आएगा वीरान नहीं, इस दे घर घर दे विच केसरी चुलणगे, नगारे भी वजणगे, महल्ले भी निकलणगे, खंडे बाटे दे अमृत संचार भी होणगे। उस वेले कहिंदे ने पुछा, सच्चे पातशाह जदों दीदियां ने आप जी दे दर्शन करने होण। हस के कहन लगे, बाणी पड़ेगा केसां वल झाती मार लई, सच जानी तेरे केसां विचों गुरु का रूप नजर आएगा। हजूर ने तां परमात्मा दे भी केस ते दस्तार दा जिक्र कीता है। आपां पढ़ने, सोहणे नक जिन लंबड़े बाला, हजूर ने बाणी विच क्या, कहन लगे खूब तेरी पगरी, मीठे तेरे बोल, द्वारका नगरी काहे के मगो। हजूर दे अमृत बचना अनुसार गुरबख्श उदासी नूं उत्थे छड़ दिता, परिवार नूं लै के चले। आउणा मैं खदराणे दी टाप तक है, क्योंकि अपनी सुरत नूं गुरु गोबिंद सिंह जी दे नाल लै के तुरो। प्यारियो तुहाडे कोल सुरत दी दात है, कदी इहदी वरतों अमृत वेले करके देखो। भावें तुसी गुरु दी धरती तों आनंदपुर साहिब तों अमृतसर तों कई माइल्स दूर बैठे हो, सैकड़े किलोमीटर दूर हो, पर कदी सुरत टिका के
ਹਰਿਮੰਦਰ ਵਿੱਚ ਨਮਸਕਾਰ ਕਰਿਆ ਕਰੋ। ਸੁਰਤ ਦੀ ਹਾਜ਼ਰੀ ਹੀ ਤਾਂ ਗੁਰੂ ਦੀ ਹਾਜ਼ਰੀ ਹੈ। ਸੁਰਤ ਨੂੰ ਟਿਕਾ ਕੇ ਕਦੀ ਗੁਰੂ ਦੇ ਚਰਨ ਪਕੜ ਕੇ ਦੇਖੀ ਆਪਾਂ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਰਪਾਲੂ ਚਲੇ, ਪਰਿਵਾਰ ਨਾਲ ਹੈ, ਮਾਤਾ ਗੁਜਰੀ ਜੀ, ਦੋ ਮਹਿਲ ਨਾਲ ਨੇ, ਚਾਰ ਲਾਲ ਨਾਲ ਨੇ, ਪੰਜ ਪਿਆਰੇ ਨਾਲ ਨੇ, ਸਰਸਾ ਨਦੀ ਨੂੰ ਪਾਰ ਕੀਤਾ ਮੇਰੇ ਕਲਗੀ ਵਾਲੇ ਨੇ, ਇਸ ਪਰਿਵਾਰ ਨੂੰ ਸਰਸਾ ਨੇ ਤਿੰਨ ਕਿੱਸਿਆਂ ਵਿੱਚ ਵੰਡ ਦਿੱਤਾ। ਹਜ਼ੂਰ ਚਮਕੌਰ ਸਾਹਿਬ ਚਲੇ ਗਏ, ਛੋਟੇ ਲਾਲ ਸਰਹੰਦ ਨੂੰ ਚਲੇ ਗਏ। ਗੁਰੂ ਕੇ ਪਿਆਰਿਓ, ਚਮਕੌਰ ਦੀ ਧਰਤੀ ਨੇ ਪਰਿਵਾਰ ਨੂੰ ਫਿਰ ਰੱਖ ਲਿਆ। ਦੋ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਮੇਰੇ ਸੱਚੀ ਸਰਕਾਰ ਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਏ। ਪਿਤਾ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ। ਉਧਰ ਸ਼ਾਮ ਦਾ ਸੂਰਜ ਛਿਪ ਰਿਹਾ ਸੀ, ਇਧਰ ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗਦੇ ਪਏ ਸਨ ਤੇ ਕਲਗੀ ਵਾਲੇ ਦੀ ਰਸਨਾ ਕਹਿ ਰਹੀ ਸੀ ਕਿ ਖਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਖੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਸੋਹਣ ਸਿੰਘ ਜੀ ਸੀਤਲ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਕਹਿਣ ਲੱਗੇ ਖੋਵਾਂ ਤੇਤੋ ਸੁਰ ਸੁਰਖਰੂ, ਪਰਮ ਪ੍ਰਣ ਪਾਲ ਉਚੇਰਾ, ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ। ਕਹਿਣ ਲੱਗੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇ। ਧੰਨ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿੱਚ ਦੋਨਾਂ ਪੁੱਤਰਾਂ ਨੂੰ ਛੱਡ ਕੇ ਅੱਗੇ ਚਲੇ ਗਏ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ, ਅੱਜ ਆਪਣੇ ਕੇਸ ਤਾਂ ਹੁੰਦੇ ਨਹੀਂ, ਆਪ ਤਾਂ ਗੁਰੂ ਨੇੜੇ ਗਏ ਨਹੀਂ, ਤੇ ਇਸ ਮੇਰੇ ਗੁਰੂ ਕੇ ਲਾਲ ਭਾਈ ਮਹਾਂ ਸਿੰਘ ਦੀ ਜਦੋਂ ਕੋਈ ਗੱਲ ਕਰਦਾ ਹੈ ਪਹਿਲਾਂ ਉਹਨੂੰ ਵਿਲਨ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਹਨੂੰ ਕਦੀ ਲੱਜਿਆ ਸ਼ਬਦ ਵਰਤਣਗੇ, ਕਦੀ ਲਾਂਤਾ ਸ਼ਬਦ ਵਰਤਣਗੇ। ਉਹ ਨਹੀਂ ਸਿਖਾ, ਦੋ ਪੁੱਤਰ ਕੋਲ ਸ਼ਹੀਦ ਨੇ ਪਰ ਬਾਪੂ ਨੇ ਆਪਣੇ ਤਨ ਦੇ ਕਮਰ ਕੱਸੇ ਨਾਲ ਪੁੱਤਰਾਂ ਦੇ ਮੂੰਹ ਨਹੀਂ ਢਕੇ, ਪਰ ਮਹਾਂ ਸਿੰਘ ਦੇ ਚਿਹਰੇ ਨੂੰ ਤਾਂ ਆਪਣੇ ਪਰਨੇ ਨਾਲ ਪੂੰਝ ਕੇ ਸੀਨੇ ਨਾਲ ਲਾ ਲਿਆ ਸੀ। ਉਸ ਭਾਈ ਮਹਾਂ ਸਿੰਘ ਲਈ ਸ਼ਬਦ ਤੂੰ ਕਿਵੇਂ ਅਪਮਾਨਜਨਕ ਵਰਤ ਸਕਣਾ ਹੈ। ਦੋਨੋਂ ਪੁੱਤਰ ਕੋਲ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੁਰਜਾ ਪੁਰਜਾ ਰਣ ਤੱਤੇ ਵਿੱਚ ਪਏ। ਪਰ ਅੱਗੇ ਚਲੇ ਗਏ ਮੇਰੀ ਚੋਜੀ ਪ੍ਰੀਤਮ, ਹਜ਼ੂਰ ਮਾਚੀਵਾੜੇ ਪਹੁੰਚੇ ਨੇ, ਗਨੀ ਖਾਂ ਨਬੀ ਖਾਂ ਦੇ ਘਰ ਟਿਕੇ ਨੇ। ਇਥੋਂ ਪਲੰਘ ਤੇ ਬਿਠਾ ਮੇਰੀ ਸੱਚੀ ਸਰਕਾਰ ਨੂੰ ਆਲਮਗੀਰ ਖੇਰਾ ਤੱਕ ਲੈ ਕੇ ਗਏ ਨੇ। ਇਧਰ ਹਜ਼ੂਰ ਰਾਏ ਕੱਲੇ ਕੋਲ ਪਹੁੰਚਦੇ ਨੇ ਤੇ ਦੂਸਰੇ ਪਾਸੇ ਦੋਨਾਂ ਲਾਲਾਂ ਦੀ ਸ਼ਹਾਦਤ ਹੋ ਗਈ ਹੈ। ਹਜ਼ੂਰ ਦੇ ਦੋਨੋਂ ਲਾਲ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਆਂ ਵਿੱਚ ਚਿਣ ਦਿੱਤੇ ਗਏ। ਪਿਆਰਿਓ, ਕਹਿਣਾ ਬਹੁਤ ਸੌਖਾ ਹੈ, ਸੁਣਾਉਣ ਵਾਲੇ ਅਸੀਂ ਸੁਣਾ ਕੇ ਚਲੇ ਜਾਵਾਂਗੇ, ਸੁਣਨ ਵਾਲੇ ਤੁਸੀਂ ਸੁਣ ਕੇ ਚਲੋ ਜਾਓਗੇ, ਪਰ ਆਪਣੇ 5 ਸਾਲ ਦੇ ਬੱਚੇ ਨੂੰ ਕਦੇ ਨੀਆਂ ਵਿੱਚ ਖਲੋਤਾ ਦੇਖੋ, ਉਹਦੇ ਤਨ ਨੂੰ ਪਰਤ ਕੇ ਇੱਟਾਂ ਦੇ ਵਿੱਚ ਪੀੜਿਆ ਹੋਇਆ ਦੇਖੋ ਤੇ ਰਾਤ ਉਹਨਾਂ ਦੇ ਸਰੀਰ ਪੈ ਦੇਖੋ, ਕਦੀ ਆਪਣੇ ਅੰਦਰ ਨੂੰ ਪੁੱਛ ਕੇ ਦੇਖੀਏ ਤੇ ਆਤਮਾ ਕੰਬ ਉੱਠੇ, ਆਤਮਾ ਇੱਕੋਦਮ ਝੰਜੋੜੀ ਜਾਏਗੀ। ਹਜ਼ੂਰ ਰਾਏ ਕੱਲੇ ਕੋਲ ਗਏ ਨੇ, ਦੋਨਾਂ ਪੁੱਤਰਾਂ ਦੇ ਆਉਣ ਦੀ ਖਬਰ ਮਿਲੀ ਹੈ। ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਦਾ, ਸੰਖੇਪ ਵਿੱਚ ਬੇਨਤੀ ਕਰਦਿਆਂ, ਹਜ਼ੂਰ ਦੇ ਚਰਨਾਂ ਵਿੱਚ ਉਸ ਵੇਲੇ 3 ਸਿੱਖ ਸਨ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਸਤਿਕਾਰਯੋਗ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਉਹਨਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਨੂੰ ਦੇਖਿਆ, ਦੋ ਪੁੱਤਰ ਪਹਿਲਾਂ ਦੇਖੇ ਨੇ ਨੇਤਰਾਂ ਨਾਲ, ਦੋਨਾਂ ਦੀ ਸ਼ਹਾਦਤ ਦੀ ਖਬਰ ਕੰਨਾਂ ਨਾਲ ਸੁਣ ਲਈ, ਪਰ ਕਲਗੀ ਵਾਲੇ ਚੋਜੀ ਪ੍ਰੀਤਮ ਅੱਜ ਦੋਨਾਂ ਦੀ ਖਬਰ ਸੁਣ ਕੇ ਵੀ ਉਸ ਕਰਤਾਰ ਦੇ ਰੰਗ ਵਿੱਚ ਰੰਗੇ ਰਹੇ। ਸਿੱਖਾਂ ਦੇ ਨੇਤਰ ਤਾਂ ਛਲਕੇ ਪਰ ਚੋਜੀ ਪ੍ਰੀਤਮ ਦਾ ਅੰਦਰ ਭਾਣੇ ਵਿੱਚ ਤੇ ਰਜ਼ਾ ਵਿੱਚ ਜੁੜ ਗਿਆ। ਹਜ਼ੂਰ ਨੇ ਇੱਥੋਂ ਫਿਰ ਚੱਲ ਕੇ ਜ਼ਫਰਨਾਮਾ ਲਿਖਿਆ ਹੈ ਤੇ ਉਹ ਜ਼ਫਰਨਾਮਾ ਜਿੱਤ ਦੀ ਚਿੱਠੀ ਹੈ ਤੇ ਉਸ ਵਿੱਚ ਇੱਕ ਗੱਲ ਬੜੇ ਕਮਾਲ ਦੀ ਕਹੀ ਔਰੰਗਜ਼ੇਬ ਨੂੰ, ਤੇ ਸ਼ਬਦ ਲੁਕਾ ਕੇ ਨਹੀਂ ਸਪਸ਼ਟ ਸ਼ਬਦ ਕਹਿ, ਔਰੰਗਜ਼ੇਬ ਤੂੰ ਇਮਾਨਦਾਰ ਨਹੀਂ, 5 ਵਕਤ ਦਾ ਨਮਾਜ਼ੀ ਜ਼ਰੂਰ ਹੈ ਪਰ ਸੱਚ ਜਾਣੀ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ, ਲੋਕ ਕਹਿੰਦੇ ਨੇ ਤੂੰ ਮੋਮਨ ਹੈ, ਤੂੰ ਰੱਬ ਬਾਰੇ ਕੀ ਪਹਿਚਾਨਣਾ, ਤੈਨੂੰ ਤਾਂ ਖੁਦ ਪਹਿਚਾਨ ਨਹੀਂ, ਤੂੰ ਮਰ ਕੇ ਕਿਹੜੇ ਪਾਸੇ ਚਲੇ ਜਾਣਾ, ਆਪਣੇ ਆਪ ਨੂੰ ਪਹਿਚਾਣੀ। ਹਜ਼ੂਰ ਦੇ ਜ਼ਫਰਨਾਮੇ ਦੇ ਸ਼ਬਦ ਸਨ, ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀ, ਤੂੰ ਇਮਾਨ ਪ੍ਰਸਤ ਨਹੀਂ ਤੂੰ ਬੇਈਮਾਨ ਹੈ, ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀ ਨਾ ਸਹਿਬ ਸ਼ਨਾਸੀ, ਤੈਨੂੰ ਰੱਬ ਦੀ ਪਹਿਚਾਨ ਨਹੀਂ ਨਾ ਮੁਹੰਮਦ ਯਕੀਨ, ਜਿਤਨਾ ਮਰਜ਼ੀ ਤੂੰ ਰੌਲਾ ਪਾਈ ਜਾ ਸੱਚ ਜਾਣੀ ਤੈਨੂੰ ਮੁਹੰਮਦ ਉੱਤੇ ਵੀ ਯਕੀਨ ਨਹੀਂ, ਕਿਉਂ
کہن لگے جے یقین ہوندا تے قرآن دی قسم چک کے کدی تیرے صوبے دار مکر دینا. دوسرا بچن کیتا کہن لگے مرد کنو کہندے ہیں. پیاریو مرد شبد اسی ورتنے ہاں, مرد دا سبند کیول اے شبد نہیں میل فی میل. گرو گرنتھ صاحب دی بانی نے ناری جا نر یہ شبد مرد تک نہیں, مرد کیول ہوے پاویں استری جاما ہوے او دے اندر بھی جو کچھ ہے او زبان تو کہے, جو کچھ زبان تے ہے او اپنے اندر نو کما کے دسے اے مرداؤ پڑنے دے چن نے. تے جڑا زبان وچ سچ دی گل کرے تے اندر کوڑ دے گڈے ٹوئی جائے بابا جی کہندے نے اصل وچو مرد ہے ہی. حضور نے ایک شعر کہا کہن لگے خمو مرد باید شواد سخن ور, مرد ہووے جڑا سخن کا قول کا پکا ہووے. خمو مرد باید شواد سخن ور, نہ شکمے دیگر در دہانے دیگر, جدے ٹیڈ وچ کچھ تے من وچ کچھ ہووے اونوں مرد کیویں کیا جائے گا. ستگرو نے زبر نامہ لے کے پیارے پائی دیا سنگھ تے پیارے پائی ترم سنگھ نو پیجیا ہے. توجہ دیو, چار لال شہید ہو گئے نے, ماتا گجری جی شہادت دا جام پی گئے نے, مجائل پہنچ گئے نے اپنے گھراں وچ, کیونکہ آپا اس لڑی نو خدرانے دی تراب تک لجانا ہے. مجائل پہنچے نے, اج چبال دی ترتی تے ایک سکھ دا چلانا ہویا ہے. او دی ماتم پرشی لی کٹھے ہوئے تے آنندپور صاحب تو وچھڑے ہوئے سکھ بھی آ پہنچے, جڑے کہہ کے آئے کہ اسی پوک نہیں جار سکدے او بھی آ پہنچے. تے اس ماتم پرشی تے گل چلی کہ سنیا سی آنندپور صاحب نو گھیرا پی گیا, کی بنیا ہے اوتھے. تے انہاں وچوں چوتھری جڑا سی او سی پاگ سنگھ چبالیا. بھائی ماں سنگھ نے تاں ٹوٹی گنڈی ہے سچ جانو, تریڑا پان والے دا نام سی پاگ سنگھ چبالیا. یہ بھی اوتھے ماتم پرشی تے آئے. جدو پوچھا گرو گوبند سنگھ آنندپور صاحب دی ترتی تے کہندے نے جڑے پاونا والے سن انہاں دے اندر چھلک آئے کہ آنندپور صاحب گرو گوبند سنگھ جی نے چھڑ دتا ہے. دوسری گل کہ گرو گوبند سنگھ جی دے دو وڈے لال نیتراں دے سامنے شہید ہو گئے, چھوٹیاں نوں نیاں وی چن دتا, بڈڑی ماتا شہید کر دتی. جدو اینے شبد سنے تے جڑے آنندپور صاحب دی ترتی نوں چھڈ کے آئے سن اندر بل کٹیا منا, بابا فتح سنگھ ورگے ونگار کے چلے گئے. گرو گوبند سنگھ نے تا اپنے پتر پروار دا کوئی جی بھی نہ سامبیا تے اسی کاس واسطے وچھڑ کے آ گئے. میں عرض کیتی وچھوڑا دکھ ہے, جتن پتا اندر نو لگا کہ گرو کے لال شہید ہو گئے اندر تڑپیا. من نے کیا کی کرنی اس تن نو ٹو کے لے جا گرو گوبند سنگھ دے چرنا وچ تے چرن پکڑ کے او تو معافی مانگ لے سچے پادشاہ, سانو بے دامیاں نو کرپا کر کے بخش لے. ایک ادیب نے بڑی سونی گل کہی, وہ کہندا تن گرو گوبند سنگھ صاحب سچے پادشاہ تیرے نال میں دیاں تشبیح کینو, کوئی ترتی دا بندہ نہیں لبدا, کوئی اوتار نہیں لبدا جدے نال میں تینو تشبیح دے دیاں, کہہ دیاں میرا گرو گوبند سنگھ ایسا ہے. پوچھا جی کیوں؟ کہن لگے اس کرپان دی تھان تے سانو بچان لئی تو پتا دی پسلی اپنے ٹاکے بنی ہے, ہاتھ تیرے وچ کلی ٹال نہیں, تو ٹال دی تھان تے پتراں دیاں کھوپڑیاں پکڑیاں. اونے شبد بڑے پا پورت کہے تیرے نال میں دیاں تشبیح کینو, ہر گل پہ چاپ دی اوپری ہے, ٹاکے تیگ نہیں پتا دی پسلی ہے, ہاتھ وچ ٹال نہیں پتر دی کھوپڑی ہے. پتر دی کھوپڑی پتا دی پسلی گرو کے سکھو اے ہو جائے تن گرو گوبند سنگھ کرپالو دا سانی دنیا وچ کتو بھی لبے گا نہیں. ہن اے چبال دی ترتی تو تیار ہوئے نے, انہاں نال کچھ نمبردار جڑی روپیاں نے رامیاں نے گل واپر دی ہے. کچھ چودھری چلے, کچھ نمبردار چلے جنہاں دی لاہور دربار بھی چلدی سی. کہن لگے سی گرو گوبند سنگھ جی نو جا کے صلاح دیاں گے, کہاں گے کہ تسی پہلے گرو صاحباناں دی طرح چپ کر کے گرو بنے رہو, تسی بھجن بندگی کرو تے اسی تواڈے سکھ بنے رہنے ہاں, جے تسی ساڈے نال سہمت ہوو تے گرو گوبند سنگھ اسی لاہور دربار نال گل بات کر کے تواڈی حکومت نال صلح کرا دینے ہاں. حضور ادھروں رائے کلے تو خدرانے دی ٹاول چلے نے تے مجیلیے جتنے بھی سکھ نے اے کیول چالی نہیں سنائے, چالی مکتے سی شبد ورتنے ہاں. اتہاس دیاں پرتاں نوں لکائیے نا, پہلے مکتے او نے جنہاں نے پنجاں پیاریاں تو بعد امر چکیا سی, او پنج سکھ نے انہاں لئی شبد مکتے وے. دوسرے نے جنہاں نے چمکور دی گھڑی وی شہادت دا جام پیتا سی,
ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ, ਕਿਉਂਕਿ ਸਾਹਿਬ ਨੇ ਕਿਹਾ ਵੀ ਇਹ ਗੁਰਸਨਾ ਚੇ ਕਾਰੇ ਕੋ ਨਦ ਚੇ ਹਲਨਾਰ ਕੇ 10 ਲੱਖ ਬਰਾਇਦ ਬਰੋ ਬੇਖਬਰ, 40 ਸ਼ਬਦ ਉਹਨਾਂ ਲਈ ਵਰਤਿਆ ਗਏ। ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਆਪਾਂ ਚੇਤੇ ਕਰਨੇ ਆ, ਉਹ ਖਦਰਾਣੀ ਦੀ ਢਾਬ ਤੇ 40 ਗੁਰੂ ਕੇ ਲਾਲ ਮਜਹਰੀਏ ਸਿੱਖ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਹੁਣ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਹੈ ਕਿ ਅਸੀਂ 40 ਕਿਹੜਿਆਂ ਨੂੰ ਚੇਤਾ ਕਰਨੇ ਆ ਅਰਦਾਸ ਵਿੱਚ, ਤੇ ਡਾਕਟਰ ਨੇਕੀ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦੇ ਆ ਜੇ ਤੈਨੂੰ 5 ਚੇਤੇ ਆਉਂਦੇ ਨੇ ਤੇ ਚੇਤੇ ਰੱਖ, ਉਹ ਵੀ ਮੁਕਤ ਨੇ। ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਨਾ ਹੈ ਤੇ ਉਹ ਵੀ ਮੁਕਤ ਨੇ। ਪਿਆਰਿਆ ਤੂੰ ਦੁਬਿਧਾ ਵਿੱਚ ਨਾ ਪਾਓ, ਜੇ ਤੈਨੂੰ ਮੁਕਤ ਸਰ ਵਿੱਚ ਭਾਈ ਮਾਂ ਸਿੰਘ ਚੇਤੇ ਆਉਂਦਾ, ਤੂੰ ਗੁਰੂ ਕੇ ਚਰਨ ਪਕੜਦਾ, ਉਹ ਵੀ ਮੁਕਤ ਨੇ, ਦੁਬਿਧਾ ਨਹੀਂ। ਹਜ਼ੂਰ ਕਿਰਪਾਲੂ ਖਦਰਾਣੇ ਦੀ ਟੱਬ ਨੂੰ ਗਏ, ਇਹ ਮਜੈਲੀਏ ਸਿੱਖ ਜਿਹੜੇ ਨੇ, ਕਿਰਪਾਲੂ ਦਾਤਾਰ ਜੀ ਨੂੰ ਆ ਕੇ ਰਾਮੇ ਆਲੇ ਦੇ ਨੇੜੇ ਮਿਲੇ, ਇੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ, ਚਰਨ ਪਕੜੇ। ਜਿਨ੍ਹਾਂ ਨੂੰ ਪਤਾ ਸੀ ਅੰਦਰੋਂ ਨੇਹ ਕਰਦੇ ਨੇ, ਪ੍ਰੇਮ ਕਰਦੇ ਨੇ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਬੈਰਾਗ ਵਿੱਚ ਆ ਕੇ ਚਰਨ ਧੋਤੇ। ਭਾਗ ਸਿੰਘ ਚਬਾਲੀਆ ਕੁਝ ਨੰਬਰਦਾਰ ਤੇ ਚੌਧਰੀ ਆਏ, ਇਹਨਾਂ ਨੇ ਪਹਿਲਾ ਸ਼ਬਦ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ, ਸੱਚੇ ਪਾਤਸ਼ਾਹ, ਅਸੀਂ ਤੇਰੇ ਸਿੱਖ ਹਾਂ। ਪਹਿਲਾ ਸ਼ਬਦ ਇਹ ਸੀ, ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਹਾਂ। ਹਜ਼ੂਰ ਨੇ ਸ਼ਬਦ ਸੀ ਸਲਾਹ ਦੇਣ ਆਏ ਹਾਂ। ਦਾਤਾਰ ਬਿਲਕੁਲ ਖਾਮੋਸ਼ ਨੇ, ਕਹਿਣ ਲੱਗੇ ਦੱਸੋ, ਸਾਡੀ ਸਲਾਹ ਇਹ ਵੇ ਕਿ ਦੇਖੋ 4 ਲਾਲ ਸ਼ਹੀਦ ਹੋ ਗਏ ਨੇ, ਪਿਤਾ ਸ਼ਹੀਦ ਹੋ ਗਿਆ ਹੈ, ਮਾਤਾ ਸ਼ਹੀਦ ਕਰ ਦਿੱਤੀ ਗਈ, ਤੁਸੀਂ ਸਾਡੀ ਇੱਕ ਸਲਾਹ ਮੰਨੋ, ਆਪ ਜੀ ਲੜਾਈ ਵਾਲਾ ਪੱਖ ਛੱਡ ਦਿਓ, ਤੁਸੀਂ ਗੁਰੂ ਬਣ ਕੇ ਸਿੰਘਾਸਨ ਤੇ ਬੈਠੋ, ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥੇ ਟੇਕਨੇ ਆ, ਤੁਸੀਂ ਗੁਰੂ ਬਣ ਕੇ ਸਾਨੂੰ ਉਪਦੇਸ਼ ਦਿਓ, ਅਸੀਂ ਸਿੱਖ ਬਣ ਕੇ ਤੁਹਾਡੇ ਤੋਂ ਉਪਦੇਸ਼ ਨੂੰ ਕਮਾਨੇ ਖਾਂ। ਮੇਰੇ ਕਿਰਪਾਲ ਦਾਤਾ ਜੀ ਨੂੰ ਕਹਿਣ ਲੱਗੇ, ਜੇ ਤੁਸੀਂ ਕਹੋ ਤਾਂ ਲਾਹੌਰ ਦਰਬਾਰ ਨਾਲ ਅਸੀਂ ਗੱਲਬਾਤ ਕੀਤੀ ਹੈ, ਤੁਹਾਡੀ ਹਕੂਮਤ ਨਾਲ ਸੁਲਾ ਹੋ ਸਕਦੀ ਹੈ। ਹਜ਼ੂਰ ਨੇ ਕਿਹਾ ਕੁਛ ਹੋਰ? ਕਹਿਣ ਲੱਗੇ ਬਸ ਇਹੀ ਕਹਿਣ ਆਇਆ। ਦਾਤਾਰ ਨੇ ਸ਼ੁਰੂਆਤ ਕੀਤੀ, ਕਹਿਣ ਲੱਗੇ ਪਹਿਲਾਂ ਦੱਸੋ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਮੈਨੂੰ ਸਮਝਾਉਣ ਵਾਸਤੇ ਉਸਤਾਦ ਬਣ ਕੇ ਆਏ ਹੋ? ਦੇਖੋ ਸ਼ਬਦ ਹਕੀਕਤ ਵਿੱਚ ਇਹ ਨੇ, ਇਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਏ ਖਦਰਾਣੀ ਦੇ ਟਾਪ ਦੀ। ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਤੁਸੀਂ ਉਸਤਾਦ ਬਣ ਕੇ ਸਮਝਾਉਣ ਆਏ ਹੋ? ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੇ ਤੁਸੀਂ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੀ ਦੁਨੀਆਂ ਸਿੱਖ ਹੋਣੀ ਸੀ। ਪਿਆਰਿਓ, ਕੇਵਲ ਸਾਡੀ ਸਲਾਹ ਦੇ ਸ਼ਬਦ ਚੇਂਜ ਹੋ ਗਏ ਨੇ। ਅੱਜ ਵੀ ਸਿਆਣੇ ਬਣ ਕੇ ਯਤਨ ਕਰਨੇ ਆ ਕਿ ਸਲਾਹ ਦੇਣੇ ਆ ਕਿ ਜੇ ਤੁਸੀਂ ਆ ਕਕਾਰਾਂ ਦੀ ਗੱਲ ਨਾ ਕਰਦੇ ਤੇ ਸਾਰੀ ਦੁਨੀਆਂ ਸਿੱਖ ਹੁੰਦੀ ਨਹੀਂ। ਉਹ ਗੁਰੂ ਕੇ ਲਾਲ, ਸਿੱਖੀ ਦਾ ਅਰਥ ਸਲਾਹ ਦੇਣਾ ਨਹੀਂ, ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ। ਸਲਾਹ ਦੇਣਾ ਕੇਵਲ ਸਿੱਖੀ ਨਹੀਂ। ਕਹਿਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ? ਦੂਸਰੀ ਗੱਲ ਕਹੀ, ਕਹਿੰਦੇ ਨੇ ਜੇ ਸਿੱਖ ਬਣ ਕੇ ਆਏ ਹੋ ਤੁਹਾਨੂੰ ਪਤਾ ਹੈ ਸਿੱਖ ਦਾ ਫਰਜ਼ ਕੀ ਹੈ? ਮੇਰੇ ਦਾਤਾਰ ਨੇ ਨਾਲ ਬਚਨ ਪੜ ਕੇ ਸੁਣਾ ਦਿੱਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਸਿੱਖ ਦੀ ਪਰਿਭਾਸ਼ਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤ ਧਿਆਵੈ। ਸਲਾਹ ਨੀ ਦਿੰਦਾ ਮਨ ਬੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਫਿਰ ਕਹਿਣ ਲੱਗੇ ਸਲਾਹ ਦੀ ਥਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਿੱਖ ਬਣ ਕੇ ਆਇਓ ਤੇ ਤੁਸੀਂ ਬਾਣੀ ਪੜਨ ਵਾਲੇ ਹੋ, ਤੁਹਾਨੂੰ ਇਹ ਪਤਾ ਨਹੀਂ? ਹਜ਼ੂਰ ਦਾ ਉੱਤਰ ਸੀ ਕਿ ਹਸਤੀ ਸਿਰ ਜੋ ਅੰਕਸ਼ ਹੈ, ਸਿੱਖ ਬਣਨ ਵਾਲਾ ਤਰਕ ਨਹੀਂ ਕਰਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਜੇ ਸਿੱਖ ਬਣ ਕੇ ਆਏ ਹੋ ਸੋ ਸਿੱਖ ਸਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਚਰ ਚੋਟਾ ਖਾਵੇ। ਜੇ ਸਿੱਖ ਬਣ ਕੇ ਤੁਸੀਂ ਆਇਓ ਤੇ ਫਿਰ ਇੱਕ ਗੱਲ ਚੇਤੇ ਰੱਖੋ, ਇਤ ਮਾਰਗ ਚੱਲੇ ਭਾਈ ਅੜੇ, ਸਲਾਹ ਨਹੀਂ ਗੁਰ ਕਹਿ ਸੋ ਕਾਰ ਕਮਾਏ ਜੀਓ, ਤੇ ਅੱਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਓ ਜੀਓ। ਕਹਿਣ ਲੱਗੇ ਅਗਲਾ ਬਚਨ ਸੀ, ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਾਨੀ ਹੈ, ਅੱਜ ਤੁਸੀਂ ਮੈਨੂੰ ਸਮਝਾਉਣ ਆਏ ਹੋ, ਜਿੱਦਣ 40 ਭੁੱਖੇ ਪਾਣੇ ਸਿੱਖਾਂ ਨੂੰ ਚਮਕੌਰ ਘੇਰ ਕੇ ਖਤਮ ਕਰਨਾ ਚਾਹੁੰਦੇ ਨੇ, ਨੇਤਰਾਂ ਸਾਹਮਣੇ ਮੇਰੇ ਪੁੱਤਰ ਪੁਰਜਾ ਪੁਰਜਾ ਹੋਏ, ਉਦਣ ਤੁਹਾਡੀ ਹਕੂਮਤ ਨਾਲ ਨਹੀਂ ਸੀ ਬਣੀ? ਕਹਿਣ ਲੱਗੇ ਸਰਹੰਦ ਦੀ ਨੀਂਹ ਨੂੰ ਤੱਕੋ ਤੇ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ, ਸਲਾਹਾਂ ਦੇਣ ਵਾਲਿਓ, ਮੇਰੇ ਲਾਲਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਉਦਣ ਤੁਸੀਂ ਹਕੂਮਤ ਤੱਕ ਪਹੁੰਚ ਨਾ ਕਰ ਸਕੇ?
ਹਜ਼ੂਰ ਨੇ ਕਿਹਾ ਤੁਹਾਡੀ ਮਰਜ਼ੀ ਹੈ, ਰਹੋ ਜਾਂ ਨਾ ਰਹੋ। ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਕਹੇ ਨੇ, ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕੀ ਧੰਨ ਗੁਰੂ ਅਰਜਨ ਦੇਵ ਨੂੰ ਦਰਿਆ ਵਿੱਚ ਸ਼ਹੀਦ ਨਹੀਂ ਕੀਤਾ ਗਿਆ, ਤੱਤੀ ਤਵੀ ਤੇ ਬਿਠਾ ਕੇ ਬਾਅਦ ਵਿੱਚ ਦਰਿਆ ਦੇ ਸਪੁਰਦ ਕੀਤਾ ਗਿਆ? ਕੀ ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕੀ ਤੇਗ ਬਹਾਦਰ ਗੁਰੂ ਜੀ ਦਾ ਸਿਰ ਧਰ ਤੋਂ ਅਲੈਦਾ ਨਹੀਂ ਕੀਤਾ? ਚੌਧਰੀਓ ਕਹਿਣ ਲੱਗੇ, ਅਗਲਾ ਸ਼ਬਦ ਸੀ, ਕੀ ਮੇਰੇ ਬੱਚਿਆਂ ਨੂੰ ਉਹਨਾਂ ਨੇ ਕੋਹ ਕੇ ਸ਼ਹੀਦ ਨਹੀਂ ਕੀਤਾ? ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕਿਆ ਸ਼ੀਰ ਕੋਰ ਨਹੀਂ ਕਹਾਏ? ਕੀ ਬੱਚੇ ਤੈ ਨਹੀਂ ਮਰਵਾਏ? ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਤੁਸੀਂ ਸਲਾਹ ਦੇਣ ਆ ਗਏ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਟਿਕ ਕੇ ਬੈਠ ਜਾਓ, ਤੁਸੀਂ ਗੁਰੂ ਬਣ ਜਾਓ, ਅਸੀਂ ਤੁਹਾਡੇ ਸਿੱਖ ਬਣਨੇ ਆ। ਮੇਰੇ ਹਜ਼ੂਰ ਨੇ ਕਿਹਾ, ਨਹੀਂ ਮੈਨੂੰ ਇਹੋ ਜਿਹੀਆਂ ਸਲਾਹਾਂ ਦੀ ਜ਼ਰੂਰਤ ਨਹੀਂ। ਅੱਗੋਂ ਫਿਰ ਭਾਗ ਸਿੰਘ ਚੁਬਾਲੀਆ ਬੋਲਿਆ ਹੈ, ਕਹਿਣ ਲੱਗਾ, ਜੇ ਇਸ ਤਰ੍ਹਾਂ ਰਹਿਣਾ ਹੈ ਫਿਰ ਸਾਡੇ ਤੋਂ ਸਿੱਖੀ ਨਹੀਂ ਕਮਾਈ ਜਾਣੀ। ਗੁਰਮੁਖੋ ਇੱਥੇ ਫਿਰ ਦੂਸਰੇ ਸ਼ਬਦ ਵਰਦੇ ਨੇ, ਬੇਦਾਵਾ ਲਿਖਣ ਦੀ ਗੱਲ ਇੱਥੇ ਚੱਲਦੀ ਹੈ। ਹਜ਼ੂਰ ਕਹਿੰਦੇ ਨੇ, ਜੇ ਨਹੀਂ ਰਹਿਣਾ ਤੇ ਪਕੜੋ ਕਾਗਜ਼ ਲਿਖ ਕੇ ਦੇ ਜਾਓ ਕਿ ਸਾਡਾ ਅੱਜ ਤੋਂ ਬਾਅਦ ਗੁਰੂ ਨਾਲ ਕੋਈ ਵਾਸਤਾ ਨਹੀਂ। ਪਿਆਰਿਓ ਚਬਾਲ ਤੋਂ ਕੇਵਲ ਮਨਮੁਖਤਾ ਹੀ ਲੈਣ ਵਾਸਤੇ ਨਹੀਂ ਸੰਸਾਰੇ ਚੱਲੇ, ਭਾਈ ਮਾਨ ਸਿੰਘ ਵਰਗੇ, ਬੀਬੀ ਭਾਗੋ ਵਰਗੇ ਜਿਹੜੇ ਗੁਰੂ ਕੇ ਲਾਲ ਸ਼ਹੀਦ ਹੋਏ ਨੇ, ਅਕਸਰ ਤੁਸੀਂ ਦੇਖੋਗੇ ਚੌਧਰੀ ਕਈ ਵਾਰੀ ਕੁਝ ਘਰੋਂ ਕਹਿ ਕੇ ਕੁਝ ਜਾਂਦੇ ਨੇ ਤੇ ਜਦੋਂ ਕਿਤੇ ਜਾ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਉਦੋਂ ਉਹਨਾਂ ਦੇ ਇਰਾਦੇ ਕੁਝ ਹੋਰ ਨਿਕਲਦੇ। ਉੱਥੇ ਘਰੋਂ ਤਾਂ ਆਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਸੀਂ ਤੁਰਾਂਗੇ। ਇੱਥੇ ਚੌਧਰੀਆਂ ਨੇ ਫਿਰ ਲਿਖ ਕੇ ਦੇ ਦਿੱਤਾ ਕਾਗਜ਼ ਦੇ ਟੁਕੜੇ ਤੇ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨੇ। ਇਸ ਗੱਲ ਨੂੰ ਕਦੀ ਭੁੱਲਿਓ ਨਾ। ਮੈਂ ਅੱਗੇ ਅਰਜ਼ ਕਰਨੀ ਚਾਹੁੰਦਾ ਵਾਂ, ਜਿਹੜੇ ਵਿਛੜੇ ਸਨ ਅਨੰਦਪੁਰ ਤੋਂ ਉਹ ਗਲਤੀ ਮਾਫੀ ਮੰਗਣਾ ਚਾਹੁੰਦੇ ਨੇ, ਫਿਰ ਲਿਖ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਹਜ਼ੂਰ ਨੇ ਕਿਹਾ, ਜੀ ਸਦਕੇ ਕਹਿਣਾ ਬਹੁਤ ਸੌਖਾ ਹੈ ਗੁਰੂ ਕੇ ਪਿਆਰਿਓ, ਜਦੋਂ ਪੁੱਤਰਾਂ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਨੂੰ ਲਿਖ ਕੇ ਕਾਗਜ਼ ਦਿੱਤਾ ਹੋਵੇਗਾ, ਜਿਹੜੇ ਭਾਵਨਾ ਵਾਲੇ ਨੇ ਉਹਨਾਂ ਦੇ ਖਿਰਦਿਆਂ ਤੇ ਕੀ ਬੀਤੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਆਪਣੇ ਲਾਲ ਸਾਡੀ ਝੋਲੀ ਵਿੱਚ ਪਾਓ ਤੇ ਅਸੀਂ ਹੱਥ ਉੱਤੇ ਹੱਥ ਨਾਲ ਲਿਖ ਕੇ ਦੇ ਦਈਏ। ਹਜ਼ੂਰ ਨੇ ਕਾਗਜ਼ ਦਾ ਟੁਕੜਾ ਲਿਆ, ਇੰਨੀ ਦੇਰ ਨੂੰ ਇੱਥੇ ਬੈਠਿਆਂ ਰਾਮਿਆਂ ਨੇ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ, ਵਜ਼ੀਰ ਖਾਂ ਆਪ ਜੀ ਦਾ ਪਿੱਛਾ ਕਰਦਾ ਨੇੜੇ ਆ ਗਿਆ ਹੈ। ਗੁਰਮੁਖੋ ਚਬਾਲੀਏ ਮਜੈਲੀਏ ਲਿਖ ਕੇ ਪੈ ਦਿੰਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਲੈ ਨਾਲ ਆਪ ਜੀ ਜਾਨ ਭਾਈ ਤੇ ਅਸਵਾਰ ਹੋਏ। ਇੱਥੇ ਨੀਲਾ ਘੋੜਾ ਨਹੀਂ ਸੀ, ਇੱਥੇ ਘੋੜੇ ਦਾ ਨਾਮ ਸੀ ਜਾਨ ਭਾਈ, ਉਹਦੇ ਤੇ ਅਸਵਾਰ ਹੋ ਕੇ ਚੱਲ ਪਏ ਤੇ ਜਿਹੜੇ ਲਿਖ ਕੇ ਦੇ ਗਏ ਉਹ ਪਿਛਾ ਨੂੰ ਮੁੜੇ, ਹਜ਼ੂਰ ਅਗਾਂ ਚੱਲ ਪਏ। ਇੱਥੇ ਹੀ ਫਿਰ ਭਾਈ ਮਹਾਂ ਸਿੰਘ ਨੇ, ਭਾਈ ਰਾਏ ਸਿੰਘ ਨੇ, ਬੀਬੀ ਭਾਗੋ ਨੇ ਵੰਗਾਰ ਕੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਆਏ ਹਾਂ, ਨਾ ਕਿ ਲਿਖ ਕੇ ਦੇਣ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਨਾਲ ਸਾਡਾ ਕੋਈ ਵਾਸਤਾ ਹੀ। ਪਿਆਰਿਓ ਕੁਛ ਕੁ ਲੋਕ ਪਿੱਛਾ ਨੂੰ ਮੁੜ ਗਏ, ਇੱਥੇ ਲਕੀਰ ਖਿੱਚੀ ਗਈ, ਭਾਈ ਮਾਨ ਸਿੰਘ ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਤੇ ਸ਼ਬਦ ਕਹਿ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਿਆਰ ਕਰਦਾ ਹੈ ਉਹ ਲਕੀਰ ਟੱਪ ਕੇ ਆਓ ਤੇ ਨਾਲ ਸ਼ਬਦ ਕਹਿ, ਦੇਖੋ ਭਾਵੇਂ ਕਾਗਜ਼ ਤੇ ਲਿਖ ਕੇ ਦੇ ਗਏ, ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਓਨੀ ਦੇਰ ਤੱਕ ਵਜ਼ੀਰ ਖਾਂ ਨੂੰ ਨਹੀਂ ਪਹੁੰਚਣ ਦੇਣਾ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ, ਜਿੰਨੀ ਦੇਰ ਤੱਕ ਸਾਡੇ ਕੋਲ ਸਵਾਸ ਨੇ। ਤੇ ਭਾਈ ਮਾਨ ਸਿੰਘ ਨੇ ਨੇਤਰ ਸੇਜਲ ਕਲ ਕੇ ਕਿਹਾ, ਮੇਰੇ ਗੁਰੂ ਤੇ ਭਰੋਸਾ ਕਰੋ, ਤੁਸੀਂ ਸ਼ਹਾਦਤ ਦਾ ਜਾਮ ਪੀਓਗੇ, ਮੇਰਾ ਗੁਰੂ ਪੱਥਰ ਨਹੀਂ ਤੁਹਾਨੂੰ ਡਿੱਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਹੇਗਾ। ਕੁਛ ਚਲੇ ਗਏ, ਭਾਈ ਮਾਨ ਸਿੰਘ ਮਾਈ ਭਾਗੋ ਜਿਹੜੇ ਕੁਝ ਭਾਵਨਾ ਵਾਲੇ ਸਿੱਖ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਇੱਥੇ ਤਿੰਨ ਕਿੱਸੇ ਹੋ ਗਏ ਨੇ, ਲਿਖ ਕੇ ਦੇਣ ਵਾਲੇ ਵਾਪਸ ਚਲੇ ਗਏ, ਭਾਈ ਮਾਨ ਸਿੰਘ ਦੇ ਸਾਥੀ ਪਿੱਛੇ ਚੱਲ ਪਏ, ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨਾਲੋਂ ਦੂਰੀ ਪੈ ਚੁੱਕੀ ਸੀ ਕਿਉਂਕਿ ਜੇ ਸਲਾਹ ਕਰ ਰਹੇ ਸਨ। ਹਜ਼ੂਰ ਕਾਫੀ ਅੱਗੇ ਨਿਕਲ ਗਏ, ਖਦਰਾਣੇ ਦੀ ਢਾਬ ਆਈ। ਖਦਰਾਣਾ ਅਸਲ ਵਿੱਚ ਇਸ ਇਲਾਕੇ ਦਾ ਮਾਲਕ ਸੀ, ਖਦਰਾਣਾ ਸਤਰਾਣਾ ਇਹ ਭਰਾ ਸਨ। ਖਦਰਾਣੇ ਦੀ ਢਾਬ ਦਾ ਅਰਥ ਹੈ ਵੀ ਇਸ ਢਾਬ ਦੇ ਇਸ ਪਾਣੀ ਦੇ ਉੱਤੇ ਕਬਜ਼ਾ ਭਾਈ ਖਦਰਾਣੇ ਦਾ ਸੀ। ਖਦਰਾਣੇ ਦੀ ਢਾਬ ਪਹੁੰਚੇ ਬਜ਼ੁਰਗ ਸੀ ਇਹਨਾਂ ਦਾ, ਹਜ਼ੂਰ ਕਿਰਪਾਲੂ ਜੀ ਟਿੱਬੀ ਤੇ ਚਲੇ ਗਏ, ਜਿਹੜੇ ਪਿੱਛੇ ਪਿੱਛੇ ਤੁਰੇ ਹੁੰਦੇ ਸਨ, ਜਿਨ੍ਹਾਂ ਦੇ ਕਾਗਜ਼ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਹੈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ। ਉਹ ਹਜ਼ੂਰ ਦੇ ਪਿੱਛੇ ਪਿੱਛੇ ਤੁਰੇ ਹੁੰਦੇ ਨੇ।
ਭਾਈ ਮਾਨ ਸਿੰਘ ਨੇ ਕਿਹਾ ਇਸ ਟਾਪ ਉੱਤੇ ਰੁਕ ਜਾਓ। ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੀਆਂ ਚਾਦਰਾਂ, ਆਪਣੇ ਕਸ਼ਹਿਰੇ ਤੇ ਬਸਤਰ ਪਾ ਦਿੱਤੇ। ਇਹ ਵੀ ਜੰਗ ਲੜਨ ਦੀ ਇੱਕ ਸਟ੍ਰੈਟਜੀ ਸੀ ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਤੇ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਿੱਖ ਬੜੀ ਭਾਰੀ ਤਾਦਾਦ ਵਿੱਚ ਨੇ, ਤੰਬੂ ਲੱਗੇ ਨੇ, ਵਜ਼ੀਰ ਖਾਂ ਆਇਆ। ਫਿਰ ਇਹ ਗੁਰੂ ਕੇ ਲਾਲ ਛਾਤੀਆਂ ਡਾਹ ਕੇ ਲੜੇ ਨੇ। ਮੈਂ ਕਹਿੰਦਾ ਨਾ ਕਹੇ ਇਹ ਜਗਤ, ਇਹ ਸੰਸਾਰ, ਤੂੰ ਨਾ ਇਹਨਾਂ ਗੁਰੂ ਕੇ ਲਾਲਾਂ ਨੂੰ ਨਿੰਦ। ਦੇਖੋ ਚੋਜੀ ਪ੍ਰੀਤਮ ਟੱਬੀ ਤੇ ਬੈਠੇ ਨੇ ਤੇ ਆਪ ਇਹ ਥੱਲੇ ਜੂਝਦੇ ਪਏ ਨੇ। ਰਣ ਤੱਤੇ ਤੇ ਵੀ ਜਦੋਂ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਦੇ ਨੇ, ਉੱਥੇ ਖੂਨ ਦੀ ਖੋਲੀ ਖੇਡੀ ਗਈ। ਕਿਸੇ ਦਾ ਹੱਥ ਕੱਟਿਆ, ਕਿਸੇ ਦਾ ਪੈਰ ਕੱਟਿਆ, ਕਿਸੇ ਦੇ ਸੀਨੇ ਨੂੰ ਤੀਰ ਬਿੰਨ ਕੇ ਚਲਾ ਗਿਆ, ਕਿਸੇ ਦਾ ਸਿਰ ਉਤਰ ਗਿਆ। ਤੁਰਕਾਂ ਨੂੰ, ਹਾਕਮਾਂ ਨੂੰ, ਮੁਗਲਾਂ ਨੂੰ, ਸੂਬੇ ਦੇ ਸਿਪਾਹੀਆਂ ਨੇ ਇਹਨਾਂ ਨੇ ਖੱਥਾਂ ਪੈਰਾਂ ਦੀ ਪਵਾ ਦਿੱਤੀ, ਸ਼ਹਾਦਤ ਦਾ ਜਾਮ ਪੀ ਗਏ ਤੇ ਅਖੀਰ ਤੇ ਜਿੰਨੇ ਸ਼ਹੀਦ ਹੋਏ ਇਹਨਾਂ ਦੀ ਜ਼ਬਾਨ ਤੋਂ ਇਹੀ ਸ਼ਬਦ ਸਨ, ਖੇ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਦੇ, ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਵੀ। ਹਜ਼ੂਰ ਟਿੱਬੀ ਤੇ ਦੇਖ ਰਹੇ ਨੇ। ਹੁਣ ਇਹ ਨਹੀਂ ਪਤਾ ਨਾਲ ਦੇ ਸਿੱਖਾਂ ਨੂੰ ਇਹ ਕੌਣ ਜਿਹੜੇ ਰਣ ਤੱਤੇ ਵਿੱਚ ਆਏ ਨੇ। ਹਜ਼ੂਰ ਟਿੱਬੀ ਤੇ ਖਲੋਤੇ ਭੱਥੇ ਚੋਂ ਤੀਰ ਕੱਢ ਕੇ ਤੀਰਾਂ ਦੀ ਵਰਖਾ ਪੈ ਕਰਦੇ ਨੇ। ਵਜ਼ੀਰ ਖਾਂ ਦੀ ਫੌਜ ਸਾਰਾ ਦਿਨ ਲੜੀ ਪਰ ਚਾਰੀ ਗੁਰੂ ਕੇ ਲਾਲਾ ਨੇ ਅੱਗੇ ਪੈਰ ਨਹੀਂ ਪੱਟਣ ਦਿੱਤਾ, ਗੁਰੂ ਗੋਬਿੰਦ ਸਿੰਘ ਤੱਕ ਇਹ ਪਹੁੰਚੇ ਨਹੀਂ। ਜਦੋਂ ਜੰਗ ਵਿੱਚ ਹੱਬ ਗਏ ਸਿਪਾਹੀ, ਥੱਕ ਗਏ ਤੇ ਫਿਰ ਕਪੂਰਾ ਉੱਥੇ ਆਇਆ। ਉਹ ਪੁੱਛਦਾ ਵਜ਼ੀਰ ਖਾਂ ਇਹਦੇ ਤੋਂ ਕਿ ਸਿਪਾਹੀ ਪਿਆਸ ਨਾਲ ਵਿਆਕੁਲ ਨੇ, ਅੱਗੇ ਕਿਤਨੀ ਕੁ ਦੂਰ ਪਾਣੀ ਕਹਿ। ਕਪੂਰੇ ਨੇ ਨੀਤੀ ਤੋਂ ਕੰਮ ਲਿਆ, ਕਹਿੰਦਾ ਅੱਗੇ ਜਾਓਗੇ ਤੇ 30 ਕੋਹ, ਪਿੱਛੇ ਜਾਓਗੇ ਤੇ 10 ਕੋਹ। ਇਹਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਨਾ ਜਾਣ। ਪਿਆਰਿਓ, ਵਜ਼ੀਰ ਖਾਂ ਪਿਛਾ ਮੁੜਿਆ, ਉਧਰ ਸੂਰਜ ਪਿਆ ਢਲਦਾ ਹੈ। ਇਧਰ ਮੇਰੇ ਚੋਜੀ ਪ੍ਰੀਤਮ ਟਿੱਬੀ ਤੋਂ ਥੱਲੇ ਪੈ ਉਤਰਦੇ ਨੇ। ਗੁਰੂ ਕਾ ਲਾਲ ਭਾਈ ਮਾਨ ਸਿੰਘ ਖੂਨ ਦੇ ਨਾਲ ਲੱਥ ਪੱਥ ਗਏ, ਨਾਲ ਦੇ ਸਾਥੀ ਸ਼ਹੀਦ ਹੋ ਗਏ ਨੇ। ਆ ਦੇਖ ਇਹ ਗੁਰੂ ਕੇ ਸਿੱਖਾਂ, ਭਾਈ ਵੀਰ ਸਿੰਘ ਉਹਨਾਂ ਨੇ ਤੇ ਸ਼ਬਦ ਕਹੇ ਨੇ। ਕਹਿੰਦੇ ਨੇ ਦੇਖ ਉਹ ਟਿੱਬੀ ਤੋਂ ਨੀਲੇ ਦਾ ਸ਼ਾਹ ਸਵਾ ਉਤਰਦਾ ਪਈ, ਕਦੀ ਚਮਕੌਰ ਦੀ ਗੜੀ ਤੋਂ ਨਿਕਲੇ ਸਨ ਪਰ ਪੁੱਤਰ ਕੋਲ ਨੇ, ਪੁੱਤਰਾਂ ਨੂੰ ਦੇਰੋਂ ਦੂਰੋਂ ਦੇਖ ਕੇ ਅਕਾਲ ਦਾ ਸ਼ੁਕਰ ਕਰਕੇ ਚਲੇ ਗਏ। ਪਤਾ ਨੀ ਇਹਨਾਂ ਬੇਦਾਵਿਆਂ ਪੁੱਤਰਾਂ ਨਾਲ ਕਿੰਨਾ ਕੁ ਪਿਆਰ ਸੀ, ਇੱਕ ਇੱਕ ਦੇ ਸਿਰ ਨੂੰ ਆਪਣੀ ਝੋਲੀ ਵਿੱਚ ਰੱਖਣ ਵਾਸਤੇ ਆਏ। ਪਿਆਰਿਓ, ਹਜ਼ੂਰ ਥੱਲੇ ਉਤਰੇ ਨੇ, ਇੱਕ ਇੱਕ ਸਿੱਖ ਨੂੰ ਦੇਖਿਆ, ਹੁਣ ਇੱਥੇ ਸ਼ਬਦ ਕੀ ਵਰਤੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹਨਾ ਗੁਰੂ ਕੇ ਸਿੱਖਾਂ, ਤੂੰ ਜਿਤਨਾ ਮਰਜ਼ੀ ਦੂਰ ਚਲਾ ਜਾਈ, ਜੇ ਇੱਕ ਵਾਰੀ ਤੂੰ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਤੂੰ ਕਰਮਾਂ ਕਰਕੇ ਦੂਰ ਚਲਾ ਜਾਏਗਾ, ਪਰ ਗੁਰੂ ਨਾਨਕ ਦੀ ਕਿਰਪਾ ਤੈਨੂੰ ਕਰੋੜਾਂ ਜਨਮਾਂ ਤੋਂ ਬਾਅਦ ਫਿਰ ਆਪਣੇ ਵੱਲ ਖਿੱਚੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਕਾ ਸਿੱਖ ਹੋਵੇ ਤੇ ਗੁਰੂ ਉਹਨੂੰ ਭਟਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਕੰਮਾਂ ਕਰਕੇ ਵਿਛੜ ਗਏ ਆ, ਕਿਰਪਾ ਕਰਕੇ ਮਿਲਾ ਲੈ। ਬਚਨ ਅਸੀਂ ਪੜ੍ਹਨੇ, ਕਿਰਤ ਕਰਮ ਕੇ ਪਿਛੜੇ, ਆਪਣੇ ਕਰਮਾਂ ਕਰਕੇ ਲਿਖ ਕੇ ਦੇ ਗਏ, ਤੂੰ ਸਾਡਾ ਗੁਰੂ ਨਹੀਂ, ਪਰ ਕਰ ਕਿਰਪਾ ਮੇਲੋ ਰਾਮ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਨਾ, ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਪਾਣੀ ਦਰਿਆ ਕਿਨਾਰਿਆਂ ਤੱਕ ਖਹਿ ਕੇ ਵਗਦਾ ਪਿਆ ਹੈ, ਨਕਾਨਕ ਭਰਿਆ ਦਰਿਆ, ਤੇ ਇੱਕ ਪੱਥਰ ਦਾ ਟੁਕੜਾ ਲਿਆ, ਪਾਣੀ ਵੀ ਸੱਟਿਆ, ਪੱਥਰ ਦਾ ਟੁਕੜਾ ਪਾਣੀ ਵਿੱਚ ਡੁੱਬ ਗਿਆ, ਲੋਹੇ ਦਾ ਟੁਕੜਾ ਲਿਆ ਉਹ ਵੀ ਪਾਣੀ ਵਿੱਚ ਡੁੱਬ ਗਿਆ। ਪਰ ਇੰਨੀ ਦੇਰ ਨੂੰ ਪਾਣੀ ਦੇ ਦਰਿਆ ਵਿੱਚ ਟਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਆਈਆਂ, ਪਾਣੀ ਦਰਿਆ ਉਸ ਲੱਕੜ ਨੂੰ ਡੋਬਦਾ ਨਹੀਂ। ਭਾਈ ਗੁਰਦਾਸ ਨੂੰ ਤੇ ਬਹੁਤ ਸੋਹਣੇ ਪ੍ਰਸ਼ਨ ਕੀਤੇ, ਕਹਿਣ ਲੱਗੇ ਇਹ ਪਾਣੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਕਿਉਂ ਗੁਰੂ ਆਪਣੇ ਸੀਨੇ ਨਾਲ ਲਾਉਂਦਾ ਹੈ ਸਿੱਖ ਨੂੰ। ਕਹਿਣ ਲੱਗੇ ਤੇਰੇ ਕੋਲ ਪੱਥਰ ਆਏ, ਪੱਥਰ ਨਿੱਕੇ ਜਿਹੇ ਟੁਕੜੇ ਨੂੰ ਡੋਬ ਦੇਣਾ, ਲੋਹੇ ਨੂੰ ਤੂੰ ਡੋਬ ਦੇਣਾ, ਇੰਨੀ ਭਾਰੀ ਲੱਕੜ ਤੇਰੇ ਵਿੱਚ ਤਰ ਕੇ ਆਉਂਦੀ, ਤੂੰ ਇਹਨੂੰ ਕਿਉਂ ਨਹੀਂ ਡੋਬਦਾ ਪਿਆ? ਲੱਕੜ ਵਿੱਚ ਭਾਰ ਨਹੀਂ, ਟਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਪਾਣੀ ਤੇ ਤਰ ਰਹੀਆਂ ਨੇ, ਪਾਣੀ ਤੂੰ ਲੱਕੜ ਨੂੰ ਕਿਉਂ ਨਹੀਂ ਡੋਬਦਾ, ਲੋਹੇ ਨੂੰ ਪੱਥਰ ਨੂੰ ਡੋਬ ਰਿਹਾ ਹੈ? ਤੇ ਅੱਗੋਂ ਪਾਣੀ ਦਾ ਉੱਤਰ ਸੀ, ਲੱਕੜ ਜਿਤਨੀ ਮਰਜ਼ੀ ਤੂੰ ਭਾਰੀ ਲੈ ਆਵੀਂ, ਮੈਂ ਇਹਨੂੰ ਡੋਬਣ ਨਹੀਂ ਦੇਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੈਂ ਇਸ ਨੂੰ ਆਪਣੀ ਬੂੰਦ ਬੂੰਦ ਪਾ ਕੇ ਸਿੰਜਿਆ ਹੈ, ਉਹ ਜਿਹਨੂੰ ਆਪਣਾ ਆਪ ਦੇ ਕੇ ਪਾਲਿਆ ਹੋਵੇ ਉਹਨੂੰ ਮੈਂ ਕਦੀ ਡੁੱਬਣ ਨਹੀਂ ਦਿੰਦਾ। ਪਿਆਰਿਓ, ਜਿਨ੍ਹਾਂ ਸਿੱਖਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਗੁਰੂ ਨੇ ਸੁਖਮਨੀ ਪੜਾਈ ਹੋਵੇ, ਜਿਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਹੋਣ, ਪਿਆਰਿਓ ਕਾਗਜ਼ ਦੇ ਟੁਕੜੇ ਤੇ ਜੋ ਮਰਜ਼ੀ ਲਿਖਿਆ ਹੋਵੇ
ਜਿਨ੍ਹਾਂ ਨੂੰ ਬੂੰਦ ਬੂੰਦ ਪਾਣੀ ਦੀ ਦੇ ਕੇ ਸਿੰਜਿਆ, ਮੇਰੇ ਗੁਰੂ ਨੇ ਕਦੀ ਡੁੱਬਣ ਨਹੀਂ ਦੇ। ਭਾਈ ਸਾਹਿਬ ਦੇਖੋ ਕਿਤਨੀ ਡੂੰਘਾਈ ਵਿੱਚ ਗਏ। ਪਾਣੀ ਕਹਿੰਦਾ ਮੈਂ ਤਾਂ ਨਹੀਂ ਡੁੱਬਣ ਦਿੰਦਾ, ਆਪਾਂ ਦੇ ਕੇ ਮੈਂ ਸਿੰਝ ਸਿੰਝ ਕੇ ਪਾਲਿਆ ਹੈ। ਉਹ ਭਲਿਓ ਆਪਣੇ ਪਾਲੇ ਪੁੱਤਰਾਂ ਨੂੰ ਕੌਣ ਮਾਰਦਾ ਹੈ, ਕੌਣ ਡੋਬਦਾ ਹੈ? ਉੱਥੇ ਦੂਜਾ ਪ੍ਰਸ਼ਨ ਕਰਦੇ ਨੇ ਭਾਈ ਸਾਹਿਬ, ਕਹਿਣ ਲੱਗੇ ਪਾਣੀ ਜੇ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਾਈ ਜਾਏ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਾਈ ਜਾਏ, ਤੇ ਇਸ ਬੇੜੀ ਦੇ ਨਾਲ ਲੋਹਾ ਵੀ ਹੁੰਦਾ, ਇਸ ਬੇੜੀ ਦੇ ਵਿੱਚ ਪੱਥਰ ਵੀ ਰੱਖਿਆ ਜਾਂਦਾ, ਜਿਹੜੇ ਕੱਲੇ ਲੋਹੇ ਦੇ ਇੱਕ ਕਿੱਲ ਨੂੰ ਤੂੰ ਤਰ ਨਹੀਂ ਦਿੰਦਾ, ਪਰ ਪਤਾ ਨਹੀਂ ਕਸ਼ਤੀ ਨਾਲ ਹਜ਼ਾਰਾਂ ਕਿੱਲ ਜੁੜੇ ਨੇ, ਕਿੰਨੇ ਕੁਇੰਟਲ ਲੋਹਾ ਵਿੱਚ ਪਿਆ ਪੱਥਰ ਪਏ, ਤੂੰ ਫਿਰ ਪੱਥਰ ਤੇ ਲੋਹੇ ਨੂੰ ਕਿਉਂ ਤਾਰਨਾ ਹੈ? ਤੇ ਅੱਗੋ ਪਾਣੀ ਦਾ ਉੱਤਰ ਸੀ, ਇਕੱਲਾ ਲੋਹਾ ਤੇ ਪੱਥਰ ਆਵੇ ਜ਼ਰੂਰ ਡੁੱਬੇਗਾ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰਨ ਲੱਗ ਪਿਆ ਮੈਂ ਉਹਨੂੰ ਵੀ ਡੁੱਬਣ ਨਹੀਂ ਦਿੰਦਾ। ਭਾਈ ਮਹਾਂ ਸਿੰਘ ਮੇਰਾ ਪਾਲਿਆ ਹੈ, ਮੇਰੇ ਪਾਲੇ ਦੀ ਸੰਗਤ ਭਾਵੇਂ ਚੌਧਰੀਆਂ ਨੇ ਕੀਤੀ, ਜੇ ਮੇਰਾ ਪਾਲਿਆ ਕਹਿ ਦੇਗਾ ਨਾ ਮੇਰੇ ਕਰਕੇ ਬਚ ਦੇ, ਸੱਚ ਜਾਣੀ ਇਕੱਲਾ ਲੋਹਾ ਆਵੇ ਤੇ ਜ਼ਰੂਰ ਡੁੱਬਾਂਗਾ, ਮੇਰੇ ਪਾਲੇ ਦੇ ਨਾਲ ਤੁਰਨ ਵਾਲਿਆਂ ਨੂੰ ਵੀ ਕਦੀ ਨਹੀਂ ਮੈਂ ਡੁੱਬਣ ਦਿੰਦਾ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗੇ ਪਾਣੀ ਤੈਨੂੰ ਪਤਾ ਹੈ ਇਸ ਲੱਕੜ ਵਿੱਚ ਅੱਗ ਹੈ, ਇਹ ਪੂਰੀ ਦੀ ਪੂਰੀ ਅੱਗ ਨਾਲ ਭਰੀ ਪਈ ਏ, ਤੇ ਅੱਗ ਤੇਰਾ ਵਿਰੋਧੀ ਤੱਤ ਹੈ, ਪਾਣੀ ਦਾ ਵਿਰੋਧੀ ਹੈ ਤੱਤ ਅੱਗ, ਕੀ ਤੈਨੂੰ ਪਤਾ ਨਹੀਂ ਲੱਕੜ ਪੂਰੀ ਅੱਗ ਨਾਲ ਭਰੀ ਹੈ, ਤੂੰ ਆਪਣੇ ਵਿਰੋਧੀ ਨੂੰ ਵੇਖ ਕੇ ਵੀ ਤਾਰੇਗਾ? ਅੱਗੋ ਪਾਣੀ ਨੇ ਉੱਤਰ ਦਿੱਤਾ ਮੈਨੂੰ ਪਤਾ ਹੈ ਜਿਸ ਦਿਨ ਮੈਂ ਸਿੰਜਦਾ ਪਿਆ ਸਾਂ ਇਹਦੇ ਵਿੱਚ ਇਹ ਵਿਰੋਧੀ ਤੱਤ ਪੈਦਾ ਹੋ ਗਿਆ, ਪਰ ਚੇਤੇ ਰੱਖੀ ਭਾਵੇਂ ਪੂਰੀ ਲੱਕੜ ਅੱਗ ਨਾਲ ਭਰੀ ਏ ਮੈਂ ਇਹਦੀ ਅੱਗ ਨਹੀਂ ਦੇਖਦਾ, ਮੈਂ ਆਪਣਾ ਬਿਰਧ ਦੇਖਣਾ, ਮੈਂ ਤਾਂ ਵੀ ਪਰਦੇ ਪਾ ਕੇ ਇਹਨੂੰ ਪਾਰ ਜ਼ਰੂਰ ਕਰਾਂ। ਹੁਣ ਧਿਆਨ ਦਿਆ ਜੇ ਪਿਆਰਿਓ, ਖਿੰਨ ਖਿੰਨ ਵਿੱਚ ਖੌਮੇ ਹੁੰਕਾਰੇ ਮਾਰ ਦੀਏ, ਗੁਰੂ ਤੇ ਖੌਮੇ ਦਾ ਸੁਮੇਲ ਕਿੱਥੇ? ਜੇ ਪਾਣੀ ਦਾ ਤੇ ਅੱਗ ਦਾ ਸੁਮੇਲ ਨਹੀਂ, ਮੈਂ ਤੇ ਤੂੰ ਦਾ ਸੁਮੇਲ ਕਿੱਥੇ? ਨਾਮ ਤੇ ਮਾਨ ਦਾ ਸੁਮੇਲ ਕਿੱਥੇ? ਹਮ ਤੇ ਤੁਮ ਦਾ ਸੁਮੇਲ ਕਿੱਥੇ? ਨਹੀਂ, ਗੁਰੂ ਬਖਸ਼ਿੰਦ ਹੈ, ਜੇ ਲੱਕੜ ਵਿੱਚ ਪਈ ਕੋਈ ਅੱਗ ਨੂੰ ਦੇਖ ਕੇ ਪਾਣੀ ਪਰਦੇ ਪਾ ਕੇ ਤਾਰ ਦਿੰਦਾ, ਸਿੱਖਾਂ ਤੂੰ ਭਾਵਨਾ ਨਾਲ ਆਈ, ਜੇ ਗੁਰੂ ਨੇ ਤੈਨੂੰ ਪਾਲਿਆ ਤੇਰੇ ਔਗਣਾ ਤੇ ਪਰਦੇ ਪਾ ਕੇ ਵੀ ਤੈਨੂੰ ਤਾਰੇਗਾ। ਭਾਈ ਗੁਰਦਾਸ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਤਾਂ ਚਲੋ ਠੀਕ ਏ, ਤੂੰ ਆਪਣੇ ਪਾਲੇ ਨੂੰ ਤਾਰਨਾ ਹੈ ਪਾਣੀ, ਤੂੰ ਆਪਣੇ ਪਾਲੇ ਹੋਏ ਦੀ ਸੰਗਤ ਕਰਨ ਵਾਲੇ ਵੀ ਤਾਰ ਦੇਣਾ, ਤੂੰ ਆਪਣੇ ਪਾਲੇ ਦੇ ਵਿੱਚ ਪਈ ਕੋਈ ਅੱਗ ਨੂੰ ਵੀ ਪਰਦੇ ਪਾ ਕੇ ਢੱਕ ਦੇਣਾ, ਪਰ ਮੈਨੂੰ ਇੱਕ ਗੱਲ ਦੱਸ, ਚੰਦਨ ਨੂੰ ਕਿਉਂ ਡੋਬਣਾ ਹੈ? ਕਿਉਂਕਿ ਲੱਕੜ ਦੇ ਵਪਾਰੀਆਂ ਨੂੰ ਪਤਾ ਹੈ ਜਦੋਂ ਚੰਦਨ ਖਰੀਦਣ ਜਾਂਦੇ ਨੇ ਤੇ ਉਸ ਚੰਦਨ ਦੇ ਟੁਕੜੇ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਜਾਂਦਾ, ਜੇ ਲੱਕੜ ਡੁੱਬ ਜਾਏ ਤੇ ਲੱਕੜ ਅਸਲੀ, ਜੇ ਚੰਦਨ ਤਰ ਜਾਏ ਤੇ ਉਸ ਚੰਦਨ ਤੇ ਉਂਗਲ ਉਠਾਈ ਜਾਂਦੀ ਏ ਇਹ ਅਸਲੀ ਚੰਦਨ ਨਹੀਂ, ਕਿਉਂਕਿ ਅਸਲੀ ਅਗਰ ਜੋ ਹੈ ਚੰਦਨ ਉਹ ਪਾਣੀ ਵਿੱਚ ਡੁੱਬਦਾ ਹੈ। ਕਹਿਣ ਲੱਗੇ ਜੇ ਆਪਣੇ ਪਾਲਿਆਂ ਨੂੰ ਤਾਰਨਾ ਤੇ ਚੰਦਨ ਨੂੰ ਕਿਉਂ ਡੋਬਣਾ? ਕਹਿਣ ਲੱਗੇ ਚੰਦਨ ਵੀ ਮੈਂ ਪਾਲਿਆ, ਜੇ ਮੈਂ ਡੋਬਾਂ ਨਾ ਮੇਰੇ ਪਾਲੇ ਤੇ ਲੋਕ ਉਂਗਲ ਚੁੱਕਣਗੇ, ਬਾਜ਼ਾਰ ਵਿੱਚ ਇਹਦੀ ਲੋਕ ਬਦਨਾਮੀ ਕਰਨਗੇ, ਮੈਂ ਡੋਬਦਾ ਇਸ ਕਰਕੇ ਨਹੀਂ ਕਿ ਇਹਨੂੰ ਮਾਰਨਾ ਚਾਹੁੰਦਾ, ਮੈਂ ਡੋਬਣਾ ਚਾਹੁੰਦਾ ਮੇਰੇ ਪਿਆਰੇ ਦੀ ਬਾਜ਼ਾਰ ਵੀ ਜਾ ਕੇ ਕੀਮਤ ਪੈ ਜਾਏ। ਕਹਿੰਦੇ ਨੇ ਜਦੋਂ ਮੇਰਾ ਸਿੱਖ ਸਿਦਕ ਕਮਾਉਂਦਾ ਹੈ ਨਾ, ਲੋਕਾਂ ਦੀ ਨਜ਼ਰ ਵਿੱਚ ਡੁੱਬਦਾ ਹੈ, ਜਿਹਦੀ ਖੋਪੜੀ ਉਤਰ ਗਈ, ਜਿਹਦਾ ਸੀਸ ਚੀਰ ਦਿੱਤਾ ਗਿਆ, ਕਹਿਣ ਲੱਗੇ ਨਹੀਂ ਡੁੱਬਦਾ ਹੋਏ, ਅਸਲ ਵਿੱਚ ਇਸ ਕਰਕੇ ਭਾਣੇ ਵਾਪਰਦੇ ਨੇ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਇਹਦੇ ਕੋਲ ਕਿੰਨੀ ਕੋਈ ਸ਼ੁੱਧਤਾ, ਕਿੰਨਾ ਕੁ ਅੰਦਰੋਂ ਟਿਕਿਆ ਹੈ। ਭਾਈ ਗੁਰਦਾਸ ਨੇ ਬਚਨ ਕਹੇ, ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੈ ਨਾ ਧੱਜੈ। ਨਾਲ ਬਚਨ ਕੀਤਾ, ਅਗਰ ਐ ਡੋਬੈ ਜਾਨ ਕੈ ਨਿਰਮੋਲਕ ਧੱਜੈ, ਮਨਾ ਤੂੰ ਛੱਡ ਦੇ ਮਨ ਦੀਆਂ ਚਤੁਰਾਈਆਂ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇਧਰ ਉਧਰ ਝਾਕਣਾ ਛੱਡ ਦੇ, ਤੂੰ ਗੁਰੂ ਦੇ ਮਾਰਗ ਤੇ ਚੱਲ ਪੈ। ਦੇਖੋ ਪਿਆਰਿਓ, ਚੋਜੀ ਪ੍ਰੀਤਮ ਥੱਲੇ ਉਤਰੇ ਨੇ, ਅੱਜ ਆਪਣੇ ਗਲ ਵਾਲਾ ਪਰਨਾ ਲਿਆ ਹੈ, ਪੁੱਤਰ ਦਾ ਚਿਹਰਾ ਨਹੀਂ ਟਕਿਆ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪਹਿਚਾਣਦੇ ਪਏ ਨੇ, ਤੇ ਸ਼ਬਦ ਵਰਤਨੇ ਸ਼ੁਰੂ ਕੀਤੇ, ਇਹ ਮੇਰਾ 10,000 ਹੀ। ਇਹਦਾ ਮਤਲਬ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਜਿੰਨੇ ਕਦਮ ਕੋਈ ਅੱਗੇ ਹੋ ਕੇ ਲੜਿਆ ਹੈ, ਕੱਲੇ ਕਦਮ ਨਹੀਂ, ਅਸਲ ਵਿੱਚ ਉਸ ਜ਼ਮਾਨੇ ਵਿੱਚ ਇਹ ਖਿਤਾਬ ਹੁੰਦੇ ਸਨ, 10,000 ਹੀ, 20,000 ਹੀ, 5,000 ਹੀ, 30,000 ਹੀ, ਨਵਾਬ, ਚੌਧਰੀ, ਜਗੀਰਦਾਰ, ਮੇਰੇ ਸੱਚੇ ਪਾਤਸ਼ਾਹ ਉਤਰੇ, ਇੱਕ ਇੱਕ ਸਿੱਖ ਨੂੰ ਦੇਖ ਕੇ ਕਹਿਣ ਲੱਗੇ ਇਹ ਮੇਰਾ 20,000 ਹੀ, ਇਹ ਮੇਰਾ 30,000 ਹੀ, ਕਿਸੇ ਨੂੰ ਕਿਹਾ ਮੇਰਾ ਮੁਲਤਾਨ ਦਾ ਨਵਾਬ, ਮੇਰਾ ਕਸ਼ਮੀਰ ਦਾ ਹਾਕਮ, ਮੇਰਾ ਦਿੱਲੀ ਦਾ ਸਮਰਾਟ। ਕਹਿੰਦਿਆਂ ਕਹਿੰਦਿਆਂ ਪਿਆਰਿਓ, ਅੱਜ ਚੋਜੀ ਪ੍ਰੀਤਮ ਦੇ ਨੇਤਰ ਛਲਕੇ ਸਨ,
ਕਿਉਂਕਿ ਜਦੋਂ ਕੋਈ ਪਰਤ ਕੇ ਘਰ ਆਉਂਦਾ ਹੈ ਨਾ, ਰੁਸਿਆ ਹੋਇਆ ਘਰ ਆਵੇ ਤੇ ਸੱਚ ਜਾਣਿਓ ਫਿਰ ਗਿਲੇ ਨਹੀਂ, ਰੁਸੇ ਹੋਏ ਘਰ ਆਉਣ ਤੇ ਅੱਖਾਂ ਹੀ ਛਲਕਦੀਆਂ ਹਨ। ਹਜ਼ੂਰ ਤੁਰੇ ਜਾਂਦੇ ਨੇ, ਅੱਜ ਬੈਠਾ ਹੈ ਭਾਈ ਮਾਂ ਸਿੰਘ ਜ਼ਮੀਨ ਤੇ ਡਿੱਗਾ,

75 ਸਾਲ ਦੇ ਕਰੀਬ ਬਾਬਾ ਦੀਪ ਸਿੰਘ ਕਹਿੰਦੇ ਨੇ ਮੈਂ ਨੀ ਉਨੀ ਦੇਰ ਤੱਕ ਮਰਨਾ ਗੁਰੂ ਰਾਮਦਾਸ ਜਿੰਨੀ ਦੇਰ ਤੱਕ ਤੇਰੇ ਦਰਵਾਜੇ ਵਿੱਚ ਮੈਂ ਸ਼ੀਸ਼ ਨਾ ਪੇਟਾ ਕਰ ਦੇਵਾਂ। ਕਿ ਉਹ ਜੀ ਪਰਨਖ ਹੈ, ਇੱਥੇ ਖੋਪੜੀ ਉਤਰੀ ਹੈ ਤੇ ਸਿੱਖ ਦੀ ਖੋਪੜੀ ਉਤਰੀ ਖੂਨ ਨਾਲ ਭਿੱਜਾ ਹੈ, ਤੇ ਅੱਗੋਂ ਨਵਾਬ ਨੂੰ ਕਹਿੰਦਾ ਹੈ ਜ਼ਕਰੀਆ ਖਾਨ ਮੈਂ ਉਨੀ ਦੇਰ ਤੱਕ ਇੱਥੋਂ ਨਹੀਂ ਜਾਣਾ ਸਰੀਰ ਵਿੱਚੋਂ ਜਿੰਨੀ ਦੇਰ ਤੱਕ ਮੈਂ ਆਪਣੀ ਜੁੱਤੀ ਅੱਗੇ ਲਾ ਕੇ ਤੈਨੂੰ ਨਹੀਂ ਲਿਜਾਂਦਾ। 22 ਦਿਨ ਖੋਪੜੀ ਤੋਂ ਬਿਨਾਂ ਜਿੰਦਾ ਰਿਹਾ ਗੁਰੂ ਕਾ ਲਾਲ, 22 ਦਿਨ। ਅਸੀਂ ਕੇਵਲ ਇੱਕ ਸ਼ਬਦ ਕਹਿ ਕੇ ਕਹਿ ਦਿੰਦੇ ਜਿੰਨਾ ਖੋਪੜੀਆਂ ਉਤਰਵਾਈਆਂ, 22 ਦਿਨ ਖੋਪੜੀ ਤੋਂ ਬਿਨਾਂ। 21 ਦਿਨ ਜ਼ਕਰੀਏ ਦੀ ਮੌਤ ਹੋਈ ਤੇ 22 ਦਿਨ ਭਾਈ ਤਾਰੂ ਸਿੰਘ ਨੇ ਕਿਹਾ ਇਸ਼ਨਾਨ ਕਰਾਓ, ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਚੱਲਾਂ। ਸਿੱਖ ਦਾ ਪਰਨ ਬੜਾ ਅਜੀਬ ਹੈ, ਇੱਕ ਪਾਸੇ ਮੌਤ, ਦੂਜੇ ਪਾਸੇ ਕਲਗੀ ਵਾਲਾ ਚੋਜੀ ਪ੍ਰੀਤਮ ਖੇ ਦਾਤਾ ਮੌਤ ਤੋਂ ਪਹਿਲਾਂ ਤੂੰ ਪਹੁੰਚ ਜਾ। ਅੱਜ ਮੇਰੇ ਹਜ਼ੂਰ ਜਾ ਕੋਲ ਪਹੁੰਚੇ, ਦੇਖਿਆ ਚਿਹਰਾ ਸਾਰਾ ਖੂਨ ਨਾਲ ਭਿੱਜਾ ਸੀ, ਦੇੜਾ ਦਾੜਾ ਖੂਨ ਨਾਲ ਭਿੱਜ ਕੇ ਜ਼ਮੀਨ ਦੀ ਮਿੱਟੀ ਰੇਤਾ ਸਾਰੀ ਖੂਨ ਨਾਲ ਜੰਮੀ ਪਈ ਹੈ। ਹਜ਼ੂਰ ਨੇ ਦੇਖਿਆ ਨਬਜ਼ ਚੱਲਦੀ ਪਈ ਹੈ। ਕਿਰਪਾਲੂ ਦਾਤਾਰ ਜੀ ਨੇ ਆਪਣੀ ਗੋਦ ਬਣਾਈ, ਪਿਆਰਿਓ ਸੀਸ ਭਾਈ ਮਹਾਂ ਸਿੰਘ ਜੀ ਦਾ ਆਪਣੀ ਗੋਦ ਵਿੱਚ ਟਿਕਾ ਲਿਆ, ਨੇਤਰ ਛਲਕੇ ਆਪਣੇ ਪਰਨੇ ਨਾਲ ਆਪਣੇ ਗਲ ਵਿੱਚ ਪਾਏ ਹੋਏ ਬਸਤਰ ਨਾਲ ਭਾਈ ਸਾਹਿਬ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝਿਆ, ਉਹਨਾਂ ਦੇ ਦਾੜੇ ਨੂੰ ਸਾਫ਼ ਕੀਤਾ, ਪਹਿਚਾਣ ਕੇ ਕਹਿਣ ਲੱਗੇ ਮੇਰਾ ਮਹਾਂ ਸਿੰਘ, ਪਿਆਰਿਓ ਕਾਗਜ਼ ਵਿੱਚ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਗੁਰੂ ਦਾ ਅੰਦਰ ਕਹਿ ਰਿਹਾ ਮੇਰਾ ਮਹਾਂ ਸਿੰਘ। ਤੇ ਕੋਲ ਖਲੋਤੇ ਨੇ ਇੱਕ ਬਚਨ ਕਿਹਾ, ਇਹ ਵੈਸੇ ਕਿਸੇ ਕਿਤਾਬ ਵਿੱਚ ਲਿਖਤ ਨਹੀਂ, ਇੱਕ ਕਮਾਈ ਵਾਲੇ ਸੱਜਣ ਨੇ ਬਚਨ ਕਹਿ ਸਨ, ਕੋਈ ਜ਼ਰੂਰੀ ਨਹੀਂ ਜੋ ਲਿਖਤ ਵਿੱਚ ਹੈ ਉਹਨੂੰ ਮੰਨੀਏ, ਮੰਨਣਾ ਚਾਹੀਦਾ ਹੈ, ਪਰ ਜਿਹੜਾ ਸੁਰਤ ਵਿੱਚ ਦਾਤਾ ਘਟਾ ਦਿੰਦਾ ਉਹ ਲਿਖਤਾਂ ਵਿੱਚ ਨਹੀਂ ਜੇ ਹੁੰਦਾ। ਉਹ ਕਰਨੀ ਵਾਲੇ ਕਹਿ ਰਹੇ ਸਨ ਕਿ ਜਦੋਂ ਭਾਈ ਮਾਂ ਸਿੰਘ ਜੀ ਨੂੰ ਗੋਦ ਵਿੱਚ ਲਿਆ ਤੇ ਇੱਕ ਇੱਕ ਸਿੱਖ ਨੂੰ ਪਹਿਚਾਣ ਕੇ ਜਦੋਂ ਅਸੀਸਾਂ ਦਿੱਤੀਆਂ, ਕਿਸੇ ਨੇ ਸ਼ਬਦ ਕਿਹਾ ਸੱਚੇ ਪਾਤਸ਼ਾਹ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ ਸਨ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਗੋਦੀ ਵਿੱਚ ਪਿਆ ਹੋਇਆ ਮਾਂ ਸਿੰਘ ਅਜੇ ਸੁਰਤ ਨਹੀਂ। ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਕਿਹਾ ਪਿਆਰਿਓ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ, ਇਹ ਸ਼ਬਦ ਨੂੰ ਸਮਝਿਓ। ਕਹਿਣ ਲੱਗੇ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ, ਤੋੜ ਕੇ ਚਲੇ ਗਏ, ਟੁੱਟੀ ਵਾਲੇ ਨੇ। ਸਾਹਿਬ ਕਹਿਣ ਲੱਗੇ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ ਇਹਦੇ ਅਰਥ ਕੀ, ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ ਕਾਗਜ਼ ਉੱਤੇ ਇਹਨਾਂ ਲਿਖ ਕੇ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਮੈਂ ਤਾਂ ਨਹੀਂ ਲਿਖ ਕੇ ਦਿੱਤਾ, ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ। ਇੱਕ ਪਾਸਿਓਂ ਟੁੱਟੀ ਹੈ ਦੋ ਪਾਸਿਓਂ ਨਹੀਂ, ਜੇ ਦਵਾਲੀ ਟੁੱਟ ਜਾਏ ਤੇ ਕਿਤੇ ਥਾਂ ਨਹੀਂ, ਦੱਸੋ ਕਾਗਜ਼ ਵਿੱਚ ਇਹਨਾਂ ਤੇ ਲਿਖਤ ਹੈ, ਮੇਰੀ ਲਿਖਤ ਤਾਂ ਵਿੱਚ ਹੈ ਹੀ ਨਹੀਂ, ਇਹ ਮੇਰੇ ਨੇ, ਮੈਂ ਇਹਨਾਂ ਦਾ ਵਾਂ। ਇੰਨੀ ਦੇਰ ਨੂੰ ਭਾਈ ਮਹਾਂ ਸਿੰਘ ਜੀ ਦੇ ਨੇਤਰ ਖੁੱਲੇ, ਬੁੱਲ ਫਰਕੇ, ਦੇਖਿਆ ਮੇਰਾ ਚੋਜੀ ਪ੍ਰੀਤਮ ਕਲਗੀ ਵਾਲਾ ਹੱਥ ਜੁੜ ਗਏ, ਕੰਬਦੇ ਹੱਥ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਨਿਕਲਿਆ ਨੀਰ ਭਾਈ ਮਹਾਂ ਸਿੰਘ ਜੀ ਦੇ ਚਿਹਰੇ ਉੱਤੇ ਦੋ ਤੁਪਕੇ ਪਏ। ਹੁਣ ਇਹਨੂੰ ਪੱਥਰ ਸਮਝ ਕੇ ਨਾ ਪਾਵਣੀਏ ਪਿਆਰਿਓ, ਜਦੋਂ ਭਾਈ ਮਹਾਂ ਸਿੰਘ ਨੇ ਦੇਖਿਆ ਹਜ਼ੂਰ ਨੂੰ ਕੰਬਦੇ ਹੋਏ ਹੱਥ ਨੇ, ਹਜ਼ੂਰ ਕੁੱਟ ਕੇ ਸੀਨੇ ਨਾਲ ਲਾ ਕੇ ਮੁੱਖ, ਬੁੱਲਾਂ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਕਹਿੰਦੇ ਨੇ ਮੇਰੇ ਮਹਾਂ ਸਿੰਘ, ਮਹਾਨ ਪੁੱਤਰ ਤੂੰ ਕੁਛ ਬੋਲ, ਕੀ ਕਹਿਣਾ ਚਾਹੁੰਦਾ ਮੈਨੂੰ। ਉਧਰ ਨੇਤਰ ਸੇਜਲ, ਇੱਥੇ ਭਾਈ ਵੀਰ ਸਿੰਘ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ ਦੇਖ, ਜਿਹੜੇ ਬੇਦਾਵਾ ਲਿਖ ਕੇ ਦੇ ਗਏ, ਬੇਦਾਵੇ ਵਾਲਿਆਂ ਨਾਲ ਇੰਨਾ ਕੁ ਪਿਆਰ ਕਰਦਾ ਚੋਜੀ ਪ੍ਰੀਤਮ, ਤੇ ਜਿਹੜੇ ਦਾਵਾ ਕਰਕੇ ਕਹਿੰਦੇ ਨੇ ਤੂੰ ਸਾਡਾ ਗੁਰੂ ਤੇ ਅਸੀਂ ਤੇਰੇ ਸਿੱਖ, ਉਹਨਾਂ ਨੂੰ ਕਿੰਨਾ ਕੁ ਸੀਨੇ ਨਾਲ ਲਾਏ। ਹਜ਼ੂਰ ਨੇ ਕਿਹਾ ਮਾਂ ਸਿੰਘ ਨੇਤਰ ਖੋਲੋ, ਕੁਛ ਮੰਗੋ। ਹੱਥ ਜੋੜ ਕੇ ਕਿਹਾ ਦਾਤਾ ਉਸ ਮਨਹੂਸ ਕਾਗਜ਼ ਨੂੰ ਪਾੜ ਦੇ, ਟੁੱਟੀ ਗੰਢ ਲੈ, ਅਸੀਂ ਭੁੱਲ ਗਏ ਸਾਨੂੰ ਬਖਸ਼ ਲੈ, ਮੇਹਰ ਕਰ ਸਾਨੂੰ ਆਪਣਾ ਬਣਾ ਲੈ। ਹਜ਼ੂਰ ਨੇ ਇੱਥੇ ਬਚਨ ਕਹਿ, ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਹਜ਼ੂਰ ਸਿਰ ਤੇ ਹੱਥ ਰੱਖ ਕੇ ਕਹਿੰਦੇ ਮਾਂ ਸਿੰਘ ਸੂਰਮਿਆਂ ਦਾ ਵਾਸਾ ਕਰਮਖੰਡ ਵਿੱਚ ਹੁੰਦਾ ਹੈ, ਕਰਮਖੰਡ ਵਿੱਚ ਪਹੁੰਚਿਓ ਮੇਰੇ ਲਾਲ, ਕਿਉਂਕਿ ਕਰਮਖੰਡ ਤੋਂ ਅਗਲਾ ਖੰਡ ਹੈ ਸੱਚਖੰਡ। ਆਪ ਨੂੰ ਪਤਾ ਹੋਵੇ 5 ਖੰਡਾਂ ਦੀਆਂ ਬਾਕੀ 3 ਖੰਡਾਂ ਦੀ ਇੱਕ ਇੱਕ ਪੌੜੀ ਹੈ, ਕਰਮਖੰਡ ਤੇ ਸੱਚਖੰਡ ਕੇਵਲ ਇੱਕ ਪੌੜੀ ਵਿੱਚ ਹੈ, ਧਰਮਖੰਡ ਦੀ ਇੱਕ ਪੌੜੀ ਹੈ, ਗਿਆਨਖੰਡ ਦੀ ਵੱਖਰੀ ਪੌੜੀ ਹੈ, ਸ਼ਰਮਖੰਡ ਦੀ ਵੱਖਰੀ ਹੈ, ਪਰ ਕਰਮਖੰਡ ਤੇ ਸੱਚਖੰਡ ਇੱਕੋ ਪੌੜੀ ਵਿੱਚ ਨੇ, ਕਿਉਂਕਿ ਸੱਚਖੰਡ ਨਸੀਬ ਹੀ ਉਹਨਾਂ ਨੂੰ ਹੁੰਦਾ ਜਿਹੜੇ ਕਰਮਖੰਡ ਦੇ ਵਾਸੀ ਹੁੰਦੇ, ਬਖਸ਼ ਦੇ ਪਾਤਰ, ਉੱਥੇ ਦੋ ਪੌੜੀਆਂ ਨਹੀਂ। ਕਹਿਣ ਲੱਗੇ ਭਾਈ ਮਹਾਂ

दासं दास कह जन नानक जेहा तू कराहे

ਇੱਥੇ ਗੰਗੂ ਰਸਈਆ ਸੋਈਆ ਮਿਲਿਆ। ਕੁਝ ਵਿਦਵਾਨ ਇੱਥੇ ਦੂਨਾ ਸਿੰਘ ਦੀ ਗੱਲ ਕਰਦੇ ਨੇ, ਉਹਨੇ ਇੱਕ ਕਿਤਾਬ ਲਿਖੀ ਸੀ ਕਥਾ ਗੁਰੂ ਸੁਤਨ ਕੀ, ਗੁਰੂ ਦੇ ਪੁੱਤਰਾਂ ਦੀ, ਉਹਨੇ ਚਮਕੌਰ ਤੋਂ ਵਿਛੋੜਾ ਪਾਇਆ। ਪਰ ਅੱਜ ਤੱਕ ਜਿਨ੍ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਸਿਆਣਿਆਂ ਗੁਰਮੁਖਾਂ ਨੇ, ਉਹ ਕਹਿੰਦੇ ਨੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਏ ਨੇ। ਮਾਤਾ ਗੁਜਰੀ ਜੀ ਜਦੋਂ ਜਾਂਦੇ ਪਏ ਨੇ ਤੇ ਛੋਟੇ ਪੋਤਰੇ ਜੋ ਗੱਲਬਾਤ ਉਹਨਾਂ ਨੇ ਮਾਂ ਨਾਲ ਕੀਤੀ, ਉਹ ਗੱਲਬਾਤ ਬੜੀ ਪਿਆਰੀ। ਉਹ ਵਿਦਵਾਨ ਲਿਖਦਾ ਅੱਲਾ ਯਾਰ ਖਾਂ ਜੋਗੀ, ਕਹਿੰਦਾ ਜਦੋਂ ਸਰਸਾ ਨੂੰ ਪਾਰ ਕੀਤਾ, ਦਿਨ ਦਾ ਚੜਾਵ ਹੋਇਆ, ਦੁਪਹਿਰ ਹੋ ਗਈ ਏ, ਤੇ ਉਸੇ ਵਕਤ ਨਾ ਦੋਨੋਂ ਪੋਤਰੇ ਜਦੋਂ ਉਤਰ ਕੇ ਆਰਾਮ ਕਰਨ ਲੱਗੇ ਨੇ, ਤੇ ਦੋਨਾਂ ਪੋਤਰਿਆਂ ਨੇ ਪੁੱਛਿਆ ਸੀ ਮਾਂ ਆਪਾਂ ਜਦੋਂ ਰਾਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਾਂ ਤੇ ਪਿਤਾ ਜੀ ਸਾਡੇ ਨਾਲ ਸਨ, ਅਸੀਂ ਨਮਸਕਾਰ ਕੀਤੀ, ਉਹਨਾਂ ਅਸੀਸ ਦਿੱਤੀ ਸੀ। ਮਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਾਂ ਵੱਡੇ ਭਰਾ ਵੀ ਸਾਡੇ ਨਾਲ ਸਨ, ਮਾਂ ਉਹ ਪਿਆਰੇ ਸਿੱਖ ਵੀ ਸਾਡੇ ਨਾਲ ਸਨ, ਪਰ ਪਤਾ ਨੀ ਕੀ ਕਾਰਨ ਹੋ ਗਿਆ ਦਾਦੀ ਮਾਂ ਨਾ ਤਾਂ ਪਿਤਾ ਜੀ ਨਜ਼ਰ ਆਉਂਦੇ ਪਏ ਨੇ, ਨਾ ਭਰਾ ਨਜ਼ਰ ਆਉਂਦੇ ਪਏ ਨੇ, ਨਾ ਉਹ ਸਿੱਖ ਪਿਆਰੇ ਨਜ਼ਰ ਆਉਂਦੇ ਨੇ ਜਿਹੜੇ ਪਿਤਾ ਗੁਰੂ ਦੇ ਦਰਬਾਰ ਵਿੱਚ ਸੁਭਾਏਮਾਨ ਹੁੰਦੇ ਸਨ। ਕਹਿਣ ਲੱਗੇ ਮਾਤਾ ਪਤਾ ਨੀ ਉਹਨਾਂ ਨੂੰ ਜੰਗ ਦਾ ਕਿੰਨਾ ਪੂਚਾ ਹੈ, ਕੁਦਰਤੀ ਤੌਰ ਤੇ ਇਹ ਬੱਚਿਆਂ ਦੇ ਮਨ ਦੇ ਸਵਾਲ ਨੇ, ਤੇ ਵਾਕਈ ਹੋ ਸਕਦਾ ਇੱਕ ਕਵੀ ਦੇ ਅੰਦਰ ਦੀ ਉਡਾਰੀ ਏ। ਉਹ ਕਹਿੰਦਾ ਉਹਨਾਂ ਬੱਚਿਆਂ ਦੇ ਅੰਦਰ ਨੂੰ ਕਦੀ ਪੜੋ। ਹੁਣ 7 ਸਾਲ ਤੇ ਕੁਝ ਮਹੀਨੇ ਬਾਬਾ ਜੋਰਾਵਰ ਸਿੰਘ ਦੀ ਉਮਰ ਏ, ਤੇ 5 ਸਾਲ ਤੇ ਕੁਝ ਮਹੀਨੇ ਬਾਬਾ ਫਤਿਹ ਸਿੰਘ ਦੀ ਉਮਰ ਏ, ਤੇ ਉਹਨਾਂ ਬਾਬਿਆਂ ਦੀ ਜੀਵਨੀ ਨੂੰ ਤੱਕ ਕੇ ਆਪਣੇ ਮਨ ਵਿੱਚ ਆਪਾਂ ਜ਼ਰੂਰ ਝਾਤੀ ਮਾਰਨੀ ਮਣਾ, ਜੇ ਦੇਖ ਉਹ ਗੁਰੂ ਕੇ ਪੁੱਤਰ ਅਡੋਲ ਰਹਿ ਗਏ ਨੇ, ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤਰ ਤੈਨੂੰ ਵੀ ਬਣਾਇਆ, ਤੂੰ ਉਹਦਾ ਬਣੀ ਤਾਂ ਸਹੀ, ਅਡੋਲ ਤਾਂ ਤੈਨੂੰ ਵੀ ਬਖਸ਼ਣਗੇ। ਸਾਧ ਸੰਗਤ ਮਾਤਾ ਗੁਜਰੀ ਜੀ ਨੂੰ ਇੱਕ ਸਵਾਲ ਕਰਦੇ ਨੇ ਮਾਂ। ਕਹਿਣ ਲੱਗਾ ਵਿਦਵਾਨ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਿ ਹੇ ਦਾਦੀ ਮਾਂ ਆਪਣੇ ਸਿਪਾਹੀ ਜਿਹੜੇ ਨੇ ਉਹ ਕਿਹੜੇ ਪਾਸੇ ਚਲੇ ਗਏ ਨੇ ਗੁਰੂ ਕੇ ਸਿੱਖ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਹਿਣ ਲੱਗੇ ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ, ਅੱਗੇ ਕਹਿੰਦੇ ਅੱਬਾ ਬਘਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਪਿਤਾ ਜੀ ਕਿਹੜੇ ਪਾਸੇ ਚਲੇ ਗਏ ਨੇ, ਇਹਨਾਂ ਦੁਸ਼ਮਣਾਂ ਨੇ ਸਾਰੀ ਇਸ ਫੌਜ ਨੂੰ ਭਜਾ ਕੇ। ਤੇ ਅੱਗੋ ਫਿਰ ਉਹਨਾਂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਦੇਖ ਮਾਂ ਕਦੀ ਵੱਡੇ ਭਰਾ ਬਾਬਾ ਅਜੀਤ ਤੇ ਜੁਝਾਰ ਇੰਨਾ ਪਿਆਰ ਕਰਦੇ ਸਨ ਕਿ ਸਾਰਾ ਦਿਨ ਲਾਡ ਕਰਨਾ, ਉਹਨਾਂ ਨੇ ਸਾਨੂੰ ਗੋਦੀ ਚੁੱਕਣਾ, ਬਾਹਰ ਨਿਕਲਣਾ ਨਾਲ ਲੈ ਕੇ ਜਾਣਾ। ਕਹਿਣ ਲੱਗੇ ਭਾਈ ਵੀ ਹਮਕੋ ਭੂਲ ਗਏ, ਸ਼ੌਕੇ ਜੰਗ ਮੇ ਆਪਣਾ ਪਤਾ ਤੱਕ ਨਹੀਂ, ਸ਼ੌਕੇ ਤੁਫੰਗ ਮੇ ਉਹਨਾਂ ਨੂੰ ਜੰਗ ਤੇ ਤੁਫੰਗ ਅੰਦਰ ਪਤਾ ਨੀ, ਸਾਡੀ ਭੋਲੀ ਗਈ ਯਾਦ, ਉਹਨਾਂ ਨੇ ਸਾਨੂੰ ਯਾਦ ਨੀ ਕੀਤਾ। ਤੇ ਮਾਂ ਗੁਜਰੀ ਸੋਚਦੀ ਪਈ ਏ ਕਿ ਮੇਰੇ ਬੱਚਿਓ ਜੋ ਕੁਝ ਤੁਸੀਂ ਮਨ ਦੇ ਅੰਦਰ ਸੋਚਦੇ ਪਏ ਹੋ, ਪਤਾ ਨੀ ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਕੀ ਹੋਣਾ, ਤੁਸੀਂ ਤਾਂ ਸੋਚਦੇ ਹੋ ਕਿ ਵਿਛੜ ਕਿਉਂ ਗਏ, ਸਾਨੂੰ ਭੁਲਾ ਕਿਉਂ ਦਿੱਤਾ। ਮਾਤਾ ਗੁਜਰੀ ਜੀ ਇਸ ਤੋਂ ਅੱਗੇ ਗੰਗੂ ਮਿਲਿਆ, ਸਿੱਖ ਵਿਦਵਾਨ ਲਿਖਦੇ ਨੇ ਭਾਈ ਵੀਰ ਸਿੰਘ ਹੋਰੀ, ਡਾਕਟਰ ਕਰਤਾਰ ਸਿੰਘ ਹੋਰੀ ਲਤੀਫ ਨੇ ਵੀ ਇਹ ਗੱਲ ਲਿਖੀ, ਇਹ ਕਦੀ ਗੁਰੂ ਸਾਹਿਬ ਦੇ ਘਰ ਦੇ ਅੰਦਰ ਸੇਵਾ ਕਰਦਾ ਸੀ, ਪਰ ਅੱਜ ਇਹ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਦਾ। ਤੇ ਮਾਤਾ ਗੁਜਰੀ ਜੀ ਨੂੰ ਤੱਕ ਕੇ ਇਹ ਆਪਣੇ ਪਿੰਡ ਸਿਹੇੜੀ ਲੈ ਗਿਆ, ਜਿਹਨੂੰ ਅੱਜ ਲੋਕ ਖੇੜੀ ਵੀ ਕਹਿੰਦੇ, ਆਪਣੇ ਪਿੰਡ ਲੈ ਗਿਆ। ਪਰ ਅੰਦਰ ਇੱਕ ਲਾਲਚ ਵਾਲੀ ਬਿਰਤੀ ਏ ਕਿ ਮਾਤਾ ਗੁਜਰੀ ਅੱਜ ਮੁਸੀਬਤ ਵਿੱਚ ਪਈ ਏ, ਤੇ ਇਹਦੇ ਕੋਲ ਜਿਹੜੀ ਦੌਲਤ ਵਾਲੀ ਪੋਟਲੀ ਏ, ਜਿਹੜੀ ਰੁਪਈਆਂ ਵਾਲੀ ਖੁਰਜੀ ਏ, ਕਿਤਨਾ ਚੰਗਾ ਹੋਵੇ ਜੇ ਰੁਪਈਆਂ ਵਾਲੀ ਖੁਰਜੀ ਮੈਨੂੰ ਪ੍ਰਾਪਤ ਹੋ ਜਾਏ। ਤੇ ਉਸ ਬੰਦੇ ਨੇ ਇਸ ਵਿਪਤ ਦਾ, ਇਸ ਮੁਸੀਬਤ ਦਾ ਲਾਭ ਉਠਾਉਣ ਵਾਸਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਿਆ। ਕਹਿੰਦਾ ਮਾਂ ਤੁਸੀਂ ਮੇਰੇ ਘਰ ਚੱਲੋ ਖਾਂ, ਤੁਹਾਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਘਬਰਾਇਓ ਨਾ, ਮੈਂ ਤੁਹਾਡੀ ਰੱਜ ਕੇ ਸੇਵਾ ਕਰਾਂਗਾ। ਪਰ ਚੇਤੇ ਰੱਖਿਓ, ਜਦੋਂ ਬੰਦਾ ਅੰਦਰ ਲਾਲਚ ਵਾਲੀ ਬਿਰਤੀ ਰੱਖ ਕੇ ਤੁਰਦਾ, ਤੇ ਤਮੇ ਵਾਲੀ ਬਿਰਤੀ ਨਾਲ ਗੁਰੂ ਕੀ ਸੇਵਾ ਵੀ ਪਰਵਾਹ ਨਹੀਂ ਜੀ ਹੁੰਦੀ। ਜਦੋਂ ਸਾਹਿਬ ਦੀ ਸੇਵਾ ਕਰਨੀ ਏ, ਅੰਦਰ ਤਮਾ ਜਾਂ ਲਾਲਚ ਵਾਲੀ ਬਿਰਤੀ ਨਾ ਹੋਵੇ। ਹੁਣ ਗੰਗੂ ਦੇ ਅੰਦਰ ਇੱਕ ਬਿਰਤੀ ਏ ਕਿ ਮੈਂ ਕਿਸੇ ਤਰੀਕੇ ਨਾਲ ਇਹ ਦੌਲਤ ਸਾਰੀ ਹੜਪ ਕਰ ਲਵਾਂ। ਤੇ ਮੇਰੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ
ਜਿਸ ਮਨੁੱਖ ਦੇ ਅੰਦਰ ਲਾਲਚ ਨੇ ਘਰ ਕਰ ਲਿਆ ਪਿਆਰਿਓ, ਉਹ ਛੇਤੀ ਕੀਤਿਆਂ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਹਜ਼ੂਰ ਨੇ ਤਾਂ ਇਹਨੂੰ ਇੱਕ ਹਲਕੇ ਕੁੱਤੇ ਨਾਲ ਤੁਲਨਾ ਦਿੱਤੀ ਏ ਲਾਲਚ ਵਾਲੀ ਬਿਰਤੀ ਨੂੰ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਸਾਹਿਬ ਕਹਿੰਦੇ ਨੇ ਇਹ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ, ਤੇ ਪੁੱਛਿਆ ਮਹਾਰਾਜ ਇਹਨੂੰ ਹਲਕੇ ਕੁੱਤੇ ਨਾਲ ਕਿਉਂ ਤੁਲਨਾ ਦਿੱਤੀ ਦੇ? ਧਿਆਨ ਰੱਖਣਾ, ਜਦੋਂ ਕੁੱਤਾ ਹਲਕੇ ਨਾ ਆਉਣਾ ਓਨੀ ਦੇਰ ਤੱਕ ਮਾਲਕ ਦਾ ਵਫ਼ਾਦਾਰ ਹੈ, ਓਨੀ ਦੇਰ ਤੱਕ ਮਾਲਕ ਦੇ ਘਰ ਵਿਚ ਰਹਿੰਦਾ, ਮਾਲਕ ਦੇ ਪੈਰਾਂ ਨੂੰ ਚੁੰਮੇਗਾ। ਤੇ ਜਿੱਦਣ ਕੁੱਤੇ ਨੂੰ ਹਲਕ ਪੈ ਜਾਏ ਤੇ ਹਲਕਿਆ ਹੋਇਆ ਕੁੱਤਾ ਮਾਲਕ ਨੂੰ ਵੀ ਕੱਟਣ ਤੋਂ ਕਦੀ ਗੁਰੇਜ਼ ਨਹੀਂ ਜੇ ਕਰਦਾ। ਸਾਹਿਬ ਨੇ ਕਿਹਾ, ਕਹਿਣ ਲੱਗੇ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ, ਜਿੰਨੀ ਦੇਰ ਤੱਕ ਸੰਤੋਖ ਏ, ਸੰਤੋਖ ਵਾਲਾ ਹਿਰਦਾ ਗੁਰੂ ਪਰਮੇਸ਼ਵਰ ਸਮਾਜ ਤੇ ਪਰਿਵਾਰ ਲਈ ਵਾਕਈ ਲਾਭਦਾਇਕ ਏ, ਤੇ ਜਿੱਦਣ ਕਿਤੇ ਲਾਲਚ ਦਾ ਕੁੱਤਾ ਅੰਦਰ ਆ ਜਾਏ ਤੇ ਹਲਕ ਪੈ ਜਾਏ ਤੇ ਹਲਕਿਆ ਹੋਇਆ ਕੁੱਤਾ ਕਦੀ ਆਪਣੇ ਸਵਾਮੀ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਅਸੀਂ ਪੜ੍ਹਦੇ ਹਾਂ, ਕਈ ਵਾਰੀ ਸੁਣਦੇ ਹਾਂ ਕਿ ਫਲਾਣੀ ਥਾਂ ਤੇ ਕੁੱਤੇ ਹਲਕੇ ਹੋਏ ਨੇ, ਮਾਲਕ ਦੇ ਪੈਰ ਨੂੰ ਕੱਟ ਲਿਆ। ਇਹਦਾ ਮਤਲਬ ਵਫ਼ਾਦਾਰ ਕੁੱਤਾ ਉਦੋਂ ਮਾਲਕ ਨੂੰ ਕੱਟਦਾ ਜਦੋਂ ਉਹ ਹਲਕ ਜਾਂਦਾ। ਗੰਗੂ ਦੀ ਇੱਕ ਬਿਰਤੀ ਏ ਹਲਕੇ ਸਵਾਨ ਦੀ ਤਰ੍ਹਾਂ, ਜਿਸ ਮਾਲਕ ਦੇ ਦਰ ਤੇ ਕਿਤਨਾ ਸਮਾਂ ਬਤੀਤ ਕੀਤਾ ਤੇ ਅੱਜ ਉਸੇ ਮਾਲਕ ਦੇ ਬੱਚੇ ਨੇ, ਉਸੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਨੇ, ਉਹੀ ਮਾਂ ਗੁਜਰੀ ਏ, ਪਰ ਅੰਦਰ ਲਾਲਚ ਵਾਲੀ ਬਿਰਤੀ ਜਿਹੜੀ ਟਿਕ ਨਹੀਂ ਦਿੰਦੀ। ਘਰ ਲੈ ਗਿਆ, ਕਹਿੰਦੇ ਨੇ ਆਪਣੇ ਘਰ ਅੰਦਰ ਜਾ ਕੇ ਟਿਕਾਣਾ ਕੀਤਾ। ਕੁਝ ਇਹ ਵੀ ਸੱਜਣ ਕਹਿੰਦੇ ਨੇ ਜੀ ਗੰਗੂ ਨੇ ਨਹੀਂ ਪਕੜਾਏ। ਧਿਆਨ ਰੱਖਣਾ, ਤਵਾਰੀਖ ਦੀ ਕਦੀ ਇੱਕ ਘਟਨਾ ਵੇਖ ਕੇ ਆਪਾਂ ਨਾ ਲਿਖ ਦਈਏ ਨਹੀਂ ਪਕੜਾਏ। ਸਾਡੇ ਕੋਲ ਬੇਅੰਤ ਉਦਾਹਰਨਾਂ ਨੇ। ਬੰਦਾ ਸਿੰਘ ਬਹਾਦਰ ਨੂੰ ਖੇੜੀ ਤੇ ਹਮਲਾ ਕਰਨ ਦੀ ਕੀ ਲੋੜ ਸੀ ਜੇ ਗੰਗੂ ਨੇ ਬੱਚਿਆਂ ਨੂੰ ਗ੍ਰਿਫ਼ਤਾਰ ਨਹੀਂ ਕਰਾਇਆ? ਤਾਂ ਸਿੱਖ ਇਤਿਹਾਸ ਕਹਿੰਦਾ ਕਿ ਗੰਗੂ ਮਰਿਆ ਵੀ ਇਸੇ ਸੱਚ ਦੇ ਨਾਲ ਸੀ, ਕਿਉਂਕਿ ਉਹਦਾ ਦਿਮਾਗੀ ਸੰਤੁਲਨ ਜਿਹੜਾ ਉਹ ਖੋ ਚੁੱਕਾ ਸੀ ਤੇ ਪਾਗਲ ਹੋ ਕੇ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਉਹਦੀ ਮੌਤ ਹੋ ਗਈ ਸੀ। ਖੈਰ, ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਏ ਤੇ ਕਹਿੰਦੇ ਨੇ ਅੰਦਰ ਜਾ ਕੇ ਪਿਛਲੇ ਘਰ ਦੇ ਅੰਦਰ ਟਿਕਾਣਾ ਕਰਾਇਆ ਤੇ ਇੱਕ ਹੀ ਬਿਸਤਰ ਹੈ। ਮਾਂ ਨੇ ਸ਼ਾਮ ਦੇ ਵਕਤ ਪਹਿਲਾਂ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ। ਕਹਿੰਦੇ ਨੇ ਆਪਣੇ ਸਾਹਮਣੇ ਇੱਕ ਪਾਸੇ ਸੱਜੇ ਪਾਸੇ ਇੱਕ ਬੱਚੇ ਨੂੰ ਬਿਠਾਇਆ, ਦੂਸਰੇ ਪਾਸੇ ਖੱਬੇ ਤਰਫ ਬਿਠਾਇਆ ਤੇ ਦਾਦੀ ਮਾਂ ਪਾਠ ਕਰਦੀ ਏ ਤੇ ਦੋਨੋਂ ਪੋਤਰੇ ਨੇਤਰ ਮੁੰਦ ਕੇ ਗੁਰੂ ਕੀ ਬਾਣੀ ਦਾ ਪਾਠ ਸੁਣਦੇ ਪਏ। ਇੱਥੇ ਇੱਕ ਦਰਦਨਾਕ ਘਟਨਾ ਵਿਦਵਾਨ ਨੇ ਕਹੀ। ਕਹਿੰਦਾ ਜਦੋਂ ਰਾਤ ਨੂੰ ਸੌਣ ਲੱਗੇ ਨੇ ਨਾ, ਮਾਂ ਰੋਜ਼ਾਨਾ ਨੇਮ ਨਾਲ ਦਾਦੀ ਮਾਂ ਕੋਈ ਗੁਰੂ ਇਤਿਹਾਸ ਵਿੱਚੋਂ ਸਾਖੀ ਸੁਣਾਣੀ, ਕੋਈ ਗੁਰੂ ਕਾ ਸ਼ਬਦ ਸੁਣਾਣਾ, ਕੋਈ ਬਾਣੀ ਦੀ ਬਾਤ ਸੁਣਾਣੀ ਤੇ ਕਹਿੰਦੇ ਅੱਜ ਨੂੰ ਇੱਕ ਆਪਣੇ ਖੱਬੇ ਪਾਇਆ, ਇੱਕ ਨੂੰ ਸੱਜੇ ਪਾਇਆ ਤੇ ਉਸ ਮਾਂ ਦੇ ਹਿਰਦੇ ਨੂੰ ਪੁੱਛੋ ਤੇ ਕਹਿੰਦੇ ਮਾਤਾ ਨੇ ਨੇਤਰ ਬੰਦ ਕੀਤੇ ਨੇ ਤੇ ਦੋਨੋਂ ਭਰਾ ਨਾ ਖੱਬੇ ਤੇ ਸੱਜੇ ਉੱਠ ਕੇ ਬਹਿ ਗਏ ਨੇ। ਦਾਦੀ ਮਾਂ ਵਿਚਕਾਰ ਏ ਤੇ ਕਹਿੰਦੇ ਨੇ ਵੱਡੇ ਨੇ ਇੱਕ ਸਵਾਲ ਕੀਤਾ ਛੋਟੇ ਨੂੰ, ਕਹਿਣ ਲੱਗਾ ਦੇਖ ਫਤਿਹ ਸਿੰਘ, ਆਪਾਂ ਹੁਣ ਇਕੱਲੇ ਰਹਿ ਗਏ ਹਾਂ। ਕਈ ਵਾਰੀ ਆਪਾਂ ਤੱਕਦੇ ਹਾਂ ਬੱਚੇ ਇਕੱਲੀਆਂ ਗੱਲਾਂ ਕਰਦੇ ਨੇ, ਇਕਾਂਤ ਵਿੱਚ ਬੈਠ ਕੇ ਉਹ ਦੇਖਦੇ ਨੇ ਕੋਈ ਵੱਡਾ ਬੈਠਾ ਕਿ ਨਹੀਂ, ਤੇ ਇਕਾਂਤ ਵਿੱਚ ਉਹਨਾਂ ਦੀਆਂ ਗੱਲਾਂ ਕਈ ਵਾਰੀ ਅੰਦਰ ਨੂੰ ਟੁੰਬ ਜਾਂਦੀਆਂ, ਗੱਲਾਂ ਉਹ ਆਪਸ ਵਿੱਚ ਕਰਦੇ ਨੇ। ਕਹਿਣ ਲੱਗੇ ਦੇਖ ਵੀਰ ਨਾ, ਜਦੋਂ ਤੁਰੇ ਸਾਂ ਉਦੋਂ ਸਾਰਾ ਪਰਿਵਾਰ ਇਕੱਠਾ ਸੀ, ਦਰਿਆ ਪਾਰ ਕੀਤਾ ਉਦੋਂ ਪਰਿਵਾਰ ਵਿਛੜ ਗਿਆ। ਕਹਿਣ ਲੱਗੇ ਹੁਣ ਜਦੋਂ ਆਪਾਂ ਇਕੱਲੇ ਰਹਿ ਗਏ ਹਾਂ ਤੇ ਸਾਨੂੰ ਕੱਲ ਨੂੰ ਸਾਡੇ ਭਰਾ ਜਦੋਂ ਮਿਲਣਗੇ ਨਾ, ਕਹਿਣ ਲੱਗੇ ਅਜੀਤ ਸਿੰਘ ਆਵੇਗਾ, ਜਿੱਤ ਕੇ ਆਵੇਗਾ, ਉਹਨੂੰ ਕੋਈ ਹੈਰਾਨ ਵਾਲਾ ਨਹੀਂ, ਕਿਉਂਕਿ ਬੱਚਿਆਂ ਨੂੰ ਗੁੜਤੀ ਇਹ ਦਿੱਤੀ ਗਈ ਸੀ ਕਿ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰਹਿਣਾ। ਕਹਿਣ ਲੱਗੇ ਜਦੋਂ ਵੀਰ ਜੰਗ ਜਿੱਤ ਕੇ ਆਉਣਗੇ ਤੇ ਸਾਨੂੰ ਆ ਕੇ ਮਿਲਣਗੇ ਨਾ, ਤੇ ਆਪਾਂ ਪਹਿਲੀ ਗੱਲ ਉਹਨਾਂ ਨੂੰ ਮਿਲਣਾ ਹੀ ਨਹੀਂ, ਆਪਾਂ ਉਹਨਾਂ ਨਾਲ ਬੋਲਣਾ ਨਹੀਂ। ਤੇ ਪੁੱਛਿਆ ਕਿਉਂ? ਕਹਿੰਦੇ ਨੇ ਇਸ ਕਰਕੇ ਰੁੱਸ ਜਾਵਾਂਗੇ ਬਈ ਤੁਸੀਂ ਮੈਦਾਨੇ ਜੰਗ ਨੂੰ ਇਕੱਲੇ ਹੀ ਤੁਰ ਪਏ ਸੀ, ਤੁਸੀਂ ਸਾਨੂੰ ਕਿਉਂ ਨਾ ਨਾਲ ਲੈ ਕੇ ਗਏ? ਇਸ ਕਰਕੇ ਕਿ ਸਾਡੀ ਉਮਰ ਥੋੜੀ ਏ, ਜਦੋਂ ਰਣ ਜਿੱਤ ਕੇ ਆਉਣਗੇ ਆਪਾਂ ਉਹਨਾਂ ਨਾਲ ਬੋਲਣਾ ਨਹੀਂ। ਤੇ ਕਹਿੰਦੇ ਨੇ ਜਦੋਂ ਨਾ ਬੋਲਾਂਗੇ ਫਿਰ ਕਦੀ ਅਜੀਤ ਸਿੰਘ ਗੋਦੀ ਚੁੱਕ ਕੇ ਸਾਨੂੰ ਛਾਤੀ ਨਾਲ ਲਾਏਗਾ, ਕਦੀ ਜੁਝਾਰ ਸਿੰਘ ਮਨਾਏਗਾ ਤੇ ਕਦੀ ਪਿਤਾ ਜੀ ਘੁੱਟ ਕੇ ਕਹਿਣਗੇ ਬੇਟਾ ਜੁਝਾਰ ਜੋਰਾਵਰ ਸਿੰਘ, ਬੇਟਾ ਫਤਿਹ ਸਿੰਘ, ਮੇਰੇ ਨਾਲ ਇੱਕ ਵਾਰੀ ਬੋਲੋ ਤਾਂ ਸਹੀ। ਕਹਿਣ ਲੱਗੇ ਉਹ ਤਰਲੇ ਕਰ ਕਰਕੇ ਬੁਲਾਣਗੇ, ਪਰ ਆਪਾਂ ਨਾ ਪਿਤਾ ਨਾਲ ਬੋਲਣਾ, ਨਾ ਆਪਾਂ ਭਰਾਵਾਂ ਨਾਲ ਬੋਲਣਾ, ਆਪਾਂ ਉਹਨਾਂ ਨਾਲ ਰੁੱਸ ਜਾਣਾ।
ਕਹਿੰਦੇ ਨੇ ਉਸ ਵਕਤ ਗੱਲ ਹੋਰ ਕਹੀ, ਜੇ ਪਰਤ ਪਰਤ ਕੇ ਮਨਾਣਗੇ ਫਿਰ ਕੀ ਕਰਾਂਗੇ, ਫਿਰ ਕਹਿੰਦੇ ਨੇ ਪਿਤਾ ਦੀ ਗੋਦ ਵਿਚ ਬਾਂਗੇ, ਭਰਾਵਾਂ ਨੂੰ ਕੋਲ ਖੜੇ ਕਰਾਂਗੇ ਤੇ ਇੱਕ ਗੱਲ ਕਹਾਂਗੇ, ਭਰਾਵੋ ਅੱਜ ਤੋਂ ਬਾਅਦ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਾ ਜਾਇਆ ਜੇ, ਅੱਜ ਤੋਂ ਬਾਅਦ ਸਾਨੂੰ ਆਪਣੇ ਤੋਂ ਇਕੱਲਿਆਂ ਛੱਡੋਗੇ ਅਸੀਂ ਰੋ ਰੋ ਕੇ ਬੇਹਾਲ ਹੋ ਜਾਵਾਂਗੇ, ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਜਿੱਥੇ ਵੀ ਜਾਓਗੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਓਗੇ। ਦੇਖੋ ਉਹਨਾਂ ਬੱਚਿਆਂ ਦੀ ਬਾਬਿਆਂ ਦੀ ਭਾਵਨਾ ਕੀ ਏ, ਪਰ ਕੀ ਪਤਾ ਹੈ ਵੀਰ ਮਿਲਣਗੇ ਜ਼ਰੂਰ ਪਰ ਇਸ ਪੰਜਾਬ ਦੀ ਧਰਤੀ ਤੇ ਨਹੀਂ, ਸੱਚਖੰਡ ਅੰਦਰ ਦਾਦੇ ਦੇ ਕੋਲ ਜਾ ਕੇ ਮਿਲਣਗੇ। ਪਿਤਾ ਮਿਲੇਗਾ ਜ਼ਰੂਰ ਪਰ ਜਦੋਂ ਇਸ ਦੁਨੀਆਂ ਤੋਂ ਪ੍ਰਾਪੁਰ ਪਿਆਨਾ ਕਰਨਗੇ, ਵੀਰ ਮਨਾਣਗੇ ਜ਼ਰੂਰ ਪਰ ਦਾਦੇ ਦੀ ਗੋਦ ਵੀ ਤੁਹਾਡੇ ਤੋਂ ਪਹਿਲਾਂ ਬੈਠੇ ਹੋਣਗੇ। ਉਸ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦਾ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਜਦੋਂ ਦੋਨੋਂ ਵੀਰ ਜਿੱਤ ਕੇ ਆਉਣਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਜਸਾਤ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਟ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ। ਕਹਿੰਦਾ ਗਲੇ ਲਗਾ ਕੇ ਹਮਕੋ ਕਹੇਗੇ ਬਾਰ ਬਾਰ, ਕਹਿਣ ਲੱਗੇ ਮੰਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਜ਼ਿਨਹਾਰ, ਪਰ ਆਪਾਂ ਨਹੀਂ ਮੰਨਾਂਗੇ ਤੇ ਜੇ ਅਸੀਂ ਮੰਨ ਵੀ ਜਾਵਾਂਗੇ। ਫਿਰ ਅਗਲੀ ਉਹ ਗੱਲ ਕਹਿੰਦਾ ਇਕਰਾਰ ਲੇਂਗੇ ਸਭ ਸੇ ਨਾ ਬੁਲਾਨਾ ਫਿਰ ਕਦੀ, ਸਾਡੇ ਨਾਲ ਵਾਅਦਾ ਕਰੋ ਪਿਤਾ ਜੀ ਭਰਾਤਾ ਜੀ ਕਦੀ ਤੁਸੀਂ ਸਾਨੂੰ ਭੁਲਾਓਗੇ ਨਹੀਂ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਦੀ, ਬਾਰੇ ਦਿਗਰ ਵਿਚਰ ਕੇ ਸਤਾਨਾ ਨਾ ਫਿਰ ਕਦੀ, ਹਮਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਦੀ, ਯੂੰ ਕਹਿ ਦੇਤੇ ਹੈ ਹੱਥ ਕੇ ਰੁਲਾਨਾ ਨਾ ਫਿਰ ਕਦੀ। ਉਹ ਕਹਿੰਦਾ ਪੋਤਰੇ ਗੱਲਾਂ ਤੇ ਕਰਦੇ ਨੇ ਤੇ ਮਾਂ ਦੇ ਜਿਹੜਾ ਗਲਾ ਭਰ ਆਇਆ ਆਪਣੀਆਂ ਅੱਖਾਂ ਨੂੰ ਪੂੰਜਦੀ ਪਈ ਏ ਮਾਂ, ਆਖਰ ਉਹ ਕੋਮਲ ਖਿਰਦਾ ਹੈ। ਕਹਿਣ ਲੱਗੇ ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ, ਬੇ ਅਖਤਿਆਰ ਰੋ ਦਿਆ ਉਸ ਵਾਲਾ ਸ਼ਾਨ ਨੇ, ਉਸ ਉੱਚੀ ਵਡਿਆਈ ਵਾਲੀ ਨੇ ਕੇਵਲ ਆਪਣੇ ਅੰਦਰ ਹੋਕਾ ਭਰਿਆ ਤੇ ਘੁੱਟ ਕੇ ਦੋਨਾਂ ਬੱਚਿਆਂ ਦੇ ਮੱਥੇ ਚੁੰਮੇ ਤੇ ਆਪਣੇ ਨਾਲ ਛਾਤੀ ਦੇ ਲਾ ਲਿਆ। ਰਾਤ ਨੂੰ ਸੋਹਲਾ ਸਾਹਿਬ ਜੀ ਦਾ ਪਾਠ ਕੀਤਾ, ਆਰਾਮ ਕੀਤਾ ਤੇ ਇਸੇ ਰਾਤ ਹੀ ਗੰਗੂ ਨੇ ਆਪਣੀ ਕਾਰਾਮਾਤ ਜੋ ਆਪਣੀ ਕਾਰਸਤਾਨੀ ਉਹ ਕਰ ਦਿੱਤੀ, ਮਾਤਾ ਜੀ ਦੀ ਦੌਲਤ ਵਾਲੀ ਖੁਰਜੀ ਚੁਰਾ ਲਈਏ। ਅੰਮ੍ਰਿਤ ਵੇਲਾ ਹੋਇਆ, ਮਾਤਾ ਜੀ ਨੇ ਆਪ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਬਾਣੀ ਦਾ ਪਾਠ ਕੀਤਾ ਤੇ ਦੋਨਾਂ ਪੋਤਰਿਆਂ ਨੂੰ ਉਠਾਇਆ। ਅੱਜ ਮਾਂ ਆਪਣੇ ਨਿਤਨੇਮ ਤੋਂ ਬਾਅਦ ਇੱਕ ਇੱਕ ਨੂੰ ਇਸ਼ਨਾਨ ਕਰਾਇਆ, ਸੋਹਣੇ ਪੋਚਾਕੇ ਪਹਿਨਾਏ ਨੇ, ਸੀਟ ਤੇ ਕਲਗੀ ਸਜਾਈਏ ਤੇ ਆਪਣੇ ਕੋਲ ਬਿਠਾ ਕੇ ਦੋਨਾਂ ਪੋਤਿਆਂ ਤੋਂ ਨਿਤਨੇਮ ਦੀ ਬਾਣੀ ਦਾ ਪਾਠ ਕਰਾਇਆ। ਆਹ ਪਾਠ ਸੁਣਿਆ ਇਹਨਾਂ ਤੋਂ, ਜਦੋਂ ਇੱਧਰ ਦਿਨ ਦਾ ਚੜਾ ਹੋਇਆ, ਮਾਤਾ ਜੀ ਨੇ ਬਸਤਰ ਲੱਭਦਿਆਂ ਲੱਭਦਿਆਂ ਥੱਲੇ ਝਾਤੀ ਮਾਰੀ ਤੇ ਦੇਖਦੇ ਨੇ ਰੁਪਈਆਂ ਵਾਲੀ ਪੋਟਲੀ ਜਿਹੜੀ ਉਹ ਗੁੰਮ ਤੇ ਆਵਾਜ਼ ਦੇ ਕੇ ਗਿਆ, ਪੁੱਤਰ ਗੰਗਿਆ ਚੰਗਾ ਕੀਤਾ ਈ ਤੂੰ ਦੌਲਤ ਨੂੰ ਸਾਂਭ ਲਿਆ, ਹੁਣ ਉਹਦਾ ਹਿਰਦਾ ਸੀ ਚੋਰ। ਸੁਣਦਿਆਂ ਸਾਰੀ ਉਹਨੂੰ ਅੱਗ ਲੱਗ ਗਈ, ਕਹਿੰਦਾ ਹੱਦ ਹੋ ਗਈ, ਨਾਲੇ ਤਾਂ ਆਪਣੇ ਘਰ ਵਿੱਚ ਮੈਂ ਤੁਹਾਨੂੰ ਰੱਖਿਆ ਤੇ ਦੂਸਰਾ ਮੇਰੇ ਉੱਤੇ ਇਲਜ਼ਾਮ ਲਾਉਂਦੇ ਪਏ ਹੋ ਮੈਂ ਚੋਰ ਹਾਂ। ਕਹਿਣ ਲੱਗਾ ਮੈਂ ਚੰਗਾ ਤੁਹਾਡੇ ਨਾਲ ਭਲਾ ਕੀਤਾ, ਤੁਹਾਨੂੰ ਕਿਤੇ ਗ੍ਰਿਫਤਾਰ ਕਰਾ ਦਿੰਦਾ, ਤੁਹਾਨੂੰ ਕਿਤੇ ਮੈਂ ਸਰਹੰਦ ਦੇ ਸੂਬੇ ਕੋਲ ਪਕੜਾ ਦਿੰਦਾ ਤੇ ਪਤਾ ਲੱਗਦਾ ਕਿ ਅੱਜ ਤੁਹਾਨੂੰ ਨਾਲ ਬੀਤ ਦੀ ਕੀ ਆਪਣੇ ਘਰ ਥਾਂ ਦਿੱਤੀ ਤੇ ਮੇਰੇ ਉੱਪਰ ਹੀ ਦੋਸ਼। ਤੇ ਮਾਤਾ ਗੁਜਰੀ ਕਹਿੰਦੇ ਨੇ ਭਲਿਆ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਜੇ ਤੂੰ ਪਕੜਾ ਵੀ ਦਿੰਦਾ ਤੇ ਫਿਰ ਕੀ ਹੋਣਾ ਸੀ, ਹੋਣਾ ਉਹ ਕੁਝ ਏ ਜੋ ਕੁਝ ਮੇਰੇ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਏ, ਹੋਣਾ ਉਹ ਕੁਝ ਏ ਜੋ ਮੇਰੇ ਪਿਆਰੇ ਪਰਮੇਸ਼ਵਰ ਨੂੰ ਮਨਜ਼ੂਰ ਏ, ਪਰ ਜੇ ਤੂੰ ਕਿਤੇ ਰੱਖੇ ਨੇ ਤੇ ਚੰਗਾ ਹੈ। ਕਹਿੰਦੇ ਨੇ ਉਸ ਬੰਦੇ ਤੋਂ ਜਰਿਆ ਨਾ ਗਿਆ, ਉੱਚੀ ਸਾਰੀ ਰੌਲਾ ਪਾਉਣ ਲੱਗ ਪਿਆ, ਚੋਰ ਚੋਰ ਕਹਿ ਕੇ ਜਦੋਂ ਰੌਲਾ ਪਾਇਆ ਮੈਂ ਸੰਖੇਪ ਵਿੱਚ ਅੱਗੇ ਤੁਰਾਂ, ਆਪਣੇ ਪਿੰਡ ਤੋਂ ਇਹ ਮਰੁੰਡੇ ਦੇ ਸੰਦੋ ਕੋਤਵਾਲ ਦਰੋਗੇ ਕਹਿ ਲਓ, ਇੱਕ ਦਾ ਨਾਮ ਸੀ ਜਾਨੀ ਖਾਂ ਇੱਕ ਦਾ ਨਾਮ ਸੀ ਮਾਨੀ ਖਾਂ, ਦੋਨਾਂ ਨੂੰ ਜਾ ਕੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਮੇਰੇ ਘਰ ਦੇ ਅੰਦਰ ਹੁਣੇ ਹੁਣੇ ਉਤਰੇ ਨੇ ਤੇ ਮੈਂ ਚਾਹੁੰਦਾ ਸਾਂ ਹਕੂਮਤ ਦੇ ਬਾਗੀ ਬਚ ਕੇ ਨਾ ਰਹਿਣ ਤੇ ਮੈਂ ਤੁਹਾਨੂੰ ਉਹ ਸੂਹ ਦੇਣ ਆਇਆ, ਚਲੋ ਮੇਰੇ ਨਾਲ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਵੋ। ਹੁਣ ਦੇਖੋ ਗੁਰੂ ਤੇ ਵੀ ਇਹ ਸਮਾਂ ਆਇਆ, ਅੱਜ ਮਾਈਆਂ ਬੀਬੀਆਂ ਭੈਣਾਂ ਨੂੰ ਜੇਲਾ ਨਹੀਂ, ਕਦੀ ਉਹ ਵੀ ਸਮਾਂ ਸੀ
سب تو پہلا ماں گزری ہے جنہیں جیل کٹی دے، سب تو پہلا ماتا گزری ہے۔ واقعی ماں تو تن ہے، اس کر کے اسی تینوں تن کہنے ہاں۔ تیرا پتی شہید ہے، میں ایک دن عرض کیتی سی، تیرے چار پوترے شہید نے، تیری ننان دے پنج پتر نے، پنجے دے پنجے پتر شہید نے، تیرا سکا بھرا شہید ہے۔ اتو تک ماں تو آپ بھی تا شہادت دا جام پیتا ہے۔ ماتا گجری جنوں پکڑوان واسطے جانی خان تے مانی خان پربھات ویلے دوسرے دن پہنچ گئے نے۔ ماتا گجری جنوں کہندے نے اسی تانوں گرفتار کرنا آئے ہاں، تے ماتا جی نے پتراں دے متھے چومے نے پوتیاں دے، کہن لگے ماں اے سانوں کیوں پکڑ دے نے؟ تے ماں نے اسی جتی پترو ارداس کریو اپنے دادے دے چرناں وچ، آپا ہن اپنے اس مقام تے چلن لگے ہاں جتھے ساڈا آخری ٹھکانا ہونا، جتھے ساڈا وسیبا ہونا۔ جدو ماں گجری جی نکلن لگے نے تے گنگو کول کھلوتا ہے تے ترن لگیا جانی خان تے مانی خان کول نے، تے ماتا گجری جی نے ایک گل کہہ دتی سی، گنگو جس دولت دی خاطر توں بے ایمان ہویا ہے چیتے رکھی، اس دولت نے تینوں سکھ دی نیند سو نہیں دینا۔ ہن جانی خان تے مانی خان دے کان وچ ایک گل پی گئی، میں ادھر ضرور آواں گا بھی اے کیویں مریا پرت کے۔ انہاں دے کان وچ ایک گل پی گئی کہ اس گنگو براہمن دے کول دولت ہے، پر حکومت جیڑی او ہمیشہ اپنا لابھ لے کے پرت کے، بندے جس نے انہاں دی مدد کیتی ہوے اونوں وی پونج دیاں دیر نہیں دلاندی۔ انہاں دیکھ لیا دے کول دولت ہے پر چپ کر گئے، ان سنی کر دتی۔ اج ماتا کھیڑی تو مرنڈے آئیے، ایک رات ماتا گجری جی تے چھوٹے صاحبزادے مرنڈے رہے نے۔ ادھر صوبہ سرہند وزیر خان سرہند پہنچ چکا ہے، اس کر کے کیونکہ انہوں گرو کلگی والے دا سیس نہیں ملیا، وہ اینا کو دکھی ہے، کہندا اینا گھیرا پایا، اینا نقصان کرایا، پر گرو گوبند سنگھ پھر بھی نہ پکڑے گئے، کہندے نے دکھ ہے۔ تے جانی خان مانی خان اطلاع پہ دیندے نے صوبہ سرہند نو کہ گرو گوبند سنگھ جی دی بڈڑی ماں تے او دے چھوٹے صاحبزادے اسی گرفتار کر لے نے، تے جے کہو تے حضور دے پیش کریے او خوشامد کرن والے نے۔ وزیر خان پرسن ہویا ہے، کہندا ہے خدا ایک سما تو مینو دے دیتا ہے، ہن گرو گوبند سنگھ اپنے پتراں دے موہ دا بڑا ہویا ضرور آئے گا، جیندے جی میں اونوں ضرور پکڑاں گا، پر جے نہ او آیا میں او دے پتراں نوں زبردستی اسلام دے اندر لے کے آواں گا، تے کٹو کٹ لوگ اونوں سکھ نبرت کرنگے کہ تیرے پتراں نے تاں اسلام نوں قبول کر لیا، میں او دے گھر دے اندر بغاوت پیدا کر دیاں گا۔ پر کی پتا سی وزیر خان اے عمرہ چھوٹیاں نے، بال نیانے نے، پر اینا دے ہردے وچ اینا دیاں رگاں میں جڑا خون جاندا پیا اے اوہی خون ہی جنوں تواڈے ہاتھماں نے کدی لاہور دی دھرتی تے پرکھ کے ویکھیا سی، کدی تتی توی تے بٹھا کے دیکھے، اے اوہی خون ہی جنوں کچھ سال پہلا اجے چاندنی چوک دے اندر تسی پرکھیا ہے، اے اسی خون دا ہی اک حصہ نہیں جہے خون نو تسی چمکور دی گڑی اندر پرکھایو، جے اینیاں پرکھاں کر کے بھی تہانوں تیرگ نہیں آیا تے اج انہاں بابیاں نو بھی پرکھ کے دیکھ لیو، ڈولنا انہاں وی نہیں گئے، اے بھی اڈول رہیں گے۔ ماتا گجری جی تے چھوٹے صاحبزادے مرنڈے تو ایک بیل گڈی تے لیاندے گئے نے، مرنڈے دے نال ہی تھوڑی دور تے سرہند۔ میں ایک ایک تھان تے جتھے جتھے بھی اتہاسک گھٹنا ہوئی میں انہوں لے کے نال تور رہا۔ مرنڈے تو فتح گڑھ صاحب واہگرو سرہند آئے نے، جتھے اج فتح گڑھ استھان نے، ہن کیتا کی پوہ دیاں کالیاں بولیاں راتاں نے، ٹھنڈ اتدی پیندی ہے، بدل چمکدے نے، مینہ پیندا ہے، ہوا جڑی ہڈیاں نو چیر دی ہے، کہندے نے ہر ایک بندہ جڑا او تکدا ہے او دے اندروں درد دی خوک نکلدی ہے، تے اس ظالم نے سزا کی دتی گل اوہی کپڑے نے جڑے آنندپور دی دھرتی تو پا کے آئے سن، تھوڑے جے پوٹلی وچ بستر نے، ٹھنڈ چیر دی ہڈیاں نو، ادھر کومل معصوم بچے نے، ادھر برد مائیں، انہاں نو کوئی نگی کوٹڑی نہیں، کوئی اوڈن واسطے کمبل جا بستر نہیں۔ ظالم نے پہلی گل کہی، کہن لگے انہاں نو اس ٹھنڈے برج دے اوپر جا کے قید کرو جتھے ہوا ہر وقت جڑی اتھوں کراش کر کے نکل دیئے، تے اس سے برج دے تھلے اس وقت ایک چھوٹی جی ندی وگدی ہوندی سی،
ਅੱਜ ਵੀ ਤੁਸੀਂ ਤੱਕੋਗੇ ਬੁਰਜ ਦੇ ਥੱਲੇ ਨੀਵੀਂ ਥਾਂ ਹੈ। ਹੁਣ ਦੇਖੋ ਪੋਹ ਦੀ ਰਾਤ ਏ, ਬਿਜਲੀ ਚਮਕਦੀ ਏ, ਪਤਾ ਨਹੀਂ ਅੱਜ ਤਾਕਰਾਂ ਵੀ ਕੋਈ ਸਾਲ ਐਸਾ ਨਹੀਂ ਨਿਕਲਦਾ, ਹੋ ਸਕਦਾ ਕੋਈ ਇੱਕ ਅੱਧਾ ਟਾਵਾਂ ਸਾਲ ਹੋਵੇ ਜਿੱਦਣ ਛੋਟੇ ਬਾਬਿਆਂ ਦੀ ਸ਼ਹੀਦੀ ਹੁੰਦੀ ਹੋਵੇ ਤੇ ਉਦਣ ਮੀਂਹ ਨਾ ਪੈਂਦਾ ਹੋਵੇ। ਜਦੋਂ ਵੀ ਸ਼ਹਾਦਤ ਦਾ ਦਿਨ ਆਉਂਦਾ ਮਾਨੋ ਬੱਦਲ ਅੱਜ ਵੀ ਜਿਵੇਂ ਉਸ ਦਰਦਨਾਕ ਸਾਕੇ ਨੂੰ ਦੇਖ ਕੇ ਆਪਣੀਆਂ ਅੱਖਾਂ ਦੇ ਵਿੱਚੋਂ ਲਹੂ ਦੇ ਅਥਰੂ ਡੇਗਦਾ ਹੋਵੇ। ਤੁਸੀਂ ਤੱਕੋਗੇ ਸ਼ਹਾਦਤ ਤੋਂ ਇੱਕ ਰਾਤ ਪਹਿਲਾਂ ਜ਼ਰੂਰ ਮੀਂਹ ਪੈਂਦਾ ਉਸ ਧਰਤੀ ਤੇ, ਉਸ ਰਾਤ ਵੀ ਬੱਦਲ ਵਰੇ ਨੇ, ਉਸ ਰਾਤ ਵੀ ਮਾਂ ਅੱਜ ਥੱਲੇ ਫਰਸ਼ ਬਿਲਕੁਲ ਠੰਡਾ ਹੈ। ਤੇ ਕਦੀ ਤੱਕੋ ਖਾਂ ਉਸ ਅਵਸਥਾ ਨੂੰ ਆਪਣੇ ਸਾਹਮਣੇ ਰੱਖ ਕੇ, ਅਸੀਂ ਤਾਂ ਘਰਾਂ ਵਿੱਚ ਰਹਿ ਕੇ ਗੁਰੂ ਗੋਬਿੰਦ ਸਿੰਘ ਤੇਰੀ ਸਿੱਖੀ ਨੂੰ ਕਮਾਨ ਤੋਂ ਤਰਕ ਕਰਨੇ ਆ, ਉੱਥੇ ਤੇ ਮਾਂ ਠੰਡੇ ਫਰਸ਼ ਤੇ ਬੈਠੀਏ, ਗਰਮ ਕੱਪੜੇ ਕੋਈ ਨਹੀਂ। ਤੇ ਵਿਦਵਾਨ ਕਹਿੰਦੇ ਨੇ ਜਦੋਂ ਬੱਚਿਆਂ ਨੂੰ ਠੰਡ ਲੱਗਦੀ ਹੈ ਨਾ ਤੇ ਆਪਣੀ ਖਿੱਕ ਦੇ ਨਾਲ ਲਾਂਦੀਏ ਦੋਨਾਂ ਦੇ ਚਿਹਰਿਆਂ ਨੂੰ, ਤੇ ਮਾਂ ਦੀ ਛਾਤੀ ਦੇ ਮਾਂ ਦੀ ਗੋਹ ਦਾ ਨਿੱਘ ਮਾਣ ਕੇ ਦੋ ਘੜੀਆਂ ਉਹ ਟਿਕ ਜਾਂਦੇ। ਜਦੋਂ ਫਿਰ ਠੰਡ ਪੈਂਦੀ ਏ ਫਿਰ ਉੱਠ ਬਹਿੰਦੇ ਨੇ, ਤੇ ਮਾਂ ਉਸੇ ਵਕਤ ਸ਼ੁਰੂ ਕਰ ਦਿੰਦੀ ਏ ਗੁਰੂ ਬਾਬਿਆਂ ਦੀਆਂ ਕਹਾਣੀਆਂ, ਉਸੇ ਵਕਤ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਖੀਆਂ, ਉਹਨਾਂ ਦੇ ਦਾਦੇ ਦੀਆਂ ਸਾਖੀਆਂ। ਸਾਰੀ ਰਾਤ ਲੰਘ ਗਈ, ਅੱਜ ਨਾ ਮਾਤਾ ਨੂੰ ਭੋਜਨ ਮਿਲਿਆ ਤੇ ਨਾ 5 ਸਾਲ ਤੇ 7 ਸਾਲ ਦੇ ਮੇਰੇ ਗੁਰੂ ਕੇ ਸੁਪੁੱਤਰਾਂ ਨੂੰ ਕਿਸੇ ਭੋਜਨ ਦਿੱਤਾ। ਹੁਣ ਬੱਚਾ ਤਾਂ 2 ਘੰਟੇ ਨੀ ਕਰ ਸਕਦਾ, ਇਹੋ ਜੀ ਉਮਰ ਵਿੱਚ ਬੱਚੇ ਨੂੰ ਰੋਟੀ ਨਾ ਮਿਲੇ ਉਹ ਘਰ ਨੂੰ ਸਿਰ ਤੇ ਚੁੱਕ ਲੈਂਦਾ। ਪਰ ਵਾਹ ਬਾਬਾ ਤੁਹਾਨੂੰ ਤੁਸੀਂ ਨਮਸਕਾਰ, ਅੱਜ ਨਾ ਦੁੱਧ ਕਿਸੇ ਨੇ ਦਿੱਤਾ ਨਾ ਰੋਟੀ ਦਿੱਤੀ, ਕੇਵਲ ਮਾਂ ਦੀ ਨਿੱਘੀ ਗੋਦ ਤੇ ਉਸ ਬੁੱਢੜੀ ਮਾਂ ਦੀਆਂ ਬਾਣੀ ਦੀਆਂ ਲੋਰੀਆਂ ਨੇ ਤੁਹਾਨੂੰ ਧੀਰੇ ਦਿੱਤਾ। ਕਹਿੰਦੇ ਨੇ ਸੂਰਜ ਚੜਿਆ, ਅੱਜ ਇਸ਼ਨਾਨ ਨਹੀਂ ਕੀਤਾ, ਮਾਤਾ ਜੀ ਨੇ ਨਿਤਨੇਮ ਕੀਤਾ, ਉੱਥੇ ਸਿਮਰਨ ਕੀਤਾ। ਵੈਸੇ ਤੇ ਮਾਂ ਸਾਰੀ ਰਾਤ ਗੁਰੂ ਗੁਰੂ ਕਰਦੀ ਰਹੀ ਏ। ਦਿਨ ਚੜਿਆ ਤੇ ਕਹਿੰਦੇ ਨੇ ਸੂਬੇ ਦੀ ਕਚਹਿਰੀ ਲੱਗੀ ਏ ਤੇ ਸਾਹਿਬਜ਼ਾਦਿਆਂ ਨੂੰ ਬੁਲਾਉਣ ਵਾਸਤੇ ਸਿਪਾਹੀਆਂ ਨੂੰ ਭੇਜਿਆ ਤੇ ਮਾਤਾ ਗੁਜਰੀ ਜੀ ਨੇ ਉਸ ਵਕਤ ਸੀਸ ਤੇ ਕੰਘੇ ਕੀਤੇ ਨੇ, ਆਪਣੇ ਹੱਥਾਂ ਨਾਲ ਦਸਤਾਰਾਂ ਸਜਾਈਆਂ ਨੇ, ਪੋਸ਼ਾਕ ਪਾਈਏ, ਕਮਰ ਕੱਸੇ ਬੰਨੇ ਨੇ, ਛੋਟੀਆਂ ਕਿਰਪਾਨਾਂ ਉਹਨਾਂ ਦੇ ਗਾਤਰੇ ਪਾਈਆਂ ਨੇ। ਤੇ ਜਦੋਂ ਸਿਪਾਹੀ ਲੈਣ ਆਏ ਤੇ ਮਾਤਾ ਜੀ ਨੇ ਇੱਕੋ ਗੱਲ ਪੁੱਛੀ, ਕਹਿਣ ਲੱਗੀ ਇਹਨਾਂ ਮਜ਼ਲੂਮਾਂ ਨੂੰ, ਇਹਨਾਂ ਬੇਦੋਸ਼ਿਆਂ ਨੂੰ ਤੁਸੀਂ ਕੀ ਕਹਿਣਾ? ਕਹਿਣ ਲੱਗੇ ਸੂਬੇ ਦੀ ਕਚਹਿਰੀ ਲੱਗੀ ਏ, ਉਹ ਕੇਵਲ ਇਹਨਾਂ ਨੂੰ ਦੇਖਣਾ ਚਾਹੁੰਦਾ। ਮਾਤਾ ਸੋਚਦੀ ਏ ਕਿ ਅਸਲ ਵਿੱਚ ਇਹ ਵੀ ਇੱਕ ਛਲਾਵਾ ਹੈ। ਤੁਰਨ ਲੱਗੇ ਤੇ ਕਹਿਣ ਲੱਗੀ, ਮੇਰੇ ਪੁੱਤਰੋ ਤੁਸੀਂ ਚੱਲੇ ਹੋ ਪਰ ਮੇਰੀ ਇੱਕ ਗੱਲ ਚੇਤੇ ਰੱਖਿਓ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ ਤੇ ਉਸ ਗੁਰੂ ਦੇ ਪੁੱਤਰ ਹੋ ਜਿਹੜਾ 125,000 ਨਾਲ ਇੱਕ ਇੱਕ ਨੂੰ ਲੜਾਉਂਦਾ ਹੈ। ਮੇਰੇ ਪੋਤਿਓ ਸਿਰ ਤਾਂ ਧੜ ਤੋਂ ਅਲਹਿਦਾ ਹੋ ਜਾਏ, ਨਾ ਤਾਂ ਸਿਰ ਇਹਨਾਂ ਦੇ ਅੱਗੇ ਝੁਕਾਣਾ ਹੈ ਤੇ ਨਾ ਇਹਨਾਂ ਦੀ ਈਨ ਮੰਨਣੀ। ਜੇ ਗੁਰੂ ਤੇ ਬਣ ਕੇ ਰਿਹੋ, ਵਾਹ ਮਾਂ ਤੇਰੀ ਅਸੀਸ ਵਿੱਚ ਤਾਂ ਉਹ ਕੁਝ ਨਜ਼ਰ ਆਉਂਦਾ ਹੈ ਜੋ ਕੁਝ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਹੈ ਚਾਤਰਕ ਮੌਲਾ। ਤੇਰੀ ਅਸੀਸ ਵਿੱਚ ਤਾਂ ਉਹੀ ਸ਼ਬਦ ਦਿਸਦੇ ਨੇ, ਜੀਵਤ ਜੀਵਤ ਜੀਵਤ ਰਹੋ ਕਿ ਬੱਚਿਓ ਤੁਸੀਂ ਜਿੰਦੇ ਰਹੋ, ਨਿਤ ਉਠ ਰਾਮ ਰਸਾਇਣ ਪੀਵੋ, ਤੁਸੀਂ ਨਾਮ ਦੇ ਰਸ ਵਿੱਚ ਗੁੜੁੰਦ ਰਹੋ। ਜਦੋਂ ਤੁਰਨ ਲੱਗੇ ਨੇ, ਮਾਂ ਨੇ ਆਪ ਪੌੜੀਆਂ ਤੋਂ ਉਤਾਰੇ ਨੇ, ਦਾਦੀ ਮਾਂ ਨੇ ਦੋਨਾਂ ਨੇ ਨਮਸਕਾਰ ਕੀਤੀ। ਕਹਿਣ ਲੱਗੇ, ਮਾਤਾ ਅਸੀਸ ਦਈ ਪਰ ਵੇਖ ਤੂੰ ਸਾਡੇ ਨਾਲ, ਮਾਤਾ ਦੇ ਚਲਾਣੇ ਤੋਂ ਬਾਅਦ ਰੋਜ਼ ਤੇਰੇ ਨਾਲ ਅਸੀਂ ਰਾਤ ਨੂੰ ਸੋਨੇ ਆ, ਦੇਖ ਜਿੱਦਣ ਦੀ ਮਾਂ ਚਲਾਣਾ ਕਰ ਗਈ ਤੂੰ ਸਾਨੂੰ ਤਿਆਰ ਕੀਤਾ, ਤੁਸੀਂ ਭੋਜਨ ਦਿੱਤਾ, ਤੇ ਜੇ ਮਾਤਾ ਅਸੀਂ ਚਲੇ ਵੀ ਗਏ ਨਾ ਤੇ ਦੇਰੀ ਨਾ ਲਾਈ, ਤੇਰੇ ਤੋਂ ਬਿਨਾਂ ਤੇਰੇ ਬੱਚਿਆਂ ਦਾ ਦਿਲ ਨਹੀਂ ਲੱਗਣਾ, ਤੇਰੇ ਤੋਂ ਬਿਨਾਂ ਸਾਨੂੰ ਲੋਰੀਆਂ ਕਿੰਨੇ ਦੇਣੀਆਂ ਨੇ। ਮਾਂ ਦਾ ਕਿਰਦਾ ਭਰ ਆਇਆ, ਪੋਤਿਆਂ ਨੂੰ ਤੋਰ ਦਿੱਤਾ ਹੈ। ਤੇ ਲਿਖਦਾ ਲਤੀਫ ਕਿ ਉਸ ਵਕਤ ਵੱਡਾ ਦਰਵਾਜ਼ਾ ਬੰਦ ਏ, ਇੱਕ ਛੋਟੀ ਜੀ ਖਿੜਕੀ ਖੋਲੀਏ। ਹੁਣ ਤੱਕੋ ਗੁਰਮਤ, ਅਸੀਂ ਤਾਂ ਜਣੇ ਖਣੇ ਅੱਗੇ 4-4 ਟਕਿਆਂ ਦੀ ਖਾਤਰ ਸਿਰ ਝੁਕਾ ਦਿੰਦੇ ਹਾਂ, ਜਿਵੇਂ ਆ ਗੁਰਮੁਖਾਂ ਨੇ ਦੱਸਿਆ, ਜਿਹੜਾ ਪੈਸਾ ਗੋਲਕ ਵਿੱਚ ਪੈ ਜਾਏ ਉਹ ਮੇਰੇ ਗੁਰੂ ਦਾ ਹੈ ਸਾਡਾ ਨਹੀਂ, ਤੇ ਜਿਹੜਾ ਸੀਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਝੁਕ ਗਿਆ ਉਹ ਦੁਨੀਆਂ ਦੇ ਅੱਗੇ ਲਾਲਚ ਵਾਲੀ ਬਿਰਤੀ ਨਾਲ ਕਦੀ ਨਾ ਝੁਕੇ। ਜੇ ਝੁਕਣਾ ਗੁਰੂ ਕੀ ਸੰਗਤ ਅੱਗੇ ਝੁਕੇ, ਜੇ ਝੁਕਣਾ ਕਿਸੇ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਣ ਲਈ ਝੁਕੇ। ਪਰ ਯਾਦ ਰੱਖਣਾ, ਮੈਂ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਅਸੀਂ ਤੇ ਸਮਝਦੇ ਨਹੀਂ। ਆ ਮਹਾਰਾਣਾ ਪ੍ਰਤਾਪ ਦੇ ਜੀਵਨ ਦੀ ਘਟਨਾ ਬੜੀ ਪਿਆਰੀ ਹੈ।
महाराणा प्रताप बादशाह अकबर तो हार गए ते जंगल भी चला गया। इस बंदे ने ओदी ईनू परवाह नहीं किया, मैं एक खिन विचो निकलन लगा, कहन लगे ओदी ईनू कबूल नहीं किया ते जंगल विच परवाह रे, पत्ते तोड़ के उत्ते कच्चे फल खा के गुजारा कर दे। ते एक भिखारी आया है ते कहिंदे ने देख लिया महाराणा प्रताप है, देख के कहिंदा तू महाराणा प्रताप का नहीं? कहन लगा मैं ओही हां। भिखारी कहिंदा मैं हर साल तेरे दरबार विच गया, कदी मैं वापस खाली नहीं सा मुड़िया, अज तू जंगल विच मुड़िया मैं मिलिया मैनू की देगा? ते राजे ने एक गल की, कहन लगा सजना याद रखी अनख राज गद्दियां ते बह के नहीं कायम रहिंदी, कई बारी राज गद्दियां ते बैठे हुए लोग बेगैरते ते बे अणखे हो जांदे ने, अणख वाले लोग ता जंगलां विच भी अणख कायम रखदे ने, अणख ता पहाड़ां दीआं कंतलां विच भी कायम रख सकदे ने। तू मेरे कोल आए ठीक, मेरे को राज नहीं, जो मंगेगा मैं तेनू दियांगा। उन्हें सोचा मैं इहदा चोला मंगला, इहदी पोशाक बड़ी कीमती है। फिर मन विच आया जे पोशाक मंगी हो सकदा, पोशाक लई माप चाहीदा है, मेचा चाहीदा है। कहन लगा जे तू मैनू मिलिया ही है ते अपने सिर की दस्तार दे दे, अपनी पग दे दे। महाराणा प्रताप ने कहा जरूर, जे तू आया मैं खाली नहीं मोड़ना। तो पग नू लपांदिया हाथी खुद हाथ थले कर लिया। भिखारी कहिंदा क्यों? तू कहिंदा सा जो मंगेगा वह मैं दे देंगा। कहन लगा मैं पग तेनू जरूर देंगा, पर एक गल याद रखी, तुहाडा काम है दर दर ते झुकना, ते महाराणा प्रताप की पग बन के कदी अकबर के दरबार में झुकी ना। पग तो ले जा, पर जे अकबर के दरबार विच झुकियो ते महाराणा प्रताप की पग जिहड़ी कलंकित हो जाएगी। वह एक दुनिया का राजा है, ओदी पग भिखारी नू मिले ते ओ भिखारी अकबर के दरबार विच गया झुकया नहीं। पुछया क्यों? कहन लगा सिर मेरा नहीं, इस सिर ते महाराणा प्रताप की पग है, ते महाराणा प्रताप की पग कभी अकबर के दरबार विच झुकदी नहीं। जे महाराणा प्रताप की पग नहीं झुकदी ते गुरु गोबिंद सिंह की पग कभी दुनिया के इन्हां राजिया महाराजिया के स्वार्थ लई कभी नहीं चुके। पर होवे कई दस्तार गुरु गोबिंद सिंह जी, होवे दस्तार गुरु गोबिंद सिंह जी, अज तको खां वड्डा दरवाजा बंद है ते छोटी खिड़की खुली है। एदा मतलब सी के बच्चे झुक के अंदर आउणगे, इन्हां दे सिर झुकांगे, अगे सिपाही है ते कहिंदे ने साहिबजादे जदों अंदर लगन लगे ने ते वड्डे ने इक गल कही, कहिंदा वीर ना देखी ए छलिए नहीं, आ जड़ी छोटी जी खिड़की है ना, एदा मतलब है कि असी चुक जाइए, पर याद रखी सिर ले जाए पर चुकना नहीं। जेड़ा नवाब तख्त ते बैठा है इस बाड़ी विचों इस खिड़की विचों निकलन तो पहला अपने पैरां दी जुत्ती नू दिखाइए। किन्ने अपने चरणा दे जोड़े पहला सामने कीते ते परत के सिर नू बाहर कढ़िया ते कचहरी सजीए। अमीर वजीर बैठे ने ते अज पंज साल ते सत साल दे बाबे गए जिन्हां दा कोई उस कचहरी विच नहीं, किहो जी अडोलता है। सूबे नू देख के कहिंदे वाहिगुरु जी का खालसा वाहिगुरु जी की फतेह। कचहरी हैरान रह गई, इहो जिहा बालक तां इन्ने हजूम विच संगदे नहीं बोलदे। कहिंदे ने जदों आपस विच शुरू होई गलबात ते सूबे वजीर खां ने कहा, कहन लगा बच्चो मैनू तुहाडे ते बड़ा तरस हुंदा है, मैनू हमदर्दी है कि तुहाडा बाप जिहड़ा है ओह मारिया जा चुका है, तुहाडे वड्डे भरा चमकौर दी गड़ी विच मारे जा चुके ने, ते मैं चाहना वा कि तुसी अपने आप नू मेरे समर्पित कर दिओ। अजे ओह गल कही रहा सी ते इको दम बाबा जोरावर सिंह ने कहा, ओ सूबिया गल याद रखी, गुरु गोबिंद सिंह नू मारन वाला इस दुनिया ते कोई नहीं, मेरे बापू ने किते नहीं जाना, तेरी की ताकत तू साडे बापू नू खत्म कर सके? तू कहना कि तुहाडे भरा कतल कर दिते, पर तैनू पता नहीं तू सानू चार समझना है, असी ता उदन हजारां दी गिनती विच हो गए सां जिदन बापू ने सरबलोह दे वाते विच सानू अमृत दी दात दे दित्ती सी। किन्ने कु अजीब ते जुझार मारेगा, किन्नियां कु गड़ियां घेर घेर के मारेगा, असी चार नहीं हूं हुण असी हजारां वा। इहदा मतलब गुरु दे पुत्रां अंदर एक गल तर कर चुकी है कि हर अमृत तुहाडी धारी तुहाडा वीर है। मैं अगे चल के फिर प्रसंग विच क्लीयर करांगा इस गल नू। कहिंदे ने दोनां ने कहा कौन है साडे भरावां नू मारन वाला, ते सूबे ने कहा, कहन लगा बच्चो अजे भी समझ आओ। पहले दिन कहिंदे ने बच्चियां ने कोरा जवाब दिता, वापस आ गए, आ के दादी मां उड़ीकदी पई सी, घुट के छाती ना लाया ते सारी दास्तां दसी, मां
ਅਸੀਂ ਝੁਕੇ ਨਹੀਂ, ਅਸੀਂ ਫਤਿਹ ਬੁਲਾਈਏ, ਅਸੀਂ ਕਿਹਾ ਸਾਡੇ ਵੀਰਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ। ਤੇ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਮੱਥੇ ਚੁੰਮ ਕੇ ਕਿਹਾ, ਮੇਰੇ ਪੁੱਤਰ ਮੈਨੂੰ ਆਸ ਹੀ ਇਹ ਕੁਝ ਹੋਵੇਗਾ, ਪਰ ਦ੍ਰਿੜ ਰਿਹਾ ਜੇ, ਦੇਖਣਾ ਅਡੋਲਣਾ ਨਹੀਂ, ਕਦੀ ਡੋਲਣਾ ਨਹੀਂ। ਜਦੋਂ ਮਨ ਵਿਚ ਕਿਤੇ ਇਹ ਫੁਰਨਾ ਆ ਜਾਏ ਤੇ ਉਸੇ ਵਕਤ ਦੋਨੋਂ ਹੱਥ ਜੋੜ ਕੇ ਅਰਦਾਸ ਕਰ ਦਿਆ ਜੇ, ਡੋਲਣ ਤੇ ਰਾਖੋ ਪ੍ਰਭੂ, ਉਸ ਵਕਤ ਅਰਦਾਸ ਕਰ ਦਿਆ ਜੇ, ਦਾਤਾ ਨਾਮ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਮਨ ਕਿਤੇ ਭਟਕਣ ਲੱਗੇ, ਬੇਟਿਓ ਇੱਕੋ ਦਮ ਆਪਣੇ ਦਾਦੇ ਨੂੰ ਚੇਤੇ ਕਰਿਓ ਤੇ ਤੁਹਾਡਾ ਦਾਦਾ ਤੁਹਾਡੇ ਅੰਦਰ ਨੂੰ ਅਡੋਲਤਾ ਬਖਸ਼ੇਗਾ। ਸਾਰੀ ਰਾਤ ਅੱਜ ਵੀ ਭੋਜਨ ਨਹੀਂ ਮਿਲਿਆ, ਤਿੰਨ ਰਾਤਾਂ ਉਸ ਠੰਡੇ ਬੁਰਜ ਤੇ ਰਹੇ, ਭੋਜਨ ਨਹੀਂ, ਦੁੱਧ ਨਹੀਂ। ਅੱਜ ਦੂਜੇ ਦਿਨ ਫਿਰ ਗਏ ਨੇ ਸਿੱਖ ਵਿਦਵਾਨ, ਕਹਿੰਦੇ ਨੇ ਦੋ ਦਿਨ ਜਾਂਦੇ ਰਹੇ ਨੇ ਤੇ ਅੱਜ ਜਦੋਂ ਗਏ ਨੇ ਤੇ ਫਿਰ ਉੱਥੇ ਇਹੀ ਸਵਾਲ ਹੋਇਆ ਕਿ ਬੱਚਿਓ ਤੁਸੀਂ ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਬਖਸ਼ ਦਿਆਂਗੇ ਨਹੀਂ ਤਾਂ ਮੌਤ। ਤੇ ਬਾਬੇ ਫਤਿਹ ਸਿੰਘ ਨੇ 5 ਸਾਲ ਦੀ ਉਮਰ ਬਰੀਕ ਆਵਾਜ਼ ਵਿਚ ਕਹਿੰਦਾ, ਸੂਬਿਆ ਜੇ ਇਸਲਾਮ ਨੂੰ ਕਬੂਲ ਕਰ ਲਾਂਗੇ ਤੇ ਮੌਤ ਨਹੀਂ ਆਏਗੀ? ਕਹਿਣ ਲੱਗਾ, ਮੌਤ ਤਾਂ ਆਏਗੀ। ਕਹਿੰਦਾ, ਜਿਹੜਾ 80 ਸਾਲ ਜੀ ਕੇ ਮਰਨਾ ਹੈ ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿਚ ਮਰ ਜਾਣਾ ਚੰਗਾ। ਧਿਆਨ ਰੱਖੀ, ਮੌਤ ਤਾਂ ਫਿਰ ਵੀ ਆਉਣੀ ਹੈ, ਕੁਝ ਸਾਲ ਜੀ ਕੇ ਕਣਕ ਖਾ ਕੇ ਹੋਰ ਅਸੀਂ ਖੁਰਾਕ ਆ ਕੇ ਚਲੇ ਜਾਂਗੇ, ਮੌਤ ਫਿਰ ਵੀ ਆਉਣੀ ਹੈ। ਤੇ ਸਾਨੂੰ ਪਰਤ ਪਰਤ ਕੇ ਮੌਤ ਦੇ ਦਾਬੇ ਨਾ ਮਾਰ, ਕਿਉਂਕਿ ਮੌਤ ਨੂੰ ਤਾਂ ਅਸੀਂ ਘੋਲ ਕੇ ਖੰਡੇ ਬਾਟੇ ਵਿਚ ਪੀ ਚੁੱਕੇ। ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਭੈ ਨਹੀਂ। ਉਸੇ ਵਕਤ ਕਿਹਾ, ਬੱਚਿਓ ਸੁੱਚਾ ਆਨੰਦ ਉੱਠਿਆ। ਹੁਣ ਦੇਖਿਓ, ਗੁਲਾਮ ਬੰਦਾ ਕਦੀ ਵੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ। ਗੁਲਾਮ ਹਮੇਸ਼ਾ ਹੀ ਜਿਹੜਾ ਉਹ ਆਪਣੀ ਗੁਲਾਮੀ ਦੀ ਗੱਲ ਕਰਦਾ। ਹੁਣ ਦੋ ਨੇ ਮੈਂ ਸਿਰਫ ਇੱਕ ਖਿਣ ਵਿਚਾਰ ਤੁਹਾਡੇ ਚਰਨਾਂ ਨਾਲ ਸਾਂਝੀ ਕਰਨੀ ਹੈ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ, ਇੱਕ ਪਾਸੇ ਸੁੱਚਾ ਆਨੰਦ ਬੈਠਾ। ਇੱਕ ਬੰਦਾ ਸਵਤੰਤਰ ਏ, ਸ਼ੇਰ ਮੁਹੰਮਦ ਖਾਨ ਸਵਤੰਤਰ ਏ, ਸੁੱਚਾ ਆਨੰਦ ਗੁਲਾਮ ਏ। ਤੇ ਗੁਲਾਮ ਖੂਨ ਜਿਹੜਾ ਕਦੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਉਹ ਇੰਨਾ ਕੁ ਗੁਲਾਮ ਏ। ਜਦੋਂ ਆਵਾਜ਼ ਉੱਠਦੀ ਏ ਕਿ ਸ਼ੇਰ ਖਾਨ ਨੂੰ ਕਿ ਤੇਰੇ ਭਰਾ ਨਾਹਰ ਖਾਨ ਨੂੰ ਪੌੜੀ ਲਾਉਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਪਰੋ ਦਿੱਤਾ ਸੀ, ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਏ, ਇਹਨਾਂ ਨੂੰ ਮਾਰ ਕੇ ਬਦਲਾ ਲੈ ਲੈ। ਤੇ ਅੱਗੋਂ ਉੱਠ ਕੇ ਭਰੀ ਕਚਹਿਰੀ ਵਿਚ ਕਹਿੰਦਾ, ਹਾਂ ਬਦਲਾ ਲਾਂਗਾ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਤਾਂ। ਚੇਤੇ ਰੱਖਿਓ, ਮਲੇਰਕੋਟਲੀਆ ਮਿੱਤਰ ਨਹੀਂ ਹੈ, ਉਹ ਅਜੇ ਵੀ ਦੁਸ਼ਮਣ। ਉਹ ਕਹਿੰਦਾ, ਮੈਂ ਜ਼ਰੂਰ ਬਦਲਾ ਲਾਂਗਾ, ਪਰ ਚੇਤੇ ਰੱਖਣਾ ਅਸੂਲ ਵਾਲਾ ਦੁਸ਼ਮਣ ਵੀ ਚੰਗਾ ਹੈ ਉਸ ਅਕਿਰਤ ਕਣ ਬੰਦੇ ਨੂੰ ਜਿਹੜਾ ਬੇਅਸੂਲਾ ਹੋਵੇ। ਇਹਦਾ ਮਤਲਬ ਉਹਦਾ ਕੋਈ ਅਸੂਲ ਏ। ਕਹਿੰਦਾ, ਬਦਲਾ ਲਾਂਗਾ ਜਿੱਦਣ ਗੁਰੂ ਗੋਬਿੰਦ ਸਿੰਘ ਮਿਲੇਗਾ, ਪਰ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ, ਆਪਾਂ ਇਸਲਾਮ ਨੂੰ ਕਲੰਕਿਤ ਕਰਨਾ, ਇਹਨਾਂ ਬੱਚਿਆਂ ਨੂੰ ਛੱਡ ਦਿਓ, ਇਹਨਾਂ ਨੂੰ ਬਿਲਕੁਲ ਨਾ ਕੁਝ ਕਿਹਾ ਜੀ। ਭਰੀ ਕਚਹਿਰੀ ਵਿਚ ਕੇਵਲ ਇੱਕ ਬੋਲਿਆ ਤੇ ਨਾਲ ਇੱਕ ਗੱਲ ਕਹੀ, ਵਜ਼ੀਰ ਖਾਂ ਜਿਸ ਕਚਹਿਰੀ ਵਿਚ ਤੂੰ ਫੁਰਮਾਨ ਜਾਰੀ ਪਿਆ ਕਰਨਾ, ਚੇਤੇ ਰੱਖੀ ਇਸ ਕਚਹਿਰੀ ਨੇ ਸਦਾ ਲੱਗੀ ਨਹੀਂ ਰਹਿਣਾ, ਇਹਨੇ ਸਦਾ ਰਹਿਣਾ ਨਹੀਂ ਹੋ। ਚੇਤੇ ਰੱਖਣਾ, ਇਹਨੇ ਇੰਨੀ ਗੱਲ ਕਹੀ, ਵਜ਼ੀਰ ਖਾਂ ਦਾ ਅੰਦਰ ਕੁਛ ਝੁਕਿਆ ਤੇ ਸੁੱਚਾ ਨੰਦ ਉੱਠ ਬੈਠਾ। ਕਹਿਣ ਲੱਗਾ, ਨਵਾਬ ਸਾਹਿਬ ਮਲੇਰਕੋਟਲੀ ਦੀਆਂ ਗੱਲਾਂ ਵਿਚ ਆਓ ਨਾ, ਆਓ ਮੈਂ ਹੁਣੇ ਤੁਹਾਨੂੰ ਦੱਸਣਾ ਇਹ ਬੱਚੇ ਕੀ ਨੇ। ਤੇ ਪਲੋਸ਼ ਕੇ ਕਹਿੰਦਾ, ਬੇਟਾ ਜੇ ਤੁਹਾਨੂੰ ਹੁਣ ਅਸੀਂ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ? ਕਹਿਣ ਲੱਗੇ, ਕਰਾਂਗੇ ਕੀ, ਜੰਗਲ ਵੀ ਜਾਵਾਂਗੇ, ਆਪਣੇ ਬਿਖਰੇ ਹੋਏ ਸਿੱਖਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਜੰਗ ਦੀ ਤਿਆਰੀ ਕਰਾਂਗੇ। ਤੁਸੀਂ ਆਨੰਦਪੁਰ ਨੂੰ ਘੇਰੇ ਪਾਉਂਦੇ ਰਹੇ, ਅਸੀਂ ਆ ਕੇ ਸਰਹੰਦ ਨੂੰ ਘੇਰੇ ਪਾਵਾਂਗੇ। ਕਹਿਣ ਲੱਗਾ, ਬੱਚਿਓ ਜੇ ਤੁਸੀਂ ਪਕੜੇ ਗਏ ਫਿਰ? ਕਹਿਣ ਲੱਗੇ, ਪਕੜੇ ਗਏ ਜਾਂ ਸ਼ਹੀਦ ਕਰ ਦਿਓਗੇ, ਜੇ ਫਿਰ ਛੱਡੋਗੇ? ਕਹਿਣ ਲੱਗੇ, ਫਿਰ ਕੀ ਕਰੋਗੇ? ਕਹਿੰਦੇ ਨੇ, ਫਿਰ ਜਾਵਾਂਗੇ, ਆਪਣੇ ਭਰਾਵਾਂ ਨੂੰ ਫਿਰ ਇਕੱਠੇ ਕਰਾਂਗੇ, ਫਿਰ ਟੱਕਰ ਲਾਂਗੇ। ਸੁੱਚਾ ਆਨੰਦ ਨੇ ਕਿਹਾ, ਜੇ ਫਿਰ ਪਕੜੇ ਗਏ? ਤੇ ਛੋਟੇ ਬਾਬੇ ਫਤਿਹ ਸਿੰਘ ਨੇ ਕਿਹਾ, ਉਹ ਸੁੱਚਾ ਆਨੰਦ, ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਜ਼ਾਲਮ ਦਾ ਰਾਜ ਨਹੀਂ ਖਤਮ ਹੋ ਜਾਂਦਾ, ਉਨੀ ਦੇਰ ਤੱਕ ਸਵਾਦੀ ਤੇ ਤੁਹਾਡੀ ਤੇ ਸਵਾਦੀ ਜੰਗ ਹਮੇਸ਼ਾ ਲਈ ਲੱਗੀ ਰਹੇ, ਉਹਨਾਂ ਤੇ ਤੱਕ ਟਿਕਾਓ ਨਹੀਂ। ਉਸ ਵਕਤ ਲਿਖਦਾ ਸੈਨਾਪਤੀ, ਇਹਨੇ ਇੱਕ ਗੱਲ ਕਹੀ, ਕਹਿੰਦਾ, ਨਵਾਬ ਨਾਗ ਦੇ ਪੁੱਤਰ ਨਾਗ ਹੁੰਦੇ ਨਹੀਂ, ਇਹ ਸਪੋਲੀਏ ਨਹੀਂ, ਪਰ ਤੈਨੂੰ ਪਤਾ ਨਹੀਂ ਉਹ ਕਿਰਤ ਘਣਾ ਜਿਹਨੂੰ ਅੱਜ ਸੱਪ ਕਹਿੰਦਾ, ਅਜੇ ਕੁਝ ਹੀ ਤਾਂ ਸਾਲ ਹੋਏ ਨੇ, ਇਹ 1704 ਏ, 1675 ਵੱਲ ਚਾਤੀ ਮਾਰ ਕੇ ਦੇਖ, ਉਦਨ ਤਿਲਕ ਵੀ ਰੋਂਦਾ ਏ, ਉਦਨ ਜੰਜੂ ਵੀ ਰੋਂਦਾ ਏ, ਤੇ ਇੱਕੋ ਗੱਲ ਕਹਿੰਦੇ ਨੇ, ਬਾਂਹ ਸਾਡੀ ਪਕੜੀਏ,
ਗੁਰੂ ਹਰਗੋਬਿੰਦ ਕੇ ਨੰਦ, ਉਦਨ ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ, ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ। ਵਾਹ ਉਹ ਅਹਿਸਾਨ।

ਇਹ ਨੀਹਾਂ ਵਿੱਚ ਚੁਣਦੇ ਪਏ ਨੇ ਤੇ ਬੱਚਿਆਂ ਨੇ ਵਜ਼ੀਰ ਖਾਨ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ। ਧਰਤੀ ਤੇ ਰੱਖਿਆ ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂਹ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂਹ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਏ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਇੱਕ ਗੱਲ ਕੀ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ ਹੈ। ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ, ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ ਫਿਰ ਰਾਜ ਕੌਣ ਕਰੇਗਾ। ਕਹਿਣ ਲੱਗੇ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਬਾਕੀ ਚੱਲਿਆ ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ। ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ ਕਹਿੰਦੇ ਨੇ ਜਦੋਂ ਦੀਵਾਰ ਡਿੱਗੀ ਏ ਉਸ ਵਕਤ ਦੋਨਾਂ ਜਲਾਦਾਂ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੀ ਆ ਗਰਦ ਨੇ ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕਰ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ ਉਧਰ ਹਾਹਾਕਾਰ ਮਚ ਗਈ। ਕਹਿੰਦੇ ਨੇ ਸਾਧ ਸੰਗਤ ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ। ਧਿਆਨ ਦੇਣਾ ਥੋੜਾ ਜਿਹੜਾ ਮੈਂ ਅਰਜ਼ ਕਰ ਰਿਹਾ, ਇਕਾਗਰਤਾ ਬਖਸ਼ਣੀ। ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਹੀਰਾ ਚੱਟਿਆ, ਕੋਈ ਕੁਝ ਕੋਈ ਕੁਝ ਨਹੀਂ ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੀ ਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਪੁਰਪਿਆ ਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉੱਥੇ ਸਰਹੰਦ ਵਿੱਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਹ ਸਥਾਨ ਹੀ ਦਿੰਦਾ ਪਿਆ। ਉਸ ਵਕਤ ਦੀਵਾਨ ਟੋਡਰ ਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਇੱਕ ਗੱਲ ਕਹਿੰਦੀ ਸੀ, ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿੱਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ ਤੇ ਉਸ ਵਕਤ ਜ਼ਮੀਨ ਖਰੀਦੀ ਗਈ ਜੋਤੀ ਸਵਰੂਪ, ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ ਹੈ, ਇਹ ਟੋਡਰ ਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਉਸ ਵਕਤ ਆਵਾਜ਼ ਦਿੱਤੀ, ਰਾਏ ਕੱਲਾ ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ, ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ ਉਹ ਸਿੱਖਾ ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਣਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ। ਹਲਕਾਰੇ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ, ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ, ਉਹ ਮਹੀਆਂ ਦਾ ਪਾਲੀ ਸੀ। ਨੂਰੇ ਮਾਹੀ ਨੂੰ ਤੋਰਿਆ, ਸਾਹਿਬ ਕਹਿੰਦੇ ਨੇ ਨੂਰਿਆ ਜਾ ਖਾਂ ਸਰਹੰਦ ਦੀ ਧਰਤੀ ਤੇ, ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ, ਨੂਰਾ ਮਾਹੀ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ ਜਦੋਂ
سرحد پہنچے خبر سنی کہ گرو گوبند سنگھ دے چھوٹے صاحبزادے اور ماتا گجری شہید ہو چکے نے تردا تے ہن گرو گوبند سنگھ ول پیر پتن نو چت نہیں کردا کیڑے من نال جا کے کہاں گا ست گرو گرو گوبند سنگھ تیرے صاحبزادے شہید ہو گئے نے کیڑے منہ نال جا کے کہاں گا کہ گرو گوبند سنگھ جی بڈڑی ماں شہید ہو گئی ہے پر ست گرو بیٹھے نے پورن سنگھ کہندا ہے اس وقت آواز دیندے نے رائے کلا آ رخ تے چار خاں کسے منک نو میرے پتراں دی اجے خبر نہیں آئی پتا تا کر کے آ کہ میرے پتراں دی خبر لے کے مائی آؤں کہ نہیں کہ نے سکھ چڑھتا ہے تے رخ تو تھلے اتر کے کہندا داتا اجے نورا نہیں آیا ادھر شام ٹلدی پئی ہے صاحب کہندے نے ہن دیکھ تے دوروں دسدا پیا ہے نورا مائی تریا آؤں پیر پٹدا ہے پر بڑے آستا سکھاں نے اپنے ہردے پٹ لئے نے پتا نہیں ہن کی خبر ملنی ہے کی سانو سندیش ملنا ہے پر کلگی والے گمبھیر چکے نے آرام نو سب کوئی دیکھتے پے نے اتنی دیر نو نورا ماہی آ گیا سورج چھپدا پیا ہے تے نورے ماہی نے اپنے چہرے نو لکا لیا صاحب کہن لگے نوریا بول بابا فتح سنگھ بابا جوراور سنگھ دا حال پوچھدے نے سنا کی بیتی کہن لگا داتیا کیو جی منحوس شام آئیے میں اپنے مکھ تو کپڑا اتار کے کیویں دساں کہ تیرے بچیاں نال اس دھرتی تے کی بیتی ہے کہن لگے نوریا اے پہلی شام نہیں اے تیجی شام آئی ہے کہن لگا داتیا اے تیجی شام کہن لگے ہاں تو سنا دے دو شاماں میں دیکھ لیاں نے اج تیجی آ تے چیتے رکھیے تیجی شام آخری آ اس تو بعد کسے دیاں شاماں پینیاں نے گرو گوبند سنگھ کوئی شاماں نو سندیش اس تو بعد نہیں ہو پہنچنا رائے کلا کہندا تیجی شام کہن لگے او دن آنند پور وی شام سی دن چھپدا پیا سی جدن بھائی جیتا کیرتپور صاحب پہنچیا سی سورج چھپدا سی تے او وی شام میں دیکھی جدن میں اپنے پتا دے سیس نو جھولی وچ پایا سی آ کچھ دن لنگے دوجی شام آئی سی جدو چمکور دی گڑی وچ جن چھپدیا میں اپنے پتر ججار سنگھ نو شہید ہوندیا دیکھیا میں تا شاماں دے سندیش سندا آدی ہو گیا ہن تو گھبرانا مینوں دس اج شام کی واپردا پیا کہندے نے نورے ماہی نے ایک گل کہندا روندیا گرو گوبند سنگھ سچے پتا تیرے دونوں پتر شہید کر دیتے گئے نے دونوں نو نیاں وی چنیا ہے کو دتا ہے رائے کلے دیاں پبھاں نکل گئیاں نال بیٹھے گرو کے سکھ رون لگتا ہے گرو گوبند سنگھ نے ہاتھ وچ تیر پکڑے ہے ہن تکو کدی گرو گوبند سنگھ جی دی نیتی جے سکھ نے سکھو کدے سنگھرش کرن دی جائے تے گرو گوبند سنگھ تو سکھو چمکور دی گڑی ہے دونوں پتر شہید نے جے پتر دی لاش دے کولو نکل دے نے کدی نہیں چمکور دی گڑی وچ کتے وی نہیں گرو گوبند سنگھ نے کیا میں ظالم راج دی جڑ پٹی اسی شبد ورتنے ہاں میں ترکاں دی جڑ پڑ دتی میں ارج کیتی سی شبد ترک نہیں شبد ظالم ہے آخر غنی خان تے نبی خان وی ترک نے جڑا منجا چک دے پئے نے جان تے کھیڑ کے پیر بدھو شاہ وی نمازی ہے تیکڑ شاہ وی نمازی ہے ملیر کوٹلیا وی ہووے ترک دی نہیں ہن ادھر خبر پہنچی وڈے صاحبزادے شہید نے گرو گوبند سنگھ بالکل نہیں کہندے پئے کہ میں ظالم دی جڑ پڑ دتی اے کہندے پئے نے کوئی نہیں جنگ ہوئی آپس وچ لڑ کے شہید ہوئے پر جدو چھوٹیاں دی خبر ملی تے اڑو گرو گوبند سنگھ نے کائی دا بوٹا پڑ دتا اے کیوں پہلا کیوں نہیں پتیا کیونکہ پہلا پتر لڑتے شہید ہوئے نے جے دو تیر وجے نے تے چار کسے نو مارے بھی نے جے ایک گولی سینے وچ لگی ہے تے دو کسی دے چھاتی وچ ٹھنڈیاں وی کیتیاں نے اس کر کے کائی دا بوٹا پتیا پتر پاوے گرو گوبند سنگھ دا ہوئے تے پتر پاوے کسے مسلمان دا ہوئے جدو مظلوم تے جلم ہوئے گا ادو اس رائے دیاں جڑا ضرور پٹیاں جانی کیونکہ بے دوشے نے او مظلوم نے انہاں نے ہاتھ نہیں چکیا انہاں نے بندوق نہیں پکڑی جدو کائی دا بوٹا پتن لگے نے سکھاں نے چرن پکڑ لے تے لکھ دا پورن سنگھ صاحب کہندا روو نا ستگرو کہندے نے سکھو روو نا میرے پتر مرے نہیں پوچھا داتا کیوں تے گمبھیر آواز وچ پڑھ دے نے کبیر سنت موئے کیا روئی ہے جو اپنے گرہ جائے روو ساکت باپڑے جو ہاتھ ہے ہاتھ بکائے روو نا سہ پنڈ کہندے نے گرمکھ جنم سوار درگاہ چلیا کہن لگے روو نا سجنوں گرمکھ لاہ لے
گئے من مک چلے مول گوائے ایتھے حضور دے چل پکڑے صاحب نے کائی دا بوٹا پت کے کیا لے او رائے کلا اج میں ظالم راج دی جڑ پڑ دتی ایتھے کوی نے بڑے کمال دی گل کہی او کہندا گرو گوبند سنگھ جدو اینا دے چرن پکڑے نے سکھا نے رو رو کے صاحب دے چرن تو دیتے تے رائے کلا کہندا پادشاہ دیا سنگھ کہندا سچے پادشاہ اگا کچھ نہیں کہہ سکیا او کوی کہندا ہے صاحب کہندے نے دیا سیاں پادشاہ نہ کہے پوچھیا کیوں کہن لگے پادشاہ تا او وے جڑا سب کچھ اکو واری سونپ دے وے سجنا اوتھے انہیں چار پنگتیاں کہیاں دردناک کہن لگے بھائی دیا سنگھ جی تہندے دیش دا جدو سہارا نہیں سی ادو پتا میں اس دیش تو واریا میں ماتا گجری وچ سرہند گجری سما گزریا جویں گزاریا میں چار پتر سن بخشے پرماتما نے او بھی جوڑا جوڑا کر کے واریا میں مت کہو سکھو مینوں شہنشاہ کشتا نال تا کرج اتاریا میں اس مالک دا شکر پیا کرنا وا صاحبزادیاں دی شہادت ہوئی ظالم راج دی جڑ پتی اورنگزیب نو ظفرنامہ لکھیا تے لکھ دے پئے نے اورنگزیب مت گھبراں میرے چار پتر کو کے مار دتے اجے خالصہ بیٹھا ہے کنے کو کے مارے گا پیارے اسے دھرتی تے رائے کلے نے چرن پکڑ کے کیا سی داتا مسلمان تا میں نہیں ہاں صاحب نے اسیس دتی رائے کلا آ کرپان میری سام کے رکھی جنی دیر تک صدکار کرے گا تینوں کسے چیز دی کمی نہیں تیرے کر کاٹا نہیں رہنا بدبی نہ کری کبھی سنتوکھ سنگھ کہندے نے ادب کیتا او دے پتر نے ادب کیتا تے کبھی جی کہندے جدو سی چھوٹے سا او دے پوترے نے بدبی کیتی پر پوتے نے تے اسے کرپان دے نالوں دی موت ہو گئی سی او سری صاحب گردوارا سرپاؤ صاحب نابے وکھے پئیے خیر گرو گوبند سنگھ جی دے پتر صاحبزادے شہید ہو گئے نے ست گرو گرو گوبند سنگھ جی ظفرنامہ لکھ دے نے تاں وی او چڑھدی کلا دے اندر تے اج انہاں بابیاں نوں اسی یاد پہ کرنے ہاں جیڑی میں عرض کرنی چاہنا وا گرو کے پیاریو کدی انہاں دے جیون نوں تکو او کھلو کے ایک آواز کہندے نے سرہند اندر کہ اسی چار نہیں اسی ہزار ہاں تے کرم سنگھ ہسٹوریل لکھ دے نے سکھاں نے ایک دل ارادہ کر لیا کہ اونی دیر تک چین نال نہیں بہنا جنی دیر تک اسی سرہند نوں گرک نہیں کر دیندے کرم سنگھ ہسٹوریل نے کچھ کو ادھارنا دتیاں نے اس شہادت نے رنگ ہی لیاندا ہے بابا بندہ سنگھ بہادر دکھن تو آئے نے تے امرت دی داد دے کے توریا ہے تے ایک گل کہی سی گربخشیا چلنے تو سرہند بھی پہنچنا ہے پر سرہند تو پہلا سنڈورے ضرور جائی اوتھے ایک میرا پرم متر پیر بدھو شاہ سی جنوں ظالم نے کو کے ماریا ہے اس ظالم نو سزا ضرور دے دی جدو تریا بابا بندہ سنگھ بہادر کہندے نے پہنچن لگا ہے سرہند تے کرم سنگھ ہسٹورین کہندا ہے اونے اکو گل کہی سی میں اوتن وی عرض کیتی سی کہ سکھو چمکور دی گڑی تے سرہند دیاں نیاں اپنے ویراں نو آوازاں پیاں مار دیاں او کہندا حملہ کیتا سرہند نو فتح کیتا ہے تے بندہ سنگھ بہادر نے کچھ کوئی عمارتاں رہن دتیاں ہن میں عرض کر رہا سکھاں نے ایک ارادہ کیتا دڑتا نال کے سرہند نو نہیں رہن دینا تے جو ارادہ کیتا دڑتا نال او پورا ہویا سال پاویں کنے لگ شہادت کنا ہوئیاں بندہ سنگھ بہادر تو بعد سمت آندا ہے 1811 دھیان دینا میں کچھ کو سمت عرض کر لگا کرم سنگھ ہسٹورین کہندا ہے کہ اس وقت سکھ 10,000 آیا ہے انہیں سرہند نو چیر کے پار نکل گیا ہے پر اجے ایک گرک نہیں ہوئی سمت آیا 1814 ادو پھر سکھاں نے حلہ کیتا سرہند کچھ کو لٹی پھر نکل گیا پوری گرک نہیں ہوئی سمت آیا 1816 پھر اینا حلہ کیتا سمت آیا 1818 پھر حملہ کیتا تے جدو اینا پنجواں حملہ کیتا سمت 1820 دے اندر ادو ساری سرہند نو گر کر دیتا تے کتنے سکھ سرداراں نے اس سرہند دے اوپر ہڑ وایا سی تے حکم کیتا سی کہ سرہند دیاں پانچ پانچ اٹاں جیڑیاں نے او ہر ایک سکھ جیڑا ہے او ستلج وچ سٹ کے آوے کیونکہ گرو ماری سرہند ہے جیڑا دڑ ارادہ کیتا او دے تے پار ہوئے پیاریو آؤ جس گرو گوبند سنگھ دے چرن اسی وی پرس لئیے میں عرض کراں کدی اس گرو گوبند سنگھ دے بن کے تاں دیکھو پاواں اسی عام طور تے ہن انوس
ਵੀ ਕਰਨੇ ਪਏ ਆ ਕਿ ਅੰਮ੍ਰਿਤ ਦੀ ਦਾਤ ਲਵੋ, ਗੁਰੂ ਵਾਲੇ ਬਣੋ, ਸਿੰਘ ਸਾਹਿਬ ਆ ਰਹੇ ਨੇ, ਉਹਨਾਂ ਨੂੰ ਅਸੀਂ ਜੀ ਆਇਆ ਵੀ ਕਹਿਣਾ, ਇਸ ਕਰਕੇ ਕਿਉਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨੇ, ਉਸ ਤਖ਼ਤ ਤੋਂ ਆ ਰਹੇ ਨੇ। ਹਰ ਸਿੱਖ ਜਿਹੜਾ ਗੁਰੂ ਨਾਨਕ ਨਾਮ ਲੇਵਾ, ਉਹਦੇ ਮਨ ਅੰਦਰ ਉਸ ਤਖ਼ਤ ਦਾ ਅਦਬ ਹੈ। ਪਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਬਣ ਕਿਉਂ ਨਹੀਂ ਜਾਂਦੇ? ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੇ ਕਮਾਲ ਦੀ ਗੱਲ ਕਹੀ ਸੀ, ਭਾਵਾਂ ਉਹ ਕਵੀ ਸੱਜਣ ਨੇ, ਉਹ ਕਹਿੰਦਾ ਹੈ ਮੇਰਾ ਦਿਲ ਕੀਤਾ ਕਿ ਮੈਂ ਮੂਰਤੀਕਾਰ ਬਣ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਾਵਾਂ, ਤੇ ਮੂਰਤ ਬਣਾਉਣ ਤੋਂ ਬਾਅਦ ਸਤਲੁਜ ਦੇ ਵਿੱਚ ਜਲ ਪ੍ਰਵਾਹ ਕਰ ਦਿਆਂ ਤੇ ਥੱਲੇ ਲਿਖ ਦਿਆਂ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਮੂਰਤ ਨਹੀਂ। ਧਿਆਨ ਦੇਣਾ ਸਿੱਖੀ ਦਾ ਸਿਧਾਂਤ ਕੀ ਹੈ। ਉਹ ਕਹਿੰਦਾ ਮੈਂ ਮੂਰਤ ਬਣਾਵਾਂ, ਥੱਲੇ ਲਿਖ ਦਿਆ ਗੁਰੂ ਗੋਬਿੰਦ ਸਿੰਘ ਤੇਰੀ ਇਹ ਮੂਰਤ ਨਹੀਂ, ਫਿਰ ਬਣਾਵਾਂ, ਫਿਰ ਜਲ ਪ੍ਰਵਾਹ ਕਰਦਿਆਂ, ਫਿਰ ਬਣਾਵਾਂ, ਫਿਰ ਪਾਣੀ ਵਿੱਚ ਜਲ ਪ੍ਰਵਾਹ ਕਰਾਂ, ਤੇ ਵੇਖਣ ਵਾਲੇ ਲੋਕ ਕਹਿਣ ਕਿ ਅੱਧੀ ਉਮਰ ਤਾਂ ਇਹ ਮੂਰਤੀਆਂ ਬਣਾਉਣ ਦੀ ਜਾ ਸਿੱਖਦਾ ਰਿਹਾ ਤੇ ਅੱਧੀ ਜ਼ਿੰਦਗੀ ਬਣਾਉਂਦਾ ਰਿਹਾ, ਪਰ ਮੋਏ ਤੋਂ ਬਣੀ ਇੱਕ ਵੀ ਨਾ। ਸ਼ਬਦ ਵਰਤਿਆ ਮੋਏ ਤੋਂ ਬਣੀ ਇੱਕ ਵੀ ਨਾ। ਲੋਕ ਮੈਨੂੰ ਇਹ ਕਹਿਣ ਤੇ ਮੈਂ ਜਾ ਕੇ ਪੁੱਛਾਂ ਗੰਗਾ ਨੂੰ ਕਿ ਤੂੰ ਬੋਲ ਖਾਂ, ਤੇਰੇ ਕਿਨਾਰੇ ਤੇ ਕਲਗੀ ਵਾਲੇ ਨੇ ਬਾਲ ਚੋਜ ਕੀਤੇ, ਮੇਰਾ ਗੁਰੂ ਗੋਬਿੰਦ ਸਿੰਘ ਕਿਉਂ ਜਿਹਾ ਸੀ ਬਾਲ ਉਮਰ ਅੰਦਰ, ਮੈਨੂੰ ਬੋਲ ਕੇ ਦੱਸ, ਮੈਂ ਉਹਦੀ ਤਸਵੀਰ ਬਣਾਉਣੀ ਹੈ। ਪਰ ਗੰਗਾ ਬੋਲ ਕੇ ਕਹਿ ਨਾ, ਇੱਕੋ ਗੱਲ ਕਹਿ ਪੂਰਨ ਸਿਆਂ, ਤਸਵੀਰਾਂ ਬਣਾਉਣ ਤੁਰ ਪਏ, ਜਿਹੜਾ ਕਲਗੀ ਵਾਲੇ ਨੂੰ ਪਰਸ ਲੈਂਦਾ ਈ, ਉਹ ਕਲਗੀ ਵਾਲੇ ਦੀ ਤਸਵੀਰ ਨੂੰ ਹਿਰਦੇ ਵਿੱਚ ਹੀ ਲੁਕਾ ਲੈਂਦਾ, ਬੋਲਦਾ ਨਹੀਂ। ਕਹਿੰਦਾ ਮੈਂ ਪੁੱਛਾਂ ਸਤਲੁਜ ਤੋਂ ਆ ਕੇ ਕਿ ਦੱਸ ਕਾ ਸੱਜਣਾ, ਤੇਰੇ ਕਿਨਾਰੇ ਕਲਗੀ ਵਾਲੇ ਰਹੇ, ਭਰਾਵਾ ਤੂੰ ਉਦਣ ਦਾ ਤੁਰਿਆ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ? ਉਹ ਵੀ ਚੋਪੇ। ਮੈਂ ਪੁੱਛਾਂ ਜਾ ਕੇ ਨਬੇੜ ਦੀ ਗਦਾਵਰੀ ਤੋਂ ਕਿ ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਮੈਂ ਮੂਰਤ ਬਣਾਉਣੀ ਹੈ, ਉਹ ਵੀ ਚੋਪੇ। ਮੈਂ ਪੁੱਛਾਂ ਜਾ ਕੇ ਅਬਚਲ ਦੇ ਸ਼ਸਤਰਾਂ ਤੋਂ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਉਹ ਵੀ ਚੋਪੇ। ਤੇ ਕਹਿੰਦਾ ਜਦੋਂ ਮੈਂ ਸਾਰਿਆਂ ਨੂੰ ਪੁੱਛਿਆ ਤੇ ਇੱਕੋ ਆਵਾਜ਼ ਆਈ, ਉਹ ਪੂਰਨ ਸਿਆਂ ਤੂੰ ਗੁਰੂ ਗੋਬਿੰਦ ਸਿੰਘ ਦੀਆਂ ਮੂਰਤਾਂ ਕਾਗਜ਼ ਤੇ ਨਾ ਬਣਾ। ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਦੀ ਮੂਰਤ ਕਾਗਜ਼ ਤੇ ਨਹੀਂ ਉਹ ਬਣਨੀ, ਯਤਨ ਵੀ ਕਰੇ ਤੇ ਤਾਂ ਵੀ ਨਹੀਂ ਬਣਨੀ। ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਇੱਕ ਗੁਰਸਿੱਖ ਦੇ ਹਿਰਦੇ ਉੱਤੇ। ਤੂੰ ਹਿਰਦੇ ਤੇ ਮੂਰਤ ਬਣਾ, ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਹਿਰਦੇ ਦੇ ਉੱਤੇ। ਤੇ ਪੂਰਨ ਸਿੰਘ ਅੱਗੇ ਲਿਖਦਾ, ਉੱਠੋ ਪੂਰਨ ਸਿੰਘ, ਛੱਡ ਕਾਗਜ਼ ਤੇ ਰੰਗਾਂ ਦੇ ਡੱਬੇ ਨੂੰ, ਚੱਲ ਕਿਸੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੇ ਦਰਸ਼ਨ ਕਰ, ਉਹਦੇ ਹਿਰਦੇ ਤੇ ਮੂਰਤ ਏ। ਤੇ ਜਦੋਂ ਪਰਦਾ ਚੁੱਕੇ ਤੇ ਥੱਲਿਓ ਮੂਰਤ ਕਹਿ ਤੂੰ ਮੈਂ, ਗੁਰੂ ਕਹਿ ਮੂਰਤ ਵਿੱਚੋਂ ਤੂੰ ਮੈਂ, ਤੇ ਸਿੱਖ ਕਹਿ ਮੈਂ ਤੂੰ, ਤੇ ਤੂੰ ਤੂੰ ਵਿੱਚ ਇੰਨਾ ਕੁ ਲੁਈ ਹੋ ਜਾਣ ਤੇ ਗੁਰੂ ਗੋਬਿੰਦ ਸਿੰਘ ਤੇ ਸਿੱਖ ਵਿੱਚ ਅੰਤਰ ਹੀ ਕੋਈ ਨਾ ਰਹੇ। ਅਖੀਰ ਵਿੱਚ ਕਹਿੰਦਾ, ਖਾਲਸਾ ਵੀਰ ਭੈਣ, ਅਸੀਂ ਕਾਗਜ਼ ਦੀਆਂ ਮੂਰਤਾਂ ਬਣਾਈਆਂ ਪਰ ਹਿਰਦੇ ਤੇ ਗੁਰੂ ਗੋਬਿੰਦ ਸਿੰਘ ਨੂੰ ਟਿਕਾਇਆ ਹੀ ਨਾ, ਹਿਰਦੇ ਤੇ ਉਹਦੀ ਮੂਰਤ ਬਣਾਈ ਨਾ, ਉਹਨੂੰ ਹਿਰਦੇ ਤੇ ਟਿਕਾ। ਤੇ ਯਾਦ ਰੱਖੀ, ਮੈਂ ਤੂੰ ਤੇ ਤੂੰ ਮੈਂ ਬਣ ਜਾਏਗਾ। ਉਹ ਇੱਕ ਗੱਲ ਕਹਿੰਦਾ ਕਿ ਤੂੰ ਸੁਹਾਗ ਵਾਲਾ ਬਣ ਜਾ, ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਦੀ ਦਾਤ ਲੈ ਕੇ ਕਮਾਈ ਕਰੀ, ਬਸ ਉਸੇ ਹਿਰਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣ ਜਾਂਦੀ। ਪਿਆਰਿਓ, ਆਓ ਆਪਾਂ ਵੀ ਉਸ ਗੁਰੂ ਦਾ ਸ਼ੁਕਰ ਕਰੀਏ। ਕਿੰਨਾ ਕੁ ਸ਼ੁਕਰ ਕਰਾਂਗੇ? ਮੈਂ ਅੱਲਾ ਯਾਰ ਖਾਂ ਜੋਗੀ ਦੀਆਂ ਇਹਨਾਂ ਪੰਕਤੀਆਂ ਨਾਲ ਸਮਾਪਤੀ ਕਰਨੀ ਚਾਹਾਂਗਾ। ਉਹਨੇ ਤਰਕ ਨਹੀਂ ਕੀਤਾ, ਉਹ ਹਕੀਕਤ ਕਹਿ ਰਿਹਾ। ਕਹਿੰਦਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਮ ਲਿਖਣਾ ਵਾ, ਹੈਰਾਨ ਹੁੰਦਾ ਵਾ, ਗੁਰੂ ਗੋਬਿੰਦ ਸਿੰਘ ਤੁਸੀਂ ਇੱਕ ਬੰਦੇ ਅੰਦਰ ਇੰਨੇ ਗੁਣ ਪਾ ਦਿੱਤੇ। ਹਿੰਦੁਸਤਾਨ ਦੀ ਪੁਰਾਣੀ ਫਿਲਾਸਫੀ ਏ, ਸਿਮਰਤੀਆਂ ਦੀ, ਪੁਰਾਣਾ ਦੀ, ਵੇਦਾਂ ਦੀ, ਕਿ ਚਾਰ ਬੰਦੇ ਵੱਖ ਵੱਖ ਚਾਰ ਕੰਮ ਕਰਦੇ ਨੇ, ਕਿ ਬ੍ਰਾਹਮਣ ਕੇਵਲ ਪੜ੍ਹ ਸਕਦਾ, ਪੜ੍ਹਾ ਸਕਦਾ, ਜਾਂ ਲੋਕਾਂ ਨੂੰ ਕਥਾ ਸੁਣਾਉਂਦਾ, ਜਾਂ ਉਹ ਵਖਿਆਨ ਦਿੰਦਾ। ਖੱਤਰੀ ਕੇਵਲ ਜੰਗ ਕਰਦਾ, ਵੈਸ਼ ਕੇਵਲ ਵਾਹੀ ਕਰਦਾ, ਤੇ ਸ਼ੂਦਰ ਜਿਹੜਾ ਉਹਦੇ ਭਾਗਾਂ ਵਿੱਚ ਪੜ੍ਹਨਾ ਕੀ, ਉਹਨੇ ਤਾਂ ਬਾਕੀ ਤਿੰਨਾਂ ਦੀ ਸੇਵਾ ਕਰਨੀ, ਝਾੜੂ ਲਾਉਣਾ, ਗੰਦ ਬਾਹਰ ਸੱਟਣਾ। ਉਹ ਕਹਿੰਦਾ ਹੈਰਾਨਗੀ ਦੀ ਗੱਲ, ਜਿਹੜਾ ਸਮਾਜ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ, ਮੇਰੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਚਾਰੇ ਗੁਣ ਇੱਕ ਦੇ ਅੰਦਰ ਭਰ ਦਿੱਤੇ ਨੇ। ਪੁੱਛਿਆ ਕਿਵੇਂ? ਕਹਿੰਦਾ ਜਦੋਂ ਮੈਂ ਦੇਖਣਾ ਨਾ, ਤੇਰਾ ਬਾਬਾ ਦੀਪ ਸਿੰਘ ਦੀ ਜੀਵਨ ਦੀ ਗੱਲ ਕਰਦੇ ਆ, ਕਿ ਉਹਨਾਂ ਨੇ ਕਲਮ ਪਕੜੀ ਏ, ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਦੇ ਨੇ, ਉਦੋਂ ਤੇਰਾ ਸਿੱਖ ਮਹਾਨ ਪੰਡਿਤ ਏ, ਉਦੋਂ ਵਿਦਵਾਨ ਬ੍ਰਾਹਮਣ ਏ। ਤੇ ਜਦੋਂ ਉਹੀ ਖਬਰ ਸੁਣਦਾ ਕਿ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਹੋ ਗਿਆ ਤੇ 80 ਸਾਲ ਦਾ ਬਾਬਾ ਕਲਮ ਰੱਖ ਕੇ ਖੰਡੇ ਨੂੰ ਹੱਥ ਪਾਉਂਦਾ, ਤੇ ਉਦੋਂ ਤੇਰਾ ਸਿੱਖ ਖੱਤਰੀ ਵਾਲਾ ਕੰਮ ਕਰਦਾ। ਕਹਿਣ ਲੱਗੇ ਜਦੋਂ ਉਹੀ ਹਲ ਵਾਹੁੰਦਾ ਤੇ ਦਸਵੰਧ ਕੱਢਦਾ
ਉਦੋਂ ਵੈਸ਼ ਵਾਲਾ ਕੰਮ ਕਰਦੇ ਤੇ ਜਿਹੜੇ ਸ਼ੂਦਰ ਵਾਲੇ ਕੰਮ ਲੋਕੀ ਨਫ਼ਰਤ ਕਰਦੇ ਨੇ ਤੇ ਤੇਰੀ ਕਮਾਈ ਵਾਲੇ ਸਿੱਖ ਸਾਰਾ ਦਿਨ ਲੰਗਰ ਦੇ ਭਾਂਡਿਆਂ ਵਿਚ ਖਲੋਤੇ ਰਹਿੰਦੇ ਨੇ, ਸਾਰਾ ਦਿਨ ਝਾੜੂ ਲਾਉਂਦੇ ਨੇ। ਤੂੰ ਇੱਕ ਸਿੱਖ ਅੰਦਰ ਸਾਰੇ ਗੁਣ ਭਰ ਦਿੱਤੇ। ਉਹਨੇ ਜਿਹੜੀ ਇੱਕ ਗੱਲ ਕੀ ਤਰਲਾ ਲਿਆ, ਕਹਿੰਦਾ ਸਿੱਖੋ ਇੱਕ ਗੱਲ ਉਹਨੇ ਬੜੀ ਸੋਹਣੀ ਕਹੀ। ਉਹਨੂੰ ਕਿਸੇ ਕਿਹਾ ਸੀ ਤੈਨੂੰ ਖੁਦਾ ਨੇ ਘਰ ਵਿੱਚ ਥਾਂ ਨੀ ਦੇਣੀ, ਤੂੰ ਕਾਫਰਾਂ ਦੀ ਬੋਲੀ ਬੋਲਣਾ। ਉਹ ਕਹਿੰਦਾ ਮੈਨੂੰ ਤੇ ਉਦਣ ਹੀ ਥਾਂ ਮਿਲ ਗਈ ਸੀ ਜਿੱਦਣ ਮੈਂ ਚਮਕੌਰ ਦੀ ਖਾਤ ਆਪਣੇ ਮੱਥੇ ਤੇ ਲਾ ਲਈ ਸੀ। ਕਹਿੰਦਾ ਤੁਸੀਂ ਭੁਲੇਖੇ ਵਿੱਚ ਹੋ। ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਮਹਾਭਾਰਤ ਨੂੰ ਵੀ ਦੇਖਣਾ ਵਾ, ਕਹਿੰਦਾ ਲੰਕਾ ਦੀ ਧਰਤੀ ਤੇ ਵੀ ਜੰਗ ਹੋਇਆ। ਮੈਂ ਤਰਕ ਨੀ ਕਰ ਰਿਹਾ, ਜੋ ਹਕੀਕਤ ਹਕੀਕਤ ਹੈ। ਕਹਿੰਦਾ ਕੁਰੂਕਸ਼ੇਤਰ ਦੀ ਧਰਤੀ ਤੇ ਵੀ ਜੰਗ ਹੋਇਆ, ਅਯੋਧਿਆ ਤੋਂ ਸ੍ਰੀ ਰਾਮ ਚੰਦਰ ਜੀ ਚੱਲਦੇ ਨੇ, ਮਾਤਾ ਸੀਤਾ ਜੀ ਨਾਲ ਨੇ ਉਹਨਾਂ ਦੇ, ਸੁਪਤਨੀ ਸੱਕਾ ਭਰਾ ਲਕਸ਼ਮਣ ਨਾਲ ਜੰਗਲ ਵਿਚ ਗਏ ਨੇ, ਭਰਾ ਨਾਲ ਇਸਤਰੀ ਨਾਲ। ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਮਾਛੀਵਾੜੇ ਵੱਲ ਤੱਕਦਾ ਨਾ, ਉਦੋਂ ਮੈਂ ਸੋਚਣਾ ਹੁਣ ਤੈਨੂੰ ਕੀ ਕਹਾਂ, ਤੇਰਾ ਭਰਾ ਤਾਂ ਕੋਈ ਹੈ ਨਹੀਂ, ਪੁੱਤਰ ਤੇਰੇ ਨਾਲ ਨਹੀਂ, ਮਹਿਲ ਤੇਰੇ ਨਾਲ ਨਹੀਂ, ਸਿੱਖ ਤੇਰੇ ਬਿਖਰੇ ਨੇ, ਉਧਰ ਤੱਕ ਨਾ ਜੰਗਲ ਵਿਚ ਪਰਿਵਾਰ ਏ, ਇਧਰ ਤੱਕ ਨਾ ਜੰਗਲ ਵਿਚ ਤੇਰੇ ਨਾਲ ਕੇਵਲ ਅਕਾਲ ਏ। ਇਹੀ ਗੱਲ ਤਾਂ ਡੱਲੇ ਨੇ ਕਹੀ ਸੀ, ਡੱਲੇ ਦੇ ਕੋਲ ਸਭ ਉਹ ਕੀ ਤਲਵੰਡੀ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਇਕੱਲਾ। ਤੇ ਮੇਰੇ ਬਾਬੇ ਨੇ ਕਿਹਾ ਸੀ ਨਹੀਂ ਉਹ ਡੱਲਿਆ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਰੱਬ ਏ, ਮੈਂ ਇਕੱਲਾ ਨਹੀਂ। ਕਹਿਣ ਲੱਗੇ ਮਾਛੀਵਾੜੇ ਦੇ ਜੰਗਲਾਂ ਵੀ ਤੁਸੀਂ ਇਕੱਲੇ ਹੋ। ਫਿਰ ਕਹਿੰਦਾ ਮੈਂ ਤੱਕਣਾ ਮਹਾਭਾਰਤ ਦਾ ਯੁੱਧ ਹੁੰਦਾ ਤੇ ਅਰਜਨ ਸ਼ਸਤਰ ਰੱਖ ਦਿੰਦਾ ਤੇ ਕ੍ਰਿਸ਼ਨ ਜੀ ਕਹਿੰਦੇ ਨੇ ਸੰਸਾਰ ਵਿਚ ਹੈ, ਮੌਤ ਦੇ ਬੰਧਨਾਂ ਵਿਚ ਨਾ ਪਾਓ। ਕ੍ਰਿਸ਼ਨ ਜੀ ਤੋਰਦੇ ਨੇ ਅਰਜਨ ਨੂੰ, ਉਹਨਾਂ ਦਾ ਪੁੱਤਰ ਪੂਰੇ ਜੰਗ ਵਿਚ ਕੋਈ ਨਹੀਂ, ਕੋਈ ਕ੍ਰਿਸ਼ਨ ਜੀ ਦਾ ਬੱਚਾ ਨਹੀਂ, ਆਪਣੇ ਚੇਲਿਆਂ ਨੂੰ ਪ੍ਰੇਰਦੇ ਨੇ ਲੜਨ ਲਈ। ਪਰ ਗੁਰੂ ਗੋਬਿੰਦ ਸਿੰਘ ਜੀ ਆ ਚਮਕੌਰ ਦੀ ਗੜੀ ਵਿਚ ਆਪਣੇ ਪੁੱਤਰਾਂ ਨੂੰ ਤੋੜਨਾ ਪਏ ਤੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਬਚਾ ਕੇ ਤੂੰ ਨਾਲ ਪਿਆ ਲਿਜਾਣਾ, ਤੇਰੇ ਵਰਗਾ ਮੁਰਸ਼ਿਦ ਕੌਣ ਹੈ? ਉਹ ਕਹਿੰਦਾ ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਕੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹਿਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜ਼ਿਗਰ ਥਾ, ਕਟਾ ਦੀਏ ਸ਼ਿਸ਼ ਸਾਹਮਣੇ ਗੀਤਾ ਕੋ ਸੁਣਾ ਕਰ। ਕਹਿਣ ਲੱਗੇ ਕ੍ਰਿਸ਼ਨ ਜੀ ਨੇ ਚੇਲੇ ਕਟਵਾ ਦਿੱਤੇ ਸ਼ਾਮ ਤੇ, ਕਹਿਣ ਲੱਗੇ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਉਹਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਆਓ ਫਿਰ ਉਸ ਕਲਗੀ ਵਾਲੇ ਕੋਲੋਂ ਨਾ ਅੰਮ੍ਰਿਤ ਦੀ ਦਾਤ ਲਓ, ਜੇ ਵਾਕਈ ਆਪਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੇਹ ਕਰਨੇ ਆ ਨਾ, ਫਿਰ ਉਹ ਤਾਂ ਕਹਿੰਦੇ ਨੇ ਹਰ ਅੰਮ੍ਰਿਤਧਾਰੀ ਸਾਡਾ ਭਰਾ ਏ, ਫਿਰ ਆਪਾਂ ਉਹਨਾਂ ਦੇ ਵੀਰ ਕਿਉਂ ਨਾ ਬਣ ਜਾਈਏ। ਗੁਰੂ ਗੋਬਿੰਦ ਸਿੰਘ ਮੇਹਰ ਕਰੇ, ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤਧਾਰੀ ਹੋਵੋ, ਆਪਸੀ ਨਫ਼ਰਤ ਨੂੰ ਗੁਰੂ ਕੀ ਬਾਣੀ ਰਹੀ ਦੂਰ ਕਰਕੇ ਨਾ ਇੱਕ ਗੁਰੂ ਨਾਲ, ਇੱਕ ਬਾਣੀ ਨਾਲ, ਇੱਕ ਸੰਗਤ ਨਾਲ ਤੇ ਇੱਕ ਪੰਗਤ ਨਾਲ ਜੁੜ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕਿਰਪਾ ਕੀਤੀ, ਅਸਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਅੱਜ ਵੀ ਉਹਨਾਂ ਵੱਲੋਂ ਬੇਨਤੀ ਆਈ ਸੀ, ਹੱਥ ਜੋੜ ਕੇ ਗੱਲ ਵਿਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ। ਮੈਂ ਤਾਂ ਉਦਣ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ, ਆਖਰੀ ਦੀਵਾਨ ਹੈ ਇਸ ਵਕਤ ਦਾ। ਮੈਂ ਫਿਰ ਤੁਹਾਡੇ ਚਰਨਾਂ ਵਿਚ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰੇ ਲਈ ਵੀ ਅਰਦਾਸ ਕਰਿਓ। ਜੋ ਕਹਿੰਦੇ ਹਾਂ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ, ਜ਼ਿੰਦਗੀ ਵਿਚ ਕਮਾ ਲਈਏ। ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ, ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ, ਉਹਦੇ ਅੱਗੇ ਸੀਸ ਝੁਕਾ ਦਈਏ, ਪੰਗਤ ਵਿਚ ਬੈਠ ਕੇ ਗੁਰੂ ਕਾ ਲੰਗਰ ਛਕੋ। ਇਤੋਂ ਵੱਡੀ ਕੋਈ ਖੁਸ਼ੀ ਨਹੀਂ ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ, ਕਿਉਂਕਿ ਉਹ ਗੁਰੂ ਦਾ ਹੁਕਮ ਪੈ ਮੰਨਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਕਿਰਪਾ ਕਰ। 6 ਪੌੜੀਆਂ ਜਪਜੀ।

ਵਾਹਿਗੁਰੂ ਸਾਹਿਬ ਜੀਓ ਦੋਹਰਾ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ ਸੁਨ ਪਿਖ ਨਰ ਨਾਰੀ ਤਹਾਂ ਅਚਰਜ ਪੇ ਤਿਸ ਕਾਲ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ

0: जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों आप जी वडभागी हो जो अज बुधवार दे विशेष दीवान सजदे ने इस दीवान दी हाजरी भरदे हुए आप जी सतगुरां दे पावन पवित्र इलाही बचना दा कीर्तन सरवण कर रहे थे। जिवें कि पिछले समय विच इस स्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी। गुरमुख प्यारियां ने अपराला कीता है ओ इतिहास दीआं पोथियां प्राप्त करके अज तों फिर उस लड़ी नूं आरंभ कर लगे ने। आप जी जिवें भली प्रकार जाणू इतिहास एक उस जंजीर दी तरह जेड़ा साडे वर्तमान तो लैके सानू बीत चुके समय दे नाल जोड़दा है। भावां के गुरु घर दे अंदर साखियां दी परंपरा साखियां दी प्रथा गुरु अंगद साहिब जी दे वेले तो आरंभ हो गई। सतगुरु गुरु अंगद साहिब जी ने भाई बाले तो सरवण करके भाई पैड़े मोखे तो गुरदेव दियां साखियां अंकित कराईयां। उस तो बाद बाबे पिरतिये दी संतान विचों बाबा मेहरवान ने कुछ गुरु का इतिहास इकत्र कीता। फिर गुरु के सिख बेअंत ऐसे हुए जिन्होंने गुरु के इतिहास नूं काव्य रूप विच भी लिखिया ते वार्तक रूप दे अंदर भी लिखिया। वख वख गुरु साहिबाना दे जीवन नूं बयान कीता। किसे ने गुरु हरगोबिंद साहिब दे जीवन नूं लिखिया कवि सोयन वर्गिया ने ते उन्हां ने नाम लिख दिता गुरु बिलास पातशाह छेवीं। सारा गुरु हरगोबिंद साहिब दा जीवन। किसे ने पातशाह दसवें दा जीवन लिखिया गुरु बिलास पातशाह दसवीं। ये दो ग्रंथ ने एक भाई सुखा सिंह दा लिखिया एक भाई कोयर सिंह दा लिखिया। इस तो इलावा महिमा प्रकाश लिखिया गया एक वार्तक रूप अंदर एक काव्य रूप अंदर। एदे नाल ही मैं एक अर्ज करा जिस विद्वान कवि दा इतिहास तुसी सरवण करदे हो सिख धर्म दे अंदर पहला विद्वान है भाई संतोख सिंह जिन्हें गुरु नानक साहब तो लैके ते बाबा बंदा सिंह बहादुर तक दा जीवन अपनी कलम न लिखे। मैं अर्ज करदे हां इस करके कथा तो पहला भाई साहब भाई संतोख सिंह जी जेड़े बिल्कुल एक गरीब जै परिवार विच पैदा होए ने। इन्हां दे पिता दा नाम सी भाई देवा सिंह जी अंबाले दे नेड़े बुढ़िए पिंड विच रहण वाले सन। इन्हां दे पिता जी नूं चाह सी गुरबाणी दे अध्ययन दा पठन पाठन करन दा। पिता जी इन्हां दे अमृतसर आए उस वक्त श्री दरबार साहब दे मुख सेवादार सन ज्ञानी संत सिंह जी। कवि संतोख सिंह उरां ने ज्ञानी संत सिंह जी उरां कोलों एक काव्य विद्या सिखी उन्हां दे विद्यार्थी बने ते ज्ञानी संत सिंह ओ महान विद्वान ने जिन्हां ने महाराजा रणजीत सिंह नूं कह के हरिमंदर साहब ते सोने दी सारी सेवा कराई सी। ज्ञानी संत सिंह उरां कोलों कवि संतोख सिंह ने काव्य विद्या सिखी। परत के आ जिस ग्रंथ दी आपां विचार करने उन्हां ने ग्रंथ बेअंत लिखे ने। रामायण दा उलथा कीता भाई संतोख सिंह ने। उन्हां ने अमर कोश लिखे है। गर्भ गंजनी उन्हां ने एक जपजी साहिब दा टीका लिखे है। ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਇਹ ਦੋ ਗ੍ਰੰਥ ਨੇ। ਇੱਕ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਤੇ ਇੱਕ ਸ੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਆ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ, ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ, ਜਦੋਂ ਕਵਿਤਾ ਉਚਾਰਨ ਕਰਨੀ ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ, ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੱਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ ਇਹ 2.5 ਲੱਖ ਕਾਵ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ, ਇੱਕ ਦੋ ਨਹੀਂ 2.5 ਲੱਖ। ਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ ਤੇ ਉਦਨ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ, ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ, ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ, ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰੀ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਓ ਮਿਲਿਆ, ਉਸੇ ਸਾਲ ਇਹ ਘਰ ਗਏ ਨੇ, ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤੇ ਜਦੋਂ ਸਿਮਰਨ ਵਿੱਚ ਬੈਠੇ ਨੇ ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ, ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰੇ ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ, ਰਾਮਦਾਸਪੁਰ ਵੀ ਪਿਆ, ਸੁਦਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉਥੋਂ ਇੱਕ ਮੱਠ ਨਿਕਲਿਆ ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆਂ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ, ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਏ ਸੁਰਤ ਦੀ। ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ।
1: ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬਰਤੰਤ ਵਿਸਾਲ, ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
0: ਭਾਈ ਸੇ ਭਾਈ ਸੰਤੋਖ ਸਿੰਘ ਕਹਿੰਦੇ ਨੇ, ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ। ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
1: ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚੱਲ ਆਏ ਗੁਰਜਾਂ।
0: ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
1: ਸੋਏ ਪ੍ਰਸੰਗ ਸ਼ੋਰ ਤੇ ਵਰਨਾ ਜਥਾ ਸੁਦਾਸਰ ਬਿਦ ਤੇ ਕਰਨਾ।
0: ਕਵੀ ਜੀ ਕਹਿੰਦੇ ਨੇ, ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਏ, ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
1: ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
0: ਮਾਝੇ ਦੇ ਅੰਦਰ ਇੱਕ ਸ਼ਹਿਰ ਏ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
1: ਤੈ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
0: ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ, ਬਾਦਸ਼ਾਹ, ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
1: ਇਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
0: ਕਵੀ ਜੀ ਕਹਿੰਦੇ ਨੇ, ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ, ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ। ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲਾ ਵਧਦੀ ਗਈ ਹੈ।
1: ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
0: ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ, ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
1: ਦਿਨ ਮੈਂ ਏਕ ਹੋਤੀ ਸਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
0: ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ, ਜਿਹਦਾ ਸਰੀਰ ਅੱਤ ਦਾ ਕੋਮਲ ਏ, ਉਹਦਾ ਕਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾਅ ਗੁਰੂ ਕੀ ਸੰਗਤ ਵਾਲੇ, ਜਿਹਦਾ ਝੁਕਾ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
1: ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਤਜ ਬੈ ਮਿਲ ਭਨੇ।
0: ਇਹਨੇ ਜਦੋਂ ਇਹ ਬੱਚੀ ਛੋਟੀ ਜਿਹੀ ਨਾ ਪੰਜਾਂ ਵਿੱਚੋਂ ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ, ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ, ਤੇ ਇਸ ਛੋਟੀ ਜੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ, ਭਾਵੇਂ ਉਹ ਗੁਰੂ ਕੇ ਸਿੱਖ ਹੋਣੇ। ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ, ਸਤਸੰਗ ਕਰਨਾ, ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
1: ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
0: ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ, ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ, ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ, ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਹੈ। ਝਬਾਲ ਆਪਾ ਬੀੜ ਬਾਬੇ ਬੁੱਢੇ ਦੀ ਸੰਨ ਸਾਹਿਬ, ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ। ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ, ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ, ਤੇ ਇਹ ਛੋਟੀ ਜੀ ਬੱਚੀ ਕੋਲ ਜਾ ਕੇ ਬੈਠ ਗਈ, ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ। ਕਿਹਾ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਏ ਨਾ, ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
1: ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ ਤਾਂ ਦੇਤ ਭੋਜਨ ਗੁਣ ਖਾਨੀ।
0: ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਏ, ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉੱਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਤਾਂ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
1: ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ, ਪਠਤ ਵਿਚਾਰਤ ਸੋ ਪ੍ਰਭ ਲੋਕ।
0: ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ, ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ। ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ ਜਿਹੋ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ, ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਹੈ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ, ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨੀ ਦੁਸ਼ਮਣ ਕੌਣ ਏ, ਤੈਨੂੰ ਪਤਾ ਨਹੀਂ ਮਿੱਤਰ ਕੌਣ ਏ, ਜਿਹਨੇ ਪਿਆਰ ਕਰਨਾ ਤੂੰ ਉਹਦੀ ਝੋਲੀ ਵਿੱਚ ਬਹਿ ਜਾਣਾ। ਮੇਰੇ ਸਾਹਿਬ ਕਹਿੰਦੇ ਨੇ ਉਦੋਂ ਤੇਰੇ ਅੰਦਰ ਦਵੈਸ਼ ਨਹੀਂ, ਐਵੇਂ ਤੂੰ ਸਿਆਣਾ ਬਣ ਗਿਆ। ਜੇ ਕਿਤੇ ਸਾਰੀ ਜ਼ਿੰਦਗੀ ਉਸ ਬੱਚੇ ਵਰਗਾ ਤੇਰਾ ਮਨ ਰਹਿੰਦਾ ਤੇ ਤੇਰੀ ਕੀਮਤ ਤਾਂ ਕਰੋੜਾਂ ਰਤਨਾਂ ਨਾਲ ਵੀ ਨਹੀਂ ਸੀ ਪੈ ਸਕਦੀ। ਸਾਹਿਬ ਨੇ ਬਾਣੀ ਵੀ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਜੈਸੀ ਉਪਜੀ ਪੇੜ ਤੇ, ਕਿਉਂਕਿ ਪੇੜ ਜਦੋਂ ਨਿਕਲਦਾ ਬੜਾ ਕੋਮਲ। ਇਹੀ ਕਾਰਨ ਮੈਂ ਕਈ ਵਾਰੀ ਸਾਹਿਬ ਦੀ ਬਾਣੀ ਪੜ੍ਹਨਾ ਵਾ ਨਾ ਤੇ ਸੋਚਣਾ ਸਤਿਗੁਰੂ ਨੇ ਜਵਾਨ ਦੀ ਗੱਲ ਨਹੀਂ ਕੀਤੀ, ਜਦੋਂ ਵੀ ਗੱਲ ਕਰਨਗੇ ਬਾਲਕ ਦੀ ਕਰਨਗੇ। ਕਿਉਂਕਿ ਬਾਲ ਸੁਭਾਏ ਜਦੋਂ ਕੋਈ ਭੁੱਲ ਹੋਵੇ ਉਦੋਂ ਗੁਰੂ ਕਿਰਪਾ ਕਰਕੇ ਬਖਸ਼ ਦਿੰਦਾ। ਆ ਛੋਟਾ ਜਿਹਾ ਬੱਚਾ ਗੋਦ ਵਿੱਚ ਬੈਠੇ ਤੇ ਕੋਈ ਗਲਤੀ ਕਰ ਲੈ ਮਾਂ ਝਿੜਕੇ ਫਿਰ ਝੋਲੀ ਵਿੱਚ ਪਾ ਲੈਂਦੀ ਏ, ਤੇ ਜਦੋਂ ਜਵਾਨ ਬੱਚਾ ਹੋ ਕੇ ਆਪਣੇ ਬਾਪ ਦੇ ਸਾਹਮਣੇ ਆਕੜੇ ਤੇ ਬਾਪ ਕਹਿੰਦਾ ਸੱਜਣਾ ਆਪਣਾ ਰਾਹ ਪਕੜ ਜਾ, ਮੈਂ ਤਾਂ ਆਪਣੀ ਜ਼ਮੀਨ ਜਾਇਦਾਦ ਵਿੱਚੋਂ ਵੀ ਤੈਨੂੰ ਬੇਦਖਲ ਕਰ ਦੇਣਾ। ਇਹ ਉਹੀ ਬੱਚਾ ਹੈ ਜਿਹੜਾ ਬਚਪਨ ਵਿੱਚ ਬਾਪ ਦੀ ਗੋਦ ਵਿੱਚ ਬੈਠ ਕੇ ਦਾੜੇ ਦੇ ਕੇਸ ਨੂੰ ਵੀ ਹੱਥ ਪਾਉਂਦਾ ਸੀ ਪਰ ਬਾਪ ਨੇ ਫਿਰ ਵੀ ਛਾਤੀ ਨਾਲ ਲੈਣਾ। ਅੱਜ ਜਵਾਨ ਹੋ ਕੇ ਜਦੋਂ ਬਰਾਬਰੀ ਕਰਕੇ ਬੋਲਦਾ ਤੇ ਉਹੀ ਬਾਪੂ ਘਰ ਰੱਖਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸੱਜਣਾ ਉਦੋਂ ਬਾਲ ਉਮਰ ਸੀ, ਅੰਦਰ ਦਵੈਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਔੜ, ਹੀਰਾ ਕਿਸਕਾ ਬਾਪੜਾ, ਪੂਜਾ ਨਾ ਰਤਨ ਕਰੋੜ। ਅੱਜ ਇਹ ਬੱਚੀ ਸੁਣਦੀ ਪਈ ਏ, ਉਹਨਾਂ ਮਹਾਂਪੁਰਸ਼ਾਂ ਨੇ ਪੁੱਛਿਆ ਕਿਸੇ ਨੇ ਵੀ ਕਿਹੜਾ ਗੁਰੂ ਸਾਹਿਬ ਦਾ ਬਚਨ ਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਇੱਕ ਪਰਮੇਸ਼ਰ ਹੈ।
1: ਤੇ ਸੁਣ ਕੰਨਿਆ ਦਿਲ ਕੀਨਾ, ਸੋਇਆ ਬੇਸ ਫਲ ਲਿਖ ਕਰ ਦੀਨਾ।
0: ਕਵੀ ਜੀ ਕਹਿੰਦੇ ਨੇ ਉੱਥੇ ਫਿਰ ਉਸ ਗੁਰਮੁਖ ਸਿੱਖ ਨੇ ਸ਼ਲੋਕ ਸੁਣਾਇਆ ਜੋ ਗੁਰੂ ਨਾਨਕ ਸਾਹਿਬ ਉਚਾਰ ਗਏ ਨੇ, ਤੇ ਇਹ ਛੋਟੀ ਜੀ ਬੱਚੀ ਨੇ ਨਾ ਉਸੇ ਵਕਤ ਧਿਆਨ ਨਾਲ ਸੁਣਿਆ ਤੇ ਕਹਿੰਦੇ ਨੇ ਸੁਣਦਿਆਂ ਸਾਰ ਇਸ ਬੱਚੀ ਦੇ ਮਨ ਉੱਤੇ ਉਸ ਸ਼ਲੋਕ ਨੇ ਇੰਨਾ ਕੁ ਅਸਰ ਕੀਤਾ, ਦ੍ਰਿੜ ਇਰਾਦਾ ਹੋ ਗਿਆ ਮਨਾ ਰੱਬ ਤੋਂ ਬਿਨਾਂ ਦੁਨੀਆਂ ਵਿੱਚ ਕੋਈ ਰਿਜ਼ਕ ਦੇਣ ਵਾਲਾ ਨਹੀਂ। ਉਹ ਸ਼ਲੋਕ ਕਿਹੜਾ? ਕਵੀ ਜੀ ਕਹਿਣ ਲੱਗੇ ਮੈਂ ਉਸ ਸ਼ਲੋਕ ਨੂੰ ਇੱਥੇ

ਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਜਿਹੜਾ ਹੈ ਆਸਾ ਦੀਵਾਰ ਵਿੱਚ ਸਾਨੂੰ ਮਿਲਦਾ ਹੈ। ਸਤਿਗੁਰੂ ਇਸ ਸ਼ਲੋਕ ਵਿੱਚ ਦੇਖੋ ਅੰਦਰ ਨੂੰ ਕਿੰਨਾ ਧੀਰੇ ਦਿੰਦੇ ਨੇ। ਪੁਰਖਾਂ ਪੁਰਖਾਂ ਦਾ ਅਰਥ ਮਨੁੱਖਾਂ ਆਦਮੀ, ਬਿਰਖਾਂ ਬਿਰਖਾਂ ਦਾ ਅਰਥ ਜਿਤਨੀ ਵੀ ਬਨਸਪਤੀ, ਤੀਰਥਾਂ ਜਿਤਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਜੀਵ ਨੇ, ਤਟਾਂ ਤਟਾਂ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨਦੀਆਂ ਤੇ ਦਰਿਆ, ਤਟਾਂ ਮੇਘਾਂ ਮੇਘਾਂ ਦਾ ਅਰਥ ਆ ਬੱਦਲ, ਖੇਤਾਂ ਖੇਤਾਂ ਦਾ ਅਰਥ ਆਪਾਂ ਸਮਝਦੇ ਹਾਂ ਖੇਤ। ਸਾਹਿਬ ਕਹਿੰਦੇ ਨੇ ਕੀ ਮਨੁੱਖ ਕੀ ਰੁੱਖ ਕੀ ਤੀਰਥ ਕੀ ਦਰਿਆ ਕੀ ਬੱਦਲ ਤੇ ਕੀ ਜਿਹੜੇ ਅਸੀਂ ਹਰੇਕ ਖੇਤ ਦੇਖਦੇ ਹਾਂ, ਇਸ ਤੋਂ ਬਿਨਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਮਰਪੰਡਾਂ, ਆ ਜਿਤਨੇ ਧਰਤੀ ਦੇ ਟੁਕੜੇ ਨੇ, ਆ ਜਿਤਨੇ ਬ੍ਰਹਿਮੰਡ ਨੇ, ਜਿਤਨੇ ਹੋਰ ਲੋਕ

0: ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ, ਪਹਿਲਾਂ ਤੇ ਕਹਿ ਦਿੱਤਾ ਮਨੁੱਖ ਆ ਧਰਤੀ ਆ ਜਿਤਨੀ ਬਨਸਪਤੀ, ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਬ ਜਾਂ ਖਾਣੀ ਸੇਤ ਜਾਂ, ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ ਕਹਿਣ ਲੱਗੇ ਉਤਪਜਾਂ, ਉਤਪਜ ਦਾ ਅਰਥ ਹੈ ਜਿਹੜਾ ਜ਼ਮੀਨ ਵਿੱਚੋਂ ਪੈਦਾ ਹੁੰਦਾ ਹੈ ਆ ਬਨਸਪਤੀ। ਸੇਤ ਜਾਂ, ਸੇਤ ਦਾ ਮਤਲਬ ਇਹ ਵੇ ਕਿ ਜਦੋਂ ਪਸੀਨਾ ਕਈ ਵਾਰੀ ਆਉਂਦਾ ਹੈ ਤੇ ਪਸੀਨੇ ਵਿੱਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਜਿਵੇਂ ਜੂਆਂ ਆਦਿਕ। ਇਹ ਚਾਰ ਤਰੀਕੇ ਨੇ ਸ੍ਰਿਸ਼ਟੀ ਦੀ ਉਤਪਤੀ ਦੇ। ਪਰ ਵੈਸੇ ਇੱਕ ਗੱਲ ਚੇਤੇ ਰੱਖਿਓ, ਚਾਰ ਪਹਿਲਾਂ ਮੰਨੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਾਹਿਬ ਕਹਿੰਦੇ ਨੇ ਮਨੁੱਖ ਦੀ ਸਮੇਂ ਚਾਰ ਤੱਕ, ਪਰ ਵੈਸੇ ਸਾਜਣ ਦੇ ਤਰੀਕੇ ਹੋਰ ਵੀ ਬੜੇ ਨੇ। ਆ ਸਾਹਿਬ ਦਾ ਬਚਨ ਅਸੀਂ ਪੜ੍ਹਨੇ ਆ, ਕੇਤੀਆਂ ਖਾਣੀ ਕੇਤੀਆਂ ਬਾਣੀ, ਚਾਰ ਨਹੀਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਅੰਡਾ ਜੇਰੇ ਸਿਹਤ ਯਕੀਨੀ ਉਤਪਜ ਖਾਣ ਬਹੁ ਰਜ ਦੀਨੀ, ਇਸ ਤੋਂ ਬਿਨਾਂ ਵੀ ਹੋਰ ਤਰੀਕੇ ਨੇ। ਖੈਰ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਜੀਵ ਆਂਡੇ ਵਿੱਚੋਂ, ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ, ਉਹਨੂੰ ਸਭ ਦਾ ਪਤਾ, ਸਭ ਦੀ ਸੰਭਾਲ ਕਰਦਾ ਹੈ।
1: ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ।
0: ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
1: ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
0: ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ, ਚਾਹੇ ਮਨੁੱਖ ਚਾਹੇ ਬਨਸਪਤੀ, ਚਾਰੇ ਖਾਣੀਆਂ ਦੇ ਜੀਵ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ ਹੈ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉੱਦਮ ਕਰੀ ਜਾ, ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦੇਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ ਇਹਨੂੰ ਵਿੰਨ ਗਈ ਹੈ।
1: ਦੋਹਰਾ ਸੁਣ ਸਾਰਥ ਗੁਰ ਸ਼ਬਦ ਕੋ ਕੰਨਿਆ ਨਿਸ਼ਚੈ ਕੀਨ, ਤੀਨ ਲੋਕ ਪਦ ਪਰਮ ਗੁਰ ਰਿਜਕ ਸਭਨ ਕੋ ਦੀਨ।
0: ਜਦੋਂ ਇਹ ਮਹਾਂਪੁਰਸ਼ ਬੈਠੇ ਨੇ ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ, ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸੱਤ, ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ। ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਵੇ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ, ਭਾਵੇਂ ਤੇਰੀ ਉਮਰ ਥੋੜੀ ਏ, ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ, ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ, ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ।
1: ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ।
0: ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ, ਬੱਚੀ ਇੱਕ ਸਤਸੰਗ ਕਰਦੀ ਏ, ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ, ਛੋਟੀ ਛੋਟੀ ਉਮਰ ਦੀਆਂ ਨੇ, ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ, ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ, ਕਈ ਤਰ੍ਹਾਂ ਦੀ ਕਥਾ ਵਾਰਤਾ ਕਰਦੀਆਂ ਹਨ।
1: ਨਿਜ ਪਿਤ ਕੀ ਪਾਖਤ ਵਡਿਆਈ ਹਮੇ ਪਦਾਰਥ ਅਦਕ ਪੁਕੀ, ਪਾਖਤ ਵਡਿਆਈ ਹਮੇ ਪਦਾਰਥ ਅਦਕ ਪੁਕਾਈ।
0: ਇਹਨਾਂ ਵਿੱਚੋਂ ਚਾਰ ਬੱਚੀਆਂ ਜਿਹੜੀਆਂ ਨੇ ਨਾ ਆਪਸ ਵਿੱਚ ਗੱਲਾਂ ਕਰਦੀਆਂ ਨੇ, ਦੇਖੋ ਸਾਡਾ ਬਾਪ

0: ਪੁੱਛਣ ਲੱਗੀਆਂ ਕਿ ਤੂੰ ਕਿਉਂ ਨਹੀਂ ਬੋਲਦੀ ਪਈ, ਸਾਡੀ ਹਾਂ ਵਿੱਚ ਹਾਂ ਕਿਉਂ ਨਹੀਂ ਮਿਲਾਉਂਦੀ। ਅੱਗੋਂ ਉਹ ਬੱਚੀ ਕਹਿਣ ਲੱਗੀ, ਨਹੀਂ ਭੈਣੋ, ਤੁਸੀਂ ਭੁਲੇਖੇ ਵਿੱਚੋਂ, ਕਿਹੜਾ ਮਾਂ ਬਾਪ ਕਿਸੇ ਨੂੰ ਦੇਣ ਵਾਲਾ? ਰਿਜ਼ਕ ਦੇਣ ਵਾਲਾ ਤਾਂ ਕੇਵਲ ਇੱਕ ਪਰਮੇਸ਼ਵਰ ਹੈ, ਰੋਜ਼ੀ ਕੇਵਲ ਵਾਹਿਗੁਰੂ ਦਿੰਦਾ, ਉਹ ਖਾਣ ਨੂੰ ਉਹ ਪਾਣ ਨੂੰ ਬਖਸ਼ਦਾ ਹੈ।
1: ਦਾਤਨ ਕੋ ਦਾਤਾ ਇਕ ਰਾਮ, ਕਰੇ ਜਗਤ ਕੇ ਪੂਰਨ ਕਾਮ।
0: ਕਹਿਣ ਲੱਗੇ, ਨਹੀਂ ਭੈਣੋ, ਤੁਹਾਨੂੰ ਪਤਾ ਨਹੀਂ, ਭਾਵੇਂ ਮੰਗਤੇ ਬੇਅੰਤ ਨੇ, ਦੇਣ ਵਾਲਾ ਦਾਤਾ ਇੱਕ ਏ, ਉਹ ਇੱਕ ਦਾਤਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਤੇ ਹਰ ਇੱਕ ਨੂੰ ਉਹ ਰਿਜ਼ਕ ਪਹੁੰਚਾਉਂਦਾ ਹੈ।
1: ਸਭ ਦਿਨ ਸਭ ਕੋ ਭੋਗ ਭੁਗਾਵੇ, ਕਰ ਹਾਰ ਕੋ ਜੀਵਤ ਪਾਵੇ।
0: ਜਿਤਨੇ ਵੀ ਜੀਵ ਤੁਸੀਂ ਦੇਖਦੇ ਹੋ, ਤੁਸੀਂ ਸੋਚਦੇ ਹੋ ਕਿ ਸਾਡਾ ਬਾਪੂ ਸਾਨੂੰ ਦਿੰਦਾ, ਪਰ ਕਦੀ ਪਾਣੀ ਵਿੱਚ ਝਾਤੀ ਮਾਰੀ ਜੇ, ਉੱਥੇ ਤਾਂ ਸਾਡਾ ਬਾਪੂ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ। ਕਦੀ ਧਰਤੀ ਵਿੱਚ ਰਹਿਣ ਵਾਲੇ ਤੁਸੀਂ ਜੀਵਾਂ ਵੱਲ ਦੇਖਿਆ, ਉੱਥੇ ਤਾਂ ਸਾਡਾ ਬਾਪੂ ਰਿਜ਼ਕ ਨਹੀਂ ਦਿੰਦਾ। ਉੱਗੀ ਹੋਈ ਬਨਸਪਤੀ ਨੂੰ ਤਾਂ ਸਾਡਾ ਬਾਪੂ ਨਹੀਂ ਪਾਲਦਾ। ਇਹ ਕੇਵਲ ਅਸੀਂ ਆਪਣੀ ਸੋਚ ਨਾਲ ਕਹਿ ਰਹੀ ਹਾਂ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ, ਅਸਲ ਵਿੱਚ ਇੱਕ ਹੋਰ ਏ ਜਿਹੜਾ ਸਾਡੇ ਬਾਪੂ ਦੀ ਝੋਲੀ ਵਿੱਚ ਵੀ ਦਾਤ ਪਾਉਂਦਾ। ਉਹ ਕੇਵਲ ਇੱਕ ਦਾਤਾ ਪਰਮੇਸ਼ਵਰ ਏ, ਉਹਦੇ ਤੋਂ ਬਿਨਾਂ ਰਿਜ਼ਕ ਕਿੰਨੇ ਦੇਣਾ ਹੈ।
1: ਸੋਨਾ ਦੇ ਸਭ ਲਹੇ ਮਿਨਾਸ, ਤਿਸ ਬਿਨ ਕਹਾਂ ਜੇਨ ਕੀ ਆਸ।
0: ਕਹਿਣ ਲੱਗੇ, ਜੇ ਉਹ ਪਰਮੇਸ਼ਵਰ ਰਿਜ਼ਕ ਨਾ ਦੇ ਤੇ ਚੇਤੇ ਰੱਖਣਾ ਕਿਸੇ ਨੂੰ ਮਿਲੇ ਵੀ ਨਾ, ਸਾਰੇ ਵਿਨਾਸ਼ ਹੋ ਜਾਣ, ਖਤਮ ਹੋ ਜਾਣ। ਭੈਣੋ, ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਜੇ। ਮੇਰੇ ਸਤਿਗੁਰੂ ਨੇ ਨਾ ਇਹੀ ਬਚਨ ਬਾਣੀ ਵਿੱਚ ਦ੍ਰਿੜ ਕਰਾਏ। ਵੇਖੋ ਗੁਰਮੁਖੋ, ਇੱਕ ਬੱਚੀ ਦੇ ਬਚਨਾਂ ਤੇ ਭਰੋਸਾ ਕਰ ਲੈ ਤੇ ਸਿਦਕ ਨਾਲ ਉਹ ਵੀ ਜਿੱਤ ਸਕਦੀ ਏ। ਮੇਰਾ ਸਤਿਗੁਰੂ ਤਾਂ ਰੋਜ਼ ਆਵਾਜ਼ ਦੇ ਕੇ ਕਹਿੰਦਾ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀ ਉਪਰਿਆ, ਸਹਿਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗਾ ਕਰ ਧਰਿਆ। ਉਹਨੇ ਪੱਥਰ ਵੀ ਜੀਵ ਪੈਦਾ ਕੀਤੇ, ਰਿਜ਼ਕ ਉਹਨਾਂ ਨੂੰ ਦਿੱਤਾ। ਸਤਿਗੁਰੂ, ਫਿਰ ਅਸੀਂ ਕੀ ਕਰੀਏ? ਕਹਿਣ ਲੱਗੇ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਚਾਹੇ ਮਾਂ ਹੋਵੇ ਜਨਨ, ਪਿਤਾ ਭਾਵੇਂ ਬਾਪੂ ਹੋਵੇ, ਪੁੱਤਰ ਹੋਵੇ ਭਾਵੇਂ ਇਸਤਰੀ ਹੋਵੇ, ਕੋਈ ਕਿਸੇ ਨੂੰ ਰਿਜ਼ਕ ਦੇਣ ਵਾਲਾ ਨਹੀਂ। ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਉੜੈ ਊੜ ਆਵੈ ਸਹਿ ਪੋਸਾਂ, ਤਿਸ ਪਾਛੇ ਬਚਰੇ ਸਰਿਆ। ਹੁਣ ਤੂੰ ਕਹਿੰਦਾ ਮੇਰੀ ਮਾਂ ਬਾਪ ਮੈਨੂੰ ਰਿਜ਼ਕ ਦਿੰਦੇ ਨੇ, ਪਰ ਕੂੰਜ ਤਾਂ ਆਪਣੇ ਬੱਚੇ ਕੋਲ ਨਹੀਂ। ਉੜੈ ਊੜ ਆਵੈ ਸਹਿ ਪੋਸਾਂ, ਉਹ ਸੈਂਕੜੇ ਕੋ ਆਪਣੇ ਬੱਚਿਆਂ ਤੋਂ ਦੂਰ ਚਲੀ ਗਈ, ਪਰ ਉਹਨਾਂ ਬੱਚਿਆਂ ਨੂੰ ਕੌਣ ਖਵਾਉਂਦਾ ਪਿਆ। ਉੜੈ ਊੜ ਆਵੈ ਸਹਿ ਕੋਸਾਂ, ਤਿਸ ਪਾਛੇ ਬਚਰੇ ਸਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ। ਮਨ ਮੈਂ ਸਿਮਰਨ ਕਰਿਆ, ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਉੱਚੀ ਆਵਾਜ਼ ਵਿੱਚ ਕਹਿੰਦਾ, ਪਹਿਲੋਂ ਦੇਤਾ ਰਿਜ਼ਕ ਸਮਾ, ਜਿਹੜਾ ਜੀਵ ਤੂੰ ਪੈਦਾ ਕੀਤਾ ਨਾ, ਪਹਿਲਾਂ ਤੂੰ ਇਹਦਾ ਰਿਜ਼ਕ ਪੈਦਾ ਕੀਤਾ। ਇਹੀ ਕਾਰਨ ਕਿ ਮਨੁੱਖ ਦਾ ਜਨਮ ਬਾਅਦ ਵਿੱਚ ਜਨਮ ਦੇ ਖੂਨ ਤੋਂ ਪਹਿਲਾਂ ਇਹਨੂੰ ਮਾਤਾ ਦੇ ਦੁੱਧ ਦਾ ਪ੍ਰਬੰਧ ਕਰ ਦਿੱਤਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪਹਿਲੋਂ ਦੇਤਾ ਰਿਜ਼ਕ ਸਮਾ, ਪਿੱਛੋਂ ਦੇਤਾ ਜੰਤ ਉਪਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀ ਆ ਦਸ ਦੁਆਰਾ। ਮਾਤਾ ਦੇ ਉਧਰ ਵਿੱਚ ਤੇਰੇ ਪਾਣੀ ਦੇ ਵਿੱਚ ਤੇਰਾ ਉਹਨੇ ਸਰੀਰ ਬਣਾ ਦਿੱਤਾ, ਜਿਸੇ ਦਿਸ ਦੇ ਦਸ ਦਰਵਾਜ਼ੇ ਨੇ, ਰਾਗ ਆਸਾ ਭਗਤ ਧੰਨਾ ਜੀ। ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀ ਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਤਮ ਹਮਾਰਾ। ਕਹਿਣ ਲੱਗੇ, ਜਿਹੜਾ ਅੱਗ ਵਿੱਚ ਰੋਟੀ ਦਿੰਦਾ ਐਵੇਂ ਤੂੰ ਕਹਿੰਦਾ ਫਲਾਣਾ ਬੰਦਾ ਦਿੰਦਾ, ਅੱਗ ਵਿੱਚ ਜਿਹੜਾ ਰਿਜ਼ਕ ਦਿੰਦਾ ਸੀ ਉਹੀ ਤੈਨੂੰ ਇੱਥੇ ਰੋਜ਼ੀ ਪਿਆ ਦਿੰਦਾ। ਕਹਿਣ ਲੱਗੇ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ, ਆਂਡੇ ਉਹਦੇ ਰੇਤੇ ਤੇ ਪਏ ਨੇ, ਪੰਖ ਖੀਰ ਤਿੰਨ ਨਾਹੀਂ, ਨਾ ਆਂਡਿਆਂ ਨੂੰ ਖੰਭ ਨਾ ਉਹਨਾਂ ਦੇ ਦੁੱਧ ਦਾ ਪ੍ਰਬੰਧ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾ ਖਾਣ ਕੀਟ ਗੁਪਤ ਹੋਏ ਰਹਿਤਾ, ਤਾਂਚੋ ਮਾਰਗ ਨਾਹੀਂ। ਕਹਿੰਦੇ ਨੇ ਪੱਥਰ ਦਾ ਕੀੜਾ ਪੱਥਰ ਦੇ ਵਿੱਚ, ਕੋਈ ਰਸਤਾ ਨਹੀਂ ਜਿਸ ਰਸਤੇ ਆਪਾਂ ਰਿਜ਼ਕ ਪਹੁੰਚਾ ਸਕੀਏ। ਦੇਖ ਧੰਨਿਆ, ਜੇ ਪੱਥਰ ਵਿੱਚ ਪੈਦਾ ਕੀਤੇ ਕੀੜੇ ਨੂੰ ਰਿਜ਼ਕ ਦਿੰਦਾ, ਤੂੰ ਬੰਦੇ ਦੀ ਆਸ ਨਾ ਕਰੀ, ਦੇਣ ਵਾਲਾ ਕੇਵਲ ਇੱਕ ਉਹੀ ਆ। ਸਾਹਿਬ ਕਹਿੰਦੇ ਨੇ ਬਾਣੀ ਅੰਦਰ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ, ਜੀ ਡਰਾਹੀਂ ਐਵੇਂ ਜੀ ਮੇਰੇ ਮਨਾ, ਤੂੰ ਡਰਦਾ ਨਾ ਰਹੀਂ। ਇਹ ਬੱਚੀ

0: ਕਹਿੰਦੀ ਮੈਂ ਭੈਣੋ ਤੁਸੀਂ ਭੁਲੇਖੇ ਵਿੱਚ ਹੋ, ਇਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕੋਈ ਹੋਰ ਪਿਆ ਕਰਦਾ ਹੈ, ਮੈਂ ਤਾਂ ਗੁਰਮੁਖਾਂ ਤੋਂ ਬਚਨ ਸੁਣ ਕੇ ਆਈ ਹਾਂ। ਉਹ ਤਾਂ ਕਹਿੰਦੇ ਨੇ ਆਸਨ ਲੋਏ ਲੋਏ ਭੰਡਾਰ, ਉਹਦਾ ਟਿਕਾਣਾ ਹਰ ਇੱਕ ਲੋਕ ਦੇ ਵਿੱਚ, ਜੋ ਕੁਛ ਪਾਇਆ ਸੋ ਇੱਕ ਵਾਰ। ਕਹਿਣ ਲੱਗੀ ਮੈਂ ਤਾਂ ਬਚਨ ਸੁਣੇ ਨੇ ਮਹਾਂਪੁਰਸ਼ਾਂ ਤੋਂ ਕਿ ਰਿਜ਼ਕ ਦੇਣ ਵਾਲਾ ਕੋਈ ਮਾਂ ਬਾਪ ਨਹੀਂ, ਕੇਵਲ ਇੱਕ ਵਾਹਿਗੁਰੂ ਹੈ।
1: ਰਾਉ ਰੰਕ ਗਜ ਚੀਟੀ ਜੋਈ, ਸਭ ਤੋਂ ਦਾਤਾ ਤ੍ਰਾਤਾ ਸੋਈ।
0: ਕਹਿਣ ਲੱਗੀ ਦੇਖੋ ਭੈਣੋ, ਆ ਤੁਸੀਂ ਗਰੀਬ ਵੱਲ ਤੱਕੋ, ਭਾਵੇਂ ਮਜ਼ਦੂਰੀ ਕਰਦਾ ਹੈ, ਆਖਰ ਉਹ ਕੱਖਾਂ ਦੀ ਕੁੱਲੀ ਵਿੱਚ ਰੋਟੀ ਪਕਾ ਕੇ ਖਾਂਦਾ, ਸਾਡਾ ਬਾਪੂ ਤੇ ਨਹੀਂ ਦਿੰਦਾ। ਜੇ ਕੋਈ ਧਨਾੜ ਰਾਜਾ ਰੋਟੀ ਖਾਂਦਾ ਉਹਨੂੰ ਵੀ ਮਾਲਕ ਦਿੰਦਾ। ਕਹਿੰਦੀ ਮੁੱਕਦੀ ਗੱਲ ਕੀ, ਮੇਰੇ ਗੁਰੂ ਕੀ ਬਾਣੀ ਕਹਿੰਦੀ ਏ, ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੀ ਸੰਭਾਲ ਮੇਰਾ ਨਿਰੰਕਾਰ ਕਰਦਾ ਹੈ।
1: ਆਪਰ ਦਿਖੇ ਸਮਰੱਥ ਹੈ ਕਹਾ, ਜੀਵਨ ਜੋ ਪਾਲੈ ਜੈ ਕਹਾ।
0: ਕਹਿਣ ਲੱਗੀ ਕਿਹਦੇ ਅੰਦਰ ਸਮਰੱਥ ਹੈ ਉਹ ਮੇਰੇ ਵਾਹਿਗੁਰੂ ਜੀ ਦਾ ਮੁਕਾਬਲਾ ਕਰ ਸਕੇ, ਇਹਨੇ ਜੀਵਾਂ ਨੂੰ ਕੋਈ ਪਾਲ ਸਕਦਾ, ਕਿਸੇ ਅੰਦਰ ਤਾਕਤ ਨਹੀਂ। ਸ਼ਾਇਦ ਇਹ ਹੀ ਕਾਰਨ ਮੇਰੇ ਗੁਰੂ ਨਾਨਕ ਸਾਹਿਬ ਜਦੋਂ ਵਿਸਮਾਦ ਵੀ ਜਾਂਦੇ ਨੇ ਨਾ ਤੇ ਇੱਕ ਗੱਲ ਕਹਿੰਦੇ ਨੇ, ਦਾਤਿਆ ਮੈਂ ਇਸ ਗੱਲੋਂ ਹੈਰਾਨ ਹਾਂ, ਉਹ ਤੇਰਾ ਘਰ ਕਿਹੋ ਜਿਹਾ, ਜਿਸ ਘਰ ਵਿੱਚ ਤੂੰ ਬੈਠਾ ਉਸ ਘਰ ਦੇ ਦਰਵਾਜ਼ੇ ਕਿਹੋ ਜਿਹੇ ਨੇ, ਜਿਸ ਦਰਵਾਜ਼ੇ ਵਿੱਚੋਂ ਤੂੰ ਲੰਘਣਾ। ਤੇ ਪੁੱਛਿਆ ਮਹਾਰਾਜ ਹੈਰਾਨੀ ਕਿਉਂ, ਕਹਿੰਦੇ ਨੇ ਹੈਰਾਨ ਕੀ ਤਾਂ, ਇੰਨੇ ਜੀਵ ਪੈਦਾ ਕਰਕੇ ਸਭ ਦੀ ਸੰਭਾਲ ਕਰਨਾ, ਮੈਨੂੰ ਦੱਸ ਤਾਂ ਸਹੀ ਤੇਰਾ ਘਰ ਕਿਹੋ ਜਿਹਾ ਜਿੱਥੇ ਇੱਕ ਥਾਂ ਤੇ ਬਹਿ ਕੇ ਸਭ ਨੂੰ ਰਿਜ਼ਕ ਦੇਣਾ। ਅਸੀਂ ਪੜ੍ਹਨੇ ਆ ਸੋ ਦਰ ਤੇਰਾ ਕਿਹਾ, ਕਿਹੋ ਜਿਹਾ ਤੇਰਾ ਦਰਵਾਜ਼ਾ, ਸੋ ਘਰ ਕਿਹਾ ਕਿਹੋ ਜਿਹਾ ਤੇਰਾ ਘਰ ਏ, ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰਨੇ। ਸਾਹਿਬ ਜੀ ਦੇ ਇਹ ਪਿਆਰੀ ਬੱਚੀ ਕਹਿ ਰਹੀ ਏ ਗੁਰੂ ਨਾਨਕ ਦੀ ਬਾਣੀ ਦੀ ਕਿਰਪਾ ਨਾਲ ਕਿ ਸਭ ਨੂੰ ਰਿਜ਼ਕ ਮੇਰਾ ਦਾਤਾਰ ਦਿੰਦਾ, ਕੌਣ ਏ ਜਿਹੜਾ ਉਹਦੇ ਤੋਂ ਬਿਨਾਂ ਕਿਸੇ ਨੂੰ ਰਿਜ਼ਕ ਦੇ ਸਕੇ।
1: ਇਹ ਸੁਣ ਕੰਨਿਆ ਸਭ ਹੀ ਕਹੇ, ਹਮਕੋ ਪਿਤ ਪ੍ਰਿਤ ਪਾਲਤ ਰਹੇ।
0: ਕਹਿੰਦੇ ਇੰਨੀ ਗੱਲ ਸੁਣ ਕੇ ਦੂਸਰੀਆਂ ਜਿਹੜੀਆਂ ਭੈਣਾਂ ਨੇ ਉਹ ਗੁੱਸੇ ਵਿੱਚ ਆ ਗਈਆਂ, ਕਹਿਣ ਲੱਗੀਆਂ ਚੁੱਪ ਕਰ ਜਾ, ਤੈਨੂੰ ਸਮਝ ਹੀ ਕੋਈ ਨਹੀਂ, ਅਸੀਂ ਨਹੀਂ ਜਾਣਦੀਆਂ ਕੌਣ ਏ ਰੱਬ ਦੇਣ ਵਾਲਾ, ਸਾਨੂੰ ਤਾਂ ਸਾਡਾ ਬਾਪੂ ਹੀ ਕੱਪੜੇ ਦਿੰਦਾ, ਸਾਨੂੰ ਤਾਂ ਸਾਡਾ ਬਾਪ ਹੀ ਖਾਣ ਨੂੰ ਦਿੰਦਾ, ਸਾਨੂੰ ਤਾਂ ਸਾਡਾ ਪਿਤਾ ਹੀ ਹਰ ਪ੍ਰਕਾਰ ਨਾਲ ਸੰਭਾਲਦਾ ਹੈ।
1: ਮੈਂ ਦੇਖਿਓ ਦੇ ਤੋ ਕਿਤ ਰਾਮ, ਦਿਓ ਜਾਏ ਕਿਸ ਕੇ ਕਬ ਧਾਮ।
0: ਅੱਗੋਂ ਕਹਿਣ ਲੱਗੀਆਂ ਅਸੀਂ ਨਹੀਂ ਦੇਖਿਆ ਕਿ ਵਾਹਿਗੁਰੂ ਕੋਈ ਹੈ ਕਿਸੇ ਦੇ ਘਰ ਵਿੱਚ ਜਾ ਕੇ ਰੋਜ਼ੀ ਦਿੰਦਾ ਹੋਵੇ, ਕਦੀ ਤੱਕੇ ਸਾਡੇ ਘਰ ਅੰਦਰ ਰੱਬ ਆਇਆ ਹੋਵੇ ਤੇ ਸਾਨੂੰ ਆ ਕੇ ਉਹ ਰੋਟੀ ਦੇ ਕੇ ਜਾਵੇ।
1: ਅਨਬਸਤਰ ਸਭ ਕਰਕੇ ਤਿਆਰ, ਕਿਸ ਕੋ ਕੌਣ ਦੇਤ ਕਿਸ ਬਾਰ।
0: ਦੇਖ ਸਾਡਾ ਬਾਪੂ ਤਾਂ ਸਾਨੂੰ ਕੱਪੜੇ ਦਿੰਦਾ, ਰੱਬ ਨੇ ਕਦੀ ਕੱਪੜੇ ਸਵਾ ਕੇ ਦਿੱਤੇ ਨੇ? ਸਾਡਾ ਬਾਪੂ ਤਾਂ ਅਨਾਜ ਲਿਆਉਂਦਾ, ਕਈ ਤਰ੍ਹਾਂ ਦੇ ਫਲ ਲਿਆਉਂਦਾ। ਤੂੰ ਕਹਿੰਦੀ ਰਾਮ ਦੇਣ ਵਾਲਾ, ਰੱਬ ਦੇਣ ਵਾਲਾ, ਖੁਦਾ ਦੇਣ ਵਾਲਾ, ਅਸੀਂ ਨਹੀਂ ਦੇਖਿਆ ਕਿਸੇ ਦੇ ਘਰ ਅੰਦਰ ਖੁਦਾ ਇਹ ਵਸਤੂਆਂ ਲੈ ਕੇ ਆਵੇ।
1: ਇਹ ਸੁਣ ਕੇ ਕੰਨਿਆ ਲੜ ਪਰੀ, ਜਾਏ ਪਿਤਾ ਕੇ ਟਿਕ ਸੁਧ ਕਰੀ।
0: ਕਹਿੰਦੇ ਆਪਸ ਵਿੱਚ ਗੱਲ ਕਰਦੀਆਂ ਕਰਦੀਆਂ ਉਹ ਇੰਨੀ ਕੁ ਦ੍ਰਿੜ ਇਰਾਦੇ ਵਾਲੀ ਏ, ਕਹਿਣ ਲੱਗੀ ਤਰਕ ਨਾ ਕਰੋ, ਵਿਸ਼ਵਾਸ ਕਰੋ ਕਿ ਰਿਜ਼ਕ ਦੇਣ ਵਾਲਾ ਵਾਹਿਗੁਰੂ ਹੈ, ਜਿਹਨੇ ਸਰੀਰ ਦਿੱਤਾ ਉਹਦੇ ਬਚਨਾਂ ਤੇ ਭਰੋਸਾ ਕਰ ਲਵੋ। ਸ਼ਾਇਦ ਇਹ ਹੀ ਕਾਰਨ ਕਈ ਵਾਰੀ ਮਨੁੱਖ ਉਸ ਰੱਬ ਦੀ ਦਿੱਤੀ ਹੋਈ ਦਾਤ ਨੂੰ ਲੈ ਕੇ, ਅਸਲ ਵਿੱਚ ਮੈਂ ਮੇਰਾ ਢੰਗ ਆਪਣੇ ਇਤਿਹਾਸ ਦੀ ਵਿਚਾਰ ਕਰਨ ਦਾ, ਜਦੋਂ ਇਤਿਹਾਸ ਦੀ ਪੰਕਤੀ ਉੱਤੇ ਗੁਰੂ ਕੀ ਬਾਣੀ ਦੀ ਮੋਹਰ ਲੱਗ ਜਾਏ ਨਾ ਤੇ ਗੱਲ ਐ ਪੱਕੀ ਹੋ ਜਾਂਦੀ। ਸ਼ਾਇਦ ਨੇ ਬਾਣੀ ਵਿੱਚ ਅਸਲ ਵਿੱਚ ਇਹ ਬੱਚੀਆਂ ਦੇ ਖਿਆਲ ਨਹੀਂ, ਹਰ ਇੱਕ ਨਾਸਤਕ ਮਨੁੱਖ ਦੀ ਬਿਰਤੀ ਏ ਕਿ ਰੱਬ ਵਸਤਰ ਦਿੰਦਾ, ਰੱਬ ਸਾਨੂੰ ਰਿਜ਼ਕ ਦਿੰਦਾ, ਰੱਬ ਕੀ ਸਾਡਾ ਕਰਨ ਵਾਲਾ ਹੈ। ਤੇ ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਨਹੀਂ ਹੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਤ ਸੈਨ, ਮੁਖ ਅਪਿਆਉ ਬੈਤ ਕੋ ਦੈਨ। ਇੰਨਾ ਕੁਝ ਲੈ ਕੇ ਵੀ ਕਹਿੰਦਾ ਕੌਣ ਦੇਣ ਵਾਲਾ? ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ, ਦਾਤਿਆ ਇਹ ਨਿਰਗੁਣ, ਇਹ ਤੇਰੇ ਗੁਣਾਂ ਨੂੰ ਨਹੀਂ ਸਮਝਦਾ। ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੈ ਹੋ ਤਾਓ ਨਾਨਕ ਸੀਜੈ ਦੇਣ ਵਾਲਾ ਉਹ ਰਿਜ਼ਕ ਵਾਹਿਗੁਰੂ ਵੇ ਸਾਹਿਬ ਨੇ ਬਾਣੀ ਵਿੱਚ ਇਸ਼ਾਰੇ ਕੀਤੇ ਇਸ ਪਾਣੀ ਤੇ ਜਿੰਤੂ ਘਰਿਆ ਮਾਟੀ ਕਾਲੇ ਦਿਓਰਾ ਕਰਿਆ ਉਕਤ ਸੁਰਤ ਲੈ ਜੋਤ ਪ੍ਰੀਖਿਆ ਮਾਤ ਗਰਭ ਮੈਂ ਜਿੰਤੂ ਰਾਖਿਆ ਸਾਹਿਬ ਨੇ ਬਾਣੀ ਵਿੱਚ ਕਿਹਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਤ ਲਹਿਰ ਮੈਂ ਤਾਰੋ ਤਾਰਨ ਹਾਰੇ ਸਾਹਿਬ ਨੇ ਬਾਣੀ ਵਿੱਚ ਕਿਹਾ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ ਸਾਹਿਬ ਨੇ ਬਾਣੀ ਵਿੱਚ ਕਿਹਾ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪੱਤ ਬੀਚ ਬਚਾਵੈ ਉਹ ਰਿਜਕ ਦੇਣ ਵਾਲਾ ਇੱਕ ਹੀ ਲੜ ਪਈਆਂ ਤੇ ਅੱਗੋ ਕਹਿੰਦੀ ਦੇਖੋ ਜਿੰਨੀਆਂ ਮਰਜ਼ੀ ਦਲੀਲਾਂ ਦੇ ਲੋ ਪਰ ਮੇਰੇ ਤੇ ਅਸਰ ਨਹੀਂ ਮੈਂ ਗੁਰਮੁਖਾਂ ਤੋਂ ਇੱਕ ਬਚਨ ਸੁਣਿਆ ਕਿ ਦੇਣ ਵਾਲਾ ਵਾਹਿਗੁਰੂ ਏ ਕੋਈ ਕਿਸੇ ਨੂੰ ਰਿਜਕ ਨਹੀਂ ਦਿੰਦਾ
1: ਹਮ ਸਭ ਕਹੇ ਪਿਤਾ ਤੇ ਖਾਵਤ ਇਹ ਕਿਸ ਬਾਤ ਅਪਰ ਬਿਦਤਾਵਤ
0: ਕਿੰਨੇ ਲੜਦੀਆਂ ਲੜਦੀਆਂ ਇਹ ਆਣੀਆਂ ਉੱਠ ਪਈਆਂ ਤੇ ਬਾਪੂ ਦੇ ਕੋਲ ਘਰ ਗਈਆਂ ਤੇ ਪਿਤਾ ਬੈਠਾ ਸੀ ਆਪਣੇ ਮੰਜੇ ਤੇ ਇਹ ਵਿਚਾਰੀ ਵੀ ਪਿੱਛੇ ਪਿੱਛੇ ਤੁਰ ਪਈ ਚਾਰਾਂ ਜਣੀਆਂ ਨੇ ਜਾ ਕੇ ਪਿਤਾ ਨੂੰ ਘੇਰ ਲਿਆ ਤੇ ਕਹਿਣ ਲੱਗੀਆਂ ਪਿਤਾ ਜੀ ਦੇਖੋ ਆ ਕਿਹੋ ਜਿਹੀਆਂ ਗੱਲਾਂ ਕਰਦੀ ਪਈ ਏ ਅਸੀਂ ਬੈਠੀਆਂ ਤਾਂ ਅੱਜ ਇਕੱਠੀਆਂ ਤੇ ਗੱਲ ਚੱਲ ਪਈ ਕਿ ਸਾਡਾ ਬਾਪੂ ਸਾਨੂੰ ਰਿਜਕ ਦਿੰਦਾ ਸਾਡਾ ਪਿਤਾ ਸਾਨੂੰ ਬਸਤਰ ਦਿੰਦਾ ਤੇ ਇਹ ਅੱਗੋਂ ਹੋਰ ਤਰਕ ਕਰਦੀ ਹੈ
1: ਜੋ ਪ੍ਰਤਪਾਰੇ ਦੇਤ ਹਮੇਸ਼ ਲਗਤਨ ਤੇ ਜਿਨ ਕੀਨ ਵਿਸ਼ੇਸ਼
0: ਇਹ ਤਾਂ ਗੱਲਾਂ ਹੋਰ ਕਰਦੀ ਏ ਆਖਦੀ ਏ ਰਿਜਕ ਦੇਣ ਵਾਲਾ ਕੋਈ ਹੋਰ ਏ ਜਿਹੜੇ ਸਾਡੇ ਛੋਟੇ ਜਿਹੇ ਤਨ ਨੂੰ ਸੰਭਾਲ ਕੇ ਰੱਖੇ ਤੇ ਜਿਹਦੀ ਕਿਰਪਾ ਨਾਲ ਤਨ ਵੱਡਾ ਹੋ ਰਿਹਾ ਹੈ
1: ਸੁਖ ਸੋ ਸ਼ੁਭ ਆਹਾਰ ਹਮ ਕਰੇ ਕਿਸੂ ਬਾਤ ਕੀ ਚਿੰਤਨ ਤਰੀ
0: ਕਹਿਣ ਲੱਗੇ ਅਸੀਂ ਫਿਰ ਦਲੀਲ ਦਿੱਤੀ ਕਿ ਨਹੀਂ ਸਾਡੀ ਪ੍ਰਤਪਾਲਣਾ ਸਾਡਾ ਬਾਪ ਕਰਦਾ ਸੁਖ ਨਾਲ ਅਸੀਂ ਆਹਾਰ ਕਰਨੀਆਂ ਵਾ ਸਾਨੂੰ ਕਿਤੇ ਰੋਟੀ ਦੀ ਚਿੰਤਾ ਨਹੀਂ
1: ਇਹ ਨੈ ਮਾਨ ਮਤ ਕਹਿ ਨਿਆਰੋ ਹਮ ਸਭ ਕਹੇ ਕੀਨਸ ਨਿਰਧਾਰੋ
0: ਕਹਿਣ ਲੱਗੀ ਦੇਖੋ ਅਸੀਂ ਸਾਰੀਆਂ ਨੇ ਇੱਕੋ ਹੀ ਇਹ ਆਪਸ ਵਿੱਚ ਵਿਚਾਰ ਕੀਤੀ ਏ ਕਿ ਦੇਣ ਵਾਲਾ ਸਾਡਾ ਪਿਤਾ ਹੈ ਪਰ ਇਹਦਾ ਤਾਂ ਮਤ ਨਿਆਰਾ ਹੈ ਸਾਡੀ ਹਾਂ ਵਿੱਚ ਹਾਂ ਨਹੀਂ ਮਿਲਾਂਦੀ
1: ਸੁਣਤ ਨਿਰਪਤ ਪਿਤ ਮੂਰਖ ਰੋਸਾ ਨੈ ਈਸ਼ਰ ਕੋ ਲਖਿਓ ਭਰੋਸਾ
0: ਕਹਿੰਦੇ ਨੇ ਕਵੀ ਜੀ ਉੱਕੋ ਰਾਜਾ ਵੀ ਮੂਰਖ ਏ ਉਹਨੂੰ ਇਹ ਸਮਝ ਨਹੀਂ ਜਿਹੜੀਆਂ ਇਹ ਚਾਰ ਕਹਿੰਦੀਆਂ ਨੇ ਇਹ ਅਣਜਾਣ ਨੇ ਜਿਹੜੀ ਇੱਕ ਕਹਿੰਦੀ ਪਈ ਉਹ ਸੱਚ ਕਹਿੰਦੀ ਪਈ ਕਹਿਣ ਲੱਗੇ ਆਪਸ ਵਿੱਚ ਇਹ ਮੂਰਖ ਬੰਦਾ ਜਿਹਨੂੰ ਸਮਝ ਨਹੀਂ ਇੱਕ ਵਾਹਿਗੁਰੂ ਤੇ ਭਰੋਸਾ ਨਹੀਂ
1: ਆਪਣੇ ਰਾਜਮਾਨ ਮੈਂ ਫੂਲਾ ਪ੍ਰਤਕੂਲ ਪਏ ਤੇ ਭੂਲਾ
0: ਕਹਿੰਦੇ ਆਪਣੇ ਆ ਚਾਰ ਗਜ਼ ਜ਼ਮੀਨ ਤੇ ਫੁੱਲਿਆ ਬੈਠਾ ਰਾਜ ਗੱਦੀ ਤੇ ਫੁੱਲਿਆ ਬੈਠਾ ਇਹਨੂੰ ਇੰਨਾ ਪਤਾ ਹੀ ਨਹੀਂ ਕਿ ਦੇਣ ਵਾਲਾ ਤਾਂ ਇੱਕ ਪਰਮੇਸ਼ਵਰ ਏ ਮੈਨੂੰ ਵੀ ਰਿਜ਼ਕ ਉਹਨੇ ਦਿੱਤਾ ਰਾਜ ਭਾਗ ਵੀ ਉਹਦਾ ਦਿੱਤਾ ਹੋਇਆ ਹੈ
1: ਸਭ ਕੰਨਿਆ ਨਿਜ ਨਿਕਟ ਹਕਾਰੀ ਆਸ਼ੇ ਸਮਝਣੇ ਇੱਛਾ ਧਾਰੀ
0: ਉਸੇ ਵਕਤ ਇਹਨੇ ਸਾਰੀਆਂ ਬੱਚੀਆਂ ਨੂੰ ਆਪਣੇ ਕੋਲ ਬੁਲਾ ਲਿਆ ਇਹ ਪੁੱਛਣ ਵਾਸਤੇ ਵੀ ਇਹਨਾਂ ਦੇ ਮਨ ਵਿੱਚ ਹੈ ਕੀ ਏ ਇਹ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਨੇ ਇਕੱਲੀਆਂ ਆਖਿਰ ਇਸ ਬੱਚੀ ਦੇ ਮਨ ਵਿੱਚ ਕੀ ਬੈਠਾ ਹੈ
1: ਪ੍ਰਥਕ ਪ੍ਰਥਕ ਤਿੰਨ ਬੂਜਨ ਲਾਗਾ ਕਹੋ ਤੂੰ ਕਿਸ ਕੋ ਭੁਗਤੈ ਭਾਗਾ
0: ਕਹਿਣ ਲੱਗੇ ਇੱਕ ਇੱਕ ਬੱਚੀ ਨੂੰ ਪੁੱਛਣ ਲੱਗਾ ਕਿ ਦੱਸ ਤੂੰ ਕੱਪੜੇ ਕਿਹਦੇ ਦਿੱਤੇ ਪਾਨੀ ਏ ਰੋਟੀ ਕਿਹਦੀ ਦਿੱਤੀ ਖਾਨੀ ਏ ਤੈਨੂੰ ਦੁਨੀਆਂ ਦੇ ਸੁੱਖ ਦਾ ਸਾਧਨ ਕਿਹਨੇ ਦਿੱਤਾ ਤੇਰੇ ਤਨ ਤੇ ਜਿਹੜੇ ਕੀਮਤੀ ਗਹਿਣੇ ਪਾਏ ਇਹ ਕਿਸਨੇ ਤੈਨੂੰ ਦਿੱਤੇ ਹਨ
1: ਸਭ ਨੇ ਕਿਹੋ ਪਿਤਾ ਹਮ ਤੇਰਾ ਖਾਵੇ ਪਰ ਹੈ ਦਰਬ ਕਨੇਰਾ
0: ਸਾਰੀਆਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ ਪਿਤਾ ਜੀ ਜਿਹੜੇ ਤਨ ਤੇ ਬਸਤਰ ਪਾਨੀਆਂ ਵਾ ਇਹ ਵੀ ਤੇਰੇ ਨੇ ਜਿਹੜਾ ਆਪਾਂ ਹੱਥਾਂ ਵਿੱਚ ਗਹਿਣੇ ਪਾਏ ਇਹ ਵੀ ਤੇਰੇ ਨੇ ਤੇ ਜਿਹੜਾ ਅਸੀਂ ਭੋਜਨ ਛਕਦੀਆਂ ਵਾ ਇਹ ਵੀ ਤਾਂ ਤੇਰਾ ਬਖਸ਼ਿਆ ਹੋਇਆ ਹੈ
1: ਬ੍ਰਿਤ ਭਾਰਤ ਨਿਤ ਦੇ ਦਹਾਰਾ ਹਮ ਸਭ ਭੁਗਤੇ ਭਾਗ ਤੁਹਾਰਾ
0: ਸਾਨੂੰ ਦੇਖ ਪਿਤਾ ਕੋਈ ਫਿਕਰ ਨਹੀਂ ਆਰਾਮ ਨਾਲ ਘਰ ਸੁੱਤੀਆਂ ਵਾ ਪਰ ਸਾਡੇ ਜਾਗਣ ਤੋਂ ਪਹਿਲਾਂ ਭੋਜਨ ਤਿਆਰ ਏ ਇੱਕ ਦਿਨ ਨਹੀਂ ਰੋਜ਼ ਤੂੰ ਸਾਨੂੰ ਭੋਜਨ ਪਕਵਾਨ ਭੇਜਣਾ ਸਾਡੀ ਪ੍ਰਤਪਾਲਣਾ ਤੁਸੀਂ ਕਰਦੇ ਹੋ
1: ਨਿਜ ਭਗਨੀ ਸਭ ਤੇ ਪਛਾਤੀ ਰਾਜ ਕੋਇਰ ਬੋਲੀ ਇਸ ਭਾਤੀ
0: ਕਹਿਣ ਲੱਗੇ ਜਿਹੜੀ ਉਹ ਬੱਚੀ ਇੱਕ ਕਹਿੰਦੀ ਸੀ ਦੇਣ ਵਾਲਾ ਰੱਬ ਏ ਉਹਨੂੰ ਪੁੱਛਿਆ ਦੱਸ ਖਾਂ ਕਿਹਦਾ ਦਿੱਤਾ ਤੂੰ ਖਾਨੀ ਏ ਤੈਨੂੰ ਬਸਤਰ ਕੌਣ ਦਿੰਦਾ ਤੇ ਪਰਮੇਸ਼ਵਰ ਦੇ ਭੈ ਵਿੱਚ ਗੁਰੂ ਕੀ ਬਾਣੀ ਵਿੱਚ ਭਿੱਜੀ ਹੋਈ ਉਸ ਬੱਚੀ ਨੇ ਇਹ ਬਚਨ ਕਹੇ ਹਨ।
1: ਹੇ ਪਿਤ ਭਾਵ ਏਕ ਕੋ ਦੂਬਾ ਭੁਗਤ ਹੈ ਇਹ ਨਹੀਂ ਕਬ ਹੁਆ।
0: ਲੱਗੀ ਹੇ ਮੇਰੇ ਬਾਪੂ ਇੱਕ ਗੱਲ ਧਿਆਨ ਨਾਲ ਸੁਣ ਲੈ, ਕੋਈ ਕਿਸੇ ਦਾ ਦਿੱਤਾ ਨਹੀਂ ਉਹ ਖਾਂਦਾ, ਇੱਕ ਦੇ ਭਾਗ ਕਦੀ ਦੂਜਾ ਨਹੀਂ ਉਹ ਖੋ ਸਕਦਾ। ਚੇਤੇ ਰੱਖੀ ਆਪਣੇ ਆਪਣੇ ਭਾਗ ਸਾਰੇ ਖਾਂਦੇ ਨੇ, ਤੈਨੂੰ ਸਮਝ ਨਹੀਂ ਕਦੀ ਵੇਖੀ ਕਿ ਇੱਕ ਦਾ ਭਾਗ ਇੱਕ ਦੇ ਮਸਤਕ ਦੇ ਭਾਗ ਦੂਜਾ ਖਾ ਲੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਤਾਂ ਰੱਬ ਦੀ ਕਿਰਪਾ ਹੈ, ਇੱਕ ਮਾਂ ਦੀ ਕੁੱਖ ਵਿੱਚੋਂ ਦੋ ਬੱਚਿਆਂ ਦਾ ਜਨਮ ਹੈ, ਇੱਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਤੇ ਇੱਕ ਜਿਹੜਾ ਰਾਜ ਪਦਵੀ ਤੇ ਬੈਠਾ ਹੋਏ, ਭਾਗ ਆਪੋ ਆਪਣੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਸਾਹਿਬ ਨੇ ਬਾਣੀ ਵਿੱਚ ਕਿਹਾ, ਆਪਣ ਲਈ ਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਈ। ਬਾਪੂ ਆਪਣੇ ਆਪਣੇ ਭਾਗ ਖਾਂਦਾ ਹਰ ਕੋਈ, ਕੌਣ ਕਿਸੇ ਨੂੰ ਭਾਗ ਦੇਣ ਵਾਲਾ ਹੈ।
1: ਨਿਜ ਨਿਜ ਭਾਗ ਅਦਕ ਹਰ ਘਾਟ, ਭੋਗਤ ਜਗ ਮੇ ਰੰਗ ਸੁਰਾਟ।
0: ਇਹ ਗੱਲ ਵੱਖਰੀ ਕਿ ਭਾਗ ਆਪੋ ਆਪਣੇ ਨੇ, ਕੋਈ 36 ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਤੇ ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌਂ ਜਾਂਦਾ। ਆਪਣੇ ਆਪਣੇ ਭਾਗ ਨੇ, ਕੋਈ ਆਪਣੇ ਤਨ ਤੇ ਖੱਦਰ ਦੇ ਬਸਤਰ ਪਾ ਕੇ ਸਾਦੇ ਬਸਤਰ ਪਾ ਕੇ ਜਿਨ ਦਿਨ ਕੱਢ ਲੈਂਦਾ ਤੇ ਕੋਈ ਇੱਕ ਦਿਨ ਦੇ ਅੰਦਰ ਕਈ ਕਈ ਤਰ੍ਹਾਂ ਦੇ ਬਸਤਰ ਬਦਲਦਾ। ਆਪੋ ਆਪਣੇ ਭਾਗ ਨੇ। ਮੇਰੇ ਸਾਹਿਬ ਨੇ ਸਾਰੇ ਗੱਲਾਂ ਬਾਣੀ ਵਿੱਚ ਕਹੀਆਂ ਨੇ, ਹਜ਼ੂਰ ਬਚਨ ਕਰਦੇ ਨੇ ਨਾ। ਸਤਿਗੁਰੂ ਦੇ ਬਚਨ ਆਪਾਂ ਪੜ੍ਹਨੇ ਆ, ਕਬੂ ਖਾਟ ਸਫੇਦੀ ਸਵਾਵੈ, ਕਬੂ ਭੂਮ ਪਿਆਰ ਨਾ ਪਾਵੈ। ਇਹ ਤੇਰੀ ਰਜ਼ਾ ਮੇਰੇ ਮਾਲਕ, ਕਿਸੇ ਨੂੰ ਤੂੰ ਬਸਤਰ ਕੀਮਤੀ, ਕਿਸੇ ਨੂੰ ਬਿਲਕੁਲ ਮੈਲੇ ਬਸਤਰ ਦੇਣਾ। ਹੇ ਪਿਤਾ, ਭਾਗ ਆਪੋ ਆਪਣੇ ਨੇ, ਆਪਣੇ ਆਪਣੇ ਭਾਗਾਂ ਦਾ ਖਾਂਦੇ ਹਾਂ।
1: ਸੁਣ ਪਿਤ ਕ੍ਰੋਧ ਕਰਿਓ ਔਰ ਭਾਰੀ, ਸਭ ਕੇ ਸੁਣਤੇ ਗਿਰਾ ਉਚਾਰੀ।
0: ਕਹਿੰਦੇ ਇੰਨੀ ਗੱਲ ਸੁਣਦੀ ਦੇਰ ਸੀ, ਮੂਰਖ ਬਾਪੂ ਨੂੰ ਸਮਝ ਨਹੀਂ ਪਈ। ਉਸ ਧੀ ਵੱਲ ਅੱਖਾਂ ਲਾਲ ਕਰਕੇ ਨੇ ਦੇਖਿਆ, ਕ੍ਰੋਧ ਨਾਲ ਇਹਦਾ ਚਿਹਰਾ ਭਖਣ ਲੱਗਾ ਤੇ ਇੱਕੋ ਦਮ ਥਿੜਕਦੀ ਜ਼ਬਾਨ ਵਿੱਚ ਇਹ ਕਹਿਣ ਲੱਗਾ ਹੈ,
1: ਅਮੁੱਕ ਰੰਕ ਹਮ ਜਾਤ ਮਝਾਰੀ, ਤਿਸਕੇ ਪੁੱਤਰ ਕਸ਼ਟ ਤਨ ਭਾਰੀ।
0: ਤੇ ਕਹਿਣ ਲੱਗਾ, ਤੈਨੂੰ ਕੌਣ ਰਿਜਕ ਦਿੰਦਾ ਹੈ? ਕਹਿਣ ਲੱਗੀ, ਇੱਕ ਪਰਮੇਸ਼ਵਰ, ਇੱਕ ਵਾਹਿਗੁਰੂ। ਆਪਣੇ ਭਾਗ ਖਾਨੀ ਆ? ਫਿਰ ਗੁੱਸੇ ਵਿੱਚ ਆਇਆ, ਕਹਿੰਦਾ ਚੰਗਾ, ਜੇ ਆਪਣੇ ਭਾਗ ਤੂੰ ਖਾਨੀ ਹੈ, ਇਹ ਨਹੀਂ ਸਮਝਦੀ ਕਿ ਮੈਂ ਤੈਨੂੰ ਦੇਣਾ? ਤੇ ਸਾਡੀ ਜਾਤ ਦੇ ਅੰਦਰ ਇੱਕ ਮਨੁੱਖ ਹੈ ਜਿਹਦੇ ਪੁੱਤਰ ਨੂੰ ਕੋੜ ਦਾ ਰੋਗ ਲੱਗਾ ਹੋਇਆ, ਸਾਡੀ ਬਰਾਦਰੀ ਵਿੱਚ ਰਹਿੰਦਾ, ਤੈਨੂੰ ਸਮਝ ਪੈ ਜਾ ਕਿ ਦੇਣ ਵਾਲਾ ਕੌਣ ਹੈ? ਪਿਆਰਿਓ, ਸਿਰਫ ਇੱਕੋ ਹੀ ਆ ਗੱਲ ਜਿਹੜੀ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦੀ। ਸਾਹਿਬ ਨੇ ਮਨਮੁਖ ਦੀ ਪਰਿਭਾਸ਼ਾ ਹੀ ਦਿੱਤੀ ਹੈ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਸਾਹਿਬ ਨੇ ਬਾਣੀ ਵਿੱਚ ਕਿਹਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤ ਮਿਲ ਗਈ ਦਤਾਰ ਭੁੱਲ ਗਿਆ। ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ, ਪ੍ਰਕਰਨ ਮਿਲਦਾ। ਰਹੀਮ ਨੇ ਦੋ ਦੋਹਰੇ ਕਹਿ, ਇੱਕ ਨਵਾਬ ਸੀ, ਉਹਨੇ ਥਾਲੀ ਭਰ ਲੈਣੀ ਰੁਪਈਆਂ ਨਾਲ, ਸਵੇਰੇ ਸੋਨੇ ਦੀਆਂ ਮੋਹਰਾਂ ਰੱਖਣੀਆਂ, ਸਾਰੇ ਬੰਦਿਆਂ ਨੂੰ ਦੇਖੀ ਜਾਣਾ ਜਦੋਂ ਭਿਖਾਰੀ ਆਉਣੇ ਨਾ, ਤੇ ਆਪਣੀਆਂ ਅੱਖਾਂ ਨੀਵੀਆਂ ਕਰਕੇ ਤੇ ਬੁੱਕ ਭਰ ਕੇ ਉਹਦੀ ਝੋਲੀ ਵਿੱਚ ਪੈਸੇ ਪਾ ਦੇਣੇ, ਲੋਕਾਂ ਲੰਘੀ ਜਾਣਾ। ਇਹਨੇ ਕਦੀ ਚਿਹਰਾ ਤੱਕ ਕੇ ਭਿਖਾਰੀ ਵੱਲ ਦੇਖਿਆ ਨਹੀਂ, ਨੀਵੀਂ ਪਾਈ ਰੱਖਣੀ। ਤੇ ਇੱਕ ਦਿਨ ਕੋਈ ਸੱਜਣ ਲੰਘਿਆ ਤੇ ਉਹਨੇ ਇੱਕ ਗੱਲ ਪੁੱਛੀ, ਕਹਿੰਦਾ ਨਵਾਬ, ਇੱਕ ਗੱਲ ਤੇਰੀ ਤੋਂ ਮੈਂ ਖੁਸ਼ ਹਾਂ, ਰੱਬ ਦਾ ਭੈ ਮੰਨਣਾ, ਲੋਕਾਂ ਨੂੰ ਦਾਨ ਪੁੰਨ ਕਰਨਾ, ਪਰ ਜਦੋਂ ਤੂੰ ਕਿਸੇ ਦੀ ਝੋਲੀ ਵਿੱਚ ਰੁਪਈਏ ਪਾਨੇ ਤੇ ਆਪਣੀਆਂ ਅੱਖਾਂ ਤੋਂ ਨੀਵੀਆਂ ਕਰ ਲੈਂਦਾ। ਉਹਨੇ ਬੜੀ ਸੋਹਣੀ ਗੱਲ ਕਹੀ ਰਕੀਮ ਨੇ, ਕਹਿਣ ਲੱਗੇ, ਸਿੱਖੇ ਕਹਾ ਨਵਾਬ ਜੂ, ਦੇਨੀ ਐਸੀ ਦੇਨ। ਹੇ ਨਵਾਬ, ਕਿੱਥੋਂ ਸਿੱਖਿਆ ਇਹੋ ਜਿਹੀ ਗੱਲ ਤੂੰ? ਜਿਉਂ ਜਿਉਂ ਕਰ ਉੱਚਾ ਬੜਾ, ਇਹਦਾ ਮਤਲਬ ਜਿਉਂ ਜਿਉਂ ਤੂੰ ਹੱਥ ਭਰ ਕੇ ਕਿਸੇ ਨੂੰ ਦੇਣ ਲੱਗਣਾ, ਤਿਉਂ ਤਿਉਂ ਨੀਚੇ ਨੈਣ, ਤਿਉਂ ਤਿਉਂ ਤੇਰੀਆਂ ਅੱਖਾਂ ਨੀਵੀਆਂ ਕਿਉਂ ਹੋ ਜਾਂਦੀਆਂ ਨੇ? ਕਿਸੇ ਦੀ ਝੋਲੀ ਵਿੱਚ ਪਾਉਣ ਲੱਗਿਆਂ ਤੂੰ ਅੱਖਾਂ ਨੀਵੀਆਂ ਕਿਉਂ ਕਰ ਲੈਂਦਾ? ਅੱਗੋ ਨਵਾਬ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ, ਦੇਣ ਹਾਰ ਕੋਈ ਹੋਰ ਹੈ, ਜੋ ਬੋਜਿਤ ਬੇਜਤ ਹੈ ਦਿਨ ਰਹਿਣ, ਕਿਉਂ ਮੈਂ ਅੱਖਾਂ ਨੀਵੀਆਂ ਕਰਨਾ ਵਾਂ? ਕਹਿੰਦਾ, ਦੇਣ ਹਾਰ ਕੋਈ ਔਰ ਹੈ, ਜੋ ਬੋਜਿਤ ਹੈ ਦਿਨ ਰਹਿਣ, ਲੋਕ ਭਰਮ ਮੁਝ ਪਰ ਕਰੇ ਜਾਂ ਤੇ ਨੀਚੇ ਨੈਣ, ਮੈਂ ਇਸ ਕਰਕੇ ਅੱਖਾਂ ਨੀਵੀਆਂ ਕਰਨਾ ਦੁਨੀਆਂ ਦੇ ਲੋਕੋ, ਹੱਥ ਮੇਰਾ ਜੇ ਦੇਣ ਵਾਲਾ ਤੇ ਕੋਈ ਹੋਰ ਹੈ, ਮਤਾਂ ਸੋਚਿਓ ਮੈਂ ਦਾਤਾ ਵਾਂ। ਉਸ ਕਮਲੇ ਨੂੰ ਸਮਝ ਨਹੀਂ ਪਈ, ਗੁੱਸੇ ਵਿੱਚ ਆ ਗਿਆ, ਕਹਿੰਦਾ ਚੰਗਾ, ਫਿਰ ਸਾਡੀ ਬਰਾਦਰੀ ਵਿੱਚ ਇੱਕ ਕੋੜੀ ਏ, ਮੈਂ ਦੇਖਣਾ ਤੇਰੇ ਭਾ ਕਿੰਨੇ ਕੁ ਬਲਵਾਨ ਹਨ।
1: ਹਾਥ ਪਾਵ ਅੰਗਰੀ ਚੜ ਗਈ, ਅਸਕੋ ਮੈਂ ਜਬ ਤੋਹੇ ਦੇ ਦਈ।
0: ਕਹਿਣ ਲੱਗਾ ਚੰਗਾ ਫਿਰ ਤੈਨੂੰ ਰਿਜਕ ਰੱਬ ਦਿੰਦਾ ਨਾ। ਕਹਿਣ ਲੱਗੀ ਬਿਲਕੁਲ। ਕਹਿੰਦਾ ਮੈਂ ਤੈਨੂੰ ਉਸ ਕੋੜੀ ਦੇ ਲੜ ਲਾਂਗਾ ਜਿਹਦੇ ਹੱਥ ਤੇ ਪੈਰ ਝੜ ਗਏ, ਦੇਖਾਂਗਾ ਤੇਰੇ ਭਾਗ ਕਿੰਨੇ ਕੁ ਕੰਮ ਕਰਦੇ ਹਨ।
1: ਆਪਣ ਭਾਗ ਤਬ ਪੁੰਚਨ ਕਰੀਏ, ਨਰਕ ਸਮਾਨ ਕਸ਼ਟ ਕੋ ਭਰੀਏ।
0: ਕਹਿਣ ਲੱਗੇ ਆਪਣੇ ਭਾਗ ਤੂੰ ਭੋਗੀ, ਤੂੰ ਕਹਿੰਦੀ ਹੈ ਦੇਣ ਵਾਲਾ ਰੱਬ ਏ, ਫਿਰ ਮੈਂ ਦੇਖਾਂਗਾ ਤੇਰੇ ਭਾਗ ਤੇ ਨਰਕ ਦੇ ਸਮਾਨ ਤੂੰ ਆਪਣੀ ਜ਼ਿੰਦਗੀ ਬਤੀਤ ਕਰੇਂਗੀ।
1: ਸੁਣ ਕੰਨਿਆ ਨੇ ਪਿਤਕੀ ਬਾਣੀ, ਸੋਈ ਸੀ ਸਰੀ ਮਨ ਮਾਨੀ।
0: ਬੱਚੀ ਨੇ ਸੁਣਦਿਆਂ ਸਾਰ ਕਹਿ ਦਿੱਤਾ ਬਾਪੂ ਜੇ ਮੇਰੇ ਭਾਗਾਂ ਵਿੱਚ ਉਹੀ ਏ ਨਾ, ਮੈਂ ਉਹਦੇ ਲੜ ਲੱਗਣਾ ਤੇ ਤੂੰ ਜਿੰਨਾ ਮਰਜ਼ੀ ਜਤਨ ਕਰ ਲੈ, ਮੈਂ ਜਾਣਾ ਉਹਦੀ ਘਰ, ਮੈਨੂੰ ਪਰਵਾਹ ਨੀ, ਮੈਨੂੰ ਉਸ ਦਾਤੇ ਦੇ ਬਚਨਾਂ ਤੇ ਭਰੋਸਾ ਹੈ। ਗੁਰਮੁਖ ਕਹਿ ਕੇ ਗਏ ਨੇ ਕਿ ਉਹ ਪੱਥਰਾਂ ਵਿੱਚ, ਉਹ ਰੁੱਖਾਂ ਵਿੱਚ, ਉਹ ਪਹਾੜਾਂ ਵਿੱਚ, ਉਹ ਪਾਣੀ ਵਿੱਚ, ਉਹ ਦਰਿਆਵਾਂ ਵਿੱਚ, ਉਹ ਚਾਰੇ ਤਰ੍ਹਾਂ ਦੀਆਂ ਖਾਣੀਆਂ ਨੂੰ ਦਿੰਦਾ ਹੈ, ਤੇ ਜੇ ਮੈਨੂੰ ਲੂਲੇ ਦੇ ਲੜ ਲਾਏਗਾ, ਪਿੰਗਲੇ ਦੇ ਲੜ ਲਾਏਗਾ, ਸੱਚ ਜਾਣੀ ਮੇਰਾ ਗੁਰੂ ਨਾਨਕ ਉਹਦੀ ਵੀ ਝੋਲੀ ਵਿੱਚ ਖੈਰ ਪਾਏਗਾ। ਮੈਨੂੰ ਪਰਵਾਹ ਨੇ, ਭਾਗ ਮੈਂ ਆਪਣੇ ਖਾਣੇ ਨੇ, ਦੇਣ ਵਾਲਾ ਉਹ ਪਰਮੇਸ਼ਵਰ ਹੈ।
1: ਜਿਸਕੀ ਮਾਂ ਸਬਰ ਜਿਤ ਰਹੀ ਤੋ ਪਿਤਾ ਨੇ ਰਿਸ ਕਰ ਕਹੀ।
0: ਕਹਿੰਦੇ ਨੇ ਮਾਂ ਰੋਕਦੀ ਰਹੀ ਏ, ਆਖਿਰ ਮਾਂ ਦਾ ਹਿਰਦਾ ਪਤਾ ਨੀ ਬੰਦਾ ਕਿੰਨਾ ਕੁ ਕਠੋਰ ਹੋ ਜਾਂਦਾ। ਵਾਹ ਹੰਕਾਰ, ਬਸ ਤੇਰੇ ਜਦੋਂ ਤੂੰ ਕਿਸੇ ਅੰਦਰ ਘਰ ਕਰ ਜਾਂਦਾ, ਕਿਸੇ ਅੰਦਰ ਬਹਿ ਜਾਂਦਾ, ਹੰਕਾਰੀ ਬੰਦਾ ਤਾਂ ਇੱਥੇ ਵੀ ਨਹੀਂ ਜਾਣਦਾ ਮੈਂ ਆਪਣੀ ਧੀ ਦੇ ਟੁਕੜੇ ਨੂੰ ਕਿਤੇ ਲੜ ਲਾਨਾ ਪਿਆ, ਆਪਣੇ ਦਿਲ ਦੇ ਟੁਕੜੇ ਨੂੰ, ਧੀ ਨੂੰ ਕਿਤੇ ਲੜ ਲਾਨਾ। ਇਹ ਹੰਕਾਰ ਹੀ ਹੈ ਨਾ ਕਿ ਮੈਂ ਸਭ ਕੁਝ ਹਾਂ। ਕਹਿੰਦੇ ਨੇ ਉਸ ਬੱਚੀ ਨੇ ਕਿਹਾ ਮਾਂ ਰੋਕ ਨਾ, ਯਾਦ ਰੱਖੀ ਜੇ ਮੇਰੇ ਸਿਰ ਦਾ ਸਾਈਂ ਵਾਹਿਗੁਰੂ ਏ ਨਾ, ਜੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ ਤੇ ਇਸ ਪਿੰਗਲੇ ਨਾਲ ਵੀ ਲੱਗ ਕੇ ਮੈਨੂੰ ਗੁਰੂ ਨਾਨਕ ਕਿਰਪਾ ਜ਼ਰੂਰ ਕਰੇਗਾ। ਮੈਂ ਤਾਂ ਉਹਦੀ ਰਜ਼ਾ ਦਾ ਸਬਕ ਪੜ੍ਹਿਆ, ਮੈਂ ਉਹਦੇ ਭਾਣੇ ਵਿੱਚ ਰਹੀ ਹਾਂ, ਤੇ ਮਾਂ ਜਿਹੜੀ ਭਾਣੇ ਵਿੱਚ ਤੇ ਭਲਾ ਕਰਕੇ ਜਾਣ ਲੈ ਉਹਦੇ ਮੂੰਹ ਵਿੱਚੋਂ ਕਦੀ ਤਰਕ ਨਹੀਂ ਹੁੰਦਾ। ਇਹ ਤਾਂ ਮਾਲਕ ਜਿੱਥੇ ਰੱਖੇ ਮੈਂ ਉੱਥੇ ਪ੍ਰਵਾਨ ਕਰਾਂਗੀ। ਕਹਿੰਦੇ ਨੇ ਇਸ ਬੱਚੀ ਨੇ ਉਸ ਆਦਮੀ ਨੂੰ ਪ੍ਰਵਾਨ ਕਰਨੇ, ਅਗਲੇ ਬੁੱਧਵਾਰ ਵਿਚਾਰਾਂਗੇ। ਆਖਰ ਭਾਣੀ ਨੂੰ ਮੰਨਦੀ ਉਸ ਧਰਤੀ ਤੇ ਪਹੁੰਚਦੀ ਏ ਜਿਸ ਧਰਤੀ ਤੇ ਕਾਂ ਵੀ ਹੰਸ ਹੋ ਜਾਂਦੇ ਨੇ। ਅਗਲਾ ਹੀ ਹਫ਼ਤਾ ਮੇਰਾ ਇੱਥੇ ਦੇ ਇਹ ਪ੍ਰਸੰਗ ਅਗਲੇ ਬੁੱਧਵਾਰ ਪੂਰਾ ਕਰ ਦਿਆਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰਿਓ, ਆਪ ਆਉਂਦੇ ਹੋ ਸ਼ਾਮ ਨੂੰ ਵੱਧ ਚੜ ਕੇ ਆਇਆ ਕਰੋ, ਸਤਿਗੁਰੂ ਦੇ ਘਰ ਦੀ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ।

होते परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरमुख प्यारे सतसंगी जनों आप जी ने इस संध्या वेले दे दीवान अंदर हजूर दे पावन पवित्र इलाही बचना दा रस पिना कीर्तन सरवण कीता है। आप जी बड़े प्यार दे नाल सतगुरु गुरु रामदास महाराज उन्हां दी उस्तत अंदर उचारण कीते हुए सवैया विचों पटां दे बचन आपने गुरबाणी कीर्तन विच सरवण कीते ने, जिथे आपां रोजाना सतगुरां दे पावन पवित्र इलाही बचना दी विचार गुरु की बाणी दी विचार करने हैं। उथे हर बुधवार गुरुदेव जी दे पवित्र इतिहास नूं भी आपां वाच रहे हां। जिवें पिछले बुधवार आपां ने विचार कीती सी कि पट्टी दे इलाके दा चौधरी जिस दे घर अंदर पंज धियां ने, उन्हां विचों एक दा किरदार एक दी भावना नूं परमेश्वर ने इहो जिहा भाग लाया कि जिथे भी कोई महापुरश कोई गुरमुख जन बैठते ने, ये बच्ची उन्हां दे कोल बैठ के उन्हां दे बचन श्रवण कर दी। ते एक दिन धन गुरु नानक साहब जी दे दर तो बख्शे हुए कुछ गुरसिख जड़े एकांत विच बैठ के गुरबाणी दी विचार कर रहे सन कि हर एक नू रिजक देन वाला केवल एक परमेश्वर है, हर एक दे भागां विच जो मालक ने लिख दिता है ओ कुछ उसनू नसीब हो जांदा है। ते इस बच्ची ने गुरदेव दे उस शलोक नू अपने खिरदे विच दृढ़ कर लिया ते जबान तो कंठ कर लिया कि पुरखां बिरखां तीरथां तटां मेघां खेतां के हर एक नू रिजक देन वाला परमेश्वर। जदों बच्ची घर आई है ते एक दिन आपस विच पंजे भैणां बैठियां ने ते चार विचार करदियां ने चार जनियां कि साडा बाप साडा बापू पिता कितना चंगा है जिहड़ा पहरन नू वस्त्र दिंदा है खान नू भोजन दिंदा है तन ते पाण वास्ते सुंदर गहने लै के दिंदा है ते इह खामोश हो के सब कुछ सुनी जा रही है। पर जदों इहनू पुछया गया तू क्यों नहीं बोलदी ते इस बच्ची ने इक्को उत्तर दिता सी, नहीं भैणों ਇਹ ਕੇਵਲ ਤੁਹਾਡੇ ਮਨ ਦਾ ਭੁਲੇਖਾ ਹੈ ਕਿ ਦੇਣ ਵਾਲਾ ਸਾਡਾ ਬਾਪੂ ਵੇ ਸਾਡਾ ਪਿਤਾ ਹੈ, ਨਹੀਂ ਕਿਸੇ ਦਾ ਕੋਈ ਭਾਗ ਨਹੀਂ ਦੇ ਸਕਦਾ ਲੈ ਸਕਦਾ, ਦੇਣ ਵਾਲਾ ਕੇਵਲ ਇੱਕ ਨਿਰੰਕਾਰ ਹੈ, ਮੈਂ ਤਾਂ ਉਹਦਾ ਦਿੱਤਾ ਖਾਨੀ ਹਾਂ ਉਹਦੇ ਦਿੱਤੇ ਹੋਏ ਵਸਤਰ ਪਾਨੀ ਹਾਂ ਉਸ ਨਿਰੰਕਾਰ ਦੇ ਦਿੱਤੇ ਹੋਏ ਤਨ ਤੇ ਗਹਿਣੇ ਪਾਏ ਨੇ। ਆਪਸ ਵਿੱਚ ਇਹ ਲੜ ਝਗੜ ਕੇ ਉੱਠ ਗਈਆਂ ਤੇ ਚਾਰਾਂ ਨੇ ਜਾ ਕੇ ਦੁਨੀ ਚੰਦ ਨੂੰ ਕਿਹਾ ਸੀ ਕਿ ਦੇਖ ਅਸੀਂ ਤਾਂ ਕਹਿ ਰਹੀਆਂ ਬਾਪੂ ਤੇਰਾ ਦਿੱਤਾ ਖਾਨੀਆਂ ਵਾਂ, ਪਰ ਉਹ ਕਹਿ ਰਹੀਏ ਦੇਣ ਵਾਲਾ ਕੋਈ ਹੋਰ। ਜਦੋਂ ਬੁਲਾਇਆ ਗਿਆ ਤੇ ਇਸ ਬੱਚੀ ਨੇ ਬੇਬਾਕ ਹੋ ਕੇ ਕਹਿ ਦਿੱਤਾ ਕਿ ਦੇਣ ਵਾਲਾ ਬਾਪੂ ਕੇਵਲ ਇੱਕ ਪਰਮੇਸ਼ਵਰੀ ਜਿਹੜਾ ਪੱਥਰ ਦੇ ਕੀੜਿਆਂ ਨੂੰ ਰਿਜ਼ਕ ਦਿੰਦਾ ਹੈ, ਜਿਹੜਾ ਪਾਣੀ ਵਿੱਚ ਪੈਦਾ ਹੋਏ ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਜਿਹੜਾ ਧਰਤੀ ਤੇ ਪੈਦਾ ਹੋਈ ਬਨਸਪਤੀ ਨੂੰ ਰਿਜ਼ਕ ਦਿੰਦਾ ਹੈ,
ਅਸਲੀਅਤ ਪੁੱਛੇ ਤੇ ਜੋ ਕੁਝ ਤੂੰ ਰਾਜ ਭਾਗ ਮਾਨਣਾ ਪਿਆ ਇਹ ਵੀ ਉਸ ਕਰਤਾਰ ਦੀ ਦਿੱਤੀ ਦਾਤ ਏ। ਐਵੇਂ ਭੁਲੇਖੇ ਵਿੱਚ ਪੈ ਕੇ ਤੂੰ ਕਹਿ ਰਿਹਾ ਮੈਂ ਦੇਣ ਵਾਲਾ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ, ਆਪਣੇ ਭਾਗ ਖਾਂਦੇ ਨੇ। ਉਸ ਦੇ ਮਨ ਨੂੰ ਇੰਨੀ ਹੰਕਾਰ ਨੂੰ ਚੋਟ ਵੱਜੀ, ਕਹਿਣ ਲੱਗਾ ਜੇ ਤੂੰ ਰੱਬ ਦਾ ਦਿੱਤਾ ਖਾਨੀ ਏ, ਜੇ ਤੂੰ ਕਰਤਾਰ ਨਿਰੰਕਾਰ ਦਾ ਦਿੱਤਾ ਖਾਨੀ ਏ ਤੇ ਸਾਡੀ ਬਰਾਦਰੀ ਵਿੱਚ ਇੱਕ ਕੋਹੜੀ ਏ, ਮੈਂ ਤੈਨੂੰ ਉਹਦੇ ਲੜ ਲਾ ਦਿਆਂਗਾ, ਫਿਰ ਦੇਖਾਂਗਾ ਕਿ ਉਹ ਕਰਤਾਰ ਉਹ ਨਿਰੰਕਾਰ ਤੇਰੇ ਭਾਗਾਂ ਵਿੱਚ ਜੇ ਹੋਵੇ ਤੂੰ ਆਪਣੇ ਭਾਗਾਂ ਵਿੱਚ ਇੱਥੇ ਨਰਕ ਭੋਗੇਂਗੇ। ਉਸ ਬੱਚੀ ਨੇ ਸਤ ਬਚਨ ਕਰਕੇ ਪ੍ਰਵਾਨ ਕਰ ਲਿਆ। ਇੱਥੋਂ ਤੱਕ ਆਪਾਂ ਨੇ ਵਿਚਾਰ ਕੀਤੀ ਸੀ। ਆਓ ਇਸ ਤੋਂ ਅੱਗੇ ਇਸ ਪਵਿੱਤਰ ਪ੍ਰਸੰਗ ਨੂੰ ਆਪਾਂ ਵਾਚਣਾ ਤੇ ਸਤਿਗੁਰੂ ਗੁਰੂ ਰਾਮਦਾਸ ਦੇ ਦਰ ਦੀ ਲਈਏ ਟੇਕ। ਕਵੀ ਸੰਤੋਖ ਸਿੰਘ ਨੇ ਇਸ ਪ੍ਰਸੰਗ ਨੂੰ ਗੁਰੂ ਅਰਜਨ ਦੇਵ ਜੀ ਦੇ ਵੇਲੇ ਨਾਲ ਸੰਬੰਧਿਤ ਕੀਤਾ, ਪਰ ਜਦੋਂ ਇਤਿਹਾਸ ਨੂੰ ਪੜਚੋਲਨੇ ਆ ਤੇ ਅਸਲੀਅਤ ਇਹ ਪ੍ਰਸੰਗ ਗੁਰੂ ਰਾਮਦਾਸ ਜੀ ਦੇ ਵੇਲੇ ਵਾਪਰੇ। ਗੁਰੂ ਰਾਮਦਾਸ ਸਰੋਵਰ ਕਰੀਬ ਕਰੀਬ ਤਿਆਰ ਕਰਾ ਚੁੱਕੇ ਸਨ, ਪੂਰਨ ਤਾਲ ਖਟਾਇਆ ਭਾਈ ਗੁਰਦਾਸ ਹੋਰਾਂ ਨੇ ਜ਼ਿਕਰ ਕੀਤਾ, ਪਰ ਖੈਰ ਜਿਵੇਂ ਕਵੀ ਸੰਤੋਖ ਸਿੰਘ ਨੇ ਇਸ ਨੂੰ ਬਿਆਨ ਕੀਤਾ, ਅੱਜ ਇਸ ਦੀਵਾਨ ਦੇ ਅੰਦਰ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦੀ ਸੁਪਤਨੀ ਬੀਬੀ ਹਰਭਜਨ ਕੌਰ ਜਿਨ੍ਹਾਂ ਦੀ 7ਵੀਂ ਬਰਸੀ, ਉਹਨਾਂ ਦੇ ਸਪੁੱਤਰ ਵੱਲੋਂ ਵੀ ਇਹ ਸਮਾਗਮ ਮਨਾਏ ਜਾ ਰਹੇ ਨੇ। ਸਤਿਗੁਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਆਪਣੇ ਦਰ ਨਾਲ ਜੋੜੀ ਰੱਖੇ। ਆਓ ਪਿਆਰਿਓ, ਇਸ ਇਤਿਹਾਸਕ ਪ੍ਰਸੰਗ ਦੀ ਵਿਚਾਰ ਕਰਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਗਰ ਕਰੋ, ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ ਤੇ ਬਖਸ਼ੋ ਅਸੀਸ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ।

0: ਕਰ ਕਹੇ
1: ਭਾਵਾਂ ਕਿ ਉਸ ਬੱਚੀ ਦੀ ਮਾਂ ਵਰਜਦੀ ਪਈ ਏ ਰੋਕਦੀ ਪਈ ਏ ਕਿ ਧੀਏ ਤੇਰੇ ਬਾਪੂ ਦਾ ਗੁੱਸਾ ਬੜਾ ਮਾੜਾ ਏ ਜੋ ਕੁਝ ਤੇਰੀਆਂ ਦੂਸਰੀਆਂ ਭੈਣਾਂ ਕਹਿੰਦੀਆਂ ਨੇ ਤੂੰ ਵੀ ਆਪਣੀ ਜ਼ਬਾਨ ਤੋਂ ਕਹਿਣਾ ਸ਼ੁਰੂ ਕਰ ਦੇਣਾ ਤੇ ਕੀ ਤੇਰਾ ਵਿਗੜਦਾ ਹੈ ਅਸਲੀਅਤ ਜੇ ਜਦੋਂ ਕਦੀ ਮਾਲਕ ਕਿਸੇ ਦੇ ਹਿਰਦੇ ਵਿੱਚ ਸੱਚ ਦੀ ਚਿਣਗ ਪੈਦਾ ਕਰਦਾ ਹੈ ਤੇ ਸੱਚ ਦੀ ਚਿਣਗ ਨੂੰ ਤਾਂ ਸ਼ੱਕੇ ਮਾਂ ਬਾਪ ਵੀ ਨਹੀਂ ਰੋ ਸਕਦੇ ਸਤਿਗੁਰੂ ਕੀ ਬਾਣੀ ਵਿੱਚ ਕਦੀ ਪੜ੍ਹਨੇ ਆ ਨਾ ਜੇ ਭਗਤ ਨਾਮਦੇਵ ਉਹਦੀ ਮਾਂ ਰੋਕ ਕੇ ਕਹਿੰਦੀ ਏ ਕਿ ਬੇਟਾ ਕੀ ਲੈਣਾ ਤੂੰ ਖੁਦਾ ਖੁਦਾ ਰਾਮ ਰਾਮ ਕਹਿ ਕੇ ਤੂੰ ਖੁਦਾ ਖੁਦਾ ਕਿਉਂ ਨਹੀਂ ਕਹਿ ਦਿੰਦਾ ਤੇ ਜਦੋਂ ਮਾਂ ਕਹਿੰਦੀ ਰੁਦਨ ਕਰੇ ਨਾਮੇ ਕੀ ਮਾਏ ਰਾਮ ਛੋੜ ਕੀ ਨਾ ਭਜੇ ਖੁਦਾਏ ਤੇ ਜਿਹਦੇ ਅੰਦਰ ਸੱਚ ਪੈਦਾ ਹੋਇਆ ਉਹ ਬੱਚਾ ਅੱਗੋਂ ਪੁਕਾਰ ਕੇ ਕਹਿੰਦਾ ਨਹੀਂ ਮਾਂ ਜੇ ਤੂੰ ਮੈਨੂੰ ਸੱਚਾਈ ਤੋਂ ਪਿਛਾਂ ਡਾਟਾ ਨਹੀਂ ਪਈਏ ਅਸਲੀਅਤ ਇਹ ਵੇ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਕਿਉਂਕਿ ਜਦੋਂ ਸੱਚ ਕਿਸੇ ਦੇ ਹਿਰਦੇ ਵਿੱਚ ਪੈਦਾ ਹੋਵੇ ਉਹਨੂੰ ਮਾਂ ਬਾਪ ਵੀ ਨਹੀਂ ਵਰਗਲਾ ਸਕਦੇ ਸਾਹਿਬ ਨੇ ਬਾਣੀ ਵਿੱਚ ਕੀਤਾ ਬਚਨ ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਏ ਜੇ ਮਾਂ ਸੱਚਾਈ ਤੋਂ ਰੋਕਣੀ ਏ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਪਿੰਡ ਪਰਾਂ ਤੋਂ ਹਰ ਗੁਣ ਗਾਏ ਦੂਜਾ ਪ੍ਰਮਾਣ ਮਿਲਦਾ ਜੇ ਕਿਤੇ ਪ੍ਰਹਿਲਾਦ ਦੀ ਮਾਂ ਕਹਿੰਦੀ ਏ ਕਿ ਬੇਟਾ ਤੂੰ ਮੰਨ ਜਾ ਦੇਖ ਤੇਰੇ ਬਾਪੂ ਨੇ ਸਾਰਿਆਂ ਉੱਤੇ ਆਪਣਾ ਹੁਕਮ ਲਾਗੂ ਕੀਤਾ ਬਸ ਦਾ ਬਸ ਕਿੰਨੀ ਸਬਰਾਨ ਰਾਜੇ ਬਿਨਤੀ ਕਰੇ ਪਟਰਾਨੀ ਪਰ ਕਹਿੰਦੇ ਨੇ ਪੁੱਤਰ ਪ੍ਰਹਿਲਾਦ ਕਹਾ ਨਹੀਂ ਮਾਨੇ ਤਿੰਨ ਤੋਂ ਔਰਾ ਠਾਨੀ ਪ੍ਰਹਿਲਾਦ ਵੀ ਮਾਂ ਦੇ ਬਚਨ ਨਹੀਂ ਮੰਨਦਾ ਅੱਜ ਮਾਂ ਰੋਕਦੀ ਏ ਧੀਏ ਦੇਖ ਤੇਰੇ ਬਾਪੂ ਦਾ ਗੁੱਸਾ ਬੜਾ ਭੈੜੇ ਤੂੰ ਵੀ ਕਹਿ ਦੇਖਾਂ ਕਿ ਦੇਣ ਵਾਲਾ ਮੇਰਾ ਬਾਪ ਏ ਪਰ ਉਸ ਬੱਚੀ ਨੇ ਅੱਗੋਂ ਉੱਤਰ ਦਿੱਤਾ ਹੈ
0: ਕਹਿਓ ਕੰਤ ਸੁਨੇ ਚੇਠਾਨਾ ਅਪਰਥਾਨ ਕੋ ਵਿਆਹੋ ਨ ਮਾਨਾ
1: ਉਸ ਵਕਤ ਉਹ ਕਹਿਣ ਲੱਗੀ ਨਹੀਂ ਮਾਂ ਜੋ ਕੁਝ ਮੇਰੇ ਭਾਗਾਂ ਵਿੱਚ ਨਿਰੰਕਾਰ ਨੇ ਲਿਖ ਦਿੱਤਾ ਹੈ ਉਹ ਕੁਝ ਖੋ ਕੇ ਰਹਿਣਾ ਜੇ ਤੂੰ ਸੋਚੇ ਕਿ ਮੈਂ ਇਹ ਕਹਿ ਦਿਆਂ ਕਿ ਦੇਣ ਵਾਲਾ ਮੇਰਾ ਬਾਪੂ ਏ ਨਹੀਂ ਮੈਂ ਜਿਸ ਦੇ ਦਰ ਨਾਲ ਜੁੜੀ ਹਾਂ ਜਿਹਦੀ ਬਾਣੀ ਮੇਰੇ ਕੰਨਾਂ ਵਿੱਚ ਪੈਂਦੀ ਏ ਉਹ ਤਾਂ ਆਵਾਜ਼ ਦੇ ਕੇ ਇੱਕ ਬਚਨ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਰੰਦਾ ਨਾ ਗਿਰਾਹ ਦਰ ਕਿ ਇਹ ਗੁਰੂ ਕੇ ਸਿੱਖਾਂ ਜਿਹੜੇ ਤੂੰ ਅਸਮਾਨ ਵਿੱਚ ਉੱਡਦੇ ਪਰੰਦੇ ਦੇਖਣੇ ਖੇ ਮਾਂ ਮੇਰਾ ਗੁਰੂ ਬੋਲ ਕੇ ਕਹਿੰਦਾ ਜਿਹੜੇ ਅਸਮਾਨ ਵਿੱਚ ਉੱਡਦੇ ਪਰੰਦੇ ਨੇ ਇਹਨਾਂ ਨੇ ਕਦੀ ਆਪਣੇ ਆਲਣਿਆਂ ਵਿੱਚ ਰਿਜ਼ਕ ਇਕੱਠਾ ਨਹੀਂ ਕੀਤਾ ਇਹਨਾਂ ਦੇ ਆਲਣਿਆਂ ਵਿੱਚ ਕੋਈ ਰੋਜ਼ੀ ਰੱਖਣ ਨਹੀਂ ਦਿੰਦਾ ਪਰੰਦਾ ਨਾ ਗਿਰਾਹ ਦਰ ਦਰਖਤ ਆਬ ਆਸ ਕਰ ਦੀ ਹੰਧ ਸੂਈ ਜਿਹੜਾ ਇਹਨਾਂ ਪੰਛੀਆਂ ਨੂੰ ਰਿਜ਼ਕ ਦਿੰਦਾ ਪਿਆ ਉਹ ਮੈਨੂੰ ਰੋਜ਼ੀ ਦਿੰਦਾ ਤੂੰ ਕਹਿੰਦੀ ਕਹਿਦੇ ਬਾਪੂ ਦੇਣ ਵਾਲਾ ਨਹੀਂ ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਮਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਚਿੰਤਾ ਕਰਨੀ ਏ ਕਿ ਰਿਜ਼ਕ ਬਾਪੂ ਦਿੰਦਾ ਪਰ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਕਹਿਣ ਲੱਗੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਉਹ ਤਾਂ ਕੀੜਿਆਂ ਨੂੰ ਰਿਜਕ ਦਿੰਦਾ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਰਹਿਣ ਦ੍ਰਿਸ ਪ੍ਰਭਾਤ ਤੂੰ ਹੀ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਤਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦੇਣ ਵਾਲਾ ਕੇਵਲ ਇੱਕ ਹੋਵੇ ਪਰ ਜੇ ਮੈਨੂੰ ਤੁਸੀਂ ਕੋੜੀ ਦੇ ਲੜ ਵੀ ਲਾ ਦਿਓਗੇ ਮੈਂ ਇਸ ਨੂੰ ਕਰਤਾਰ ਦੀ ਰਜ਼ਾ ਸਮਝ ਕੇ ਉਸ ਵਾਹਿਗੁਰੂ ਦਾ ਹੁਕਮ ਸਮਝ ਕੇ ਪ੍ਰਵਾਨ ਕਰਾਂਗੀ
0: ਕਹੋ ਪ੍ਰਥਮ ਸੋਈ ਪਤ ਮੇਰਾ ਤਥਾ ਭਾਗ ਮੈਂ ਆਪਣੋ ਹੈਰਾ
1: ਜੇ ਮੇਰੇ ਭਾਗਾਂ ਵਿੱਚ ਉਹ ਕੋੜੀ ਪਤੀ ਲਿਖਿਆ ਮਾਂ ਫਿਰ ਮੇਰੇ ਭਾਗਾਂ ਨੂੰ ਗੁਰੂ ਪਰਮੇਸ਼ਵਰ ਤੋਂ ਬਿਨਾਂ ਕੌਣੇ ਮਿਟਾਉਣ ਵਾਲਾ ਮੈਂ ਇਸ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਾਂਗੀ
0: ਰਹੇ ਹਟਾਏ ਲੋਗ ਮਿਲ ਕਨੇ ਕੁਸ਼ਟੀ ਸੰਗ ਕਸ਼ਟ ਬਹੁ ਪਨੇ
1: ਕਹਿੰਦੇ ਨੇ ਕੇਵਲ ਮਾਂ ਨਹੀਂ ਇਸ ਪੱਟੀ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਤੇ ਸਿਆਣੇ ਦਾਨੇ ਆ ਕੇ ਕਹਿਣ ਲੱਗੇ ਬਚੜੀਏ ਤੂੰ ਆਪਣੇ ਬਾਪੂ ਦੇ ਹੁਕਮ ਅੱਗੇ ਸਿਰ ਝੁਕਾ ਦੇ ਤੂੰ ਮੰਨ ਜਾ ਕੇ ਤੇਰਾ ਪਿਤਾ ਸਭ ਕੁਝ ਦੇਣ ਵਾਲਾ ਪਰ ਜਿਤਨੇ ਵੀ ਦਾਨੇ ਸਿਆਣੇ ਆਏ ਇਸ ਬੱਚੀ ਤੇ ਕਿਸੇ ਦੀ ਆਵਾਜ਼ ਦਾ ਕਿਸੇ ਦੇ ਬਚਨ ਦਾ ਅਸਰ ਨਹੀਂ ਕੇਵਲ ਇੱਕੋ ਰਾਟੇ ਕਿ ਜੋ ਮੇਰੇ ਨਿਰੰਕਾਰ ਦਾ ਹੁਕਮ ਏ ਉਹਨੂੰ ਕੋਈ ਨਹੀਂ ਮੇਟ ਸਕਦਾ।
0: ਰਹੇ ਫੇਰ ਸੋ ਫਰੀ ਨਾ ਫੇਰੇ, ਫੇਰੇ ਫਰੀ ਸਾਥ ਤਿਸ ਗੇਰੇ।
1: ਕਵੀ ਜੀ ਕਹਿੰਦੇ ਨੇ ਬੜਿਆਂ ਨੇ ਰੋਕਣ ਦੀ ਵਰਜਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਚੀ ਰੁਕੀ ਨਹੀਂ। ਅਖੀਰ ਤੇ ਉਸ ਨਿਰਦਈ ਬਾਪ ਨੇ ਕੀ ਕੀਤਾ, ਉਸ ਕੋੜੀ ਦੇ ਘਰ ਨਾਲ ਉਹਦੇ ਮਾਪਿਆਂ ਦੇ ਨਾਲ ਉਹਨੇ ਆਪਣਾ ਸੰਪਰਕ ਬਣਾਇਆ ਤੇ ਕਹਿਣ ਲੱਗਾ, ਮੈਂ ਆਪਣੀ ਧੀ ਨੂੰ ਤੁਹਾਡੇ ਕੋੜੀ ਦੇ ਲੜ ਲਾਣਾ ਚਾਹੁੰਦਾ। ਜਿਨ੍ਹਾਂ ਦਾ ਬੱਚਾ ਸੀ ਉਹਨਾਂ ਦਾ ਕਿਰਦਾ ਵੀ ਕੰਬ ਗਿਆ ਦੁਨੀ ਚੰਦਾ, ਕਿ ਦੇਖ ਤਾਂ ਸਾਡਾ ਬੱਚਾ ਤਾਂ ਕੋੜ ਨੇ ਖਾ ਲਿਆ, ਤੇਰੀ ਧੀ ਸੋਹਣੀ ਸੁਨੱਖੀ ਮਾਲਕ ਦੀ ਕਿਰਪਾ, ਉਹਦਾ ਤਨ ਬਿਲਕੁਲ ਅਰੋਗੇ, ਤੂੰ ਆਪਣੀ ਧੀ ਨੂੰ ਕਿਸੇ ਹੋਰ ਸਿਆਣੇ ਸੂਝਵਾਨ ਦੇ ਲੜ ਲਾ ਦੇ। ਪਰ ਕਹਿੰਦੇ ਨੇ ਉਹ ਦੁਨੀ ਚੰਦ ਤੇ ਕੋਈ ਅਸਰ ਨਹੀਂ। ਉਸ ਕੋੜੀ ਨੂੰ ਲਿਆਂਦਾ ਗਿਆ ਤੇ ਇਸ ਬੀਬੀ ਰਜਨੀ ਨੂੰ, ਇਸ ਬੱਚੀ ਨੂੰ ਉਸ ਕੋੜੀ ਦੇ ਲੜ ਲਾਇਆ ਤੇ ਉਹਨੇ ਪਰਿਕਰਮਾ ਕੀਤੀਆਂ, ਇਸ ਬੱਚੀ ਦੇ ਫੇਰੇ ਕੋੜੀ ਨਾਲ ਕਰਾ ਦਿੱਤੇ ਹਨ। ਕਵੀ ਜੀ ਕਹਿੰਦੇ ਨੇ ਧੀ ਨੂੰ ਘਰੋਂ ਤੋਰਨ ਲੱਗਾ, ਉਹ ਚਾਰੇ ਧੀਆਂ ਦੂਸਰੀਆਂ ਵੀ ਦੇਖਦੀਆਂ ਪਈਆਂ ਨੇ, ਜਿਹੜੀਆਂ ਕਹਿੰਦੀਆਂ ਸਨ ਦੇਣ ਵਾਲਾ ਇੱਕ ਬਾਪੂ ਏ ਇੱਕ ਪਿਤਾ ਏ। ਜਦੋਂ ਇਹਨੇ ਧੀ ਨੂੰ ਤੋਰਿਆ, ਕੇਵਲ ਤਨ ਦੇ ਬਸਤਰ ਦਿੱਤੇ ਨੇ ਇਸ ਪਾਪੀ ਬੰਦੇ ਨੇ, ਆਪਣੇ ਘਰੋਂ ਇੱਕ ਟਕਾ ਵੀ ਉਸ ਧੀ ਦੀ ਝੋਲੀ ਵਿੱਚ ਕੋਈ ਦਾਜ ਵਾਸਤੇ ਨਹੀਂ ਪਾਇਆ, ਕਿ ਲੈ ਧੀਏ ਕਿਤੇ ਮੁਸੀਬਤ ਆਵੇ ਇਹਨਾਂ ਰੁਪਈਆਂ ਨੂੰ ਵਰਤ ਕੇ ਤੂੰ ਆਪਣਾ ਗੁਜ਼ਾਰਾ ਕਰ ਲਈ, ਉਹ ਦਾਜ ਦਏਗਾ ਵੀ ਕਿਉਂ। ਜਿਹੜਾ ਨਿਰਦਈ ਕਠੋਰ ਹਿਰਦੇ ਵਾਲਾ ਹੰਕਾਰੀ ਮਨੁੱਖ ਆਪਣੀ ਧੀ ਨੂੰ ਕੋੜੀ ਦੇ ਲੜ ਲਾਉਂਦਾ ਪਿਆ, ਉਹਦੇ ਤੋਂ ਬੱਚੀ ਵਾਸਤੇ ਭਲੇ ਵਾਸਤੇ ਕੋਈ ਆਸ ਨਹੀਂ ਹੋ ਸਕਦੀ।
0: ਕੰਨਿਆ ਮਨ ਪ੍ਰਭ ਭਾਵੀ ਮਾਨ, ਸਮੀਸ਼ਰ ਕੈਸੇ ਪਤ ਜਾਨ।
1: ਕਵੀ ਜੀ ਆਖਦੇ ਨੇ ਉਸ ਬੱਚੀ ਨੇ ਪਰਮੇਸ਼ਵਰ ਦਾ ਭਾਣਾ ਮੰਨਿਆ, ਕਹਿਣ ਲੱਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਤੇ ਯਕੀਨ ਕਰਕੇ ਮੈਂ ਕਹਿ ਦਿੱਤਾ ਕਿ ਦੇਣ ਵਾਲਾ ਇੱਕ ਪਰਮੇਸ਼ਵਰ ਏ, ਇੱਕ ਕਿਰਪਾ ਕਰੀ ਜਿਹਦੇ ਲੜ ਤੂੰ ਮੈਨੂੰ ਲਾਇਆ, ਮੇਰੇ ਬਾਪੂ ਨੇ ਜਿਸ ਦੇ ਲੜ ਲਾਇਆ, ਇੱਕ ਤਾਂ ਮੈਨੂੰ ਇਹਦੇ ਤੇ ਪੂਰਨ ਯਕੀਨ ਬਣਿਆ ਰਹੇ, ਮੇਰਾ ਮਨ ਸਾਬਤ ਰਹਿ ਜਾਏ, ਮੇਰਾ ਅੰਦਰ ਕਿਤੇ ਡੋਲੇ ਨਾ, ਤੇਰੇ ਭਾਣੇ ਨੂੰ ਮੈਂ ਸਤ ਕਰਕੇ ਮੰਨ ਲਵਾਂ।
0: ਸਦਨ ਸਾਸਰੇ ਦਾਰਦ ਮਹਾ, ਪਹਿਰਨ ਖਾਨ ਨਾ ਪ੍ਰਾਪਤ ਜਹਾਂ।
1: ਕਵੀ ਜੀ ਆਖਦੇ ਨੇ ਅੱਜ ਪੱਟੀ ਦੇ ਲੋਕ ਦੇਖਦੇ ਪਏ ਨੇ, ਕੋੜੀ ਦੇ ਲੜ ਲੱਗੀ ਇਹ ਬੱਚੀ ਜਦੋਂ ਗਈ, ਸਹੁਰੇ ਘਰ ਦੇ ਅੰਦਰ ਨਾ ਤਾਂ ਪਾਨ ਨੂੰ ਬਸਤਰ ਨੇ, ਨਾ ਖਾਣ ਨੂੰ ਭੋਜਨ ਨੇ। ਜੋ ਕੁਝ ਕੁਝ ਕੁ ਦਿਨ ਉੱਥੇ ਟਿਕੀ, ਜੋ ਕੁਝ ਘਰ ਵਿੱਚ ਹੈ ਸੀ ਉਹ ਆਪਣੇ ਪਤੀ ਨੂੰ ਬਣਾ ਕੇ ਦਿੱਤਾ ਹੈ।
0: ਕੇਤਕ ਦਿਨ ਦੁੱਖ ਭੁੱਖੋ ਸਹਿਓ, ਬਹੁਰ ਅੰਤ ਕਿਰ ਚਲ ਮੈਂ ਚਹਿਓ।
1: ਕੁਝ ਦਿਨ ਇਸ ਬੱਚੀ ਨੇ ਦੁੱਖ ਭੁੱਖ ਨੂੰ ਆਪਣੇ ਤਨ ਤੇ ਸਹਿ ਲਿਆ ਤੇ ਅੱਜ ਉਹ ਜਦੋਂ ਪਤੀ ਵੀ ਦੇਖਦਾ ਹੈ ਤੇ ਆਖਦਾ, ਰਜਨੀਏ ਪਤਾ ਨੀ ਮੇਰੇ ਤਾਂ ਨਸੀਬ ਮੰਦੇ ਸਨ, ਮੇਰੇ ਭਾਗ ਤਾਂ ਮਾੜੇ ਨੇ, ਮੈਂ ਤਾਂ ਪਤਾ ਨੀ ਕਿਹੜੇ ਕਰਮਾਂ ਦਾ ਫਲ ਪਿਆ ਭੋਗਣਾ ਵਾ, ਤੇ ਘੱਟੋ ਘੱਟ ਤੂੰ ਤਾਂ ਮੇਰੇ ਤੋਂ ਗੁਰੇਜ ਕਰਦੀ, ਤੂੰ ਮੇਰੇ ਲੜ ਨਾ ਲੱਗਦੀ, ਸ਼ਾਇਦ ਤੇਰਾ ਭਲਾ ਹੋ ਜਾਂਦਾ। ਪਰ ਅੱਗੋਂ ਉਸ ਪਤੀ ਵਰਤਾ ਨੇ ਉੱਤਰ ਦਿੱਤਾ, ਨਹੀਂ ਪਤੀ, ਜੇ ਇੱਕ ਵਾਰੀ ਤੇਰੇ ਲੜ ਲੱਗ ਗਈਆਂ, ਉਸ ਪਰਮੇਸ਼ਵਰ ਨੇ ਜੇ ਲਿਖਿਆ ਸੀ ਤੇਰੇ ਲੜ ਲਾਣਾ, ਕੌਣ ਏ ਦੁਨੀਆਂ ਦੀ ਤਾਕਤ ਮੈਨੂੰ ਰੋਕਣ ਵਾਲੀ। ਪਰ ਯਾਦ ਰੱਖੀ, ਮੇਰੇ ਮਨ ਵਿੱਚ ਕਦੀ ਗਲਾਨੀ ਨਹੀਂ, ਮੇਰੇ ਮਨ ਵਿੱਚ ਕਦੀ ਨਫ਼ਰਤ ਨਹੀਂ, ਮੈਨੂੰ ਹੋਰ ਕੁਝ ਨਹੀਂ ਸੁਝਦਾ, ਕੇਵਲ ਇੱਕ ਗੁਰੂ ਕੀ ਬਾਣੀ ਤੇ ਦੂਸਰਾ ਮੈਂ ਤੈਨੂੰ ਪਰਮੇਸ਼ਵਰ ਜਾਣ ਕੇ ਜਿਤਨੀ ਵਾਹ ਲੱਗੀ ਮੈਂ ਤੇਰੀ ਸੇਵਾ ਕਰਾਂਗੀ।
0: ਇਸ ਪਰ ਰਹੀ ਨਾ ਬਹੁ ਦੁਖਿਆਰੀ, ਪਤਵਰਤ ਧਰਮ ਮਹਾ ਦ੍ਰਿੜਧਾਰੀ।
1: ਕਵੀ ਜੀ ਆਖਦੇ ਨੇ ਕੁਝ ਸਮਾਂ ਤਾਂ ਘਰ ਟਿਕੀ ਏ, ਪਰਤ ਕੇ ਇਸ ਬੱਚੀ ਨੇ ਆਪਣੇ ਪਤੀ ਨੂੰ ਖਾਰੀ ਵਿੱਚ ਬਿਠਾ ਲਿਆ। ਭਾਈ ਕਾਨ ਸਿੰਘ ਨਾਭਾ ਨੇ ਖਾਰੀ ਦਾ ਅਰਥ ਕੀਤਾ ਉਹ ਟੋਕਰੀ ਜਿਸ ਵਿੱਚ ਆਪਣੇ ਪਤੀ ਨੂੰ ਬਿਠਾ ਕੇ ਆਪਣੇ ਸੀਸ ਉੱਤੇ ਚੁੱਕ ਲਏ, ਖਾਰੀ ਵਿੱਚ ਬਿਠਾ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੂਸਰੀ ਥਾਂ ਤੇ ਚੱਲ ਪਈ। ਨਾਲ ਕਹਿੰਦੀ ਏ, ਗੁਰੂ ਗੁਰੂ ਜਪੀ ਜਾ, ਮੈਨੂੰ ਯਕੀਨ ਏ ਕਿ ਮੇਰਾ ਗੁਰੂ ਨਾਨਕ ਸਾਨੂੰ ਜਿੱਥੇ ਵੀ ਰੱਖੇਗਾ ਆਪਣੀ ਰਜ਼ਾ ਦੇ ਅੰਦਰ ਖੁਸ਼ ਰੱਖੇਗਾ। ਇਸ ਨੇ ਆਪਣੇ ਘਰ ਨੂੰ ਤਿਆਗਿਆ, दूसरे थां ते वसीबा कीता है।
0: पत कुश्ती को तर विच खारी अप्रग्राम ते मांग आहारी।
1: कहिंदे ने पति नू सिर ते चुक लिया टोकरी विच पा के ते दूसरे पिंडां विच पहुंच गई। पिंड तो बाहर अपने पति दी खारी टोकरी रख दिए ते ए दुनी चांदी ती पिंड दे विच जा के मंगना शुरू कर दी। कुछ घरां विचो रोटी किते सब्जी भाजी मिल जाए ओनू मंग पिन के ले आउंदी है।
0: पित के पुर ना जाच ना करियो अपर पुरन ते उधर सो भरियो।
1: ते इस बच्ची ने एक होर भी अपना असूल बना लिया। बाकी पिंडां विचो तां जाके मंगांगी रोटी मिलेगी ओ पति नू देंगी पर कहिंदी अपने बापू हंकारी ते पिंड विचो मैं मंगन भी नहीं जाना। भुख्यां तां रहना परवाह नहीं पर जिदे मन विच इन्ना हंकार है के देण वाला मैं हां ओदी नगरी विच तां झोली फैला के किसे घर विचो नहीं मंगना।
0: जाच ते अन्न आन ती ते तो पत अरे आप खाए ले जे तो।
1: पर सिदक वाली एनी है जदो किसे पिंड विच मंगन जांदी है ना ते कहिंदी केवल साढ़े दो ली प्रशादा दे दियो। लालच नहीं केवल एक वक्त दा प्रशादा मंगना है। आप भी छकना है ते पति ओ प्रशादा छक नहीं सकदा। ओदे हाथ जड़े ने ओ कोड़ ने खराब कीते पए ने। हथां ओदियां ते पट्टी बनी है अपने हथां नाल बुरकियां तोड़नियां ने। अपने पति दे मुंह विच पा ओनू आप पहला प्रशादा छकाना बच जाना ते उस बीबी ने आप छकना है।
0: महा सुधर्मा तारत धर्म निज पत्ते ने तारियो परम।
1: कहिंदे ओ महा सुधर्म है अपने धर्म विच दिरड़े अपने पति तो बिना किसे होर दी टेक नहीं। जे सच पुछो ना गुरमत ने ते हिंदुस्तान दी जड़ी पुरानी संस्कृति ओदे मुताबक एक पत्नी नू अपने पति तो बिना किसे दी झाक नहीं। गुरमत ने ता दोनां नू बराबर असूल दिते। जे गुरु ग्रंथ साहिब ने कह टुंडेंदीए सुहाग कौ तौ तन काई कोर। जिन्ना नाउ सुहागनी तिन्ना झाक ना कोर। ते नाल फिर मर्द नू भी संबोधन कीता कहन लगे का क्या गलायो भूश। कहन लगे ओ मूर्ख तू कहना के मैं कंता पर वेल ना जोहे कंत तू। जे तू कंते मालके पतिए ता याद रखी अपनी पत्नी तो बिना किसे वल झाकी ना। ए बाणी दे बचन ने ओ कियो जी भागा वाली है। शरीर दो नजर आउंदे ने पर उना दे अंदर दी जोत जड़ी है ओ एक है। पति नू प्रसाद पानी छकाना है ओदी रजा विच सत बचन करके गुरु गुरु सुना रही है।
0: तीस उठायो फिरे सो जैके जाचे अन्न पोख बहित तैं।
1: ते किन्ने जदों पिंडां विचो लंघ दिए वेखण वाले कई दर्दमंद जड़े ने ओना दिया अखां पर आउंदियां। कई खौका लै के किन्ने ने वार बा ए कियो जी खेड वरता दिती आ। ओ बच्ची जड़ी अमीर बापू दे घर पैदा होई जिन्हें अपने बचपन विच अपने हाथ नाल कदी रोटी भी नहीं पकाई। अनेकां नौकर चाकर ने अपने हाथ नाल कदी काम नहीं कीता। अज ओ पति दी टोकरी नू चुक के पिंड पिंड विच तुरी फिरदी है। ते केवल पिंड पिंड विच गई नहीं पिंड पिंड विच

0: ਸਾਰੀ ਪਿੰਡ ਵੀ ਜਾਂਦੀ ਹੈ, ਉੱਥੇ ਨੇੜੇ ਜਾ ਕੇ ਟੋਕਰੀ ਉਤਾਰਦੀ ਹੈ, ਆਪ ਪਿੰਡ ਵੀ ਜਾ ਕੇ ਘਰ ਘਰ ਦੇ ਵਿੱਚੋਂ ਮੰਗਦੀ ਹੈ ਤੇ ਜਿਤਨਾ ਕੁ ਭੋਜਨ ਉਹਨਾਂ ਨੂੰ ਚਾਹੀਦਾ ਉਹਦੇ ਨਾਲ ਗੁਜ਼ਾਰਾ ਕਰਦੀ ਹੈ।
1: ਵਿਚਰਤ ਬ੍ਰਾਹਮਣ ਇਸੀ ਪ੍ਰਕਾਰੀ ਆਈ ਗੁਰ ਕੇ ਚੱਕ ਇੱਕ ਵਾਰੀ।
0: ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਭਾਗਾਂ ਵਾਲੀ ਪਿੰਡਾਂ ਵਿੱਚ ਵਿਚਰਦੀ ਵਿਚਰਦੀ ਅੱਜ ਨਾ ਗੁਰੂ ਕੇ ਚੱਕ ਆ ਗਈ ਹੈ। ਜਿਹੜਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਨਗਰ ਵਸਾਏ ਗੁਰੂ ਕੇ ਚੱਕ ਦੇ ਨੇੜੇ, ਇਹ ਬੀਬੀ ਆਪਣੇ ਪਤੀ
1: ਗੁਰੂ ਕੀ ਲੀਨਾ ਹਾਰਾ ਪਤ ਜੁਗ ਖਾਇਰ ਦੇ ਸੁਖ ਧਾਰਾ।
0: ਕਵੀ ਜੀ ਕਹਿੰਦੇ ਨੇ ਸੰਗਤ ਵਿੱਚ ਗਈ ਏ ਤੇ ਜਦੋਂ ਗੁਰੂ ਕੀ ਦੇਗ ਮਿਲੀ ਨਾ, ਇਸ ਬੱਚੀ ਨੇ ਉਹ ਦੇਗ ਨੂੰ ਗੁਰੂ ਕੀ ਸੰਗਤ ਵਿੱਚੋਂ ਲੈ ਕੇ ਆਈ ਤੇ ਆਪਣੇ ਪਤੀ ਦੇ ਮੁੱਖ ਵਿੱਚ ਵੀ ਪਾਈ ਏ, ਨਾਲੇ ਦੇਗ ਪਾਈ ਨਾਲੇ ਕਹਿੰਦੀ ਮੁੱਖ ਤੋਂ ਵਾਹਿਗੁਰੂ ਬੋਲ, ਸਾਨੂੰ ਇਹਦੇ ਦਰ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਸਾਨੂੰ ਇਹਦੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਇਹੀ ਤਾਂ ਉਹ ਦਾਰੀ ਜਿਹੜਾ ਨਿਮਾਣਿਆਂ ਨੂੰ ਵੀ ਇੱਕ ਗੱਲ ਕਹਿੰਦਾ ਕਿ ਵਿਸ਼ਵਾਸ ਪਰਮੇਸ਼ਵਰ ਤੇ ਰੱਖੋ ਦੇਣ ਵਾਲਾ ਉਹ ਵੇ। ਇਹੀ ਉਹ ਦਾਰੀ ਜਿਹੜਾ ਯਤੀਮਾਂ ਨੂੰ ਵੀ ਹੋਕਾ ਦੇ ਕੇ ਕਹਿੰਦਾ ਕਿ ਜੇ ਸਿਰ ਤੋਂ ਮਾਂ ਬਾਪ ਉੱਠ ਗਏ ਕਿਸੇ ਦੀ ਟੇਕ ਨਾ ਰੱਖ, ਇੱਕ ਨਿਰੰਕਾਰ ਦੀ ਟੇਕ ਲੈ, ਤੇਰੇ ਸਿਰ ਦਾ ਸਾਈ ਮਾਲਕ ਅਜੇ ਜਿੰਦਾ ਹੈ। ਇਹ ਉਹੀ ਦਾਰੀ ਜਦੋਂ ਦੁਨੀਆਂ ਦੇ ਵੈਦ ਹਕੀਮ ਜਵਾਬ ਦੇ ਦੇਣ ਤੇ ਜੇ ਇਹ ਨਾਮ ਔਖਦੀ ਦੇ ਦੇਵੇ ਤੇ ਇਹ ਤਾਂ ਰੋਗੀਆਂ ਨੂੰ ਵੀ ਤੰਦਰੁਸਤ ਕਰ ਦਿੰਦਾ। ਆਪਣੇ ਪਤੀ ਦੇ ਮੁੱਖ ਵਿੱਚ ਇਸ ਬੀਬੀ ਰਜਨੀ ਨੇ ਗੁਰੂ ਕੀ ਦੇਗ ਪਾਈ ਹੈ।
1: ਹੁਣ ਅਗਲੇ ਦਿਨ ਬਦਰੀ ਬਨਵੇਂ ਖਾਰੀ ਜਾਏ ਧਰੀ ਤਵ ਤਿੰਨ ਮੈਂ।
0: ਕਿੰਨੇ ਅਗਲਾ ਦਿਨ ਚੜਿਆ ਤੇ ਮਨ ਵਿੱਚ ਸੋਚਦੀ ਹੈ ਮਨਾ ਗੁਰੂ ਦਰ ਤੇ ਵੀ ਲੰਗਰ ਚੱਲਦਾ ਪਿਆ, ਜਦੋਂ ਮੈਂ ਹੱਥਾਂ ਨਾਲ ਸੇਵਾ ਨਹੀਂ ਕਰਦੀ ਪਈ, ਜਿਵੇਂ ਅੱਗੇ ਮੰਗ ਕੇ ਖਾਨੀ ਹਾਂ ਕਿਸੇ ਪਿੰਡ ਵਿੱਚੋਂ ਜਾ ਕੇ ਮੰਗ ਲਵਾਂ, ਜਿੱਥੇ ਬੇਰੀਆਂ ਦਾ ਇੱਕ ਝੁੰਡ ਏ। ਮੈਂ ਇੱਕ ਅਰਜ਼ ਕਰਦਿਆਂ ਜਿੱਥੇ ਹਰਿਮੰਦਰ ਸਾਹਿਬ ਏ ਅੰਮ੍ਰਿਤ ਸਰੋਵਰ ਏ ਨਾ, ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਏ ਨੇ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਇਸ ਬਾਬੇ ਬੁੱਢੇ ਨੂੰ ਇੱਥੇ ਮਿਲੇ ਨੇ ਜਦੋਂ ਬਾਬੇ ਦੀ ਉਮਰ 12 ਸਾਲ ਦੀ ਸੀ। ਇਹੀ ਦੁੱਖ ਭੰਜਣੀ ਬੇਰੀਏ ਜਿੱਥੇ ਮੇਰੇ ਗੁਰਦੇਵ ਨੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਸੀ। ਮੈਂ ਸੰਖੇਪ ਵਿੱਚ ਅੱਜ ਹਰਿਮੰਦਰ ਸਾਹਿਬ ਸਰੋਵਰ ਦੀ ਸਾਂਝ ਤੁਹਾਡੇ ਨਾਲ ਕਰਨੀ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਏ। ਜਦੋਂ ਹਜ਼ੂਰ ਗੋਇੰਦਵਾਲ ਆਏ ਨੇ ਨਾ, ਅਜੇ ਨਗਰ ਨਹੀਂ ਵਸਿਆ, ਇਸ ਘਾਟ ਤੇ ਬੈਠੇ ਨੇ, ਕੀਰਤਨ ਇੱਥੇ ਵੀ ਹੋਇਆ ਤੇ ਗੁਰੂ ਇਤਿਹਾਸ ਕਹਿੰਦਾ ਭਾਈ ਮਰਦਾਨੇ ਨੇ ਇੱਕ ਗੱਲ ਕਹੀ ਸੀ ਦਾਤਿਆ, ਥਾਂ ਬੜੀ ਰਮਣੀਕ ਏ ਤੇ ਹਜ਼ੂਰ ਨੇ ਅੱਗੋਂ ਕਿਹਾ ਸੀ ਮਰਦਾਨਿਆਂ ਕਦੀ ਕੋਈ ਪੁਰਖ ਆਵੇਗਾ ਤੇ ਵਸਦੀ ਹੋਵੇਗੀ, ਇਸ਼ਾਰਾ ਕੀਤਾ ਸੀ ਪੁਰਖ ਆਵੇਗਾ ਵਸਦੀ ਹੋਵੇਗੀ। ਸਾਹਿਬ ਨੇ ਅਗਲਾ ਟਿਕਾਣਾ ਫਤਿਹਾਬਾਦ ਕੀਤਾ, ਉਸ ਤੋਂ ਅੱਗੇ ਇੱਥੇ ਪਾਣੀ ਦੀ ਇੱਕ ਢਾਬ ਸੀ ਜਿੱਥੇ ਅੰਮ੍ਰਿਤ ਸਰੋਵਰ ਏ, 12 ਮਹੀਨੇ ਇੱਥੇ ਨਿਰਮਲ ਜਲ ਖਲੋਤਾ ਰਹਿੰਦਾ ਸੀ। ਆਮ ਰਿਸ਼ੀ ਮੁਨੀ ਭਗਤੀ ਕਰਨ ਵਾਲੇ ਇਸ ਪਾਣੀ ਦੀ ਢਾਬ ਦੇ ਕਿਨਾਰੇ ਟਿਕਦੇ ਸਨ। ਜਿੱਦਣ ਗੁਰਦੇਵ ਇੱਥੇ ਆਏ ਨੇ ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ, ਜਲ ਛਕਿਆ ਤੇ ਕੀਰਤਨ ਹੋਇਆ ਤੇ ਇੱਥੇ ਨੇੜੇ ਪਿੰਡ ਸੁਲਤਾਨ ਪਿੰਡ ਇੱਥੋਂ ਦਾ ਇੱਕ ਮਨੁੱਖ ਸੀ ਭਾਈ ਤਾਰਾ, ਇਹਦੇ ਬੱਚੇ ਦਾ ਸੀ ਧਮਾਨ, ਇਹਨੂੰ ਕਿਸੇ ਦੱਸਿਆ ਸੱਜਣਾ ਅੱਜ ਤੇ ਪਾਣੀ ਦੀ ਢਾਬ ਦੇ ਕਿਨਾਰੇ ਕੋਈ ਮਹਾਂਪੁਰਸ਼ ਆਇਆ ਜਿਹੜਾ ਕਿਸੇ ਦੇ ਘਰੋਂ ਮੰਗ ਕੇ ਨਹੀਂ ਉਹ ਖਾਂਦਾ, ਜਿਹੜਾ ਪਾਣੀ ਦੇ ਕਿਨਾਰੇ ਟਿਕ ਕੇ ਕਿਸੇ ਰੱਬੀ ਰੰਗ ਵਿੱਚ ਰੰਗਿਆ। ਭਾਈ ਤਾਰਾ ਪ੍ਰਸ਼ਾਦਾ ਲੈ ਕੇ ਚਲਾ ਗਿਆ, ਸਤਿਗੁਰੂ ਨੂੰ ਲੰਗਰ ਛਕਾਇਆ, ਸਾਹਿਬ ਨੇ ਕੀਰਤਨ ਕੀਤਾ ਤੇ ਭਾਈ ਤਾਰੇ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗਾ ਮਹਾਂਪੁਰਸ਼ੋ ਐ ਫਕੀਰ ਬਾਬਾ, ਤੇਰੇ ਬਚਨ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਏ, ਤੂੰ ਕੁਝ ਦਿਨ ਇੱਥੇ ਟਿਕ ਜਾਣਾ, ਤੂੰ ਕਿੰਨੇ ਭਾਗ ਲਾਏ ਨੇ ਧਰਤੀ ਨੂੰ। ਤੇ ਸਿੱਖ ਵਿਦਵਾਨ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਗੁਰਮੁਖਾ ਇੱਕ ਦੋ ਦਿਨ ਨਹੀਂ, ਅਸੀਂ ਇਸ ਧਰਤੀ ਤੇ ਸਦਾ ਲਈ ਟਿਕ ਜਾਣਾ, ਕਦੀ ਸਮਾਂ ਆਵੇਗਾ ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਦੋ ਸ਼ਬਦ ਕਹਿ ਭੋਗ ਤੇ ਮੋਖ, ਭੋਗ ਦਾ ਮਤਲਬ ਤਨ ਦੇ ਪਰਵਰਿਸ਼ ਲਈ ਲੰਗਰ ਚੱਲੇਗਾ ਤੇ ਆਤਮਾ ਦੀ ਭੁੱਖ ਲਈ ਇੱਥੇ ਬਾਣੀ ਦਾ ਕੀਰਤਨ ਚੱਲੇਗਾ। ਇੱਥੇ ਗੁਰੂ ਅੰਗਦ ਸਾਹਿਬ ਵੀ ਆਏ, ਜਦੋਂ ਖਡੂਰ ਦੀ ਧਰਤੀ ਤੋਂ करतारपुर नू गए ने सिख विद्वान ज्ञानी करपाल सिंह लिखते ने वो इस सरोवर दे इस ढाब दे किनारे टिके ने तीसरा प्रमाण दिता जदों गुरु अंगद साहब दे अंगूठे दे अंदर जख्म होया ते उस वक्त इस बेड़ी दे थल्यों एक बूटी सी जिदा नाम सी अमृती इस बूटी नू तोड़ के बाबा अमरदास लैके गए उस बूटी का दुध जाके उन्होंने गुरु अंगद साहब के अंगूठे ते चोया सी। मेरे कहन तो मुराद अज भी तुसी देखोगे वह थां भागा वाली ए बीबी उस जगह ते पहुंच गई है। इन्हें अज अपने पति की जड़ी खारी टोकरी है उसनू पानी की ढाब के किनारे संघनी शां दे थले रख दिता है।
1: ग्राम विखे नर हिरते जोई करत गिलान तरकते सोई
0: क्योंकि ए पिंड दे विच तां नहीं किसे दे वरदी जदों लंघन लगदी लोग कहिंदे ने ए बीबी अपने पति नूं तू पिंड तो बाहर रख के आया कर इहदे तानूं कोड़ लगा तू पिंड विच किसे लोकां नूं कोड़ लाना चाहनी है रोटी जरूर मंग के लै जा पर तैनू पिंड वालों आ गया कि पिंड विच आ लोग नफरत करते ने कह लगी हे पति तू टेक इस संघनी छां दे थले भुख लगी है मैं कुछ पिंड विचो मंग के ल्यौंदी हां।
1: इस हिते पत दूर बिठायो खारी सैत सैत छाए टिकायो
0: कवि जी किन्ने इस करके विचारी ए पिंडो बाहर खारी रख गई के लोग नफरत ना करन मेरे ता भाग ने सत बचन करके खिड़े मथे प्रवान कीता है।
1: ग्राम तुंग को आप सदारी पिखिया हित लैले शतारी
0: बीबी अपने पति दी खारी नू एथे टिका के नेड़ी एक पिंड तुंग जिहड़ा हुण करीब अमृतसर दे विच ही आ चुका है ए बीबी पिंड तुंग विच गई है अपने पति दी खातर मंगण वास्ते।
1: जो श्री रामदास खनवायो दुख पंजन बद्री सर पायो
0: ते कवि जी कह रहे ने ए ओही स्थान जे जेड़ा मेरे गुरु रामदास ने खनवायो दा अर्थ पटवाए कहन लगे कवि जी मैं उस दी गल कर रहा जिस दुख भंजनी बेरी नू तुसी अज भी देखदे हो
1: तैं कछ टोवा बिना

0: ਅੰਮ੍ਰਿਤ ਨਿਰਧਾਰੀ।
1: ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਇਹ ਸਰੋਵਰ ਪਟਾਇਆ ਸੀ ਇਸ ਜਗ੍ਹਾ ਤੋਂ, ਕਹਿੰਦੇ ਨੇ ਪਰ ਅਜੇ ਪੱਕਾ ਨਹੀਂ ਸੀ ਕੀਤਾ ਉਸ ਵਕਤ, ਅਜੇ ਇੱਟਾਂ ਇਹਦੇ ਤੇ ਨਹੀਂ ਚਿਣੀਆਂ।
0: ਜਿਸਮੇ ਪਰਿਓ ਨੀਰ ਕਿਸ ਤਰਿਓ, ਬਦਰੀ ਤੜਕੇ ਤਰਸੋ ਡਰਿਓ।
1: ਕਵੀ ਜੀ ਆਖਦੇ ਨੇ ਉਸ ਬੇਰੀ ਦੇ ਥੱਲੇ ਟੋਏ ਵਿੱਚ ਪਾਣੀ ਇਕੱਠਾ, ਪਾਣੀ ਬਿਲਕੁਲ ਨਿਰਮਲ ਤੇ ਸਵੱਛ ਹੈ।
0: ਫੁੱਤੀ ਮੇਖ ਕੀ ਤਵ ਸੰਕ੍ਰਾਂਤ, ਸਮਾਂ ਪੁਰਬ ਕੋ ਤਵ ਬਿਰਤਾਂਤ।
1: ਤੇ ਜਿੱਦਣ ਇਹ ਘਟਨਾ ਵਾਪਰੀ ਏ, ਜਿੱਦਣ ਇਹ ਬੀਬੀ ਆਪਣੇ ਪਤੀ ਦੀ ਖਾਰੀ ਨੂੰ ਟੋਕਰੀ ਨੂੰ ਰੱਖ ਕੇ ਦੁੱਖ ਭੰਜਣੀ ਬੇਰੀ ਕੋਲ ਗਈ ਏ, ਉਦਨ ਵੈਸਾਖ ਦੀ ਸੰਕ੍ਰਾਂਤ ਸੀ, ਉਦਨ ਵੈਸਾਖੀ ਸੀ। ਤੇ ਇਹ ਭਾਵਨਾ ਵਾਲੀ ਬੱਚੀ ਪਤੀ ਦੀ ਟੋਕਰੀ ਰੱਖ ਆਪ ਪਿੰਡ ਵਿੱਚ ਪਹੁੰਚੀ ਹੈ।
0: ਸਹਿਜ ਸੁਭਾਇਕ ਬਾਇਸ ਆਇਓ, ਬੈਠ ਤਰੂ ਪਰ ਜਲ ਦ੍ਰਿਸ਼ਟ ਆਇਓ।
1: ਕਵੀ ਜੀ ਕਹਿੰਦੇ ਨੇ ਇਹ ਵਿਚਾਰਾ ਕੋੜੀ ਟੋਕਰੀ ਵਿੱਚ ਬੈਠਾ ਤੇ ਕੀ ਤੱਕਦਾ ਕਿ ਬੇਰੀ ਦੇ ਉੱਪਰ ਕਈ ਪੰਛੀ ਬੈਠੇ ਨੇ, ਤੇ ਦੇਖਦਿਆਂ ਦੇਖਦਿਆਂ ਇੱਕ ਕਾਲੇ ਰੰਗ ਦਾ ਕਾਂ ਆਇਆ ਹੈ।
0: ਉਤੋਂ ਤਿਰਖਾ ਤੁਰ ਉਤਰਿਓ ਤਰੇ, ਪੰਚ ਬੇਰ ਚੁੰਚ ਨੱਕੋ ਪਰੇ।
1: ਕਵੀ ਜੀ ਕਹਿੰਦੇ ਨੇ ਇਸ ਕਾਂ ਨੂੰ ਪਿਆਸ ਲੱਗੀ ਏ, ਤੇ ਜਦੋਂ ਇਹ ਬੇਰੀ ਤੋਂ ਥੱਲੇ ਉਤਰੇ ਹੈ ਤੇ ਇਹਨੇ ਪੰਜ ਵਾਰੀ ਪਾਣੀ ਦੀ ਚੁੰਝ ਭਰ ਕੇ ਇਹਨੇ ਪੀਣਾ ਕੀਤੀ। ਪਿਆਸ ਲੱਗੀ, ਚੁੰਝ ਵਿੱਚ ਪੰਜ ਵਾਰੀ ਪਾਣੀ ਭਰਿਆ ਤੇ ਪੀ ਲਿਆ ਹੈ।
0: ਜਬ ਅੰਤਰ ਜਲ ਪਰਵਰਸ਼ਿਓ ਜਾਏ, ਹਿਰਦਾ ਸ਼ੁੱਧ ਹੋਏ ਬੁੱਧ ਦੇ ਬਿਰਤਾਏ।
1: ਜਦੋਂ ਉਹ ਜਲ ਜਿਹੜਾ ਇਹਦੇ ਅੰਦਰ ਪ੍ਰਵੇਸ਼ ਕਰ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਮਾਨੋ ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ, ਇਹਦਾ ਅੰਦਰ ਜਿਹੜੀ ਮਲੀਨਤਾ ਉਹ ਦੂਰ ਹੋਈ ਹੈ।
0: ਕਰਿਓ ਇਸ਼ਨਾਨ ਪੁਰਬ ਕੇ ਕਾਲ, ਪੈ ਸਵੈਤ ਤਨ ਰੁਚਿਰ ਮਰਾਲ।
1: ਪਹਿਲਾਂ ਇਸ ਕਾਂ ਨੇ ਪੰਜ ਵਾਰੀ ਚੁੰਝ ਭਰ ਕੇ ਪਾਣੀ ਪੀਤਾ ਤੇ ਅਚਨਚੇਤ ਇਸੇ ਕਾਂ ਨੇ ਉਸ ਪਾਣੀ ਦੇ ਅੰਦਰ ਇਸ਼ਨਾਨ ਕੀਤਾ, ਤੇ ਕਹਿੰਦੇ ਨੇ ਜਦੋਂ ਇਹ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤੇ ਇਹਦਾ ਖੰਭ ਇਹਦਾ ਤਨ ਬਿਲਕੁਲ ਚਿੱਟਾ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਿਆ ਸੀ ਕਾਂ, ਪਰ ਹੰਸ ਬਣ ਕੇ ਉਡਾਰੀ ਮਾਰੀ ਹੈ।
0: ਸੋ ਪਿੰਗਲ ਦਸਤ ਸਭ ਰਹੇ ਜਸਾ ਕਾਕ ਨੇ ਸ਼ੁਭ ਫਲ ਲਹਿਓ।
1: ਕਹਿੰਦੇ ਨੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ, ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ।
0: ਉਹਦੇ ਹੈ ਭਾਗ ਤੇ ਔਰ ਫੁਰਦਾਈ, ਇਸ ਜਲ ਕੀ ਮਹਿਮਾ ਅਧਕਾਈ।
1: ਕਹਿੰਦੇ ਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਹੈ ਵਾਹ ਮੇਰੇ ਵਾਹਿਗੁਰੂ, ਅੱਜ ਮੇਰੀ ਘਰ ਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ, ਇਹ ਕਾਂ ਤਾਂ ਮਾਨੋ ਮੇਰੇ ਵਾਸਤੇ ਆ ਗਏ। ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ, ਇਸ ਪਾਣੀ ਦੇ ਅੰਦਰ ਕੋਈ ਅਸਚਰਜ ਕੌਤਕ ਵਾਪਰਿਆ ਹੈ।
0: ਮਨ ਹਾਂ ਪੁੰਨ ਮਮ ਬਾਇਸ ਆਇਓ, ਨੀਰ ਮਹਾਤਮ ਕੋ ਦਰਸਾਇਓ।
1: ਕਹਿੰਦਾ ਇਹ ਤਾਂ ਪ੍ਰੇਰਣਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਈ, ਇਸ ਨੀਰ ਅੰਦਰ ਬੜੀ ਸਮਰੱਥਾ ਹੈ।
0: ਬਿਨਾ ਬਿਲਮ ਤੇ ਉਤਹਾਲਾ, ਜੋ ਨਿਜ ਬਲ ਤੇ ਸਕੇ ਨਾ ਚਾਲਾ।
1: ਕਹਿੰਦੇ ਬਿਨਾ ਇਹ ਤਾਕਤ ਤੋਂ ਵਿਚਾਰਾ ਹਿੱਲ ਨਹੀਂ ਸਕਦਾ। ਮਨ ਵਿੱਚ ਆਇਆ ਮਣਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ, ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ। ਜਦੋਂ ਆਪਾਂ ਇਹ ਸਾਖੀ ਪੜ੍ਹਨੇ ਹਾਂ ਨਾ, ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ। ਇੱਕ ਗੱਲ ਚੇਤੇ ਰੱਖਿਓ, ਇਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ, ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ ਜਿਹੜੀ ਰਾਜ ਭਾਗ ਹੁੰਦਿਆਂ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਏ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ, ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੋਈ ਦੇ ਸਕੇ। ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਟੱਪੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ। ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ, ਜਦੋਂ ਕੋਈ ਭਾਵਨਾ ਵਾਲਾ ਆਉਂਦਾ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ। ਕਿ ਬਗਲੇ ਤੋਂ ਕਾਂ ਤੋਂ ਕੋਈ ਹੰਸ ਹੋ ਸਕਦਾ? ਚੇਤੇ ਰੱਖਿਓ, ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆਂ ਵੀ ਦੂਰ ਕਰ ਸਕਦੀ ਏ। ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ, ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ, ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ। ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ, ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਆਦੀ ਵਿਖਮ ਬਾਤ ਨਹੀਂ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿਆ ਜਦੋਂ ਆਪਾਂ ਤੱਕਦੇ ਹਾਂ

ਬੀਬੀ ਭਾਨੀ ਦੇ ਨਾਂ ਜਗੀਰ ਲਾਈ ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ ਜਦੋਂ ਅੰਮ੍ਰਿਤਸਰ ਦੇ ਗਜ਼ਤੀਰ ਨੂੰ ਦੇਖਨੇ ਆ ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ ਦਿੱਠੇ ਸਭੇ ਥਾਂ ਨਹੀਂ ਤੁਤ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਇਆ ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ। ਨਾਲ ਕਹਿੰਦੇ ਨੇ ਹਰ ਹਾਂ ਨਾਨਕ ਕਸਮਲ ਜਾਹੇ। ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ? ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਇਸ਼ਨਾਨ ਕਰਕੇ ਦੇਖ, ਹਰ ਹਾਂ ਨਾਨਕ ਕਸਮਲ ਜਾਹੇ, ਤੇਰੇ ਸਾਰੇ ਪਾਪ ਉਤਰ ਜਾਣਗੇ। ਨਾਇ ਰਾਮਦਾਸ ਸਰ, ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ। ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਦੂਜਾ ਪ੍ਰਮਾਣ ਦਿੱਤਾ ਕਿ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹਦਾ ਮਤਲਬ ਇਸ ਦਰ ਦੀ ਮਹਿਮਾ ਕਿੰਨੀ ਕੁ ਉੱਚੀ ਏ। ਪਰ ਦੂਸਰੀ ਗੱਲ, ਸਤਿਗੁਰੂ ਸਮਰੱਥ ਜੇ ਪਿਆਰਿਓ ਕਦੀ ਤਰਕ ਨਾ ਕਰਿਓ। ਅੱਜ ਵੀ ਭਾਵਨਾ ਵਾਲਿਆਂ ਦੀ ਝੋਲੀ ਵਿੱਚ ਉਸ ਦਰ ਤੋਂ ਖੈਰ ਪੈਂਦੀ। ਸਿੱਖ ਵਿਦਵਾਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ। ਉਹਨਾਂ ਨੇ ਜਿੱਥੇ ਅਨੇਕਾਂ ਗ੍ਰੰਥ ਲਿਖੇ ਤੇ ਉਹ ਜਦੋਂ ਵੀ ਕੋਈ ਗ੍ਰੰਥ ਲਿਖਦੇ ਨੇ ਨਾ ਇੱਕ ਗੱਲ ਕਹਿੰਦੇ ਨੇ ਕਿ ਮੇਰੀ ਪੋਥੀ ਪੜ੍ਹਨ ਲੱਗਿਆਂ ਜੋ ਲਿਖ ਰਿਹਾ ਵਾਂ, ਪਹਿਲੀ ਗੱਲ ਤੇ ਆਪਣੇ ਆਪ ਨੂੰ ਉਹ ਨਾ ਛੇਤੀ ਦਿੰਦੇ ਹੀ ਨਹੀਂ। ਜਦੋਂ ਉਹ ਲਿਖਦੇ ਨੇ ਕਹਿੰਦੇ ਨੇ ਜੋ ਕੁਝ ਮੈਂ ਲਿਖ ਰਿਹਾ ਇਹਦਾ ਮਤਲਬ ਇਹ ਨਹੀਂ, ਮੈਂ ਤੈਨੂੰ ਦੱਸਣਾ ਵਾਂ ਕਿ ਇਤਿਹਾਸ ਦੇ ਕਿਹੜੇ ਕਿਹੜੇ ਨੁਕਤੇ ਨੇ। ਕਹਿੰਦੇ ਨੇ ਮੇਰੇ ਲਿਖਣ ਦਾ ਕੇਵਲ ਇੰਨਾ ਭਾਵੇ ਇਹਨੂੰ ਪੜ੍ਹ ਕੇ ਕੋਈ ਸਿੱਖੀ ਵਾਲਾ ਜੀਵਨ ਕਮਾ ਲਵੇ। ਉਹਨਾਂ ਨੇ ਘਟਨਾ ਲਿਖੀ, ਕਹਿੰਦੇ ਨੇ ਸੰਨ 1927 ਦੀ ਗੱਲ ਏ, ਜੇ ਕਿਸੇ ਪੜ੍ਹਨੀ ਹੋਵੇ। ਉਹਨਾਂ ਨੇ ਕਿਤਾਬ ਲਿਖੀ ਸੰਤ ਗਾਥਾ, ਉਹਦਾ ਪਹਿਲਾ ਭਾਗ ਏ। ਉਹਦੇ ਵਿੱਚ ਉਹਨਾਂ ਨੇ ਵੱਖ ਵੱਖ ਮਹਾਂਪੁਰਸ਼ਾਂ ਦੇ ਜੀਵਨ ਦਿੱਤੇ ਨੇ। ਉਹਦੇ ਵਿੱਚ ਇੱਕ ਉਹਨਾਂ ਨੇ ਜੀਵਨ ਦਿੱਤਾ ਸੰਤ ਸ਼ਾਲੋਨੇ ਵਾਲੇ। ਗਵਾਲੀਅਰ ਦੇ ਨੇੜੇ ਇੱਕ ਪਿੰਡ ਹੋਇਆ ਸੰਤ ਸ਼ਾਲੋਨੇ ਵਾਲੇ, ਉਹਨਾਂ ਦਾ ਨਾਮ ਕਿਉਂ? ਉਹ ਕਹਿੰਦੇ ਨੇ ਸਾਨੂੰ 1927 ਦੇ ਅੰਦਰ ਇੱਕ ਮਨੁੱਖ ਆ ਕੇ ਮਿਲਿਆ ਜਿਹਦਾ ਨਾਮ ਏ ਰਾਓ ਬਿਨੈਕਰ। ਜਦੋਂ ਉਹ ਹਰਿਮੰਦਰ ਸਾਹਿਬ ਆਇਆ ਉਹਨੇ ਉਸ ਮਹਾਂਪੁਰਸ਼ ਦੇ ਜੀਵਨ ਨੂੰ ਦੱਸਿਆ, ਬੋਲੇ ਹਿੰਦੀ ਤੇ ਨਾਲ ਉਹ ਕਹਿ ਭਾਈ ਵੀਰ ਸਿੰਘ ਨੂੰ ਕਿ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਤੋਂ ਕਲਿਆਣ ਮਿਲੀ ਨਹੀਂ। ਪੁੱਛਿਆ ਤੁਹਾਡੇ ਅੰਦਰ ਜਾਤ ਕਿਵੇਂ ਲੱਗੀ? ਉਹ ਕਹਿੰਦਾ ਇੱਕ ਮਹਾਂਪੁਰਸ਼ ਏ, ਉਹਦੇ ਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ। ਕਹਿੰਦਾ ਰਹਿੰਦਾ ਸਾਡੇ ਪਿੰਡਾਂ ਵੱਲ ਸੀ, ਪਰ ਤੁਹਾਡੀ ਤਰ੍ਹਾਂ ਉਹ ਸਿੰਘ ਸੀ, ਜਪਦਾ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੀ, ਪੜ੍ਹਦਾ ਗੁਰੂ ਕੀ ਬਾਣੀ ਸੀ। ਪਰ ਇੰਨਾ ਪਤਾ ਜ਼ਰੂਰ ਏ ਜਦੋਂ ਕਿਤੇ ਬੱਚਿਆਂ ਵਿੱਚ ਬਹਿਣਾ ਤੇ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਸਾਡੇ ਘਰ ਦੇ ਅੰਦਰ ਛੜੀਆਂ ਸੋਨੇ ਤੇ ਚਾਂਦੀ ਦੀਆਂ ਹੁੰਦੀਆਂ ਸਨ। ਕਹਿੰਦਾ ਅੰਜ ਭਾਸਦਾ ਕਿ ਜਿਵੇਂ ਕਿਸੇ ਰਾਜ ਘਰਾਣੇ ਨਾਲ ਉਹ ਸੰਬੰਧਿਤ ਸੀ। ਪਰ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜੇ ਪੁੱਛਣਾ ਕਿ ਮਹਾਂਪੁਰਸ਼ੋ ਲੋਕ ਬੈਕੁੰਠ ਦੀ ਆਸ ਕਰਦੇ ਨੇ, ਤੇ ਸਾਨੂੰ ਉਹਨੇ ਕਿਹਾ ਸੀ ਜੇ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਇਓ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕਰਿਓ ਇਸ਼ਨਾਨ ਤੇ ਪਰਤ ਕੇ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣਿਓ, ਤੁਹਾਨੂੰ ਪ੍ਰਤੱਖ ਦੀਦਾਰ ਉੱਥੇ ਹੋ ਜਾਣੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਜੀਵਨ ਦੀ ਘਟਨਾ। ਕਹਿੰਦੇ ਨੇ ਜਿੱਦਣ ਮੈਂ ਅੱਜ ਉਹਨਾਂ ਨੂੰ ਮਿਲਿਆ ਵਾਂ ਤੇ ਪੁੱਛਿਆ ਤੁਸੀਂ ਕੀਰਤਨ ਸੁਣ ਕੇ ਆਏ ਹੋ, ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀ ਮਹਿਸੂਸ ਕੀਤਾ ਜੇ? ਤੇ ਅੱਗੋਂ ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਸੱਚ ਪੁੱਛੋ। ਕਹਿੰਦਾ ਅਸੀਂ ਅਵਤਾਰ ਪੂਜਾ ਕਰਨੇ ਆ, ਕਰਦੇ ਰਹੇ ਹਾਂ। ਕਹਿੰਦਾ ਰਾਮ ਚੰਦਰ ਜੀ ਆਏ, ਆਪਣੇ ਸਮੇਂ ਅਨੁਸਾਰ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਪਿਆਨਾ ਕਰ ਗਏ। ਕਹਿੰਦਾ ਕ੍ਰਿਸ਼ਨ ਜੀ ਆਏ, ਉਪਦੇਸ਼ ਦੇ ਕੇ ਚਲੇ ਗਏ, ਲੋਕਾਂ ਦਾ ਕੁਝ ਪਾਰ ਉਤਾਰਾ ਕੀਤਾ। ਕਹਿੰਦਾ ਅਨੇਕਾਂ ਰਿਸ਼ੀ ਮੁਨੀ ਆਏ, ਸਮੇਂ ਦੇ ਮੁਤਾਬਕ ਆ ਕੇ ਚਲੇ ਗਏ। ਪਰ ਕਹਿੰਦਾ ਜਦੋਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀਰਤਨ ਸੁਣਿਆ, ਕਹਿੰਦਾ ਇੱਕ ਗੱਲ ਮੈਂ ਦੁਨੀਆਂ ਨੂੰ ਦਾਅਵੇ ਨਾਲ ਕਹਿੰਦਾ, ਗੁਰੂ ਨਾਨਕ ਆਏ ਜ਼ਰੂਰ ਨੇ। ਪੜ੍ਹਨੇ ਆ ਭਾਈ ਗੁਰਦਾਸ ਦੇ ਬਚਨ ਕਿ ਸੁਣੀ

0: ਓਮਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਆਏ ਜ਼ਰੂਰ ਨੇ ਪਰ ਕਹਿੰਦਾ ਲੋਕੋ ਗਏ ਕਿਤੇ ਨਹੀਂ ਜੇ ਕੀਰਤਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਇਸੇ ਧਰਤੀ ਵਿੱਚ ਹੀ ਰਹਿ ਗਏ ਇਹਦੀ ਭਾਵਨਾ ਕਹਿੰਦਾ ਜੇ ਕਿਤੇ ਲੈਣਾ ਇਸ ਜਲ ਨੂੰ ਸਪਰਸ਼ ਕਰਕੇ ਦੇਖੋ ਕਿਉਂਕਿ ਉਹ ਕਿਹੜਾ ਸਮਾਂ ਜਿੱਥੇ ਹਰਿਮੰਦਰ ਵਿੱਚੋਂ ਬਾਣੀ ਦੀ ਆਵਾਜ਼ ਨਹੀਂ ਆਉਂਦੀ ਇੱਕ ਪ੍ਰੋਫੈਸਰ ਆਇਆ ਭਾਈ ਵੀਰ ਸਿੰਘ ਦੇ ਬਚਨਾਂ ਵਿੱਚ ਮੈਂ ਕਹਿ ਰਿਹਾ ਉਹ ਕਹਿੰਦਾ ਹਰਿਮੰਦਰ ਦੀ ਪਰਿਕਰਮਾ ਵਿੱਚ ਟਿਕਿਆ ਤੇ ਉਹਨੇ ਇੱਕ ਗੱਲ ਜਾਂਦਿਆਂ ਕਹੀ ਕਹਿੰਦਾ ਜਿੰਨੀ ਦੇਰ ਤੱਕ ਸੰਸਾਰ ਹੈ ਨਾ ਇੱਥੇ ਭਟਕਦੇ ਹੋਏ ਹਿਰਦਿਆਂ ਨੂੰ ਟਿਕਾ ਮਿਲੇਗਾ ਪੁੱਛਿਆ ਕਿਉਂ ਉਹ ਕਹਿੰਦਾ ਜਿਸ ਥਾਂ ਤੇ ਇੰਨੀ ਭਜਨ ਬੰਦਗੀ ਹੋਵੇ ਤੇ ਅੱਜ ਉਹ ਯਾਦਗਾਰਾਂ ਨੇ ਜਦੋਂ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ ਉਸ ਬੇਰੀ ਨੂੰ ਦੇਖਦੇ ਹਾਂ ਜਿਸ ਬੇਰੀ ਥੱਲੇ ਕਦੀ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਬੈਠ ਕੇ ਸੇਵਾ ਕਰਾਉਂਦਾ ਸੀ ਪਿਆਰਿਓ ਜਦੋਂ ਦਰਸ਼ਨੀ ਡਿਊੜੀ ਤੋਂ ਅੰਦਰ ਜਾਈਦਾ ਤੇ ਸਾਹਮਣੇ ਨਾਲ ਲਾਚੀ ਬੀਰ ਏ ਜਿੱਥੇ ਮੇਰਾ ਗੁਰੂ ਅਰਜਨ ਦੇਵ ਦੁਪਹਿਰ ਵੇਲੇ ਬੈਠ ਕੇ ਸੇਵਾ ਕਰਾਉਂਦਾ ਸੀ ਜਦੋਂ ਅਕਸਰ ਤੀਰਥ ਕੁਲ ਜਾਈਦਾ ਇੱਥੇ ਗੁਰਦੇਵ ਸਵੇਰੇ ਬੈਠ ਕੇ ਸੇਵਾ ਕਰਾਉਂਦੇ ਨੇ ਇਹੀ ਕਾਰਨ ਉਹ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਰੱਖੋ ਕਹਿੰਦੇ ਨੇ ਮੇਰੇ ਵਾਸਤੇ ਹਰਿਮੰਦਰ ਕੀ ਏ ਭਾਈ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਣ ਦਾ ਸੱਪ ਦੀ ਮਣੀ ਚਲੀ ਜਾਏ ਜਿਵੇਂ ਉਹ ਦੁਖੀ ਹੁੰਦਾ ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਵਦਾ ਪੁੱਤਰ ਗਵਾਚ ਜਾਏ ਮਾਂ ਨੂੰ ਚੈਨ ਨਹੀਂ ਸੱਪ ਦੀ ਮਣੀ ਚਲੀ ਜਾਏ ਉਹਨੂੰ ਚੈਨ ਨਹੀਂ ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਤੇ ਕਹਿੰਦਾ ਦੁਨੀਆਂ ਵਾਲਿਓ ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ ਭਾਈ ਸਾਹਿਬ ਨੇ ਇੱਕ ਰੁਬਾਈ ਕਹੀ ਰਚਨਾ ਉਹਨਾਂ ਦੀ ਵਿੱਚੋਂ ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚੁਫੇਰ ਤਿਉਂ ਕੁਰ ਘਬਰਾਵਦਾ ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ ਲਹਿਰ ਫਿਰੇ ਇੱਕ ਵਾਰ ਰੋਹ ਮੁੜ ਧਾਵਦਾ ਕਹਿਣ ਲੱਗੇ ਕੀ ਅਗੰਮੀ ਖੇਲ ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ ਖੇ ਮੇਰੇ ਮਾਲਕ ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦੇਣਾ ਮੈਂ ਅਰਜ਼ ਕਰ ਰਿਹਾ ਉਹ ਪ੍ਰੋਫੈਸਰ ਨੇ ਗੱਲ ਕੀ ਕਹੀ ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁਖ ਆਸਨ ਕਰਦੇ ਨੇ ਸੇਵਾ ਕਰਦੇ ਨੇ ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ ਨਹੀਂ ਜਿਹੜੇ ਅੰਦਰ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਮੁੱਖ ਵਿੱਚ ਵੀ ਬਾਣੀ ਏ ਕਦੀ ਪਰਿਕਰਮਾ ਵਿੱਚ ਝਾਤੀ ਮਾਰ ਕੇ ਦੇਖੋ ਇਕਾਂਤ ਵਿੱਚ ਬੈਠੇ ਚੌਂਕੜੇ ਮਾਰ ਕੇ ਗੁਰੂ ਕੀ ਬਾਣੀ ਨੂੰ ਜਪਦੇ ਪਏ ਪਿਆਰਿਓ ਉਸ ਧਰਤੀ ਦੇ ਅੰਦਰ ਕਿੰਨੀ ਕੁ ਸਮਰੱਥ ਹੈ ਮੈਂ ਅਰਜ਼ ਕਰਾਂ ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੀ ਇਹ ਰਚਨਾ ਕਹੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਉਹਦੀ ਇੱਕ ਕਵਿਤਾ ਮੈਂ ਵਾਰਤਕ ਵਿੱਚ ਅਰਜ਼ ਕਰ ਦੇਣਾ ਕਹਿੰਦਾ ਸਿੱਖ ਦੀ ਭਾਵਨਾ ਕਿੰਨੀ ਕੁ ਜੁੜ ਗਈ ਇਸ ਦਰ ਨਾਲ ਕਿੰਨੀਆਂ ਰਹਿਮਤਾਂ ਨੇ ਕਹਿੰਦਾ ਅਜੇ ਪੋਹ ਫੁਟਾਲਾ ਨਹੀਂ ਹੋਇਆ ਤੇ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਤੁਰੀ ਜਾਂਦੀ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਤੇ ਹਰਿਮੰਦਰ ਸਾਹਿਬ ਨੂੰ ਆ ਰਹੀ ਏ ਤੇ ਰਸਤੇ ਵਿੱਚ ਇੱਕ ਸੱਜਣ ਮਿਲਿਆ ਜਿਹਨੂੰ ਸਿੱਖ ਕਦੀ ਮਿੱਠਾ ਮੱਲ ਕਹਿੰਦੇ ਸਨ ਨਾਮ ਉਹਦਾ ਕੌੜਾ ਮੱਲ ਏ ਲਾਹੌਰ ਦੇ ਹਾਕਮ ਦਾ ਉਹ ਅਹਿਲਕਾਰ ਏ ਤੇ ਰੋਕ ਕੇ ਪੁੱਛਦਾ ਮਾਈ ਕਿੱਥੇ ਚੱਲੀਏ ਪ੍ਰਭਾਤ ਵੇਲੇ ਤੇ ਕਹਿਣ ਲੱਗੀ ਕੌੜਾ ਮੱਲ ਨੂੰ ਮਿੱਠਾ ਮੱਲ ਜੀ ਅੱਜ ਖਾਲਸੇ ਦਾ ਦਰਬਾਰ ਲੱਗਣਾ ਏ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰਨ ਚੱਲੀ ਆ ਤੇ ਕਹਿਣ ਲੱਗਾ ਮਾਂ ਤੈਨੂੰ ਪਤਾ ਨਹੀਂ ਅੱਜ ਹਕੂਮਤ ਨੇ ਹਰਿਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਅੱਜ ਉੱਥੇ ਸਿੱਖਾਂ ਨੂੰ ਕਤਲ ਕੀਤਾ ਜਾਣਾ ਕਹਿਣ ਲੱਗੀ ਇਸੇ ਕਰਕੇ ਤੇ ਮੈਂ ਚੱਲੀ ਆ ਕਹਿਣ ਲੱਗੇ ਆਪਣੇ ਪੁੱਤਰ ਨੂੰ ਤਾਂ ਬਚਾ ਪੁੱਤਰ ਨੂੰ ਕੁੱਛੜ ਚੱਕੇ ਇਹ ਤਾਂ ਵਿਚਾਰਾ ਅਜੇ ਅਨਭੋਲ ਇਹਨੂੰ ਸਮਝ ਕੋਈ ਨਹੀਂ ਅੱਗੋਂ ਕਹਿਣ ਲੱਗੀ ਮਾਂ ਆਖਦੀ ਏ ਦੀਵਾਨ ਪੁੱਤਰ ਨੂੰ ਵੀ ਇਸੇ ਕਰਕੇ ਲਚੱਲੀ ਆ ਕਿ ਗੁਰੂ ਰਾਮਦਾਸ ਜੇ ਅੱਜ ਖਾਲਸੇ ਨੇ ਇੱਥੇ ਇਸ਼ਨਾਨ ਕਰਕੇ ਖੂਨ ਵਿੱਚ ਇਸ਼ਨਾਨ ਕਰਨਾ ਤੇਰੇ ਦਰ ਦਾ ਇਸ਼ਨਾਨ ਕਰ ਲਈ ਉਹ ਖੂਨ ਵਿੱਚ ਇਸ਼ਨਾਨ ਕਰਨ ਨੂੰ ਤਿਆਰ ਏ। ਸੋਚਨੀਆ ਮੇਰੇ ਪੁੱਤਰ ਨੇ ਇਸ ਤਰ੍ਹਾਂ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਦੁਨੀਆਂ ਤੇ, ਜਦੋਂ ਚਾਰ ਤੁਪਕੇ ਖੂਨ ਦੇ ਇਹਦੇ ਵੀ ਪ੍ਰਕਰਮਾਂ ਵਿੱਚ ਡਿੱਗਣਗੇ ਤੇ ਮੇਰਾ ਪੁੱਤਰ ਸਦਾ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਜਾਏਗਾ। ਅਸੀਂ ਮਾਂ ਪੁੱਤਰ ਉਹਦੇ ਦਰ ਤੇ ਨਮਸਕਾਰ ਕਰਨ ਆਏ ਹਾਂ। ਫਿਰ ਅਗਲੀ ਗੱਲ ਉਹ ਕਹਿੰਦਾ, ਕਹਿੰਦਾ ਪ੍ਰਕਰਮਾਂ ਵਿੱਚ ਤੁਰਨ ਵਾਲੇ ਗੁਰਸਿੱਖਾਂ, ਇੰਨੀ ਤੇਜ਼ੀ ਨਾਲ ਨਾ ਚੱਲ, ਇੰਨੀ ਕਾਹਲੀ ਨਾਲ ਨਾ ਚੱਲ, ਇਹ ਧਰਤੀ ਤੇ ਬਜਰੀ ਤੇ ਰੇਤ ਤੇ ਮਾਰਬਲ ਨਹੀਂ ਲੱਗਾ। ਕਹਿੰਦਾ ਇਸ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿਦਕੀ ਗੁਰਸਿੱਖਾਂ ਦੇ ਸੀਸ ਲੱਗੇ ਹੋਏ ਨੇ। ਇਹਦਾ ਮਤਲਬ ਉਹ ਦਰ ਕਿੰਨਾ ਕੁ ਉੱਚਾ ਹੈ, ਉਸ ਦਰ ਦੀ ਮਹਿਮਾ ਅਪਰ ਅਪਾਰ ਏ। ਅੱਜ ਇਸ ਪਿੰਗਲੇ ਨੇ ਦੇਖਿਆ ਕਿ ਬੇਰੀ ਦੇ ਉੱਤੋਂ ਕਾਂ ਉੱਡਿਆ, ਉਹਨੇ ਇਸ਼ਨਾਨ ਕੀਤਾ, ਉਹਦਾ ਰੰਗ ਸਫੈਦ ਹੋ ਗਿਆ, ਉਹਦੀ ਬੁੱਧੀ ਉਹਦੀ ਅਕਲ ਸਭ ਕੁਝ ਤਬਦੀਲ ਹੋਈ ਹੈ। ਇਸ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਇੱਕੋ ਦਮ ਹਲ ਕੇ ਨਾ ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਿਆ। ਰਿੜਦਾ ਰਿੜਦਾ ਇਹ ਜਿੱਥੇ ਉਹ ਪਾਣੀ ਦੀ ਢਾਬ ਏ, ਜਿੱਥੇ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ, ਉਹਦੇ ਕੋਲ ਪਹੁੰਚਿਆ ਹੈ।
1: ਸੂਰਨ ਤੀਰ ਨੀਰ ਕੋਸ਼ ਹੋਇਓ, ਕਰਿਓ ਇਸ਼ਨਾਨ ਅਦਕ ਫਲ ਲਹਿਓ।
0: ਕਹਿੰਦੇ ਨੇ ਇੱਕੋ ਦਮ ਇਹਦਾ ਹੱਥ ਪਾਣੀ ਦੇ ਅੰਦਰ ਗਿਆ ਤੇ ਜਦੋਂ ਉਸ ਅੰਮ੍ਰਿਤ ਜਲ ਵਿੱਚ ਇਹਦਾ ਹੱਥ ਗਿਆ ਨਾ, ਤੇ ਇਹਦਾ ਹੱਥ ਬਿਲਕੁਲ ਜਿਹੜਾ ਉਹ ਅਰੋਗ ਹੋ ਗਿਆ। ਮਨ ਵਿੱਚ ਆਇਆ, ਮਣਾ ਇਹ ਧਰਤੀ ਬਰਕਤ ਵਾਲੀ ਆ, ਗੁਰਾਂ ਪੀਰਾਂ ਵਾਲੀ ਥਾਂ ਹੀ, ਆਪਣੇ ਤਨ ਦਾ ਪੂਰਾ ਇਸ਼ਨਾਨ ਕਰਾ ਲਾਏ।
1: ਪੰਖ ਸਮੇਤ ਸੁਮਰਦਨ ਕਰ ਕਰ ਮਸਜਿਦ ਮਹਾ ਚੌਂਬ ਕੋ ਧਰ ਧਰ।
0: ਅੰਦਰ ਇੱਕੋ ਦਮ ਇਹ ਰਿੜਦਾ ਰਿੜਦਾ ਜਲ ਦੇ ਵਿੱਚ ਚਲਾ ਗਿਆ। ਜਿਉਂ ਜਿਉਂ ਜਲ ਵਿੱਚ ਗਿਆ ਤਿਉਂ ਤਿਉਂ ਅਰੋਗ ਹੋ ਗਿਆ। ਇਹਨੇ ਉਸ ਜਲ ਨੂੰ ਆਪਣੇ ਪਿੰਡੇ ਤੇ ਪਾਇਆ, ਜਿੱਥੇ ਜਲ ਪੈਣਾ ਉੱਥੇ ਰੋਗ ਬਿਣਸ ਗਿਆ ਹੈ।
1: ਘਰ ਪਗ ਜੁਗ ਘਰ ਘਰ ਗਿਰ ਪਰੇ ਤਤਸ਼ਨ ਪਏ ਅਰਜ ਸੰਸਰੇ।
0: ਕਹਿੰਦੇ ਨੇ ਜਿਹੜੇ ਹੱਥ ਪੈਰ ਝੜਦੇ ਪਏ ਸਨ ਕੋੜ ਦੇ ਰੋਗ ਦੇ ਨਾਲ, ਉਹ ਇੱਕੋ ਦਮ ਅਰੋਗ ਹੋ ਗਏ ਨੇ, ਤਨ ਇਹਦਾ ਬਿਲਕੁਲ ਠੀਕ ਹੋ ਗਿਆ। ਜੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਤੋਂ, ਦਾਤਾ ਇਹ ਬਰਕਤ ਵਰਤਦੀ ਏ? ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਹਾਂ, ਕਿ ਸੂਕੇ ਹਰੇ ਕੀ ਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ, ਕਾਤੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ, ਮਿਟਗੀ ਚਿੰਤ ਪੁਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣ ਤਾਸਾ, ਦੁੱਖ ਨਾਥੇ ਸੁਖ ਆਏ ਸਮਾਏ, ਢੀਲ ਨਾ ਪਰੀ ਜਾਂ ਗੁਰ ਫਰਮਾਏ। ਕਹਿਣ ਲੱਗੇ ਇੱਛਾ ਇੱਛ ਪੁੰਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸੁਫਲ ਫਲੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਦਾਤਾ, ਇਹੋ ਜਿਹਾ ਸੁੱਕੇ ਹਰੇ ਹੋ ਸਕਦੇ ਨੇ? ਮੇਰਾ ਸਾਹਿਬ ਕਹਿੰਦਾ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਦਾਤਾ ਜੀ ਇਹ ਸੁੱਕੇ ਹਰੇ ਹੋ ਜਾਂਦੇ ਨੇ? ਸਾਹਿਬ ਕਹਿਣ ਲੱਗੇ, ਜੇ ਸਿਮਰਤ ਹੋਤ ਸੁੱਕੇ ਹਰੇ, ਜਿਹਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹਦੇ ਕੋਲ ਇੰਨੀ ਕੁ ਤਾਕਤੀ ਗੁਰ ਵਣ ਤ੍ਰਿਣ ਹਰਿਆ ਕੀਤਿਆ। ਨਾਨਕ ਕਿਹਾ ਮਨੁੱਖ, ਇੱਕ ਮਨੁੱਖ ਨੂੰ ਹਰਿਆਵਲ ਨਹੀਂ ਉਹ ਦੇ ਸਕਦਾ। ਇੱਕ ਉਦਾਸੀ ਸਾਧੂ ਹਰਦਾਸ ਹੋਏ, ਉਹਨੇ ਬੜੇ ਪਿਆਰੇ ਬਚਨ ਕਹੇ ਨੇ। ਸਿੱਖ ਦੀ ਭਾਵਨਾ, ਉਹ ਕਿਤੇ ਵੀ ਬੈਠਦਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਰੋਜ਼ ਟਿਕਾਉਂਦਾ ਤੇ ਅਰਦਾਸ ਵੀ ਜਦੋਂ ਮੰਗਦਾ ਨਾ, ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਨਾਲ ਫਿਰ ਇੱਕ ਤਰਲਾ ਲੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਉਹ ਇਸ਼ਨਾਨ ਮੰਗਦਾ ਅੰਮ੍ਰਿਤਸਰ ਦੇ। ਇਹਦਾ ਮਤਲਬ ਜੇ ਇਸ਼ਨਾਨ ਮੰਗਦਾ ਉਹਦੇ ਵਿੱਚ ਕਿੰਨੀ ਕੁ ਤਾਕਤ ਏ? ਉਹ ਸਾਧੂ ਕਹਿੰਦਾ ਅੰਮ੍ਰਿਤ ਸਰੋਵਰ ਜਿੱਥੇ ਵੀ, ਇਹ ਸ਼ਹਿਰ ਤੋਂ ਸਭ ਤੋਂ ਨੀਵੀਂ ਥਾਂ ਤੇ ਵੀ। ਉਹਦੇ ਬਚਨ ਨੇ ਕਹਿੰਦਾ, ਕਦੀ ਸੋਚਿਆ ਕਿ ਹਰਿਮੰਦਰ ਨੀਵੀਂ ਥਾਂ ਤੇ ਕਿਉਂ ਵੇ, ਬਾਕੀ ਥਾਂ ਉੱਚੀ ਇਹ ਨੀਵੇਂ? ਉਹ ਕਹਿੰਦਾ ਇਹਦਾ ਕਾਰਨ ਜੇ ਆਖਦਾ, ਸਮਝੋ ਇਸ ਗੱਲ ਨੂੰ, ਲੋਕ ਪੁੰਨ ਦਾਨ ਪੂਜਾ ਕਰਦੇ ਨੇ ਬੈਕੁੰਠ ਦੇ ਲਈ, ਪਰ ਕਹਿੰਦਾ ਮੇਰੇ ਪਰਮੇਸ਼ਵਰ ਨੇ ਤੱਕਿਆ, ਇੱਕ ਪਾਸੇ ਲੋਕ ਬੈਕੁੰਠ ਨੂੰ ਭਾਲਣ ਵਾਲੇ ਨੇ ਤੇ ਇੱਕ ਪਾਸੇ ਹਰਿਮੰਦਰ ਨਾਲ ਜੁੜੇ ਨੇ। ਕਹਿੰਦਾ ਨੀਵੀਂ ਥਾਂ ਤੇ ਕਿਉਂ ਵੇ? ਉਹ ਬਚਨ ਕਰਦਾ, ਮਾਲਕ ਨੇ ਤੱਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਦੀ ਧਰਤੀ ਨੂੰ ਰੱਖਿਆ, ਦੂਜੇ ਵਿੱਚ ਬੈਕੁੰਠ ਨੂੰ ਪਾਇਆ, ਜਿਸ ਸਵਰਗ ਦੀ ਤੁਸੀਂ ਚਾਹਨਾ ਕਰਦੇ ਹੋ ਦੁਨੀਆਂ ਦੇ ਲੋਕੋ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ ਹੈ, ਤੇ ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਹਦੇ ਅੰਦਰ ਕਿਰਪਾ ਸੀ, ਉਹ ਨੀਵਾਂ ਟਿਕ ਗਿਆ। ਕਹਿਣ ਲੱਗੇ ਝੁਕਦੇ ਨੀਵੇਂ ਹੁੰਦੇ ਨੇ, ਖੌਲਾ ਤਾਂ ਸ਼ਾਬਾ ਉੱਪਰ ਨੂੰ ਚਲਾ ਜਾਂਦਾ ਹੈ। ਉਸ ਉਦਾਸੀ ਨੇ ਬਚਨ ਲਿਖੇ, ਕਹਿਣ ਲੱਗੇ ਹਰ ਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰ ਦਾਸ, ਭਾਰੋ ਕੁੱਤੋ ਸੋ ਗਿਰ ਪਰਿਓ ਹੋਰੋ ਚੜੋ ਆਕਾਸ਼। ਉਸ ਦੇ ਨਾਲ ਇੱਕ ਸਾਧੂ ਨੇ ਹੋਰ ਗੱਲ ਕਹੀ, ਕਹਿਣ ਲੱਗੇ ਜਿਨ ਕੀਨ ਇਸ਼ਨਾਨ ਸੁਦਾ ਸਰਮੈ, ਤਿਨ ਗੰਗ ਇਸ਼ਨਾਨ ਕੀਓ ਨਾ ਕੀਆ। ਜਿਹਨੇ ਹਰਿਮੰਦਰ ਵਿੱਚ ਇਸ਼ਨਾਨ ਕਰ ਲਿਆ, ਉਹਨੂੰ ਕੀ ਲੋੜ ਹੈ ਤੀਰਥਾਂ ਤੇ ਭਟਕਣ ਦੀ। ਜਿਨ ਕੀਨ ਇਸ਼ਨਾਨ ਸੁਦਾ ਸਰਮੈ, ਤਿਨ ਗੰਗ ਇਸ਼ਨਾਨ ਕੀਆ ਨਾ ਕੀਆ। ਜਿਨੀ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਿਓ, ਤਿਨ ਜਗਨਨਾਥ ਦੀਦਾਰ ਕੀਆ ਨਾ ਕੀਆ। ਜਿਨ ਪਾਠ ਸੁਣਿਓ ਗੁਰੂ ਗ੍ਰੰਥੋ ਕੋ, ਕਹਿਣ ਲੱਗੇ ਰਸ ਵੇਦ ਪੁਰਾਨ ਲਿਆ ਨਾ ਲਿਆ। ਜਿਨ ਦੀਨ ਦਿਸਵੰਦ ਗੁਰੂ ਧਰਮੇ, ਤਿਨ ਤੀਰਥ ਦਾਨ ਕੀਆ ਨਾ ਕੀਆ। ਕਹਿਣ ਲੱਗੇ ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਜਿਹਨੇ ਇਸ਼ਨਾਨ ਨਹੀਂ ਕੀਤਾ, ਜਿਹਨੇ ਦਸਵੰਧ ਨਹੀਂ ਦਿੱਤਾ, ਜਿਹਨੇ ਹਰਿਮੰਦਰ ਤੇ ਸ਼ਰਧਾ ਨਹੀਂ ਪ੍ਰਗਟਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ, ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਸੋ ਭਾਵ ਮੈਂ ਜੀਆ ਨਾ ਜੀਆ। ਭਾਵੇਂ ਉਹ ਜਿਉਂਦਾ ਨਾ ਜਿਉਂਦਾ ਇੱਕੋ ਜਿਹਾ। ਜਦੋਂ ਇਹਨੇ ਇਸ਼ਨਾਨ ਕੀਤਾ, ਮੇਰੇ ਮਾਲਕ ਨੇ ਕਿਰਪਾ ਕੀਤੀ, ਇਹਦੇ ਤਨ ਨੂੰ ਅਰੋਗਤਾ ਬਖਸ਼ੀ ਹੈ।
1: ਸਕਲ ਅੰਗ ਤੇ ਰੋਗ ਨਸਾਇਓ, ਕੰਚਨ ਵਰਨ ਰੰਗ ਮਨ ਪਾਇਓ।
0: ਕਵੀ ਜੀ ਕਹਿੰਦੇ ਨੇ ਇਹਦੇ ਸਾਰੇ ਤਨ ਦਾ ਰੋਗ ਬਿਨਸ ਗਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹਦੀ ਦੇਹੀ ਕੰਚਨ

0: ਕਿਸਮਤ ਬੁੱਧ ਮੈਂ ਦੇਖ ਫਲ ਕਰੇ ਆਨੰਦ ਹਰ ਸੋਗ।
1: ਜਦੋਂ ਇਸ ਪਿੰਗਲ ਨੇ ਇਸ਼ਨਾਨ ਕੀਤਾ ਆਰੋਗ ਵੀ ਹੋ ਗਿਆ ਤੇ ਤਨ ਨੂੰ ਦੇਖ ਕੇ ਹੈਰਾਨ ਹੋਇਆ ਹੈ।
0: ਮਨੋ ਪਾਣੀ ਅੰਮ੍ਰਿਤ ਕੋ ਕਰਿਓ ਜਰਾ ਯਾਦ ਰਜ ਸਫਰ ਹਰਿਓ।
1: ਇਹਨੇ ਮਨੋ ਅੰਮ੍ਰਿਤ ਪਾਣ ਜਿਵੇਂ ਅੱਜ ਕਰ ਲਿਆ ਇਹਦੇ ਤੋਂ ਬਿਮਾਰੀ ਆ ਜਿਤਨਾ ਵੀ ਰੋਗ ਏ ਦੂਰ ਚਲਾ ਗਿਆ ਹੈ।
0: ਜਨ ਸਮਰਥ ਸੁਰ ਹੋਏ ਪ੍ਰਸੰਨ ਕਰਿਓ ਸ਼ਕਤ ਨਿਜ ਤੇ ਤਨ ਅੰਨ।
1: ਕਵੀ ਜੀ ਆਖਦੇ ਨੇ ਮਨੋ ਉਹ ਅਕਾਲ ਪੁਰਖ ਇਹਦੇ ਤੇ ਤਰੁੱਠ ਪਿਆ ਉਹਨੇ ਕਿਰਪਾ ਕਰਕੇ ਆਪਣੀ ਉਸ ਬੱਚੀ ਦੀ ਭਾਵਨਾ ਨੂੰ ਭਾਗ ਲਾਇਆ ਹੈ।
0: ਸੁੰਦਰਤਾ ਮੰਦਰ ਤਨ ਹੋਵਾ ਅਖਲ ਬੇਕਾਰ ਕੋ ਤਬ ਖੋਵਾ।
1: ਕੇਵਲ ਤਨ ਅਰੋਗ ਨਹੀਂ ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ ਤੇ ਇਹ ਨੌਜਵਾਨ ਉਸ ਬੇਰੀ ਦੇ ਥੱਲੇ ਬੈਠ ਗਿਆ ਹੈ।
0: ਪ੍ਰਭੂ ਕਿਰਪਾ ਅਸ ਕਾਇਆ ਧਾਰੀ ਜਿਸ ਤੇ ਹੋਏ ਨਾ ਸਕੇ ਚਿਨਾਰੀ।
1: ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤੀ ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅਰੋਗ ਹੋ ਕੇ ਇੱਥੇ ਬੈਠ ਗਿਆ। ਪਿਆਰਿਓ ਇਸ ਤੋਂ ਅੱਗੇ ਜਦੋਂ ਉਹ
2: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

जो हमारी बेद होती मेरे सतगुरा साबिद तुम हर जानो आपे खम रुड़ते फिरते कोई बात ना पूछता गुर सतगुर संग कीरे कम थापे तन तन गुरु नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरमत प्यारे सतसंगी जनू अज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरां जी दे पावन पवित्र इलाके बचना दा कीर्तन आप जी नूं साडे अति सत्कार योग इस दर कर दे गुरु के झाड़ू बरदार गुरु के वजीर भाई साहब भाई मनजीत सिंह जी भाई अमरजीत सिंह जी हजूर दी इलाही गुरबाणी नाल आपां नूं जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा ते ये दसंबर का महीना जे किते कोई बैराग ते टिके कोई किरदे वाला प्रचोले ते उस दे किरदे नूं उस दे अंदर नूं चंजूण के चला जांदा। आपां इस अत दी सर्दी दे महीने विच भावें हिंदुस्तान दी धरती भावें बाहर आप बैठे हो इस अत दी सर्दी दे मौसम विच आपां घर निग माने हां अपने बच्चियां नूं अपने माता पिता नाल अपने परिवार विच सुख आनंद नाल दिन कढ़ने हां पर जदों किते तवारीख दे हिस्ट्री दे इतिहास दे पन्नियां नूं पलट के देखो ते अज तो 300 साल पिछे चले जाओ ते हैरानगी हुंदी है सन 1704 दसंबर दा महीना जेड़े गुरु के सिखा उस महीने दा एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरुदेव उन्हें इस महीने विच किन्नी कु वड्डी कुर्बानी सिख सिख लई कर दित्ती अपने पुत्र अपने सत्कार योग माता अपने बेगमपुरे वर्गे शहर आनंदपुर साहब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां ही मंगदा रहा ते चित कीता सी जिथे इस महीने विच साके आउणे ने उत्थे गुरु गोबिंद सिंह जी दे इतिहास विच जिहड़ी पहली लड़ाई होई है इनू केवल ना समझियो कि शायद कोई फसाद की गल नहीं जेड़ी पहली जंग मेरे गुरुदेव ने पौंटा साहब की धरती से लड़ी है चित किया अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दिती जेड़े कुर्बानी देने वाले ने इस संबंधी अर्ज करनी आप कृपा करके एकाग्रता बख्शे जे साहिब गुरु गोबिंद सिंह महाराज जी के चरणा की टेक लईए
ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਆਪਣੇ ਚਰਨਾਂ ਦੀ ਭਾਵਨਾ ਸ਼ਰਧਾ ਬਖਸ਼ ਦਿਓ। ਕਰੋ ਕਿਰਪਾ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ, ਜੋ ਹਜ਼ੂਰ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਸ਼ਬਦ ਸਰਵਣ ਕਰਾ ਰਹੇ ਸਨ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਬਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ, ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ, ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭ੍ਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਣਸ ਗਿਆ, ਮਿਲਿਓ ਅੰਧੇਰ ਮਿਟਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ, ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ। ਤੇ ਆਪ ਜੀ ਆਉਂਦੇ ਹੋ, ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ, ਕਈ ਹਫ਼ਤੇ ਬਾਅਦ ਆਉਂਦੇ ਨੇ। ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ, ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ, ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਿਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ, ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ, ਮੰਦਿਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ,
ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ ਇੱਕ ਤਾਂ ਉਹ ਅੱਖ ਨਹੀਂ ਚਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ ਜਿਵੇਂ ਬੰਦਾ ਕੁਛ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਚਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ੍ਹ ਦਿਆ ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂ। ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟਭੁਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਕੋਈ ਤਰਤੀਬ ਅਨੁਸਾਰ ਜੇਲ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ, ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ ਹੀ, ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ। ਮਨ ਨੇ ਕਿਹਾ ਮਨਾ ਤੇਰੇ ਨਾਲ ਠੱਗੀ ਪੀ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਖੇ ਪ੍ਰਭੂ, ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ ਦੋ ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸ ਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ ਉੱਥੇ ਵੀ ਇੱਕ ਗੁਰਦੁਆਰਾ ਜਿਹਦਾ ਨਾਮ ਹੈ ਸੀਸ ਗੰਜ।
ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸ਼ੀਸ਼ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ, ਉਹ ਚਿਖਾ ਨੂੰ ਬਲਦੀ ਹੋਈ ਨੂੰ ਤੱਕਦਾ ਪਿਆ ਸੀ ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲ ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਕੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਏ ਭੰਗਾਣੀ ਤੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ ਤੇ ਕਹਿੰਦੇ ਨੇ ਇਸ ਦੇ ਬਾਪੂ ਨੇ, ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਸੀ, ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ, ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ? ਤੇ ਭਾਈ ਵੀਰ ਸਿੰਘ ਲਿਖਦੇ ਨੇ, ਮਾਂ ਕਹਿਣਾ, ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਭੰਗਾਣੀ ਦੇ ਯੁੱਧ ਦਾ ਕਾਰਨ ਕੀ? ਮਾਂ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ, ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕੇ। ਕਹਿੰਦਾ, ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ, ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ ਇਹਨੇ 5 ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਏ। ਸਾਧ ਸੰਗਤ, ਜਦੋਂ ਇਹ ਪਹੁੰਚਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜ਼ੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ ਤੇ ਜਿਹੜਾ ਇਹ ਹਾਥੀ ਸੀ ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ। ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੀਸ਼ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ, ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ, ਜਦੋਂ ਸਤਿਗੁਰੂ ਨੇ ਤੀਰ ਚਲਾਣੇ, ਭਾਵੇਂ ਤੀਰ 1, 2, 4 ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ 5 ਕਲਾ ਸ਼ਸਤਰ ਸੀ, ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜਿਹੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਉਣ ਨਾਲ, ਬਟਨ ਦਬਾਉਣ ਨਾਲ 5 ਸ਼ਸਤਰ ਜਿਹੜੇ ਸਨ ਉਹ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ ਤੇ ਜਿਸ ਰਿਆਸਤ ਵਿੱਚ ਆਨੰਦਪੁਰ ਸਾਹਿਬ ਵਸਿਆ ਉਸ ਰਿਆਸਤ ਦਾ ਨਾਮ ਸੀ ਕਹਿਲੂਰ ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ।
ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ ਜੋ ਪੰਘਾਣੀ ਦੇ ਜੁੱਧ ਦਾ ਮੁੱਢ ਵੱਜਦਾ, ਸਤਿਗੁਰੂ ਦੇ ਘਰ ਵਿੱਚ ਆਇਆ, ਇਸ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ, ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਇੱਕ ਫੁਰਨਾ ਬਣਾ ਲਿਆ, ਮਨਾ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ, ਧੱਕਾ ਕਰਕੇ, ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ, ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ, ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕਿ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾਂ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ, ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ, ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ। ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ, ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ, ਉਹਨਾਂ ਦਾ ਮਾਮਲਾ, ਉਹਨਾਂ ਦਾ ਜਿਹੜਾ ਲਗਾਨ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆਂ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲਜ਼ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ ਅੱਠੇ ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬਦਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ, ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ
ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ। ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ, ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਏ, ਇਹ ਸਾਰੇ ਬਾਹਰ ਕੱਢਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਨੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਵੂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਦੂਸਰਾ ਬਚਨ ਕਿਹਾ ਸੀ, ਜਾਂ ਕੀ ਜਾ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀਂ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਨੀਵੇਂ ਨਹੀਂ ਭੀਮ ਚੰਦ ਤੜਫ ਉੱਠਿਆ ਵੀ ਜਿਹੜੇ ਕੱਲ ਤੱਕ ਸਾਡੇ ਘਰਾਂ ਵਿੱਚ ਕੰਮ ਕਰਦੇ ਸਨ ਉਹ ਅੱਜ ਘੋੜਿਆਂ ਦੀ ਸਵਾਰੀ ਕਰਦੇ ਨੇ। ਕੇਵਲ ਜੰਗ ਦਾ ਮਕਸਦ ਇਹ ਨਹੀਂ ਸੀ ਕਿ ਕੇਵਲ ਇਹ ਚੀਜ਼ਾਂ, ਉਹ ਤੜਫ ਉੱਠਿਆ ਕਿ ਜਿਨ੍ਹਾਂ ਲੋਕਾਂ ਨੂੰ ਵੇਦ ਮੰਤਰ ਪੜ੍ਹਨ ਦੀ ਮਨਾਈ ਸੀ ਉਹ ਅੱਜ ਗੁਰਬਾਣੀ ਦਾ ਕੀਰਤਨ ਤੇ ਕਥਾ ਤਾਂ ਕਰਦੇ ਸਨ, ਜਿਨ੍ਹਾਂ ਲੋਕਾਂ ਦੇ ਘਰ ਕਦੀ ਵਿਆਹ ਸਮੇਂ ਢੋਲਕੀ ਨਹੀਂ ਸੀ ਵੱਜਦੀ, ਗੁਲਾਮ ਸਨ ਉਹ ਰਣਜੀਤ ਨਗਾਰੇ ਤੇ ਚੋਟਾਂ ਪੈ ਮਾਰਦੇ ਸਨ, ਜਿਨ੍ਹਾਂ ਦੇ ਘਰਾਂ ਵਿੱਚ ਕਦੀ ਉੱਚੀ ਸਾਹ ਨਹੀਂ ਸੀ ਲੈ ਦਿੱਤਾ ਜਾਂਦਾ, ਉਹਨਾਂ ਦੇ ਸਿਰ ਤੇ ਅੱਜ ਫਰੇ ਪੈ ਝੁਲਦੇ ਸਨ। ਮਨ ਦੇ ਉੱਤੇ ਇੰਨੀ ਕੁ ਈਰਖਾ ਦੀ ਅੱਗ ਬਲੀ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਹੈ ਚੁੱਕਦਾ ਹੈ ਕੱਲ ਨੂੰ ਸਾਡੀ ਰਿਆਸਤ ਕਾਬੂ ਨਾ ਕਰਨ, ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਰਾਹ ਵਿੱਚੋਂ ਸਾਫ਼ ਕਰ ਦਿੱਤਾ ਜਾਏ। ਕਾਰਨ ਸਿਰਫ਼ ਇਹ ਕਿਹਾ ਕਿ ਚੀਜ਼ਾਂ ਨਹੀਂ ਦਿੱਤੀਆਂ। ਉੱਧਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਤੇ ਦੋ ਰਿਆਸਤਾਂ ਸਨ ਬੜੀਆਂ ਨੇੜੇ। ਮੈਂ ਥੋੜ੍ਹਾ ਜਿਹਾ ਇਤਿਹਾਸਕ ਪੱਖ ਲੈ ਰਿਹਾ, ਇੱਕ ਸ਼ਹਿਰ ਹੈ ਹਿਮਾਚਲ ਵਿੱਚ ਨਾਹਨ, ਇਹਨੂੰ ਅੱਜ ਵੀ ਸ਼ਬਦ ਉੱਥੇ ਵਰਦੇ ਨਾਹਨ ਇਤਿਹਾਸਕ ਗੁਰਦੁਆਰਾ, ਇਹਨੂੰ ਉਸ ਵਕਤ ਸਿਰਮੌਰ ਵੀ ਕਿਹਾ ਜਾਂਦਾ ਸੀ। ਸਿਰਮੌਰ ਤੇ ਸ੍ਰੀਨਗਰ, ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਸ੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦੀ ਮੰਗਣੀ ਹੋ ਗਈ ਸੀ ਭੀਮ ਚੰਦ ਦੇ ਲੜਕੇ ਨਾਲ, ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ, ਰਾਮ ਰਾਏ ਦੀ ਦਿੱਲੀ ਦਰਬਾਰ ਵੀ ਸੀ, ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲ ਇਹਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ, ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦਿਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਕਾ ਭੇਜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸਾਹਿਬ ਉਹਦੀ ਪੱਤਰਕਾ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਅੰਦਰ ਵਿੱਚ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ। ਹੁਣ ਭੰਗਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਉਹਦੇ ਆਧਾਰ ਤੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾ, ਕਲੰਦਰੀ ਦਰ ਤੇ ਯਮੁਨਾ। ਕਹਿੰਦੇ ਨੇ ਯਮੁਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਾਹਿਬ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ,
ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪਹੁੰਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਚਾਰੇ। ਜਿਹੜੀ ਚੌਪਈ ਪੜ੍ਹਨੀ ਆ, ਪਰਣਵੋ ਆਦਿ ਏਕੰਕਾਰਾ ਜਸਲ ਮਈਲ ਕੀ ਉਹ ਪਸਾਰਾ, ਇਹ ਪਹੁੰਟਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਆ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। 33 ਸਵਈਏ ਜਾਗਤ ਜੋਤ ਜਪੈ ਨਿਸ਼ਬਾਸਰ, 20 ਕਬਿੱਤ ਖੂਕ ਮਲਹਾਰੀ ਗਦ ਗਦਾ ਵਿਭੂਤਾਰੀ, ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਦੇਹ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟਾ ਕੀ ਸੁਧ ਲਈ, ਕਲੰਦਰੀ ਤੱਤ ਕਰੇ ਬਿਲਾਸਾ, ਅਨਕ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ, ਕਹਿੰਦੇ ਤੈ ਕੇ ਸਿੰਘ ਘਣੇ ਚੁਣ ਮਾਰੇ, ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਹੁੰਟਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਚੁਣ ਚੁਣ ਕੇ ਵੰਗਾਰ ਵੰਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਪਧਾਰੇ, ਜਿਹੜੇ ਰਿੱਚ ਸਨ ਰੋਜ਼ ਸਨ ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ, ਲੋਹ ਪਰਾ ਹਮ ਸ਼ੁਭ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ, ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ, ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵੀ ਸ਼ਾਮਲ ਹੋਈ ਬੱਚੇ ਦੀ। ਪਹੁੰਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ, ਹਜ਼ੂਰ ਨੇ 12 ਦਿਨਾਂ ਵਿੱਚ ਪਹੁੰਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ, ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਸੰਡੌਰੇ ਪਿੰਡ ਦਾ ਰਹਿਣ ਵਾਲਾ ਤੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ੍ਹ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਲ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਣ ਪਹੁੰਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਣ ਤੇ 500 ਉਦਾਸੀ ਸਾਧੂ, ਉਹ ਵੀ ਪਹੁੰਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮਰਨੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਹੁੰਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਹੁੰਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪਹੁੰਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪਹੁੰਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ
ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ ਮੈਂ ਪੌਂਟੇ ਨੇੜੇ ਉਹ ਨਿਕਲਣਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਬਡੋ ਕਲੂ ਮੈਂ ਸਾਕਾ ਜਿਨ੍ਹੇ ਏਡਾ ਵੱਡਾ ਸਾਕਾ ਕਰ ਦਿੱਤਾ ਬਾਪੂ ਦਾ ਸਿਰ ਦੇ ਦਿੱਤਾ। ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ। ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ ਏ, ਕਿਤੇ ਖੁਸ਼ੀ ਦਾ ਵੇਲਾ ਹੈ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣਾ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨੇ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ। ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐ ਤੂੰ ਜਾ ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪ੍ਰੋਹਿਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋਲਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ ਆਏ। ਰਾਜੇ ਮਹਾਰਾਜੇ ਇਕੱਠੇ ਹੋਏ, ਪ੍ਰੋਹਿਤ ਨੇ ਪੁਕਾਰ ਕੇ ਕਿਹਾ ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਚ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਈਏ ਦਾ ਸ਼ਗਨ। ਭੀਮ ਚੰਦ ਤੜਫ ਉੱਠਿਆ, ਕਹਿੰਦਾ ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ, ਸਾਡੀ ਭਰੇ ਦਰਬਾਰ ਵਿੱਚ ਨੱਕ ਵੱਡੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸ਼ਗਨ ਭੇਜੇ। ਕਹਿੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਲੈਣੇ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ, ਇੰਨਾ ਸਿਆਣਾ ਸਿੱਖ। ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪੌਂਟਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਉਣ ਗਏ, ਕਹਿੰਦਾ ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸ਼ਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਏ। ਪਹਿਲੀ ਗੱਲ ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪੌਂਟਾ ਸਾਹਿਬ ਨੂੰ ਉਜਾੜਨਾ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਏ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ ਇੱਕ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ। ਕਹਿੰਦਾ ਬਿਲਕੁਲ ਠੀਕ ਹੈ, ਮੈਂ ਸ਼ਗਨ ਵੀ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸ਼ਗਨ ਖੋਣ ਲਈ ਪਹੁੰਚੇ ਨੰਦ ਚੰਦ ਕਹਿੰਦਾ ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ, ਕਹਿਣ ਲੱਗੇ ਮਹਾਰਾਜ

ਸੱਤ ਹਜ਼ਾਰ ਦੀ ਫੌਜ ਆਈ। ਸਾਹਿਬ ਨੇ ਆਪਣੇ ਪੰਜੇ ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਟਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ। ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ। ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ ਪੰਜਾਂ ਨੇ ਇਹੋ ਜਿਹੀ ਤੀਰ ਦੀ ਬਾਛਰ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਹੈ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜੇ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ, ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ? ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ, ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੂੰ। ਇੱਕ ਨਿਸ਼ਚਾ ਭਰੋਸਾ ਹੀ ਐਸਾ ਹੈ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ। ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ, ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਨ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ, ਕਿਰਪਾਨ ਨੇਜ਼ਾ ਵਰਸ਼ਾ, ਕੋਈ ਨਾਗਨੀ ਕੋਈ ਤੀਰ? ਕਹਿੰਦਾ ਬਸ ਤੂੰ ਅਸੀਸ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ, ਆ ਸੋਟਾ ਹੀ ਮੇਰੇ ਹੱਥ ਵਿੱਚ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ, ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ। ਪਠਾਨ ਕਹਿੰਦੇ ਨੇ, ਦੇਖ ਗੁਰੂ ਕਾ ਸੂਰਮਾ ਢਿੱਲੜ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਦ। ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ, ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ, ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛੱਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ? ਅਸੀਂ ਤਾਂ ਕਈ ਪੁਸ਼ਪਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ 3 ਵਾਰ ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ, ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ। ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ, ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ, ਸਿਰ ਵਿੱਚੋਂ ਮਿੱਝ ਇੰਝ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਦੱਸਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਬਚਿੱਤਰ ਨਾਟਕ ਵਿੱਚ ਬਚਨ ਨੇ ਕਿਰਪਾਲ ਕੋਪੀਅੰਗ, ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ। ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਕਹਿਣ ਲੱਗੇ ਹੱਟੀ ਖਾਨ ਹਯਾਤ ਕੇ ਸੀਸ ਜਾਰੀ। ਹਯਾਤ ਖਾਂ ਜਿਹੜਾ ਹੱਟੀ ਤੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ, ਤੇ ਅੱਗੇ ਸਾਹਿਬ ਹੱਥ ਕੇ ਲਿਖਦੇ ਨੇ, ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ